ਦੇ ਰਹੇ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਦੂ ਵਿਰੋਧੀ, ਭਾਰਤ ਵਿਰੋਧੀ ਤੇ ਦੇਸ਼ੀ ਵਿਰੋਧੀ ਜਿਹੜੇ ਨੇ ਨਫ਼ਰਤ ਵੱਧ ਰਹੀ ਹੈ। ਇਲੀਨੋਇਸ ਦੇ ਜਿਹੜਾ ਇੱਕ ਕਾਨੂੰਨ ਸਾਜ ਕ੍ਰਿਸ਼ਨ ਮੂਰਤੀ ਉਹਨਾਂ ਨੇ ਕਿਹਾ ਕਿ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਗਰਮ ਹੋਣ ਦਾ ਸਮਾਂ ਆ ਗਿਆ ਹੈ। ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ, ਬੋਲਣਾ ਪਵੇਗਾ, ਅੱਗੇ ਆਉਣਾ ਪਵੇਗਾ। ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤੁਹਾਡੀ ਆਵਾਜ਼ ਹਰ ਜਗ੍ਹਾ ਜਿਹੜੀ ਸੁਣੀ ਜਾਵੇ। ਕ੍ਰਿਸ਼ਨਾ ਮੂਰਤੀ ਉਹਨਾਂ ਨੇ ਭਾਰਤੀ ਅਮਰੀਕੀਆਂ ਨੂੰ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਿਤ ਹੋਣ ਦੀ ਪਰਵਾਹ ਕੀਤੇ ਬਿਨਾਂ ਹਰ ਪੱਧਰ ਦੇ ਉੱਤੇ ਅਹੁਦੇ ਲਈ ਚੋਣ ਲੜਨ ਦੇ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਹੁਦੇ ਦੇ ਲਈ ਚੋਣ ਲੜਨ ਬਾਰੇ ਵਿਚਾਰ ਕਰੋ, ਭਾਵੇਂ ਇਹ ਸਿਟੀ ਕੌਂਸਲ ਦੇ ਲਈ ਹੋਵੇ, ਭਾਵੇਂ ਤੁਸੀਂ ਰਿਪਬਲਿਕਨ ਹੋ, ਚਾਹੇ ਉਹ ਡੈਮੋਕਰੇਟਿਕ ਜਾਂ ਸੁਤੰਤਰ, ਇਸ ਦੇ ਨਾਲ ਮੇਰੇ ਲਈ ਕੋਈ ਫਰਕ ਨਹੀਂ ਪੈਂਦਾ। ਕ੍ਰਿਸ਼ਨ ਮੂਰਤੀ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਦੇ ਵਿਚ ਇਕ ਪੁਰਾਣੀ ਕਹਾਵਤ ਹੈ ਕਿ ਜੇਕਰ ਤੁਹਾਡੇ ਕੋਲ ਫੈਸਲਾ ਲੈਣ ਵਾਲੀ ਮੇਜ਼ ਦੇ ਉੱਤੇ ਜਗ੍ਹਾ ਨਹੀਂ ਹੈ ਤਾਂ ਤੁਸੀਂ ਇਕ ਨਿਸ਼ਾਨਾ ਹੋ। ਤੁਹਾਡੇ ਵਿਚੋਂ ਕੋਈ ਵੀ ਸਾਡੇ ਪਰਿਵਾਰ ਅਤੇ ਸਾਡੇ ਹਿੱਤ ਨਿਸ਼ਾਨਾ ਬਣਨ ਦਾ ਜੋਖਮ ਨਹੀਂ ਉਠਾ ਸਕਦੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਾਂਗੇ ਦੋਸਤੋ। ਖਮਨੇਈ ਦੇ ਅੰਤਮ ਸੰਸਕਾਰ ਦੇ ਵਿਚ ਸ਼ਾਮਲ ਹੋਣਗੇ ਪੀਐਮ ਮੋਦੀ ਸਾਹਿਬ ਤੇ ਇਰਾਨ ਦੇ ਰਾਸ਼ਟਰਪਤੀ ਨੇ ਸੱਦਾ ਦਿੱਤਾ ਹੈ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਜਿਹੜਾ ਦੇਸ਼ ਦੇ ਸਰਵਉੱਚ ਨੇਤਾ ਰਹੇ ਆਯਤੁੱਲਾ ਅਲੀ ਖਮਨੇਈ ਦੇ ਅੰਤਮ ਸੰਸਕਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ। ਡਿਪਲੋਮੈਟ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਖਮਨੇਈ ਦੇ ਅੰਤਮ ਸੰਸਕਾਰ ਦੇ ਨਾਲ ਜੁੜੀਆਂ ਰਸਮਾਂ 5 ਤੋਂ 9 ਜੁਲਾਈ ਤੱਕ ਹੋਣਗੀਆਂ ਤੇ ਪ੍ਰਧਾਨ ਮੰਤਰੀ ਨੂੰ ਸੱਦਾ ਮਿਲਣ ਦੀ ਪੁਸ਼ਟੀ ਭਾਰਤ ਨੇ ਅਜੇ ਨਹੀਂ ਕੀਤੀ ਹੈ। ਖਮਨੇਈ ਨੇ 3 ਦਹਾਕਿਆਂ ਤੱਕ ਇਰਾਨ ਦੇ ਸ਼ਾਸਨ ਕੀਤਾ ਹੈ। ਉਹ 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਸੰਯੁਕਤ ਰੂਪ ਦੇ ਨਾਲ ਇਰਾਨ ਦੇ ਉੱਤੇ ਕੀਤੇ ਗਏ ਹਮਲੇ ਦੇ ਵਿਚ ਮਾਰੇ ਗਏ ਸਨ। ਡਿਪਲੋਮੈਟ ਸੂਤਰਾਂ ਨੇ ਦਸਿਆ ਕਿ ਰਾਸ਼ਟਰੀ ਜਿਹੜੇ ਆਪਣੇ ਪਜੇਸ਼ਕਿਅਨ ਨੇ ਪੀਐਮ ਮੋਦੀ ਹੁਣਾਂ ਨੂੰ ਅੰਤਮ ਸੰਸਕਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ। ਖਮਨੇਈ ਦੇ ਜਿਹੜਾ ਅੰਤਮ ਸੰਸਕਾਰ ਦੇ ਨਾਲ ਜੁੜੇ ਪ੍ਰੋਗਰਾਮ 5, 6 ਤੇ 7 ਜੁਲਾਈ ਨੂੰ ਤਹਿਰਾਨ ਅਤੇ ਕੌਮ ਦੇ ਵਿਚ ਆਯੋਜਿਤ ਕੀਤੇ ਜਾਣਗੇ, ਜਦੋਂ ਕਿ ਅੰਤਮ ਪ੍ਰੋਗਰਾਮ 9 ਜੁਲਾਈ ਨੂੰ ਮਸ਼ਹਦ ਸ਼ਹਿਰ ਦੇ ਵਿਚ ਹੋਵੇਗਾ। ਅਮਰੀਕਾ ਨੇ ਵੈਨਜ਼ੂਏਲਾ ਦੇ ਤੇਲ ਤੋਂ ਜੰਗ ਦੀ ਕੀਮਤ 28 ਗੁਣਾ ਵਸੂਲ ਲਈ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੈਨਜ਼ੂਏਲਾ ਦੇ ਵਿਚ ਆਪਣੀ ਜੰਗ ਦੀ ਕੀਮਤ ਦਾ 28 ਗੁਣਾ ਪਹਿਲਾਂ ਹੀ ਜਿਹੜਾ ਵੈਨਜ਼ੂਏਲਾ ਦੇ ਤੇਲ ਦੇ ਰਾਹੀਂ ਵਸੂਲ ਕਰ ਚੁੱਕਿਆ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਸ ਤੋਂ ਬਹੁਤ ਪੈਸਾ ਕਮਾ ਰਿਹਾ। ਟਰੰਪ ਨੇ ਕਿਹਾ ਕਿ ਉਨ੍ਹਾਂ ਉਸ ਜੰਗ ਨੂੰ ਜਿੱਤਣ ਦੇ ਵਿਚ ਸਿਰਫ 48 ਮਿੰਟ ਲੱਗੇ ਨੇ, ਅਸੀਂ ਉਥੋਂ ਲੱਖਾਂ ਬੈਰਲ ਤੇਲ ਬਾਹਰ ਲੈ ਕੇ ਆਏ ਹਾਂ। ਇਹ ਅੰਕੜਾ ਟਰੰਪ ਦੇ ਪਿਛਲੇ ਦਾਅਵੇ ਤੋਂ ਵੱਖਰਾ ਹੈ ਜਦੋਂ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਉਸ ਰਕਮ ਦਾ 42 ਗੁਣਾ ਵਸੂਲ ਕਰ ਲਿਆ। ਇਹ ਬਿਆਨ ਅਮਰੀਕਾ ਵੱਲੋਂ ਜਨਵਰੀ ਦੇ ਵਿਚ ਵੈਨਜ਼ੂਏਲਾ ਵਿਰੁੱਧ ਫੌਜੀ ਹਮਲਾ ਸ਼ੁਰੂ ਕਰਨ ਤੋਂ ਕੁਝ ਮਹੀਨਿਆਂ ਬਾਅਦ ਆਇਆ। ਫੌਜੀ ਕਾਰਵਾਈ ਦੇ ਕਾਰਨ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਵੈਨਜ਼ੂਏਲਾ ਦੇ ਤੇਲ ਖੇਤਰ ਦੇ ਉਤੇ ਅਮਰੀਕੀ ਪ੍ਰਭਾਵ ਦਾ ਜਿਹੜਾ ਮਹੱਤਵਪੂਰਨ ਵਿਸਤਾਰ ਹੋਇਆ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਤੇਲ ਅਤੇ ਗੈਸ ਉਤਪਾਦਨ ਦੀ ਗਣਨਾ ਕਰਦੇ ਸਮੇਂ ਵੈਨਜ਼ੂਏਲਾ ਨੂੰ ਵੀ ਸ਼ਾਮਲ ਜਿਹੜਾ ਕੀਤਾ ਜਾਣਾ ਹੈ ਚਾਹੀਦਾ ਹੈ, ਕਿਉਂਕਿ ਇਹ ਦੇਸ਼ ਮੂਲ ਰੂਪ ਦੇ ਵਿਚ ਅਮਰੀਕੀ ਊਰਜਾ ਲੈਂਡਸਕੇਪ ਦਾ ਜਿਹੜਾ ਹਿੱਸਾ ਹੈ। ਅਮਰੀਕਾ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਨੇ ਟਰੰਪ ਪਰਿਵਾਰ ਦੇ ਲਗਜ਼ਰੀ ਰਿਜ਼ਾਰਟ ਨੂੰ ਲੈ ਕੇ ਇੱਥੇ ਯੂਰਪ ਦੇ ਵਿਚ ਜਿਹੜਾ ਬਖੇੜਾ ਖੜਾ ਹੋਇਆ, ਵਿਵਾਦ ਛਿੜਿਆ। ਅਲਬਾਨੀਆ ਦੇ ਵਿਚ ਸੜਕਾਂ ਦੇ ਉੱਤੇ ਉਤਰੇ ਹੈ ਲੋਕ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਚਲੋ ਕੋਸੋਵੋ ਹੋ ਗਿਆ, ਅਲਬਾਨੀਆ ਹੋ ਗਿਆ ਤੇ ਇਨ੍ਹਾਂ ਤੋਂ ਜਿਹੜੀ ਹੈ ਆਜ਼ਾਦੀ ਦਵਾਈ ਇਨ੍ਹਾਂ ਨੂੰ, ਪਰ ਉੱਥੇ ਹੁਣ ਜਿਹੜਾ ਅਲਬਾਨੀ ਲੋਕ ਜਿਹੜੇ ਨੇ ਇਨ੍ਹਾਂ ਚੀਜ਼ਾਂ ਦੇ ਖਿਲਾਫ਼ ਹੋ ਰਹੇ ਨੇ, ਚਾਹੇ ਉੱਥੇ ਇਨ੍ਹਾਂ ਦੇ ਆਰਮੀ ਕੈਂਪ ਅਜੇ ਵੀ ਸਥਾਪਿਤ ਹੈ। ਟਰੰਪ ਦੇ ਜਵਾਈ ਜੈਰਡ ਕੁਸ਼ਨਰ ਤੇ ਉਨ੍ਹਾਂ ਦੀ ਪਤਨੀ ਇਵਾਕਾ ਟਰੰਪ ਦਾ ਲਗਜ਼ਰੀ ਰਿਜ਼ੋਰਟ ਪ੍ਰੋਜੈਕਟ ਜਿਹੜਾ ਅਲਬਾਨੀਆ ਦੇ ਵਿਚ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਨਾਲ ਹੀ ਚੌਗਿਰਦਾ ਸੰਗਠਨਾਂ, ਸਥਾਨਕ ਨਾਗਰਿਕਾਂ ਤੇ ਵਿਰੋਧੀ ਸਮੂਹਾਂ ਨੇ ਇਸ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਵਿਰੋਧੀ ਸਮੂਹ ਨੇ ਇਸ ਖਿਲਾਫ਼ ਮੋਰਚੇ ਖੋਲ੍ਹਣ ਤੇ ਬਾਅਦ ਵਿਰੋਧੀਆਂ ਦਾ ਦੋਸ਼ ਹੈ ਕਿ ਇਹ ਪ੍ਰੋਜੈਕਟ ਸੁਰੱਖਿਅਤ ਜੰਗਲੀ ਜੀਵ ਖੇਤਰਾਂ ਤੇ ਪ੍ਰਵਾਸੀ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਨੁਕਸਾਨ ਪਹੁੰਚਾ ਸਕਦੈ। ਅਲਬਾਨੀਆਈ ਸਰਕਾਰ ਇਸ ਪ੍ਰੋਜੈਕਟ ਨੂੰ ਦੇਸ਼ ਦੇ ਵਿਚ ਜਿਹੜਾ ਉੱਚ ਪੱਧਰੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਦੱਸ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਹੋਵੇਗਾ। ਦੂਜੇ ਪਾਸੇ ਚੌਗਿਰਦਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਆਰਥਿਕ ਲਾਭ ਦੇ ਲਈ ਜੈਵ ਵੰਨ ਸਵੰਨਤਾ ਜਿਹੜੀ ਹੈ
ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਿਛਲੇ ਕੁਝ ਹਫ਼ਤਿਆਂ ਤੋਂ ਰਾਜਧਾਨੀ ਤਿਰਾਨਾ ਸਮੇਤ ਕਈ ਸ਼ਹਿਰਾਂ ਦੇ ਵਿਚ ਵਿਖਾਵੇ ਹੋ ਰਹੇ ਨੇ ਤੇ ਵਿਖਾਵਾਕਾਰੀਆਂ ਨੇ ਅਲਬਾਨੀਆ ਵਿਕਾਊ ਨਹੀਂ ਹੈ ਤੇ ਫਲੇਮਿੰਗੋ ਕ੍ਰਾਂਤੀ ਵਰਗੇ ਨਾਰਿਆਂ ਦੇ ਨਾਲ ਰੈਲੀਆਂ ਕੱਢੀਆਂ ਨੇ। ਸਥਾਨਕ ਭਾਈਚਾਰਿਆਂ ਤੇ ਚੌਗਿਰਦਾ ਸਮੂਹਾਂ ਦਾ ਕਹਿਣਾ ਹੈ ਕਿ ਵਿਕਾਸ ਯੋਜਨਾਵਾਂ ਦੇ ਵਿਚ ਚੌਗਿਰਦੇ ਦੇ ਸੰਤੁਲਨ ਨੂੰ ਜਿਹੜਾ ਅਣਗੋਲਿਆ ਕੀਤਾ ਨਹੀਂ ਜਾ ਸਕਦਾ ਹੈ ਤੇ ਉਨ੍ਹਾਂ ਵੱਲੋਂ ਸਰਕਾਰਾਂ ਵੱਲੋਂ ਇਸ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਨੂੰ ਲੈ ਕੇ ਸਿਆਸੀ ਵਿਵਾਦ ਵੀ ਜਿਹੜਾ ਸਾਹਮਣੇ ਆਇਆ, ਵਿਰੋਧੀ ਪਾਰਟੀਆਂ ਦੇ ਸਰਕਾਰ ਦੇ ਉੱਤੇ ਨਿਵੇਸ਼ਕਾਂ ਨੂੰ ਵਿਸ਼ੇਸ਼ ਲਾਭ ਪਹੁੰਚਾਉਣ ਦੇ ਦੋਸ਼ ਲਾਏ ਨੇ। ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਉੱਤੇ ਸੰਗਠਿਤ ਅਪਰਾਧ ਦੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਵਾਲੀਆਂ ਏਜੰਸੀਆਂ ਨੇ ਪ੍ਰੋਜੈਕਟ ਦੇ ਨਾਲ ਜੁੜੇ ਕੁਝ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਵੱਡੀ ਬੇਨਿਜਮੀ ਦੇ ਅਧਿਕਾਰਤ ਸਿੱਟੇ ਸਾਹਮਣੇ ਨਹੀਂ ਆਏ। ਪ੍ਰਧਾਨ ਮੰਤਰੀ ਐਂਡੀ ਰਾਮਾ ਹੁਣਾਂ ਨੇ ਪ੍ਰੋਜੈਕਟ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਅਲਬਾਨੀਆਂ ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ ਦੇ ਉੱਤੇ ਮਜ਼ਬੂਤ ਪਛਾਣ ਦਿਵਾਉਣ ਦੇ ਵਿਚ ਮਦਦ ਕਰੇਗਾ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਨਿਵੇਸ਼ ਨੂੰ ਰੋਕਣ ਦੇ ਪੱਖ ਦੇ ਵਿਚ ਨਹੀਂ ਹੈ ਤੇ ਸਾਰੇ ਲੋੜੀਂਦੇ ਜਿਹੜੇ ਚੌਗਿਰਦਾ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਵੈਸੇ ਪੰਜਾਬੀਆਂ ਦਾ ਬਣਦਾ ਹੈ ਹਾਂ ਦਾ ਨਾਰਾ ਮਾਰਨ ਨੂੰ ਇਨ੍ਹਾਂ ਦੇ ਵਿਚ, ਕਿਉਂਕਿ ਡੀਐਨਏ ਉਨ੍ਹਾਂ ਦਾ ਮਿਲਦਾ ਆਪਣਾ। ਇਹ ਹੋ ਗਿਆ ਜੀ ਇਹ ਮੁਲਕ ਜਿਹੜੇ ਨੇ ਅਲਬਾਨੀਆ। ਰੇਲ ਸੇਵਾਵਾਂ ਹੋਈਆਂ ਠੱਪ ਨੇ, ਦੇਸ਼ ਭਰ ਦੇ ਵਿਚ ਯਾਤਰੀ ਫਸੇ ਆ ਜਰਮਨੀ ਦੇ ਵਿਚ। ਸੰਚਾਰ ਸਿਸਟਮ ਦੇ ਵਿਚ ਖਰਾਬੀ ਕਾਰਨ ਜਰਮਨੀ ਦੇ ਰੇਲਵੇ ਨੈਟਵਰਕ ਨੂੰ ਮੰਗਲਵਾਰ ਦੇਰ ਰਾਤ ਸਾਰੀਆਂ ਰੇਲ ਗੱਡੀਆਂ ਰੋਕਣੀਆਂ ਪੈ ਗਈਆਂ, ਜਿਹਦੇ ਨਾਲ ਦੇਸ਼ ਭਰ ਦੇ ਵਿਚ ਯਾਤਰੀ ਫਸ ਗਏ ਤੇ ਸਟੇਸ਼ਨਾਂ ਦੇ ਉਤੇ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ। ਯਾਤਰੀ ਪੁੱਛਗਿੱਛ ਕਾਊਂਟਰਾਂ ਦੇ ਉਤੇ ਲੰਬੀਆਂ ਕਤਾਰਾਂ ਦੇ ਵਿਚ ਪਤਾ ਲੱਗਿਆ ਕਿ ਖੜੇ ਰਹੇ ਤੇ ਆਪਣੀਆਂ ਮੰਜ਼ਿਲਾਂ ਤੱਕ ਕਿਵੇਂ ਪਹੁੰਚਣ। ਦੇਸ਼ ਦੇ ਮੁੱਖ ਰੇਲਵੇ ਆਪਰੇਟਰ ਡੌਸ਼ ਬਾਨ ਹੁਣਾਂ ਨੇ ਮੰਗਲਵਾਰ ਸਵੇਰੇ 1 ਵਜੇ ਦੇ ਕਰੀਬ ਆਊਟੇਜ ਦੀ ਜਿਹੜੀ ਸੀ ਰਿਪੋਰਟ ਕਰਨ ਤੋਂ ਲਗਭਗ 2.5 ਘੰਟੇ ਬਾਅਦ ਐਲਾਨ ਕੀਤਾ ਕਿ ਸਮੱਸਿਆ ਦਾ ਹੱਲ ਹੋ ਗਿਆ ਤੇ ਸੇਵਾਵਾਂ ਨੂੰ ਜਿਹੜਾ ਪੜਾਵਰ ਢੰਗ ਦੇ ਨਾਲ ਬਹਾਲ ਕੀਤਾ ਜਾ ਰਿਹਾ। ਆਖਰੀ ਖ਼ਬਰ ਵੱਲ ਨੂੰ ਵੱਧਦਿਆਂ, ਸਿੰਗਾਪੁਰ ਸਰਕਾਰ ਤਨਖਾਹ ਤੋਂ ਵਾਂਝੇ ਭਾਰਤ ਬੰਗਲਾਦੇਸ਼ ਦੇ ਜਿਹੜੇ ਲੋਕ ਨੇ ਕਰਿੰਦੇ ਆ, 400 ਮਜ਼ਦੂਰਾਂ ਨੂੰ ਦੇਵੇਗੀ ਆਰਥਿਕ ਮਦਦ। ਸਿੰਗਾਪੁਰ ਸਰਕਾਰ ਉਨ੍ਹਾਂ ਲਗਭਗ 400 ਪ੍ਰਵਾਸੀ ਮਜ਼ਦੂਰਾਂ ਨੂੰ ਆਰਥਿਕ ਸਹਾਇਤਾ ਦੇਵੇਗੀ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਪਿਛਲੇ 3-4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਹੈ। ਇਨ੍ਹਾਂ ਦੇ ਵਿਚੋਂ ਬਹੁਤੇ ਮਜ਼ਦੂਰ ਭਾਰਤ ਤੇ ਬੰਗਲਾਦੇਸ਼ ਦੇ ਨਾਲ ਸਬੰਧਤ ਨੇ। ਸਰਕਾਰ ਨੇ ਬੁੱਧਵਾਰ ਨੂੰ ਇਸਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਹਰੇਕ ਪ੍ਰਭਾਵਿਤ ਮਜ਼ਦੂਰ ਨੂੰ ਨਗਦ ਅਤੇ ਕੁਪਨ ਦੇ ਰੂਪ ਦੇ ਵਿਚ $200 ਦੀ ਸਹਾਇਤਾ ਦਿੱਤੀ ਜਾਏਗੀ। ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਜਨਰਲ ਸਕੱਤਰ ਤੇ ਲੇਬਰ ਆਰਗੇਨਾਈਜੇਸ਼ਨ ਦੇ ਮੁਖੀ NGG ਮੇਗਨ ਹੁਣਾਂ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਅਤੇ ਗੈਰ ਸਰਕਾਰੀ ਸੰਸਥਾ ਮਾਈਗ੍ਰੇਟ ਵਰਕਰਜ਼ ਸੈਂਟਰ ਮਿਲ ਕੇ ਹਰੇਕ ਮਜ਼ਦੂਰ ਨੂੰ $100 ਨਗਦ ਅਤੇ $100 ਦੇ ਸੁਪਰ ਮਾਰਕੀਟ ਜਿਹੜੇ ਕੁਪਨ ਜਿਹੜੇ ਨੇ ਪ੍ਰਦਾਨ ਕਰਨਗੇ ਤੇ ਲਗਭਗ 40 ਮਾਲਕਾਂ ਦੇ ਕੋਲ ਨਿਰਮਾਣ ਖੇਤਰ ਹੈ ਇਹਦੇ ਵਿਚ, ਜਿਨ੍ਹਾਂ ਨੇ ਵਿਚੋਂ ਉਪਲਬਧ 150 ਰੋਜ਼ਗਾਰ ਦੇ ਮੌਕਿਆਂ ਦੀ ਵੀ ਪਛਾਣ ਕੀਤੀ ਗਈ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਾਂ ਬਾਤਾਂ ਤੁਸੀਂ ਵੀ ਕਰ ਸਕਦੇ ਹੋ ਤੇ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਦੀ ਇਕ ਗੱਲ ਕਰਦੇ ਆ। ਸੁਖਵੰਤ ਹੁੰਦਲ ਜੀ ਦੀ ਰਿਪੋਰਟ ਹੈ ਤੇ ਉਹਦੀ ਬਾਤ ਪਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਆ ਤੁਹਾਡੇ ਨਾਲ ਬੁੱਧੀਮਾਨ ਪਰਿੰਦਾ ਕਾਮਨ ਰੇਵਨ ਦੀ। ਅੱਜ ਪੰਜਾਬੀ ਟ੍ਰਿਬਿਊਨ ਦੇ ਵਿਚ ਮੇਰੇ ਦੁਆਰਾ ਲਿਖਿਆ ਗਿਆ ਜਿਹੜਾ ਆਰਟੀਕਲ ਹੈ ਉਹ ਛਪਿਆ ਤੇ ਉਹਦੀ ਸਾਂਝ ਤੁਹਾਡੇ ਨਾਲ ਪਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਉਸ ਤੋਂ ਪਹਿਲਾਂ ਸੁਖਵੰਤ ਹੁੰਦਲ ਹੁਣਾਂ ਦੀ ਕਲਮ ਦੇ ਵਿਚੋਂ ਕੈਨੇਡਾ ਤੋਂ ਇਹ ਸਾਂਝ ਪਾਉਂਦੇ ਆ, ਅਮਰੀਕਾ ਤੇ ਕੈਨੇਡਾ ਦੇ ਜੋ ਰਿਸ਼ਤੇ ਨਾਤੇ ਨੇ ਉਹ ਕਿੱਥੇ ਤੱਕ ਵਿਗੜ ਸਕਦੇ ਆ ਜਾਂ ਕਿੱਥੇ ਤੱਕ ਜਾ ਰਹੇ ਨੇ। ਕਿਤੇ ਨਾ ਕਿਤੇ ਹਥਿਆਉਣ ਦੀ ਗੱਲਬਾਤ ਜਿਹੜੀ ਹੈ ਅਮਰੀਕਾ ਕੈਨੇਡਾ ਦੇ ਉੱਤੇ ਕਰ ਰਿਹਾ। ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਜਿਹੜਾ ਪੂੰਜੀ ਨਿਵੇਸ਼ ਹੈ ਉਹਦੇ ਬਾਰੇ ਬਾਬਤ ਗੱਲਬਾਤ ਹੈ। ਸੁਖਵੰਤ ਹੁੰਦਲ ਜੀ ਲਿਖਦੇ ਆ, ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼। ਲੇਖਕ ਇਹਦੇ ਨੇ ਸ਼੍ਰੀ ਪੈਸਟਰ ਨੈਕ ਅਤੇ ਨੈਨਸੀ ਨੈਨ ਕੀਵੈਲ। ਅਨੁਵਾਦ ਪੰਜਾਬੀ ਦੇ ਵਿਚ ਸਾਰੀ ਜਿਹੜੀ ਰਿਪੋਰਟ ਦਾ ਸੁਖਵੰਤ ਹੁੰਦਲ ਜੀ ਦਾ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ। ਅਸਲ ਦੇ ਵਿਚ ਇਹ ਆਰਟੀਕਲ ਪਹਿਲੀ ਵਾਰ ਆਨਲਾਈਨ ਸਾਈਟ ਬਰੀਚ ਮੀਡੀਆ ਦੇ ਉੱਤੇ 22 ਮਈ 2026 ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਪੇਸ਼ ਹੈ। ਕਿਰਪਾ ਕਰਕੇ ਨੋਟ ਕਰੋ ਕਿ ਪੰਜਾਬੀ ਅਨੁਵਾਦ ਦੇ ਵਿਚ ਇਸਦੇ ਸਿਰਲੇਖ ਦੇ ਵਿਚ ਥੋੜੀ ਜਿਹੀ ਤਬਦੀਲੀ ਹੋ ਸਕਦੀ ਹੈ ਪਰ ਕਬੂਲ ਕਰਨਾ। ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੀ ਆਰਥਿਕ ਖੁਦਮੁਖਤਿਆਰੀ ਦੀ ਰੱਖਿਆ ਦੇ ਲਈ
ਆਪਣੀਆਂ ਯੋਜਨਾਵਾਂ ਦਾ ਐਲਾਨ ਕਰ ਰਹੇ ਨੇ ਤੇ ਦੇਸ਼ ਦੇ ਕ੍ਰਿਟੀਕਲ ਮਿਨਰਲ ਜਿਹੜੇ ਨੇ ਮਹੱਤਵਪੂਰਨ ਖਣਿਜ ਜਿਹੜੇ ਆ ਅਮਰੀਕੀ ਹਥਿਆਰਾਂ ਦਾ ਹਿੱਸਾ ਬਣਨ ਜਾ ਰਹੇ ਨੇ। ਕਾਨੂੰਨੀ ਮਾਹਰਾਂ ਦੇ ਅਨੁਸਾਰ ਅਮਰੀਕਾ ਕੈਨੇਡਾ ਦੀਆਂ ਖਾਣਾਂ ਦੀ ਮਾਲਕੀ ਹਾਸਲ ਕਰਨ ਦੇ ਲਈ ਸੰਭਵ ਤੌਰ ਦੇ ਉੱਤੇ ਅਜਿਹੇ ਕਦਮ ਚੁੱਕ ਰਿਹਾ ਜਿਨ੍ਹਾਂ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਤੇ ਕੈਨੇਡਾ ਅਤੇ ਫਸਟ ਨੇਸ਼ਨ ਦੇ ਇਲਾਕਿਆਂ ਜਿਨ੍ਹਾਂ ਦੇ ਵਿੱਚੋਂ ਖਣਿਜ ਕੱਢੇ ਜਾਂਦੇ ਨੇ ਉਨ੍ਹਾਂ ਨੂੰ ਅਮਰੀਕੀ ਖਣਨ ਖੇਤਰ ਜਿਹੜਾ ਮਾਈਨਿੰਗ ਟੈਰੇਟਰੀ ਜਿਹੜੀ ਹੈ ਉਹਦੇ ਵਿੱਚ ਤਬਦੀਲ ਕਰ ਰਿਹਾ ਜਿਵੇਂ ਕਿ ਆਪਣੇ ਆਦਿਵਾਸੀ ਲੋਕ ਨੇ ਜਾਂ ਬਸ ਆਪਣੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਜਿਹੜਾ ਸਤਨਾਮ ਉਹਨਾਂ ਦੀ ਕਲਮ ਦੇ ਵਿੱਚੋਂ ਨਾਵਲ ਦਾ ਉਹਦੇ ਹਾਲਾਤ ਨੇ ਉੱਥੇ ਵੀ ਜਿਹੜੇ ਨੇ ਆਦਿਵਾਸੀ ਅਤੇ ਇੱਧਰ ਰੈੱਡ ਇੰਡੀਅਨ ਨੇ। ਕੈਨੇਡਾ ਦੀ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਨੂੰ ਫੰਡ ਕਰਨ ਅਤੇ ਤੇਜ਼ੀ ਦੇ ਨਾਲ ਮਨਜ਼ੂਰੀ ਦੇਣ ਦੇ ਵਿੱਚ ਮਦਦ ਕਰ ਰਹੀ ਹੈ। ਸੂਬਾਈ ਪੱਧਰ ਤੋਂ ਫੈਡਰਲ ਪੱਧਰ ਤੱਕ ਕੈਨੇਡਾ ਆਪਣੇ ਦੂਰ ਦੁਰਾਡੇ ਦੇ ਉੱਤਰੀ ਇਲਾਕਿਆਂ ਤੋਂ ਕ੍ਰਿਟੀਕਲ ਮਿਨਰਲਾਂ ਮਹੱਤਵਪੂਰਨ ਖਣਿਜਾਂ ਦੀ ਖੁਦਾਈ ਨੂੰ ਤੇਜ਼ ਕਰਨ ਦੇ ਵਿੱਚ ਲੱਗਿਆ ਹੋਇਆ। ਇਨ੍ਹਾਂ ਖਣਿਜਾਂ ਨੂੰ ਪਹਿਲਾਂ ਸਾਫ਼ ਊਰਜਾ ਕਲੀਨ ਐਨਰਜੀ ਦੇ ਵੱਲ ਤਬਦੀਲੀ ਦੇ ਲਈ ਤੇ ਫਿਰ ਅਮਰੀਕਾ ਦੇ ਵੱਲੋਂ ਆਪਣੇ ਵਿੱਚ ਮਿਲਾ ਲੈਣਾ ਇਹਨੂੰ ਦੀਆਂ ਧਮਕੀਆਂ ਦੇ ਵਿਚਕਾਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਕਰਾਰ ਦਿੱਤਾ ਗਿਆ ਸੀ। ਨਿਕਲ ਇਹਦੇ ਵਿੱਚ ਤਾਂਬਾ ਗ੍ਰੇਫਾਈਟ ਕੋਬਾਲਟ ਟੰਗਸਟਨ ਕ੍ਰੋਮੀਅਮ ਅਤੇ ਰੇਅਰ ਅਰਥ ਐਲੀਮੈਂਟ ਸਿਰਫ਼ ਬੈਟਰੀਆਂ ਅਤੇ ਹਵਾ ਤੋਂ ਬਿਜਲੀ ਪੈਦਾ ਕਰਨ ਵਾਲੇ ਟਰਬਾਈਨਾਂ ਵਿੰਡ ਟਰਬਾਈਨਸ ਜਿਹੜੀਆਂ ਲੱਗਦੀਆਂ ਨੇ ਜਿਨ੍ਹਾਂ ਦਾ ਕਚਰਾ 20 ਤੋਂ 25 ਮਿਲੀਅਨ ਟਨ ਜਿਹੜਾ ਤੁਰਿਆ ਫਿਰਦਾ ਦੁਨੀਆਂ ਤੇ ਉਹ ਲਾ ਰਹੇ ਨੇ ਵੱਡੇ ਪੱਧਰ ਦੇ ਉੱਤੇ ਇੱਥੇ ਸਾਡੇ ਵੀ ਤੇ ਉਹ ਸਿਰਦਰਦੀ ਬਣੀ ਹੋਈ ਹੈ ਵੀ ਇਹਨੂੰ ਡਿਸਟਰੋਏ ਕਿੱਥੇ ਕਰਨਾ ਮੁੜ ਕੇ। ਉਹਦੇ ਲਈ ਜਿਹੜਾ ਵਿੰਡ ਟਰਬਾਈਨਸ ਜਿਹੜੀਆਂ ਲਾਈਆਂ ਜਾ ਰਹੀਆਂ ਲਈ ਹੀ ਕੱਚਾ ਮਾਲ ਜਿਹੜਾ ਇਨਪੁੱਟ ਨਹੀਂ ਹਨ ਸਗੋਂ ਇਨ੍ਹਾਂ ਦੀ ਲੋੜ ਲੜਾਕੂ ਜਹਾਜ਼ਾਂ ਫਾਈਟਰ ਜੈਟਸ ਡਰੋਨਾਂ ਮਿਜ਼ਾਈਲਾਂ ਰਡਾਰਾਂ ਸਿਸਟਮਾਂ ਦੇ ਵਿੱਚ ਪਣਡੁੱਬੀਆਂ ਦੇ ਵਿੱਚ ਬਖਤਰਬੰਦ ਸਾਜ ਸਮਾਨ ਜਿਹੜੇ ਨੇ ਉਨ੍ਹਾਂ ਦੇ ਵਿੱਚ ਤੇ ਗੋਲਾ ਬਰੂਦ ਬਣਾਉਣ ਦੇ ਲਈ ਵੀ ਹੁੰਦੀ ਹੈ। ਕੈਨੇਡਾ ਲੰਬੇ ਸਮੇਂ ਤੋਂ ਅਮਰੀਕਾ ਦੀਆਂ ਜੰਗਾਂ ਦੇ ਲਈ ਕੱਚੇ ਮਾਲ ਜਿਹੜਾ ਹੈ ਉਹਦਾ ਜਿਹੜਾ ਇਨਪੁੱਟ ਦਾ ਭਰੋਸੇਯੋਗ ਸਪਲਾਈ ਰਿਹਾ ਹੈ। ਕੈਨੇਡਾ ਦੇ ਧਰਤੀ ਹੇਠਲੇ ਖਜ਼ਾਨਿਆਂ ਤੋਂ ਅਮਰੀਕਾ ਦੇ ਪਰਮਾਣੂ ਬੰਬਾਂ ਦੇ ਲਈ ਯੂਰੇਨੀਅਮ ਉਸਦੇ ਜੰਗੀ ਜਹਾਜ਼ਾਂ ਦੀਆਂ ਬਖਤਰਬੰਦ ਪਲੇਟਾਂ ਆਰਮਰ ਪਲੇਟਸ ਲਈ ਨਿਕਲ ਅਤੇ ਉਸਦੇ ਜੰਗੀ ਜਹਾਜ਼ਾਂ ਦੇ ਲਈ ਐਲੂਮੀਨੀਅਮ ਜਿਹੜਾ ਆਉਂਦਾ ਰਿਹਾ ਹੈ। ਪਰ ਜਦੋਂ ਕੈਨੇਡਾ ਦੇ ਖਣਿਜਾਂ ਨੂੰ ਵਿਦੇਸ਼ੀ ਫੌਜੀ ਉਤਪਾਦਨ ਲਈ ਰਾਖਵਾਂ ਕੀਤਾ ਜਾ ਰਿਹਾ ਹੋਵੇ ਤਾਂ ਕੀ ਇਹ ਸੱਚਮੁੱਚ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੇ ਵਿੱਚ ਹੈ? ਇਹ ਬਹੁਤ ਵੱਡਾ ਸਵਾਲ ਹੈ। ਬੈਟਰੀਆਂ ਜਾਂ ਬੰਬ ਕੀ ਨੇ? ਇਨ੍ਹਾਂ ਖਣਿਜਾਂ ਨੂੰ ਹਾਸਲ ਕਰਨ ਦੇ ਲਈ ਇਤਿਹਾਸਕ ਤੌਰ ਦੇ ਉੱਤੇ ਅਮਰੀਕਾ ਕੈਨੇਡੀਅਨ ਖਣਨ ਜਿਹੜਾ ਮਾਈਨਿੰਗ ਹੈ ਕੰਪਨੀਆਂ ਨੂੰ ਸਟੇਟ ਬੈਕਡ ਜਿਹੜਾ ਭਾਵ ਸਟੇਟ ਦੇ ਸਮਰਥਨ ਵਾਲੀਆਂ ਗ੍ਰਾਂਟਾਂ ਤੇ ਸਬਸਿਡੀਆਂ ਜਿਹੜੀਆਂ ਦਿੰਦਾ ਰਿਹਾ। ਪਰ ਅਮਰੀਕਾ ਦੀ ਚੀਨ ਦੇ ਨਾਲ ਠੰਡੀ ਜੰਗ ਦੀ ਵੱਧਦੀ ਜਿਹੜੀ ਹੈ ਤੀਬਰਤਾ ਦੇ ਨਾਲ ਪੈਟਾਗਨ ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦਾ ਹੈੱਡਕੁਆਟਰ ਜੋ ਹੈ ਆਪਣੇ ਨਿਵੇਸ਼ਾਂ ਨੂੰ ਵਧਾ ਰਿਹਾ। 2022 ਦੇ ਸ਼ੁਰੂ ਤੋਂ ਅਮਰੀਕਾ ਦੇ ਜੰਗੀ ਵਿਭਾਗ ਡਿਪਾਰਟਮੈਂਟ ਆਫ ਵਾਰ ਨੂੰ ਕ੍ਰਿਟੀਕਲ ਮਿਨਰਲ ਮਹੱਤਵਪੂਰਨ ਖਣਿਜ ਕੱਢਣ ਵਾਲੀਆਂ ਕੈਨੇਡਾ ਦੀਆਂ ਖਣਨ ਜਿਹੜੀਆਂ ਨੇ ਕੰਪਨੀਆਂ ਦੇ ਵਿੱਚ 10 ਲੱਖਾਂ ਮਿਲੀਅਨਸ ਡਾਲਰ ਲਾਉਣੇ ਸ਼ੁਰੂ ਕਰ ਦਿੱਤੇ ਨੇ। ਉਸ ਸਮੇਂ ਕੈਨੇਡਾ ਦੇ ਵਿੱਚ ਇਸ ਖ਼ਬਰ ਦੇ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਦੀ ਬਜਾਏ ਅਖ਼ਬਾਰਾਂ ਫੈਡਰਲ ਅਤੇ ਸੂਬਾਈ ਵਾਅਦਿਆਂ ਬਾਰੇ ਸੁਰਖੀਆਂ ਲਗਾ ਰਹੀਆਂ ਸਨ ਕਿ ਇਹ ਖਣਿਜ ਪਦਾਰਥ ਇਲੈਕਟ੍ਰਾਨਿਕ ਵਾਹਨਾਂ ਦੇ ਵਿੱਚ ਬੈਟਰੀ ਪਲਾਂਟਾਂ ਦੇ ਨਾਲ ਉਸਰੇ ਕਲੀਨ ਟੈਕ ਰੈਵੋਲੂਸ਼ਨ ਸਾਫ਼ ਤਕਨੀਕੀ ਇਨਕਲਾਬ ਜਿਹੜਾ ਹਰੀ ਐਨਰਜੀ ਦੀ ਗੱਲ ਆਉਂਦੀ ਹੈ ਉਹਨੂੰ ਊਰਜਾ ਦੇਣਗੇ। 8ਵੀਂ ਫਾਇਰ ਰਾਈਜ਼ਿੰਗ ਖੋਜ ਸਮੂਹ ਦੇ ਹਿੱਸੇ ਦੇ ਵਜੋਂ ਅਸੀਂ ਕ੍ਰਿਟੀਕਲ ਮਿਨਰਲ ਸੈਕਟਰ ਜਿਹੜਾ ਨਾਲ ਸੰਬੰਧਿਤ ਨਵੀਆਂ ਸਪਲਾਈ ਚੇਨਾਂ ਦੀ ਜਾਂਚ ਕੀਤੀ ਹੈ। ਅਸੀਂ ਜਾਣਿਆ ਕਿ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ ਦੇ ਵਿੱਚ ਜਿਹੜਾ ਨੇ ਉਹਦੇ ਨਵੇਂ ਰੁਝਾਨ ਦੇ ਪਿੱਛੇ ਆਉਣ ਵਾਲੀ ਨਵੀਂ ਫੰਡਿੰਗ ਅਸਲ ਦੇ ਵਿੱਚ ਪੈਟਾਗਨ ਤੋਂ ਆ ਰਹੀ ਹੈ ਜੋ ਧਰਤੀ ਦੇ ਉੱਤੇ ਸਭ ਤੋਂ ਵੱਧ ਗ੍ਰੀਨ ਹਾਊਸ ਗੈਸਾਂ ਪੈਦਾ ਕਰਨ ਵਾਲੀ ਇਕਾਈ ਅਮਰੀਕਾ ਦੀ ਫੌਜ ਜਿਹੜੀ ਹੈ ਉਹਦੀ ਪ੍ਰਬੰਧਕ ਹੈ। 2024 ਤੇ 2025 ਦੇ ਸਿਰਫ 2 ਸਾਲਾਂ ਦੇ ਵਿੱਚ ਪੈਟਾਗਨ ਨੇ ਕੈਨੇਡਾ ਦੇ ਵਿੱਚ ਖਣਨ ਜਿਹੜਾ ਪ੍ਰੋਜੈਕਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਫਾਰਚੂਨ ਮਿਨਰਲਸ ਲੋਮੀਕੋ ਮੈਟਲਸ ਫਾਇਰਵੀਡ ਮੈਟਲਸ ਨੌਰਥ ਕਲਿਫ ਰਿਸੋਰਸਿਜ਼ ਨੈਨੋ ਵਨ ਮਟੀਰੀਅਲਜ਼ ਤੇ ਇਲੈਕਟਰਾ
ਜਿਹੜੀਆਂ ਇਲੈਕਟ੍ਰੋਨਿਕ ਜਿਹੜੀਆਂ ਬੈਟਰੀ ਮਟੀਰੀਅਲਸ ਦੇ ਵਿੱਚ 7 ਕਰੋੜ 80 ਲੱਖ ਯਾਨੀ ਕਿ 78 ਮਿਲੀਅਨ ਅਮਰੀਕਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਸਹਿਯੋਗ ਦੇ ਵਜੋਂ ਪੇਸ਼ ਕੀਤੇ ਗਏ ਇਸ ਪ੍ਰਬੰਧ ਨੇ ਕੈਨੇਡਾ ਦੀਆਂ ਖਣਨ ਤਰਜੀਹਾਂ ਨੂੰ ਜਿਹੜਾ ਅਮਰੀਕਾ ਫੌਜੀ ਲੋੜਾਂ ਦੇ ਅਨੁਸਾਰ ਢਾਲ ਦਿੱਤਾ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਸਮੇਂ ਦੇ ਦੌਰਾਨ ਵੀ ਫਿਰ 2025 ਦੇ ਵਿੱਚ ਅਮਰੀਕਾ ਦੇ ਜੰਗੀ ਵਿਭਾਗ ਡਿਪਾਰਟਮੈਂਟ ਆਫ ਵਾਰ ਨੇ ਅਲਾਸਕਾ ਦੇ ਤਾਂਬੇ ਕੋਬਾਲਟ ਸੋਨੇ ਅਤੇ ਚਾਂਦੀ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਜਿਹੜੀ ਵੈਂਕੂਵਰ ਆਧਾਰਿਤ ਖਣਨ ਕੰਪਨੀ ਹੈ ਟ੍ਰਾਈਲੋਜੀ ਮੈਟਲਜ਼ ਦੇ ਵਿੱਚ 10% ਦੀ ਇਕੁਇਟੀ ਹਿੱਸੇਦਾਰੀ ਹਾਸਲ ਕਰਨ ਦੇ ਲਈ 3,56,00,000 ਯਾਨੀ ਕਿ 35.6 ਮਿਲੀਅਨ ਡਾਲਰ ਜਿਹੜੇ ਨੇ ਅਮਰੀਕੀ ਡਾਲਰ ਖਰਚੇ ਹੈ। ਇਸ ਦੇ ਨਾਲ ਭਵਿੱਖ ਦੇ ਵਿੱਚ ਆਪਣੀ ਮਾਲਕੀ ਵਧਾਉਣ ਦੀ ਚੋਣ ਅਤੇ ਇੱਕ ਬੋਰਡ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਵੀ ਮਿਲਿਆ। ਅਮਰੀਕਾ ਦੇ ਊਰਜਾ ਵਿਭਾਗ ਜਿਹੜਾ ਇਹਦੇ ਵਿੱਚ ਡਿਪਾਰਟਮੈਂਟ ਆਫ ਐਨਰਜੀ ਹੈ ਉਹਨੇ ਵੀ ਵੈਂਕੂਵਰ ਆਧਾਰਿਤ ਕੰਪਨੀ ਲੀਥੀਅਮ ਅਮਰੀਕਾਸ ਦੇ ਵਿੱਚ ਜਿਹੜਾ 5% ਦੀ ਹਿੱਸੇਦਾਰੀ ਖਰੀਦੀ ਹੈ। ਇਹ ਕੰਪਨੀ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਲੀਥੀਅਮ ਖਾਣਾਂ ਦੇ ਵਿੱਚੋਂ ਇੱਕ ਨੂੰ ਵਿਕਸਿਤ ਕਰ ਰਹੀ ਹੈ। ਅੰਤਰਰਾਸ਼ਟਰੀ ਵਕੀਲ ਲਾਰੈਂਸ ਹਰਮਨ ਦੇ ਅਨੁਸਾਰ ਅਮਰੀਕਾ ਦੀ ਫੈਡਰਲ ਸਰਕਾਰ ਦਾ ਕੈਨੇਡਾ ਦੀਆਂ ਖਣਨ ਕੰਪਨੀਆਂ ਵਿੱਚ ਹਿੱਸੇਦਾਰੀ ਸ਼ੇਅਰ ਹੋਲਡਰ ਹੋਣਾ ਸ਼ਾਇਦ ਇੱਕ ਅਜਿਹਾ ਪ੍ਰਬੰਧ ਹੈ ਜਿਸ ਦੀ ਪਹਿਲਾਂ ਕੋਈ ਵੀ ਮਿਸਾਲ ਨਹੀਂ ਮਿਲਦੀ ਹੈ। ਇਹ ਕੰਟਰੋਲਿੰਗ ਸ਼ੇਅਰ ਨਹੀਂ ਨੇ ਪਰ ਐਂਟੀ ਟ੍ਰਾਂਸਟ ਖੇਤਰ ਦੇ ਨਾਲ ਸੰਬੰਧਿਤ ਵਕੀਲ ਜਿਹੜੇ ਨੇ ਸੈਂਡੀ ਵਾਕਰ ਉਨ੍ਹਾਂ ਨੇ ਚੇਤਾਵਨੀ ਜ਼ਰੂਰ ਦਿੱਤੀ ਹੈ ਕਿ ਇੱਕ ਵਾਰ ਜਦੋਂ ਇਹ ਖਾਣਾ ਜਿਹੜੀਆਂ ਨੇ ਕੰਮ ਕਰਨ ਲੱਗ ਜਾਣਗੀਆਂ ਤਾਂ ਅਮਰੀਕਾ ਦੀ ਸਰਕਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਸਕਦੀ ਹੈ ਕਿ ਖਣਿਜ ਸਿਰਫ ਅਮਰੀਕਾ ਨੂੰ ਹੀ ਜਾਣ ਕਿਤੇ ਹੋਰ ਪਾਸੇ ਨਾ। ਕੈਨੇਡਾ ਦੇ ਕੋਲ ਅਜਿਹੀਆਂ ਨੀਤੀਆਂ ਨੇ ਜੋ ਉਸਨੂੰ ਵਿਦੇਸ਼ੀ ਸਰਕਾਰਾਂ ਦੇ ਕੈਨੇਡਾ ਦੇ ਘਰੇਲੂ ਨਿਵੇਸ਼ਾਂ ਦੇ ਉੱਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੰਦੀਆਂ ਨੇ, ਖਾਸ ਕਰਕੇ ਜੇ ਇਹ ਨਿਵੇਸ਼ ਜਿਹੜਾ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਹੋ ਸਕਦੇ ਨੇ। ਹੁਣ ਤਾਂ 2022 ਦੇ ਵਿੱਚ ਕੈਨੇਡੀਅਨ ਸਰਕਾਰ ਨੇ ਚੀਨ ਦੀਆਂ 3 ਕੰਪਨੀਆਂ ਨੂੰ ਕੈਨੇਡਾ ਦੀਆਂ ਕ੍ਰਿਟੀਕਲ ਮਿਨਰਲ ਕੰਪਨੀਆਂ ਦੇ ਵਿੱਚ ਲਾਈ ਆਪਣੀ ਪੂੰਜੀ ਨੂੰ ਬਾਹਰ ਕੱਢ ਲੈਣ ਦਾ ਜਿਹੜਾ ਸੀ ਹੁਕਮ ਵੀ ਦਿੱਤਾ ਸੀ। ਅਮਰੀਕਾ ਦੀ ਸਰਕਾਰ ਸਟੇਟ ਜਿਹੜੀ ਹੈ ਵੱਲੋਂ ਟ੍ਰਾਈਲੋਜੀ ਮੈਟਲਜ਼ ਜਾਂ ਲਿਥੀਅਮ ਅਮਰੀਕਾਜ਼ ਦੇ ਵਿੱਚ ਕੀਤੇ ਨਿਵੇਸ਼ਾਂ ਦੇ ਖਿਲਾਫ਼ ਅਜਿਹਾ ਕੋਈ ਹੁਕਮ ਨਹੀਂ ਦੇ ਦਿੱਤਾ ਗਿਆ। ਦੂਸਰੇ ਪਾਸੇ ਜਲਵਾਯੂ ਦੇ ਨਾਂ ਦੇ ਉੱਤੇ ਧੋਖਾ ਕੀਤਾ ਜਾ ਰਿਹਾ ਵੀ ਆਮ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਤਾਂ ਕਹਿ ਦਿੰਦੇ ਪ੍ਰਦੂਸ਼ਣ ਫੈਲਾਉਂਦੇ ਆ ਪਰ ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਪ੍ਰਦੂਸ਼ਣ ਫੈਲ ਰਿਹਾ ਜਾਂ ਹਜ਼ਾਰਾਂ ਕਰੋੜਾਂ ਏਕੜ ਜਿਹੜੇ ਜੰਗਲ ਨੇ ਰੇਨ ਫੋਰੈਸਟ ਹੈ ਉਹਨੂੰ ਜਿਹੜਾ ਤਬਾਹ ਕੀਤਾ ਜਾਂਦਾ ਹੈ ਉਹਦਾ ਜ਼ਿਕਰ ਕਦੇ ਨਹੀਂ ਆਉਂਦਾ। ਪਿਛਲੀ ਵਾਰੀ ਇੱਕ ਵਾਰੀ ਮੈਂ ਕੀਤੇ ਸੀ ਆਪਣੀ ਦੀ ਕੌਨਸਪਰੈਸੀ ਦੀ ਗੱਲ ਗ੍ਰੀਨ ਹਾਊਸਾਂ ਦੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਮੀਟ ਦੀ ਗੱਲ ਉਹਦੇ ਨਾਲ ਕਿੰਨਾ ਜਿਹੜਾ ਤਬਾਹੀ ਮਚੀ ਹੈ ਦੁਨੀਆਂ ਦੇ ਉੱਤੇ ਅਤੇ ਹੁਣ ਜਿਹੜਾ ਵੈਜੀਟੇਰੀਅਨ ਫੂਡ ਦੇ ਵੱਲ ਨੂੰ ਪ੍ਰਮੋਟ ਕਰ ਰਹੇ ਨੇ ਸਾਰੀ ਦੁਨੀਆਂ ਦੇ ਵਿੱਚ ਅਤੇ ਇਸੇ ਤਰ੍ਹਾਂ ਜਿਹੜੇ ਖਣਨ ਪਦਾਰਥ ਜਿਹੜੇ ਨੇ ਉਹ ਕੱਢਣ ਦੇ ਲਈ ਕਿੰਨਾ ਪ੍ਰਦੂਸ਼ਣ ਕੀਤਾ ਜਾਂਦਾ ਹੈ। ਲਗਭਗ ਉਹਨਾਂ ਸਾਰੇ ਖਣਨ ਪ੍ਰੋਜੈਕਟਾਂ ਨੂੰ ਜਿਨ੍ਹਾਂ ਦੇ ਵਿੱਚ ਪੈਟਾਗਨ ਨੇ ਪੂੰਜੀ ਲਾਈ ਹੈ ਜਲਵਾਯੂ ਦੇ ਹੱਲਾਂ ਵਜੋਂ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹਦੇ ਹੱਲ ਦੱਸੇ ਹੈ। ਕਿਊਬਿਕ ਦੇ ਵਿੱਚ ਲੋਮਿਕੋ ਮੈਟਲਜ਼ ਆਪਣੀ ਪ੍ਰਸਤਾਵਿਤ ਲਾ ਲੁਤਰੇ ਗ੍ਰੇ ਫਾਈਟ ਖਾਨ ਨੂੰ ਨਵਿਆਉਣਯੋਗ ਊਰਜਾ ਦੇ ਇੱਕ ਸਥਾਨਕ ਪ੍ਰਬੰਧ ਜਿਹੜਾ ਇਕੋ ਸਿਸਟਮ ਦੇ ਹਿੱਸੇ ਦੇ ਵਜੋਂ ਪੇਸ਼ ਕਰ ਰਹੀ ਹੈ। ਇਸ ਨੂੰ ਪੈਟਾਗਨ ਤੋਂ 84.4 ਮਿਲੀਅਨ ਅਮਰੀਕਨ ਡਾਲਰ ਦੀ ਗ੍ਰਾਂਟ ਦਿੱਤੀ ਹੈ ਜਿਸ ਦੇ ਵਿੱਚ ਨੈਚੁਰਲ ਰਿਸੋਰਸਿਜ ਕੈਨੇਡਾ ਨੇ 49.49 ਮਿਲੀਅਨ ਡਾਲਰ ਦੀ ਹੋਰ ਗ੍ਰਾਂਟ ਦੇ ਕੇ ਵਾਧਾ ਜਿਹੜਾ ਕਰ ਦਿੱਤਾ। ਪਰ ਇਹ ਖੁੱਲੀ ਖਾਣ ਜਿਹੜੀ ਹੈ ਫੌਜੀ ਸਨਅਤ ਦੇ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਮੱਗਰੀ ਜਿਹੜੀ ਹੈ ਗ੍ਰੇ ਫਾਈਟ ਪੈਦਾ ਕਰਦੀ ਹੈ। ਇਸ ਗੱਲ ਦੇ ਜਿਹੜਾ ਮੱਦੇਨਜ਼ਰ ਕਿ ਅਮਰੀਕਾ ਨੇ 1950 ਤੋਂ ਬਾਅਦ ਆਪ ਗ੍ਰੇ ਫਾਈਟ ਪੈਦਾ ਨਹੀਂ ਕੀਤਾ ਅਤੇ ਬਹੁਤ ਵੱਡੀ ਪੱਧਰ ਦੇ ਉੱਤੇ ਚੀਨੀ ਸਪਲਾਈ ਦੇ ਉੱਤੇ ਨਿਰਭਰ ਰਿਹਾ। ਜੰਗੀ ਵਿਭਾਗ ਜਿਹੜਾ ਡਿਪਾਰਟਮੈਂਟ ਆਫ ਵਾਰ ਹੈ ਉਹਦਾ ਇਹ ਨਿਵੇਸ਼ ਬਹੁਤ ਰਣਨੀਤਿਕ ਹੈ। ਗ੍ਰੇ ਫਾਈਟ ਸਮੇਤ ਜਿਹੜਾ ਇਨ੍ਹਾਂ ਪ੍ਰੋਜੈਕਟਾਂ ਦੇ ਰਾਹੀਂ ਜਿਹੜਾ ਲੱਭੇ ਜਾ ਰਹੇ ਬਹੁਤ ਸਾਰੇ ਖਣਿਜ ਦੋਹਰੀ ਵਰਤੋਂ ਵਾਲੇ ਨੇ ਭਾਵੇਂ ਸਿਵਿਲੀਅਨ ਅਤੇ ਫੌਜੀ ਕੰਮਾਂ ਦੇ ਲਈ ਵਰਤੇ ਜਾ ਸਕਦੇ ਨੇ ਪਰ ਕੈਨੇਡਾ ਦੇ ਵਾਤਾਵਰਨ ਮੁਲਾਂਕਣ ਇਨਵਾਇਰਮੈਂਟਲ ਅਸੈਸਮੈਂਟ ਜਿਹੜੀ ਹੈ ਉਹਦੇ ਨਾਲ ਸੰਬੰਧਿਤ ਅਮਲ ਦੇ ਵਿੱਚ ਜਿਹੜਾ ਇਹ ਨਹੀਂ ਪੁੱਛਦੇ ਕਿ ਖਾਣਾ ਦੇ

ਘਰੇਲੂ ਪੱਧਰ ਦੇ ਉੱਤੇ ਜਲਵਾਯੂ ਤਬਦੀਲੀ ਦੇ ਹੱਲ ਤਿਆਰ ਕਰਨ ਦੀ ਜ਼ਰੂਰਤ ਹੈ। ਇਸ ਦਲੀਲ ਦੇ ਅਧੀਨ ਵਾਤਾਵਰਣ ਮੁਲਾਂਕਣਾਂ, ਇਨਵਾਇਰਮੈਂਟਲ ਅਸੈਸਮੈਂਟਾਂ ਅਤੇ ਮੂਲ ਨਿਵਾਸੀਆਂ ਦੇ ਨਾਲ ਸਲਾਹ ਮਸ਼ਵਰੇ ਨੂੰ ਜਲਵਾਯੂ ਦੀ ਤਬਦੀਲੀ ਬਾਰੇ ਤੁਰੰਤ ਜਿਹੜਾ ਕਾਰਵਾਈ ਕਰਨ ਦੇ ਰਾਹ ਦੇ ਵਿਚ ਬੇਲੋੜੀਆਂ ਰੁਕਾਵਟਾਂ ਦੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਚੋਣ ਮੁਹਿੰਮ ਦੇ ਦੌਰਾਨ ਕਾਰਨੀ ਦੇ ਵੱਲੋਂ ਮਾਰਕ ਕਾਰਨੀ ਵੱਲੋਂ ਬਿਲਡ ਬੇਬੀ, ਬਿਲਡ ਭਾਵ ਉਸਾਰੀ ਅਤੇ ਹੋਰ ਉਸਾਰੀ ਦੇ ਕੀਤੇ ਵਾਅਦਿਆਂ ਦਾ ਨਤੀਜਾ ਜਿਹੇ ਫੈਡਰਲ ਅਤੇ ਸੂਬਾਈ ਕਾਨੂੰਨਾਂ ਦੇ ਵਿਚ ਨਿਕਲਿਆ ਜੋ ਰਾਸ਼ਟਰੀ ਹਿੱਤ ਦੇ ਵਿਚ ਮੰਨੇ ਜਾਣ ਵਾਲੇ ਪ੍ਰੋਜੈਕਟਾਂ ਦੇ ਦੁਆਲੇ ਰੈੱਡ ਟੇਪ ਭਾਵ ਲਾਲ ਫੀਤਾਸ਼ਾਹੀ ਜਿਹੜੀ ਹੈ ਉਹਨੂੰ ਜਿਹੜਾ ਘਟਾਉਂਦੇ ਨੇ। ਓਟਾਵਾ ਸਿਰਫ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ ਉੱਤੇ ਅਮਰੀਕਾ ਦਾ ਕਬਜ਼ਾ ਹੁੰਦਾ ਹੀ ਨਹੀਂ ਦੇਖ ਰਿਹਾ, ਸਗੋਂ ਇਸ ਦੇ ਖਰਚਿਆਂ ਦੀ ਅਦਾਇਗੀ ਦੇ ਵਿਚ ਮਦਦ ਕਰ ਰਿਹਾ, ਜਿਵੇਂ ਕਿ ਟਰਾਂਜੀਸ਼ਨ ਸਕਿਓਰਿਟੀ ਪ੍ਰੋਜੈਕਟ ਦੇ ਬਾਰੇ ਖੋਜ ਦਰਸਾਉਂਦੀ ਹੈ ਕਿ ਅਮਰੀਕਾ ਦੇ ਜੰਗੀ ਵਿਭਾਗ ਵੱਲੋਂ ਹਾਲ ਹੀ ਦੇ ਵਿਚ ਕੀਤੇ ਹਰ ਇਕ ਨਿਵੇਸ਼ ਦੇ ਵਿਚ ਕੈਨੇਡਾ ਦੇ ਜਨਤਕ ਫੰਡਾਂ ਦੇ ਵਿਚੋਂ ਪੈਸੇ ਦੇ ਕੇ ਵਾਧਾ ਕੀਤਾ ਗਿਆ, ਜਦੋਂ ਕਿ ਪੈਟਾਗਨ ਨੇ ਕ੍ਰਿਟੀਕਲ ਮਿਨਰਲਾਂ ਦੇ ਉਪਰ ਜਿਹੜਾ ਦੱਸੇ ਗਏ 6 ਕੈਨੇਡੀਅਨ ਪ੍ਰੋਜੈਕਟਾਂ ਦੇ ਲਈ 7,80,00,000 ਅਮਰੀਕਨ ਡਾਲਰ ਤੋਂ ਵੱਧ ਜਿਹੜਾ ਫੰਡ ਅਲਾਟ ਕੀਤਾ। ਕੈਨੇਡੀਅਨ ਸਰਕਾਰ ਨੇ ਜਿਹੜਾ ਇਸ ਦੇ ਵਿਚ ਉਨ੍ਹਾਂ ਨਿਵੇਸ਼ਾਂ ਦੇ ਲਈ 6,90,00,000 ਕੈਨੇਡੀਅਨ ਡਾਲਰ ਦੇ ਕੇ ਸਾਡੇ ਕੁਦਰਤੀ ਸਰੋਤਾਂ ਦੇ ਖੇਤਰ ਦੇ ਵਿਚ ਅਮਰੀਕਨ ਸਟੇਟ ਦੇ ਪ੍ਰਭਾਵ ਨੂੰ ਕਾਰਗਰ ਜਿਹੜਾ ਢੰਗ ਦੇ ਨਾਲ ਸਬਸਿਡੀ ਦਿੱਤੀ ਹੈ। ਇਹ ਵਰਤਾਰਾ ਸਿਰਫ ਕੈਨੇਡਾ ਦੀ ਆਜ਼ਾਦੀ, ਜਲਵਾਯੂ ਤੇ ਵਾਤਾਵਰਣ ਦੇ ਲਈ ਹੀ ਖਤਰਾ ਨਹੀਂ ਹੈ, ਸਗੋਂ ਇਹ ਮੂਲ ਵਾਸੀਆਂ ਦੀ ਖੁਦ ਮੁਖਤਿਆਰੀ ਦੇ ਲਈ ਵੀ ਇਕ ਖਤਰਾ ਹੈ। ਜੇਕਰ ਮੂਲ ਵਾਸੀਆਂ ਦੇ ਖੇਤਰਾਂ ਦੇ ਵਿਚੋਂ ਖਣਿਜ ਹਥਿਆਰ ਬਣਾਉਣ ਦੇ ਲਈ ਕੱਢੇ ਜਾ ਰਹੇ ਨੇ ਤਾਂ ਕਿ ਇਸ ਦੇ ਬਾਰੇ ਸਥਾਨਕ ਫਸਟ ਨੇਸ਼ਨਸ ਨੂੰ ਜਿਹੜਾ ਪਤਾ ਨਹੀਂ ਲੱਗਣਾ ਚਾਹੀਦਾ ਕਿ ਉਹ ਇਸ ਦੇ ਬਾਰੇ ਇਨਕਾਰ ਕਰ ਸਕਦੇ ਨੇ। ਪ੍ਰਭਾਵਿਤ ਫਸਟ ਨੇਸ਼ਨਾਂ ਨੂੰ ਜਲਵਾਯੂ ਬਾਰੇ ਕਾਰਵਾਈ ਦੇ ਨਾਮ ਦੇ ਉੱਤੇ ਆਪਣੀਆਂ ਜੱਦੀ ਧਰਤੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਹਿਣ ਦੇ ਲਈ ਕਿਹਾ ਜਾ ਰਿਹਾ, ਜਦੋਂ ਕਿ ਅਸਲੀ ਮਕਸਦ ਅਮਰੀਕਾ ਦਾ ਫੌਜੀ ਵਿਸਤਾਰ ਜਿਹੜਾ ਹੋ ਸਕਦਾ ਹੈ। ਮੂਲ ਵਾਸੀਆਂ ਦੇ ਵੱਲੋਂ ਕੈਨੇਡਾ ਭਰ ਦੇ ਵਿਚ ਵਿਰੋਧ ਹੋ ਰਹੇ ਨੇ। ਕਿਟੀਗਨ ਜੀਬੀ ਇਨੀਸ਼ੀਨਾ ਬੇਗ ਫਸਟ ਨੇਸ਼ਨ ਨੇ ਗ੍ਰੇਫਾਈਟ ਦੀ ਲਾਲ ਉਤਰੇ ਖਾਨ ਦਾ ਜਿਹੜਾ ਹੈ ਸਖ਼ਤ ਵਿਰੋਧ ਕੀਤਾ ਹੈ, ਜਿਸ ਕਰਕੇ ਕਿਊਬਿਕ ਨੇ ਸੋਸ਼ਲ ਐਕਸੇਪੇਟੇਬਿਲਟੀ ਭਾਵ ਸਮਾਜਿਕ ਪ੍ਰਵਾਨਗੀ ਜਿਹੜੀ ਹੈ ਉਹਦੀ ਘਾਟ ਕਰਕੇ ਪ੍ਰੋਜੈਕਟ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਅਲਾਸਕਾ ਦੇ ਵਿਚ ਟ੍ਰਾਈਲੋਜੀ ਮੈਟਲਸ ਵੱਲੋਂ ਤਾਂਬੇ ਅਤੇ ਕੋਬਾਲਟ ਦੇ ਭੰਡਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਦੇ ਲਈ ਬਣਾਈਆਂ ਜਾਣ ਵਾਲੀਆਂ ਖਨਨ ਸੜਕਾਂ ਮਾਈਨਿੰਗ ਰੋਡਸ ਜਿਹੜੇ ਨੇ ਉਹਦੇ ਪ੍ਰਸਤਾਵ ਦਾ ਅਲਾਸਕਾ ਦੇ 40 ਮੂਲ ਵਾਸੀ ਕਬੀਲਿਆਂ ਦੇ ਵੱਲੋਂ ਸਖ਼ਤ ਜਿਹੜਾ ਵਿਰੋਧ ਕਰ ਦਿੱਤਾ ਗਿਆ ਕੀਤਾ ਜਾ ਰਿਹਾ ਹੈ। ਨਿਊ ਬਰਨ ਜ਼ਵਿਕ ਦੇ ਵਿਚ ਨਾਰਥ ਕਲਿਫ ਰਿਸੋਰਸਜ ਦੀ ਜਿਹੜੀ ਮਲਕੀਅਤ ਵਾਲੇ ਪ੍ਰਭਾਵਿਤ ਸੀਸਨ ਟੰਗਸਟਨ ਪ੍ਰੋਜੈਕਟ ਲਈ ਪੈਟਾਗਨ ਦੇ ਵੱਲੋਂ 1,50,00,000 ਯਾਨੀ ਕਿ 15 ਮਿਲੀਅਨ ਅਮਰੀਕਨ ਡਾਲਰ ਦਿੱਤੇ ਗਏ ਨੇ। ਟੰਗਸਟਨ ਕਾਰਬਾਈਡ ਇਕ ਬਹੁਤ ਹੀ ਸਖ਼ਤ ਧਾਤ ਹੈ ਜਿਸਦੀ ਵਰਤੋਂ ਬਖਤਰਬੰਦ ਸਮੱਗਰੀ ਆਰਮ ਨੂੰ ਜਿਹੜਾ ਤੋੜਨ ਦੇ ਲਈ ਕੀਤੀ ਜਾਂਦੀ ਹੈ। ਵੋਲਾ ਸਟੋਕਵੇ ਦੇ ਆਗੂ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ। ਇਕ ਬਜ਼ੁਰਗ ਆਲਮਾ ਬਰੁਕਸ ਨੇ ਕਿਹਾ ਕਿ ਇਹ ਜਿਹੜਾ ਅਮਰੀਕਾ ਜਾਂ ਕੈਨੇਡਾ ਦੀਆਂ ਫੌਜਾਂ ਦੀਆਂ ਜੰਗੀ ਕੋਸ਼ਿਸ਼ਾਂ ਦੇ ਵਿਚ ਸਹਾਇਤਾ ਕਰਨ ਵਾਲੀ ਕਿਸੇ ਵੀ ਚੀਜ਼ ਦੇ ਬਿਲਕੁਲ ਅਤੇ ਪੂਰੀ ਤਰ੍ਹਾਂ ਜਿਹੜਾ ਖਿਲਾਫ ਨੇ। ਪੈਟਾਗਨ ਦੀ ਨਵੀਂ ਨਿਵੇਸ਼ ਰਣਨੀਤੀ ਤੋਂ ਇਕ ਜਨਤਕ ਸਮਝ ਬਣਨੀ ਚਾਹੀਦੀ ਹੈ ਕਿ ਆਖਰ ਇਹ ਹੋ ਕੀ ਰਿਹਾ। ਕੈਨੇਡਾ ਸਿਰਫ ਇਕ ਗ੍ਰੀਨ ਇਕਨਾਮੀ ਹਰੀ ਆਰਥਿਕਤਾ ਨਹੀਂ ਉਸਾਰ ਰਿਹਾ, ਸਗੋਂ ਇਸ ਨੂੰ ਜਿਹੜਾ ਅਮਰੀਕਾ ਦੀ ਜੰਗੀ ਸਨਅਤ ਦੇ ਨਾਲ ਹੋਰ ਡੂੰਘਾਈ ਦੇ ਨਾਲ ਜੋੜਿਆ ਜਾ ਰਿਹਾ। ਲੋ ਦੋਸਤੋ, ਇਹ ਹੈ ਜੀ ਗ੍ਰੀਨ ਐਨਰਜੀ ਦੇ ਨਾਂ ਦੇ ਉੱਤੇ, ਤੇ ਜਿਵੇਂ ਕਿ ਆਪਣੇ ਵੀ ਗ੍ਰੀਨ ਰੈਵੋਲੂਸ਼ਨ ਦੇ ਨਾਂ ਦੇ ਉੱਤੇ ਬਥੇਰਾ ਕੁਝ ਹੋਇਆ, ਤੇ ਹੁਣ ਇੱਥੇ ਇਨ੍ਹਾਂ ਮੁਲਕਾਂ ਦੇ ਵਿਚ ਤੇ ਇੰਡੀਆ ਦੇ ਵਿਚ ਵੀ ਜੋ ਕੁਝ ਵਾਪਰ ਰਿਹਾ, ਜ਼ਮੀਨਾਂ ਹਥਿਆਈਆਂ ਜਾ ਰਹੀਆਂ ਨੇ, ਖਨਨ ਕੀਤਾ ਜਾ ਰਿਹਾ, ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ। ਦੁਨੀਆਦਾਰੀ ਦੇ ਵਿਚ ਸਾਰਾ ਕੁਝ ਇਸੇ ਤਰ੍ਹਾਂ ਵਾਪਰ ਰਿਹਾ, ਉਹ ਚਾਹੇ ਅਮਰੀਕਾ ਹੋਵੇ ਤੇ ਚਾਹੇ ਕੈਨੇਡਾ, ਚਾਹੇ ਯੂਰਪ ਹੋਵੇ ਤੇ ਚਾਹੇ ਇੰਡੀਆ। ਇਹ ਸੀ ਗੱਲਬਾਤ ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼। ਲੇਖਕ ਸ਼੍ਰੀ ਪੈਸਟਰ ਨੈਕ ਅਤੇ ਨੈਨਸੀ ਨੈਨਕੀ ਵੈਲ
ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਸੁਖਵੰਤ ਹੁੰਦਲ ਜੀ ਦੇ ਦੁਆਰਾ ਤੇ ਮੈਂ

0: ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ। ਲਓ ਦੋਸਤੋ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਜਾ ਰਿਹਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਜੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਜਾਂਦੇ ਜਾਂਦੇ ਇੱਕ ਆਰਟੀਕਲ ਤੁਹਾਡੇ ਨਾਲ ਹੋਰ ਸਾਂਝਾ ਕਰਾਂਗਾ ਜੋ ਅੱਜ ਛਪਿਆ ਤੇ ਉਹਦੀ ਸਾਂਝ ਪਾਉਣਾ, ਪਰ ਉਸ ਤੋਂ ਪਹਿਲਾਂ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਨਾਲ ਜਿਹੜਾ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਆਪਾਂ ਆਖਰੀ ਗੱਲਬਾਤ ਕਰਕੇ ਤੇ ਸਮਾਪਤੀ ਵੱਲ ਨੂੰ ਵੱਧਦੇ ਹਾਂ।
1: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com ਔਰ ਕਾਲ ਵਿਕ ਭਾਰਜ 604-377-1092, British Columbia, Bestwood Kitchen Cabinets, LDD.
2: ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
0: ਜੀ ਦੋਸਤੋ, ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਆਪਣੇ ਨਾਲ ਜੁੜੇ ਨੇ ਸੁਰਿੰਦਰ ਕੌਰ ਮਾਲ ਭੈਣ ਜੀ US ਤੋਂ, ਉਨ੍ਹਾਂ ਦੀ ਗੱਲਬਾਤ ਸੁਣ ਕੇ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਰੇਵਨ ਜਾਸੂਸੀ, ਜਾਸੂਸ ਸ਼ਿਕਾਰੀ ਜਾਂ ਜਾਦੂਗਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਸੁਰਿੰਦਰ ਕੌਰ ਮਾਲ ਜੀ ਦੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ US ਤੋਂ।
3: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ।
0: ਸਤਿ ਸ੍ਰੀ ਅਕਾਲ।
3: ਮੁਕੱਦਰ ਸਿੰਘ ਜੀ ਨੇ ਲਿਖਿਆ ਆਪੇ ਕੀ ਬਣੂ ਦੁਨੀਆ ਦਾ। ਭੁਪਿੰਦਰ ਜੀ, ਮੈਂ ਸਾਰਾ ਪ੍ਰੋਗਰਾਮ ਸੁਣਦੀ ਸੁਣਦੀ ਵਾਕਈ ਇਹੀ ਸੋਚ ਰਹੀ ਸੀ ਕੀ ਬਣੂਗਾ, ਸੱਚੀ ਕੀ ਬਣੂਗਾ ਦੁਨੀਆ। ਤਾਂ ਉਹ ਮੈਂ ਹੁਣ ਜਿਹੜੇ ਫੋਨ ਚੁੱਕ ਕੇ ਬੈਠ ਕੇ, ਅੱਗੇ ਤਾਂ ਪਹਿਲਾਂ ਮੈਂ ਖੜੀ ਕੰਮ ਕਰਦੀ, ਲੰਚ ਬਣਾਉਂਦੀ ਕਰ ਰਹੀ ਸੀ, ਸੁਣ ਰਹੀ ਸੀ, ਤੇ ਜਦੋਂ ਮੈਂ ਹੁਣ ਫੋਨ ਚੱਕਿਆ ਤਾਂ ਮੂਹਰੇ ਮੈਨੂੰ ਕਮੈਂਟ ਦੇ ਸੀਗਾ। ਔਰ ਵਾਕਈ ਮੈਂ ਇਹੀ ਸੋਚ ਰਹੀ ਸੀ ਕੀ ਬਣੂਗਾ ਦੁਨੀਆ ਦਾ, ਵਾਕਈ ਸਮਝ ਨੀ ਆਉਂਦੀ ਭੁਪਿੰਦਰ ਜੀ, ਸਾਰੀ ਦੁਨੀਆਂ ਵਿੱਚ ਕਿਸੇ ਵੀ ਇਹੀ ਕੁਛ ਹੋ ਰਿਹਾ, ਪਤਾ ਨੀ ਇੱਕ ਦੂਜੇ ਨੂੰ ਮਾਰਨ ਦੀ, ਇੱਕ ਦੂਜੇ ਤੋਂ ਉੱਚਾ ਉੱਠਣ ਦੀ, ਦੂਜੇ ਨੂੰ ਥੱਲੇ ਸਿੱਟਣ ਦੀ,
0: ਅਮੀਰ ਬਣਨ ਦੀ,
3: ਬਸ ਇਹੀ ਕੋਸ਼ਿਸ਼ ਚੱਲ ਰਹੀਆਂ ਹੈ ਪਿੰਡਾਂ ਵਿੱਚ, ਘਰਾਂ ਵਿੱਚ, ਪਰਿਵਾਰਾਂ ਵਿੱਚ, ਸਾਰੇ ਤੇ ਮਤਲਬ ਪਤਾ ਹੀ ਨੀ, ਪਿਆਰ ਪਿਓਰ ਤਾਂ ਮੇਰੇ ਖਿਆਲ ਨਾਲ ਉੱਡ ਪੁੱਟ ਹੀ ਗਿਆ, ਸਾਰਾ ਕੁਛ ਖਤਮ ਜਿਹਾ ਹੀ ਹੋਈ ਜਾਂਦਾ।
0: ਬਿਲਕੁਲ
3: ਆਹੋ, ਬੜੇ ਵੈਸੇ ਦੁੱਖ ਵਾਲੀ ਗੱਲ ਆ, ਸੱਚੀ ਕੀ ਬਣੂਗਾ, ਕਿੱਦਾਂ ਗਾਹ ਗਾਹ ਕੀ ਹੋਊਗਾ, ਤੁਸੀਂ ਅਸੀਂ ਅਜੇ ਤੱਕ ਵੱਡਿਆਂ ਨੂੰ ਸੁਣਦੇ ਆ ਜਾਂ ਕਿੱਦਾਂ ਵੀ ਹੈਗੀ ਆ, ਤੇ ਆਪਣੇ ਪਰਿਵਾਰਾਂ ਲਈ ਕਰਦੇ। ਹੁਣ ਜਿਹੜੇ ਗਾਹ ਗਾਹ ਬੱਚੇ ਆ, ਤੁਸੀਂ ਦੇਖੋ ਬੱਚੇ ਆ, ਜੇ ਇਹ ਇੱਥੇ ਪੜ੍ਹਦੇ ਕਰਦੇ ਆ, ਜਿਹੜਾ ਬੱਚਾ ਬਾਹਰੋਂ ਆਪਣੇ ਲਈ ਚੀਜ਼ ਲਿਆਂਦਾ ਉਹ ਆਪਣੇ ਲਈ ਲੈ ਆਂਦਾ ਜੀ, ਨਾਲ ਦੇ ਬੈਠੇ ਨੂੰ ਮੜ ਜਾ ਪੁੱਛੂ, ਨਹੀਂ ਤਾਂ ਪੁੱਛਣ ਦੀ ਕੋਸ਼ਿਸ਼ ਨਹੀਂ ਕਰਦੇ, ਹਨਾ। ਤੇ ਜਿਹੜੇ ਰਸਮੋ ਰਿਵਾਜ ਆ ਉਹ ਵੀ ਸਾਡੇ ਤੱਕ ਹੀ ਰਹਿ ਗਏ।
0: ਕਈ ਵਾਰੀ ਇਹ ਸੋਚਦੇ ਆ, ਜਿਹੜੀ ਐਜੂਕੇਸ਼ਨ ਆ ਨਾ ਉਹਦਾ ਲੈਵਲ ਜਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਦੇ ਆ, ਚਲੋ ਇਹ ਇੱਕ ਖੁੱਲੀ ਚਰਚਾ ਹੈਗੀ ਆ, ਪਰ ਮੈਂ ਕਈ ਵਾਰੀ ਇਸ ਦੇ ਬਾਰੇ ਸੋਚਦਾ ਹੁੰਦਾ, ਚਲੋ ਇੱਕ ਤਾਂ ਸਿੱਖਿਆ ਖੇਤਰ ਹੈਗਾ ਕਿ ਜੋ ਅਸੀਂ ਬੱਚਿਆਂ ਨੂੰ ਸਿਖਾਉਣਾ ਹੈ ਉਹ ਐਜੂਕੇਸ਼ਨ ਜ਼ਰੂਰੀ ਹੈ, ਪਰ ਕਈ ਵਾਰੀ ਇਹ ਵੀ ਸੋਚਦੇ ਆ ਕਿ ਜਿਹੜੀ ਸਿੱਖਿਆ ਨਹੀਂ ਸੀ ਪਹਿਲਾਂ, ਤਾਂ ਜਿਹੜੇ ਸਾਡੇ ਬਜ਼ੁਰਗ ਸੀ, ਬਜ਼ੁਰਗਾਂ ਦੇ ਬਜ਼ੁਰਗ ਸੀ, ਤਾਂ ਉਹਨਾਂ ਨੇ ਵੀ ਤਾਂ ਦੁਨੀਆਂ ਦੇ ਉੱਤੇ, ਚਲੋ ਸਮੇਂ ਸਮੇਂ ਦੇ ਨਾਲ ਤਬਦੀਲੀ ਆਈ ਹੈ, ਜਨਰੇਸ਼ਨ ਗੈਪ ਜਿਹੜਾ ਉਹ ਘੱਟ ਵੀ ਹੋਇਆ ਤੇ ਵੱਧ ਵੀ ਰਿਹਾ ਕਈ ਜਗ੍ਹਾ ਦੇ ਉੱਤੇ, ਪਰ ਜਿਹੜਾ ਉਹ
3: ਤਾਂ ਹਮੇਸ਼ਾ ਇਦਾਂ ਹੁੰਦੇ
0: ਰਹੇ। ਹਾਂਜੀ, ਉਹ ਚਾਹੇ ਧਰਮ ਦਾ ਮੁੱਦਾ ਹੈ ਤੇ ਚਾਹੇ ਸਾਡੀ ਵਿਰਸੇ ਵਿਰਾਸਤ ਦਾ ਹੈ, ਜਾਂ ਸਾਡੇ ਰੀਤੀ ਰਿਵਾਜ ਜਿਹੜੇ ਨੇ ਵਿਆਹਾਂ ਦਾ, ਜਾਂ ਉਹ ਜੋ ਕੁਝ ਵੀ ਸੀਗਾ, ਉਹ ਪੜਾਈ ਦੇ ਨਾਲ ਕਿਤੇ ਨਾ ਕਿਤੇ ਥੋੜਾ ਬਹੁਤਾ, ਚਲੋ ਓਪਨ ਮਾਈਂਡਡ ਲੋਕ ਹੋਏ ਨੇ ਉਸ ਚੀਜ਼ ਦੇ ਬਾਰੇ, ਪਰ ਕਿਤੇ ਨਾ ਕਿਤੇ ਇਹ ਵੀ ਮਨ ਦੇ ਵਿਚ ਆਉਂਦਾ ਕਿ ਜਿਹੜੀ ਬੱਚੇ ਜਿਹੜੇ ਨਵੀਆਂ ਪੀੜੀਆਂ ਆ ਰਹੀਆਂ ਨੇ, ਕਿ ਕੋਈ ਵੀ ਮੁਲਕ ਲੈ ਲਓ, ਕਿ ਉਹ ਮੁਲਕ ਸਿਰਫ ਇਸੇ ਕਰਕੇ ਉਹਨਾਂ ਨੂੰ ਐਜੂਕੇਟ ਕਰ ਰਿਹਾ, ਕਿ ਉਸ ਹਿਸਾਬ ਦੇ ਨਾਲ ਐਜੂਕੇਟ ਕਰ ਰਿਹਾ ਜਿਸ ਹਿਸਾਬ ਦੇ ਨਾਲ ਉਹ ਬੱਚਿਆਂ ਦੀ ਜਿਹੜੀ ਆ ਪ੍ਰੋਗਰਾਮਿੰਗ ਕਰਨ ਚਾਹੁੰਦੇ ਆ। ਹੁਣ ਦੇਖੋ ਆਪਾਂ ਸੀਗੇ ਤਾਂ ਕੁਛ ਨਾ ਕੁਛ ਕਰੀ ਜਾਣਾ, ਹੱਥ ਪੈਰ ਮਾਰੀ ਜਾਣਾ, ਟਿਕਣਾ ਨਹੀਂ, ਚਾਹੇ ਗਲਤ ਹੀ ਹੁੰਦਾ ਸੀਗਾ, ਪਰ ਅੱਜ ਦੇ ਬੱਚੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਨਹੀਂ ਰੱਖ ਰਹੇ, ਉਹ ਕਹਿੰਦੇ ਜੇ ਖਰਾਬ ਹੋ ਗਈ ਆ ਤਾਂ ਨਵੀਂ ਲੈ ਆਵਾਂਗੇ, ਤੇ ਜੇ ਕੌਫੀ ਵੀ ਬਣਾਉਣ ਨੂੰ ਕਹਿ ਦਿਓ ਕਿਸੇ ਨੂੰ ਤਾਂ ਉਹ ਕਹਿੰਦੇ ਜੀ ਉਹ ਕਿੱਦਾਂ ਬਣਾਉਣੀ ਆ ਮੈਨੂੰ ਦੱਸੋ, ਹਨਾ। ਇਹ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੇ ਮਨਫੀ ਕਰ ਦਿੱਤੀਆਂ ਆਪਣੀ ਲਾਈਫ ਦੇ ਵਿੱਚ, ਤੇ ਇਹ ਕਿਤੇ ਨਾ ਕਿਤੇ ਪ੍ਰੋਗਰਾਮਿੰਗ ਹੀ ਹੈ ਜੀ, ਉਹ ਸਾਰੀ ਜਿਹੜੀ ਸਕੂਲਿੰਗ ਦੇ ਵਿੱਚ ਹੀ ਹੈ ਸਾਰਾ ਕੁਝ।
3: ਇੱਕ ਵਾਰ ਇੱਥੇ ਮੈਂ ਇੱਕ ਪੜ੍ਹਦੀ ਸੀ ਪੋਸਟ ਜਿਹੀ, ਪਰ ਮੈਂ ਨਹੀਂ ਪਾਈ, ਕਈ ਸਾਲ ਪਹਿਲਾਂ ਦੀ ਪਾਈ, ਤੇ ਤੁਸੀਂ ਜੀ ਇੰਨਾ ਚਿਰ ਹੋ ਗਿਆ ਕਿੱਦਾਂ ਇਕੱਠੇ ਰਹੇ, ਤੇ ਗੱਲ ਇਹ ਆ ਕਿ ਸਾਡਾ ਜਮਾਨਾ ਸੀ ਕੋਈ ਚੀਜ਼ ਟੁੱਟ ਗਈ ਅਸੀਂ ਉਹਨੂੰ ਜੋੜ ਲਈ, ਕੋਈ ਕੱਪੜਾ ਫਟ ਗਿਆ ਉਹਨੂੰ ਮੜ ਜਾ ਸੀ ਲਿਆ, ਹੁਣ ਤਾਂ ਹੋਇਆ ਜੇ ਕੱਪੜਾ ਫਟ ਗਿਆ ਸੀ ਲਏ, ਜੇ ਚੀਜ਼ ਮਰਜ਼ੀ ਖਰਾਬ ਹੋਈ ਉਹਨੂੰ ਸਿੱਟ ਦੇਣੀ ਤੇ ਨਵੀਂ ਲੈ ਆਣੀ, ਸੱਚੀ ਗੱਲ ਆ ਹਨਾ। ਤੇ ਇਹ ਕਈ ਇਹ ਇੱਥੇ ਤੱਕ ਇੰਨੀ ਰਿਸ਼ਤਿਆਂ ਦੇ ਵੀ, ਇੱਕ ਦਿਨ ਮੇਰਾ ਬੇਟਾ ਹੀ ਇਹ ਤੁਹਾਨੂੰ ਮੈਂ ਸ਼ਾਇਦ ਅੱਗੇ ਵੀ ਇੱਕ ਦਿਨ ਦੱਸੀ ਗੱਲ ਕਿ ਨਹੀਂ ਮੈਨੂੰ ਬਹੁਤਾ ਚੇਤਾ ਨੀ, ਉਹ ਇੱਦਾਂ ਅਸੀਂ ਕਿਸ ਤਰ੍ਹਾਂ ਅਸੀਂ ਇਕੱਠੇ ਸੀ, ਦੋਨੋ ਜਾਣੇ ਜਾ ਰਹੇ ਤਾਂ ਕਿਸੇ ਨੇ ਫੋਨ ਤੇ ਗੱਲ ਕਰ ਰਿਹਾ ਸੀ, ਉਹ ਕਹਿੰਦੇ ਗਾਹਾਂ ਗਾਹਾਂ ਤਾਂ ਏਦਾਂ ਹੋਣੀ, ਉਹਨਾਂ ਨੂੰ ਇਹ ਨੀ ਪਤਾ ਹੋਣਾ ਫੁੱਫੜ ਕੌਣ ਆ ਤਾਂ ਮਾਮਾ ਕੀ ਹੁੰਦਾ ਹਨਾ।
0: ਬਿਲਕੁਲ,
3: ਤੇ ਇਹ ਆਪਣੇ ਥੱਕੇ ਸੀਮਤ ਰਹਿਣੇ, ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨੀ, ਤੁਸੀਂ ਦੇਖੋ ਹੈਗਾ ਵੀ ਨਾ ਆਪਣੇ ਆਪਣੇ ਨਾਲ ਮਤਲਬ ਹੈ ਵੀ ਨੀ।
0: ਦੇਖੋ ਚਾਈਨਾ ਦੇ ਵਿੱਚ ਜਦੋਂ ਜਨਰੇਸ਼ਨ ਕਹਿ ਲੋ ਕਿ ਸੋਰੀ ਆਪਣੀ ਜਨਸੰਖਿਆ ਕੰਟਰੋਲ ਕੀਤੀ ਹੈ, ਉਹਦੇ ਵਿੱਚ ਕਿੰਨੇ ਰਿਸ਼ਤੇ ਜਿਹੜੇ ਨੇ, ਚਾਹੇ ਇੱਕ ਇੱਕ ਪਰਿਵਾਰ ਦੇ ਵਿੱਚ ਬੱਚਾ ਹੋ ਗਿਆ, ਤੇ ਅੱਗੇ ਜਿਹੜਾ ਉਹਨਾਂ ਦੇ ਵਿੱਚ ਮਾਸੀਆਂ ਚਾਚੀਆਂ ਤਾਈਆਂ ਦੇ ਰਿਸ਼ਤੇ ਕਿੰਨੇ ਉਹ ਜਿਹੜੇ ਮਾਈਨਸ ਹੋ ਗਏ ਨੇ ਉਹਦੇ ਵਿੱਚ,
3: ਮਾਈਨਸ ਵੀ ਆਪਣੇ ਵਿੱਚ ਵੀ ਤਾਂ ਪਰਵਿੰਦਰ ਜੀ, ਭੁਪਿੰਦਰ ਜੀ ਮਾਈਨਸ ਹੀ ਹੋ ਰਹੇ।
0: ਹਾਂਜੀ,
3: ਔਰ ਤੁਸੀਂ ਦੇਖੋ ਇੱਥੋਂ ਤੱਕ ਹੈ ਕਿ ਆਪਾਂ ਵਿਸ਼ਾ ਹੋਰ ਤੇ ਚੱਲ ਪਏ ਆ, ਤੇ ਗੱਲ ਇਹ ਆ ਕਿ ਬੱਚੇ ਗਾਹ ਵਿਆਹ ਹੀ ਨੀ ਕਰਾਉਣਾ ਚਾਹੁੰਦੇ, ਉਹ ਕਹਿੰਦੇ ਲੋੜ ਕੀ ਆ, ਬੱਚੇ ਪਹਿਲਾਂ ਵਿਆਹ ਕਰਾਵਾਂਗੇ, ਕਿੰਨੀ ਕਹਿੰਦੇ ਆਪਣੇ ਤੇ ਸਟ੍ਰੈਸ ਹੋਊਗਾ, ਵਿਆਹ ਹੋਊਗਾ, ਨਿਆਣੇ ਹੋ ਗਏ, ਉਹਨਾਂ ਨੂੰ ਪਾਲਣਾ ਪੜ੍ਹਾਉਣਾ ਕਰਨਾ, ਉਹ ਸੋਚਦੇ ਹੋ ਕਹਿੰਦੇ ਕੱਲ ਇਹ ਇੰਨਾ ਕੁਛ ਕਰਨਾ, ਤੁਸੀਂ ਦੇਖੋ ਹੈਂ, ਅੱਗੇ ਤਾਂ ਖੁਸ਼ ਹੁੰਦੇ ਸੀ ਕਿ ਮੇਰਾ ਵਿਆਹ ਹੋਣ ਲੱਗਾ।
0: ਬਿਲਕੁਲ,
3: ਤੇ ਹੁਣ ਇਹ ਤੁਸੀਂ ਦੇਖੋ ਦੇਸ਼ ਵਿਚ ਵੀ ਜੋ ਕੁਛ ਹੋ ਰਿਹਾ ਆਪਣੇ ਸਮਝੋ ਪੰਜਾਬ ਵਿਚ ਹੋ ਰਿਹਾ, ਉਹਨਾਂ ਨੇ ਆਪਣੇ ਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਸੈਣੀ ਸਾਹਿਬ ਦੀ, ਜਿਹੜਾ ਉਹਨੇ ਕਿਹਾ ਕਹਿੰਦੇ ਜੇ ਹੁਣ ਕਿਸੇ ਦੇ ਕੱਪੜਿਆਂ ਤੇ ਅਸੀਂ ਕਹੀ ਜਾਂਦੇ ਅਕਾਲੀ ਆਹ ਮਾੜੇ ਆ ਏਦਾਂ ਮਾੜੇ ਏਦਾਂ ਮਾੜੇ, ਪਰ ਜਿਹੜਾ ਵੀ ਕੋਈ ਮਾੜਾ ਚਾਹੇ ਮੈਂ ਮਾੜੀ ਆ ਚਾਹੇ ਭੁਪਿੰਦਰ ਜੀ ਤੁਸੀਂ ਐਨੀ ਬੋਡੀ ਹੈ ਨਾ, ਤਾਂ ਹਰੇਕ ਬੰਦੇ ਵਿੱਚ ਕਈ ਗੁਣ ਹੁੰਦੇ ਆ, ਕਈ ਕੋਈ ਅਪਗੁਣ ਵੀ ਹੁੰਦੇ, ਉਹ ਇੱਕ ਜੇ ਇੱਕ ਅੱਧੀ ਚੀਜ਼ ਖਰਾਬ ਹੁੰਦੀ ਜੇ ਉਹਨੂੰ ਹੀ ਸੜੀ ਜਾਵੋ ਨਾ ਤਾਂ ਫਿਰ ਗੱਲ ਫਿਰ ਬਣਦੀ ਨੀ ਹੈਗੀ, ਤੁਸੀਂ ਅੱਗੇ ਵੱਧ ਨੀ ਸਕਦੇ।
0: ਬਿਲਕੁਲ,
3: ਉਹ ਕਹਿੰਦੇ ਨਾ ਭੇ ਜਦ ਇਹ ਜੇ ਦੂਜਿਆਂ ਦੇ ਕੱਪੜਿਆਂ ਤੇ ਚਿੱਟੇ ਚਿੱਕਣੇ ਛਿੱਟੀ ਜਾਓਗੇ ਸਿੱਟੂਗੇ ਤਾਂ ਫਿਰ ਤੁਹਾਡੇ ਆਪਣੇ ਕੱਪੜੇ ਚਿੱਟੇ ਤਾਂ ਰਹਿਣ।
0: ਬਿਲਕੁਲ,
3: ਮੈਨੂੰ ਬਹੁਤ
0: ਵਧੀਆ ਜਿਹਨਾਂ ਦੇ ਘਰ ਸ਼ੀਸ਼ਿਆਂ ਦੇ ਹੁੰਦੇ ਆ ਦੂਸਰਿਆਂ ਦੇ ਬੱਟੇ ਨੀ ਮਾਰੀ ਦੇ।
3: ਹਾਂਜੀ ਹਾਂਜੀ ਭਾਈ, ਮੈਂ ਸੁਣ ਰਹੀ ਸੀ ਸਾਰਾ,
0: ਹਾਂਜੀ,
3: ਪਰ ਮੈਂ ਕੰਮੇ ਕਰ ਰਹੀ ਸੀ ਤਾਂ ਫਿਰ ਮੈਂ ਕਿਹਾ ਹੁਣੇ ਮੈਂ ਕਰਦੀ ਤਾਂ, ਬਾਕੀ ਸੱਚੀ ਨੀ ਪਤਾ ਭੁਪਿੰਦਰ ਜੀ ਔਰ ਉਭਰੇ ਹੋ ਰਿਹਾ। ਤੁਹਾਨੂੰ ਮੈਂ ਦੱਸਦੀ ਹਾਂ ਅਸੀਂ ਜਿਹੜੇ ਸੀਗੇ ਸਾਡੀ ਲਾਈਫ ਏਦਾਂ ਦੀ ਸੀ, ਅਸੀਂ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਸਾਰਾ ਟੱਬਰ ਸਾਰੀ ਉਮਰ ਤੱਕ ਇਹ ਰਿਹਾ, ਤਾਂ ਹੁਣ ਤੱਕ ਵੀ ਏਦਾਂ ਹੁੰਦੀ, ਪਰ ਗਾਹਾਂ ਹੁਣ ਨਿਆਣਿਆਂ ਦਾ ਕੋਈ ਕਿਸੇ ਵੇਲੇ ਕੰਮ ਤੇ ਜਾਂਦਾ, ਕੋਈ ਕਿਸੇ ਵੇਲੇ ਕੰਮ ਤੋਂ ਆਉਂਦਾ, ਕੋਈ ਬਿੱਲ ਸਿਰ ਕਾਲਜ ਨੂੰ ਜਾਂਦਾ, ਕੋਈ ਕਿੱਦਾਂ ਆਉਂਦਾ, ਉਹ ਵੱਖਰੇ ਵੱਖਰੇ ਸਪੈਸ਼ਲ, ਇਹਨਾਂ ਕੋਲ ਤਾਂ ਇਹਨਾਂ ਦੀ ਕਮਾਈ ਦਾ ਮੈਂ ਸੋਚਦੀ ਹਾਂ ਇੰਨੀ ਕਮਾਈ ਦਾ ਜੇ ਜ਼ਿਆਦਾ ਕਮਾਉਂਦੇ ਇਹਨਾਂ ਦਾ ਫਾਇਦਾ ਵੀ, ਜਿਹੜੇ ਰੋਟੀ ਵੀ ਨੀ ਚੱਜ ਨਾਲ ਖਾ ਸਕਦੇ।
0: ਬਿਲਕੁਲ ਹੈ ਜੀ,
3: ਹੈ ਇਹ ਫਿਕਰ ਵਾਲੀਆਂ ਤਾਂ ਗੱਲਾਂ ਹੈਗੀਆਂ, ਇਹਨਾਂ ਨੂੰ ਇਹ ਕੰਟਰੀ ਏਦਾਂ ਦੇ ਬਣਾ ਰਹੇ, ਇਹਨਾਂ ਨੂੰ ਐਜੂਕੇਸ਼ਨ ਜਾਂ ਜਿਹੜੇ ਵੀਡੀਓ ਦੇਖਦੇ ਜਾਂ ਮੂਵੀਆਂ ਦੇਖਦੇ ਉਹ ਕੀ ਦੇਖਦੇ ਕੀ ਕਰਦੇ, ਤੇ ਇਹਨਾਂ ਨੂੰ ਸਾਰੇ ਇਹਨਾਂ ਦੇ ਜਾਣੀ ਕਿ ਬ੍ਰੇਨ ਵਾਸ਼ ਕਰ ਰਹੇ ਸਾਰੇ।
0: ਬਿਲਕੁਲ ਹੈ ਜੀ, ਔਜਲਾ ਸਾਹਿਬ ਵੀ ਲਿਖਦੇ ਨੇ ਕਿ ਕਹਿੰਦੇ ਪਿਓ ਤੇ ਮਾਂ ਦੇ ਪਾਸੇ ਵਾਲੇ ਜਿਹੜੇ ਰਿਸ਼ਤੇ ਆ ਖਤਮ ਹੋ ਗਏ ਆ।
3: ਬਿਲਕੁਲ ਬਿਲਕੁਲ ਖਤਮ ਹੋ ਗਏ, ਅਜੇ ਮਾਂ ਤਾਂ ਆਪਣੇ ਬਲ ਨੂੰ ਕਰਕੇ ਨਿਆਣਿਆਂ ਨੂੰ ਗੱਲਾਂ ਕਰ ਕਰਕੇ ਮਾਂ ਆਪਣੇ ਪੇਕਿਆਂ ਵੱਲ ਦੇ ਰਿਸ਼ਤੇ ਨੂੰ ਕਾਇਮ ਮਾੜਾ ਮੋਟਾ ਰੱਖੇ ਹੀ ਲੈਂਦੀ ਆ, ਉਹ ਮੋਰਲਿਆਂ ਵੱਲ ਨੂੰ ਤਾਂ ਉਹ ਮੋਰਲਿਆਂ ਵੱਲ ਨੂੰ ਤਾਂ ਸਾਰੇ ਜਿੱਦਾਂ ਨਾ ਮੈਂ 3 ਕੁ ਦਿਨ ਪਹਿਲਾਂ ਇਹੀ ਪੜ੍ਹਦੇ ਕਹਿੰਦੇ ਪਏ ਤੇ ਮੋਰਲੇ ਜਿਹੜੇ ਰਿਸ਼ਤੇ ਆ ਉਹ ਸਾਰੇ ਹੀ ਕਿਤੇ ਮਾੜੇ ਹੁੰਦੇ, ਦਾਦਾ ਦਾਦੀ ਮਾੜੇ ਆ, ਭੂਆ ਮਾੜੀ ਆ, ਤਾਏ ਚਾਚੇ ਮਾੜੇ ਆ, ਉਹ ਗੱਲ ਸੁਣੋ ਉਹਨਾਂ ਚੋਂ ਕੋਈ ਵੀ ਨੀ ਟੱਬਰ ਚੋਂ ਚੰਗਾ ਹੁੰਦਾ, ਕੋਈ ਰਿਸ਼ਤਾ ਨੀ ਚੰਗਾ ਹੁੰਦਾ, ਸਿਰਫ ਮਾਸੀ ਮਾਮੇ ਚੰਗੇ ਹੁੰਦੇ ਆ।
0: ਬਿਲਕੁਲ ਹੈ,
3: ਤਾਂ ਫਿਰ ਇਹ ਜਾਣ ਜਾਣ ਕੇ ਇਹ ਕੁਛ ਕਰਦੇ ਤਾਂ ਨਿਆਣੇ ਦੇ ਦਿਮਾਗ ਚ ਜਿੱਦਾਂ ਦਾ ਪਾਈ ਜਾਣਾ ਉਦਾਂ ਦਾ ਬਣੇ।
0: ਬਿਲਕੁਲ ਹੈ,
3: ਬੜੀ ਜਾਣਾ ਤਾਂ ਉਦਾਂ ਦਾ ਉਹਨਾਂ ਨੂੰ ਹੋਈ ਜਾਂਦਾ ਹੈ।
0: ਬਿਲਕੁਲ ਹੈ,
3: ਜੇ ਸਮਝਦਾਰੀ ਨਾਲ ਕੰਮ ਲਿਆ ਜਾਵੇ ਤਾਂ ਜਾਣੀ ਕਿ ਦੋਵੇਂ ਪਾਸੇ ਵਧੀਆ ਹੁੰਦੇ ਆ, ਜਿੰਨੀ ਕੁ ਲੋੜ ਮਾਮਿਆਂ ਦੀ ਹੁੰਦੀ ਹੈ ਤਾਇਆਂ ਚਾਚਿਆਂ ਦੀ ਵੀ ਨਹੀਂ ਹੁੰਦੀ, ਜਿੰਨੀ ਮਾਸੀ ਇੰਪੋਰਟੈਂਟ ਹੁੰਦੀ ਆ ਉਹਦੇ ਨਾਲ ਭੂਆ ਕਿਸੇ ਵੱਲੋਂ ਵੀ ਨਹੀਂ ਘੱਟ ਹੁੰਦੀ।
0: ਬਿਲਕੁਲ,
3: ਤੇ ਅਸੀਂ ਤਾਂ ਹੁਣ ਮੈਂ ਤਾਂ ਮੇਰੀ ਨਣਾਨ ਤੁਸੀਂ ਦੇਖੋ ਅਸੀਂ 53 ਸਾਲਾਂ ਦੀਆਂ ਉਦਾਂ ਹੀ ਬੈਠਦੀਆਂ ਸਾਡੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਹੁੰਦੀਆਂ, ਕਿੱਦਾਂ ਜਦੋਂ ਜਦੋਂ ਪੰਜਾਬ ਆਉਣਾ ਉਹਨੂੰ ਮੈਂ ਕਹਿਣਾ ਤੂੰ ਆ ਜਾ, ਅਸੀਂ ਡੇਢ ਮਹੀਨਾ ਇਕੱਠੇ ਇੱਕ ਬੈਡ ਤੇ ਸੋਈ ਦਾ ਗੱਲਾਂ ਬਾਤਾਂ ਰੱਜ ਰੱਜ ਕੇ ਕਰੀ ਸੀ।
0: ਬਿਲਕੁਲ
3: ਤਾਂ ਹੁਣ ਗਾਹਾਂ ਥੋੜਾ ਹੀ ਤਾਂ ਹੋ ਰਿਹਾ ਹੈ।
0: ਨਹੀਂ ਜੀ ਨਹੀਂ ਜੀ ਬਿਲਕੁਲ ਹੈ ਜੀ।
3: ਆਪੋ ਆਪਣੇ ਕਮਰਿਆਂ ਚ, ਤੁਹਾਨੂੰ ਇਹ ਨੀ ਪਤਾ ਵੀ ਜੇ ਘਰ ਦੇ ਅਸੀਂ 6 ਮੈਂਬਰ ਆ, ਇਕੱਲੇ ਇਕੱਲੇ ਕਮਰੇ ਵਿਚ ਆ, ਹੈ ਇਕੱਲਾ ਇਕੱਲਾ ਕੀ ਕਰਦਾ ਕੀ ਨਹੀਂ ਕਰਦਾ, ਗੱਲ ਸੁਣੋ ਬੜੀ ਵੈਸੇ ਔਖੀ ਜਿਹੀ ਗੱਲ ਆ।
0: ਅੱਗੇ ਇੱਕ ਟੀਵੀ ਹੁੰਦਾ ਸੀ, ਇੱਕ ਮਹਾਭਾਰਤ ਆਉਂਦਾ ਹੁੰਦਾ ਸੀ ਜੀ, ਸੈਟਰਡੇ ਨੂੰ ਫਿਲਮ ਆਉਂਦੀ ਹੁੰਦੀ ਸੀ ਇੱਕ ਜੀ, ਤੇ ਬਸ
3: ਬੁਨਿਆਦ ਪਤਾ ਨੀ ਤੂੰ
0: ਘਰ ਦੇ ਤਾਂ ਭੈਣ ਜੀ ਛੱਡੋ, ਉੱਥੇ ਮਤਲਬ ਕਿ ਮਹੱਲੇ ਵਾਲੇ ਇਕੱਠੇ ਹੋ ਜਾਂਦੇ ਸੀ ਟੀਵੀ ਦੇਖਣ ਨੂੰ, ਹਨਾ ਸਾਰਾ ਟੱਬਰ ਪਾ, ਉਹ ਤਾਂ ਦੁਖੀ ਹੁੰਦੇ ਸੀ ਭਈ ਸਾਰੇ ਜਾਣੇ ਸਾਡੇ ਆ ਕੇ ਬਹਿ ਜਾਂਦੇ, ਦੱਸੋ ਭਾਈ ਟੀਵੀ ਲਿਆਓ ਤੁਸੀਂ ਆਪਣਾ, ਹਨਾ ਏਦਾਂ ਹੀ ਲੜਦੇ ਰਹੇ।
3: ਹਾਂਜੀ ਸਾਡੇ ਘਰੇ ਗੰਦੀ ਜਾਣੀ ਕਿ ਕਲਰ ਟੀਵੀ ਜਦੋਂ ਆਇਆ ਤਾਂ ਸਾਡੇ ਪਿੰਡ ਵਿਚੋਂ ਮਾਲਾ ਸਾਡੇ ਪਿੰਡ ਵਿਚ ਸਾਡੇ ਘਰੇ ਆਇਆ ਉਹ, ਹੁਣ ਫਿਰ ਸਾਰੇ ਇਸ ਕਰਕੇ ਕਲਰ ਕਰਕੇ ਬੜਾ ਟੀਵੀ ਕਰਕੇ ਸਾਡੇ ਆਂਢ ਗੁਆਂਢ ਸਾਰੇ ਲੋਕ ਸਾਡੇ ਆਉਂਦੇ ਸੀ, ਔਰ ਮੈਂ ਦੁਖੀ ਹੁੰਦੀ ਸੀ ਕਿਉਂਕਿ ਮੈਂ ਤਾਂ 8 ਵਜੇ ਸੋਣਾ ਚਾਹੁੰਦੀ ਹੁੰਦੀ ਸੀ ਤੇ ਸਕੂਲ ਨੂੰ ਵੀ ਸਵੇਰ ਨੂੰ ਜਾਣਾ, ਤਾਂ ਉਹਨਾਂ ਨੇ ਆ ਕੇ ਬੈਠੇ ਹੋਣਾ ਤੇ ਉਹ ਦੇਖਣਾ ਬੁਨਿਆਦ ਨਾਟਕ ਦੇਖਣਾ ਤਾਂ ਫਲਾਣਾ।
0: ਬਿਲਕੁਲ
3: ਹਾਂਜੀ ਹਾਂਜੀ, ਬੇੜਾ ਉਹਦਾ ਭਰਿਆ ਹੁੰਦਾ ਸੀ, ਰੋਟੀ ਬੜੀ ਵਧੀਆ ਲੱਗੀ ਹੁੰਦੀ ਸੀ ਜਦੋਂ ਮਹਾਭਾਰਤ ਆਉਂਦਾ ਸੀ, ਚਾਹੇ ਦੋ ਚਾਰ ਰਮਾਇਣ ਆਉਂਦੀ ਸੀ ਉਹ ਇੰਨੀ ਵਧੀਆ ਰਮਾਇਣ ਹੁੰਦੀ ਸੀ, ਤੁਸੀਂ ਵੀ ਸ਼ਾਇਦ ਦੇਖੀ ਹੋਣੀ ਬਹੁਤ ਵਧੀਆ ਹੁੰਦੀ ਸੀ ਹੈ ਉਹ, ਤਾਂ ਬਸ ਏਦਾਂ ਦੀਆਂ ਗੱਲਾਂ। ਹੁਣ ਉਹ ਚੀਜ਼ਾਂ ਹੈ ਨਹੀਂ, ਹੁਣ ਅਸੀਂ ਇੰਡੀਆ ਜਾਂਦੇ ਵੀ ਨਾ ਉਹੀ ਗਲੀ ਗੁਆਂਢ ਆਲੇ ਦੁਆਲੇ, ਪਹਿਲੀ ਗੱਲ ਤਾਂ ਉਹਨਾਂ ਨੂੰ ਕੀ ਪਤਾ, ਮੈਨੂੰ 40 ਸਾਲ ਹੋ ਗਏ ਉੱਥੇ ਛੱਡੇ ਨੇ, ਉਹ ਸੋਚਦੇ ਹੋਣੇ ਪਤਾ ਨੀ ਕੌਣ ਬੁੜੀ ਆ ਕੌਣ ਹੈਗੀ ਕੌਣ ਹੈ, ਕਿਸੇ ਨੂੰ ਕੀ ਪਤਾ ਮੇਰਾ।
0: ਬਿਲਕੁਲ
3: ਮੇਰੇ ਤੋਂ ਪਿੱਛੇ ਨਿਆਣੇ ਜੰਮ ਕੇ ਉਹਨਾਂ ਦੇ ਵੀ ਨਿਆਣੇ 10-15 ਸਾਲਾਂ ਦੇ ਹੋ ਗਏ, ਉਹਨਾਂ ਨੂੰ ਫਿਰ ਕੀ ਪਤਾ ਵੀ ਮੈਂ ਅਸੀਂ ਕੌਣ ਹਾਂ।
0: ਬਿਲਕੁਲ ਹੈ ਜੀ,
3: ਉਹ ਚੀਜ਼ਾਂ ਨੀ ਰਹੀਆਂ, ਉਹ ਪਿਆਰ ਨੀ ਰਹੇ, ਉਹ ਚਾਹ ਨੀ ਰਹੇ, ਜਿੱਥੇ ਜਿਹੜੇ ਰਸਤੇ ਆਪਾਂ ਤੋਂ ਵੀ ਛੁੱਟ ਗਏ ਨਾ, ਚਾਹੇ ਹੁਣ ਸਾਨੂੰ ਵੀ ਤਾਂ ਇਹ ਸੀਗਾ ਵੀ ਅਸੀਂ ਬਾਹਰ ਚਲ ਜਾਈਏ, ਬਾਹਰ ਚਲ ਜਾਈਏ, ਸਾਰੇ ਟੱਬਰ ਬਾਹਰ ਆ ਗਿਆ ਤਾਂ ਫਿਰ ਹੁਣ ਏਦਾਂ ਹੀ ਆ, ਅਸੀਂ ਫਿਰ ਇੱਥੇ ਕਹਿਣ ਲੱਗ ਪਏ ਜੀ ਪੱਕੇ ਹੋ ਜਾਈਏ, ਸਿਟੀਜ਼ਨ ਹੋ ਗਏ, ਹੁਣ ਸਿਟੀਜ਼ਨ ਵੀ ਹੋ ਗਏ, ਹੁਣ ਅਸੀਂ ਸਿਟੀਜ਼ਨ ਹੋ ਗਏ, ਅਸੀਂ ਆਪਣੇ ਨਿਆਣਿਆਂ ਲਈ ਤੜਫਦੇ, ਫਿਰ ਬਾਕੀ ਜਿਹੜੇ ਕੋਈ ਰਿਸ਼ਤੇਦਾਰ ਉਹ ਵੀ ਸੋਚਦੇ ਸਾਨੂੰ ਗੱਲ ਉਹ ਸਿਟੀਜ਼ਨ ਹੋ ਜਾਈਏ, ਪਰ ਭੁਪਿੰਦਰ ਜੀ ਏਦਾਂ ਹੀ ਜਿਨ੍ਹਾਂ ਨੂੰ ਭਈਏ ਕਹਿੰਦੇ ਉਹ ਵੀ ਤਾਂ ਏਦਾਂ ਹੀ ਆਏ, ਉਹਨਾਂ
0: ਨੂੰ ਮਿਹਨਤ ਬਿਲਕੁਲ
3: ਉਹ ਵੀ ਸਾਡੀ ਤਰ੍ਹਾਂ ਹੀ, ਉਹ ਬਾਹਰ ਆਏ ਉਹ ਆਪਣੇ ਆਪ ਨੂੰ ਸਮਝਦੇ ਕਿਉਂਕਿ ਉੱਥੇ ਉਹਨਾਂ ਨੂੰ ਸੋਹਣਾ ਖਾਣ ਨੂੰ ਮਿਲਦਾ, ਉਹਨਾਂ ਨੂੰ ਨੌਕਰੀਆਂ ਮਿਲਦੀਆਂ, ਕਿਸੇ ਦਾ ਘਰ ਮਿਲਦਾ, ਬੁਰੇ ਲੱਗਦੇ ਆ ਜੇ
0: ਉਹ ਵੀ ਸਿਸਟਮ ਤੋਂ ਪੈਂਦੀ ਦੁਖੀ ਨੇ ਨਾ ਉਹ ਦੇਖ, ਜਿੱਦਾਂ ਹੁਣ ਪੰਜਾਬ ਦੇ ਵਿੱਚ ਸਿਸਟਮ 84 ਤੋਂ ਬਾਅਦ ਜੋ ਕੁਝ ਬਦਲ ਗਿਆ ਸਾਰਾ ਕੁਝ, ਕਿੰਨਾ ਲੋਕ ਜਿਹੜਾ ਪ੍ਰਵਾਸ ਕਰ ਗਏ ਉਹਦੇ ਵਿੱਚ, ਤੇ ਇਸੇ ਤਰ੍ਹਾਂ ਹੁਣ ਉੱਥੇ ਜਿਹੜਾ ਕਹਿ ਲੋ ਕਿ ਧਰਮ ਦਾ ਉੱਥੇ ਵੀ ਸਾਰਾ ਸਿਲਸਿਲਾ ਦੱਬੇ ਕੁਚਲੇ ਲੋਕ, ਉਹ ਘੋੜੀ ਨੀ ਚੜ ਸਕਦੇ, ਉਹ ਆਪਣੀ ਖੁਸ਼ੀਆਂ ਨੀ ਮਨਾ ਸਕਦੇ, ਉਹ ਨੀਵੇਂ ਘਲਾਏ ਜਾਂਦੇ, ਅਗਲੇ ਫਿਰ ਉੱਥੋਂ ਨਿਕਲਣਗੇ ਜੀ ਉਹ ਨਰਕ ਦੇ ਵਿੱਚ,
3: ਨਹੀਂ ਉੱਥੋਂ ਹੀ ਨਿਕਲਣਾ। ਗੱਲ ਸੁਣੋ, ਹਰੇਕ ਦੇ ਅਰਮਾਨ ਤਾਂ ਉੱਦਾਂ ਦੇ ਹੁੰਦੇ ਦਿਲ ਦੇ, ਹਾਂ ਠੀਕ ਆ ਸਮਝੋ ਤੁਸੀਂ ਮੈਨੂੰ ਦਬਾਉਂਦੇ ਆ, ਮੈਂ ਨਹੀਂ ਬੋਲ ਸਕਦੀ ਜਾਂ ਕਰ ਸਕਦੀ, ਪਰ ਗੱਲ ਏਦਾਂ ਅਕਸਰ ਤਾਂ ਫਿਰ ਮੈਥੋਂ ਕਿਸੇ ਵੇਲੇ ਫਿਰ ਉੱਚੀ ਬੋਲੋ ਹੀ ਹੋਣਾ ਭੁਪਿੰਦਰ ਜੀ, ਆਹ ਗੱਲ ਏਦਾਂ ਨੀ, ਏਦਾਂ ਨੀ, ਹਰੇਕ ਬੰਦੇ ਦੇ ਉਹ ਜਿਹੜੇ ਜਿਨ੍ਹਾਂ ਨੂੰ ਇੱਦਾਂ ਦਬਾ ਕੇ ਰੱਖਦੇ ਆ ਉੱਥੇ, ਜਿਨ੍ਹਾਂ ਨਾਲ ਭੈੜਾ ਵਿਵਹਾਰ ਕਰਦੇ ਰਹੇ ਤਾਂ ਫਿਰ ਉਹਨੀ ਅਕਸਰ।
0: ਨਾਲੇ ਦੇਖੋ ਭੈਣ ਜੀ ਕਈ ਵਾਰੀ ਚਲੋ ਸਾਡੇ ਵੀ ਉੱਥੇ ਕਾਰਖਾਨੇ ਪ੍ਰਵਾਸੀ, ਚਲੋ ਟੱਬਰ ਵੀ ਕਈ ਵਾਰੀ ਨਾਲ ਲੈ ਜਾਂਦੇ ਹੁੰਦੇ, ਜ਼ਿਆਦਾਤਰ ਤਾਂ ਇਕੱਲੇ ਹੀ ਹੁੰਦੇ ਸੀ, ਪਰ ਹੁਣ ਕਿਤੇ ਨਾ ਕਿਤੇ ਟਾਵਾਂ ਟਾਵਾਂ ਕੋਈ ਟੱਬਰ ਵੀ ਨਾਲ ਲਿਆ, ਉੱਥੇ ਆ ਕੇ ਬਸ ਗਏ, ਨਾਲ ਕੰਮ ਕਾਰ ਕਰਦੇ ਰਹੇ, ਪਿੰਡ ਨੂੰ ਚਲੇ ਜਾਂਦੇ ਆ ਜਦੋਂ ਕਣਕ ਜਾਂ ਝੋਨਾ ਵੱਢਣਾ ਹੁੰਦਾ ਉਦੋਂ ਜਾ ਜਾਂਦੇ ਆ, ਤਾਂ ਉਹ ਉਹਨਾਂ ਦਾ ਜਿਹੜਾ ਉਹਨਾਂ ਦੀ ਵਾਈਫ ਹੈਗੀ ਆ ਨਾ ਜਾਂ ਉਹਨਾਂ ਦੀ ਮਾਂ ਹੈਗੀ ਆ ਜਾਂ ਉਹਨਾਂ ਦਾ ਉਹੀ ਰੀਤੀ ਰਿਵਾਜ਼ ਚਲੋ ਨਾਲ ਨਾਲ ਹੈਗੇ ਆ, ਪਰ ਅੱਜ ਦੀਆਂ ਜਿਹੜੀਆਂ ਨਵੀਂ ਜਨਰੇਸ਼ਨ ਜਿਹੜੀ ਉੱਥੇ ਪੰਜਾਬ ਦੇ ਵਿੱਚ ਪੈਦਾ ਹੋਈ ਹੈ, ਉਹਨਾਂ ਦਾ ਡਰ ਵੀ ਤਾਂ ਕਿਤੇ ਨਾ ਕਿਤੇ ਚੱਕਿਆ ਗਿਆ ਨਾ, ਉਹ ਵੀ ਪੈਂਟ ਕਮੀਜ਼ਾਂ ਪਾਉਣ ਲੱਗ ਗਏ, ਜਾਂ ਉਹ ਪਹਿਲਾਂ ਜਿਹੜਾ ਪੱਲਾ ਓੜ ਕੇ ਬਹਿੰਦੇ ਹੁੰਦੇ ਸੀਗੇ ਉਹ ਉਹਨਾਂ ਦੇ ਵਿੱਚ ਪੁਰਾਣਿਆਂ ਦੇ ਵਿੱਚ ਅਜੇ ਵੀ ਹੋਊਗਾ ਬਰਕਰਾਰ ਹੈ, ਪਰ ਉਹ ਕਿਤੇ ਨਾ ਕਿਤੇ ਚੇਂਜਸ ਤਾਂ ਆਈ ਹੈ ਨਾ ਨਾਲ ਨਾਲ, ਉਹਨਾਂ ਨੂੰ ਵੀ ਇੱਕ ਖੁੱਲ ਮਿਲੀ ਹੈ, ਤਾਂ ਅਗਲੇ ਕਹਿੰਦੇ ਇਹੀ ਸਾਡੇ ਲਈ ਸਵਾਲ ਹੈ ਕਿ ਆਪਣੀ ਗੱਲ ਕਰ ਸਕਦੇ ਹਾਂ, ਅਸੀਂ ਵਿਚਰ ਸਕਦੇ ਹਾਂ ਕਿਸੇ ਦੇ ਨਾਲ ਜੀ।
3: ਹਾਂਜੀ ਹਾਂਜੀ, ਨਹੀਂ ਮੈਂ ਆਪ ਦੇਖਦੀ ਹਾਂ ਭੁਪਿੰਦਰ ਜੀ, ਉਹ ਸਾਰੇ ਇਹਨਾਂ ਬਿਹਾਰੀ ਲੋਕਾਂ ਨੇ ਉਹ ਕੁੜੀਆਂ ਨੇ ਪੈਂਟਾਂ ਪਾਈਆਂ
0: ਪਾਈਆਂ,
3: ਛੋਟੇ ਛੋਟੇ ਨਿੱਕੇ ਨਿੱਕੇ ਟੋਪ ਪਾਏ, ਤੁਸੀਂ ਪਹਿਚਾਣੇ ਸਕਦੇ ਤੇ ਕੌਣ ਹੈਗੇ ਕਿੱਦਾਂ, ਔਰ ਕਈ ਤਾਂ ਸੱਚੀ ਹੈਗੇ ਵੀ ਸੋਹਣੇ ਸੁਨੱਖੇ, ਇੰਨੇ ਖਰਾਜੇ ਸੋਹਣੇ ਹੈਗੇ ਆ, ਤਾਂ ਤੁਹਾਨੂੰ ਪਤਾ ਵੀ ਨੀ ਲੱਗਦਾ ਤੇ ਕੌਣ ਹੈ, ਤੁਸੀਂ ਪਹਿਚਾਣ ਸਕਦੇ ਮਾੜਾ ਮੋਟਾ
0: ਪਿਛਲੇ ਦਿਨਾਂ ਚੋ ਗੱਲ ਸੁਣਾਉਂਦੇ ਜਰੂਰ ਜੇ ਸੁਣਦੇ ਤਾਂ ਕਾਲ ਕਰਨ, ਤੇ ਉਹਨਾਂ ਨੇ ਟਵਾਣਾ ਸਾਹਿਬ ਆਏ ਸੀ, ਉਹਨਾਂ ਦੇ ਘਰੇ ਜਦੋਂ ਇੰਡੀਆ ਗਏ ਸੀ ਤੇ ਉੱਥੇ ਕੁੜੀ ਨੂੰ ਮਿਲਾਇਆ, ਤੇ ਉਹ ਪੰਜਾਬੀ ਏਦਾਂ ਬੋਲੇ ਠੇਠ ਜਿੱਦਾਂ ਮਤਲਬ ਕਿ ਪਛਾਣ ਨਹੀਂ ਸਕਦਾ ਬੰਦਾ ਕਿ ਉਹ ਪੰਜਾਬਣ ਹੈ ਜਾਂ ਕਿੱਦਾਂ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਤਾਂ ਆਪਾਂ ਵੀ ਤਾਂ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਅਮੈਰੀਕਨ ਸਿਟੀ ਜਾਣਾ ਜਾਂ ਮੈਂ ਫਿਨਲੈਂਡ ਦਾ ਸਿਟੀ ਜਾਣਾ ਜਾਂ ਮੈਂ ਇਟਲੀ ਦਾ ਸਿਟੀ ਜਾਣਾ ਜਾਂ ਇੰਗਲੈਂਡ ਦਾ ਸਿਟੀ ਜਾਣਾ। ਇਸੇ ਤਰ੍ਹਾਂ ਉਹਨਾਂ ਨੂੰ ਵੀ ਪ੍ਰਾਊਡ ਹੁੰਦਾ ਵੀ ਬੱਚੇ ਜਿਹੜੇ ਨੇ ਉਹ ਪੰਜਾਬ ਚ ਜੰਮੇ ਆ ਤਾਂ ਉਹ ਪੰਜਾਬ ਦੇ ਹੀ ਆ ਨਾ। ਫਿਰ
3: ਦੇਖੋ ਬਿੰਦਰ ਜੀ, ਹੁਣ ਸਾਡੇ ਘਰ ਜਿਹੜੇ ਰਹਿੰਦੇ ਆ, ਸਾਡਾ ਪਿੰਡ ਵਾਲਾ ਘਰ ਆ ਨਾ ਜਿਹੜਾ, ਉੱਥੇ ਉਹਨਾਂ ਨੂੰ ਦਿੱਤਾ ਆ, ਅਸੀਂ ਤਾਂ ਨਾਲ ਬੰਗੇ ਆ ਗਏ ਆ ਨਾ, ਤਿੰਨ ਢਾਈ ਤਿੰਨ ਕਮੀਲ ਤੇ। ਹੁਣ ਉਹਨਾਂ ਕੋ ਘਰ ਆ, ਉਹ ਕੱਪੜੇ ਸਾਰੇ ਪਾਇਆ ਏ, ਸੂਟ ਪਾਉਂਦੀ ਆ ਕੁੜੀ, ਜਿਹੜੇ ਚੰਨੇ ਹੀ ਹੁਣ ਨਿਆਣੇ ਇੱਥੇ ਆ। ਅੱਛਾ ਭੁਪਿੰਦਰ ਜੀ, ਫੇਰ ਹੁਣ ਮੈਂ ਉਹਨੂੰ ਆਪਣੇ ਸੋਹਣੇ ਤੋਂ ਸੋਹਣੇ ਸੂਟ ਵਧੀਆ ਤੋਂ ਵਧੀਆ ਦੇ ਕੇ ਆਉਂਦੇ ਹੁੰਦੇ, ਉਹਨੂੰ ਪਾਏ ਹੁੰਦੇ ਆ, ਵਧੀਆ ਲੱਗਦੇ ਆ। ਔਰ ਕੁੜੀ ਉਹ ਏਦਾਂ ਆ, ਤੁਹਾਨੂੰ ਮੈਂ ਦੱਸਦੀ ਹੁਣ ਸਾਫ਼ ਕਹਿ ਦਿੰਦੀ ਆ, ਜਿੱਦਾਂ ਬਾਹਮਣਾ ਦੇ ਨਿਆਣੇ ਕੁੜੀਆਂ ਬਹੁਤ ਸੋਹਣੀਆਂ ਨੀ ਹੁੰਦੀਆਂ, ਉਹ ਏਦਾਂ ਦੇ, ਉਹ ਕਹਿੰਦੇ ਅਸੀਂ ਹੈਗੇ ਉਹਨਾਂ ਦੇ ਹੁਣ ਮੁੰਡੇ ਦਾ ਰਿਸ਼ਤਾ ਕਰਨਾ ਚਾਹੁੰਦੇ ਸੀ, ਉਹ ਕਹਿੰਦੇ ਮੁੰਡਾ ਮੰਨ ਨੀ ਰਿਹਾ ਕਿ ਸਾਨੂੰ ਬ੍ਰਾਹਮਣ ਨੀ ਮਿਲ ਰਿਹਾ, ਕਿਉਂਕਿ ਉਹ ਕਹਿੰਦੇ ਅਸੀਂ ਭਈਏ ਹੈਗੇ ਆ, ਪਰ ਭਈਏ ਅਸੀਂ ਬ੍ਰਾਹਮਣ ਆ ਅਸੀਂ, ਹਨਾ
0: ਬਿਲਕੁਲ।
3: ਮੈਂ ਕਿਹਾ ਇਹਨਾਂ ਵਿੱਚ ਵੀ ਇਹ ਚੀਜ਼ ਹੈਗੀ, ਸਾਨੂੰ ਤਾਂ ਪਤਾ ਹੀ ਨੀ ਸੀ। ਹਾਂਜੀ ਹਾਂਜੀ, ਤੇ ਉਹ ਕੁੜੀਆਂ ਜਿਹੜੀਆਂ ਪਤਾ ਹੀ ਨੀ ਲੱਗਦਾ, ਇੰਨੀ ਸੋਹਣੀ ਕੁੜੀ ਆ, ਬਹੁਤ ਹੀ ਸੋਹਣੀ, ਰੱਜ ਕੇ ਸੋਹਣੀ ਆ, ਇੰਨਾ ਰੂਪ, ਹਨਾ
0: ਬਿਲਕੁਲ।
3: ਤੇ ਫੇਰ ਗੱਲ ਇੱਦਾਂ, ਫੇਰ ਉਹ ਕੱਪੜੇ ਹੁਣ ਏਦਾਂ ਪਾਉਂਦੇ, ਉਹ ਪੰਜਾਬੀ ਐਨ ਬਹੁਤ ਸੋਹਣੀ ਬੋਲਦੀ। ਹੁਣ ਮੈਂ ਉਹਨਾਂ ਗੱਲ ਕਰਦੀ ਫੋਨ ਤੇ, ਕਿੱਦਾਂ ਆ ਪੰਜਾਬੀ ਚ ਅਸੀਂ ਗੱਲ ਕਰਦੇ, ਹਾਂ ਠੀਕ ਆ, ਉਹਨਾਂ ਦੀ ਮਾਂ ਆ ਉਹ ਹਿੰਦੀ ਅਜੇ ਬੋਲਦੀ ਆ, ਤਾਂ ਕਿੱਦਾਂ ਪੰਜਾਬੀ ਸਮਝਦੀ, ਪਰ ਹਿੰਦੀ ਬੋਲਦੀ ਆ
0: ਜੀ, ਬਿਲਕੁਲ।
3: ਤਾਂ ਹੈਗਾ ਤਾਂ ਹੈਗਾ ਏਦਾਂ ਆ ਤੇ ਉਹ ਅੱਛਾ, ਉਹਨਾਂ ਦੀ ਇੱਕ ਕੁੜੀ, ਉਹਨਾਂ ਦੀ ਚਾਚੇ ਦੀ ਇੱਕ ਕੁੜੀ, ਉਹਨੂੰ ਜਾਣੀ ਕਿ ਆਪਣੇ ਪੰਜਾਬ ਦੇ ਡਿਸਟ੍ਰਿਕਟ ਵਿੱਚੋਂ ਨਾ, ਉਹ ਸਾਰਿਆਂ ਤੋਂ ਵੱਧ ਪੜ੍ਹਾਈ ਵਿੱਚ ਕਾਬਲ ਸੀ ਉਹਨੂੰ, ਭੁਪਿੰਦਰ ਜੀ, ਉਹਨੂੰ ਕਈ ਕਲਾਸਾਂ ਫ੍ਰੀ ਮਿਲੀਆਂ, ਸਾਰਾ ਕੁਛ ਉਹਨੂੰ ਲੈ ਗਏ ਉੱਥੇ, ਕਿਤੇ ਉੱਥੇ ਨੇੜੇ ਤੇੜੇ ਜਗ੍ਹਾ ਹੈ
0: ਸਕੋਲਰਸ਼ਿਪ,
3: ਮਤਲਬ ਭਾਈਆਂ ਦੇ ਨਿਆਣੇ ਉਹ ਤਾਂ ਜਾਂਦੇ। ਹੁਣ ਜੇ ਸਾਡੇ ਨਿਆਣੇ ਸਕੂਲ ਚ ਜਾਂਦੇ ਨੇ, ਸਾਡੇ ਪਿੰਡ ਪ੍ਰਾਇਮਰੀ ਸਕੂਲ ਬਹੁਤ ਵਧੀਆ, ਬਹੁਤ ਸੋਹਣਾ, ਮੈਂ ਸਕੂਲ ਗਈ ਸੀ ਹਨਾ,
0: ਫਗਵਾੜੇ ਤੁਸੀਂ ਜਾਣੂ ਹੋ, ਫਗਵਾੜੇ ਤੋਂ ਤਾਂ ਉੱਥੇ ਬਹੁਤ ਸਾਰੇ ਮਤਲਬ ਕਿ ਹੈਗੇ ਆ ਕੀਰਤੀ ਲੋਕ ਹੈਗੇ ਆ ਜਾਂ ਬਾਹਰੋਂ ਵੀ ਆਉਂਦੇ ਆ, ਲੁਧਿਆਣਾ ਹੋ ਗਿਆ, ਫਗਵਾੜਾ ਹੋ ਗਿਆ ਤੇ ਜਲੰਧਰ ਹੋ ਗਿਆ, ਤੇ ਉੱਥੇ ਦੇਖੋ ਉਹ ਕਹਿੰਦੇ ਕਿ ਉਹ ਨਾ ਬੱਚੇ ਜਿਹੜੇ ਪੜ੍ਹਦੇ ਨੇ ਉਹਨਾਂ ਨੇ ਕੀ ਕੀਤਾ ਹੋਇਆ ਕਿ ਜਿਹੜੇ ਉੱਥੇ ਕੈਫੇ ਆਪਣੇ ਸਾਈਬਰ ਕੈਫੇ ਹੈਗੇ ਆ ਜਾਂ ਕੰਪਿਊਟਰ ਵਾਲੀਆਂ ਦੁਕਾਨਾਂ ਵਗੈਰਾ, ਤਾਂ ਉੱਥੇ ਉਹਨਾਂ ਦੇ ਨਾਲ ਮਤਲਬ ਕਿ ਇੱਕ ਉਹਨਾਂ ਨੇ ਮੰਥਲੀ ਉਹਨਾਂ ਨੇ ਕੀਤਾ ਹੋਇਆ ਕਿ ਕੋਈ ਵੀ ਜਿਹੜਾ ਸੈਕਟਰ ਦਾ ਜਿਹੜਾ ਪੇਪਰ ਆਉਂਦਾ ਜਾਂ ਕੁਝ ਐਗਜ਼ਾਮ ਆਉਂਦਾ ਹੈ ਜਿਹੜੇ ਪੜ੍ਹਨ ਵਾਲੇ ਨੇ, ਤੇ ਉਹਨਾਂ ਦੇ ਪੇਰੈਂਟਸ ਫੈਕਟਰੀਆਂ ਚ ਕੰਮ ਕਰਦੇ ਆ ਤੇ ਬੱਚੇ ਜਿਹੜੇ ਨੇ ਉਹਨਾਂ ਨੇ ਆਪਣਾ ਪੂਰਾ ਰਾਬਤਾ ਰੱਖਿਆ ਹੋਇਆ ਤੇ ਉਹ ਪੜ੍ਹ ਕੇ ਆਪਣਾ ਐਗਜ਼ਾਮ ਕਰਕੇ ਤੇ ਉਹਦੇ ਵਿੱਚੋਂ ਆਪਣੀਆਂ ਨੌਕਰੀਆਂ ਤੇ ਲੱਗ ਰਹੇ ਨੇ, ਪਰ ਉਹਦੇ ਵੱਲ ਜੇ ਸਾਡੇ ਲੋਕ ਜੇ ਉਹ ਚੀਜ਼ਾਂ ਦੇ ਉੱਤੇ ਧਿਆਨ ਦੇਣਗੇ ਤਾਂ ਫਿਰ ਆਪ ਵੀ ਕਰ ਸਕਦੇ ਆ, ਪਰ ਸਾਡਾ ਧਿਆਨ ਹੀ ਹੋਰ ਪਾਸੇ ਹੈ।
3: ਬਿਲਕੁਲ, ਮੈਂ ਤਾਂ ਆਪਣੇ ਘਰ ਦੀ ਗੱਲ ਦੱਸਦੀ ਭੁਪਿੰਦਰ ਜੀ, ਸਾਡੇ ਪਿਓ ਕੁੜੀ ਤੁਸੀਂ ਦੇਖੋ, ਅੱਛਾ ਇੱਕ ਉਹਨਾਂ ਦਾ ਮੁੰਡਾ ਹੈਗਾ ਤੇ ਉਹ ਸਾਡੇ ਘਰ ਜਿਹੜੇ ਰਹਿੰਦੇ ਆ, ਉਹਨਾਂ ਦੇ ਚਾਚੇ ਦਾ ਮੁੰਡਾ ਉਹ ਇੰਜੀਨੀਅਰਿੰਗ ਕਰ ਗਿਆ, ਕਮਾਲ ਹੋ ਗਏ, ਸਾਡੇ ਲੋਕਾਂ ਨੂੰ ਤਾਂ ਪਤਾ ਹੀ ਨੀ ਕੀ ਹੋਇਆ। ਫੇਰ ਉਹ ਇਹਨਾਂ ਉਹਨਾਂ ਨੇ ਆਪੇ ਹੀ ਅਫਸਰ ਤਾਂ ਬਣਨਾ ਹੀ ਬਣਨਾ ਆ, ਜਿੱਦਾਂ ਸਾਡੇ ਇੱਥੇ ਆ ਕੇ ਚੰਗੇ ਕੰਮ ਕਰਦੇ, ਚੰਗੀਆਂ ਨੌਕਰੀਆਂ, ਅਸੀਂ ਖੁਸ਼ ਹੁੰਦੇ ਆ ਤੇ ਉਹ ਵੀ ਖੁਸ਼ ਹੁੰਦੇ ਆ। ਜਿੱਥੇ ਅਸੀਂ ਖਾਲੀ ਥਾਂ ਛੱਡ ਦਿੱਤੀ, ਜਿੱਥੇ ਖਾਲੀ ਥਾਂ ਛੱਡ ਗਏ, ਉਹ ਖਾਲੀ ਥਾਂ ਤੇ ਭਰਨਾ ਤਾਂ ਹੈਗਾ ਹੀ।
0: ਬਿਲਕੁਲ, ਕਹਿੰਦੇ ਕੰਮ ਨੀ ਰੁਕਦੇ ਬੰਦਾ ਮੁੱਕ ਜਾਂਦਾ ਜੀ, ਪਰ ਕੰਮ ਚੱਲਦੇ।
3: ਹਾਂਜੀ, ਤੇ ਹੁਣ ਜੇ ਅਸੀਂ ਉੱਥੋਂ ਆ ਗਏ ਤਾਂ ਸਾਡੇ ਇੱਥੇ ਤਾਂ ਉੱਥੇ ਲੋਕਾਂ ਨੇ ਆਉਣਾ ਹੀ ਆਉਣਾ ਹੈ
0: ਜੀ। ਬਿਲਕੁਲ ਜੀ,
3: ਇੱਕ ਬੰਦਾ ਰਿਟਾਇਰ ਹੋ ਜਾਂਦਾ ਉਹਦੇ ਤਾਂ ਦੂਜੇ ਬੰਦੇ ਨੇ ਆਉਣਾ ਹੀ ਆ,
0: ਆਉਣਾ ਹੀ ਆ ਜੀ।
3: ਇੱਦਾਂ ਹੀ ਉਹ ਆਉਂਦੇ ਆ, ਕਮਾਉਂਦੇ ਆ, ਕਰਦੇ, ਹਾਂ ਠੀਕ ਆ, ਖਰਾਬੀਆਂ ਉਹ ਇਕੱਲੇ ਉਹੀ ਨੀ ਖਰਾਬੀਆਂ ਕਰਦੇ,
0: ਸਾਡੇ ਵਾਲੇ ਘੱਟ ਹੈ ਜੀ ਦੇਖੋ, ਯੂਰਪ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕੀ ਕੁਝ ਕੀਤਾ ਹੈ,
3: ਕੋਈ ਹਿਸਾਬ ਹੀ ਨੀ, ਬਥੇਰੀਆਂ ਖਰਾਬੀਆਂ ਕਰਦੇ। ਬਾਕੀ ਜੇ ਉੱਥੇ ਹੀ ਹੈਗੇ ਆ, ਕੋਈ ਧਰਮ ਨੀ ਮਾੜਾ, ਕੋਈ ਕਮੈਂਟੀ ਨੀ ਮਾੜੇ, ਕੋਈ ਜਾਤ ਨੀ ਮਾੜੀ, ਹਰੇਕ ਜਗ੍ਹਾ ਕੁਛ ਲੋਕ ਚੰਗੇ ਹੁੰਦੇ ਆ, ਕੁਛ ਮਾੜੇ ਹੁੰਦੇ, ਫੈਮਿਲੀਆਂ ਵਿੱਚ ਹੁੰਦੇ ਆ, ਕਈ ਬੰਦੇ ਫੈਮਿਲੀਆਂ ਵਿੱਚੋਂ ਜੇ ਚਾਰ ਪੰਜ ਬੰਦੇ ਆ, ਇਹ ਤਿੰਨ ਚਾਰ ਬੜੇ ਚੰਗੇ ਹੁੰਦੇ, ਇੱਕ ਅੱਧਾ ਬੰਦਾ ਬੜਾ ਹੁੰਦਾ, ਉਹਨੂੰ ਥੋੜਾ ਜਿਹਾ ਰੌਲਾ ਜਿਹਾ ਪਾਈ
0: ਹਰ ਪਰਿਵਾਰ ਦੇ ਵਿੱਚ ਭੈਣਜੀ ਇੱਕ ਸ਼ਰਾਰਤੀ ਹੁੰਦਾ ਹੈ ਮੇਰੇ।
3: ਹਾਂਜੀ, ਇਹ ਹੁੰਦਾ ਹੀ ਆ, ਤਾਂ ਫਿਰ ਇਕੱਲੇ ਭਈਆਂ ਨੂੰ ਤਾਂ ਐਵੇਂ ਹੀ ਟਾਰਗੇਟ ਜਿਹਾ ਕਰੀ ਜਾਂਦੇ ਆ, ਭਈਏ ਉਹ ਵੀ ਲੋਕ ਚੰਗੇ ਵੀ ਉਹ ਸਾਡੇ, ਤੁਹਾਨੂੰ ਮੈਂ ਦੱਸਦੀ ਆ, ਮੇਰੇ ਹਸਬੈਂਡ ਕਿਤੇ ਗਏ ਉਹ ਘਰੇ ਹੀ ਹਨਾ, 40,000 ਰੁਪਈਏ ਜਿੱਦਾਂ ਸਰਾਣੇ ਥੱਲੇ ਪਿਆ ਸੀ ਏਦਾਂ ਹੀ ਭੁੱਲ ਗਏ, ਜਦੋਂ ਬਾਹਰ ਨੂੰ ਗਏ ਤਾਂ ਉਹਨੇ ਫੋਨ ਕੀਤਾ, ਜਾਣੀ ਕਿ ਜਦ ਘੰਟੇ ਡੇਢ ਘੰਟੇ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਮੇਰੇ ਕੋਲ ਪੈਸੇ ਹੈ ਨੀ, ਘਰ ਫੋਨ ਕੀਤਾ ਤੇ ਨਹੀਂ ਤਾਂ ਉਹ ਕਹਿੰਦੀ ਹਾਂਜੀ ਹਾਂਜੀ ਅਜੇ ਨਹੀਂ ਤਾਂ ਕਿਹਾ, ਉਹ ਕਹਿੰਦੀ ਭਾਜੀ ਤੁਸੀਂ ਆਹ ਦੂਜੇ ਪੈਸੇ ਇੱਥੇ ਭੁੱਲ ਗਏ, ਮੈਂ ਸਫਾਈ ਕਰਨ ਲੱਗੀ ਤਾਂ ਦੇਖਿਆ ਇੱਥੇ ਪਏ ਤੁਹਾਡੇ ਪੈਸੇ। ਕਹਿੰਦੇ ਬਸ ਮੈਂ ਇਸੇ ਕਰਕੇ ਫੋਨ ਕੀਤਾ।
0: ਉਹ ਪੈਂਦੀ ਉਹ ਦੇਖੋ ਅੱਜ ਮੇਰੇ ਨਾਲ ਨਾ ਸਵੇਰੇ ਮੈਂ ਚਲੋ ਸ਼ਾਪ ਦੇ ਉੱਤੇ ਗਿਆ, ਔਜਲਾ ਸਾਹਿਬ ਵੀ ਜੁੜੇ ਉਹਨਾਂ ਦੀ ਵੀ ਗੱਲ ਸੁਣਦਾ ਸ਼ਾਇਦ ਕੁਝ ਕਹਿਣਾ ਚਾਹਣਗੇ। ਤੇ ਅੱਜ ਸ਼ੋਪ ਤੇ ਗਿਆ ਜੀ ਮੈਂ ਆਪਣਾ ਸਮਾਨ ਚੱਕਿਆ ਟੇਲ ਦੇ ਉੱਤੇ ਤੇ ਪੇ ਕੀਤਾ ਤੇ ਮੇਰੇ ਤੋਂ ਪਹਿਲਾਂ ਇੱਕ ਕਸਟਮਰ ਸੀਗਾ ਤੇ ਉਹਨੇ ਮਤਲਬ ਕਿ ਆਪਣੀ ਪੋਸਟ ਲੈਣੀ ਸੀ ਤੇ ਉਹਨੇ ਫੋਨ ਕੱਢ ਕੇ ਨਾ ਉਥੋਂ ਕੋਡ ਵਗੈਰਾ ਦਿਖਾਇਆ ਤੇ ਫੋਨ ਉਹਨੇ ਟੇਲ ਦੇ ਉੱਤੇ ਆਖਰ ਦੇ ਵਿੱਚ ਜਿੱਥੋਂ ਸਮਾਨ ਬੈਲਟ ਚੱਲਦੀ ਹੈ ਉਥੇ ਲਾਗੇ ਖੂੰਜੇ ਦੇ ਵਿੱਚ ਰੱਖ ਦਿੱਤਾ। ਉਹਨੇ ਸਮਾਨ ਆਪਣਾ ਚੱਕਿਆ ਤੇ ਆਪਣਾ ਪੈਕਟ ਵੱਡਾ ਸੀ ਉਹਦੇ ਕੋਲ ਤਾਂ ਚੱਕਿਆ ਤੇ ਉਹ ਤੁਰ ਪਈ ਹਨਾ। ਤੇ ਅਗਲੀ ਵਾਰੀ ਮੇਰੀ ਸੀ ਪੇ ਕਰਨ ਦੀ, ਮੈਂ ਪੇ ਕੀਤਾ ਤੇ ਮੈਂ ਆਪਣੇ ਜਿਹੜਾ ਸਮਾਨ ਲਿਆ ਸੀ ਉਹ ਦੋ ਚੀਜ਼ਾਂ ਚੱਕੀਆਂ ਤੇ ਮੂਹਰੇ ਫੋਨ ਪਿਆ। ਮੇਰੇ ਮਨ ਚ ਇਹ ਗੱਲ ਨਹੀਂ ਆਈ ਕਿ ਯਾਰ ਇਹਨੂੰ ਚੱਕ ਕੇ ਜੇਬ ਚ ਪਾ ਲਾ। ਮੈਂ ਨਾਲ ਹੀ ਉਹ ਫੋਨ ਚੱਕਿਆ ਤੇ ਮੈਂ ਕਿਹਾ ਜੀ ਆਹ ਉਹਦਾ ਫੋਨ ਰਹਿ ਗਿਆ ਟੇਲਾ ਵਾਲਾ ਜਿਹੜਾ ਵਰਕਰ ਸੀਗਾ ਤੇ ਉਹ ਨਾਲ ਹੀ ਮੇਰੇ ਕਹਿੰਦਾ ਜਾ ਮਤਲਬ ਕਿ ਨਾਲ ਹੀ ਤੁਰ ਪਿਆ ਕਿ ਕਹਿੰਦਾ ਦੇਖਦੇ ਆ ਬਾਹਰ ਹੋਣੀ ਆ ਇੱਥੇ ਤੁਰੀ ਜਾਂਦੀ ਹਜੇ। ਤੇ ਉਹਨੇ ਜਾ ਕੇ ਫੜਾਇਆ, ਉਹ ਬੜੀ ਖੁਸ਼ ਹੋ ਕੇ ਸਮਾਈਲ ਕਰਕੇ ਹੱਸੀ ਤੇ ਥੈਂਕ ਯੂ ਵੀ ਕੀਤਾ। ਤੇ ਹੁਣ ਜੇ ਉਹ ਮਨ ਦੇ ਵਿੱਚ ਹੀ ਮੈਲ ਆ ਤੁਹਾਡੇ ਸ਼ੁਰੂ ਦੇ ਵਿੱਚ ਕਿ ਮੈਂ ਚੱਕ ਕੇ ਜੇਬ ਚ ਵੀ ਪਾ ਸਕਦਾ ਸੀ, ਮੈਨੂੰ ਕੀ ਜ਼ਰੂਰਤ ਹੈ ਦੱਸਣ।
3: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇੱਦਾਂ ਆ ਤੇ ਮੇਰੇ ਨਾਲ ਵੀ ਇੱਦਾਂ ਹੀ ਹੋਏ। ਮੈਂ ਉੱਥੇ ਦੂਜੇ ਗਾਂਧੀ ਨਗਰ ਵਿੱਚ ਜਾ ਰਹੀ ਤਾਂ ਮੈਂ ਤਾਂ ਮੇਰਾ ਪੋਤਾ ਸੀ ਦੋਏ ਜਾ ਰਿਹਾ, ਮੈਂ ਪੈਂਟ ਪਾਈ ਉਸ ਦਿਨ ਪਹਿਲੇ ਦਿਨ ਉਹ ਪਾਈ ਸੀ, ਜਿਹੜੇ ਪੈਸੇ ਪਾਏ ਉਹ ਮੇਰੀ ਡਿੱਗ ਪਏ, ਮੈਨੂੰ ਨੀ ਪਤਾ ਲੱਗਾ ਜੇਬ ਛੋਟੀ ਹੋ ਗਈ। ਔਰ ਪਿੱਛੇ ਇੱਕ ਮੋਟਰਸਾਈਕਲ ਵਾਲਾ ਆਵੇ ਉਹ ਕਹੇ ਭਾਜੀ ਭਾਜੀ ਆ ਤੁਹਾਡੇ ਪੈਸੇ ਡਿੱਗੇ, ਮੇਰੇ ਪੋਤੇ ਨੂੰ ਪਿੱਛੇ ਮੂੰਹ ਕਰਕੇ ਦੇਖਿਆ ਉਹ ਕਹਿੰਦਾ ਮੇਰੇ ਇੰਡ ਗਏ ਕਿਉਂਕਿ ਹੁਣ ਆਪਣਾ ਪਰਸ ਮੋਰਲੇ ਪਾਸੇ ਨੂੰ ਕੀਤਾ। ਉਹ ਕਹਿੰਦਾ ਨਹੀਂ ਯਾਰ ਜਿਹੜੀ ਤੇਰੇ ਨਾਲ ਆਂਟੀ ਆ ਕਹਿੰਦੇ ਉਹਦੇ ਡਿੱਗੇ, ਜਦ ਮੈਂ ਆਪਣੇ ਹੱਥ ਮਾਰਿਆ ਸੱਚੀ ਤੁਸੀਂ ਦੇਖੋ। ਮੈਂ ਕਿਹਾ ਮੋਟਰਸਾਈਕਲ ਵਾਲਿਆਂ ਨੂੰ ਕਹਿ ਦਿੰਦੇ ਜੀ ਉਹ ਖੋ ਕੇ ਫੋਨ ਲੈ ਜਾਂਦੇ, ਉਹ ਕਰਦੇ ਜਾਂ ਕੋਈ ਏਦਾਂ ਦਾ ਕੇਸ ਹੋ ਜਾਂਦੇ ਆ। ਪਰ ਉਹ ਦੇਖੋ ਉਹ ਪਿੱਛੇ ਸੀਗਾ, ਮੈਨੂੰ ਕੋਈ ਪਤਾ ਨੀ ਭਾਵੇਂ ਉਹ ਜਿਹੜਾ ਹੌਲੀ ਦੇ ਨੀ ਰੁਕ ਗਿਆ ਪੈਸੇ ਚੁੱਕ ਕੇ ਲੈ ਵੀ ਲਿਜਾ ਸਕਦਾ ਸੀ, ਉਹਨੂੰ ਹੱਥ ਮਾਰ ਕੇ।
0: ਬਿਲਕੁਲ ਬਿਲਕੁਲ
3: ਹਾਂਜੀ
0: ਜੀ ਭੈਣ ਜੀ,
3: ਸਾਰੇ ਬਹੁਤ ਚੰਗੇ ਵੀ ਹੈਗੇ ਤਾਂ ਕੁਛ ਕੁਛ ਇੱਦਾਂ ਵੀ।
0: ਔਜਲਾ ਸਾਹਿਬ ਦੀ ਵੀ ਗੱਲ ਸੁਣ ਲਈ ਹੈ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਜੀ ਔਜਲਾ ਸਾਹਿਬ ਸਵਾਗਤ ਹੈ ਜੀ ਇਹਨੂੰ ਜੀ ਭਾਜੀ ਮਿਊਟ ਹੀ ਕਰ ਗਏ ਜੀ। ਹਾਂਜੀ
3: ਚਲੋ ਭੁਪਿੰਦਰ ਜੀ ਫਿਰ ਹੋਰ ਕਿਸੇ ਨੂੰ ਲੈ ਲਓ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮਾਲ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਲਓ ਦੋਸਤੋ ਇਸੇ ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਔਜਲਾ ਸਾਹਿਬ ਦੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕਰਦੇ ਆ, ਜੇਕਰ ਵਾਪਸ ਆ ਜਾਂਦੇ ਆ ਤਾਂ ਫੋਨ ਦੇ ਉੱਤੇ, ਤੇ ਨਹੀਂ ਤਾਂ ਫਿਰ ਅੱਜ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ ਇੱਥੇ ਅੱਜ। ਤੇ ਜਿਹੜਾ ਆਰਟੀਕਲ ਹੈ ਚਲੋ ਕੱਲ ਨੂੰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ, ਅੱਜ ਪ੍ਰੋਗਰਾਮ ਫਿਰ ਲੰਬਾ ਹੋ ਜਾਣਾ ਕਿਉਂਕਿ ਉਹਨੂੰ 15-20 ਮਿੰਟ ਘੱਟੋ ਘੱਟ ਲੱਗਣੇ ਨੇ ਸੁਣਾਉਣ ਨੂੰ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਸਵਾਗਤ ਹੈ ਜੀ ਨੂੰ। ਹਾਂਜੀ
4: ਮਹਾਰਾਜ, ਮੇਰੇ ਕੋਲ ਗਾਹਕ ਇਹੋ ਜਿਹੇ ਆਏ ਨੇ, ਆਪ ਗੱਲਾਂ ਕਰੀ ਜਾਂਦੇ ਨੇ, ਮੈਨੂੰ ਪੈਸੇ ਨਹੀਂ ਦੇ ਰਹੇ।
0: ਤੁਹਾਡੇ ਵੀ ਰੋਲਾ ਪਿਆ ਪੈਸਿਆਂ ਦਾ ਹੈ ਜੀ। ਲੋ ਦੋਸਤੋ
4: ਤੁਹਾਨੂੰ ਕਾਲ ਆਈ ਜੇ ਦੋ ਆ ਗਏ, ਮੇਰੇ ਕੋਲ ਤਾਂ ਆਈ ਨਹੀਂ, ਆਪ ਕੇ ਖੜੇ ਗੱਲਾਂ ਕਰੀਏ।
0: ਅੱਛਾ ਜੀ, ਚਲੋ ਕਰੋ ਇਹਨਾਂ ਦਾ ਹਿਸਾਬ ਕਿਤਾਬ ਤਦ ਤੱਕ ਜੀ। ਹਾਂਜੀ ਲੋ ਦੋਸਤੋ ਗੱਲਬਾਤ ਸੁਣਦੇ ਆ, ਤਦ ਤੱਕ ਆਪਾਂ ਇੱਕ ਦੋ ਖਬਰਾਂ ਜਿਹੜੀਆਂ ਨੇ ਨਾਲ ਨਾਲ ਸਾਂਝੀਆਂ ਕਰ ਲਈਏ ਜੋ ਕੁਝ ਵਾਪਰ ਰਿਹਾ। ਤੇ ਵੈਸੇ ਤਾਂ ਨੈਗੇਟਿਵ ਖਬਰਾਂ ਆਉਂਦੀਆਂ ਸਾਰੀਆਂ ਤਕਰੀਬਨ ਜਦੋਂ ਦੇਖਦੇ ਆ, ਝਾਤ ਮਾਰਦੇ ਆ। ਤੇ ਇਸੇ ਤਰ੍ਹਾਂ ਰਾਮ ਮੰਦਰ ਦੇ ਚੜਾਵੇ ਦੇ ਵਿੱਚੋਂ 2 ਕੁਇੰਟਲ ਚਾਂਦੀ ਦੀਆਂ 200 ਇੱਟਾਂ ਗਾਇਬ ਹੋ ਗਈਆਂ। ਸਿੰਧੀ ਸਮਾਜ ਨੇ ਜਿਹੜਾ ਟਰੱਸਟ ਦੇ ਉੱਤੇ ਲਾਇਆ ਰਸੀਦ ਨਾ ਦੇਣ ਦਾ ਜਿਹੜਾ ਦੋਸ਼ ਲਾ ਦਿੱਤਾ। ਹਾਲਾਤ ਦੇਖੋ ਕਿੱਥੋਂ ਕਿੱਧਰ ਨੂੰ ਜਾ ਰਹੇ ਨੇ। ਤੇ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਚੱਲਣ ਉੱਤਰੀ ਭਾਰਤ ਦੇ ਵਿੱਚ ਚੱਲਣਗੀਆਂ। ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਮੌਨਸੂਨ ਵੀ ਲਾਗੇ ਆ ਰਹੀ ਹੈ। ਰਾਮ ਮੰਦਰ ਦੇ ਵਿੱਚ ਜਿਹੜਾ ਚੜਾਵੇ ਦੇ ਦੌਰਾਨ ਜਾਂ ਕਹਿ ਲਓ ਜੋ ਕੁਝ ਵਾਪਰ ਰਿਹਾ, ਕਦੇ ਸੋਨਾ ਜਾਂ ਚਾਂਦੀ ਮਤਲਬ ਕਿ ਨਕਲੀ ਨਿਕਲ ਆਉਂਦਾ। ਤੇ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦੀ ਚੱਲ ਰਹੀ ਜਿਹੜੀ ਹੈ SIT ਜਾਂਚ ਦੇ ਵਿਚਕਾਰ ਰਾਮ ਲੱਲਾ ਨੂੰ ਦਾਨ ਕੀਤੇ ਗਏ ਗਹਿਣਿਆਂ ਦੇ ਗੁੰਮ ਹੋਣ ਦੇ ਨਵੇਂ ਜਿਹੜੇ ਮਾਮਲੇ ਸਾਹਮਣੇ ਆਏ ਨੇ। ਇਸ ਸੰਬੰਧ ਦੇ ਵਿੱਚ ਵਿਸ਼ਵ ਸਿੰਧੀ ਸੇਵਾ ਸੰਗਮ ਜਿਹੜਾ ਤੇ ਅੰਤਰਰਾਸ਼ਟਰੀ ਪ੍ਰਧਾਨ ਰਾਜੂ ਮਨਵਾਨੀ ਹੁਣਾਂ ਨੇ ਹੁਣ ਮੀਡੀਆ ਸਾਹਮਣੇ ਆ ਕੇ 200 ਦਾਨ ਕੀਤੀਆਂ ਜਾਂਦੀਆਂ ਜਿਹੜੀਆਂ ਚਾਂਦੀ ਦੀਆਂ ਜਿਹੜੀਆਂ ਇੱਟਾਂ ਨੇ ਉਹਦੇ ਗਾਇਬ ਹੋਣ ਦਾ ਜਿਹੜਾ ਦੋਸ਼ ਲਾ ਦਿੱਤਾ। ਤੇ ਇੱਕ ਪਾਸੇ ਲੋਕਾਂ ਨੂੰ ਰੋਟੀ ਪਾਣੀ ਖਾਣ ਨੂੰ ਨਹੀਂ ਮਿਲਦਾ ਤੇ ਦੂਸਰੇ ਪਾਸੇ ਸੋਨੇ ਚਾਂਦੀ ਦੀਆਂ ਇੱਟਾਂ ਚੜ੍ਹਦੀਆਂ ਨੇ ਜੀ, ਜਿਹਨਾਂ ਦੇ ਕਦੇ ਕੰਮ ਹੀ ਨਹੀਂ ਹੋਣੀਆਂ। ਤੇ ਜੌਲ ਭੈਣ ਆਪਣੇ ਮਾਲ ਭੈਣ ਜੀ ਕਹਿੰਦੇ ਆ ਦੇਖ ਲਓ ਲਾਈਫ ਕਿੰਨੀ ਬਿਜ਼ੀ ਹੈ ਇੱਥੇ ਇੰਡੀਆ ਜਿਹੜਾ ਵੇਲ ਹੀ ਵੇਲ ਹੈ ਜੀ ਕਹਿੰਦੇ ਸੀ ਤੇ ਦੂਸਰੇ ਪਾਸੇ ਸੀ ਪਰ ਭੈਣ ਜੀ ਉਹ ਵੀ ਕਹਿੰਦੇ ਆ ਸਾਡੇ ਕੋਲ ਟਾਈਮ ਨਹੀਂ ਸੀ ਤਾਂ ਕਰਕੇ ਕਾਲ ਨਹੀਂ ਕੀਤੀ ਸੀ ਤੇ ਪਾਕਿਸਤਾਨ ਦੇ ਵਿੱਚ ਖੌਫਨਾਕ ਵਾਰਦਾਤ ਹੋਈ ਹੈ ਪਤਨੀ ਤੇ ਪੰਜ ਬੱਚਿਆਂ ਨੂੰ 10 ਸਾਲ ਤੱਕ ਕਮਰੇ ਦੇ ਵਿੱਚ ਰੱਖਿਆ ਕੈਦ ਹੈ ਤੇ ਬੇਟਾ ਭੱਜਿਆ ਜਾਂ ਖੁੱਲਿਆ ਰਾਜ ਹੈ ਫਿਰ ਉਸ ਤੋਂ ਬਾਅਦ ਤੇ ਪਤੀ ਗ੍ਰਿਫ਼ਤਾਰ ਕੀਤਾ ਗਿਆ ਕਿੱਥੇ ਤੱਕ ਲੋਕਾਂ ਦੀ ਮਾਨਸਿਕਤਾ ਦੇਖੋ ਜਾਂਦੀ ਹੈ ਜੀ ਕੀ ਹਾਲ ਨੇ ਤੇ ਹਾਲਾਤ ਦੇਖ ਲਓ ਆਪ ਦੇ ਕੀ ਨੇ ਇੱਧਰ ਦੂਸਰੇ ਪਾਸੇ ਪਾਕਿਸਤਾਨ ਦੀ ਗੱਲ ਕਰ ਲਈਏ ਪਹਿਲਾਂ ਪਾਕਿਸਤਾਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਮੰਦਭਾਗੀ ਘਟਨਾ ਹੈ ਪਾਕਿਸਤਾਨ ਦੇ ਵਿੱਚ ਇੱਕ ਵਿਅਕਤੀ ਨੂੰ ਆਪਣੀ ਪਤਨੀ ਤੇ ਪੰਜ ਬੱਚਿਆਂ ਨੂੰ 10 ਸਾਲ ਤੋਂ ਵੱਧ ਸਮੇਂ ਦੇ ਲਈ ਆਪਣੇ ਘਰ ਦੇ ਵਿੱਚ ਕੈਦ ਰੱਖਣ ਤੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤਸੀਹੇ ਦੇਣ ਦੇ ਜਿਹੜੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਇਹਦੇ ਵਿੱਚ ਜੋ ਸਾਹਮਣੇ ਆਇਆ ਤੇ ਇੱਕ ਮਿੰਟ ਜੀ ਇੱਕ ਕਾਲ ਆ ਰਹੀ ਹੈ ਹੋਰ ਤੇ ਉਹਨੂੰ ਵੀ ਦੇਖ ਲਈਏ ਨਾਲ ਨਾਲ ਹਾਂਜੀ ਇਹ ਚ ਵਾਪਰਿਆ ਜੀ ਆਪਣਾ ਪਾਕਿਸਤਾਨ ਲੋ ਜੀ ਆਪਾਂ ਔਜਲਾ ਸਾਹਿਬ ਦੀ ਗੱਲ ਸੁਣ ਲਈਏ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
5: ਬਾਹਰ ਨਾ ਮੀਂਹ ਪੈਂਦਾ
0: ਜੀ
5: ਜਿਦੇ ਮਾਲ ਭੈਣ ਜੀ ਲੱਗੇ ਹੋਏ ਸੀਗੇ ਮੈਂ ਧਿਆਨ ਨਾਲ ਸੁਣ ਰਿਹਾ ਸੀ ਉਹਨਾਂ ਦੀਆਂ ਗੱਲਾਂ ਪਿਆਰੀਆਂ
0: ਜੀ
5: ਕਿਉਂਕਿ ਐਕਸਪੀਰੀਅੰਸ ਤੇ ਜਦੋਂ ਗੱਲ ਹੁੰਦੀ ਹੈ ਬੈਕ ਦੇ ਉੱਪਰ ਨਾ ਵਧੀਆ ਲੱਗਦੀ ਹੈ ਆਪਾਂ
0: ਜੀ
5: ਉਹ ਮਾਹੌਲ ਮਾਣਿਆ ਹੁੰਦਾ
0: ਜੀ
5: ਕੋਈ ਗਾਹਕ ਨੀ ਆਇਆ ਸੀ ਜਦੋਂ ਤੈਨੂੰ ਕਾਲ ਲਾਈ
0: ਜੀ
5: ਉਹ ਆ ਗਏ ਤੀਜੇ ਨੇ ਕਾਰ ਲਾਈ ਉਹ ਵਿੱਚ ਬੈਠਾ ਰਿਹਾ ਜਦੋਂ ਦੋ ਵਾਰ ਗਏ ਤੀਜੇ ਨੇ ਉਦੋਂ ਗੇਟ ਖੋਲਿਆ ਉਹਨਾਂ ਚਿਰ ਉਹ ਵੀ ਨੀ ਆਇਆ
0: ਛੋਟਾ
5: ਜਾ ਪਿੰਡ ਆ ਸਾਰੇ ਬਾਈ ਨੇਮ ਜਾਣਦੇ ਆ
0: ਟਾਈਮ
5: ਨੀ ਗ੍ਰੋਹ ਕਰ ਸਕਦੇ ਮਤਲਬ ਗਾਹਕ ਤਾਂ ਚਲੋ ਰੱਬ ਦਾ ਰੂਪ ਹੁੰਦਾ
0: ਬਿਲਕੁਲ
5: ਕਹਿ ਦਿੰਦੇ ਨੇ
0: ਉਹ ਨਾਲੇ ਕਹਿੰਦੇ ਆ ਕਿ ਕਹਿੰਦੇ ਆ ਨਾ ਕਿ ਗਾਹਕ ਤੇ ਮੌਤ ਦਾ ਪਤਾ ਨਹੀਂ ਕਿਦੋਂ ਆ ਜਾਂਦੀ ਆ
5: ਇੱਕ ਤਾਂ ਹੁੰਦਾ ਹਾਈਵੇ ਦਾ ਕਸਟਮਰ ਉਹ ਤੁਹਾਨੂੰ ਉਹ ਇਹ ਤਾਂ ਹੁਣ ਕਈ ਵਾਰੀ ਇਹਨਾਂ ਨੇ ਗੱਲਾਂ ਵੀ ਕਰਨੀ ਹੁੰਦੀਆਂ ਕਿ ਆਪਦੇ ਬੱਚੇ ਦੀ ਕਰ ਲਈ ਜਾਂ
0: ਹਾਂਜੀ ਹਾਂਜੀ
5: ਫੋਨ 'ਚ ਕੋਈ ਗੱਲ ਹੋਵੇ ਦੱਸਦੇ
0: ਨੇ ਬਿਲਕੁਲ
5: ਜਵਾਬ ਵੀ ਦੇਣਾ ਬਣਦਾ
0: ਕੀ ਵਾਪਰਿਆ
5: ਕਿਉਂਕਿ ਮੈਂ ਤਾਂ ਹੀ ਕਹਿਣਾ ਕਿ ਮੇਰਾ ਸਟੋਰ ਸਾਡਾ ਇਸ ਟਾਊਨ 'ਚ ਸਾਰੇ ਟਾਊਨ ਨੂੰ ਵੱਧ ਚੱਲਦਾ ਕਾਰਨ ਇਹ ਹੀ ਹੈ
0: ਜੀ ਬਿਲਕੁਲ ਜੀ
5: ਮੈਂ ਕਿਹਾ ਵੀ ਸਾਡੇ ਹਾਲਾਤ ਕੀ ਹੋਏ ਮੈਂ ਭੈਣ ਜੀ ਦੀ ਗੱਲ ਸੁਣਦਾ ਸੀਗਾ
0: ਜੀ
5: ਸਾਡੇ ਨਾ 20 ਵਿਸਾਖ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਆਏ ਸੀ
0: ਹਾਂਜੀ
5: ਉਹ ਇਸ ਲੈਵਲ ਤੇ ਮਨਾਉਂਦੇ ਮਨਾਉਂਦੇ ਹੁਣ ਇਸ ਲੈਵਲ ਤੇ ਮਨਾਉਣ ਲੱਗ ਗਏ ਵੀ 40-50 ਲੱਖ ਰੁਪਇਆ ਲਾ ਦਿੰਦੇ
0: ਜੀ
5: ਮਤਲਬ
0: ਗੁਰੂ ਘਰ ਦਾ
5: ਪ੍ਰੋਗਰਾਮ
0: ਕਿਆ ਬਾਤ ਹੈ ਜੀ
5: ਹਾਂਜੀ ਬਸ ਤੁਹਾਨੂੰ ਪਤਾ ਹੀ ਆ ਲੰਗਰੇ ਚੱਲਦਾ ਹੋਰ ਉੱਥੇ
0: ਜੀ
5: ਜਾਂ ਬਾਹਰੋਂ ਆਹ ਸੱਦ ਲੈਂਦੇ ਨੇ ਢੱਡੇ ਵਾਲਾ ਵੀ ਆਇਆ ਸੀ ਇੱਕ ਵਾਰੀ ਖਾਣ
0: ਜੀ
5: ਉਹਨਾਂ ਮਤਲਬ ਮੈਂ ਇੱਕ ਵਾਰੀ ਕੁਦਰਤੀ ਉਦੋਂ ਮਾਰਚ ਦਾ ਸੀ ਉਦੋਂ ਇਕੱਠੇ ਕਰਦੇ ਪਏ ਮੈਂ ਵੈਸੇ ਹੀ ਕਹਿਤਾ ਮੈਂ ਕਿਹਾ ਯਾਰ ਵੀ ਤੁਸੀਂ ਇਹਦੇ ਨਾਲੋਂ ਵਧੀਆ ਨੀ ਵੀ ਮਤਲਬ ਸਕੂਲ ਦੇ ਵਿੱਚ ਤੁਸੀਂ ਆਪਦੇ ਲੈਵਲ ਦੇ ਉੱਪਰ 5-4 ਵਧੀਆ ਟੀਚਰ ਜਿਹੜੇ ਪ੍ਰਾਈਵੇਟ ਸਕੂਲਾਂ 'ਚ 30,000 ਤੇ ਪੜ੍ਹਾਉਂਦੇ ਨੇ
0: ਜੀ
5: ਤੁਸੀਂ ਉਹ ਸਕੂਲ 'ਚ ਰੱਖ ਲਓ
0: ਬਿਲਕੁਲ
5: ਤੁਸੀਂ ਇੱਕ ਇੱਕ ਬੱਚੇ ਦੀ ਕਿੰਨੀ ਕੁ ਫੀਸ ਆਮ ਸਕੂਲ ਸਾਡੇ ਸਕੂਲ ਹੈ ਪਹਿਲਾਂ ਬਹੁਤ ਮਸ਼ਹੂਰ ਹੁੰਦਾ ਸੀ ਸਕੂਲ ਦੇ ਜਵਾਕ ਸਾਰੇ ਸਾਡੇ ਮੇਨ ਜਿਹੜੇ ਇਲਾਕੇ ਦੇ ਸੀ ਉੱਥੇ ਪੜ੍ਹਦੇ ਸੀਗੇ
0: ਜੀ
5: ਤੇ ਗ੍ਰੀਨ ਗਰੋਵਰ ਸਕੂਲ ਦਾ ਨਾਂ ਸੀ ਮੈਂ ਕਿਹਾ ਉੱਥੇ ਕਿੰਨੀ ਕੁ ਫੀਸ ਆ ਅੱਜ ਕੱਲ੍ਹ ਕਹਿੰਦੇ ਵੀ 15-20,000 ਇੱਕ ਬੱਚੇ ਦੀ
0: ਜੀ
5: ਮੈਂ ਕਿਹਾ ਜਿਹਦਾ ਇੱਕ ਬੱਚਾ ਵੀ ਪੜ੍ਹਦਾ ਉਹ ਜੇ ਚਲੋ ਜੇ 20 ਲੱਗਦਾ 15 ਦੇਣ ਲੱਗ ਜਾਵੇ ਸਕੂਲ ਨੂੰ 30,000 ਤੇ ਤਾਂ ਟੀਚਰ ਮਿਲ ਜਾਂਦੇ ਨੇ
0: ਜੀ
5: ਤਾਂ ਕਹਿੰਦੇ ਤੁਸੀਂ ਟੀਚਰ ਇੱਥੇ ਭਰਤੀ ਕਰੋ ਸਕੂਲ ਜੇ ਗੌਰਮੈਂਟ ਨਹੀਂ ਕਰਦੀ ਕੋਈ ਗੱਲ ਨੀ ਤੁਸੀਂ ਰੱਖ ਲਓ
0: ਬਿਲਕੁਲ
5: ਜਿਹੜੇ ਉੱਥੇ ਪੈਸੇ ਦਿੰਦੇ ਹੋ ਇੱਥੇ ਦੋ ਇੱਕ ਕਮੇਟੀ ਬਣਾਓ ਲਓ ਟੀਚਰਾਂ ਦਾ ਧਿਆਨ ਰੱਖਣ ਉਹਨੂੰ ਪੁੱਛਣ ਅਬਲਾ ਤਾਂ ਸਰਪੰਚ ਦੇ ਅੰਡਰ ਆਉਂਦਾ ਸਕੂਲ
0: ਜੀ
5: ਸਰਪੰਚ ਪੁੱਛ ਸਕਦਾ ਹੁੰਦਾ ਹੈਨਾ ਜਾਂ ਮੈਂ ਕਿਹਾ ਇੱਥੇ ਕੋਈ ਲਾਇਬ੍ਰੇਰੀ ਖੋਲ ਲਓ ਅਸੀਂ ਮਤਲਬ ਆਹ ਦੇਖੋ ਭੈਣ ਜੀ ਉਹ ਜਿਹੜੇ ਇਹ ਬੱਚੇ ਨੇ ਇਹ ਪੜ੍ਹ ਕੇ ਉੱਥੋਂ ਇੰਨਾ ਕੁਝ ਸਿੱਖ ਰਹੇ ਨੇ ਤੇ ਸਾਡੇ ਵਾਲੇ ਪੰਜਾਬੀ ਨੂੰ ਛੱਡ ਕੇ ਗਏ ਜੀ
0: ਬਿਲਕੁਲ
5: ਰਿਸ਼ਤੇ ਦਾ ਖਤਮ ਹੋ ਰਿਹਾ ਕਿ ਸਾਰਾ ਕੁਝ ਖਤਮ ਹੋ ਰਿਹਾ ਜੀ ਸਾਡਾ
0: ਬਿਲਕੁਲ ਹੋ ਰਿਹਾ ਜੀ
5: ਕੱਲੇ ਰਿਸ਼ਤੇ ਨਹੀਂ ਸਾਰਾ ਕੁਝ ਖਤਮ ਹੋ ਰਿਹਾ
0: ਜੀ
5: ਮਤਲਬ ਕਿਤੇ ਮੈਂ ਫਿਰ ਮੁੜ ਕੇ ਇੱਥੇ ਆਏ ਨੇ ਪੁੱਛਿਆ ਮੈਂ ਕਿਹਾ ਵੀ ਮੇਰੀ ਸਲਾਹ ਦੀ ਕੀ ਰਹੀ ਕਹਿੰਦੇ ਵੀ ਮਤਲਬ ਪੁੱਛਣਾ ਤੈਨੂੰ ਇੰਨਾ ਪਿਆਰ ਕਰਿਆ ਪਿੰਡ ਵਾਲਿਆਂ ਨੇ ਮੈਂ ਕਰਨਾ ਹੀ ਹੈ ਧਰਮ ਅੜਾਈ ਚਲੋ 50 ਲੱਖ ਆਪ ਹੀ ਅੜਾ ਦੇ
0: ਬਿਲਕੁਲ ਜੀ
5: ਮੈਂ ਹੁਣ ਮੈਨੂੰ ਤਾਂ ਇਹ ਕਹਿਣਗੇ ਵੀ ਇਹਨਾਂ ਕੋਲ ਚਾਰ ਪੈਸੇ ਆ ਗਏ, ਹੁਣ ਧਰਮ ਕੀ ਸਮਝਦੇ ਨੇ? ਮੈਂ ਕਿਹਾ ਧਰਮ ਦਾ ਮੈਂ ਤੁਹਾਡੇ ਨੂੰ ਸ਼ਾਇਦ ਵੱਧ ਮੰਨਦਾ ਹੋਵਾਂ
0: ਜੀ,
5: ਵੀ ਕੋਈ ਲਾਇਬ੍ਰੇਰੀ ਖੋਲ ਲੋ ਜਾਂ ਕੋਈ ਇੱਕ ਮੈਡੀਸਨ ਦੀ ਦੁਕਾਨ ਹੈ ਗੁਰਦੁਆਰੇ ਚ ਖੋਲ ਲੋ, ਜਿੱਥੋਂ ਤੁਸੀਂ ਆਮ ਦਵਾਈ ਲੈ ਲਓ, ਜਿੱਥੋਂ ਬਾਹਰੋਂ ਧੱਕੇ ਖਾਂਦੇ।
0: ਨਹੀਂ ਦੇਖੋ ਬਹੁਤ ਘੱਟ ਹੋਣਗੇ ਪੰਜਾਬ ਦੇ ਵਿਚ, ਜਿੱਦਾਂ ਹੁਣ ਦੇਖੋ ਔਜਲਾ ਸਾਹਿਬ ਜਿਹੜੇ ਆਪਣੇ ਗੁਰੂ ਘਰ ਬਣੇ ਸੀ ਨਾ, ਉਹ ਤਾਂ ਸਿੱਖਿਆ ਦਾ ਇੱਕ ਕੇਂਦਰ ਸੀਗਾ ਨਾ ਪਹਿਲਾਂ,
5: ਅੱਗੇ ਅੱਗੇ ਉੱਥੇ ਪੜ੍ਹਾਈਆਂ ਹੁੰਦੀਆਂ।
0: ਹੁਣ ਦੇਖੋ ਚਰਚ ਦੇ ਵਿਚ ਅੱਜ ਵੀ ਸਿਸਟਮ ਚੱਲਦਾ, ਇੱਕ ਪਾਸੇ ਚਰਚ ਹੈ ਤੇ ਦੂਸਰੇ ਪਾਸੇ ਨਾਲ ਸਕੂਲ ਬਣਿਆ ਹੋਇਆ। ਏਦਾਂ ਹੀ ਦੇਖ ਲਓ ਆਪਣੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਵਿਚ, ਉਹਨੂੰ ਮੈਂ ਚੇਤਾ ਭੁੱਲ ਗਿਆ ਕੀ ਕਹਿੰਦੇ ਆ, ਤੇ ਉਹ ਵੀ ਜਿਹੜਾ ਏਦਾਂ ਹੀ ਚੱਲਦੇ ਰਹੇ ਨੇ, ਤੇ ਮਸਜਿਦ ਦੇ ਵਿਚ ਹਾਂਜੀ ਸਾਰਾ ਕੁਝ।
5: ਤੇ
0: ਹਾਂਜੀ, ਤੇ ਕੀ ਪੰਜਾਬ ਦੇ ਵਿਚ ਕਿੰਨੇ ਕ ਗੁਰੂ ਘਰਾਂ ਦੇ ਵਿਚ ਹੋਣਗੇ ਜਿਹੜੇ ਆਪਣੇ ਸਕੂਲ ਕਦੇ ਆਪਾਂ ਸੋਚਿਆ?
5: ਨਿੱਕੀ ਜੀ ਗੱਲ ਕਰਦਾ, ਚਲੋ ਜੀ ਦੋ ਦਾ ਜਵਾਕ ਹੋਣਗੇ ਵੱਧ ਤੋਂ ਵੱਧ, ਇੱਕ ਤਾਂ ਹੈਗਾ ਹੀ ਹੈ ਨਾ।
0: ਬਿਲਕੁਲ ਹੈ,
5: ਤੁਸੀਂ 20,000 ਰੁਪਿਆ ਫੀਸ ਭਰਦੇ ਹੋ ਕਿ ਨਹੀਂ ਭਰਦੇ?
0: ਜੀ ਬਿਲਕੁਲ ਹੈ।
5: ਇੱਕ ਪਿੰਡ ਚੋਂ ਲਾ ਲਓ ਜੇ 50 ਬੱਚੇ ਵੀ ਬਾਹਰ ਪੜ੍ਹ ਜਾਂਦੇ ਨੇ
0: ਜੀ,
5: 5,00,000 ਰੁਪਿਆ ਹੋ ਗਿਆ।
0: ਬਿਲਕੁਲ ਹੋ ਗਿਆ ਜੀ।
5: ਤੁਸੀਂ 5-7 ਟੀਚਰ ਰੱਖ ਲਓ 2,00,000 ਰੁਪਏ ਤੇ
0: ਜੀ,
5: ਟੀਚਰ ਦੇ ਜਾਂ ਬੱਚੇ ਉੱਥੇ ਨਾਲ ਪੜ੍ਹਨਗੇ, ਉਹ ਵੀ ਘੱਟ ਫੀਸ ਲੈ ਲੂਗੀ, ਭਾਈ ਚੱਲ ਮੇਰੇ ਬੱਚੇ ਵੀ ਪੜ੍ਹਦੇ ਆ।
0: ਬਿਲਕੁਲ ਹੈ ਜੀ, ਨਾਲੇ ਰੋਜ਼ਗਾਰ ਪੈਦਾ ਹੋ।
5: ਸਾਨੂੰ ਕੁਛ ਤਾਂ ਕਰਨਾ ਪੈਣਾ ਨਾ,
0: ਪੈਣਾ ਜੀ,
5: ਉਹ ਅਸੀਂ ਕਰਦੇ ਨੀ। ਅਸੀਂ ਤਾਂ 300, ਮੈਂ ਅੱਜ ਸਵੇਰੇ ਨਾ ਸੋਚ ਰਿਹਾ ਸੀ, ਮੈਂ ਕਿਹਾ ਅਸੀਂ 300 ਰੁਪਏ ਬਿਜਲੀ ਤੇ ਕਿੰਨਾ ਕੁਛ ਆ, ਵੀ 300 ਯੂਨਿਟ ਫ੍ਰੀ, ਉਹ 3,00,000 ਯੂਨਿਟਾਂ ਖਾਈ ਜਾਂਦੇ ਨੇ ਤੁਹਾਡੀਆਂ, ਤੁਹਾਨੂੰ 300 ਦੇ ਕੇ
0: ਦਿੰਦੇ ਕੀ ਆ ਜੀ? ਸੈਣੀ ਸਾਹਿਬ ਵੀ ਗੱਲ ਕਰਦੇ ਸੀ ਅੱਜ, ਚਲੋ ਉਹਨਾਂ ਦੀ ਦੁਪਹਿਰ ਦੀ ਬੱਤੀ ਜਿਹੜੀ ਗੁੱਲ ਹੋਈ ਆ ਜੀ, ਅਜੇ ਤਾਂ ਨੀ ਆਈ, ਤੇ ਰਾਤ ਨੂੰ ਵੀ ਕਹਿੰਦੇ ਬੰਦ ਰਹਿਣੀ ਆ। ਉਹਦੇ ਨਾਲ ਤਾਂ ਮੈਂ ਕਿਹਾ ਜੀ ਭਾਈ ਪੈਸੇ ਲੈ ਲਓ, ਮੁੱਲ ਦੇ ਦਿਓ ਤੁਹਾਨੂੰ।
5: 300 ਯੂਨਿਟ ਫ੍ਰੀ ਦੇ ਕੇ 3,00,000 ਖਾਈ ਜਾਂਦੇ ਨੇ, ਤੁਹਾਨੂੰ ਮੁੱਠੀ ਚੌਲ ਆਟਾ ਦੇ ਕੇ ਉਹ ਟਰੱਕਾਂ ਦੇ ਟਰੱਕ ਖਾਈ ਜਾਂਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਤੁਸੀਂ ਮੁੱਠੀ ਦੇ ਖੁਸ਼ ਹੋ
0: ਜੀ।
5: ਸਿਸਟਮ ਦਾ ਜੇ ਆਪਾਂ ਸਾਰਾ ਕਿਸੇ ਨੂੰ ਕਹੀਏ ਜਾਂ ਬਿਊਰੋਕਰੇਸੀ ਨੂੰ ਕਹੀਏ ਜਾਂ ਸਿਆਸੀ ਲੋਕਾਂ ਨੂੰ ਕਹੀਏ, ਉਹਦੇ ਉਸੇ ਸਿਸਟਮ ਚ ਅਸੀਂ ਵੀ
0: ਉੱਥੇ ਜੰਮੇ ਪਲੇ ਆ, ਨਾਲ ਦੇ ਆ। ਬਿਲਕੁਲ,
5: ਸਾਡਾ ਵੀ ਦੋਸ਼ ਹੈਗਾ ਜੇ ਉਹਨਾਂ ਦਾ 80 ਆ, ਸਾਡਾ ਵੀ ਬਣਦਾ ਕਿ
0: ਨਹੀਂ ਬਣਦਾ ਜੀ? ਬਿਲਕੁਲ ਹੈ ਜੀ।
5: ਟੀਚਰ ਅੱਗੇ ਭੈਣ ਜੀ ਹੁਣੀ ਪੜ੍ਹਾਉਂਦੇ ਸੀ, ਸੁਣਦੇ ਹੋਣੇ ਕਿੰਨੇ ਸਮਰਪਿਤ ਹੁੰਦੇ ਸੀ ਟੀਚਰ।
0: ਬਿਲਕੁਲ ਹੈ ਜੀ,
5: ਕਿੰਨੇ ਡੈਡੀਕੇਟ ਹੁੰਦੇ ਸੀ ਬੱਚਿਆਂ ਪ੍ਰਤੀ, ਕੋਈ ਡਰੇ ਨੀ ਸੀ ਹੁੰਦਾ, ਜੋ ਮਾਂ ਪਿਓ ਨੂੰ ਵੀ ਸਾਡਾ ਸਾਡੀ ਲੜਕੀ ਹੈ ਜਾਂ ਲੜਕਾ ਸਕੂਲ ਗਿਆ ਹੋਇਆ, ਕਿਸੇ ਨੂੰ ਡਰ ਹੁੰਦਾ ਸੀ ਅੱਗੇ?
0: ਨਹੀਂ ਜੀ,
5: ਸਾਡੇ ਸੁਰੱਖਿਅਤ ਮਹਿਸੂਸ ਕਰਦੇ ਹੁੰਦੇ ਸੀ ਭਾਈ ਬੱਚਾ ਸਕੂਲ ਹੈ
0: ਜੀ।
5: ਜੇ ਹੁਣ ਤੁਸੀਂ ਟੀਚਰ ਰੱਖ ਕੇ ਆਪ ਉਹਨੂੰ ਇੱਕ ਜ਼ਿੰਮੇਵਾਰੀ ਵਾਂਗ ਉਹਨਾਂ ਤੇ ਨਿਗਾਹ ਰੱਖੇਗੇ, ਉਹ ਵੀ ਪੜ੍ਹਾਉਣਗੇ, ਚਾਹੇ ਟੀਚਰਾਂ ਦੇ ਖੁਦ ਬੱਚੇ ਉੱਥੇ ਪੜ੍ਹਦੇ ਹੋਣਗੇ, ਕੁਛ ਨਾ ਕੁਛ ਤਾਂ ਬਿਲਡ ਕਰਨਾ ਪਊਗਾ ਨਾ।
0: ਪੈਣਾ ਹੈ ਜੀ, ਬਿਲਕੁਲ ਹੈ ਜੀ।
5: ਉੱਥੇ ਬਾਹਰ 20,000 ਪੜ੍ਹਾ ਕੇ ਛੱਡ ਕੇ ਮੁੜੇ ਹੋਣੇ ਤੁਸੀਂ, ਕਿੱਥੇ ਪਿੰਡ ਚ ਤੁਹਾਡੇ ਨਿਗਰਾਨੀ ਹੇਠ ਬੱਚਾ ਰਹਿਣਾ
0: ਜੀ? ਬਿਲਕੁਲ ਹੈ ਜੀ।
5: ਜੇ ਜਦ ਇੱਕ ਸਕੂਲ ਚ ਬੱਚੇ ਪੜ੍ਹਨਗੇ, ਰਿਸ਼ਤੇ ਕਾਇਮ ਹੋਣਗੇ।
0: ਅੱਗੇ ਦੇਖ ਲੋ, 5ਵੀਂ ਤੱਕ ਜਾਂ ਹੁੰਦਾ ਸੀ ਪ੍ਰਾਇਮਰੀ ਸਕੂਲ, ਤੇ ਮੰਗ ਕੇ ਲੈਂਦੇ ਹੁੰਦੇ ਜੀ, ਸਾਡਾ ਨਾ ਸਾਡੇ ਸਕੂਲ ਨੂੰ ਗ੍ਰਾਂਟ ਦੇ ਕੇ ਜੀ ਇਹਨੂੰ ਮਤਲਬ ਕਿ ਅਪਡੇਟ ਕਰ ਦੋ, ਇਹਨੂੰ 10ਵੀਂ ਤੱਕ ਕਰ ਦੋ ਜਾਂ 8ਵੀਂ ਤੱਕ ਕਰ ਦੋ, ਇਹ ਅੱਗੇ ਮੰਗਾਂ ਹੁੰਦੀਆਂ ਸੀ। ਤੇ ਹੁਣ ਹੈਗਾ ਕਿ ਬੱਚੇ ਬਾਹਰ ਮਤਲਬ ਕਿ ਸ਼ਹਿਰ ਪੜ੍ਹਾਉਣੇ ਆ ਜਾਂ ਉਸ ਸਕੂਲ ਚ ਪੜ੍ਹਾਉਣੇ ਆ ਨਾ, ਵੱਡੇ ਸਕੂਲ ਚ ਪੜ੍ਹਾਉਣੇ ਆ।
5: ਮੈਂ ਕਹਿੰਦਾ ਸਾਡੇ ਪਿੰਡ 2 ਸਕੂਲ ਨੇ, ਬਾਹਰਲੇ ਪਿੰਡਾਂ ਦੇ ਸਾਡੇ ਬਣੇ ਗਏ ਜੀ ਸਕੂਲ ਚ ਪੜ੍ਹਨ ਵਾਲੇ, ਸਾਡੇ ਪਿੰਡ ਵਾਲੇ ਹੋਰ ਪਿੰਡਾਂ ਨੂੰ ਤੁਰੇ ਹੋਏ।
0: ਬਿਲਕੁਲ ਹੈ ਜੀ, ਬਿਲਕੁਲ,
5: ਇਹੀ ਨੀ ਮੈਨੂੰ ਅੱਜ ਤੱਕ
0: ਸਮਝ ਆਈ ਜੀ।
5: ਰਾਜੇ ਵਾਲ ਪਿੰਡ ਭਗਤਪੁਰ ਸਿੰਘ ਦੇ ਨਾਂ ਉਹਦੇ ਸਕੂਲ ਬਣਾਇਆ, ਇੰਗਲਿਸ਼ ਕਿਸੇ ਨੇ ਬਣਾਇਆ ਹੋਇਆ, ਵਧੀਆ ਸਕੂਲ ਆ। ਕੋਈ ਉਧਰ ਨੂੰ ਤੁਰੇ ਚੱਲਿਆ, ਇੱਕ ਗਲਵੱਡੀ ਪਿੰਡ ਹੈ ਉੱਥੇ ਰਾਧਾ ਪਾੜਕਾ ਉਹ ਮਸ਼ਹੂਰ ਆ, ਕੋਈ ਉਧਰ ਨੂੰ ਪੜ੍ਹਨ ਨੂੰ ਤੁਰਿਆ ਹੋਇਆ, ਕੋਈ ਜਰਗ ਰਾੜੇ ਵਾਲੇ ਦੇ ਨਾਂ ਤੇ ਬਣਿਆ, ਕੋਈ ਜਰਗ ਨੂੰ ਤੁਰਿਆ ਹੋਇਆ, ਜਰਗ ਵਾਲੇ ਈਸੜ ਨੂੰ ਤੁਰੇ ਹੋਏ ਨੇ, ਮਤਲਬ ਬੱਚੇ ਹੀ ਅਜਾਏ ਪਏ ਨੇ,
0: ਅਜਾਏ ਪਏ ਨੇ ਜੀ।
5: ਸਾਡੇ ਪਿੰਡ ਮੈਨੂੰ ਲੱਗਦੀ ਆ 1960 ਦਾ ਸਕੂਲ ਬਣਿਆ, ਬਹੁਤ ਪੁਰਾਣਾ ਸਕੂਲ ਹੈ।
0: ਹਾਂਜੀ,
5: ਮਤਲਬ ਬਾਹਰੋਂ ਪਹਿਲਾਂ ਤਾਂ 10-12 ਪਿੰਡਾਂ ਦੇ ਜਵਾਕ ਪੜ੍ਹਨ ਆਉਂਦੇ ਹੁੰਦੇ ਸੀ
0: ਜੀ,
5: ਫਿਰ 8ਵੀਂ ਤੋਂ ਕਿਤੇ, ਮਤਲਬ ਤੁਸੀਂ ਕਿਉਂ ਨੀ ਉਹ ਇੰਨਾ ਕੁ ਤੁਸੀਂ ਨਾਲੇ, ਮੈਂ ਕਿਹਾ ਵੀ ਤੁਸੀਂ ਸ਼ੁਰੂ ਤਾਂ ਕਰੋ, ਇੰਨਾ ਵੀ ਪੈਸੇ ਦੇਣ ਲੱਗ ਜਾਣਗੇ
0: ਜੀ।
5: ਹਾਂਜੀ,
0: ਤੁਸੀਂ ਦੇਖੋ ਜਿਹੜਾ ਔਜਲਾ ਸਾਹਿਬ, ਜਿਹੜਾ 2000 ਤੋਂ ਪਹਿਲਾਂ ਜਿਹੜੇ ਵੀ ਬਾਹਰਲੇ ਬਾਹਰ ਨੂੰ ਲੋਕ ਆਏ ਨੇ, ਬਹੁਤ ਘੱਟ ਲੋਕ ਹੋਣਗੇ ਜਿਹੜੇ, ਜ਼ਿਆਦਾਤਰ ਤਾਂ ਉਹ ਸਰਕਾਰੀ ਸਕੂਲਾਂ, ਸਰਕਾਰੀ ਕਾਲਜਾਂ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਹੀ, ITs ਦੇ ਵਿੱਚ ਹੀ ਸਾਰੇ ਪੜ੍ਹੇ ਨੇ ਲਿਖੇ ਨੇ ਜੀ, ਅੱਜ ਜੋਬਾਂ ਦੇ ਉੱਤੇ ਬੈਠੇ ਇੱਥੇ ਵਧੀਆ।
5: ਭਾਰਜਵੀਰ ਬਹੁਤ ਵੱਡਾ ਗਰੁੱਪ ਸੀ ਸਾਡਾ,
0: ਬਿਲਕੁਲ
5: ਬਹੁਤ ਵੱਡਾ ਜੀ, ਪੂਰਾ ਵਧੀਆ ਨਾਂ ਸੀ ਸਾਰਾ ਕੁਛ। ਕਦੇ ਯਾਰ ਕਿਸੇ ਨੇ ਬਹਿ ਕੇ ਗੱਲੇ ਨੀ ਸੀ ਕਰੀ ਬਾਹਰ ਨੂੰ ਜਾਣ
0: ਜੀ, ਬਿਲਕੁਲ,
5: ਕਦੇ ਵੀ ਕਿਸੇ ਨੇ ਬਹਿ ਕੇ ਗੱਲ ਨਹੀਂ ਸੀ ਕਰੀ ਕਦੇ ਵੀ
0: ਜੀ,
5: ਵੀ ਅਸੀਂ ਬਾਹਰ ਜਾਣਾ
0: ਜੀ।
5: ਮਤਲਬ ਇੱਕ ਮੁੰਡੇ ਦਾ ਵਿਆਹ ਬਾਹਰ ਵਿਆਹ ਹੋ ਗਿਆ ਤੇ ਉਹਨੂੰ ਫਿਕਰ ਲੱਗਿਆ ਯਾਰ ਮੈਂ ਇੱਥੇ, ਤੁਸੀਂ ਇੱਥੇ ਰਹਿ ਜਾਣਾ, ਮੈਂ ਉੱਥੇ
0: ਜੀ,
5: ਤਾਂ ਮੈਨੂੰ ਮੇਰੇ ਆਉਣ ਤੋਂ 15 ਦਿਨ ਪਹਿਲਾਂ ਵੀ ਨਹੀਂ ਸੀ ਪਤਾ ਵੀ ਜਾਣਾ ਉਹ, ਮਤਲਬ ਚੱਲ ਗਿਆ ਚੱਕਰੂ
0: ਜੀ,
5: ਤੇ ਮਤਲਬ ਹੁੰਦਾ ਹੀ ਨੀ ਸੀ ਉਦੋਂ, ਲੋਕਾਂ ਨੂੰ ਬਹੁਤ ਰੁਝਾਨ ਘੱਟ ਸੀ ਵੀ ਭਾਈ ਇੱਥੇ ਜੋਬ ਮਿਲ ਜਾਵੇ ਯਾਰ, ਨੌਕਰੀ ਮਿਲ ਜਾਵੇ, ਇੱਥੇ ਕੁਛ ਹੋ ਜਾਵੇ, ਬਸ ਐਂ ਸੀ ਹਨਾ, ਕਿਉਂਕਿ ਜਮੀਨ ਵਾਲੇ ਉਹਨਾਂ ਦੇ ਖੇਤੀ ਕਰ ਲਾਂਗੇ।
0: ਬਿਲਕੁਲ,
5: ਫਰਕ ਤਾਂ ਕੋਈ ਨੀ, ਉਹ ਵੀ ਆ ਕੇ ਉਹੀ ਜੋਬਾਂ ਕਰਦੇ ਨੇ ਬੇਸਿਕ ਤੇ, ਇਹ ਵੀ ਆ ਕੇ ਜੋਬਾਂ ਕਰਦੇ ਨੇ ਬੇਸਿਕ ਤੇ। ਦੱਸੋ ਕੀ, ਮੈਨੂੰ ਨੀ ਲੱਗਦਾ ਕੋਈ ਹਜ਼ਾਰ ਚੋਂ ਪੜ ਕੇ ਬੰਦਾ ਮੁੰਡਾ ਉਹ ਕੋਈ ਜੋਬ ਕਰਦਾ ਹੋਊਗਾ।
0: ਤੁਸੀਂ ਦੇਖੋ ਜਿੰਨਾ ਮਰਜ਼ੀ ਵੱਡਾ ਸਕੂਲ ਅਸੀਂ ਤਾਂ ਅੱਖੀ ਦੇਖਿਆ ਕਿ ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਸੀ ਉਦੋਂ, ਚਾਹੇ ਇੰਗਲਿਸ਼ ਮੀਡੀਅਮ ਸੀ ਚਾਹੇ ਕਿੱਦਾਂ ਵੀ ਸੀ, ਤਾਂ ਉਹ ਸਾਰੇ ਹੀ ਆ ਕੇ ਸਰਕਾਰੀ ਸਕੂਲ ਜਿਹੜਾ ਸਾਡਾ ਸੀਨੀਅਰ ਸੈਕੰਡਰੀ ਹਾਈ ਸਕੂਲ ਹੁੰਦਾ ਸੀ ਪਲੱਸ ਟੂ ਤਾਂ ਹੀ, ਉੱਥੇ ਆ ਕੇ ਬੋਰਡ ਦੀਆਂ ਕਲਾਸਾਂ ਦੇ ਪੇਪਰ ਦਿੰਦੇ ਰਹੇ ਨੇ, ਅੱਜ ਵੀ ਤਾਂ ਉਦਾਂ ਹੀ ਹੋਣਾ ਹੈ।
5: ਨਹੀਂ, ਦਸਵੀਂ ਤੋਂ ਬਾਅਦ ਤਾਂ ਇੰਗਲਿਸ਼ ਸਕੂਲ ਹੁੰਦੇ, ਅੱਠਵੀਂ ਜਾਂ ਦਸਵੀਂ ਤੋਂ ਬਾਅਦ ਤਾਂ ਇੰਗਲਿਸ਼ ਸਕੂਲ ਹੁੰਦੇ ਹੀ ਨਹੀਂ ਸੀ
0: ਜੀ। ਹਾਂਜੀ,
5: ਮੁੜ ਕੇ ਤਾਂ ਉਹਨਾਂ ਨੂੰ ਉੱਥੇ ਹੀ ਆਉਣਾ ਪੈਂਦਾ ਸੀ,
0: ਆਉਣਾ ਪੈਂਦਾ ਸੀ, ਬਿਲਕੁਲ ਆਉਣਾ ਪੈਂਦਾ। ਅੱਜ ਵੀ ਬੋਰਡ ਦੀਆਂ ਕਲਾਸਾਂ ਦੇ ਉੱਥੇ ਪੇਪਰ ਦਿੰਦੇ ਹੋਣੇ ਆ, ਬਿਲਕੁਲ ਹੈ,
5: ਬਿਲਕੁਲ। ਹਾਂ, ਪਤਾ ਨੀ ਹੁਣ ਕੀ ਸਿਸਟਮ ਹੋ ਗਿਆ, ਮੈਂ ਜਾਣੀ ਉਹ ਗੱਲ ਕਰਦਾ ਵੀ ਮੈਂ ਭੈਣ ਜੀ ਦੀ ਗੱਲ ਤੇ ਵੀ ਹੈ ਹੀ ਨੀ, ਅਸੀਂ ਸਾਡਾ ਕੋਈ ਅਸੀਂ ਆਪਦਾ ਵੀ ਕੋਈ ਫਰਜ਼ ਨਿਭਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ। ਜੇ ਥੋੜਾ ਥੋੜਾ ਤੁਸੀਂ ਚੱਲੇਗੇ ਉਹ ਅੱਜ ਉਹ ਹੜ ਲੜ ਕਰਦੇ ਫਿਰਦੇ ਹੋ, ਆਪਦੇ ਘਰ ਦੇ ਆਲਾ ਦੁਆਲੇ ਸਮਾਰ ਲੈਣ, ਜੇ ਤੁਹਾਡੇ ਪਿੰਡ ਕੋਈ MLA ਆਵੇ ਤਾਂ ਤੁਹਾਨੂੰ ਪੁੱਛੇ ਆ ਕੇ ਉਹਦੇ ਹਾਲਾਤ ਇਹੋ ਜਿਹੇ ਬਣਾ ਦੋ ਤੁਸੀਂ। ਅਸੀਂ MLA ਨੇ ਪਰਸਨ ਉਹਦਾ ਤਿੰਨ ਦਿਨ ਪਹਿਲਾਂ ਅਸੀਂ ਕੰਮ ਛੱਡ ਦਿੰਦੇ ਹਾਂ,
0: ਬਿਲਕੁਲ ਹੈ ਜੀ।
5: ਹਾਂਜੀ, ਇੱਕ MLA ਆਉਂਦਾ ਕਿਸੇ ਦੇ ਘਰੇ 15-20 ਹਜ਼ਾਰ ਚ ਪੈਂਦਾ ਉਹਨੂੰ,
0: ਪੈਂਦਾ
5: ਮੁੱਛ ਮਰਾਉਣ ਦਾ ਮਾੜਾ ਵੀ ਮੇਰੇ ਘਰੇ MLA ਆਇਆ,
0: ਉਹ ਸਟੇਟਸ ਬਣਾ ਲਿਆ ਨਾ ਜੀ, ਉਹ ਸਿੰਬਲ ਬਣਾ ਲਿਆ ਜੀ। ਉਹੀ ਚੀਜ਼ ਇਹ ਸਕੂਲਾਂ ਚ ਆ ਕਿ ਚਾਹੇ
5: ਆਪ ਵੀ ਸੁਧਾਰਨਾ ਪੈਣਾ, ਆਪਣੇ ਆਪ ਨੂੰ ਵੀ ਸਾਨੂੰ ਕੁਛ ਕਰਨਾ ਪੈਣਾ, ਤਾਂ ਹੀ ਸੋਚ ਬਦਲੂ ਜੀ, ਆਪਦੀ ਸੋਚ ਤਬਦੀਲੀ ਕਰਾਂਗੇ।
0: ਬਿਲਕੁਲ ਹੈ ਜੀ, ਇੱਕ ਬੱਚਾ ਘੱਟੋ ਘੱਟ ਨਹੀਂ 80-80 ਹਜ਼ਾਰ ਚ ਪੈਂਦਾ ਜੀ ਬੱਚਾ, ਇੱਕ ਨਾਰਮਲ ਬੱਚਾ ਚ।
5: ਬਿਲਕੁਲ, ਤੁਸੀਂ ਦੇਖੋ ਜੀ, ਬਹੁਤ ਮੈਂ ਉਹੀ ਗੱਲ ਕਰਦਾ ਨਾ ਕਿ ਟੀਚਰ ਵੀ ਬੇਚਾਰੇ ਜਦੋਂ ਟੀਚਰ ਰੱਖੇਗੇ ਜੇ ਕੋਈ 30,000 ਤੇ ਲੱਗੇ ਘੱਟ ਵੀ ਲੈ ਲੂ ਬੇਚਾਰੇ।
0: ਬਿਲਕੁਲ ਬਿਲਕੁਲ ਬਿਲਕੁਲ,
5: ਬੇਚਾਰਾ ਬੇਚਾਰੀ ਹੈ ਨਾ, ਨਾਲੇ ਅਗਲੇ ਨੂੰ ਪਿੰਡ ਦਾ ਕੋਈ ਹੋਊ ਉਹਨੂੰ ਉੱਥੇ ਪਿੰਡ ਜੋਬ ਮਿਲੂਗੀ
0: ਜੀ।
5: ਇੱਕ ਤੁਸੀਂ ਜੋਬ ਕ੍ਰੀਏਟ ਕਰੇਗਾ ਕਿਸੇ ਲਈ, ਉਹ ਕਿਸੇ ਦੇ ਅੰਡਰ ਜਾ ਕੇ ਪ੍ਰਾਈਵੇਟ ਸਕੂਲ ਚ ਜੋਬ ਕਰਦੀ ਹੈ, ਕੀ ਹਾਲਾਤਾਂ ਚ ਕਰਦੀ ਹੋਈ ਆਪਾਂ ਨੂੰ ਇਸ ਬਾਰੇ ਕੀ ਪਤਾ
0: ਹਨਾ ਜੀ।
5: ਤੇ ਘਰ ਦਾ ਘਰੇ ਹੁੰਦਾ,
0: ਬਿਲਕੁਲ,
5: ਅੱਗੇ ਟੀਚਰ ਆਲ ਨਾਲੇ ਪਿੰਡਾਂ ਤੋਂ ਆਉਂਦੇ ਹੁੰਦੇ ਸੀ, ਕੋਈ ਦੂਰੋਂ ਤੋਂ ਆਉਂਦੇ 8-10
0: ਕਿਲੋਮੀਟਰ,
5: ਟੀਚਰ ਨੂੰ ਆਉਂਦਾ ਹੁੰਦਾ ਅੱਗੇ
0: ਜੀ।
5: ਇਸ ਕਰਕੇ ਬਹੁਤ ਕੁਛ ਹੈ ਜੀ ਕਰਨ ਵਾਲਾ, ਪਰ ਕਿਹਨੂੰ ਜੋ ਕਹਿ ਕੇ ਦੇਖ ਲੋ। ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਬੜਾ ਪਿਆਰ ਕਰਿਆ, ਕਹਿੰਦੇ ਬਹੁਤ ਪਿਆਰ ਕਰਿਆ ਤੈਨੂੰ
0: ਪਿੰਡ ਵਾਲੇ। ਉਹ ਕਹਿੰਦੇ ਮੁਰੇ ਕਹਿੰਦੇ ਭਈ ਇੱਥੋਂ ਹੀ ਗਏ ਸੀ, ਇੱਦਾਂ ਕਹਿ ਕੇ ਟਾਲ ਦਿੰਦੇ,
5: ਪੁੱਛਣ ਆਈ ਕਹਿੰਦੇ ਨੇ ਵੀ ਇਹਨਾਂ ਨੂੰ ਅਕਲ ਆ ਗਈ ਹੁਣ,
0: ਪੈਸੇ ਆ ਗਏ
5: ਇਹਨਾਂ ਨੂੰ, ਬਿਲਕੁਲ ਆਈ ਕਹਿ ਕੇ ਸਾਰ ਦਿੰਦੇ ਨੇ,
0: ਸਾਰ ਦਿੰਦੇ
5: ਵੀ ਬੰਦਾ ਕੋਈ ਸਿੱਖ
0: ਸਾਡੇ ਭਲੇ ਲਈ ਕਹਿੰਦੇ ਆ।
5: ਨਹੀਂ ਇਹ ਨਹੀਂ, ਉਹਦੇ ਵੀ ਹੁਣ ਭੈਣ ਜੀ ਨੇ ਪਹਿਲਾਂ ਤਾਂ ਉੱਥੇ ਹੀ ਪੜ੍ਹੇ, ਫਿਰ ਪੜ੍ਹਾਇਆ, ਫਿਰ ਇੱਥੇ ਆ ਕੇ ਪੜ੍ਹਾਇਆ, ਹੁਣ ਇੱਕ ਜੇ ਕੋਈ ਸਲਾਹ ਚੰਗੀ ਉਹ ਦੇਣਗੇ ਉੱਥੇ ਜਾ ਕੇ ਵੀ ਭਾਈ ਮੇਰਾ ਹਾਂ ਐਕਸਪੀਰੀਅੰਸ ਇੰਨੀ ਜ਼ਿੰਦਗੀ ਦਾ,
0: ਬਿਲਕੁਲ
5: ਇੰਨੀ ਉਮਰ ਹੋ ਗਈ ਇਹਨਾਂ ਦੇ ਪੋਤੇ ਵਾਲੇ ਹੋਏ ਨੇ ਦੋਤੇ ਵਾਲੇ, ਵੀ ਭਾਈ ਆ ਮੇਰਾ ਆਹ ਦੇਣਾ ਵੀ ਇਹ ਕੋਈ ਦੇਖ ਲੈਣ ਕਹਿ ਕੇ ਉੱਥੇ ਕਿਸੇ ਨੂੰ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਉੱਠਾ ਕਹਿਣਾ ਯਾਨੀ ਚੰਗੀ ਚੀਜ਼ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਨੀ ਕਰਨੀ
0: ਜੀ। ਬਿਲਕੁਲ ਹੈ,
5: ਦੇਖ ਲੋ ਕਦੇ ਵੀ ਗੱਲ ਕਰਕੇ ਮੈਂ ਬਥੇਰੀ ਕਰੀ ਕਰਕੇ ਦੇਖੀ, ਮੈਂ ਹਟ ਗਿਆ, ਹੁਣ ਤਾਂ ਮੈਂ ਹਟੇ ਗਿਆ, ਅੱਗੇ ਮੈਂ ਬਹੁਤ ਪਹਿਲਾਂ ਕਹਿੰਦਾ ਹੁੰਦਾ ਜੀ ਐਂ ਕਰ ਲੋ ਐਂ ਕਰ ਲੋ
0: ਜੀ,
5: ਫਿਰ ਮੈਂ ਮੇਰੇ ਤਾਇਆ ਜੀ ਮੈਨੂੰ ਕਹਿੰਦਾ ਕਹਿੰਦਾ ਤੈਨੂੰ ਇਹ ਗਾਲਾਂ ਕੱਢਦੇ ਹੋਣਗੇ ਸਾਰੇ।
0: ਬਿਲਕੁਲ ਬਿਲਕੁਲ ਏਦਾਂ ਹੀ ਹੈ, ਤਾਂ ਏਦਾਂ ਹੀ ਜੀ,
5: ਹੈ ਏਦਾਂ ਹੀ ਹੈ ਜੀ। ਤੁਸੀਂ ਦੇਖੋ ਮਤਲਬ 10 teacher 8 ਰੱਖ ਕੇ ਕਿੱਥੇ ਜਾਊਗਾ ਕੰਮ, ਹੋਰ ਵੀ ਲੋਕ ਜਦ ਇੱਕ ਸਿਸਟਮ ਸੈਟਅਪ ਹੋਜੂ ਜਿੱਥੇ ਇੱਕ ਟੀਚਰ ਨੇ 5 ਜਵਾਕਾਂ ਨੂੰ ਪੜਾਉਣਾ, 15 ਨੂੰ ਵੀ ਪੜਾਊਗੀ ਤੇ ਆਲੇ ਦੁਆਲੇ ਪੜਨਗੇ ਤੇ ਹੋਰ ਪੈਸਾ ਆਊ ਤੇ ਆਪੇ ਐਂ ਸਿਸਟਮ ਬਿਲਡ ਹੋਣਾ,
0: ਬਿਲਡ ਹੋ ਜਾਣਾ।
5: ਅਸੀਂ ਬਾਹਰ ਵੀ ਤਾਂ ਲਟਾ ਰਹੇ ਆ ਨਾ
0: ਜੀ,
5: ਬਾਹਰ ਵੀ ਤਾਂ ਲਟਾਉਣੇ, ਆਪਾਂ ਨਹੀਂ ਲੜਾਉਂਦੇ।
0: ਬਿਲਕੁਲ ਹੈ,
5: ਠੀਕ ਹੈ ਜੀ,
0: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ
5: ਦਾ। ਪਹਿਲਾਂ ਜਿਹੜਾ 50-20 ਵਿਸਾਖ ਤੇ ਲੱਗਦਾ ਦੇਖ ਲਓ, ਉਹਦੇ ਨਾਲ ਕਿੰਨਾ ਟਾਈਮ ਲੰਘ ਜੂਗਾ।
0: ਹਾਂ ਬਿਲਕੁਲ,
5: ਲਾ ਦੇਣਾ ਉੱਥੇ ਤਾਂ ਲਾਉਣਾ
0: ਜੀ,
5: ਪਰ ਸਿੱਖਿਆ ਤੇ ਨਹੀਂ ਲਾਉਣਾ,
0: ਸਿੱਖਿਆ ਤੇ ਨਹੀਂ।
5: 25 ਵਿਸਾਖ ਨੂੰ ਕਿਸੇ ਦਾ ਯਾਦ ਨਹੀਂ ਹੋਣਾ ਵੀ 20 ਵਿਸਾਖ ਨੂੰ ਖਾਧਾ ਕੀ ਸੀ
0: ਪਿਛਲੇ ਸਾਲ ਦਾ, ਪੁੱਛ ਲੋ ਪਿਛਲੇ ਸਾਲ ਕੀ ਖਾਧਾ ਸੀ।
5: ਮੈਂ ਬਸ ਜੀ ਪਕਵਾਨ ਚੱਲਦੇ ਨੇ ਜੀ, ਢੋਲਕੀਆਂ ਵਾਲਾ ਕੇ ਢੋਲਕੀਆਂ ਕੁੱਟ ਕੇ ਚਲੇ ਜਾਂਦੇ ਨੇ ਰਾਟ ਪਾ ਕੇ, ਓਕੇ ਭਰ ਜਾ ਕੋਈ ਬੋਲਿਆ।
0: ਬਿਲਕੁਲ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਸ ਜੀ ਆਪਣੇ ਨਾਲ ਜੁੜਿਆ ਜੀ ਔਜਲਾ ਸਾਹਿਬ ਤੇ ਸਵੀਡਨ ਤੋਂ ਯਾਦਵਿੰਦਰ ਵਿਦੇਸ਼ਾ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ।
6: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ ਆ?
0: ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਸੁਣਾਓ ਜਨਾਬ?
6: ਬਾਬਾ ਰੇਡੀਓ ਸਾਰੇ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ,
6: ਵਧੀਆ। ਮੈਂ ਹੁਣ ਮੈਨੂੰ ਦੋ ਜੁਕਾਮ ਰਿਹਾ, ਉਧਰ ਵਾਅਦਾ ਕੀਤਾ ਮੈਂ, ਪਰ ਆਇਆ ਨੀ ਗਿਆ
0: ਜੀ। ਨਹੀਂ ਨਹੀਂ ਕੋਈ ਗੱਲ ਨੀ, ਕੋਈ ਗੱਲ ਨੀ,
6: ਐਲਰਜੀ
0: ਅਲਰਜੀ ਚੱਲਦੀ ਹੈ ਕਿਉਂਕਿ ਪੱਤਿਆਂ ਦੇ ਉੱਤੇ
6: ਮੈਨੂੰ ਲੱਗਦਾ ਵਾ ਮੇਰਾ ਮੇਰਾ ਨੱਕ ਜਾ ਬੰਦ ਹੁੰਦਾ ਰਾਤ ਨੂੰ ਕਿਸੇ ਨੂੰ ਸਾਹ ਜਿਹਾ ਨੀ ਹੁੰਦਾ ਨੱਕ ਉਪਰੋਂ ਬੰਦ ਹੋ ਜਾਂਦਾ
0: ਜੀ
6: ਰਿਸ਼ਤੇਦਾਰੀ ਚਾਚੇ ਮਾਸੀ ਮਾਸਾ
0: ਜੀ
6: ਜੇ ਨਾਲ ਲੱਗੇ ਰਹਾਂਗੇ ਤੇ ਰਹਿਣਗੇ ਜੇ ਪਛਾਣ ਜਾਵਾਂਗੇ ਤਾਂ ਉਹ ਵੀ ਪਛਾਣ ਹੋ
0: ਜਾਂਦੇ ਬਿਲਕੁਲ ਹੈ ਜੀ ਬਿਲਕੁਲ ਹੈ
6: ਹੁਣ ਮੈਂ ਅੱਗੇ ਚਲੋ ਉਦਾਹਰਨ ਦਿੰਦਾ ਚਲੋ ਮੇਰਾ ਟੱਚ ਬੜਾ ਹਰ ਕੇ ਤੇ ਮੇਰ ਕਰੇ
0: ਜੀ
6: ਸਾਡਾ ਹੁਣ ਤਾਏ ਯੂਪੀ ਰਹਿੰਦੇ ਆ ਸਾਡਾ ਪੂਰਾ ਉਹਨਾਂ ਨਾਲ ਪਿਆਰ ਗੜੀ ਤਾਇਆ ਨਾਲ ਗੜੀ ਭਰਾ ਵਾ ਤੇ ਏਦਾਂ ਮਾਮਿਆਂ ਨਾਲ ਵੀ ਜਦੋਂ ਜਾਈਦਾ ਮਿਲ ਕੇ ਆਈਦਾ ਹੁਣ ਕਈ ਤੇ ਜਾਂਦੇ ਆ ਜਦੋਂ ਇੰਡੀਆ ਜਾ ਕੇ ਜਦੋਂ ਰਿਸ਼ਤੇਦਾਰ ਨੂੰ ਮਿਲਣਾ ਹੀ ਨਹੀਂ ਉਹਨਾਂ ਰਿਸ਼ਤੇਦਾਰ ਤੁਹਾਨੂੰ ਕਿੱਥੋਂ ਦੱਸ
0: ਬਿਲਕੁਲ ਹੈ ਜੀ
6: ਇਹ ਜਿੰਨਾ ਕੀ ਲੈਂਦੇ ਆ ਰਿਸ਼ਤੇ ਦਾ ਜਿੰਨਾ ਨਿੱਘ ਵਾ ਨਾ ਜੇ ਨਿੱਘ ਮੰਨਣਾ ਤੁਹਾਨੂੰ ਨਿੱਘ ਉਹਨਾਂ ਹੀ ਦੇਣਾ ਪੈਣਾ
0: ਜੀ
6: ਬਾਕੀ ਤੇ ਭਾਈਆਂ ਦੀ ਗੱਲ ਉਹ ਤੇ ਭਾਈ ਕੋਈ ਵੀ ਦੁਨੀਆਂ ਦਾ ਕੋਈ ਵੀ ਸੰਵਿਧਾਨ ਨਹੀਂ ਜਿਹੜਾ ਉਹਨਾਂ ਨੂੰ ਪਹੁੰਚਾ ਦੇ
0: ਜੀ
6: ਤੇ ਕਿਉਂਕਿ ਉਹ ਆਪਣੀ ਕੰਟਰੀ ਚ ਰਹਿਣ ਡੇ ਆ ਜਿੱਥੇ ਮਰਜ਼ੀ ਜਾ ਕੇ ਰਹਿ ਸਕਦੇ ਜਦੋਂ ਸਾਰੇ ਰਹਿਣ ਡੇ ਆ ਉਹਨਾਂ ਦਾ ਵੀ ਹੱਕ ਵਾ ਬਾਕੀ ਬਾਕੀ ਕਸੂਰ ਕਸੂਰ ਭਾਈਆਂ ਦਾ ਨੀ ਕਸੂਰ ਉਹਨਾਂ ਗੌਰਮੈਂਟ ਸਰਕਾਰਾਂ ਦਾ ਜਿਨ੍ਹਾਂ ਨੇ ਉਹਨਾਂ ਦੀਆਂ ਵੋਟਾਂ ਬਣਾਈਆਂ
0: ਜੀ
6: ਠੀਕ ਆ ਕਿਉਂਕਿ ਅੱਗੇ ਪਹਿਲਾਂ ਬਈ ਆਉਂਦੇ ਹੁੰਦੇ ਸਾਡੇ ਵੀ ਆਉਂਦੇ ਹੁੰਦੇ ਮੋਟਰ ਤੇ ਬਹਿੰਦੇ ਹੁੰਦੇ ਤੇ ਆਪਣਾ ਕੰਮ ਕਰਕੇ ਵਾਪਸ ਚਲ ਜਾਂਦੇ ਹੁੰਦੇ
0: ਜੀ
6: ਇਹ ਇਹ ਆਪਣੇ ਇਹਨਾਂ ਨੇ ਆਪਣੀਆਂ ਵੋਟਾਂ ਵਧਾਉਣ ਕਰਕੇ ਲੁਧਿਆਣੇ ਵਿੱਚ ਬਿਠਾਏ ਸਾਰੇ ਸਮਝਾਏ ਕਿਉਂਕਿ ਕੋਈ ਵੀ ਜੇ ਦੂਜੀ ਸਟੇਟ ਦੇ ਵਿੱਚ ਹੁਣ ਵੀ ਜੇ ਹੁਣ ਜੇ ਯੂਪੀ ਵੱਲ ਰਹੇ ਆਪਣੇ ਬੰਦੇ ਰਹੇ ਆ ਤੇ ਉੱਥੇ ਜਾ ਕੇ ਜ਼ਮੀਨਾਂ ਉਹਨਾਂ ਨੇ ਮਿੱਟੀ ਨਾਲ ਮਿੱਟੀ ਹੋਏ ਆ ਫਿਰ ਕਿੱਥੇ ਆ ਪਰ ਉਹਨਾਂ ਦੀ ਇੱਕਦਮ ਤੇ ਨੀ ਵੋਟਾਂ ਬਣ ਗਈਆਂ ਇਹਨਾਂ ਨੇ ਉਹਦੇ ਵੋਟਾਂ ਬਣਾ ਤੀਆਂ ਤੁਸੀਂ ਪਹਿਲਾਂ ਥੋੜਾ ਟਾਈਮ ਦੋ ਅਗਲੇ ਬੰਦੇ ਨੂੰ ਕਿ ਭਾਈ ਉਹ ਕਿੱਦਾਂ ਦਾ ਰਹਿੰਦਾ ਜਿੱਦਾਂ ਇੱਥੇ ਬਾਹਰ ਹੁੰਦਾ ਦੇਖੋ ਪਹਿਲਾਂ ਟਾਈਮ ਤੇ ਦਓ ਨਾ ਕਿ ਬੰਦੇ ਕਿੱਦਾਂ ਰਹਿਣ ਜੋਗੇ ਹੈਗੇ ਆ ਇੱਥੇ ਤੁਹਾਡੀ ਹਾਲਾਤ ਹੁੰਦੇ ਕਿ ਨਹੀਂ ਹੈਗੇ ਤੇ ਉਹ ਫਿਰ ਹੁਣ ਜੇ ਬਈਏ ਮੈਨੂੰ ਲੱਗਦਾ ਓਨੇ ਕੰਮ ਖਰਾਬ ਨੀ ਕਰਨ ਡੇ ਜਿੰਨੇ ਸਾਡੇ ਬੰਦੇ ਖਰਾਬ ਕਰਨ ਡੇ ਹੁਣ ਹਰ ਜਗ੍ਹਾ ਤੇ ਉਹਨਾਂ ਦਾ ਨਾਂ ਲਿਆ ਜਾਂਦਾ ਕੋਈ ਕਹਿੰਦਾ ਉਹਨਾਂ ਨੇ ਆਹ ਕਰਤਾ ਕੋਈ ਕਹਿੰਦਾ ਉਹਨਾਂ ਨੇ ਆਹ ਕਰਤਾ ਇਹ ਹੁੰਦੀ ਇੱਕ ਫੋਬੀਆ ਹੁੰਦਾ ਜਿੱਦਾਂ ਇੱਥੇ ਇਸਲਾਮਿਕ ਫੋਬੀਆ ਦੀ ਗੱਲ ਚੱਲਣ ਡੇ
0: ਤੁਹਾਡੇ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਟਰੋਂਗ ਕੀਤੇ ਆ ਕਾਨੂੰਨ ਕਰ ਦਿੱਤੇ ਵੀਜ਼ੇ ਦੇ
6: ਸਾਡੇ ਰੂਲ ਜੁਲਾਈ ਦੇ ਵਿੱਚ ਲਾਗੂ ਹੋ ਗਏ ਆ ਬਸ 12-13 ਜੁਲਾਈ ਤੋਂ ਲਾਗੂ ਸਾਡੇ ਤੇ ਬਹੁਤ ਜ਼ਿਆਦਾ ਸਖਤ ਕਰਤੇ ਸਾਡੇ ਤੇ
0: ਜੀ
6: ਜਿਹੜਾ ਜਿੰਨੇ ਪੀ ਆਰ ਵਾਲਾ ਤੇ ਬੰਦਾ ਚੇਤਾ ਹੀ ਭੁੱਲ ਜੇ
0: ਜੀ
6: ਜਿਹੜਾ ਲਊਗਾ ਜੋ ਕਰਕੇ ਦਿਖਾਊਗਾ ਉਹਨੂੰ ਪੀ ਆਰ ਮਿਲੂਗੀ ਬਾਕੀ ਰਿਫਿਊਜੀ ਜਿਹੜੇ ਆ ਰਿਫਿਊਜੀਆਂ ਦਾ ਬਿਲਕੁਲ ਬੰਦ ਕਰਤਾ ਉਹਨਾਂ ਨੇ
0: ਬਿਲਕੁਲ
6: ਉਹਨਾਂ ਨੂੰ ਵੀਜ਼ੇ ਵਧਾਉਣਗੇ ਜਦੋਂ ਉਹਨਾਂ ਦੀ ਕੰਟਰੀ ਸਹੀ ਹੋਊਗੀ ਉਦੋਂ ਭੇਜ ਦੇਣਗੇ ਜੇ ਰਿਫਿਊਜੀ ਆਏ
0: ਜੀ
6: ਤੇ ਨਾਲੇ ਕੋਈ ਵੀ ਚੀਜ਼ ਉਦੋਂ ਕੋਈ ਵੀ ਰੂਲ ਜਿਹੜੇ ਹੋ ਗਏ ਕੋਈ ਵੀ ਚੀਜ਼ ਗੌਰਮੈਂਟਾਂ ਉਦੋਂ ਸਖ਼ਤ ਹੁੰਦੀਆਂ ਜਦੋਂ ਅਸੀਂ ਗੜਬੜਾਂ ਹੁੰਦੀਆਂ
0: ਜੀ
6: ਤੁਹਾਡੇ ਸਾਹਮਣੇ ਹੀ ਆ ਨਾ ਇੱਥੇ ਸਵੀਡਨ ਚ ਕਿੰਨੀ ਗੜਬੜ ਹੋਈ ਹੈ
0: ਬਿਲਕੁਲ
6: ਤੇ ਹੁਣ ਇੰਨਾ ਤੇ ਹੁਣ ਕੋਈ ਇੰਨਾ ਤੇ ਕੋਈ ਹੈ ਨੀ ਨਾ ਕਿ ਮਤਲਬ ਛਿੱਤਰ ਖਾਈ ਜਾਵੇ ਤੇ ਕੋਈ ਕਰੇ ਨਾ
0: ਜੀ
6: ਇਹ ਕਰਕੇ ਉਹਨਾਂ ਨੇ ਰੂਲ ਕਰਨੇ ਹੁਣ ਤੇ ਦੂਸਰੀ ਸਭ ਤੋਂ ਵੱਡੀ ਹੈਰਾਨੀ ਇਹ ਹੋਈ ਕਿ ਜਿਹੜੇ ਕੱਟੜ ਜਿਹੜੇ ਸਵਰੀਆ ਡੈਮੋਕਰੇਟ ਜਿਨ੍ਹਾਂ ਦੀ ਸਰਕਾਰ ਸੀ ਉਹਨਾਂ ਨੇ ਵੋਟਾਂ ਪਾਈਆਂ 300 ਕੁਝ ਦੇ ਉਹਦੇ ਵਿੱਚ ਸੋਸ਼ਲ ਡੈਮੋਕਰੇਟਿਵ ਨੇ ਪਹਿਲੀ ਵਾਰੀ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਵੋਟ ਪਾਈ
0: ਜੀ
6: ਜਿਹੜੇ ਪਹਿਲੇ ਜਿਹਨਾਂ 10 ਸਾਲ ਪਹਿਲਾਂ ਰਾਜ ਕੀਤਾ
0: ਜੀ
6: ਉਹ ਵੀ ਇਹਨਾਂ ਦੇ ਨਾਲ ਰਲ ਗਿਆ ਕਿ ਤੁਸੀਂ ਬਿਲਕੁਲ ਸਹੀ ਗੱਲ ਇਹ ਤੁਹਾਡੇ ਨਾਲ
0: ਬਿਲਕੁਲ
6: ਇੱਥੋਂ ਤੱਕ ਸਾਡੀ ਜਿਹੜੀ ਪਹਿਲੀ ਮੈਡਲੀਨਾ ਜਿਹੜੀ ਸਾਡੀ ਮਤਲਬ ਪ੍ਰੈਜੀਡੈਂਟ ਸੀ ਇੱਥੋਂ ਤੱਕ ਉਹਨੇ ਕਹਿ ਤਾ ਕਿ 2015 ਵਾਲੀ ਗਲਤੀ ਨੇ ਹੁਣ ਕਦੀ ਵੀ ਕਰਾਂਗੇ
0: ਜੀ
6: 2015 ਦੇ ਜਦੋਂ ਸੀਰੀਆ ਆਏ ਤੇ ਉਦੋਂ ਇਹਨਾਂ ਨੇ ਵੈਲਕਮ ਕੀਤਾ
0: ਜੀ
6: ਤੇ ਇਹ ਕਹਾਣੀ ਆ ਕਿ ਬਾਕੀ ਇਹ ਆ ਕਿ ਰੂਲ ਰੈਗੂਲੇਸ਼ਨ ਦੇ ਸਖ਼ਤ ਹੋਣੇ ਹੀ ਚਾਹੀਦੇ ਆ ਬਾਕੀ ਕੰਟਰੀਆਂ ਇੱਦਾਂ ਹੀ ਚੱਲਦੀਆਂ ਜੇ ਤੁਸੀਂ ਖੁੱਲ੍ਹੇ ਬਿਲਕੁਲ ਹੀ ਖੋਲ੍ਹ ਦੇ ਦਿਓ ਹੁਣ ਤੁਸੀਂ ਇੰਗਲੈਂਡ ਵੇਖ ਲਓ ਕਿੰਨੀ ਖੁੱਲ੍ਹ ਦਿੱਤੀ ਅੱਜ ਇੰਗਲੈਂਡ ਦੇ ਹਾਲਾਤ ਕੀ ਆ ਜੋ ਇੰਗਲੈਂਡ ਵਾਲਿਆਂ ਨੂੰ ਆਪਣਾ ਸਭ ਤੋਂ ਉੱਥੇ ਹੁਣ ਕਿੱਦਾਂ ਇੱਕ ਸਾਲ ਗੋਰੇ ਪੈਣ ਡੇ ਆ ਲੋਕਾਂ ਆਮ ਲੋਕਾਂ
0: ਨੂੰ ਜੀ
6: ਤੇ ਜੋ ਵੀ ਪਿੱਛੇ ਉੱਥੇ ਘਟਨਾਵਾਂ ਹੀ ਆ ਜਿੱਦਾਂ ਮੁੰਡੇ ਨੇ ਕਿਰਪਾਨ ਦਾ ਰੌਲਾ ਮਾਰ ਤੋਂ ਬੱਚੇ ਮਾਰ ਤੋਂ ਭਾਵੇਂ ਕੋਈ ਵੀ ਲੜਾਈ ਹੋ ਗਈ ਝਗੜਾ ਹੋ ਗਿਆ ਤੁਹਾਡਾ ਨੱਥੇ ਬੰਦੇ ਨੇ ਕਦੀ ਸਿੱਖਾਂ ਨੇ ਕਦੀ ਵਾਰ ਕੀਤਾ ਨੀ
0: ਜੀ
6: ਪਹਿਲੀ ਵਾਰੀ ਵੇਖਿਆ ਕਿ ਨੱਥੇ ਬੰਦੇ ਨੇ ਵਾਰ ਕਰ ਦੇਣਾ
0: ਬਿਲਕੁਲ
6: ਇਹੋ ਇਹਨਾਂ ਚੀਜ਼ਾਂ ਦਾ ਥੋੜਾ ਕੰਟਰੋਲ ਚਾਹੀਦਾ ਵਾ ਕਿਉਂਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਨਾ ਪਸੰਦ ਕਰਦੇ ਮੇਰੇ ਬੇਟੀ ਨੂੰ ਉਧਰ ਹੀ ਕਹਿਦਾ ਹੁੰਦੀ ਹੈ ਹੁਣ ਇਹ ਕਿਰਪਾਨ ਤੇ ਇਹਨਾਂ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ ਇੱਥੇ
0: ਜੀ ਬਿਲਕੁਲ
6: ਇਹ ਕਿਉਂ ਇਹ ਖੁੱਲ ਇੰਨੀ ਖੁੱਲ ਕਿਉਂ ਦਿੰਦੇ
0: ਬਿਲਕੁਲ
6: ਤੇ ਜਦੋਂ ਖੁੱਲ ਦਿੱਤੀ ਹੈ ਉਹਦਾ ਨਜਾਇਜ਼ ਫਾਇਦਾ ਨਾ ਉਠਾਓ ਤੁਸੀਂ ਵੇਖੋ ਕਿ ਤੁਹਾਨੂੰ ਇੰਨੀ ਖੁੱਲ ਦਿੱਤੀ ਹੈ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਕਰੀ ਜੋ ਕਰਨਾ
0: ਬਿਲਕੁਲ
6: ਪਰ ਉੱਥੇ ਖੁੱਲਿਆ ਬਦਮਾਸ਼ੀ ਹੁੰਦੀ ਆ ਵੇਖਿਆ ਹੀ ਹੈ ਜਾ ਕੇ ਤੁਸੀਂ ਵੇਖਿਆ
0: ਜੀ ਬਿਲਕੁਲ ਬਿਲਕੁਲ
6: ਉਹ ਤੇ ਹੁਣ ਜੇ ਕੈਨੇਡਾ ਹੀ ਰੂਲ ਸਖ਼ਤ ਹੋਏ ਤੇ ਹੁਣ ਉੱਥੇ ਕਹੀ ਜਾਂਦੇ ਇਹਨਾਂ ਨੇ ਕੈਨੇਡਾ ਇਹਨਾਂ ਰੂਲ ਸਖ਼ਤ ਕਰਤੇ ਕਰਨੇ ਨੀ ਉਹਨਾਂ ਨੇ ਉਹਨਾਂ ਦਾ ਹੱਕ ਬਣਦਾ
0: ਜੀ
6: ਜੇ ਤਾਂ ਤੁਸੀਂ ਗੜਬੜ ਕਰੋਗੇ ਹੁਣ ਤੁਹਾਨੂੰ ਕਿਉਂ ਪੰਜਾਬ ਦੇ ਵਿੱਚ ਤੁਹਾਨੂੰ ਕਿੱਦਾਂ ਰੌਲਾ ਪਾਉਂਦੇ ਹੁਣ ਬਈਆਂ ਖਿਲਾਫ਼ ਬਾਹਰ ਆ ਨਾ
0: ਬਿਲਕੁਲ
6: ਸਾਡੇ ਪ੍ਰਵਾਸੀ ਆ ਇੱਥੇ ਬਈਏ ਅਸੀਂ ਸਭ ਕੁਛ ਛੱਡ ਕੇ ਆਏ ਆ ਉੱਥੇ
0: ਜੀ
6: ਇਹ ਕਰਕੇ ਹੱਕ ਵਾ ਧਰਤੀ ਤੇ ਹਰ ਕਿਸੇ ਦਾ ਹੱਕ ਹੈਗਾ ਪਰ ਇਹ ਆ ਕਿ ਜਦੋਂ ਹੱਕ ਦੇ ਹੱਕ ਦੇ ਤੁਸੀਂ ਵਿਰੋਧ ਦੇ ਹੱਕ ਲੈ ਕੇ ਤੁਸੀਂ ਵਿਰੋਧ ਚ ਜਾਂਦੇ ਜੇ ਫਿਰ ਉਹਨੂੰ ਉਹ ਧਰਤੀ ਨੂੰ ਵੀ ਹੱਕ ਵਾ ਕੇ ਤੁਹਾਨੂੰ ਉੱਥੋਂ ਨਖੇੜੇ
0: ਜੀ
6: ਤੇ ਇਹ ਏਦਾਂ ਹੀ ਹੁੰਦਾ ਆ ਪੁਰਾਣਾ ਜੋ ਟਾਈਮ ਲਾ ਲੋ ਜਿੰਨੀਆਂ ਸਭਿਅਤਾਵਾਂ ਜਿਹੜੀਆਂ ਖਤਮ ਹੋਈਆਂ ਉਹ ਏਦਾਂ ਹੀ ਖਤਮ ਹੋਈਆਂ ਜਦੋਂ ਅਰਲੇਵਾਂ ਜੇ ਉਹਨਾਂ ਨੇ ਕੰਟਰੋਲ ਨਹੀਂ ਕੀਤਾ ਇਹ ਕੰਟਰੋਲ ਜ਼ਰੂਰੀ ਹੈ ਚਲੋ ਠੀਕ ਆ ਕਰੋ ਫਿਰ ਗੱਲ
0: ਸ਼ੁਕਰੀਆ ਸਤਿ ਸ਼੍ਰੀ ਅਕਾਲ ਲੋ ਦੋਸਤੋ ਇਸ ਜੀ ਯਾਦਵਿੰਦਰ ਵਿਦੇਸ਼ਾ ਜੀ ਆਖਰੀ ਕਾਲ ਦੇ ਨਾਲ ਸਮਾਪਤੀ ਕਰਦੇ ਆ ਫਿਰ ਅੱਜ ਦੋਸਤੋ ਮਾਫੀ ਚਾਹਵਾਂਗਾ ਤੁਹਾਡੇ ਸੁਨੇਹੇ ਰਹਿ ਗਏ ਵਿੱਚ ਪਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਸੀ ਤੇ ਕਾਪੀ ਕਰਕੇ ਜ਼ਰੂਰ ਮੈਂ ਪੇਸਟ ਕਰ ਦਾਂਗਾ ਉਹਦਾ ਨਾਮ ਸਭ ਦਾ ਲੈ ਲੈਣਾ ਸ਼ੈਲੀ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਸੁਰਿੰਦਰ ਕੌਰ ਮਾਲ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਦਵਿੰਦਰ ਭਾਰਤ ਜੀ ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਤੇ ਮੁਕੱਦਰ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਰਜਿੰਦਰ ਜੀਰਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਇਸੇ ਤਰ੍ਹਾਂ ਮਲੂਕ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹੈ ਤੇ ਆਪਣੇ ਮਨਦੀਪ ਜੱਸੀ ਜੀ ਜੁੜੇ ਹੋਏ ਨੇ ਭਾਰਤ ਸਾਹਿਬ ਜੀ ਆ ਹਾਂਜੀ ਬਲਤੇਜ ਪੰਨੂ ਹੋਣਾ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਸੀ ਕਹਿੰਦੇ ਆਡੀਓ ਬਿਨਾਂ ਵੀ ਸੜ ਸਕਦਾ ਸੀ ਚਲੋ ਸਾਰੀਆਂ ਚੀਜ਼ਾਂ ਪੱਖ ਹਰੇ ਪਾਸੇ ਰੱਖਣ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਂਝੀਆਂ ਕੀਤੀਆਂ ਜਾਣ ਤੇ ਕਿਤੇ ਫਿਰ ਹੋ ਜਾਂਦਾ ਵੀ ਸਾਡੀ ਸਾਂਝੀ ਨਹੀਂ ਕੀਤੀ ਭਾਈ ਦੂਜਿਆਂ ਦੀ ਕਰ ਦਿੱਤੀ ਹੈ ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਆ 3 ਕਰੋੜ ਦੇ ਵਿੱਚੋਂ ਮੈਂ ਤਾਂ ਨਾਲ ਨਹੀਂ ਹਾਂ ਕਹਿੰਦੇ ਇੱਕ ਮਾਈਨਸ ਕਰ ਦਿਓ ਜੀ ਕਹਿੰਦੇ ਮਲੂਕ ਸਿੰਘ ਜੀ ਬਲਰਾਜ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਹੀ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਕਹਿੰਦੇ ਰਾਜਨ ਜੀ ਦੀ ਲੋਕੇਸ਼ਨ ਬਦਲੋ ਜੀ ਤੇ ਬਹੁਤ ਕੁਝ ਕਰਕੇ ਦੇਖਿਆ ਪਰ ਗੱਲ ਪਹਿਲਾਂ ਰਾਸ ਨਹੀਂ ਆਈ ਜੀ ਤੇ ਔਜਲਾ ਸਾਹਿਬ ਕਹਿੰਦੇ ਆ ਇਹਨਾਂ ਨੇ ਤਾਂ ਕਹਿੰਦੇ ਵੋਟ ਵੀ ਪਾਈ ਸੀ ਜੀ ਕਹਿੰਦੇ ਸੀ ਹੁਣ ਲੱਗਦਾ ਦੁੱਧ ਪੱਤੀ ਪੀਤੀ ਹੈ ਜੀ ਕਹਿੰਦੇ ਤਾਂ ਕਰਕੇ ਸਾਫ਼ ਹੋਇਆ ਕੰਮ ਹੁਣ ਤੇ ਮੁਕੱਦਰ ਆਪਣੇ ਸੋਰੀ ਮਨਦੀਪ ਜੱਸੀ ਬਾਈ ਜੀ ਕਹਿੰਦੇ ਸਰਦਾਰ ਬਲਰਾਜ ਸਿੰਘ ਸੰਧੂ ਅੰਕਲ ਸਾਹਿਬ ਜੀ ਸਹੀ ਕਿਹਾ ਜਨਾਬ ਜੀ ਉਹ ਤੁਸੀਂ ਜੀ ਕਹਿੰਦੇ ਤੇ ਭਾਰਤ ਰਾਜਨ ਸਰ ਜੀ ਕਿਆ ਬਾਤਾਂ ਵਧੀਆ ਵਿਸ਼ਲੇਸ਼ਣ ਜਨਾਬ ਜੀ ਉਹ ਮਨਦੀਪ ਜੀ ਪਸੰਦ ਕਰਦੇ ਨੇ ਤੇ ਇਸੇ ਤਰ੍ਹਾਂ ਬਲਰਾਜ ਸਿੰਘ ਸੰਧੂ ਅੰਕਲ ਜੱਸੀ ਸਾਹਿਬ ਧੰਨਵਾਦ ਕਹਿੰਦੇ ਆ ਤੇ ਔਜਲਾ ਸਾਹਿਬ ਜੀ ਉਸਤਾਦਾਂ ਦੀ ਬੋਧੀ ਗਰੀਬਾਂ ਦੀ ਥਾਂ ਜੀ ਤੇ ਅਸੀਂ ਤਾਂ ਕਹਿੰਦੇ ਤੁਹਾਡੇ ਆਉਣ ਦੇ ਉੱਤੇ ਹੀ ਕਹਿੰਦੇ ਆਪਦਾ ਵਾਸਤੂ ਸ਼ਾਸਤਰ ਤੈਅ ਕਰਨਾ ਜੀ ਟੁੱਚੂ ਪੰਡਤਾਂ ਦੇ ਆਖੇ ਨਹੀਂ ਕਰਨਾ ਕਹਿੰਦੇ ਜਨਾਬ ਜੀ ਟੁੱਚੂ ਪੰਡਤਾਂ ਦੇ ਅੱਛਾ ਜੀ ਸ਼ੁਕਰੀਆ ਜੀ ਤੇ ਔਜਲਾ ਸਾਹਿਬ ਕਹਿੰਦੇ ਆ ਮੈਂ ਸਮਝਿਆ ਨਹੀਂ ਜੱਸੀ ਵੀਰੇ ਕਹਿੰਦੇ ਨੇ ਕੀ ਬਣੂ ਦੁਨੀਆਂ ਦਾ ਆਪਣੇ ਔਲਖ ਸਾਹਿਬ ਲਿਖਦੇ ਨੇ ਸੈਣੀ ਸਾਹਿਬ ਕਹਿੰਦੇ ਹੁਣ ਤਾਂ ਅੰਕਲ ਆਂਟੀ ਨੇ ਸਾਰੇ ਜੀ ਆਪਣੇ ਔਜਲਾ ਸਾਹਿਬ ਲਿਖਦੇ ਨੇ ਮਾਲ ਭੈਣ ਜੀ ਜਦੋਂ ਗੱਲ ਕਰਦੇ ਸੀ ਪਿਓ ਤੇ ਮਾਂ ਦੇ ਪਾਸੇ ਵਾਲੇ ਸਾਰੇ ਰਿਸ਼ਤੇ ਕਹਿੰਦੇ ਖਤਮ ਹੋ ਗਏ ਇਨਸਾਨ ਮਸ਼ੀਨਾਂ ਬਣਾ ਦਿੱਤੇ ਨੇ ਤੇ ਬਿਲਕੁਲ ਭੈਣ ਜੀ ਪੇਕਿਆਂ ਦਾ ਤਾਂ ਕਹਿੰਦੇ ਕੁੱਤਾ ਕੱਟਾ ਵੀ ਕਹਿੰਦੇ ਚੰਗਾ ਲੱਗਦਾ ਪਰ ਸਹੁਰਿਆਂ ਵਾਲੇ ਪਾਸੇ ਨੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਆ ਮਾਲ ਜੀ ਕਹਿੰਦੇ ਆ ਦੇਖ ਲਓ ਲਾਈਫ ਕਿੰਨੀ ਬਿਜ਼ੀ ਹੈ ਇੱਥੇ ਤੇ ਇੰਡੀਆ ਵੇਲ ਹੀ ਵੇਲ ਹੈ ਜੀ ਤੇ ਅੱਗੇ ਕਹਿੰਦੇ ਨੇ ਔਜਲਾ ਵੀਰ ਜੀ ਮੀਂਹ ਤਾਂ ਕਹਿੰਦੇ ਬਾਹਰ ਪੈਂਦਾ ਹੁੰਦਾ ਅੰਦਰ ਤਾਂ ਕਹਿੰਦੇ ਛੱਤਾਂ ਚੌਂਦੀਆਂ ਹੁੰਦੀਆਂ ਉਹ ਨਾਲ ਕਹਿੰਦੇ ਨੇ ਫਿਰ ਮਾਵਾਂ ਆਪ ਤਾਂ ਮਿਹਨਤ ਨਹੀਂ ਕਰਦੀਆਂ ਘਰ ਆਉਂਦੇ ਬੱਚਿਆਂ ਨੂੰ ਜਲਦੀ ਜਲਦੀ ਕਹਿੰਦੇ ਖਿਲਾ ਕੇ ਟਿਊਸ਼ਨ ਤੇ ਲਿਜਾਣਾ ਹੁੰਦਾ ਹੈ ਸਾਡੀਆਂ ਅਨਪੜ੍ਹ ਮਾਵਾਂ ਹੀ ਕਹਿੰਦੇ ਸਾਨੂੰ ਪੜ੍ਹਾਈ ਜਾਂਦੀਆਂ ਸਨ ਤੇ ਸਹਿਮਤ ਆ ਔਜਲਾ ਵੀਰ ਜੀ ਆਖਰੀ ਸੁਣਿਆ ਆਪਣੇ ਜੋ ਆਪਣੇ ਮਾਲ ਭੈਣ ਜੀ ਦਾ ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਗਿਆ ਲੈਣਾ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼ ਕੱਲ ਨੂੰ ਮਿਲਣ ਦੇ ਬਾਅਦ ਦਿਨ ਹੋਵੇਗੀ ਮੁਲਾਕਾਤ ਤੇ ਕੱਲ ਨੂੰ ਮਿਲਦੇ ਆ ਜਿੱਦਾਂ ਹੀ ਸਮਾਂ ਮਿਲਦਾ ਹੈ ਸਾਰਿਆਂ ਨੂੰ ਭੁਪਿੰਦਰ ਭਾਰਤ ਜਲੋ ਪਿਆਰ ਪੈਂਦੀ ਗੀ ਸਤਿ ਸ਼੍ਰੀ ਅਕਾਲ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਲੋ ਦੋਸਤੋ ਕੀ ਬਣੂ ਦੁਨੀਆਂ ਦਾ ਤੇ ਗੀਤ ਵੀ ਮੈਂ ਪਹਿਲਾਂ ਸਾਂਝਾ ਕੀਤਾ ਸੀ ਮੁਕੱਦਰ ਜੀ ਨੇ ਵੀ ਲਿਖਿਆ ਕੀ ਬਣੂ ਦੁਨੀਆਂ ਦਾ ਤੇ ਲੋ ਫਿਰ ਇਸੇ ਗੀਤ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਤੇ ਫਿਰ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇਸ ਗੀਤ ਨੂੰ ਸੁਣ ਸਕਦੇ ਹੋ ਕੁਝ ਪਲ ਲਈ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਹੈ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర్ రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ ਮੇਰੀ ਮੁਰਾਦੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਚਾਜੀ ਤੋਂ ਬਾਅਦ ਸਾਡੇ ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ। ਪਾ ਕੇ ਗਲ ਤੇਰੇ

0: ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਮੰਜ਼ਲਾਂ ਦੇ ਬੱਲ ਬਦੇ ਕਾਫਲੇ ਨੀ ਰੁਕਣੇ ਤੇਰੀਆਂ ਝੁਕਾਇਆ ਇਹ ਸੀਸ ਨਹੀਂ ਉਹ ਚੁੱਕਣੇ ਮੰਜ਼ਲਾਂ ਦੇ ਬੱਲ ਬਦੇ ਕਾਫਲੇ ਨੀ ਰੁਕਣੇ ਤੇਰੀਆਂ ਝੁਕਾਇਆ ਇਹ ਸੀਸ ਨਹੀਂ ਉਹ ਚੁੱਕਣੇ ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਤੈਨੂੰ ਜਿੱਤ ਕੇ ਮੁੜਾਂਗੇ ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ ਕਾਬਲ ਕੰਧਾਰ ਤੱਕ ਪਾਇਆ ਜੀ ਨੀ ਪਾੜੇ ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ ਕਾਬਲ ਕੰਧਾਰ ਤੱਕ ਪਾਇਆ ਜੀ ਨੀ ਪਾੜੇ ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਧੰਨਵਾਦ ਜੀ
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸਭਿਆਚਾਰ ਦੇ ਵਿੱਚ ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅੱਛ ਅੱਛ ਕਰ ਉੱਠਦੇ ਸਨ ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ਼ ਕਰ ਰਹੇ ਨੇ ਤੇ ਉਹ ਅਰਜ਼ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ ਸ਼ਮਸ਼ੇਰ ਸਿੰਘ ਸੰਧੂ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ
2: ਗੋਲ ਮੋਲ ਤੂੰ ਛੱਡਦੇ ਵਾਅਦੇ ਛੱਡਦੇ ਚੁਸਤ ਜੇ ਲਾਰੇ ਮਨ ਜਾ ਮਨ ਜਾ ਮਨ ਜਾ ਮੰਗਾ ਸਮੇਂ ਦੀਏ ਸਰਕਾਰੇ ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ ਸੁਣ ਸਮੇਂ ਦੀਏ ਸਰਕਾਰੇ ਸੁਣ ਦਿੱਲੀ ਦੀਏ ਸਰਕਾਰੇ ਮੰਗ ਕੋਈ ਅਲੋਕਾਰ ਨਹੀਂ ਕਰਦੇ ਮੰਗ ਹੈ ਸਿੱਧੀ ਸਾਦੀ ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ ਮੰਗ ਕੋਈ ਅਲੋਕਾਰ ਨਹੀਂ ਕਰਦੇ ਮੰਗ ਹੈ ਸਿੱਧੀ ਸਾਦੀ ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ ਸੁਣ ਸਮੇਂ ਦੀਏ ਸਰਕਾਰੇ ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ ਸੁਣ ਸਮੇਂ ਦੀਏ ਸਰਕਾਰੇ ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀਏ ਸਰਕਾਰੇ ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਅਤ ਖੁਦਾ ਦਾ ਵੈਰ ਹੈ ਹੁੰਦਾ, ਸੱਚ ਸਿਆਣਿਆ ਕਹਿਣਾ। ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ। ਮਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ੍ਹ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆਂ ਪਰੇਸ਼ਾਨ ਜੀ, ਹੋ ਗਏ ਆਂ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਕਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ। ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸੱਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ, ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਟਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ ਕਵਿਤਾਵਾਂ ਲਿਖਦੇ ਨੇ ਗਜ਼ਲਾਂ ਲਿਖਦੇ ਨੇ ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ ਤੇਰੀਆਂ ਤੂੰ ਹੀ ਜਾਣੇ ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ ਤੁਹਾਡਾ ਸਵਾਗਤ ਹੈ।

ਪ੍ਰਭਜੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਹੈ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਹਿਬ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਅਦਾਬ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਰਜਾਮੰਦ ਹੋਣਗੇ। ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦੇਸ਼ ਤੇ ਦੀਆਂ ਖਬਰਾਂ, ਅੱਜ ਦਾ ਵਿਚਾਰ ਤੇ ਅੱਜ ਦੀ ਡਿਸਕਸ਼ਨ ਦੇ ਵਿੱਚ ਗੱਲਬਾਤ ਕਰਨ ਦੇ ਲਈ ਅੱਜ ਦਾ ਵਿਸ਼ਾ ਜਿਹੜਾ ਹੋਵੇਗਾ ਦੋਸਤੋ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ। ਇਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਵਿਚਾਰਨ ਦੀ ਕੋਸ਼ਿਸ਼ ਰਹੇਗੀ। ਸਭ ਤੋਂ ਪਹਿਲਾਂ ਕੁਝ ਦੇਸ਼ ਦੇ ਦੀਆਂ ਖਬਰਾਂ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਜਦੋਂ ਝਾਤ ਮਾਰਾਂਗੇ ਤੇ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ, ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ CM ਮਾਨ ਸਾਹਿਬ ਜਿਹੜੇ ਘਿਰਦੇ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਜੋ ਹਰਿਆਣੇ ਦੇ ਵਿੱਚ ਰਿਪੋਰਟ ਜੋ ਬੜੀ ਸਾਰਾ ਕੁਝ ਉਹਦਾ ਸਿਲਸਿਲਾ ਖਿੱਦੋ ਜਿਹੜੀ ਆ ਲੀਰਾਂ ਦੀ ਉਧੜਨ ਲੱਗ ਗਈ ਹੈ ਤੇ ਗਵਾਹ ਬਣ ਚੁੱਕੇ ਨੇ ਜਿਹੜੇ ਆਪਣੇ ਮੁਹਾਰੇ ਆਪਣੇ ਆਪ ਨੂੰ ਆਪਣੀ ਖੱਲ ਬਚਾਉਣ ਦੇ ਲਈ, ਜਿਨ੍ਹਾਂ ਤੋਂ ਵੀਡੀਓ ਦਾ ਸਾਰਾ ਕੰਮਕਾਰ ਕਰਾਇਆ ਗਿਆ ਸੀ ਤੇ ਇਸੇ ਤਰ੍ਹਾਂ ਵਿਵਾਦਾਂ ਦੇ ਵਿੱਚ ਜਿਹੜੇ ਨੇ CM ਮਾਨ ਹੋਰ ਘਿਰਦੇ ਨਜ਼ਰ ਆ ਰਹੇ ਨੇ। ਦੇਖਦੇ ਆ 29 ਜੂਨ 2029 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਖੇ ਜਿਹੜਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਉਨ੍ਹਾਂ ਨੂੰ ਵੀ ਬੁਲਾਇਆ ਗਿਆ। ਦੇਖਦੇ ਆ ਕੀ ਉੱਥੇ ਗੱਲਬਾਤ ਹੁੰਦੀ ਆ ਜਾ ਕੇ ਫਿਰ, ਤੇ ਇਹ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਹੈ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਆ ਦੋਸਤੋ। ਸਭ ਤੋਂ ਪਹਿਲਾਂ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ ਸ਼ਾਮ ਦੇ 7:13 ਦਾ ਸਮਾਂ ਤੇ ਭਾਰਤ ਦੇ ਵਿਚ ਰਾਤ ਦੇ 9:43 ਦਾ ਸਮਾਂ ਹੋ ਚੁੱਕੇ ਆ। ਮਾਫ਼ੀ ਚਾਹੁੰਦੇ ਆ, 10 ਮਿੰਟ ਅੱਜ ਲੇਟ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰੀਏ ਤੇ ਦੋਸਤੋ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਸੀ ਸਤਿ ਸ੍ਰੀ ਅਕਾਲ ਸੁਰਿੰਦਰ ਕੌਰ ਮਾਲ ਜੀ ਦਾ ਆਇਆ ਤੇ ਨਾਲ ਦੀ ਨਾਲ ਟੀਮ ਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਸਾਂਝੀ ਕੀਤੀ ਗਈ ਹੈ ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਉਨ੍ਹਾਂ ਦਾ ਤੇ ਉਮੀਦ ਕਰਦੇ ਆ ਸਿਹਤਾਂ ਕਾਇਮ ਹੋਣਗੀਆਂ, ਠੀਕ ਠਾਕ ਹੋਣਗੇ। ਜੀਆ ਨੂੰ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਭੇਜੀ ਆ ਜੀ ਤੇ ਫੁੱਲਾਂ ਦੇ ਗੁਲਾਬ ਦੇ ਫੁੱਲ ਭੇਜੇ ਨੇ। ਅੱਜ ਦੋਸਤੋ 23 ਜੂਨ ਦੀ ਗੱਲ ਕਰਦੇ ਆ। ਸਭ ਤੋਂ ਪਹਿਲਾਂ 23 ਜੂਨ ਜਿਹੜਾ 226 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ। ਭਰੂਣ ਹੱਤਿਆ ਪ੍ਰਤੀ ਚੇਤਨਤਾ ਹੀ ਨਹੀਂ ਸਗੋਂ ਇਸ ਦੇ ਮੂਲ ਕਾਰਨਾਂ ਪ੍ਰਤੀ ਚੇਤਨਤਾ ਵੀ ਜ਼ਰੂਰਤ ਹੈ। ਅਜੇ ਵੀ ਜੋ ਕੁਝ ਵਾਪਰ ਰਿਹਾ ਉਹ ਸਾਰਾ ਮੁੰਡਾ ਚਾਹੀਦਾ, ਕੁੜੀ ਚਾਹੀਦੀ ਹੈ, ਉਸਦਾ ਸਿਲਸਿਲਾ ਅਜੇ ਵੀ ਜਿਹੜਾ ਕੁਝ ਜਿਹੜਾ ਸੂਬਿਆਂ ਦੇ ਵਿੱਚ ਖਾਸ ਕਰ ਇੰਡੀਆ ਦੀ ਗੱਲ ਕਰੀਏ ਤੇ ਕੁਝ ਪਛੜੇ ਇਲਾਕਿਆਂ ਦੇ ਵਿੱਚ ਉਸੇ ਤਰ੍ਹਾਂ ਬਰਕਰਾਰੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਇਸ ਨੂੰ ਦਿਹਾੜੇ ਨੂੰ ਮਨਾਉਂਦੇ ਆ। ਅੱਜ 23 ਜਦੋਂ ਤੁਹਾਨੂੰ ਪਿਛੋਕੜ ਚ ਲੈ ਚੱਲਦੇ ਆ, 1757 ਛੋਟੇ ਹੁੰਦੇ ਪਲਾਸੀ ਦੀ ਲੜਾਈ ਜਿਹੜੀ ਆ ਪੜ੍ਹਦੇ ਰਹੇ ਆ। 23 ਤਰੀਕ ਜੂਨ ਦਾ ਮਹੀਨਾ ਤੇ 1757 ਨੂੰ ਪਲਾਸੀ ਦੀ ਲੜਾਈ ਦੇ ਵਿੱਚ ਲਾਰਡ ਕਲਾਈਵ ਨੇ ਜਿਹੜਾ ਸੀ ਨਵਾਬ ਸਿਰਾਜੋ ਦੌਲਾ ਉਨ੍ਹਾਂ ਨੂੰ ਹਰਾਇਆ ਸੀ। 1925 ਦੇ ਵਿੱਚ ATMG ਖੋਜ ਕਰਨ ਵਾਲੇ ਵਿਗਿਆਨੀ ਜੌਹਨ ਸ਼ੈਫਰਡ ਬੈਰਲ ਦਾ ਜਨਮ ਹੁੰਦਾ ਹੈ। 1929 ਦੇ ਵਿੱਚ ਅੰਗਰੇਜ਼ ਸਰਕਾਰ ਦੇ ਵੱਲੋਂ ਕੀਰਤੀ ਕਿਸਾਨ ਸਭਾ, ਨੌਜਵਾਨ ਭਾਰਤ ਸਭਾ ਤੇ ਕਾਂਗਰਸ ਕੌਂਸਲ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। 1980 ਦੇ ਵਿੱਚ ਸੰਜੇ ਗਾਂਧੀ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੁੰਦੀ ਹੈ ਅੱਜ ਦੇ ਦਿਹਾੜੇ ਤੇ। 1985 ਦੇ ਵਿੱਚ ਦਿੱਲੀ ਆ ਰਹੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਦੇ ਵਿੱਚ ਬੰਬ ਧਮਾਕੇ ਦੇ ਨਾਲ 350 ਯਾਤਰੀਆਂ ਦੀ ਮੌਤ ਹੁੰਦੀ ਹੈ, ਜੋ ਅੱਜ ਵੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ, ਕਨਿਸ਼ਕ ਕਾਂਡ ਤੇ ਇਹ ਜਹਾਜ਼ ਅਗਵਾ ਕੀਤਾ ਗਿਆ ਸੀ। ਕੈਨੇਡਾ ਦੇ ਵਿੱਚ ਜੋ ਕੁਝ ਵਾਪਰਿਆ, 1995 ਦੇ ਵਿੱਚ ਵਿਗਿਆਨੀ ਡਾਕਟਰ ਜੌਨਸ ਸ਼ਾਲਕ ਦਾ ਦੇਹਾਂਤ ਹੁੰਦਾ ਤੇ ਯੂਨਾਈਟਿਡ ਨੇਸ਼ਨਸ ਜਿਹੜੀ ਗੱਲ ਆਉਂਦੀ ਹੈ, ਯੂਨਾਈਟਿਡ ਨੇਸ਼ਨਸ ਡੇ ਫਾਰ ਪਬਲਿਕ ਸਰਵਿਸ 2002 ਤੋਂ ਮਨਾਉਣਾ ਅੱਜ ਦੇ ਦਿਹਾੜੇ ਦੇ ਉੱਤੇ ਸ਼ੁਰੂ ਕੀਤਾ ਗਿਆ ਸੀ। ਤੇ ਲੋ ਦੋਸਤੋ, ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮਾਦਾ ਭਰੂਣ ਹੱਤਿਆ ਦੀ। ਸਮਾਜ ਦੇ ਵਿੱਚ ਲੜਕੀ ਨਾਲੋਂ ਲੜਕੇ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ।
ਲੜਕੇ ਦੀ ਪ੍ਰਾਪਤੀ ਦੇ ਲਈ ਪੀਰਾਂ ਫਕੀਰਾਂ ਤੇ ਡੇਰਿਆਂ ਦਾ ਦਰਗਾਹਾਂ ਦਾ ਮਜ਼ਾਰਾਂ ਦਾ ਕਬਰਾਂ ਤੇ ਸੁੱਖਣਾ ਸੁੱਕੀਆਂ ਜਾਂਦੀਆਂ ਨੇ ਨੱਕ ਰਗੜੇ ਜਾਂਦੇ ਐ ਮੱਥੇ ਰਗੜਾਏ ਜਾਂਦੇ ਐ ਅਖੰਡ ਪਾਠ ਹਵਨ ਯੱਗ ਜਗਰਾਤੇ ਕਰਾਏ ਜਾਂਦੇ ਐ ਲੜਕਾ ਹੋਣ ਦੇ ਉੱਤੇ ਖੁਸਰੇ ਨਚਾਏ ਜਾਂਦੇ ਐ ਲੋਹੜੀਆਂ ਵੰਡੀਆਂ ਜਾਂਦੀਆਂ ਨੇ ਦਸਤਾਰਬੰਦੀ ਕੀਤੀ ਜਾਂਦੀ ਐ ਪਰ ਇਸ ਦੇ ਉਲਟ ਲੜਕੀ ਦੀ ਤੁਲਨਾ ਪੱਥਰ ਦੇ ਨਾਲ ਕੀਤੀ ਜਾਂਦੀ ਐ ਹਨੇਰੀ ਆਈ ਮੀਂਹ ਵੀ ਆਵੇਗਾ ਕਹਿ ਕੇ ਮਨ ਨੂੰ ਤਸੱਲੀ ਦੇਈ ਲਈ ਜਾਂਦੀ ਐ ਪਰਾਇਆ ਤਨ ਸਮਝ ਕੇ ਉਸਦੀ ਖੁਰਾਕ ਪਾਲਣ ਪੋਸ਼ਣ ਸਿੱਖਿਆ ਨੌਕਰੀ ਆਦਿ ਵਿਚ ਵਿਤਕਰਾ ਹੁੰਦਾ ਹੈ ਪਰ ਉਹ ਚੀਜ਼ਾਂ ਅਸੀਂ ਕਹਿੰਦੇ ਨਹੀਂ ਪਏ ਅਸੀਂ ਵਿਤਕਰਾ ਕਰਦੇ ਹਾਂ ਅਸਲ ਦੇ ਵਿਚ ਲੜਕੀ ਨੂੰ ਆਰਥਿਕ ਤੇ ਸਮਾਜਿਕ ਬੋਝ ਸਮਝਿਆ ਜਾਂਦਾ ਅਫਸੋਸ ਵਿਗਿਆਨਕ ਕਾਢਾਂ

ਆਪਣੀ ਪਤਨੀ ਨੂੰ ਲਿਖੀ ਚਿੱਠੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮੈਂ ਹਾਲੇ ਅਲੈਗਜ਼ਾਂਡਰੀਆ ਵਿੱਚ ਹਾਂ, ਆਪਣੇ ਆਉਣ ਵਾਲੇ ਬੱਚੇ ਦਾ ਖਿਆਲ ਰੱਖੀ। ਜੇ ਮੁੰਡਾ ਹੋਇਆ ਤਾਂ ਖੁਸ਼ੀ ਮਨਾਵਾਂਗੇ, ਪਰ ਜੇ ਕੁੜੀ ਹੋਈ ਤਾਂ ਰਫਾ ਦਫਾ ਕਰ ਦਈ। ਇਹ ਚਿੱਠੀ ਜਿਹੜੀ ਹੈ ਉੱਥੇ ਮਿਲਦੀ ਹੈ। ਰੂਸ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਕੁੱਤਿਆਂ ਤੇ ਸੂਰਾਂ ਅੱਗੇ ਨਵ ਜੰਮੀਆਂ ਬੱਚੀਆਂ ਨੂੰ ਸੁੱਟ ਦਿੱਤਾ ਜਾਂਦਾ ਸੀ। ਲੰਡਨ ਦੇ ਵਿੱਚ ਗਲ ਕੱਟ ਕੇ ਜਿਹੜਾ ਸੀ ਲਿਫਾਫਿਆਂ ਦੇ ਵਿੱਚ ਲਪੇਟ ਕੇ ਕੂੜੇਦਾਨਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਗਲ ਘੁੱਟ ਕੇ ਅਫੀਮ ਦਾ ਜਿਹੜਾ ਡੋਜ਼ ਵਾਧੂ ਜੀਵ ਨੂੰ ਲਾ ਕੇ ਪਾਣੀ ਦੇ ਵਿੱਚ ਡੋਬ ਕੇ ਜਾਂ ਘੜੇ ਦੇ ਵਿੱਚ ਰੱਖ ਕੇ ਜਾਣੀ ਉਹਨੂੰ ਬੰਦ ਕਰ ਦਿੱਤਾ ਜਾਂਦਾ ਸੀ ਤੇ ਠੰਡੀ ਜ਼ਮੀਨ ਦੇ ਉੱਤੇ ਲਟਾ ਕੇ ਅੱਕ ਦਾ ਦੁੱਧ ਦੇ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਘੜੇ ਦੇ ਵਿੱਚ ਜਿਉਂਦਿਆਂ ਨੂੰ ਹੀ ਜ਼ਮੀਨ ਦੇ ਵਿੱਚ ਦੱਬ ਦਿੱਤਾ ਜਾਂਦਾ। ਲੰਡਨ ਦੇ ਵਿੱਚ ਇਨ੍ਹਾਂ ਕਤਲਾਂ ਨੂੰ ਰੋਕਣ ਲਈ 1943 ਦੇ ਵਿੱਚ ਕਾਨੂੰਨ ਲਾਗੂ ਹੋਇਆ। 1998 ਨੂੰ ਮਿਲਨਰ ਨੇ ਇੱਕ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਕਿ ਮੁੰਬਈ ਦੇ ਇੱਕ ਕਲੀਨਿਕ ਦੇ ਵਿੱਚ ਇੱਕ ਸਾਲ ਦੇ ਅੰਦਰ 8,000 ਭਰੂਣ ਖਤਮ ਕੀਤੇ ਗਏ। ਪੰਜਾਬ ਦੇ ਵਿੱਚ ਕੁੜੀ ਮਾਰਾਂ ਖਿਲਾਫ਼ ਧਾਰਮਿਕ ਤੇ ਸਮਾਜਿਕ ਮੁਹਿੰਮ ਵਿੱਢੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਦੇ ਵਿੱਚ ਉਹ ਛੇਕਣ ਤੇ ਰੋਟੀ ਬੇਟੀ ਦੀ ਜਿਹੜੀ ਸਾਂਝ ਨਾ ਰੱਖਣ ਦੇ ਲਈ ਕਿਹਾ ਗਿਆ, ਪਰ ਸਿੱਖ ਕੌਮ ਦੇ ਵਿੱਚ ਭਰੂਣ ਹੱਤਿਆ ਰੁਕੀ ਨਹੀਂ। ਜੇ ਦੂਜੇ ਦੇਸ਼ਾਂ ਦੇ ਵਿੱਚ ਸਖ਼ਤ ਸਜ਼ਾਵਾਂ ਵਾਲੇ ਕਾਨੂੰਨ ਲਾਗੂ ਹੋ ਸਕਦੇ ਨੇ ਤਾਂ ਭਾਰਤ ਦੇ ਵਿੱਚ ਕਿਉਂ ਨਹੀਂ? ਭਾਰਤ ਦੇ ਵਿੱਚ PNDT ਐਕਟ ਜਿਹੜਾ ਪ੍ਰੀਨੈਟਲ ਡਾਇਗਨੋਸਟਿਕ ਟੈਕਨੀਕ ਜਿਹੜੀ ਐਕਟ ਹੈ 1994 ਤੇ 1996 ਦੇ ਵਿੱਚ ਲਾਗੂ ਹੁੰਦਾ ਹੈ। ਅਪ੍ਰੈਲ 2001 ਤੋਂ ਸਖ਼ਤੀ ਦੇ ਨਾਲ ਲਾਗੂ ਕਰਕੇ ਸਾਰੇ ਸਕੈਨ ਸੈਂਟਰ ਰਜਿਸਟਰ ਕੀਤੇ ਗਏ। ਫਰਵਰੀ 2003 ਤੋਂ ਇਸ ਐਕਟ ਦੇ ਵਿੱਚ ਸੋਧ ਕਰਕੇ ਇਸਦਾ ਨਾਂ ਜਿਹੜਾ ਸੀਗਾ ਪ੍ਰੀ ਕਨਸੈਪਸ਼ਨ PNDT ਕੀਤਾ ਗਿਆ, ਜਾਣੀ ਕਿ ਗਰਭ ਧਾਰਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਲਿੰਗ ਟੈਸਟ ਕਰਨ ਦੀ ਤਕਨੀਕ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ। ਭਰੂਣ ਹੱਤਿਆ ਦੇ ਲਈ ਲੜਕੀ ਦੀ ਅਸੁਰੱਖਿਆ, ਦਹੇਜ ਦੀ ਸਮੱਸਿਆ, ਬੁਢਾਪੇ ਦਾ ਸਹਾਰਾ, ਕੁੱਲ ਦਾ ਨਾਮ ਰੱਖਣ, ਲੜਕੇ ਕਮਾਈ ਦਾ ਸਾਧਨ, ਅਨਪੜਤਾ, ਜਾਇਦਾਦ, ਲੱਚਰ ਗੀਤ ਆਦਿ ਕਾਰਨ ਜ਼ਿੰਮੇਵਾਰ ਨੇ। ਹੁਣ ਸਮਾਂ ਬਦਲ ਗਿਆ, ਬਦਲ ਵੀ ਰਿਹਾ ਤੇ ਲੋਕ ਮੁੰਡੇ ਤੇ ਕੁੜੀ ਵਿਚਕਾਰ ਅੰਤਰ ਕਰਨਾ ਦਿਨ ਬਦਨ ਜਿਹੜਾ ਘੱਟ ਰਹੇ ਨੇ ਤੇ ਉਸਤੇ ਆਈਲੈਟਸ ਬਾਹਰ ਜਾਣ ਵਾਲੇ ਟੈਸਟ ਨੇ ਜਿਹੜਾ ਕੁੜੀਆਂ ਦੀ ਕਦਰ ਵਧਾ ਦਿੱਤੀ ਤੇ ਹੁਣ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ, ਆਸਟ੍ਰੇਲੀਆ ਆਦਿ ਜਾਣ ਦੇ ਲਈ ਆਈਲੈਟਸ ਪਾਸ ਕੁੜੀਆਂ ਦੀ ਬਹੁਤ ਡਿਮਾਂਡ ਰਹੀ। ਹੁਣ ਗਰੀਬ ਪਰਿਵਾਰ ਵੀ ਇਹੋ ਸੋਚਦੇ ਨੇ ਕਿ ਕੋਈ ਗੱਲ ਨਹੀਂ, ਕੁੜੀ ਨੂੰ ਪੜਾਵਾਂਗੇ, ਲਿਖਾਵਾਂਗੇ, ਆਈਲੈਟ ਕਰਾਵਾਂਗੇ ਤੇ ਬਿਨਾਂ ਦਹੇਜ ਵਿਆਹ ਵੀ ਜਿਹੜਾ ਹੋ ਜਾਵੇਗਾ ਤੇ ਕੁੜੀ ਵਿਦੇਸ਼ ਵੀ ਚਲੀ ਜਾਏਗੀ ਤੇ ਬਾਅਦ ਦੇ ਵਿੱਚ ਅਸੀਂ ਵੀ ਸਾਰਾ ਪਰਿਵਾਰ ਵਿਦੇਸ਼ ਪਹੁੰਚ ਜਾਵਾਂਗੇ। ਸੋ ਆਈਲੈਟਸ ਕੁੜੀਆਂ ਦੇ ਲਈ ਵਰਦਾਨ ਕਹਿੰਦੇ ਬਣ ਗਿਆ, ਪਰ ਸਾਡਾ ਨਿੱਜ ਜਿਹੜਾ ਭਾਰੂ ਕਿਤੇ ਨਾ ਕਿਤੇ ਦੇਖ ਰਿਹਾ। ਇੱਕ ਗੱਲ ਹੋਰ ਬਾਤ ਪਾ ਕੇ ਫਿਰ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। ATM ਭਾਵ ਆਟੋਮੈਟਿਕ ਟੇਲਰ ਮਸ਼ੀਨ, ਇਸ ਦੀ ਖੋਜ ਕਰਨ ਵਾਲੇ ਜੌਹਨ ਸਕਾਟਲੈਂਡ ਦੇ ਸ਼ੈਫਰਡ ਬੈਰਲ ਦਾ ਜਿਹੜਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ 23 ਜੂਨ 1925 ਨੂੰ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਦੇ ਵਿੱਚ ਹੁੰਦਾ ਹੈ। ਸ਼ੈਫਰਡ ਨੇ ਸੋਚਿਆ ਸੀ ਕਿ ਜਿਸ ਤਰ੍ਹਾਂ ਚਾਕਲੇਟ ਮਸ਼ੀਨ ਦੇ ਵਿੱਚੋਂ ਨਿਕਲਦੀ ਹੈ ਉਸੇ ਤਰ੍ਹਾਂ ਪੈਸੇ ਕੱਢਣ ਵਾਲੀ ਮਸ਼ੀਨ ਵੀ ਹੋਣੀ ਚਾਹੀਦੀ ਹੈ। ATM 24 ਘੰਟੇ ਪੈਸੇ ਨਿਕਲ ਸਕਣ। ਪਹਿਲੀ ATM ਮਸ਼ੀਨ 27 ਜੂਨ 1967 ਨੂੰ ਲੰਡਨ ਦੇ ਵਿੱਚ ਬਰਕਲੇਜ਼ ਬੈਂਕ ਨੇ ਜਿਹੜੀ ਸੀ ਲਾਈ ਸੀ। 2 ਸਾਲ ਪਹਿਲਾਂ ਦੁਨੀਆਂ ਦੇ ਵਿੱਚ 30 ਲੱਖ ਤੇ ਭਾਰਤ ਦੇ ਵਿੱਚ 2.5 ਲੱਖ ATM ਸਨ। ਭਾਰਤ ਦੇ ਵਿੱਚ ਹਾਂਗਕਾਂਗ ਐਂਡ ਸ਼ੰਘਾਈ ਬੈਂਕ ਨੇ 1987 ਦੇ ਵਿੱਚ ਮੁੰਬਈ ਚ ਮਸ਼ੀਨ ਲਾਈ। ਪਹਿਲੀ ਤੈਰਨ ਵਾਲੀ ATM ਕੇਰਲਾ ਦੇ ਕੋਚੀ ਦੇ ਵਿੱਚ SBI ਨੇ ਜਿਹੜੀ ਲਾਈ ਸੀ ਤੇ ਪਹਿਲੀ ਸੋਨਾ ਕੱਢਣ ਵਾਲੀ ਮਸ਼ੀਨ ਅਮੀਰਾਤ ਦੇ ਵਿੱਚ ਲੱਗੀ, ਜਿੱਥੋਂ 350 ਤਰ੍ਹਾਂ ਦੀਆਂ ਸੋਨੇ ਦੀਆਂ ਜਿਹੜੀਆਂ ਨੇ ਆਈਟਮਾਂ ਨਿਕਲਦੀਆਂ ਨੇ। ਬ੍ਰਾਜ਼ੀਲ ਦੇ ਵਿੱਚ ਪਾਸਵਰਡ ਦੀ ਥਾਂ ਫਿੰਗਰ ਪ੍ਰਿੰਟ ਦੀ ਵਰਤੋਂ ਹੁੰਦੀ ਹੈ ਕਿਉਂਕਿ ਚੋਰੀ ਚਕਾਰੀ ਜ਼ਿਆਦਾ ਉੱਥੇ। ਸਭ ਤੋਂ ਵੱਧ 1234 ਦਾ ਪਾਸਵਰਡ 11% ਲੋਕ ਵਰਤਦੇ ਨੇ ਤੇ ਸੈਫਰਟ ਨੇ ਪਤਨੀ ਦੇ ਕਹਿਣ ਦੇ ਉੱਤੇ 4 ਅੱਖਰਾਂ ਦਾ ਪਾਸਵਰਡ ਰੱਖਿਆ। ਪਾਸਵਰਡ 1234 ਦਾ ਉਲਟਾ ਨੰਬਰ 4321 ਭਰ ਦਈਏ ਤਾਂ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਇਹ ਝੂਠ ਹੈ।
ATM ਦੇ ਵਿੱਚ GPS ਲੱਗਾ ਹੁੰਦਾ ਹੈ, ਇਸ ਕਰਕੇ ਚੋਰ ਇਸ ਨੂੰ ਪੁੱਟ ਕੇ ਦੂਰ ਨਹੀਂ ਲਿਜਾ ਸਕਦੇ। ਅੱਜ ਕੱਲ੍ਹ

0: ਲੁਟੇਰੇ ਜਿਹੜੇ ਨੇ ਏਟੀਐਮ ਮਸ਼ੀਨਾਂ ਨੂੰ ਪੁੱਟ ਕੇ ਲੈ ਜਾਂਦੇ ਨੇ ਜਾਂ ਗੈਸ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਆ, ਪੈਸੇ ਕੱਢਦੇ ਨੇ। ਸਭ ਤੋਂ ਉੱਚਾ ਏਟੀਐਮ ਫੌਜ ਦੀ ਸਹੂਲਤ ਲਈ ਸਮੁੰਦਰ ਤਲ ਤੋਂ 14,300 ਫੁੱਟ ਉੱਚਾ ਭਾਰਤ ਚੀਨ ਜਿਹੜੀ ਹੈ ਸੀਮਾ ਸਰਹੱਦ ਹੈ ਉਹਦੇ ਉੱਤੇ ਲੱਗਿਆ ਹੋਇਆ ਤੇ ਅੰਟਾਰਕਟਿਕਾ ਦੇ ਵਿੱਚ ਸਿਰਫ ਇੱਕ ਹੀ ਏਟੀਐਮ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਜਿਹੜੀਆਂ ਖਾਸ ਗੱਲਾਂ ਬਾਤਾਂ ਅੱਜ ਦੇ ਵਿਚਾਰ ਦੇ ਵਿੱਚੋਂ, ਤੇ ਗੱਲਬਾਤ ਕਰਦੇ ਆਂ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆਂ ਤੇ ਫਿਰ ਨਾਲ ਨਾਲ ਆਪਾਂ ਮੁੱਦਿਆਂ ਦੀ ਵੀ ਗੱਲ ਦੇ ਵੱਲ ਨੂੰ ਵੱਧਦੇ ਆਂ। ਅੱਜ ਜਿਹੜਾ ਮੁੱਦਾ ਰਹੇਗਾ ਉਹਦੇ ਵੱਲ ਵੀ ਗੱਲ ਕਰਦੇ ਆਂ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ, ਤੇ ਉਸ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆਂ। ਕੈਨੇਡਾ, ਅਮਰੀਕਾ, ਯੂਰਪ ਤੇ ਦੁਨੀਆਂ ਭਰ ਦੀਆਂ ਉਹ ਖਬਰਾਂ ਜੋ ਸਿਰਫ ਸੁਰਖੀਆਂ ਹੀ ਨਹੀਂ ਸਗੋਂ ਸਮਾਜ, ਰਾਜਨੀਤੀ ਤੇ ਸਾਡੇ ਭਵਿੱਖ ਦੀ ਤਸਵੀਰ ਪੇਸ਼ ਕਰਦੀਆਂ ਨੇ। ਪਦਮ ਸਨਮਾਨਾਂ ਤੋਂ ਲੈ ਕੇ ਪੰਜਾਬ ਦੀ ਲੈਂਡ ਪੋਲਿੰਗ ਨੀਤੀ, ਅਕਾਲ ਤਖ਼ਤ ਸਾਹਿਬ ਤੇ ਸਿਆਸਤ ਦੇ ਵਿਵਾਦ, ਨੌਜਵਾਨਾਂ ਦੀਆਂ ਵਾਇਰਲ ਮੰਗਾਂ ਤੇ ਸਰਕਾਰੀ ਨੌਕਰੀਆਂ ਦੇ ਦਾਅਵੇ, ਕੈਨੇਡਾ ਦੀ ਗੋਲੀਬਾਰੀ ਤੇ ਈਰਾਨ ਅਮਰੀਕਾ ਸਮਝੌਤੇ ਤੇ ਯੂਰਪ ਦੇ ਵਿਚ ਜਾਨਲੇਵਾ ਹੀਟ ਵੇਵ ਦਾ ਕਹਿਰ ਤੇ ਹਰ ਖ਼ਬਰ ਦੇ ਉਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆਂ ਕਿ ਪੰਜਾਬ ਦੀ ਸਿਆਸਤ ਅਸਲ ਮੁੱਦਿਆਂ ਤੋਂ ਭਟਕ ਰਹੀ ਹੈ, ਕਿ ਨੌਜਵਾਨਾਂ ਦੀਆਂ ਉਮੀਦਾਂ ਤੇ ਸਰਕਾਰਾਂ ਦੇ ਵਾਅਦੇ ਇਕ ਦੂਜੇ ਦੇ ਨਾਲ ਮੇਲ ਖਾ ਰਹੇ ਨੇ ਜਾਂ ਖਾਂਦੇ ਨੇ, ਕਿ ਦੁਨੀਆਂ ਇਕ ਨਵੇਂ ਆਰਥਿਕ ਤੇ ਸੁਰੱਖਿਆ ਯੁੱਗ ਦੇ ਵੱਲ ਵੱਧ ਰਹੀ ਹੈ। ਆਪਣੀ ਰਾਏ ਤੁਸੀਂ ਇਨ੍ਹਾਂ ਵਿਚਾਰਾਂ ਦੇ ਵਿਚ ਜ਼ਰੂਰ ਦਿਓ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਤੇ ਉਸ ਤੋਂ ਪਹਿਲਾਂ ਨਾਲ ਨਾਲ ਇਹ ਵੀ ਵਿਸ਼ਾ ਜਿਹੜਾ ਆਪਣਾ ਅੱਜ ਦਾ ਹੈਗਾ ਉਹ ਵੀ ਖੋਲ੍ਹ ਲਈਏ। ਮੁਫ਼ਤ ਸਹੂਲਤਾਂ ਲੋਕਾਂ ਨੂੰ ਤੁਰੰਤ ਰਾਹਤ ਤਾਂ ਦਿੰਦੀਆਂ ਨੇ, ਪਰ ਜੇਕਰ ਸਰਕਾਰਾਂ ਲੰਬੇ ਸਮੇਂ ਦੇ ਲਈ ਸਿਰਫ ਮੁਫ਼ਤ ਚੀਜ਼ਾਂ ਦੇਣ ਤੇ ਹੀ ਜਿਹੜੀਆਂ ਨੇ ਲੱਗੀਆਂ ਰਹਿਣ ਤਾਂ ਇਹ ਆਰਥਿਕਤਾ ਤੇ ਵਿਕਾਸ ਦੇ ਲਈ ਚੁਣੌਤੀ ਬਣ ਸਕਦਾ ਹੈ। ਪੰਜਾਬ ਨੂੰ ਅਜਿਹੀਆਂ ਨੀਤੀਆਂ ਦੀ ਜ਼ਰੂਰਤ ਹੈ ਜੋ ਲੋਕਾਂ ਨੂੰ ਖੁਦ ਮੁਖਤਿਆਰ ਬਣਾਉਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਉਦਯੋਗਾਂ ਨੂੰ ਮਜ਼ਬੂਤ ਕਰਨ। ਦੂਜੇ ਪਾਸੇ ਗਰੀਬ ਤੇ ਲੋੜਵੰਦ ਵਰਗ ਦੇ ਲਈ ਕੁਝ ਜਿਹੜਾ ਮੁਫ਼ਤ ਸਹੂਲਤਾਂ ਸਮਾਜਿਕ ਨਿਆਂ ਦਾ ਹਿੱਸਾ ਵੀ ਨੇ। ਅਸਲ ਸਵਾਲ ਇਹ ਵੀ ਹੈ ਕਿ ਅਸੀਂ ਮੁਫ਼ਤਖੋਰੀ ਨੂੰ ਵਿਕਾਸ ਦਾ ਬਦਲ ਬਣਾ ਰਹੇ ਹਾਂ ਜੋ ਅੱਜ ਵੀ ਪ੍ਰਚਾਰ ਹੋ ਰਹੇ ਨੇ, ਜਾਂ ਸਿਰਫ ਇਕ ਸਹਾਇਕ ਸਾਧਨ ਦੇ ਵਜੋਂ ਵਰਤ ਰਹੇ ਹਾਂ। ਤੁਹਾਡੀ ਇਹਦੇ ਵਿਚ ਕੀ ਰਾਏ ਰਹੇਗੀ ਉਹਦੀ ਉਡੀਕ ਰਹੇਗੀ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ। ਝਾੜੂ ਦਾ ਅਸਲ ਜਿਹੜਾ ਪ੍ਰਯੋਗ ਕੀਤਾ ਹੈ ਇੰਦਰਜੀਤ ਸਿੰਘ ਸਿੱਧੂ ਹੋਣਾ ਨੇ, ਪਦਮ ਸ਼੍ਰੀ ਨਾਲ ਜਿਹੜਾ ਉਹਨਾਂ ਨੂੰ ਸਨਮਾਨ ਮਿਲਿਆ ਚੰਡੀਗੜ੍ਹ ਦੇ, ਕੋਈ ਆਮ ਵਿਅਕਤੀ ਨਹੀਂ ਸਨ, ਚੰਗੇ ਵੱਡੇ ਅਹੁਦੇ ਦੇ ਉੱਤੇ ਲੱਗੇ ਹੋਏ ਸਨ, ਤੇ ਜਿਨ੍ਹਾਂ ਨੂੰ ਇਹ ਜਿਹੜਾ ਅੱਜ ਸਨਮਾਨ ਮਿਲਿਆ ਉਹਦਾ ਜ਼ਿਕਰ ਕਰਦਿਆਂ ਸਭ ਤੋਂ ਪਹਿਲਾਂ ਪੋਜ਼ਿਟਿਵ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦਿਸ਼ੋਮ ਗੁਰੂ ਸ਼ਿੰਬੂ ਸੋਰੇਨ ਨੂੰ ਦੇਹਾਂਤ ਉਪਰੰਤ ਪਦਮ ਭੂਸ਼ਣ ਸਨਮਾਨ ਮਿਲਿਆ, ਤੇ ਵੀਲ ਚੇਅਰ ਦੇ ਉੱਤੇ ਬੈਠੀ ਪਤਨੀ ਰੂਪੀ ਸੋਰੇਨ ਨੇ ਜਿਹੜਾ ਰਾਸ਼ਟਰਪਤੀ ਤੋਂ ਜਿਹੜਾ ਪੁਰਸਕਾਰ ਪ੍ਰਾਪਤ ਕੀਤਾ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਝਾੜੂ ਯੋਧਾ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ 49 ਨਿਵਾਸੀ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣ ਦੀ ਜਿਹੜੀ ਹੈ ਉਨ੍ਹਾਂ ਦੀ ਵਿਲੱਖਣ ਮੁਹਿੰਮ ਦੇ ਲਈ ਦੇਸ਼ ਦੇ ਸਭ ਤੋਂ ਵਕਾਰੀ ਸਨਮਾਨਾਂ ਦੇ ਵਿਚੋਂ ਇਕ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਭਵਨ ਦੇ ਵਿਚ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਹੋਏ ਇਕ ਵਿਸ਼ੇਸ਼ ਜਿਹੜਾ ਸਨਮਾਨ ਸਮਾਰੋਹ ਦੇ ਵਿਚ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤਾ। ਸੇਵਾ ਮੁਕਤ DIG ਅਤੇ ਸਾਬਕਾ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਚੰਡੀਗੜ੍ਹ ਦੇ ਵਿਚ ਝਾੜੂ ਯੋਧਾ ਵਜੋਂ ਜਾਣਿਆ ਜਾਂਦਾ। ਪੁਲਿਸ ਸੇਵਾ ਤੋਂ ਸੇਵਾ ਮੁਕਤ ਤੋਂ ਬਾਅਦ ਉਨ੍ਹਾਂ ਨੇ ਸਫਾਈ ਨੂੰ ਆਪਣਾ ਮਿਸ਼ਨ ਬਣਾ ਲਿਆ ਤੇ ਹੱਥ ਦੇ ਵਿਚ ਝਾੜੂ ਲੈ ਕੇ ਉਹ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਮੁਹਿੰਮ ਚਲਾਉਂਦੇ ਰਹੇ। ਪਿਛਲੇ ਸਮੇਂ ਦੇ ਵਿਚ ਸੇਵਾ ਮੁਕਤ DIG ਇੰਦਰਜੀਤ ਸਿੱਧੂ ਦੀਆਂ ਸਫਾਈ ਕਰਦੇ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ। ਲਓ ਦੋਸਤੋ, ਇਹ ਹੈ ਜੀ ਅਸਲ ਹੱਕਦਾਰ ਝਾੜੂ ਦਾ ਜਿਹਨੇ ਸਫਾਈ ਕੀਤੀ ਹੈ ਚੰਡੀਗੜ੍ਹ ਦੇ ਵਿਚ ਤੇ ਆਪਣਾ ਮਾਣ ਵੀ ਖੱਟਿਆ। ਤੇ ਦੂਸਰੇ ਪਾਸੇ ਝਾੜੂ ਜਿਹੜਾ ਤੀਲਾ ਤੀਲਾ ਹੋ ਰਿਹਾ ਉਹਦੀ ਗੱਲ ਵੀ ਕਰ ਲਈਏ। ਪੰਜਾਬ ਲੈਂਡ ਪੋਲਿੰਗ ਪਾਲਿਸੀ, ਲੈਂਡ ਪੋਲਿੰਗ ਨੀਤੀ ਦੇ ਵਿਚ ਫੇਰਬਦਲ ਦੀ ਤਿਆਰੀ ਫਿਰ ਤੋਂ ਹੋ ਗਈ ਹੈ। ਪੰਜਾਬ ਸਰਕਾਰ ਨੇ ਗ੍ਰੇਟਰ ਮੋਹਾਲੀ ਤੇ ਨਿਊ ਚੰਡੀਗੜ੍ਹ ਦੇ ਵਿਚ ਵੱਡੇ ਪੱਧਰ ਉਤੇ ਜ਼ਮੀਨ ਅੱਧ ਗ੍ਰਹਿਣ ਮਸ਼ਕ ਤੋਂ ਜਿਹੜਾ ਪ੍ਰਭਾਵਿਤ ਜ਼ਮੀਨ ਮਾਲਕਾਂ ਨੂੰ ਵਾਧੂ ਲਾਭ ਅਤੇ ਨਵੀਆਂ ਰਿਆਇਤਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਮਹੱਤਵ ਮੌਜੂਦਾ ਤੇ ਸੋਧੀ ਹੋਈ ਲੈਂਡ ਪੋਲਿੰਗ ਨੀਤੀ ਬਾਰੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਹੈ। ਇਹ ਫੈਸਲਾ ਹਾਲ ਹੀ ਦੇ ਵਿਚ ਉੱਚ ਪੱਧਰੀ ਮੀਟਿੰਗ ਦੇ ਦੌਰਾਨ ਕੀਤਾ ਗਿਆ, ਜਿਹਦੇ ਵਿਚ ਐਰੋਟ੍ਰੋਪੋਲਿਸ ਇੰਕੁਆਇਰੀ ਜ਼ੋਨ ਜਿਹੜਾ ਅੰਦਰ ਆਉਣ ਵਾਲੇ ਬਹੁਤੇ ਪਿੰਡਾਂ ਦੇ ਸਰਪੰਚ ਵੀ ਸ਼ਾਮਲ ਸਨ। ਇਸ ਪੂਰੇ ਮਾਮਲੇ ਤੋਂ ਜਾਣੂ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਤਬਦੀਲੀਆਂ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਜਲਦੀ ਹੀ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿ ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿਕਾਸ ਦੇ ਵਿਚ ਕਿਸਾਨਾਂ ਨੂੰ ਬਰਾਬਰ ਦੇ ਭਾਈਵਾਲ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਕਹਿੰਦੇ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਦ੍ਰਿੜ ਹਾਂ ਕਿ ਕੋਈ ਵੀ ਕਿਸਾਨ ਜੋ ਪੰਜਾਬ ਦੇ ਵਿਕਾਸ ਦੇ ਲਈ ਆਪਣੀ ਜ਼ਮੀਨ ਛੱਡਦਾ ਹੈ ਉਹ ਖੁਦ ਨੂੰ ਠੱਗਿਆ ਮਹਿਸੂਸ ਨਾ ਕਰੇ। ਭਾਈ ਚੰਡੀਗੜ੍ਹ ਵੀ ਠੱਗਿਆ ਸੀਗਾ, ਉਹ ਵੀ ਤੁਸੀਂ ਉਨ੍ਹਾਂ ਦੇ ਨਾਂ ਕਰਾਤਾ, ਤੁਸੀਂ ਆਪਣਾ ਹੱਕ ਨਹੀਂ ਜਿਤਾ ਰਹੇ। ਇੰਨੇ ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ। ਜਿਨ੍ਹਾਂ ਲੋਕਾਂ ਨੇ ਕੱਲ੍ਹ ਦੇ ਪੰਜਾਬ ਦੇ ਨਿਰਮਾਣ ਦੇ ਲਈ ਆਪਣੀ ਜ਼ਮੀਨ ਦਾ ਯੋਗਦਾਨ ਪਾਇਆ ਉਨ੍ਹਾਂ ਨੂੰ ਨਾ ਸਿਰਫ ਨਿਰਪੱਖਤਾ ਦੇ ਨਾਲ ਸਗੋਂ ਖੁੱਲ੍ਹੇ ਦਿਲ ਦੇ ਨਾਲ ਮੁਆਵਜ਼ਾ ਯਕੀਨੀ ਬਣਾਉਣ ਦੇ ਲਈ ਸਾਡੀ ਸਰਕਾਰ ਸਭ ਕੁਝ ਕਹਿੰਦੇ ਕਰੇਗੀ। ਗ੍ਰੇਟਰ ਮੁਹਾਲੀ ਅਤੇ ਨਿਊ ਚੰਡੀਗੜ੍ਹ ਦੇ ਵਿਚ ਅਸੀਂ ਜੋ ਵਿਕਾਸ ਕਰ ਰਹੇ ਹਾਂ ਉਹ ਉਨ੍ਹਾਂ ਦਾ ਹੀ ਹੈ ਜਿਨ੍ਹਾਂ ਇਹ ਭਵਿੱਖ ਦਾ ਹੈ। ਸੋਧੇ ਹੋਏ ਪੈਕੇਜ ਦੇ ਤਹਿਤ ਜਿਹੜਾ ਪ੍ਰਾਇਮਰੀ ਲੈਂਡ ਪੂਲਿੰਗ ਹੱਕਦਾਰੀ ਦੇ ਵਿਚ ਸਭ ਤੋਂ ਵੱਡਾ ਸੁਧਾਰ ਕੀਤਾ ਹੈ। ਮਿਸ਼ਰਤ ਵਰਤੋਂ ਜਾਂ ਆਮ ਸ਼੍ਰੇਣੀ ਤਹਿਤ ਯੋਗਦਾਨ ਪਾਉਣ ਦੇ ਲਈ ਹਰ ਏਕੜ ਖੇਤੀਬਾੜੀ ਜ਼ਮੀਨ ਦੇ ਲਈ ਇਕ ਵਪਾਰਕ ਐਸਸੀ ਓ ਪਲਾਟ ਦੀ ਵੰਡ ਜਿਹੜੀ ਹੈ 200 ਵਰਗ ਗਜ ਤੋਂ ਵਧਾ ਕੇ 210 ਵਰਗ ਗਜ ਕਰ ਦਿੱਤੀ ਹੈ ਪ੍ਰਤੀ ਏਕੜ ਕਰਤੀ, ਹੋਰ ਲਾਲਚ ਦੇ ਦਿੱਤਾ। ਇਹ ਨਿਯਮ ਇਕ ਏਕੜ ਜਾਂ ਇਸ ਤੋਂ ਵੱਧ ਦੀ ਜ਼ਮੀਨ ਦੇ ਉੱਤੇ ਲਾਗੂ ਹੁੰਦਾ ਹੈ। ਇਸ ਸ਼੍ਰੇਣੀ ਦੇ ਵਿਚ 1000 ਵਰਗ ਗਜ ਪ੍ਰਤੀ ਏਕੜ ਦੇ ਰਿਹਾਇਸ਼ੀ ਹੱਕ ਦੇ ਵਿਚ ਕੋਈ ਫੇਰਬਦਲ ਨਹੀਂ ਕੀਤਾ ਗਿਆ। ਰਿਹਾਇਸ਼ੀ ਸ਼੍ਰੇਣੀ ਦੇ ਲਈ ਪ੍ਰਤੀ ਏਕੜ ਵੰਡ 1600 ਵਰਗ ਗਜ਼ ਤੋਂ ਜਿਹੜਾ ਵਧਾ ਕੇ 1630 ਵਰਗ ਗਜ਼ ਕਰ ਦਿੱਤੀ ਗਈ, ਜੋ ਇਕ ਏਕੜ ਜਾਂ ਇਸ ਤੋਂ ਵੱਧ ਦੀ ਜ਼ਮੀਨ ਦੇ ਉੱਤੇ ਵੀ ਲਾਗੂ ਹੁੰਦੀ ਹੈ। ਸਾਰਿਆਂ ਦੇ ਲਈ ਆਉਸਟੀ ਕੋਟਾ ਦੱਸਿਆ ਹੈ। ਆਉਸਟੀ ਜਾਣੀ ਕਿ ਬਾਹਰਲੇ ਕੋਟੇ ਦੇ ਸਰਟੀਫਿਕੇਟ ਉਨ੍ਹਾਂ ਸਾਰੇ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਇਸ ਦੇ ਵਿਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੇ ਪਹਿਲਾਂ ਹੀ ਲੈਂਡ ਪੋਲਿੰਗ ਦੀ ਬਜਾਏ ਨਕਦ ਮੁਆਵਜ਼ੇ ਦੀ ਚੋਣ ਕੀਤੀ ਹੈ ਜਾਂ ਕਰਨਗੇ। ਇਹ ਪਹਿਲਾਂ ਵਾਲੀ ਸਥਿਤੀ ਦੇ ਵਿਚ ਅਹਿਮ ਬਦਲਾਅ ਹੈ, ਕਿਉਂਕਿ ਪਹਿਲਾਂ ਆਉਸਟੀ ਕੋਟੇ ਦਾ ਜਿਹੜਾ ਫਾਇਦਾ ਮੁੱਖ ਤੌਰ ਦੇ ਉਤੇ ਉਨ੍ਹਾਂ ਲੋਕਾਂ ਨੂੰ ਮਿਲਦਾ ਸੀ ਜੋ ਪਲਾਟ ਦਾ ਵਿਕਲਪ ਚੁਣਦੇ ਸਨ। ਸਹੂਲੀਅਤ ਸਰਟੀਫਿਕੇਟ ਦੀ ਵਾਜਿਬ 4 ਸਾਲ ਕਰਨ ਦੀ ਤਜਵੀਜ਼ ਵੀ ਰੱਖੀ ਗਈ। ਸਹੂਲੀਅਤ ਸਰਟੀਫਿਕੇਟ ਕਿਸਾਨਾਂ ਨੂੰ ਜਾਰੀ ਕੀਤਾ ਜਾਣ ਵਾਲਾ ਦਸਤਾਵੇਜ਼ ਹੈ ਜੋ ਉਨ੍ਹਾਂ ਨੂੰ ਪੰਜਾਬ ਦੇ ਵਿਚ ਕਿਤੇ ਵੀ ਬਦਲਵੀਂ ਜ਼ਮੀਨ ਖਰੀਦਣ ਦੇ ਲਈ ਆਪਣੀ ਮੁਆਵਜ਼ਾ ਰਕਮ ਦੀ ਵਰਤੋਂ ਕਰਨ ਦੇ ਉਤੇ ਸਟੈਂਪ ਡਿਊਟੀ ਛੋਟ ਦਾ ਹੱਕਦਾਰ ਬਣਾਉਂਦਾ ਹੈ। ਇਸ ਸਰਟੀਫਿਕੇਟ ਦੀ ਵਾਜਬੀਅਤ ਨੂੰ ਮੌਜੂਦਾ 2 ਸਾਲਾਂ ਤੋਂ ਵਧਾ ਕੇ 4 ਸਾਲ ਕਰਨ ਦੀ ਤਜਵੀਜ਼ ਹੈ। ਇਕ ਹੋਰ ਫੈਸਲੇ ਦੇ ਵਿਚ ਤਰਜੀਹੀ ਟਿਊਬਵੈਲ ਕੁਨੈਕਸ਼ਨ ਜਿਹੜੇ ਨੇ ਪ੍ਰਾਪਤ ਕਰਨ ਦੀ ਮਿਆਦ ਜੋ ਪਹਿਲਾਂ 2 ਸਾਲਾਂ ਦੀ ਸਹੂਲੀਅਤ ਸਰਟੀਫਿਕੇਟ ਵਾਜਬੀਅਤ ਦੇ ਨਾਲ ਜੁੜੀ ਸੀ ਉਹਨੂੰ ਵੀ 4 ਸਾਲ ਤੱਕ ਵਧਾ ਦਿੱਤਾ ਗਿਆ ਤੇ ਇਕ ਹੋਰ ਰਿਆਇਤ ਵਜੋਂ ਅਸਲ ਜ਼ਮੀਨ ਮਾਲਕਾਂ ਦੇ ਲਈ ਕਨਵੈਂਸ ਡਿਡ ਮੁਫ਼ਤ ਦੇ ਵਿਚ ਤਿਆਰ ਕੀਤੀ ਜਾਵੇਗੀ। ਹਾਲਾਂਕਿ ਇਹ ਲਾਭ ਲੈਟਰ ਆਫ ਇੰਟੈਂਟ LOI ਧਾਰਕਾਂ ਤੱਕ ਨਹੀਂ ਵਧੇਗਾ। ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰ ਰਹੇ ਨੇ ਜੀ, ਕਹਿੰਦੇ ਅਕਵਾਇਰ ਤਾਂ ਗਰ ਨਹੀਂ ਕਰਨੀ ਹੈ, ਕੁਝ ਹੋਰ ਲਾਲਚ ਦੇ ਕੇ ਦੇਖ ਲੈਣੇ ਨਾਲ। ਦੂਸਰੇ ਪਾਸੇ ਭਗਵੰਤ ਮਾਨ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਵਿਵਾਦ, ਭਗਵੰਤ ਮਾਨ ਅਕਾਲ ਤਖ਼ਤ ਦੇ ਸਿਧਾਂਤਾਂ ਦੇ ਉਤੇ ਮਾਨ ਮਰਿਆਦਾ ਨੂੰ ਢਾਹ ਲਾ ਰਹੇ ਨੇ। ਅਕਾਲੀ ਦਲ ਨੇ ਅੱਜ ਇਹ ਗੱਲਾਂ ਬੋਲੀਆਂ ਨੇ, ਬਿਆਨ ਆਏ ਨੇ। ਗੁਰਦੁਆਰਾ ਯਾਦਗਾਰ ਸਾਹਿਬ ਜਰਗਰਾੜਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਹੁਣਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਦੇ ਨਸ਼ੇ ਦੇ ਵਿਚ ਆ ਕੇ ਕੀਤੀਆਂ ਗਲਤੀਆਂ ਦੀ ਭੁੱਲਾਂ ਬਖਸ਼ਾਉਣ ਦੀ ਬਜਾਏ ਸਿੱਖਾਂ ਦੀ ਸਰਵਉੱਚ ਅਦਾਲਤ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦੇ ਉਤੇ ਮਾਨ ਮਰਿਆਦਾ ਨੂੰ ਢਾਹ ਲਾ ਰਹੇ ਨੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਦਿਆਂ ਨੂੰ ਭੁਲਾ ਕੇ ਸਚਾਈ ਦੇ ਉਤੇ ਪਰਦਾ ਪਾਉਣ ਦੇ ਲਈ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਰਾਹੀਂ ਪ੍ਰਚਾਰ ਕਰ ਰਹੇ ਹੈ। ਇਸ ਦੇ ਲਈ ਸਮੂਹ ਧਾਰਮਿਕ ਸੰਸਥਾਵਾਂ ਅੱਗੇ ਆਉਣ ਜੋ ਸਮੇਂ ਦੀ ਮੁੱਖ ਲੋੜ ਨੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸਰਕਾਰ ਜਾਂ ਕਿਸੇ ਵੀ ਸਿਆਸੀ ਅਹੁਦੇ ਦੇ ਅਧੀਨ ਨਹੀਂ ਬਲਕਿ ਸਿੱਖ ਕੌਮ ਦੀ ਪ੍ਰਭੂ ਸੱਤਾ ਤੇ ਅਣਖ ਦਾ ਪ੍ਰਤੀਕ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਗ੍ਰਹਿ ਮੰਤਰੀ ਅਤੇ ਹੋਰ ਉੱਚ ਅਹੁਦਿਆਂ ਤੇ ਬੈਠੇ ਅਧਿਕਾਰੀ ਵੀ ਨਿਮਾਣੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਨੇ। ਨਾਲ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਸਿਰ ਝੁਕਾ ਕੇ ਭੁੱਲ ਬਖਸ਼ਾਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਬੇਤੁਕਾ ਹੈ। ਅੰਤ ਦੇ ਵਿਚ ਉਨ੍ਹਾਂ ਸਿੱਖ ਧਰਮ ਨੂੰ ਮੰਨਣ ਵਾਲੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਸਮੁੱਚੇ ਸੰਤ ਸਮਾਜ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਗਵਾਨ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਰੋਕਣ ਦੇ ਲਈ ਅੱਗੇ ਆਉਣ। ਅੱਜ ਵੈਸੇ ਕਾਫੀ ਜਿਹੜਾ ਬਵਾਲ ਮੱਚ ਚੁੱਕਿਆ, ਐਫ ਆਈ ਆਰ ਹੋਰ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਨੇ ਤੇ ਕਹਿੰਦੇ ਨੇ ਕਿ ਭਾਈ ਆਪਣੇ ਸਾਰਾ ਕੁਝ ਕਰ ਕਰਾ ਕੇ ਖੇ ਜਿਹੜੀ ਹੈ ਸਿਰ ਪਵਾਈ ਹੈ, ਹੋਰ ਕੀ ਹੈ ਇਹੀ ਕਹਿ ਸਕਦੇ ਹਾਂ। ਦੀਨ ਵੀ ਗਵਾਇਆ ਪਰ ਰਾਸ ਨਾ ਆਇਆ, ਜੋ ਕਿ ਅੱਜ ਖਬਰਾਂ ਦਾ ਚਰਚਾ ਕੱਲ ਤੱਕ ਨਸ਼ਰ ਹੋ ਜਾਏਗਾ ਸਾਰਾ ਕੁਝ ਹੀ। ਮਾਨ ਸਰਕਾਰ ਨੂੰ ਵੱਡਾ ਝਟਕਾ ਲੱਗਿਆ, ਕਥਿਤ ਵੀਡੀਓ ਦੇ ਮਾਮਲੇ ਚ ਫਰਜ਼ੀ ਰਿਪੋਰਟ ਤਿਆਰ ਕਰਵਾਉਣ ਦੇ ਮਾਮਲੇ ਚ ਐਫ ਆਈ ਆਰ ਦਰਜ ਹੋਈ ਹੈ ਤੇ ਐਫ ਆਈ ਆਰ ਵਿਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਡੀਲ ਦਾ ਵੀ ਜਿਹੜਾ ਜ਼ਿਕਰ ਹੋਇਆ ਤੇ ਮਾਨ ਸਰਕਾਰ ਦੇ ਲਈ ਸਥਿਤੀ ਜਿਹੜੀ ਹੈ ਕਸੂਤੀ ਬਣਦੀ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਜਿਹੜੀਆਂ ਆਪਾਂ ਗੱਲ ਵੀ ਕਰਨੀ ਆ ਉਹਦੇ ਉੱਤੇ ਤੇ ਦੂਸਰੇ ਪਾਸੇ ਵੀਡੀਓ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ, ਸਾਨੂੰ ਵੀ ਦਿਓ 500 ਰੁਪਏ ਮਹੀਨਾ, ਐਵੇਂ ਨਾ ਸਾਰੇ ਪੈਸੇ ਬੀਬੀਆਂ ਦੇ ਉੱਤੇ ਉਡਾ ਦਿਓ। ਹੁਣ ਮਾਮਾ ਧੀਆਂ ਤੋਂ ਬਾਅਦ ਪਿਓ ਪੁੱਤਰ ਵੀ ਮੰਗਣ ਲੱਗ ਪਏ ਆ ਮੁੱਖ ਮੰਤਰੀ ਮਾਨ ਤੋਂ ਵਿੱਤੀ ਸਹਾਇਤਾ। ਪੰਜਾਬ ਦੇ ਵਿਚ ਔਰਤਾਂ ਨੂੰ ਮਿਲ ਰਹੀਆਂ ਮੁਫ਼ਤ ਸਹੂਲਤਾਂ ਤੇ ਵਿੱਤੀ ਸਹਾਇਤਾ ਦੀ ਤਰਜ਼ ਦੇ ਉੱਤੇ ਹੁਣ ਸੂਬੇ ਦੇ ਗੱਭਰੂਆਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਅਨੋਖੀ ਮੰਗ ਰੱਖ ਦਿੱਤੀ ਹੈ। ਪੰਜਾਬ ਦੇ ਤਲਵਾੜਾ ਇਲਾਕੇ ਦੇ ਨੌਜਵਾਨਾਂ ਦੇ ਇੱਕ ਗਰੁੱਪ ਦੇ ਵੱਲੋਂ ਤਿਆਰ ਕੀਤਾ ਗਿਆ ਰੈਪ ਗੀਤ ਹੈ, ਸੋਸ਼ਲ ਮੀਡੀਆ ਦੇ ਉੱਤੇ ਜ਼ਬਰਦਸਤ ਵਾਇਰਲ ਹੋਇਆ, ਜਿਸ ਨੇ ਰਿਲੀਜ਼ ਹੋਣ ਦੇ ਉੱਤੇ ਮੈਚ 11 ਘੰਟਿਆਂ ਦੇ ਅੰਦਰ ਹੀ 30,03,000,000 ਤੋਂ ਵੱਧ ਵਿਊਜ਼ ਜਿਹੜੇ ਨੇ ਹਾਸਲ ਕਰਕੇ ਇੰਟਰਨੈਟ ਦੇ ਉੱਤੇ ਧੂਮ ਮਚਾਤੀ ਹੈ। ਤਲਵਾੜਾ ਦੇ ਨੌਜਵਾਨਾਂ ਨੇ ਬਣਾਇਆ ਗੀਤ ਜਿਹੜਾ ਰੈਪ ਹੈ, ਉਹਦੇ ਵਿਚ ਅੱਜ ਸਵੇਰੇ ਇੰਸਟਾਗ੍ਰਾਮ ਪੇਜ ਤੇ ਰਿਲੀਜ਼ ਕੀਤਾ ਗਿਆ। ਇਸ ਵੀਡੀਓ ਦੇ ਵਿਚ ਨੌਜਵਾਨ ਇਹ ਗਿਲਾ ਕਰਦੇ ਸੁਣਾਈ ਦੇ ਰਹੇ ਨੇ ਕਿ ਪੰਜਾਬ ਸਰਕਾਰ ਦੀਆਂ ਕਈ ਅਹਿਮ ਜਿਹੜੀਆਂ ਯੋਜਨਾਵਾਂ ਜਿਵੇਂ ਕਿ ਮਾਮਾ ਧੀਆਂ ਸਤਿਕਾਰ ਯੋਜਨਾ ਤੇ ਔਰਤਾਂ ਦੇ ਲਈ ਮੁਫ਼ਤ ਬੱਸ ਸਫ਼ਰ ਸਹੂਲਤ ਸਿਰਫ ਮਹਿਲਾਵਾਂ ਦੇ ਲਈ ਰਾਖਵੀਆਂ ਨੇ। ਨੌਜਵਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਮਰਦਾਂ ਨੂੰ ਵੀ ਕੁਝ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਨਰਲ ਕੈਟਾਗਰੀ ਦੀਆਂ ਔਰਤਾਂ ਨੂੰ ਮਿਲਣ ਵਾਲੀ ਰਾਸ਼ੀ ਦੀ ਅੱਧੀ ਰਕਮ ਯਾਨੀ ਘੱਟੋ ਘੱਟ 500 ਰੁਪਏ ਪ੍ਰਤੀ ਮਹੀਨਾ ਮਰਦਾਂ ਦੇ ਖਾਤੇ ਦੇ ਵਿਚ ਵੀ ਪਾਇਆ ਜਾਵੇ। ਵਾਇਰਲ ਹੋ ਰਹੇ ਇਸ ਰੈਪ ਗੀਤ ਦੇ ਬੋਲ ਜਿਹੜੇ ਨੇ ਬੇਹੱਦ ਮਜ਼ੇਦਾਰ ਨੇ, ਜਿਸ ਦੇ ਵਿਚ ਰੈਪਰ ਜਿਹੜਾ ਗਾ ਰਹੇ ਨੇ ਕਿ ਸੀਐਮ ਮਾਨ ਨੂੰ ਸੁਨੇਹਾ ਮੇਰਾ ਪਹੁੰਚਾ ਦਿਓ, ਬੰਦਿਆਂ ਦੇ ਖਾਤੇ ਜੋਗੇ 500 ਹੀ ਪਾ ਦਿਓ, ਐਵੇਂ ਨਾ ਸਾਰੇ ਪੈਸੇ ਬੀਬੀਆਂ ਦੇ ਉੱਤੇ ਉਡਾ ਦਿਓ, ਅਸੀਂ ਮੰਗਲ ਗ੍ਰਹਿ ਤੋਂ ਨਹੀਂ ਆਏ। ਨੌਜਵਾਨ ਰੈਪਰਾਂ ਨੇ ਹਾਸੋਹੀਣੇ ਪਰ ਤਿੱਖੇ ਅੰਦਾਜ਼ ਦੇ ਵਿਚ ਕਿਹਾ ਕਿ ਕੋਈ ਮੰਗਲ ਗ੍ਰਹਿ ਜਿਹੜਾ ਮਾਰਸ ਤੋਂ ਨਹੀਂ ਆਏ ਨੇ, ਇਸ ਦੇ ਲਈ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਚੁਟਕੀ ਲੈਂਦਿਆਂ ਇਹ ਵੀ ਕਿਹਾ ਕਿ ਕਿਉਂਕਿ ਸਰਕਾਰ ਦੇ ਵੱਲੋਂ ਸਾਰੀਆਂ ਸਹੂਲਤਾਂ ਤੇ ਸਾਰੇ ਪੈਸੇ ਸਿਰਫ ਔਰਤਾਂ ਨੂੰ ਹੀ ਦਿੱਤੇ ਜਾ ਰਹੇ ਨੇ, ਇਸ ਕਾਰਨ ਹੁਣ ਉਨ੍ਹਾਂ ਨੂੰ ਘਰਾਂ ਦੇ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦੈ। ਹੋ ਸਕਦੈ ਕਿ ਘਰ ਦੀਆਂ ਜਨਾਨੀਆਂ ਜਿਹੜੀਆਂ ਨੇ ਔਰਤਾਂ ਉਨ੍ਹਾਂ ਨੂੰ ਰੋਟੀ ਪਕਾ ਕੇ ਦੇਣ ਤੋਂ ਵੀ ਮਨਾ ਕਰ ਦੇਣ। ਤਿਆਰ ਹੋ ਜਾਓ ਭਾਈ ਹੱਥੋ ਤਲੂਣ ਦੇ ਲਈ। ਸੋਸ਼ਲ ਮੀਡੀਆ ਦੇ ਉੱਤੇ ਲੋਕ ਇਸ ਰੈਪ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਤੇ ਇਸ ਦੇ ਉੱਤੇ ਲਗਾਤਾਰ ਮਜ਼ੇਦਾਰ ਕਮੈਂਟਸ ਤੇ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਜੋ ਮਾਮਲਾ ਵਧਿਆ ਹੋਇਆ ਸੀਐਮ ਮਾਨ ਵਿਵਾਦਿਤ ਵੀਡੀਓ ਮਾਮਲਾ, ਸ਼੍ਰੋਮਣੀ ਅਕਾਲੀ ਦਲ ਨੇ ਫੋਰੈਂਸਿਕ ਰਿਪੋਰਟਾਂ ਦੇ ਉੱਤੇ ਸਵਾਲ ਚੁੱਕ ਦਿੱਤੇ ਹੈ। ਲੱਖਾਂ ਰੁਪਏ ਦੇ ਕੇ ਰਿਪੋਰਟਾਂ ਤਿਆਰ ਕਰਵਾਉਣ ਦੇ ਲਾਏ ਦੋਸ਼ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਵਾਦਿਤ ਵੀਡੀਓ ਦੀਆਂ ਫੋਰੈਂਸਿਕ ਜਾਂਚ ਰਿਪੋਰਟਾਂ ਨੂੰ ਲੈ ਕੇ ਸਵਾਲ ਚੁੱਕੇ ਹੈ। ਮਜੀਠੀਆ ਨੇ ਅੱਜ ਸੋਸ਼ਲ ਮੀਡੀਆ ਉਤੇ ਵੀਡੀਓ ਜਾਰੀ ਕਰਦਿਆਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਗੁਰੂਗ੍ਰਾਮ ਦੀ ਜਿਹੜੀ ਹੈ ਲੈਬਾਰਟਰੀ ਨੂੰ ਕਥਿਤ ਤੌਰ ਦੇ ਉਤੇ ਲੱਖਾਂ ਰੁਪਏ ਦੇ ਕੇ ਫੋਰੈਂਸਿਕ ਰਿਪੋਰਟ ਤਿਆਰ ਕਰਵਾਉਣ ਦੇ ਦੋਸ਼ ਲਾਏ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਫੋਰੈਂਸਿਕ ਲੈਬਾਰਟਰੀ ਦੇ ਅਧਿਕਾਰੀਆਂ ਨਾਲ ਹੋਟਲ ਦੇ ਵਿਚ ਮੀਟਿੰਗ ਕੀਤੀ ਗਈ, ਜੋ ਵੀਡੀਓ ਵੀ ਉਨ੍ਹਾਂ ਨੇ ਆਪਣੇ ਪੇਜ ਦੇ ਉਤੇ ਪਾਈ ਹੈ, ਜਿਸ ਤੋਂ ਬਾਅਦ ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਨੂੰ ਜਿਹੜਾ ਇਸ ਮਾਮਲੇ ਦੇ ਮੁੱਖ ਗਵਾਹ ਦੀ ਜਾਨ ਮਾਲ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਦੇ ਖਿਲਾਫ਼ ਕੂੜ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ। दूसरे पासे सीएम मान दा दावा कि बिना रिश्वत सिफारिश मिल रही ने नौकरियां। पंजाब बनिया मोहरी सूबा। पंजाब दे मुख्यमंत्री मान हुना ने कहा कि सूबे दे विच पारदर्शी ते योग्यता आधारित भर्ती जड़ी प्रणाली कारण पंजाब सरकारी नौकरियां देन दे मामले च देश दे मोहरी सूबियां दे विच शामिल हो गया। पंजाब स्टेट पावर कारपोरेशन लिमिटेड जड़ी है विच नव नियुक्त 665 उम्मीदवारां नूं नियुक्ति पत्र सौंपण लई बठिंडा विखे रखे समागम दे दौरान संबोधन करदिआं मुख्यमंत्री ने दस्सिआ कि उन्हां दी सरकार ने साढ़े चार सालां दे दौरान 65,000 तों हुण 68,000 हो गए ने। 68,000 तों वध नौजवानां नूं बिना किसे सिफारिश जां रिश्वत दे सिर्फ मैरिट दे आधार दे उत्ते सरकारी नौकरियां प्रदान करके एक नवां रिकार्ड कायम कर दित्ता है, जिसके कारण अज तक किसी भी भर्ती नूं जड़ा अदालत दे विच चुनौती नहीं मिली है। उन्हां कहा कि पिछलियां सरकारां दीआं खामियां दे कारण जो नौजवान विदेशां वल रुख कर गए सन ओह हुण जड़ा सूबे दे विच वापस आके रोजगार दे मौकियां दा लाभ लै रहे ने। उन्हां नौजवानां नूं अपील कीती है कि ओह विदेश रहिंदे अपने दोस्तां मित्रां नूं पंजाब वापस आउण दे लई प्रेरित करन। क्या बात है जी। सिख्या खेत्र दे सुधारां दा जिक्र करदिआं मुख्यमंत्री ने कहा कि समार्ट क्लासरूमां अध्यापकां दी प्रोफेशनल ट्रेनिंग ते आधुनिक सिख्या प्रणाली सदका पंजाब अज प्रायमरी ते मिडल स्कूल सिख्या दे खेत्र दे विच देश दे विच पहले स्थान दे उत्ते पहुंच गया। ते भाई जिथे तुसी अपना दौरा करदे हो उत्थे पहला चक चक के कल भी खबर सी कि अंदर डक दिंदे हो घरां दे विच ते फिर उन्हां नूं बोलन दिओ सवाल लवो जे इन्नी तरक्की कीती है। उन्हां स्पष्ट कीता कि सरकार लोकां दे टैक्स दे उत्ते पैसे नूं सिख्या सेहत बुनियादी ढांचे ते किसानी वर्गे लोक ਜਿਹੜੇ ਨੇ ਭਲਾਈ ਦੇ ਕਾਰਜਾਂ ਦੇ ਲਈ ਵਰਤ ਰਹੀ ਹੈ ਜੋ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਦੇ ਵੱਲ ਅਹਿਮ ਕਦਮ ਨੇ। ਅਖੀਰ ਦੇ ਵਿਚ ਉਨ੍ਹਾਂ ਨਵ ਨਿਯੁਕਤ ਕਰਮਚਾਰੀਆਂ ਨੂੰ ਇਮਾਨਦਾਰੀ ਤੇ ਸੇਵਾ ਭਾਵਨਾ ਦੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਕਿਆ ਬਾਤ ਹੈ ਜੀ। ਤੇ ਦੋਸਤੋ ਇਕ ਖ਼ਬਰ ਲੈ ਕੇ ਫਿਰ ਆਪਾਂ ਚੱਲਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਮਹਾਰਾਸ਼ਟਰ ਸਰਕਾਰ ਵੱਲੋਂ 70 ਸਾਲ ਪੁਰਾਣਾ ਸਿੱਖ ਗੁਰਦੁਆਰਾ ਐਕਟ ਰੱਦ ਕੀਤਾ ਤੇ ਨਵਾਂ ਕਾਨੂੰਨ ਲਿਆਉਣ ਦੀ ਜਿਹੜੀ ਤਿਆਰੀ ਬਿੰਨ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਸਾਲ 1956 ਤੋਂ ਬਣਿਆ ਹੋਇਆ ਸਿੱਖ ਗੁਰਦੁਆਰਾ ਐਕਟ ਰੱਦ ਕਰ ਦਿੱਤਾ। ਲੰਘੇ ਐਤਵਾਰ ਨੂੰ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਚ ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਐਕਟ 1956 ਨੂੰ ਰੱਦ ਕੀਤਾ। ਇਸ ਐਕਟ ਨੂੰ ਰੱਦ ਕਰਨ ਸਬੰਧੀ ਪ੍ਰਸਤਾਵ ਰੈਵਨਿਊ ਮੰਤਰੀ ਚੰਦਰ ਸ਼ੇਖਰ ਬਾਵਨ ਕੁਲੇਵ ਦੇ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਮੰਤਰੀ ਮੰਡਲ ਨੇ ਆਪਣੀ ਮਨਜੂਰੀ ਜਿਹੜੀ ਦੇ ਦਿੱਤੀ ਹੈ। ਸਰਕਾਰ ਵੱਲੋਂ ਇਸ 70 ਸਾਲ ਪੁਰਾਣੇ ਕਾਨੂੰਨ ਨੂੰ ਜਿਹੜਾ ਪੁਰਾਣਾ ਦੱਸਦਿਆਂ ਰੱਦ ਕੀਤਾ ਹੈ, ਇਸ ਦੀ ਜਗ੍ਹਾ ਹੁਣ ਨਵਾਂ ਕਾਨੂੰਨ ਬਣਾਉਣ ਦੀ ਤਜਵੀਜ਼ ਹੈ। ਗੁਰਦੁਆਰਾ ਸਾਹਿਬ ਬੋਰਡ ਦੇ ਲਈ ਨਵਾਂ ਬਣਾਇਆ ਜਾ ਰਿਹਾ ਕਾਨੂੰਨ ਅਜੋਕੇ ਸਮੇਂ ਦੇ ਹਾਂਦਾ ਬਣਾਉਣ ਦੀ ਲਈ ਜਿਹੜਾ ਸਰਕਾਰ ਵੱਲੋਂ ਖਰੜਾ ਡਰਾਫਟ ਹੈ ਤਿਆਰ ਕਰ ਲਿਆ ਗਿਆ, ਜਿਸ ਨੂੰ ਜਲਦ ਹੀ ਵਿਧਾਨ ਸਭਾ ਅੱਗੇ ਪ੍ਰਵਾਨਗੀ ਦੇ ਲਈ ਰੱਖਿਆ ਜਾਏਗਾ। ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਸੂਬੇ ਦੇ ਸਿੱਖ ਆਗੂਆਂ ਦੇ ਨਾਲ ਨਵੇਂ ਬਣਨ ਵਾਲੇ ਇਸ ਗੁਰਦੁਆਰਾ ਐਕਟ ਸਬੰਧੀ ਵਿਚਾਰ ਚਰਚਾ ਵੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਸਾਡੇ ਵਾਲੇ ਜਿਹੜੇ ਨੇ ਆਪ ਮੋਹਰੇ ਸਾਰਾ ਕੁਝ ਕਰ ਦਿੰਦੇ, ਕਹਿੰਦੇ ਲੋੜ ਨੀ ਗੀ ਜੀ। ਦੂਸਰੇ ਪਾਸੇ ਟਰਾਂਸਪੋਰਟ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਰੋਡਵੇਜ਼ ਦੇ ਉੱਤੇ ਜਿਹੜਾ PRTC ਕਾਮਿਆਂ ਦੀ 3 ਰੋਜ਼ਾ ਹੜਤਾਲ ਮੁਲਤਵੀ। ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ 24 ਜੂਨ ਤੋਂ ਹੋਣਾ ਸੀ ਇਹ ਚੱਕਾ ਜਾਮ। PRTC ਜਿਹੜੀ ਹੈ ਪੰਜਾਬ ਰੋਡਵੇਜ਼ ਅਤੇ ਪਨ ਬੱਸ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਵੱਡੇ ਤਿੱਖੇ ਸੰਘਰਸ਼ ਦੇ ਤਹਿਤ ਐਲਾਨੀ ਗਈ 3 ਰੋਜ਼ਾ ਸੂਬਾਈ ਹੜਤਾਲ ਫਿਲਹਾਲ ਮੁਲਤਵੀ ਕਰਤੀ ਹੈ ਤੇ ਯੂਨੀਅਨ ਨੇ ਪਹਿਲਾਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ 24, 25 ਤੇ 26 ਜੂਨ ਨੂੰ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ। ਇਸ ਹੜਤਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਯੂਨੀਅਨ ਦੇ ਵਫਦ ਨੂੰ 24 ਜੂਨ ਨੂੰ ਮੀਟਿੰਗ ਦੇ ਲਈ ਸੱਦਾ ਭੇਜੇ ਜਾਣ ਕਾਰਨ ਹੜਤਾਲ ਨੂੰ ਅੱਗੇ ਪਾਉਣ ਦਾ ਫੈਸਲਾ ਲੈ ਲਿਆ ਗਿਆ ਹੈ। ਲਓ ਦੋਸਤੋ ਅੱਗੇ ਚੱਲਦੇ ਹਾਂ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਨਾਲ ਨਾਲ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਅੱਗੇ ਵਧਾਂਗੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਵੀ ਨਾਲ ਆਪਣੇ ਵਿਚਾਰ ਦੇ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਬੜੀਆ ਜੀ
0: ਜੀ। ਕਹਿੰਦੇ ਮੈਂ ਕਹਿੰਦਾ ਸੀ ਪਹਿਲਾਂ ਆਪਾਂ ਤੁਹਾਨੂੰ,
1: ਹਾਂਜੀ ਉਹ ਬਹੁਤ ਸਹੂਲਤਾਂ ਵਾਲੀ ਗੱਲ ਆਪਾਂ ਪਹਿਲਾਂ ਕਰ ਲੈਣੇ ਆ ਜੀ
0: ਜੀ।
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਜੀ, ਕਿ ਇੱਕ ਚੀਜ਼ ਹੁੰਦੀ ਆ ਸੈਲਫ ਰਿਸਪੈਕਟ
0: ਜੀ।
1: ਜੇ ਕਿਸੇ ਦੀ ਸੈਲਫ ਰਿਸਪੈਕਟ ਖਤਮ ਕਰਨੀ ਹੋਵੇ ਨਾ ਜੀ, ਤੇ ਉਹਨੂੰ ਆਪਣੇ ਅਧੀਨ ਕਰ ਲਿਆ ਜਾਵੇ
0: ਜੀ,
1: ਉਹਨੂੰ ਇਸ ਤਰੀਕੇ ਦਾ ਬਣਾ ਦਿੱਤਾ ਜਾਵੇ। ਉਹ ਕਹਿੰਦੇ ਹੈਗੇ ਨਾ, ਇਨਕਰੀਜ਼ ਇਨ ਏ ਪਰਸਨ ਐਂਡ ਈਗਰ ਡਿਮਾਂਡ
0: ਜੀ,
1: ਹੀ ਕੈਨ ਡੂ ਸੋ ਹੈਜ਼ ਦਾ ਵਰਲਡ ਵਿਦ ਹਿਮ
0: ਜੀ।
1: ਕਿਸੇ ਬੰਦੇ ਵਿੱਚ ਲੋੜ ਪੈਦਾ ਕਰ ਦਿਓ
0: ਜੀ।
1: ਉਵੇਂ ਹੀ ਇਹ ਪੋਲੀਟੀਕਲ ਪਾਰਟੀਆਂ ਨੇ ਕੀਤਾ ਜੀ,
0: ਜੀ
1: ਕਿ ਉਹਨਾਂ ਨੇ ਦੇਖੋ, ਇਹ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਬਾਦਲ ਸਾਹਿਬ ਨੇ ਕਿਸਾਨਾਂ ਦੀ ਮੋਟਰਾਂ ਦੀ ਬਿਜਲੀ ਜਿਹੜੀ ਆ
0: ਜੀ
1: ਉਹ ਫ੍ਰੀ ਕਰ ਦਿੱਤੀ
0: ਜੀ।
1: ਬਿੱਲ ਕੋਈ ਉਦੋਂ ਜ਼ਿਆਦਾ ਹੀ ਨਹੀਂ ਸੀ ਆਉਂਦਾ, ਬੜਾ ਨੋਮੀਨਲ ਜਿਹਾ ਬਿੱਲ ਆਉਂਦਾ ਸੀ, ਤੇ ਇਹਨਾਂ ਨੇ ਆਪਣੇ ਜਿਹੜਾ ਹੈਗਾ ਆ ਉਹ ਮੈਨੂਫੈਸਟੋ ਦੇ ਵਿੱਚ ਰੱਖ ਦਿੱਤਾ ਜੀ, ਤੇ ਉਹ ਜਿਹੜਾ ਹੈਗਾ ਆ ਉਹਨਾਂ ਦੀ ਸਰਕਾਰ ਬਣ ਗਈ ਤੇ ਉਹਨਾਂ ਨੇ ਇਹ ਕੰਮ ਕਰ ਦਿੱਤਾ ਜੀ
0: ਜੀ।
1: ਉਹਨਾਂ ਨੇ ਦੇਖਿਆ ਨਾਲ ਜਿਹੜਾ ਹੈਗਾ ਆ ਵੀ ਇਹ ਲੋਕਾਂ ਨੂੰ ਜਿਹੜਾ ਇਹ ਆ ਵੀ ਸਰਕਾਰੀ ਫੰਡ ਚੋਂ ਦੇਣਾ ਜੋ ਦੇਣਾ ਹੈਗਾ ਜੀ
0: ਜੀ।
1: ਉਹਨਾਂ ਨੇ ਚੱਕ ਕੇ ਜੀ ਆਟਾ ਦਾਲ ਸਕੀਮ ਜਿਹੜੀ ਆ ਉਹ ਚਾਲੂ ਕਰ ਦਿੱਤੀ ਜੀ
0: ਜੀ।
1: ਹੋਇਆ ਕੀ ਕਿ ਜਿਹੜੀ ਲੇਬਰ ਕਲਾਸ ਸੀਗੀ ਜੀ, ਉਹਨਾਂ ਦਾ ਵਰਕ ਕਲਚਰ ਜਿਹੜਾ ਹੈਗਾ ਸੀਗਾ ਉਹ ਖਤਮ ਹੋ ਗਿਆ ਜੀ
0: ਜੀ।
1: ਉਹ ਕੰਮ ਨਾ ਕਰਨ ਦੀ ਜਦੋਂ ਇੱਕ ਵਾਰੀ ਆਦਤ ਪੈ ਜਾ ਨਾ ਜੀ, ਫੇਰ ਮੁੜ ਕੇ ਦੁਬਾਰਾ ਬੰਦਾ ਕੰਮ ਨਹੀਂ ਕਰ ਸਕਦਾ।
0: ਬਿਲਕੁਲ ਹੈ ਜੀ।
1: ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਭਾਰਤ ਸਾਹਿਬ ਇੱਥੇ ਜਿਹੜਾ ਆ ਇੱਕ ਪ੍ਰਵਾਸੀ ਵੀ ਜਿਹੜਾ ਆ ਨਾ ਜੀ, ਅੱਗੇ ਉਹਨਾਂ ਨੇ 600-700 ਰੁਪਇਆ ਦਿਹਾੜੀ ਮੰਗਦੇ ਸੀਗੇ, ਤੇ ਹੁਣ ਕਿਉਂਕਿ ਇਹ ਜਿਹੜਾ ਹੈਗਾ ਲੇਬਰ ਦੀ ਸ਼ੋਰਟੇਜ ਹੋਈ ਆ ਤੇ 1000 ਰੁਪਇਆ ਤੱਕ ਜਿਹੜਾ ਹੈਗਾ ਆ ਉਹ ਡਿਮਾਂਡ ਕਰਦੇ ਆ ਜੀ।
0: ਕਿਉਂਕਿ ਸੈਂਟ ਸਾਹਿਬ ਉਹ ਕੰਪੀਟੀਸ਼ਨ ਮੁੱਕ ਗਿਆ ਨਾ ਜੀ, ਅਗਲੇ ਹੁਣ ਫਿਰ ਇੱਕ ਕਮੇਟੀ ਹੋ ਗਈ। ਪਹਿਲਾਂ ਸੀਗਾ ਕਿ ਪੰਜਾਬੀ ਜਿਹੜੇ ਸੀ ਆਮ ਲੋਕ ਸੀ ਉਹਨਾਂ ਨੇ ਪ੍ਰਾਈਜ਼ ਘੱਟੋ ਘੱਟ ਆਪਣਾ ਰੱਖਿਆ ਹੋਇਆ ਸੀ।
1: ਤੁਸੀਂ ਦੇਖੋ ਨਾ ਇਸ ਚੀਜ਼ ਦੇ ਉੱਤੇ ਅਦਾਰਿਆਂ ਦਾ ਜਿਹੜਾ ਹੈਗਾ ਆ ਫਿਰ ਜਿਹੜਾ ਆ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਜੀ ਵੀ ਇਹਨਾਂ ਚੀਜ਼ਾਂ ਨਾਲ ਤੇ ਲੋਕੀ ਜਿਹੜੇ ਹੈਗੇ ਆ ਵੋਟਾਂ ਪਾਉਂਦੇ ਹੈਗੇ ਇਹਨਾਂ ਚੀਜ਼ਾਂ ਵੱਲ ਦੇਖ ਕੇ ਜੀ, ਉਹ ਇੱਕ ਤੋਂ ਇੱਕ ਜਿਹੜਾ ਹੈਗਾ ਆ ਵੱਧ ਤੋਂ ਵੱਧ ਜਿਹੜਾ ਹੈਗਾ ਆ ਦੇਣ ਵਾਸਤੇ ਜਿਹੜਾ ਆ ਥੋੜ ਲੱਗ ਗਈ ਜੀ
0: ਜੀ।
1: ਉਹ ਤੋਂ ਬਾਅਦ ਉਹਨਾਂ ਨੇ ਕੀਤਾ ਜੀ ਵੀ ਤੀਰਥ ਯਾਤਰਾ ਸਕੀਮ ਜੀ, ਉਹ ਰੇਲਵੇ ਦਾ ਫੰਡ ਹੀ ਨੀ ਦਿੱਤਾ ਜੀ, ਰੇਲਵੇ ਦੇ ਗੱਡੀਆਂ ਚਲਾਤੀਆਂ ਜੀ, ਹਜ਼ੂਰ ਸਾਹਿਬ ਨੂੰ ਜਾਇਓ ਜੀ, ਇੱਧਰ ਨੂੰ ਜਾਇਓ ਜੀ। ਉਹਦੇ ਵਿੱਚ ਕੀ ਕਰਦੇ ਸੀ ਆਪਣੇ ਵਰਕਰਸ ਨੂੰ ਅਬਲਾਈਜ ਕਰ ਜਾਂਦੇ ਸੀਗੇ ਜੀ, ਤੇ ਹੋਰ ਲੋਕਾਂ ਨੂੰ ਅਬਲਾਈਜ ਕਰ ਜਾਂਦੇ ਸੀਗੇ ਜੀ। ਉਹਦੇ ਨਾਲ ਲਗਾਤਾਰ ਜਿਹੜਾ ਹੈਗਾ ਆ ਸਟੇਟ ਦਾ ਜਿਹੜਾ ਆ ਉਹ ਕਰਜਾਈ ਹੁੰਦੀ ਗਈ ਜੀ। ਕੈਪਟਨ ਸਾਹਿਬ ਆਏ ਇਹਨਾਂ ਨੇ ਫਿਰ ਤੋਂ ਅੱਗੇ ਚੱਲ ਪਏ ਜੀ ਵੀ ਰੋਡਵੇਜ ਦੇ ਵਿੱਚ ਲੇਡੀਜ਼ ਨੂੰ ਫ੍ਰੀ ਕਰ ਦਿੱਤਾ
0: ਜੀ।
1: ਹੁਣ ਭਾਰਤ ਸਾਹਿਬ ਕਿਸੇ ਜਾਂ ਤਾਂ ਕਿਸੇ ਚੀਜ਼ ਦਾ ਕੋਈ ਰੈਸ਼ਨਲਾਈਜੇਸ਼ਨ ਹੋਵੇ, ਇੱਕ ਲੇਡੀ ਜਿਹੜੀ ਹੈਗੀ ਆ ਉਹ 50 ਕਿਲੋਮੀਟਰ ਤੇ ਜਾਂ 40 ਕਿਲੋਮੀਟਰ ਤੇ ਜਾਂਦੀ ਹੈਗੀ ਆ ਔਰ ਉੱਥੇ ਜਾ ਕੇ ਡਿਊਟੀ ਕਰਦੀ ਹੈਗੀ ਆ ਤੇ ਉਹਦੇ ਏਜ ਦੇ ਵਿੱਚ ਉਹਨੂੰ 1,00,000 ਰੁਪਇਆ ਸੈਲਰੀ ਮਿਲਦੀ ਆ ਜੀ
0: ਜੀ,
1: ਉਹ ਵੀ ਫ੍ਰੀ ਜਾ ਰਹੀ ਹੈਗੀ ਆ ਜੀ। ਤੇ ਜਿਹੜੀ ਔਰਤ ਜਿਹੜੀ ਆ ਕੁਛ ਨਹੀਂ ਕਰਦੀ ਹਾਊਸ ਵਾਈਫ ਹੈਗੀ ਆ ਉਹ ਵੀ ਜੇ ਜਾਂਦੀ ਆ ਉਹ ਵੀ ਫ੍ਰੀ ਜਾਂਦੀ ਆ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਕੋਈ ਇਕੁਐਲਿਟੀ ਤਾਂ ਹੈ ਨੀ ਜੀ ਇਸ ਚੀਜ਼ ਦੇ ਉੱਤੇ, ਕੋਈ ਰੈਸ਼ਨਲਾਈਜੇਸ਼ਨ ਤਾਂ ਹੈ ਨੀ ਜੀ, ਨਾ ਇਹ ਸੋਚ ਕੇ ਕੀਤਾ ਜਾਂਦਾ ਏਦਾਂ ਜੀ
0: ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਜਦੋਂ ਇੱਕ ਵਾਰੀ ਜਿਹੜਾ ਆ ਤੁਸੀਂ ਜਿਹੜੀ ਸਹੂਲਤ ਦੇ ਤੀ ਉਹ ਤੁਸੀਂ ਵਿਦਡਰਾ ਨਹੀਂ ਕਰ ਸਕਦੇ।
0: ਬਿਲਕੁਲ ਹੈ ਜੀ।
1: ਉਹ ਉਹੀ ਪਾਰਟੀ ਵਿਦਡਰਾ ਕਰ ਸਕਦੀ ਆ, ਉਹੀ ਮੁੱਖ ਮੰਤਰੀ ਦਾ ਜਾਂ ਵਿਦਡਰਾ ਕਰ ਸਕਦਾ ਆ ਜਿਹੜਾ ਇਹ ਸੋਚ ਕੇ ਆਵੇ ਕਿ ਮੈਂ 5 ਸਾਲ ਕੰਮ ਕਰਨਾ ਆ ਤੇ 5 ਸਾਲ ਤੋਂ ਬਾਅਦ ਮੈਂ ਇਲੈਕਸ਼ਨ ਨਹੀਂ ਲੜਨਾ
0: ਜੀ।
1: ਉਹ ਇਸ ਤਰੀਕੇ ਨਾਲ ਜੇ ਕੋਈ ਆਊਗਾ ਕਿਸੇ ਟਾਈਮ ਤੇ ਤੇ ਇਹਨਾਂ ਚੀਜ਼ਾਂ ਚ ਸੁਧਾਰ ਹੋ ਸਕਦਾ ਹੈਗਾ ਆ, ਨਹੀਂ ਤਾਂ ਅਦਰਵਾਈਜ਼ ਜਿਹੜਾ ਆ ਜਿਹੜਾ ਸਹੂਲਤਾਂ ਵਿਦਡਰਾ ਕਰਨ ਦੀ ਗੱਲ ਕਰਦੇ ਆ ਉਹਦਾ ਪ੍ਰਾਪੋਗੰਡਾ ਹੀ ਇੰਨਾ ਜ਼ਿਆਦਾ ਜਾਂ ਕੋਈ ਏਦਾਂ ਦੀ ਗੱਲ ਮਾੜੀ ਮੋਟੀ ਵੀ ਉਡਾ ਦਿੰਦੇ ਆ ਨਾ ਜੀ ਇਹ ਸਹੂਲਤਾਂ ਦੀ, ਹਾਂ ਜੀ ਇਹ ਵਾਪਸ ਲੈ ਲੈਣੀਆਂ ਚਾਹੀਦੀਆਂ ਆ ਵੀ ਸਟੇਟ ਤੇ ਅਨਸੈਸਰੀ ਬੋਝ ਪੈਂਦਾ ਆ ਤੇ ਇਹਦਾ ਬੈਨੀਫਿਟ ਜਿਹੜਾ ਆ ਘੱਟ ਆ ਤੇ ਨੁਕਸਾਨ ਜ਼ਿਆਦਾ ਆ, ਉਹਦੇ ਵਿੱਚ ਹੀ ਜਿਹੜਾ ਆ ਅਗਲਿਆਂ ਨੂੰ ਪੋਲੀਟੀਕਲੀ ਸੈੱਟ ਬੈਕ ਲੱਗਦੀ ਆ ਜੀ।
0: ਇੱਥੇ ਦੇਖੋ ਸੈਣੀ ਸਾਹਿਬ, ਇੱਥੇ ਦੀ ਗੱਲ ਕਰਾਂ ਤਾਂ ਇੱਥੇ ਚਲੋ ਇਹ ਚੀਜ਼ਾਂ ਸੀਗੀਆਂ ਪਹਿਲਾਂ, ਪਰ ਅੱਜ ਕੱਲ ਦੇਖੋ ਇੱਦਾਂ ਦਾ ਹੋ ਗਿਆ। ਪਹਿਲਾਂ ਤਾਂ ਇਹ ਸੀਗਾ ਕਿ ਜਿਹੜਾ ਬੰਦਾ ਕੰਮ ਦੇ ਉੱਤੇ ਜੋਬ ਦੇ ਉੱਤੇ ਨਹੀਂ ਹੈ ਘੱਟੋ ਘੱਟ 3 ਮਹੀਨੇ ਉਹ ਵਿਹਲਾ ਬਹਿ ਸਕਦਾ ਸੀ। ਜੇ 3 ਮਹੀਨੇ ਵਿਹਲਾ ਬਹਿ ਕੇ ਉਹਨੂੰ ਕੰਮ ਜੋਬ ਨਹੀਂ ਮਿਲਦੀ ਕਿਤੇ ਤਾਂ ਉਹਨੂੰ ਹੁੰਦਾ ਸੀਗਾ 3 ਮਹੀਨੇ ਬਾਅਦ ਮਤਲਬ ਕਿ ਕੋਈ ਨਾ ਕੋਈ ਡਿਫਰੈਂਟ ਕਾਇੰਡ ਦਾ ਜਿਹੜਾ ਆਪਣਾ ਕੋਰਸ ਜਾਂ ਪੜ੍ਹਨ ਲੱਗਣਾ ਪੈਂਦਾ ਸੀ ਜਾਂ ਕੰਮ ਲੱਭਣਾ ਪੈਂਦਾ ਸੀ, ਦੋ ਰਾਹ ਹੁੰਦੇ ਸੀ। ਤੇ ਉਹਦੇ ਨਾਲ ਇਹ ਸੀਗਾ ਕਿ ਘੱਟੋ ਘੱਟ ਤੁਹਾਨੂੰ ਜਿਹੜਾ ਹੋਰ ਪ੍ਰੋਫੈਸ਼ਨ ਚੁਣਨ ਦੇ ਵਿੱਚ ਜੇ ਉਸ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਜੋਬ ਨਹੀਂ ਮਿਲਦੀ ਤਾਂ ਦੂਸਰੇ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਜੋਬ ਮਿਲ ਜਾਏਗੀ। ਜੇ ਇਹੀ ਚੀਜ਼ਾਂ ਘੱਟੋ ਘੱਟ ਨਹੀਂ ਪੰਜਾਬ ਦੇ ਵਿੱਚ ਚਲੋ ਗੌਰਮੈਂਟ ਜਿਹੜੇ ਕਾਲਜ ਨੇ ਗੌਰਮੈਂਟ ਆਪਣੇ ਹੱਥੀਂ ਕੰਮ ਕਰਨ ਵਾਲੇ ਹੋਰ ਸਾਰੇ ਜਿਹੜੀਆਂ ਹੈਗੇ ਨੇ ਆਪਣੇ ਵੋਕੇਸ਼ਨਲ ਸਕੂਲ ਨੇ ਜਾਂ ਕਾਲਜ ਨੇ ਉੱਥੇ ਜਾ ਕੇ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਘੱਟੋ ਘੱਟ ਲੋਕਾਂ ਨੂੰ ਜਿਹੜੀ ਐਨਰਜੀ ਆ ਉਹ ਕਿਸੇ ਪਾਸੇ ਤਾਂ ਲਾਓ ਜਾਂ ਜਿਹੜਾ ਨਸ਼ੇ ਦਾ ਪ੍ਰੋਗਰਾਮ ਹੈਗਾ ਸਾਰਾ ਸਿਸਟਮ ਜਾਂ ਗਲਤ ਕੰਮਾਂ ਦੇ ਵੱਲ ਨੂੰ ਧਿਆਨ ਜਾਂਦਾ ਚੋਰੀਆਂ ਚਕਾਰੀਆਂ ਲੁੱਟਾਂ ਖੋਹਾਂ ਮਾਰਾਂ ਜਿਹੜਾ ਉਹ ਇੱਕ ਪਾਸੇ ਨੂੰ ਉਹ ਵਿਅਕਤੀ ਹੋਰ ਪਾਸੇ ਨੂੰ ਸੋਚਣ ਲੱਗੇਗਾ ਐਨਰਜੀ ਉਧਰ ਵੇਸਟ ਕਰੇਗਾ ਤੇ ਉਹ ਫਿਰ ਆਪਣੀ ਜੌਬ ਵੀ ਲੱਭੇਗਾ। ਮਤਲਬ ਤਾਂ ਇਹ ਹੈ ਕਹਿਣ ਦਾ ਸਾਰੀ ਗੱਲ ਦਾ ਕਿ ਮੁਫ਼ਤ ਸਹੂਲਤਾਂ ਜਿਹੜੀਆਂ ਨੇ ਗਰੀਬੀ ਘਟਾ ਰਹੀਆਂ ਜਾਂ ਵੋਟਾਂ ਜਿਹੜੀਆਂ ਖਰੀਦਣ ਦਾ ਸਾਧਨ ਨੇ। ਜੇ ਤਾਂ ਇਹ ਚੀਜ਼ ਦੇਖਿਆ ਜਾਵੇ ਕਿ ਮਤਲਬ ਕਿ ਪੰਜਾਬ ਦੀ ਤਰੱਕੀ ਦੇ ਉੱਤੇ ਜਾ ਰਹੀਆਂ ਨੇ ਜਾਂ ਲੋਕ ਮਤਲਬ ਕਿ ਪੂਰੇ ਹੋਰ ਅਮੀਰ ਹੋ ਰਹੇ ਨੇ, ਗਰੀਬ ਹੋਰ ਗਰੀਬ ਹੋ ਰਿਹਾ ਤੇ ਅਮੀਰ ਅਮੀਰ ਹੋ ਰਿਹਾ, ਉਹ ਬੈਲੈਂਸ ਵੀ ਲਿਆਉਣ ਦੀ ਜ਼ਰੂਰਤ ਪੈਣੀ ਹੈ। ਇਸੇ ਤਰ੍ਹਾਂ ਸਾਰੇ ਮੁਲਕ ਦਾ ਹਾਲਾਤ ਦੇਖ ਲਓ, ਉਹ ਬਣੇ ਹੋਏ ਨੇ। ਇਹ ਕਿਵੇਂ ਦੇਖਦੇ ਹੋ ਕਿ ਜੇ ਮੁਫ਼ਤ ਸਹੂਲਤਾਂ ਦਿੰਦੇ ਵੀ ਆ ਕਿ ਉਹਦੇ ਵਿੱਚ ਮਤਲਬ ਕਿ ਸੂਬੇ ਦੀ ਜਾਂ ਮਤਲਬ ਕਿ ਮੁਲਕਾਂ ਦੀ ਤਰੱਕੀ ਹੈ, ਜਾਂ ਜੇ ਤਾਂ ਤਰੱਕੀ ਹੈ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ, ਪਰ ਜੇ ਉਹ ਲੋਕਾਂ ਨੂੰ ਨਿਕੰਮੇ ਬਣਾਉਣਾ ਹੈ ਤਾਂ ਫਿਰ ਵੱਖਰੀ ਗੱਲ ਹੈ। ਫਿਰ ਉਹ ਹੈਂਡ ਟੂ ਮਾਊਥ ਵਾਲਾ ਕੰਮ ਤਾਂ ਹੈਗਾ ਹੀ ਹੈਗਾ, ਜਿਹੜਾ ਅਗਲੇ ਕਮਾਉਂਦੇ ਆ ਉਸ ਤੋਂ ਵੀ ਜਾਂਦੇ ਰਹਿਣਗੇ।
1: ਭਾਰਤ ਸਾਹਿਬ 150 ਕਰੋੜ ਜਿਹੜੀ ਹੈਗੀ ਆ ਦੀ ਆਬਾਦੀ ਆ, ਜੇ ਵਰਕ ਕਲਚਰ ਜਿਹੜਾ ਹੈਗਾ ਆ ਸਾਡੇ ਵਿਚ ਆ ਜਾਵੇ ਤੇ ਅਸੀਂ ਕੋਈ ਵੀ ਸੰਭਵ ਕੰਮ ਜਿਹੜਾ ਹੈਗਾ ਆ ਉਹਨੂੰ ਸੰਭਵ ਕਰ ਸਕਦੇ ਆ।
0: ਬਿਲਕੁਲ ਹੈ ਜੀ,
1: ਪਰ ਸਵਾਲ ਇਹ ਹੈਗਾ ਆ ਕਿ ਕੱਲਾ ਸਾਡੀ ਸਟੇਟ ਦੇ ਵਿਚ ਨੀ, ਸਾਰੀਆਂ ਸਟੇਟਾਂ ਦੇ ਵਿਚ ਹੀ ਏਦਾਂ ਕਰਦੀਆਂ ਪੋਲੀਟੀਕਲ ਪਾਰਟੀਆਂ ਜੀ।
0: ਜੀ,
1: ਇਹਨਾਂ ਨੇ ਦੇਸ਼ ਨੂੰ ਖੋਖਲਾ ਬਣਾਤਾ ਜੀ।
0: ਜੀ,
1: ਬਿਜਲੀ ਜਦੋਂ ਤੁਸੀਂ ਕੋਈ ਸਰਵਿਸ ਇੰਜੋਏ ਕਰਦੇ ਹੈਗੇ ਯੂ ਹੈਵ ਟੂ ਪੇ
0: ਜੀ,
1: ਜੇ ਤੁਹਾਨੂੰ ਪਤਾ ਹੈਗਾ ਆ ਤੇ ਮੈਨੂੰ ਇੱਥੇ ਕੁਛ ਵੀ ਮੁਫ਼ਤ ਨਹੀਂ ਹੈ
0: ਜੀ,
1: ਤੇ ਫਿਰ ਤੁਸੀਂ ਜਿਹੜਾ ਹੈਗਾ ਕੰਮ ਕਰੋਗੇ ਜੀ। ਸਰ ਮੈਂ ਮਤਲਬ ਜਿਹੜਾ ਆ ਔਜਲਾ ਸਾਹਿਬ ਨੂੰ ਉਹਨਾਂ ਦੇ ਸਟੋਰ ਤੇ ਕੰਮ ਕਰਦੇ ਦੇਖਦਾ ਆ, ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਵੀਰ ਜੀ ਜਿੰਨਾ ਕੰਮ ਤੁਸੀਂ ਕਰਦੇ ਆ ਤੁਸੀਂ 5 ਬੰਦੇ ਹਾਇਰ ਕਰ ਲਓ ਤਾਂ ਵੀ ਤੁਸੀਂ ਇੰਨਾ ਕੰਮ ਨਹੀਂ ਹੋ ਸਕਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹਾਂਜੀ, ਉਹ ਵਰਕ ਕਲਚਰ ਆ
0: ਜੀ।
1: ਆਪਣੇ ਜਗਦੇਵ ਸੰਧੂ ਵੀਰ ਜੀ, ਮੈਂ ਇੱਕ ਵਾਰੀ ਫੋਨ ਕੀਤਾ, ਉਹ 8 ਵਜੇ ਆਪਣੇ ਆਫਿਸ ਦੇ ਵਿੱਚ ਬੈਠੇ ਕੰਮ ਕਰਦੇ ਪਏ। ਮੈਂ ਕਿਹਾ ਵੀਰ ਜੀ 8 ਵਜੇ ਤੁਸੀਂ ਏਦਾਂ ਕਰਕੇ, ਉਹ ਕਹਿੰਦੇ ਭਾਈ ਸਾਨੂੰ ਇੱਥੇ ਕੰਮ ਕਰਨਾ ਪੈਂਦਾ ਇੰਨੇ ਇੰਨਾ ਟਾਈਮ।
0: ਉਹ ਜੇ ਇੱਥੇ ਹੋਵੇ ਤਾਂ ਕਹਿਣਾ, ਚਲੋ ਇੱਥੇ ਵੀ ਜਿਹੜੇ ਇੰਡੀਆ ਚ ਜਾਂ ਪੰਜਾਬ ਚ ਵੀ ਜਿਹੜੇ ਕਾਰੋਬਾਰੀ ਹੈਗੇ ਆ ਜਾਂ ਛੋਟੇ ਕਾਰਖਾਨੇਦਾਰ ਜਾਂ ਦੁਕਾਨਦਾਰ ਆ, ਉਹ ਤਾਂ ਆਪਣੇ ਟਾਈਮ ਸਿਰ ਪਹੁੰਚਦੇ ਹੀ ਪਹੁੰਚਦੇ ਆ ਜੀ ਕੰਮ ਦੇ ਉੱਤੇ, ਜੋਬ ਦੇ ਉੱਤੇ ਪਹਿਰਾ ਦੇਣਾ ਹੀ
1: ਪੈਣਾ। ਇਸ ਕਰਕੇ ਜਿਹੜਾ ਤੁਸੀਂ ਦੇਖੋ ਨਾ, ਬਿਜਲੀ ਤੁਸੀਂ ਜਿਹੜਾ ਹੈਗਾ ਆ ਭਾਈ ਫ੍ਰੀ ਕਰ ਦਿੱਤੀ, ਹੁਣ ਜੇ ਕਮ ਸੇ ਕਮ ਜਿਹੜਾ ਹੈਗਾ ਮੋਰ ਦੈਨ 50% ਲੋਕ ਤਾਂ ਜਿਹੜੇ ਹੈਗਾ ਜੀ ਉਹਦੇ ਵਿੱਚੋਂ ਵੀ ਲੋਕਾਂ ਨੇ ਜਿਹੜਾ ਹੈਗਾ ਆ ਵੇ ਆਊਟ ਕੱਢ ਲਿਆ ਜੀ, 2-2 ਮੀਟਰ ਲਵਾ ਲਿਆ ਜੀ, ਤੇ ਜੇ 300 ਯੂਨਿਟ ਇੱਕ ਮੀਟਰ ਦੇ ਉੱਤੇ ਤੇ 300 ਦੂਜੇ ਤੇ 600 ਯੂਨਿਟ ਦੇ ਵਿੱਚ ਜਿਹੜਾ ਹੈਗਾ ਸਾਡਾ ਬਿਜਲੀ ਦਾ ਬਿੱਲ ਨਾ ਆਵੇ
0: ਜੀ।
1: ਜਦੋਂ ਤੁਸੀਂ ਸਹੂਲਤ ਇੰਜੋਏ ਕਰਦੇ ਹੈਗੇ ਔਰ ਤੁਹਾਨੂੰ ਉਹਦੇ ਵਿੱਚ ਕੁਛ ਨੀ ਦੇਣਾ ਪੈਂਦਾ, ਉਹ ਅਲਟੀਮੇਟਲੀ ਤਾਂ ਕਿਸੇ ਨੂੰ ਤਾਂ ਦੇਣਾ ਪੈਂਦਾ ਨਾ ਜੀ।
0: ਬਿਲਕੁਲ ਹੈ ਜੀ,
1: ਉਹ ਟੈਕਸ ਪੇਅਰ ਦੇ ਉੱਤੇ ਹੋਰ ਬੋਝ ਪੈਂਦਾ, ਜਿਹੜੇ ਦਿੰਦੇ ਹੈਗੇ ਉਹਨਾਂ ਵਾਸਤੇ ਚੀਜ਼ ਕੋਸਟਲੀ ਹੋ ਜਾਂਦੀ ਹੈ
0: ਜੀ। ਜਾਂ ਤਾਂ ਸੈਣੀ ਸਾਹਿਬ ਇਹ ਹੋਵੇ ਨਾ ਕਿ ਜਾਂ ਤਾਂ ਸਾਡੇ ਹਨਾ ਮਤਲਬ ਕਿ ਨੈਚੁਰਲ ਕੋਈ ਸੋਰਸ ਹੋਵੇ, ਜਿੱਦਾਂ ਕਿ ਇਰਾਕ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ, ਮੈਂ ਪੜਿਆ ਵੀ ਸੀਗਾ ਤੇ ਮੇਰੇ ਨਾਲ ਇੱਕ ਸੱਜਣ ਕੰਮ ਕਰਦਾ ਸੀ, ਉਹ ਕਿਉਂਕਿ ਉਹਨਾਂ ਮੁਲਕਾਂ ਚ ਤੇਲ ਬਹੁਤ ਨਿਕਲਦਾ ਹੈ, ਗੈਸ ਬਹੁਤ ਨਿਕਲ ਰਹੀ ਹੈ, ਤਾਂ ਉਹਨਾਂ ਨੂੰ ਮਤਲਬ ਕਿ ਕੋਈ ਕੋਸਟ ਨਹੀਂ ਹੁੰਦੀ ਸੀ, ਜਿੱਦਾਂ ਨਲਕੇ ਤੋਂ ਪਾਣੀ ਭਰ ਲੋਕ, ਮੁੰਡਾ ਕਹਿੰਦਾ ਕਿ ਇੱਦਾਂ ਸੀਗਾ ਸਾਰਾ ਕੁਝ ਜਦੋਂ ਉੱਥੇ ਆਪਣਾ ਜਿਹੜਾ ਇਹਨਾਂ ਨੇ ਉਹ ਮਾਰਿਆ ਸੀਗਾ ਇਹਨਾਂ ਦਾ ਇਰਾਕ ਦਾ ਜਿਹੜਾ ਸੀਗਾ ਮੈਨੂੰ ਚੇਤਾ ਭੁੱਲ ਗਿਆ ਨਾਮ ਉਹਦਾ, ਖਰੀਦਣਾ ਪਿਆ ਜਦੋਂ ਪਤਾ ਉਦੋਂ ਲੱਗਿਆ। ਤੇ ਹੁਣ ਜਾਂ ਤਾਂ ਪੰਜਾਬ ਦੇ ਵਿਚ ਕੋਈ ਐਸਾ ਸੋਰਸ ਹੋਵੇ ਭੀ ਮੁਫ਼ਤ ਖੋਰੀ ਦੇਈ ਜਾਈਏ। ਹੁਣ ਬਹੁਤ ਸਾਰੇ ਦੇਸ਼ ਨੇ ਸੈਣੀ ਸਾਹਿਬ, ਸਾਡੇ ਮੁਲਕ ਵੀ ਆ ਗਏ ਨੇ, ਇਹ ਪਹਿਲਾਂ ਸੀਗਾ ਹੁਣ ਪਰ ਸੋਚ ਵਿਚਾਰ ਰਹੇ ਨੇ ਪਿਛਲੇ 10 ਸਾਲਾਂ ਤੋਂ, ਜਿੰਨੀਆਂ ਵੀ ਸਬਸਿਡੀਆਂ ਨੇ ਲੈਣ ਲਾਲ ਲਕੀਰ ਮਾਰ ਰਹੇ ਨੇ ਹਰ ਚੀਜ਼ ਦੇ ਉੱਤੇ, ਚਾਹੇ ਕਿਸਾਨੀ ਸਬਸਿਡੀਆਂ ਨੇ, ਚਾਹੇ ਘਰੇਲੂ ਸਬਸਿਡੀਆਂ ਨੇ, ਚਾਹੇ ਜਿੱਦਾਂ ਮਰਜ਼ੀ ਲੈ ਲਓ। ਤੇ ਇੱਕ ਪਾਸੇ ਤਾਂ ਮੁਫ਼ਤਖੋਰੀ ਜੇ ਤਾਂ ਸਹੀ ਹੈ ਤਾਂ ਦੁਨੀਆਂ ਦੇ ਵਿਕਸਿਤ ਜਿਹੜੇ ਮੁਲਕ ਨੇ ਫਿਰ ਇਹਨੂੰ ਘਟਾ ਕਿਉਂ ਰਹੇ ਨੇ ਜੀ, ਤੇ ਸਾਡੇ ਵਾਲੇ ਇਸ ਚੀਜ਼ ਨੂੰ ਵਧਾ ਰਹੇ ਨੇ ਜੀ।
1: ਪਰ ਸਾਹਿਬ ਮੇਰੀ ਤਾਂ ਬੇਨਤੀ ਇਹ ਹੈਗੀ ਆ ਕਿ ਇਹਨਾਂ ਦਾ ਕੋਈ ਰੈਸ਼ਨਲਾਈਜੇਸ਼ਨ ਤਾਂ ਹੋਵੇ
0: ਜੀ,
1: ਜਿਹੜਾ ਹੱਕਦਾਰ ਆ ਉਹਨੂੰ ਦਿਓ ਜੀ ਤੁਸੀਂ, ਜਿਹੜਾ ਹੱਕਦਾਰ ਨੇ ਉਹਨੂੰ ਜਨਰਲਾਈਜ਼ ਕਿਉਂ ਕੀਤਾ ਹੈਗਾ ਆ ਤੁਸੀਂ ਜੀ,
0: ਮਹਿਕਮਿਆਂ
1: ਦਾ ਤੁਸੀਂ ਵਿਹੜਾ ਬਿਠਾ ਤਾ ਜੀ, ਤੁਸੀਂ ਜਿਹੜਾ ਹੈਗਾ ਆ ਤਨਖਾਹਾਂ ਤੁਹਾਡੇ ਕੋਲ ਦੇਣ ਨੂੰ ਟਾਈਮ ਸਿਰ ਪੈਸੇ ਹੈ ਨੀ ਜੀ, ਫਿਰ ਤੁਸੀਂ ਜਿਹੜਾ ਹੈਗਾ ਆ ਉਹ ਦੇਖੋ ਰੋਡਵੇਜ਼ ਦੀ ਜਿਹੜੀ ਹੈਗੀ ਆ ਅਸੀਂ ਜਿਹੜੇ ਆ ਮੈਂ ਜਲੰਧਰ ਤੋਂ ਸਫ਼ਰ ਕੀਤਾ ਜੀ ਪਾਣੀਪਤ ਤੱਕ, ਅਸੀਂ ਆਪਣੇ ਵੱਲੋਂ ਤਾਂ ਲਗਜ਼ਰੀ ਬੱਸ ਲਈ ਜੀ, ਡਬਲ ਉਹਦਾ ਕਿਰਾਇਆ ਦਿੱਤਾ ਜੀ, ਤੇ ਉਹ ਬੱਸ ਜਿਹੜੀ ਹੈਗੀ ਆ ਸਪੀਡ ਹੀ ਨੀ ਫੜਦੀ ਪਈ ਸੀ
0: ਜੀ।
1: ਅਲਟੀਮੇਟਲੀ ਜਦੋਂ ਮੈਂ ਵਾਪਸੀ ਕੀਤੀ ਤੇ ਮੈਂ ਸਧਾਰਨ ਬੱਸ ਦੇ ਵਿੱਚ ਆਇਆ ਜੀ, ਸਧਾਰਨ ਬੱਸ ਅਜੇ ਫਿਰ ਵਧੀਆ ਸੀ ਜੀ। ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕੱਲ ਮੈਂ ਤੁਹਾਡੀ ਜਿਹੜੀ ਹੈਗੀ ਆ ਦੂਜੀ ਬੱਸ ਦੇ ਵਿੱਚ ਆ ਗਿਆ ਸੀ ਏਸੀ ਚ, ਤੇ ਉਹ ਮੈਂ ਕਿਹਾ ਤੁਹਾਡੀ ਵੋਲਵੋ ਬੱਸ ਮੈਂ ਕਿਹਾ ਹੈਗੀ ਸੀ, ਤੇ ਉਹ ਤਾਂ ਮੈਂ ਕਿਹਾ ਉਹਦੇ ਵਿੱਚ ਜਿਹੜੇ ਸੀਟ ਏਦਾਂ ਸੀ ਜਿੱਦਾਂ ਮੈਂ ਲੱਕੜ ਤੇ ਬੈਠਾ ਹੁੰਦਾ ਜਾਂ ਏਦਾਂ ਕਰਕੇ। ਉਹ ਕਹਿੰਦਾ ਜੀ ਜਦੋਂ ਦੀ ਆਈ ਹੈਗੀ ਆ ਉਦੋਂ ਦੀ ਚੱਲੀ ਜਾ ਰਹੀ ਆ, ਅੱਜ ਤੱਕ ਉਹਦਾ ਕੰਮ ਤਾਂ ਕਰਾਇਆ ਨੀ ਜੀ, ਉਹ ਆਪਣਾ ਜਿਹੜਾ ਆ ਓਵਰ ਚੱਲ ਰਹੀ ਆ
0: ਜੀ।
1: ਮੁੜ ਕੇ ਜਿਹੜਾ ਹੈਗਾ ਕਿਸੇ ਨੇ ਉਹਨਾਂ ਵੱਲ ਦੇਖਿਆ ਤੱਕ ਨੀ, ਕਿਉਂਕਿ ਪੈਸਾ ਹੀ ਹੈ ਨੀ ਸਾਡੇ ਕੋਲ, ਤਾਂ ਟਾਇਰ ਪਵਾਉਣ ਨੂੰ ਪੈਸਾ ਹੈ ਨੀ
0: ਜੀ।
1: ਤੇ ਟਾਇਰ ਜਿਹੜੇ ਹੈਗੇ ਆ ਉਹ ਕਈ ਬੱਸਾਂ ਦਾ ਟਾਇਰਾਂ ਕਰਕੇ ਜਿਹੜੀਆਂ ਖੜੀਆਂ ਹੈਗੀਆਂ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਇਹ ਮਹਿਕਮਿਆਂ ਦਾ ਪੱਠਾ ਬੈਠ ਗਿਆ ਜੀ, ਇਹ ਫ੍ਰੀ ਜਿਹੜੇ ਬੀਜ ਜਿਹੜੀਆਂ ਹੈਗੀਆਂ ਇਹ ਬੰਦ ਹੋਣੀਆਂ ਚਾਹੀਦੀਆਂ, ਇਹਦੇ ਨਾਲ ਜਿਹੜਾ ਹੈਗਾ ਆ ਨੁਕਸਾਨ ਹੁੰਦਾ ਆ ਜੀ ਅਲਟੀਮੇਟਲੀ।
0: ਬਿਲਕੁਲ ਆ ਜੀ,
1: ਲੋਕਾਂ ਨੂੰ ਸਰ ਜਿਹੜਾ ਹੈਗਾ ਆ ਆਦਤ ਨਹੀਂ ਰਹਿੰਦੀ ਕੰਮ ਦੀ, ਜਦੋਂ ਮੁੜ ਕੇ ਇੱਕ ਵਾਰੀ ਕੰਮ ਛੱਡ ਦਿੰਦਾ ਬੰਦਾ ਤੇ ਮੁੜ ਕੇ ਕੰਮ ਕਰਦਾ ਹੀ ਨਹੀਂ, ਜੋ ਮਰਜ਼ੀ ਕਰ ਲਓ।
0: ਬਿਲਕੁਲ ਆ ਜੀ,
1: ਔਰ ਸਰਕਾਰਾਂ ਆਪਣੇ ਪੋਲੀਟੀਕਲ ਮੋਟਿਵ, ਅੱਛਾ ਜਿੱਥੇ ਤੱਕ ਸਾਡੇ ਰਾਜਨੇਤਾ ਹੈਗੇ ਆ ਉਹਨਾਂ ਦਾ ਇੱਕ ਵਾਰੀ ਜਿਹੜਾ ਆ ਕੁਰਸੀ ਨੂੰ ਹੱਥ ਪੈ ਜਾਂਦਾ ਆ ਜੀ, ਉਹਨਾਂ ਨੂੰ ਕਿਹੜਾ ਮਲਟੀਪਲਾਇਰ ਲੱਗ ਜਾਂਦਾ ਆ ਜੀ
0: ਜੀ,
1: ਕਿ ਉਹਨਾਂ ਦੀ ਇਨਕਮ ਜਿਹੜੀ ਹੈਗੀ ਆ 10-10 ਗੁਣਾ ਹੋ ਜਾਂਦੀ ਹੈਗੀ ਆ ਜੀ, ਉਹਨਾਂ ਦੀ ਜਿਹੜੀ ਹੈਗੀ ਆ ਉਹ ਮਿੱਟੀ ਸੋਨਾ ਬਣ ਜਾਂਦੀ ਆ ਜੀ
0: ਜੀ।
1: ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਉਹ, ਕਿਉਂਕਿ ਲੁੱਟ ਮਾਰ ਦਾ ਇਹ ਬੜਾ ਵਧੀਆ ਤਰੀਕਾ ਹੈਗਾ ਆ ਜੀ, ਤੇ ਸਿਆਸਤ ਦੇ ਵਿੱਚ ਚੱਲ ਜਾਓ ਉੱਥੇ ਜਾ ਕੇ ਤੇ ਕੋਈ ਨਾ ਕੋਈ ਅਹੁਦਾ ਮਤਲਬ ਤੁਸੀਂ ਲੈ ਲਓ
0: ਜੀ,
1: ਉਹਦੇ ਨਾਲ ਤੁਹਾਡਾ ਬਿਜ਼ਨਸ ਫਲੋਰਿਸ਼ ਹੋ ਜਾਊਗਾ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਸਾਡੇ ਇਹ ਸਿਸਟਮ ਦੇ ਵਿੱਚ ਮੁਫ਼ਤਖੋਰੀ ਨੇ ਲੋਕਾਂ ਨੂੰ ਨਿਕੰਮੇ ਕਰ ਦਿੱਤਾ, ਲੋਕਾਂ ਨੂੰ ਜਿਹੜਾ ਹੈਗਾ ਆ ਮਿਹਨਤ ਜਿਹੜੀ ਆ ਉਹ ਕਰਨ ਦੇ ਆਦੀ ਨੀ ਰਹਿਣ ਦਿੱਤਾ ਜੀ, ਤੇ ਇਹ ਸਹੂਲਤਾਂ ਜਿਹੜੀਆਂ ਹੈਗੀਆਂ ਆ ਉਹਦੇ ਨਾਲ ਡਿਪਾਰਟਮੈਂਟਸ ਜਿਹੜੇ ਹੈਗੇ ਸੀਗੇ ਉਹ ਕਰਜਾਈ ਹੋ ਗਏ ਜੀ। ਅਲਟੀਮੇਟਲੀ ਜਿਹੜੇ ਉੱਥੇ ਵਰਕਰ ਕੰਮ ਕਰਦੇ ਹੈਗੇ ਆ ਉਹ ਸਫ਼ਰ ਕਰਦੇ ਹੈਗੇ ਜੀ। ਇਹ ਤਾਂ ਇਹ ਸੀਗਾ ਜੀ ਕਿ ਲੋਕਾਂ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਕੰਮ ਦਿਓ, ਇਨਫਰਾਸਟ੍ਰਕਚਰ ਦੇ ਉੱਤੇ, ਡਿਵੈਲਪਮੈਂਟ ਦੇ ਉੱਤੇ ਖਰਚ ਕਰੋ, ਚੀਜ਼ ਨੂੰ ਸਸਤਾ ਕਰੋ, ਉਸ ਸਹੂਲਤ ਨੂੰ ਸਸਤਾ ਕਰੋ ਤਾਂ ਕਿ ਉਹ ਸਾਰਿਆਂ ਦੀ ਪਹੁੰਚ ਵਿੱਚ ਹੋਵੇ
0: ਜੀ।
1: ਸਬਸਿਡੀ ਜਿਹੜੀ ਦੇਣੀ ਹੈਗੀ ਆ ਸਰ, ਉਹ ਸਬਸਿਡੀ ਹੁਣ ਇੱਕ ਮੋਟਰ ਜੇ ਉਹਦੀ ਹੈਗੀ ਆ ਜੀ, ਉਹ ਬਟ ਨੈਚੁਰਲ ਆ, 5-7 ਕਿੱਲੇ ਦਾ ਮਾਲਕ ਹੋਊਗਾ, 5-6 ਕਿੱਲੇ ਦਾ ਜੇ ਉਹਦੀ ਇੱਕ ਮੋਟਰ ਆ, ਤੇ ਇੱਥੇ 22-22 ਮੋਟਰਾਂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਸਰ, ਜਿਹੜੀਆਂ ਇਸੇ ਸਹੂਲਤ ਦਾ ਆਨੰਦ ਲੈ ਰਹੀਆਂ ਹੈਗੀਆਂ। ਉਹ ਜ਼ਿਮੀਦਾਰ ਜਿਹੜੇ ਹੈਗੇ ਜ਼ਿਮੀਦਾਰ ਵੀ ਕਰਦੇ, ਆੜਤ ਵੀ ਕਰਦੇ ਹੈਗੇ ਆ, 1-2 ਧੰਦੇ ਨਾਲ ਹੋਰ ਵੀ ਉਹਨਾਂ ਦੇ ਹੈਗੇ ਆ
0: ਜੀ,
1: ਉਹ ਵੀ ਉਹ ਸਹੂਲਤ ਇੰਜੋਏ ਕਰੀ ਜਾਂਦੇ ਆ।
0: ਪਰ ਸਾਈਂ ਸਾਹਿਬ ਇੱਕ ਚੀਜ਼ ਦਿਮਾਗ ਚੋਂ ਸਵਾਲ ਉੱਠਦਾ, ਚਲੋ ਇਹਨਾਂ ਮੁਲਕਾਂ ਚ ਅਸੀਂ ਰਹਿੰਦੇ ਹਾਂ, ਇੱਥੇ ਸੋਸ਼ਲ ਬੈਨੀਫਿਟ ਦਾ ਜਿਹੜਾ ਸਾਰਾ ਸਿਸਟਮ ਦੇਖਦੇ ਹਾਂ ਕਿ ਇੱਕ ਬਕਾਇਦਾ ਮਹਿਕਮਾ ਬਣਿਆ ਹੋਇਆ, ਬਕਾਇਦਾ ਗੌਰਮੈਂਟ ਜਿਹੜੀ ਹੈ ਕੇਂਦਰ ਜਿਹੜੀ ਮੇਨ ਜਿਹੜੀ ਇੱਥੇ ਦੀਆਂ ਸਰਕਾਰਾਂ ਨੇ ਉਹ ਮਤਲਬ ਕਿ ਬਜਟ ਵੀ ਉਹ ਪੇਸ਼ ਕਰਦੀਆਂ ਨੇ ਇਸ ਚੀਜ਼ ਦੇ ਵਿੱਚ ਕਿ ਇੰਨਾ ਸੋਸ਼ਲ ਬੈਨੀਫਿਟ ਦਾ ਜਾਂ ਇੰਨਾ ਜੋਬਲੈਸ ਮਤਲਬ ਕਿ ਲੋਕ ਨੇ ਉਹਨਾਂ ਨੂੰ ਕਿੰਨਾ ਪੇ ਸਾਰਾ, ਜਾਂ ਯੂਨੀਅਨ ਹੈਗੀਆਂ ਨੇ 3-4 ਤਰ੍ਹਾਂ ਦੇ ਡਿਫਰੈਂਟ ਮਤਲਬ ਕਿ ਹੈਗਾ, ਪਰ ਉਹ ਡਿਪਾਰਟਮੈਂਟ ਜਿਹੜਾ ਸੋਸ਼ਲ ਬੈਨੀਫਿਟ ਆ ਉੱਥੇ ਹੀ ਹੈ ਜਾ ਕੇ ਤੁਹਾਨੂੰ ਮਿਲਣਾ, ਜਿਹੜੇ ਤਾਂ ਮਤਲਬ ਕਿ ਆਪਣੇ ਜੁੜੇ ਹੋਏ ਨੇ ਸੰਸਥਾਵਾਂ ਦੇ ਨਾਲ ਜਿਹੜੇ ਕਾਮੇ ਨੇ ਉਹ ਉਹਨਾਂ ਦੇ ਥਰੂ ਅਪਲਾਈ ਕਰਦੇ ਆ, ਤਾਂ ਉਹਨਾਂ ਨੂੰ ਮਤਲਬ ਕਿ ਉਹ ਜੋਬਲੈਸ ਜਿਹੜੀ ਆ ਮਨੀ ਫਿਰ ਉਥੋਂ ਉਹਨਾਂ ਨੂੰ ਪੇ ਹੁੰਦੀ ਆ ਮੰਥਲੀ। ਤੇ ਦੂਸਰੇ ਜਿਹੜੇ ਨੇ ਮਤਲਬ ਕਿ ਕਿਸੇ ਨੇ ਕੋਈ ਜੂਨੀਅਰ ਨਹੀਂ ਅਪਲਾਈ ਕੀਤੀ ਹੋਈ ਆ ਤਾਂ ਉਹ ਫਿਰ ਗੌਰਮੈਂਟ ਦਾ ਥਰੂ ਇੱਥੇ ਇੱਕ ਡਿਪਾਰਟਮੈਂਟ ਹੈਗਾ ਉਹਦੇ ਥਰੂ ਅਪਲਾਈ ਕਰਦੇ ਆ, ਜਾਂ ਫਿਰ ਇੱਕ ਜੋਬਲੈਸ ਜਿਹੜਾ ਆਫਿਸ ਹੈਗਾ ਉਥੇ ਅਪਲਾਈ ਕਰਨਾ ਪੈਂਦਾ ਤੇ ਫਿਰ ਉਹ ਗੌਰਮੈਂਟ ਦੇ ਥਰੂ ਪੈਸੇ ਆਉਂਦੇ ਆ। ਕਿ ਆਪਣੇ ਪੰਜਾਬ ਦੇ ਵਿੱਚ ਕੀ ਕੋਈ ਜਿਹੜਾ ਸੋਸ਼ਲ ਬੈਨੀਫਿਟ ਜਿਹੜੇ ਦੇ ਰਹੇ ਨੇ ਜਾਂ ਕਰ ਰਹੇ ਨੇ, ਜਾਂ ਕਿੰਨਾ ਆਪਣਾ ਨੌਜਵਾਨ ਜਾਂ ਜਿੰਨੇ ਵੀ ਲੋਕ ਨੇ, ਨੌਜਵਾਨਾਂ ਨੂੰ ਵੀ ਛੱਡੀਏ, ਮਤਲਬ ਕਿ ਜੋਬਲੈਸ ਜਿਹੜੇ ਨੇ ਨੌਜਵਾਨ ਕਹਿ ਲਓ ਜਾਂ ਅਡਲਟ ਕਹਿ ਲਓ ਜਾਂ ਜਿੱਦਾਂ ਮਰਜ਼ੀ ਜੀ ਕਿਸੇ ਵੀ ਏਜ ਦੇ ਵਿੱਚ, ਉਹ ਕਿੰਨੀ ਪਰਸੈਂਟ ਜਿਹੜੀ ਹੈ ਪੰਜਾਬ ਦੀ ਜਿਹੜੀ ਹੈ ਰੋਜ਼ਗਾਰ ਤੋਂ ਬਗੈਰ ਬੈਠੇ ਨੇ, ਉਹਨਾਂ ਦਾ ਕਿਤੇ ਨਾ ਕਿਤੇ ਰੋਜ਼ ਹਾਜ਼ਰੀ ਲੱਗਣੀ ਚਾਹੀਦੀ ਹੈ ਉਹਨਾਂ ਨੂੰ ਮੰਥਲੀ, ਮਤਲਬ ਕਿ ਜੇ ਮਤਲਬ ਕਿ ਸੋਸ਼ਲ ਬੈਨੀਫਿਟ ਦੇਣਾ ਤਾਂ ਬਕਾਇਦਾ ਉਹਨਾਂ ਨੂੰ ਸਾਰਾ ਉਹਦਾ ਇਨਪੁੱਟ ਆਊਟਪੁੱਟ ਦੇਣੀ ਪੈਣੀ ਹੈ ਕਿ ਭਾਈ ਤੁਸੀਂ ਕਮਾਈ ਕਿਤੇ ਹੋਰ ਤਾਂ ਨਹੀਂ ਕਰ ਰਹੇ ਹੋ, ਜਾਂ ਉਹ ਸਾਰੀਆਂ ਚੀਜ਼ਾਂ ਨੇ। ਚਲੋ ਇਹ ਸਿਸਟਮ ਬਹੁਤ ਕਹਿ ਲਓ ਕਿ ਗੁੰਝਲਦਾਰ ਆ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਕਿ ਇਸ ਤਰ੍ਹਾਂ ਦਾ ਕੋਈ ਮਹਿਕਮੇ ਪੰਜਾਬ ਦੇ ਵਿੱਚ ਪਹਿਲਾਂ ਉਲੀਕੇ ਗਏ ਨੇ ਕਿ ਸਿੱਧਾ ਹੀ ਮਤਲਬ ਕਿ ਜਿਹਦੇ ਮਨ ਦੇ ਵਿੱਚ ਆਇਆ ਜਿਹਨੂੰ ਆਇਆ ਉਹਨੂੰ ਦੇ ਦਿਓ ਜੀ।
1: ਪਰ ਸਭ ਗੱਲ ਇਸ ਤਰੀਕੇ ਦੇ ਵਿੱਚ ਆ ਸਰ, ਇਹਦੇ ਵਿੱਚ ਕ੍ਰਾਈਟੇਰੀਆ ਤਾਂ ਚਲੋ ਰੱਖਦੇ ਹੋਣਗੇ ਜਿੱਦਾਂ ਮਰਜ਼ੀ ਆ, ਬਾਕੀ ਤਾਂ ਸਹੂਲਤਾਂ ਜਰਨਲਾਈਜ਼ ਕੀਤੀਆਂ ਹੀ ਆ ਨਾ ਜੀ
0: ਜੀ,
1: ਤੇ ਉਹਦੇ ਵਿੱਚ ਜਿਹੜਾ ਹੈਗਾ ਸਰ ਇਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ। ਕੋਈ ਵੀ ਬੰਦਾ ਆ ਉਹਨੂੰ ਤੁਸੀਂ ਹੈਂਡੀਕੈਪ ਕਿਉਂ ਰਹਿਣ ਦਿੰਦੇ ਹੈਗੇ ਆ, ਉਹਨੂੰ ਜਿਹੜਾ ਆ ਤੁਸੀਂ ਕੋਈ ਨਾ ਕੋਈ ਧੰਦਾ ਜਿਹੜਾ ਆ ਉਹ ਦਿਓ, ਉਹਨੂੰ ਕੰਮ ਦਿਓ ਜੀ, ਕੋਈ ਇਸ ਤਰੀਕੇ ਦਾ ਡਿਪਾਰਟਮੈਂਟ ਹੋਵੇ ਜਿਹੜਾ ਬੰਦਾ ਉੱਥੇ ਜਾ ਕੇ ਜੇ ਸਰਕਾਰ ਕੋਲੋਂ ਬੈਨੀਫਿਟ ਲੈਣਾ ਚਾਹੁੰਦਾ ਹੋਵੇ ਵੀ ਮੈਂ ਜਿਹੜਾ ਆ ਜੀ ਇਸ ਵੇਲੇ ਵੇਕੰਟ ਹੈਗਾ ਆ, ਤੇ ਲੈਟ ਤੂੰ ਕੀ ਜਾਣਦਾ ਬਈ ਕੰਮ ਕਿਹੜਾ ਜਾਣਦਾ ਹੈਗਾ, ਜੇ ਤੂੰ ਨਹੀਂ ਜਾਣਦਾ ਤੇ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਆਹ ਲੈ ਫੜਾ ਵੋਕੇਸ਼ਨਲ ਕੋਰਸ ਦੇ ਵਿੱਚ ਚੂਜ਼ ਕਰ, ਇਹਦੇ ਵਿੱਚ ਜਿਹੜਾ ਹੈਗਾ ਆ 3 ਮਹੀਨੇ 6 ਮਹੀਨੇ ਲਾ ਕੇ ਆ, ਹਾਂਜੀ ਉਹਦੇ ਤੇ ਤੈਨੂੰ ਜਿਹੜੀ ਹੈਗੀ ਆ ਉਹਦੀ ਤੇਰੀ ਫੀਸ ਵੀ ਫ੍ਰੀ ਹੋਊਗੀ ਤੇ ਉਹਦੇ ਤੇ ਤੈਨੂੰ ਜਿਹੜਾ ਆ ਉਹ ਇਨਸੈਂਟਿਵ ਵੀ ਦਿੱਤਾ ਜਾਊਗਾ, ਉਹ ਤੋਂ ਬਾਅਦ ਤੂੰ ਫਲਾਦੀ ਜਗ੍ਹਾ ਤੇ ਕੰਮ ਤੇ ਚੱਲ ਜਾਣਾ ਹੈ। ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਿਸਟੇਮੈਟਿਕਲੀ ਕੀਤਾ ਜਾ ਸਕਦਾ ਸਰ, ਉਹਦੇ ਵਾਸਤੇ ਜਿਹੜਾ ਆ ਸਿਰ ਜੋੜ ਕੇ ਮਿਹਨਤ ਕਰਨੀ ਪੈਂਦੀ ਬਿਊਰੋਕਰੇਸੀ ਨੂੰ।
0: ਬਿਲਕੁਲ ਹੈ,
1: ਬਿਊਰੋਕਰੇਸੀ ਹੋਈ ਆ ਹੱਡ ਹਰਾਮੀ ਬੜਾ ਵਧੀਆ ਹੈਗਾ ਆ ਜੀ, ਇੱਕ ਪਾਲਿਸੀ ਬਣਾ ਦਿਓ ਜੀ ਏਦਾਂ ਕਰਕੇ ਆ, ਫ੍ਰੀ ਇਹਨਾਂ ਨੂੰ ਦੇ ਦਿਓ, ਫ੍ਰੀ ਇਹਨਾਂ ਨੂੰ ਦੇ ਦਿਓ ਜੀ, ਮੁੜ ਕੇ ਕਹਿ ਦੇਣਾ ਹੈਗਾ ਜੀ ਫਿਰ ਟੈਕਸ ਪੇਅਰ ਦੇ, ਟੈਕਸ ਪੇਅਰ ਦਾ ਦੇਖਣਾ ਹੈਗਾ ਆ ਜੀ ਵੀ ਟੈਕਸ ਕਿੱਥੋਂ ਹੈਗਾ ਜੀ, ਉਧਰੋਂ ਮਾਈਨਿੰਗ ਵਾਲਾ ਹੈਗਾ ਆ ਜੀ, ਇਹ ਨੀ ਹੈਗਾ ਕਿ ਪੰਜਾਬ ਦੇ ਵਿੱਚ ਪੈਸਾ ਹੈ ਨੀ, ਪੈਸਾ ਹੈਗਾ ਜੀ, ਪਰ ਸਵਾਲ ਇਹ ਹੈਗਾ ਕਿ ਉਹ ਪੈਸਾ ਜਿਹੜਾ ਆ ਲੋਕਾਂ ਦੀ ਭਲਾਈ ਲਈ ਨੀ ਖਰਚਿਆ ਜਾਂਦਾ ਹੈਗਾ, ਉਹ ਲੀਡਰਾਂ ਦੀ ਲੁੱਟ ਤੇ ਆਉਂਦਾ ਆ
0: ਜੀ।
1: ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹੈਗੀਆਂ ਇਹ ਟਿਪਸ ਆਫ ਦਾ ਆਈਸਬਰਗ ਹੈਗਾ ਜੀ, ਊਂਠ ਦੇ ਮੂੰਹ ਚ ਜਿੱਦਾਂ ਜੀਂਦਾ, ਬਾਕੀ ਤਾਂ ਜਿਹੜਾ ਹੈਗਾ ਬਾਕੀ ਤਾਂ ਲੀਡਰ ਹੀ ਲੁੱਟ ਜਾਂਦੇ ਨੇ ਜੀ,
0: ਡਲੇ ਤਾਂ ਕਿੱਥੇ ਜਿਹੜਾ ਹੈਗਾ ਦੇਈ ਜਾਂਦੇ ਇਹਨਾਂ ਨੂੰ ਮਾੜਾ ਮੋਟਾ। ਬਿਲਕੁਲ ਹੈ ਜੀ,
1: 2,70,000 ਤੋਂ ਜਿਹੜਾ ਹੈਗਾ ਆ 5,00,000 ਕਰੋੜ ਤੇ ਪਹੁੰਚ ਜਾਣਾ ਕਰਜ਼ਾ, ਉਹ ਕਿੱਥੇ ਗਿਆ ਪੈਸਾ ਜੀ? ਟੈਕਸ ਪੇਅਰ ਤੋਂ ਤਾਂ ਤੁਸੀਂ ਟੈਕਸ ਲੈਂਦੇ ਹੈਗੇ ਆ ਜੀ, ਸਾਰਾ ਟੈਕਸ ਦਿੰਦੇ ਹੈਗੇ ਆ ਜੀ, ਸਭ ਤੋਂ ਜ਼ਿਆਦਾ ਟੈਕਸ ਅਸੀਂ ਪੇ ਕਰਦੇ ਹੈਗੇ ਆ ਜੀ, ਜੋ ਲੂਣ ਤੋਂ ਚੱਲ ਪੈਂਦਾ ਹੈਗਾ ਜੀ, ਡਾਇਰੈਕਟ ਟੈਕਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਦਿੰਦੇ ਹੀ ਦਿੰਦੇ ਲੋਕ, ਇਨਡਾਇਰੈਕਟ ਟੈਕਸ ਜਿਹੜਾ ਆ ਉਹ ਤਾਂ ਸਾਰੇ ਹੀ ਦਿੰਦੇ ਹੈਗੇ ਜੀ।
0: ਜੀ ਬਿਲਕੁਲ ਹੈ ਜੀ,
1: ਔਰ ਸਹੂਲਤ ਦੇ ਨਾਂ ਤੇ ਕੀ ਦਿੰਦੇ ਹੈਗੇ ਜੀ, 2 ਕਿਲੋ ਦਾਲ 100 ਗ੍ਰਾਮ ਪੱਤੀ ਤੇ 2 ਕਿਲੋ ਖੰਡ ਜਿਹੜੀ ਐਤਕੀ ਕਿੱਟ ਦੇ ਵਿੱਚ ਮਾਨ ਸਾਹਿਬ ਵੰਡ ਗਏ ਜੀ। ਮੈਂ ਬੰਦੇ ਨੂੰ ਪੁੱਛਿਆ ਯਾਰ ਮੈਂ ਕਿਹਾ ਨਮਕ ਜਿਹੜਾ ਆ ਕਿਸੇ ਸਟੈਂਡਰਡ ਕੰਪਨੀ ਦਾ ਆ? ਕਹਿੰਦਾ ਇਹ ਤਾਂ ਨੀ ਪਤਾ, ਮਾਨ ਸਾਹਿਬ ਦੀ ਫੋਟੋ ਲੱਗੀ ਆ ਲੂਣ ਦੇ ਪੈਕਟ ਤੇ। ਹਾਂਜੀ ਮਾਨ ਸਾਹਿਬ ਲੂਣ ਖਵਾ ਕੇ ਵੋਟਾਂ ਲੈਣੀਆਂ ਚਾਹੁੰਦੇ ਹੈਗੇ ਜੀ।
0: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ, ਇਹਦੇ ਵਿੱਚ ਦੇਖੋ ਜਿਹੜੇ ਜਿਹੜੇ ਬੰਦਿਆਂ ਨੂੰ ਜ਼ਰੂਰਤ ਨਹੀਂ ਨਾ, 1,000-1,500 ਚਲੋ ਉਹਨਾਂ ਲਈ ਨਹੀਂ ਆ, ਮਤਲਬ ਕਿ ਉਹਨਾਂ ਦੇ ਆਪਣੇ ਕੰਮ ਕਾਜ ਨੇ, ਕਾਰੋਬਾਰ ਨੇ, ਤੇ ਉਹ ਜਿਹੜੇ ਚਲੋ ਸ਼ਹਿਰਾਂ ਦੇ ਜਿਹੜੇ MC ਨੇ ਜਾਂ ਪਿੰਡਾਂ ਦੇ ਸਰਪੰਚ ਨੇ, ਜਿਹੜੇ ਉਹਨਾਂ ਦੇ ਵਾਕਫ ਲੋਕ ਨੇ, ਜਾਂ ਉਹਨਾਂ ਨੂੰ ਮਤਲਬ ਕਿ ਵੋਟਾਂ ਲੈਣ ਦੇ ਲਈ ਉਹਨਾਂ ਦਾ ਨਾਮ ਦਰਜ ਕਰਵਾ ਦਿੱਤਾ, ਰਜਿਸਟ੍ਰੇਸ਼ਨ ਕਰਵਾ ਦਿੱਤੀ, ਉਹ ਕਰੀ ਜਾਂਦੇ ਆ, ਚਲੋ ਇਹ ਚੀਜ਼ਾਂ ਲੁਕੀਆਂ ਤਾਂ ਨਹੀਂ ਰਹਿੰਦੀਆਂ ਪਰ ਹੈਗੀਆਂ ਤਾਂ ਹੈਗੀਆਂ ਨੇ, ਸੱਚੀਆਂ ਨੇ, ਤਾਂ ਉਹ ਕਿਤੇ ਨਾ ਕਿਤੇ ਜਿਹੜਾ ਮਿਡਲ ਕਲਾਸ ਆ, ਜਾਂ ਜਿੱਦਾਂ ਕਹਿ ਲਓ ਕਿ ਜਿਹੜੀ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਵੀ ਮੋਟਰਾਂ ਦੀ ਗੱਲ ਆਈ ਸੀ, ਪਾਣੀ ਫ੍ਰੀ ਦੀ ਜਾਂ ਕਿੱਦਾਂ ਆ, ਤੇ ਬਿਜਲੀ ਫ੍ਰੀ ਦੀ ਗੱਲ ਕੀਤੀ ਸੀ ਉਦੋਂ, ਤੇ ਉਹ ਜਿਹੜਾ ਵੱਡੇ ਜਿਹੜੇ ਕਹਿ ਲਓ ਕਿ ਲੈਂਡਲੋਰਡ ਸਨ, ਜਿਨ੍ਹਾਂ ਨੇ ਖੇਤੀਬਾੜੀ ਵੱਡੇ ਮਤਲਬ ਕਿ 100-100 ਕਿੱਲੇ ਜਾਂ 500-500 ਕਿੱਲੇ ਦੇ ਵਿੱਚ ਕਰਦੇ ਆ, ਉਹਨਾਂ ਨੂੰ ਤਾਂ ਬੈਨੀਫਿਟ ਹੋ ਸਕਦਾ। ਇਸੇ ਤਰ੍ਹਾਂ ਇਸ ਸਕੀਮ ਦਾ ਵੀ ਬੈਨੀਫਿਟ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੇ ਮਿਡਲ ਕਲਾਸ ਜਾਂ ਹੋਰ ਲੋਕਾਂ ਨੇ ਲੈ ਜਾਣਾ, ਜਿਹੜੇ ਥੱਲੜੇ ਪੱਧਰ ਦੇ ਉੱਤੇ ਲੋਕ ਨੇ, ਗਰੀਬ ਤਬਕਾ ਆ, ਜਿਹੜੇ ਜ਼ਰੂਰਤਮੰਦ ਨੇ, ਉਹਨਾਂ ਲਈ 1,000 ਰੁਪਇਆ ਜਾਂ 1,500 ਬਹੁਤ ਵੱਡੀ ਚੀਜ਼ ਵੀ ਹੋ ਸਕਦੀ ਹੈ ਜੇ ਦੂਸਰਾ ਪੱਖ ਦੇਖੀਏ, ਪਰ ਜਿਹੜੇ ਮਤਲਬ ਕਿ 200 ਜਾਂ 300 ਜਾਂ ਵੱਧ ਤੋਂ ਵੱਧ ਦਿਹਾੜੀ ਦੇ ਉੱਤੇ ਕੰਮ ਕਰ ਰਹੇ ਨੇ, ਸ਼ਾਮ ਨੂੰ ਜਾ ਕੇ ਚੁੱਲ੍ਹਾ ਬਾਲਣਾ, ਉਹਨਾਂ ਲਈ ਕਿਤੇ ਨਾ ਕਿਤੇ ਬੈਨੀਫਿਟ ਹੋ ਸਕਦਾ ਇਹ ਚੀਜ਼ ਦੀ, ਪਰ ਉਹਨਾਂ ਤੱਕ ਪਹੁੰਚੇਗਾ ਸਵਾਲ ਤਾਂ ਇਹ ਵੀ ਖੜਾ ਹੁੰਦਾ।
1: ਭਾਰਤ ਸਾਹਿਬ ਇਹ ਕਹਿਣ ਦੀ ਗੱਲ ਹੈਗੀ ਆ ਜੀ, ਕਿਸੇ ਦੇ ਦਿੱਤਿਆਂ ਜਿਹੜਾ ਹੈਗਾ ਜਾਂ ਗਰੀਬੀ ਨੀ ਟੁੱਟਦੀ
0: ਜੀ,
1: ਅਲਟੀਮੇਟਲੀ ਤੁਹਾਡੀਆਂ ਬਾਹਾਂ ਚ ਬਲ ਚਾਹੀਦਾ ਹੈਗਾ, ਤੁਹਾਨੂੰ ਮਿਹਨਤ ਕਰਨੀ ਚਾਹੀਦੀ। ਸਵਾਲ ਤਾਂ ਇਹ ਹੈਗਾ ਆ ਜੀ ਕਿ ਜੇ ਮੇਰੇ ਵਰਗਾ ਜਿਹੜਾ ਹੈਗਾ ਆ ਇਸ ਚੀਜ਼ ਨੂੰ ਜਿਹੜਾ ਆ ਮੇਰੇ ਤੋਂ ਕੋਈ ਬੈਟਰ ਪੋਜੀਸ਼ਨ ਚ ਬੈਠਾ ਆ ਹੈਗਾ ਆ, ਜੇ ਕੋਈ ਸਹੂਲਤ ਇੰਜੋਏ ਕਰਦਾ ਆ, ਤੇ ਮੇਰੇ ਵਰਗਾ ਜੇ ਡਿਨਾਈ ਕਰਦਾ ਨਾ, ਨਹੀਂ ਬਈ ਇਸ ਚੀਜ਼ ਦੇ ਉੱਤੇ ਨਹੀਂ ਹੋਣਾ ਚਾਹੀਦਾ ਡਿਪੈਂਡ, ਤੇ ਅਸੀਂ ਮੂਰਖ ਕਹਾਈ ਦਾ ਜੀ ਸੋਸਾਇਟੀ ਚ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਅਗਲੇ ਕਹਿੰਦੇ ਇਹ ਤਾਂ ਮੂਰਖ ਹੈਗਾ ਆ ਜੀ, ਜਾਂ ਸਰਕਾਰ ਦਿੰਦੀ ਹੈਗੀ ਤੇ ਕਿਉਂ ਨੀ ਲੈਣਾ ਚਾਹੀਦਾ ਜੀ।
0: ਜੀ
1: ਇਸ ਕਰਕੇ ਜਿਹੜਾ ਆ ਇਹ ਜਿਹੜਾ ਸਾਡੇ ਨਾ ਮਤਲਬ ਹੁਣ ਇੰਨਾ ਕਿ ਇਹਨਾਂ ਨੇ ਡਿਪੈਂਡੈਂਸੀ ਕਰ ਦਿੱਤੀ ਹੈਗੀ, ਲੋਕਾਂ ਨੂੰ ਇੰਨਾ ਕਰ ਦਿੱਤਾ ਹੈਗਾ ਆ ਜੀ, ਇਹ ਕਹਿਣ ਦੀਆਂ ਗੱਲਾਂ ਜੋ ਮੈਂ ਤੁਹਾਨੂੰ ਕਹਿੰਦਾ ਹੈਗਾ ਇਹ ਵੀ ਕਿਤਾਬੀ ਗੱਲਾਂ ਹੈਗੀਆਂ ਜੀ, ਅਸਲ ਕਹਾਣੀ ਇਹ ਹੈਗੀ ਆ ਜੀ ਵੀ ਲੋਕੀ ਜਿਹੜੇ ਬੜੇ ਖੁਸ਼ ਹੁੰਦੇ ਇਹਨਾਂ ਚੀਜ਼ਾਂ ਦੇ, ਮੌਸਮ ਮਿਲਦਾ ਆ ਲੈ ਲਓ ਜੀ, ਮੌਸਮ ਮਿਲਦਾ ਲੈ ਲਓ, ਚਾਹੇ ਵੈਦਰ ਆਈ ਐਮ ਇੰਟਾਈਟਲ ਔਰ ਨੋਟ, ਹੈ ਜੀ, ਜੇ ਮੈਨੂੰ ਕੋਈ ਇੰਟਾਈਟਲ ਬਣਾ ਦੇਗਾ ਤੇ ਆਈ ਸ਼ੈਲ ਬੀ ਥੈਂਕਫੁਲ ਟੂ ਹਿਮ।
0: ਬਿਲਕੁਲ,
1: ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ। ਅਲਟੀਮੇਟਲੀ ਜਿਹੜਾ ਹੈਗਾ ਕਮ ਸੇ ਕਮ ਮੈਂ ਤਾਂ ਇਹ ਸੋਚ ਰਿਹਾ ਕਿ ਸਾਡਾ ਅਗਲਾ ਯੂਥ ਹੀ ਜਿਹੜਾ ਹੈਗਾ ਆ ਉਹੀ ਇਸ ਚੀਜ਼ ਨੂੰ ਆ ਕੇ ਸੋਚੇ ਵੀ ਸੈਲਫ ਰਿਸਪੈਕਟ ਨਾਂ ਦੀ ਕੋਈ ਚੀਜ਼ ਹੁੰਦੀ ਹੈਗੀ ਆ, ਉਸ ਸਕੂਨ ਬਹੁਤ ਆਉਂਦਾ ਜਿਹੜੀ ਮਿਹਨਤ ਨਾਲ ਰੋਟੀ ਕਮਾ ਕੇ ਖਾਧੀ ਹੋਵੇ ਉਹਦਾ ਸਕੂਨ ਬੜਾ ਆਉਂਦਾ ਆ। ਜੇ ਫੈਸਿਲਿਟੀ ਇੰਜੋਏ ਕਰਨੀ ਹੈਗੀ ਆ ਤੇ ਵੀ ਹੈਵ ਟੂ ਪੇ, ਕੋਈ ਵੀ ਸਰਵਿਸ ਇੰਜੋਏ ਕਰਨੀ ਆ ਤੇ ਅਸੀਂ ਪੇ ਕਰਨਾ ਚਾਹੀਦਾ।
0: ਇਹ ਚੀਜ਼ਾਂ ਦੀਆਂ ਜਿਹੜੀਆਂ ਲੋਕ ਇੱਥੇ ਵੀ ਸਹੂਲਤਾਂ ਲੈਂਦੇ ਨੇ ਆਖਰ ਕਾਰਨ ਆ ਉਹ ਬੱਜੇ ਪਏ ਨੇ ਜੀ। ਇੱਥੇ ਦਾ ਸਿਸਟਮ ਹੀ ਇੰਨਾ ਸਟਰੋਂਗ ਹੈਗਾ ਕਿ ਜੇ ਤੁਸੀਂ ਬੈਨੀਫਿਟ ਦੇ ਉੱਤੇ ਬੈਠੇ ਹੋ ਬਾਹਰੋਂ ਤੁਸੀਂ ਕੁਝ ਵੀ ਚੀਜ਼ ਵੇਚ ਕੇ ਜਾਂ ਕਰਕੇ, ਕਿਉਂਕਿ ਅਕਾਊਂਟ ਸਾਰਾ ਕੁਝ ਅਟੈਚਡ ਹੈਗਾ ਜੀ, ਨਾ ਤੁਸੀਂ ਕਿਤੇ ਬਾਹਰ ਟਰੈਵਲਿੰਗ ਕਰ ਸਕਦੇ ਹੋ ਕਿ ਭਾਈ ਤੁਹਾਡੇ ਤੋਂ ਤਾਂ ਰੋਜ਼ਗਾਰ ਹੀ ਹੈਨੀ ਆ, ਤੁਸੀਂ ਕਿੱਥੇ ਸੈਰਾਂ ਕਰਦੇ ਫਿਰਦੇ ਹੋ, ਉਹ ਸਾਰਾ ਕੁਝ ਹੀ ਕੰਟਰੋਲ ਰੱਖਿਆ ਹੋਇਆ ਜੀ। ਤੇ ਉਹ ਲੋਕ ਤਾਂ ਇਸ ਚੀਜ਼ ਤੋਂ ਭੱਜਦੇ ਆ ਕਿ ਭਾਈ ਸਾਨੂੰ ਬੈਨੀਫਿਟ ਨਹੀਂ ਚਾਹੀਦਾ, ਸਾਨੂੰ ਜੋਬ ਚਾਹੀਦੀ ਆ, ਅਸੀਂ ਜੋਬ ਦੇ ਉੱਤੇ ਜਾ ਕੇ ਜੋ ਮਰਜ਼ੀ ਆਪਣੀਆਂ ਮਰਜ਼ੀਆਂ ਪਵਾਵਾਂਗੇ, ਮਨ ਦੀ ਪਵਾਵਾਂਗੇ, ਜਿੱਥੇ ਮਰਜ਼ੀ ਜਾਈਏ ਜਿੱਥੇ ਮਰਜ਼ੀ ਆਈਏ ਕੋਈ ਸਾਨੂੰ ਪੁੱਛਣ ਵਾਲਾ ਨਹੀਂ ਹੋਣਾ ਚਾਹੀਦਾ। ਤੇ ਉਹ ਇਹ ਚੀਜ਼ ਨੂੰ ਪਹਿਲੀਅਤ ਦਿੰਦੇ ਆ ਕਿ ਅਸੀਂ ਜੋਬ ਦੇ ਉੱਤੇ ਜਾਵਾਂਗੇ ਤੇ ਆਪਣੀਆਂ ਮਨ ਮਰਜ਼ੀਆਂ ਕਰਾਂਗੇ, ਪਰ ਸਾਡੇ ਉਲਟਾ ਕੰਮ ਆ, ਕਿਉਂਕਿ ਇੱਥੇ ਬਹੁਤ ਸਾਰੇ ਲੋਕ, ਚਲੋ ਆਲਾ ਦੁਆਲਾ ਵੀ ਜਿਹੜਾ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਨਿਰਭਰ ਕਰਦਾ ਸਾਡੇ ਸਿਹਤ ਦੇ ਉੱਤੇ ਵੀ, ਕਿਉਂਕਿ ਅੰਦਰ ਰਹਿ ਰਹਿ ਕੇ ਜਾਂ ਇੱਕੋ ਹੀ ਰੂਟੀਨ ਦੇ ਵਿੱਚ ਬੰਦਾ ਡਿਪਰੈਸ਼ਨ ਦੇ ਵਿੱਚ ਜਾਂਦਾ, ਪਰ ਉਹਨਾਂ ਚੀਜ਼ਾਂ ਵੱਲ ਤਾਂ ਸਾਡਾ ਧਿਆਨ ਨਹੀਂ ਜਾ ਰਿਹਾ।
1: ਭਾਰੇ ਸਾਹਿਬ ਹੋਣਾ ਤਾਂ ਇਹ ਚਾਹੀਦਾ ਆ ਕਿ ਇੱਕ ਜਿਹੜਾ ਬੋਰਡ ਲਾਇਆ ਜਾਵੇ ਨਥਿੰਗ ਇਜ਼ ਫ੍ਰੀ
0: ਜੀ,
1: ਜਿਹੜੇ ਨੈਚੁਰਲ ਸੋਰਸਿਸ ਹੈਗੇ ਆ ਉਹ ਵੀ ਫ੍ਰੀ ਨਹੀਂ ਆ ਜੀ। ਹਵਾ ਆ, ਅਸੀਂ ਰੋਜ਼ ਅਰਦਾਸ ਕਰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਧਰਤੀ ਵੀ ਜਿਹੜੀ ਹੈਗੀ ਆ ਜ਼ਹਿਰੀਲੀ ਕਰ ਲਈ ਹੈਗੀ ਅਸੀਂ ਖਾਦਾਂ ਪਾ ਪਾ ਕੇ, ਹਵਾ ਜਿਹੜੀ ਅਸੀਂ ਦੂਸ਼ਿਤ ਕਰ ਲਈ, ਰੋਜ਼ ਅਸੀਂ ਜਿਹੜਾ ਹੈਗਾ ਆ ਕਦੀ ਪਰਾਲੀ ਨੂੰ ਅੱਗ ਲਾ ਲਾ ਕਦੀ ਉਧਰ ਨੂੰ ਲਾ ਲਾ ਜੀ, ਇਹਨਾਂ ਚੀਜ਼ਾਂ ਨੂੰ ਜਿਹੜਾ ਆ ਤੇ ਪਾਣੀ ਅਸੀਂ ਤਾਂ ਜਿਹੜਾ ਹੈਗਾ ਆ, ਤੁਸੀਂ ਕੱਲ ਜਿਹੜਾ ਮੁੱਦਾ ਚੱਕਿਆ ਸੀਗਾ ਜੀ ਵੀ ਸੋਲਰ ਮੋਟਰਾਂ ਜਿਹੜੀਆਂ ਹੈਗੀਆਂ ਉਹ ਪਾਣੀ ਕੱਢ ਕੱਢ ਸਿੱਟੀ ਜਾਂਦੀਆਂ ਹੈਗੀਆਂ, ਉਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਜੀ।
0: ਹਾਂਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਕੁਛ ਵੀ ਫ੍ਰੀ ਨਹੀਂ ਹੋਣਾ ਚਾਹੀਦਾ, ਨੈਚੁਰਲ ਸੋਰਸਿਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਚੈੱਕ ਹੋਣਾ ਚਾਹੀਦਾ ਹੈਗਾ ਆ ਜੀ। ਤੇ ਜਿਹੜੀ ਵੀ ਸਹੂਲਤ ਜਿਹੜੀ ਹੈਗੀ ਆ ਸਿਰਫ ਇੱਕ ਸੈਲਫ ਰਿਸਪੈਕਟ ਨਾਂ ਦੀ ਜਿਹੜੀ ਆ ਚੀਜ਼ ਆ ਲੋਕਾਂ ਦੇ ਵਿੱਚ ਫੀਡ ਕਰਨੀ ਚਾਹੀਦੀ ਆ ਜੀ, ਉਹਦੇ ਨਾਲ ਹੀ ਥੋੜਾ ਬਹੁਤਾ ਸੁਧਾਰ ਹੋ ਸਕਦਾ ਹੈਗਾ। ਇਹ ਉਹੋ ਹੀ ਕਰ ਸਕੂਗਾ ਕੰਮ ਵੀ ਜਿਹੜਾ ਕੋਈ ਪੰਜਾਬ ਦਾ ਪੁੱਤ ਜਿਹੜਾ ਆ ਪੰਜਾਬ ਦਾ ਦਰਦੀ ਇਹ ਸੋਚ ਕੇ ਆਵੇ ਸਿਆਸਤ ਵਿੱਚ ਕਿ ਹਾਂ ਜੀ ਵੀ ਮੈਂ ਇੱਕ ਮੌਕਾ ਜੇ ਮੈਨੂੰ ਮਿਲਿਆ ਤੇ ਮੈਂ ਉਹੀ ਮੌਕਾ ਲੈਣਾ ਆ ਤੇ ਅਗਲੀ ਵਾਰ ਆਵਾਂ ਚਾਹੇ ਨਾ ਆਵਾਂ ਪਰ ਇੱਕ ਵਾਰੀ ਸੁਧਾਰ ਕਰ ਜਾਊਂਗਾ। ਉਹੋ ਜਿਹੀ ਸਰਕਾਰ ਕੋਈ ਆਊਗੀ ਤੇ ਹੋ ਸਕਦਾ ਆ, ਅਦਰਵਾਈਜ਼ ਸਰਕਾਰਾਂ ਨੂੰ ਤਾਂ ਆਉਣ ਵਾਸਤੇ ਵੀ ਇਹ ਹੱਥਕੰਡੇ ਅਪਣਾਉਣੇ ਪੈਂਦੇ ਆ ਜੀ।
0: ਬਿਲਕੁਲ,
1: ਹੁਣ ਅਕਾਲੀ ਦਲ ਨੂੰ ਅਸੀਂ ਕਿਹਾ ਕਿਹਾ ਵੀ ਭਾਈ ਤੁਸੀਂ ਵੀ ਸੇਮ ਪਿੱਚ ਤੇ ਖੇਡ ਰਹੇ, ਜਿਹੜੀ ਕਿਤੇ ਉਹ ਖੇਡ ਰਹੇ ਆ, ਕੋਈ 1000 ਦਿੰਦਾ ਆ ਤੇ ਤੁਸੀਂ 2000 ਦਾ ਅਨਾਊਂਸ ਕਰ ਦਿੰਦੇ ਹੈਗੇ ਤੇ ਕਰੋਗੇ ਕਿੱਥੋਂ ਬਈ, ਪੈਦਾ ਕਿੱਥੋਂ ਕਰੋਗੇ।
0: ਬਿਲਕੁਲ,
1: ਅਗਲੇ ਕਹਿੰਦੇ ਜੀ ਜਿਹੜੇ ਬੰਦਿਆਂ ਨੇ ਵੋਟਾਂ ਪਾਉਣੀਆਂ ਹੈਗੀਆਂ ਨਾ ਜੀ ਤੁਹਾਡੇ ਵਰਗੇ ਬਹੁਤ ਬੰਦੇ ਘੱਟ ਸੋਚਦੇ ਹੈਗੇ ਆ, ਜਿਹੜੇ ਬੰਦਿਆਂ ਨੇ ਵੋਟਾਂ ਪਾਉਣੀਆਂ ਹੈਗੀਆਂ ਉਹ ਇਸੇ ਐਂਗਲ ਦੇ ਨਾਲ ਹੀ ਵੋਟਾਂ ਪਾਉਂਦੇ ਹੈਗੇ ਜੀ, ਉਹਨਾਂ ਨੂੰ ਨੀ ਮਤਲਬ ਸੂਬਾ ਕਰਜਾਈ ਹੋ ਗਿਆ ਜੀ ਜਾਂ ਡਿਪਾਰਟਮੈਂਟ ਜਿਹੜੇ ਹੈਗੇ ਆ ਉਹ ਜਿਹੜੇ ਆ ਅਬੋਲਿਸ਼ ਕਰਨ ਦੇ ਉੱਤੇ ਆ ਗਿਆ ਆ ਕੰਮ। ਸੋ ਇਸ ਕਰਕੇ ਜਿਹੜਾ ਆ
0: ਪੰਜਾਬ ਦੇ ਵਿੱਚ ਰੋਜ਼ਗਾਰ ਦੀ ਥਾਂ ਦੇ ਉੱਤੇ ਰਾਹਤ ਦੀ ਰਾਜਨੀਤੀ ਹੋ ਰਹੀ ਹੈ ਜੀ।
1: ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈਗੀ ਆ, ਪਰ ਇਹਦੇ ਵਿੱਚ ਜਿਹੜਾ ਹੈਗਾ ਆ ਇੱਕ ਲੋਕ ਰਾਏ ਜਦੋਂ ਬਣੇਗੀ ਨਾ ਭਾਰਤ ਸਾਹਿਬ, ਲੋਕ ਰਾਏ ਬਣੇਗੀ ਇਹਨਾਂ ਚੀਜ਼ਾਂ ਦੇ ਅਗੇਂਸਟ ਤਾਂ ਹੀ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੰਦ ਹੋਣਗੀਆਂ। ਉਲਟਾ ਸਰਕਾਰਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈਗਾ ਜੇ ਕੋਈ ਇਹੋ ਜਿਹੀ ਚੀਜ਼ ਦਿੰਦਾ ਹੈਗਾ ਆ ਕਿ ਅਸੀਂ ਲੋਕਾਂ ਨੂੰ ਭਾਈ ਤੁਸੀਂ ਸਾਡੇ ਆਤਮ ਸਨਮਾਨ ਨਾਲ ਖੇਡਵੇ
0: ਜੀ।
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ, ਸਰਕਾਰਾਂ ਨੇ ਇਸ ਚੀਜ਼ਾਂ ਫ੍ਰੀ ਵੀਜ਼ੇ ਨਾਲ ਜਿਹੜਾ ਆ ਬੇੜਾ ਗਰਕ ਕਰ ਦਿੱਤਾ ਜੀ ਦੇਸ਼ ਦਾ।
0: ਬਿਲਕੁਲ
1: ਜੀ ਭਾਰਤ ਸਾਹਿਬ
0: ਜੀ, ਸੈਣ ਸਾਹਿਬ ਤੇ ਸੈਣ ਸਾਹਿਬ ਕਿਆ ਬਾਤ ਹੈ ਜੀ, ਵੈਸੇ ਬਹੁਤ ਵਧੀਆ ਗੱਲਬਾਤ ਹੋਈ ਹੈ ਮੁਫ਼ਤਖੋਰੀ ਦੇ ਉੱਤੇ, ਜ਼ਰੂਰ ਦੋਸਤ ਸੁਣ ਸਕਣਗੇ ਬਾਅਦ ਦੇ ਵਿੱਚ, ਮੈਂ ਕੋਸ਼ਿਸ਼ ਕਰਾਂਗਾ ਇਸ ਨੂੰ ਆਪਾਂ ਜ਼ਰੂਰ ਪਾਈਏ। ਤੇ ਦੂਸਰੇ ਪਾਸੇ ਸੈਣੀ ਸਾਹਿਬ ਅੱਜ ਦੀਆਂ ਜੋ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਥੋੜੀ ਜਿਹੀ ਝਾਤ ਮਾਰ ਕੇ ਫਿਰ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਤੇ ਭੇਦ ਖੁੱਲ ਗਏ ਨੇ ਜੀ ਬਹੁਤ ਵੱਡੇ ਵੱਡੇ, ਅਸਲ ਝਾੜੂ ਨੇ ਤਾਂ ਕਮਾਲ ਕਰ ਦਿੱਤੀ ਆ। ਸਿੱਧੂ ਸਾਹਿਬ ਦੀ ਮੈਂ ਚੰਡੀਗੜ੍ਹ ਚ ਗੱਲ ਕੀਤੀ ਹੈ ਤੇ ਉਹਨਾਂ ਨੇ ਤਾਂ ਪੁਰਸਕਾਰ ਹਾਸਲ ਕਰ ਲਿਆ, ਪਰ ਜਿਹੜੀ ਹੈ ਝਾੜੂ ਨੂੰ ਲੈ ਕੇ ਸਫਾਈ ਕਰਨਾ ਚਾਹੁੰਦੇ ਸਨ ਕਿ ਉਹ ਉਹਨਾਂ ਦੀ ਸਫਾਈ ਹੁਣ ਹੋ ਰਹੀ ਹੈ ਜੀ, ਕੌਣ ਕਰ ਰਿਹਾ ਜੀ?
1: ਭਾਰੇ ਸਾਹਿਬ ਸਿੱਧੂ ਸਾਹਿਬ ਦਾ ਤਾਂ ਜਿਹੜਾ ਹੈਗਾ ਆ, ਦੇਖੋ ਮੈਂ ਉਹਨਾਂ ਦੀ ਵੀਡੀਓ ਦੇਖੀ ਜੀ, ਜੋ ਪਤਾ ਲੱਗਾ ਕਿ ਹੀ ਰਿਟਾਇਰਡ IPS ਤੇ ਮੈਂ ਮਤਲਬ ਬਹੁਤ ਇੰਪ੍ਰੈਸ ਹੋਇਆ, ਉਹਨਾਂ ਨੂੰ ਤਾਂ ਨਮਨ ਆ ਜੀ, ਇਹੋ ਜਿਹੇ ਬੰਦੇ ਜਿਹੜੇ ਹੁੰਦੇ ਆ ਉਹ ਰੱਬੀ ਰੂਹਾਂ ਇਹਨਾਂ ਨੂੰ ਕਹਿੰਦੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਬਿਨਾਂ ਕਿਸੇ ਸਵਾਰਥ ਤੋਂ ਆਪਣਾ ਇੱਕ ਮਿਸ਼ਨ ਰੱਖ ਲਿਆ ਤੇ ਉਹਦੇ ਨਾਲ ਜਿਹੜਾ ਆ ਇਹਨਾਂ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਸਾਨੂੰ,
0: ਬਿਲਕੁਲ
1: ਹਾਂਜੀ। ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਦੁਬਾਰਾ ਉਹਨਾਂ ਨੂੰ ਨਮਨ ਕਰਦਾ ਆ ਜੀ। ਬਾਕੀ ਆ ਜੀ ਦੂਜੇ ਝਾੜੂ ਤੇ ਜੀ, ਦੂਜੇ ਝਾੜੂ ਤੇ ਭਰੇ ਸਾਹਿਬ ਹੁਣੇ ਹੁਣੇ ਉਸ ਬੰਦੇ ਦੀ ਵੀਡੀਓ ਵੀ ਆ ਗਈ ਆ ਜੀ, ਜਸਪ੍ਰੀਤ ਸਿੰਘ ਦੀ, ਜਿਹਨੂੰ ਕੰਟੈਕਟ ਕਰਕੇ ਪੰਜਾਬ ਪੁਲਿਸ ਨੇ, ਤੇ ਇਹ ਉਹ ਕਹਿੰਦਾ ਮੈਂ ਫੋਰੈਂਸਿਕ ਸਾਇੰਸ ਦਾ ਜਿਹੜਾ ਹੈਗਾ ਆ
0: ਜੀ
1: ਤੇ ਜਾਣਕਾਰ ਆ ਜੀ, ਤੇ ਮੈਂ ਕਹਿੰਦਾ ਪਰ ਮੈਂ ਵੀਡੀਓ ਦੀ ਜਿਹੜੀ ਹੈਗੀ ਆ ਬਾਰੇ ਕੋਈ ਨਹੀਂ ਜਾਣਦਾ ਜੀ, ਤੇ ਮੇਰੇ ਨਾਲ ਸੰਪਰਕ ਕੀਤਾ ਸੀ, ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤਾਂ ਨੀ ਜਾਣਦਾ, ਉਹ ਕਹਿੰਦੇ ਨਹੀਂ ਵੈਸੇ ਇੱਕ ਰਿਪੋਰਟ ਜੀ ਬਣਾਉਣੀ ਹੈਗੀ ਆ, ਸਾਨੂੰ ਚਾਹੀਦੀ ਆ ਬਣੀ
0: ਜੀ।
1: ਉਹ ਕਹਿੰਦਾ ਮੈਂ ਲੈਬ ਦੇ ਮਾਲਕਾਂ ਨਾਲ ਤੁਹਾਨੂੰ ਮਿਲਾ ਦੇਣਾ ਹੈਗਾ ਆ, ਕਹਿੰਦਾ ਜੀ ਉਹਨਾਂ ਨੇ ਮਾਲਕਾਂ ਨਾਲ ਮਿਲਾਇਆ, ਉਹਨਾਂ ਨੂੰ ਕਿਹਾ ਭਾਈ ਏਦਾਂ ਏਦਾਂ ਦੀ ਰਿਪੋਰਟ ਦੇ ਦਿਓ ਹੈ ਜੀ, ਤੇ ਗੁੜਗਾਵਾਂ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੇ ਫਿਰ ਹੋਟਲ ਦਾ ਵੀ ਨਾਂ ਦੱਸਿਆ ਵੀ ਜਿਸ ਹੋਟਲ ਦੇ ਵਿੱਚ ਕਮਰਾ ਨੰਬਰ 3000 ਜਿਹੜਾ ਹੈਗਾ ਆ ਉਹਦੇ ਵਿੱਚ, ਕਹਿੰਦਾ 3004 ਦੇ ਵਿੱਚ ਜਿਹੜਾ ਹੈਗਾ ਆ, ਕਹਿੰਦੇ ਵੱਡੇ ਸਾਹਿਬ ਵੀ ਇੱਥੇ ਆ, ਕਹਿੰਦਾ ਮੈਂ ਕਿਹਾ ਜੀ ਇਹ ਐਸ ਪੀ ਹੈਗੇ ਆ ਤੇ ਜਸ਼ਨਪ੍ਰੀਤ ਹੋਣੀ, ਤੇ ਇਹਨਾਂ ਤੋਂ ਪਟਾਇਆ ਕਿਹੜਾ ਅਫਸਰ ਆਇਆ ਆ, ਤੇ ਕਹਿੰਦੇ ਸੀ ਪੀ ਸੀਗੇ ਸਵਪਨ ਸ਼ਰਮਾ, ਉਹ 1004 ਨੰਬਰ ਕਮਰਾ ਦੇ ਵਿੱਚ ਠਹਿਰੇ ਸੀਗੇ ਪਹਿਲਾਂ ਹੀ, ਤੇ ਉਹਨਾਂ ਨੇ ਕਿਹਾ ਜੀ ਮੁੜ ਕੇ ਜਿਹੜਾ ਹੈਗਾ ਆ ਰਿਪੋਰਟ ਬਣਾ ਕੇ ਦਿੱਤੀ, ਤੇ ਉਹਨਾਂ ਨੇ ਕਿਹਾ ਨਹੀਂ ਏਦਾਂ ਨੀ ਲੱਛੀ, ਏਦਾਂ ਏਦਾਂ ਦੀਆਂ ਲਾਈਨਾਂ ਵਿੱਚ ਲਿਖ ਦਿਓ, ਉਹ ਲਿਖਾ ਕੇ ਤੇ ਕਹਿੰਦੇ ਅਸੀਂ ਕਿਹਾ ਵੀ ਇਹ ਰਿਪੋਰਟ ਤਾਂ ਖਿਲਾਫ਼ ਆ ਵੀ ਏਦਾਂ ਕਰਕੇ ਤੁਸੀਂ ਕਿਤੇ ਯੂਜ਼ ਨਹੀਂ ਕਰ ਸਕਦੇ, ਕਹਿੰਦੇ ਨਹੀਂ ਨਹੀਂ ਅਸੀਂ ਏਦਾਂ ਦੀ ਕੋਈ ਨਹੀਂ ਹੈਗੀ, ਇਹ ਅਸੀਂ ਜਿਹੜਾ ਹੈਗਾ ਇੱਕ ਕਾਊਂਟਰ ਹੀ ਕਰਨੀ ਹੈਗੀ, ਮਾੜੀ ਜੀ ਸਾਨੂੰ ਏਦਾਂ ਦੀ ਰਿਪੋਰਟ ਚਾਹੀਦੀ ਹੈ ਜੀ, ਕਹਿੰਦੇ ਉਹ ਕਹਿੰਦੇ ਵੀ ਉਹਨਾਂ ਨੇ 10 ਲੱਖ ਰੁਪਇਆ ਸਾਨੂੰ ਦਿੱਤਾ ਇਸ ਚੀਜ਼ ਦਾ ਹੈਂਜੀ, ਤੇ ਉਹ ਹੁਣ ਬੰਦਾ ਜਿਹੜਾ ਹੈਗਾ ਆ ਉਹ ਕਹਿੰਦਾ ਵੀ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹਨਾਂ ਨੇ ਤਾਂ ਸਾਡੀ ਰਿਪੋਰਟ ਪਬਲਿਕ ਕਰਕੇ ਤੇ ਇੱਕ ਰਿਪੋਰਟ ਦੇ ਨਾਲ ਕੰਪੈਰੀਜ਼ਨ ਕਰਨ ਲੱਗੇ ਹੈਗੇ ਆ ਜੀ, ਤੇ ਇਸ ਕਰਕੇ ਮੈਨੂੰ ਡਰ ਆ ਪੰਜਾਬ ਪੁਲਿਸ ਮੇਰਾ ਜਿਹੜਾ ਹੈਗਾ ਆ ਕੁਛ ਵਿਗਾੜ ਨਾ ਦੇਵੇ ਮੇਰੇ ਪਰਿਵਾਰ ਨੂੰ ਤੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਜੀ।
0: ਜੀ
1: ਹੁਣ ਸਵਾਲ ਇਹ ਆ ਕਿ ਉਧਰੋਂ ਹਰਿਆਣਾ ਪੁਲਿਸ ਨੇ ਜਿਹੜਾ ਹੈਗਾ ਆ ਐਸ ਪੀ ਕਰਾਈਮ ਦੀ ਕੰਪਲੇਂਟ ਦੇ ਉੱਤੇ ਗੜਗਾਵਾਂ ਦੇ ਤੇ ਉਹ ਪਰਚਾ ਲੈਬ ਦੇ ਖਿਲਾਫ਼ ਵੀ ਤੇ ਪੁਲਿਸ ਆਫਿਸਰ ਦੇ ਖਿਲਾਫ਼ ਵੀ ਦਰਜ ਕਰ ਲਿਆ ਜੀ।
0: ਕਰ ਲਿਆ ਸੀ ਬਿਲਕੁਲ
1: ਤੇ ਹਾਂ ਉਸ ਇਸ ਕਰਕੇ ਸਾਡੇ ਨਾ ਪੁਰਾਣੀ ਆਈ ਪੀ ਸੀ ਦੇ ਵਿੱਚ ਹੁੰਦਾ ਸੀਗਾ ਜੀ ਇਹ ਜਿਹੜੀਆਂ ਧਾਰਾ ਉਹਨਾਂ ਨੇ ਲਾਈਆਂ ਹੈਗੀਆਂ ਜੀ, ਇਹ ਫੈਬਰੀਕੇਸ਼ਨ ਆਫ ਡਾਕੂਮੈਂਟ ਦੀਆਂ ਧਾਰਾ ਆ ਜੀ ਜਿਹੜੀਆਂ ਹੁਣ
0: ਬਿਲਕੁਲ ਕਾਫੀ ਹੈ, ਇੱਕ ਦੋ ਧਾਰਾਵਾਂ ਨਹੀਂ ਕਾਫੀ ਲੱਗੀਆਂ ਨੇ।
1: ਹਾਂਜੀ ਹਾਂਜੀ ਹਾਂਜੀ ਉਹ ਫੇ ਉਹ ਹੈਗਾ ਆ ਜੀ ਵੀ ਫੈਬਰੀਕੇਸ਼ਨ ਆਫ ਡਾਕੂਮੈਂਟ ਫੇ ਉਹ ਆ ਜਾਂਦੇ ਜੀ, ਅੱਗੇ ਅੱਗੇ ਆ ਜਾਂਦਾ ਵੀ ਡਾਕੂਮੈਂਟ ਤੇ ਯੂਜ਼ ਕੀਤਾ ਗਿਆ ਜੀ ਤੇ ਉਹਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਜੀ ਤੇ ਯੂਜ਼ਿੰਗ ਇਹ ਫਾਲਸ ਡਾਕੂਮੈਂਟ ਐਜ਼ ਜੈਨੂਇਨ ਉਹ ਧਾਰਾ ਲੱਗੀ ਹੈਗੀ ਜੀ, ਸੋ ਇਸ ਕਰਕੇ ਇਹਦੇ ਵਿੱਚ ਸਜ਼ਾ ਜਿਹੜੀ ਹੈਗੀ 10 ਸਾਲ ਤੱਕ ਹੈਗੀ ਜੀ ਇਹਨਾਂ ਧਾਰਾ ਦੇ ਵਿੱਚ ਜਿਹੜੀ ਹੈ, ਸੋ ਇਸ ਕਰਕੇ ਸਵਾਲ ਇਹ ਹੈਗਾ ਭਾਰੇ ਸਾਹਿਬ
0: ਜੀ
1: ਜਦੋਂ ਨਾ ਬੰਦਾ ਹੁਣ ਜੇ ਸਾਡੀ ਏਜ ਦੇ ਵਿੱਚ ਆ ਜਾਂਦਾ ਹੈਗਾ, ਚਲੋ ਬਲਰਾਜ ਸਿੰਘ ਸੰਧੂ ਅੰਕਲ ਵੀ ਸੁਣ ਰਹੇ ਹੈਗੇ ਆ, ਉਹ ਇਸ ਚੀਜ਼ ਦੀ ਸ਼ਾਦੀ ਭਰਨਗੇ ਕਿ ਜਦੋਂ ਅਸੀਂ ਨਾ ਮਤਲਬ 50 ਸਾਲ ਤੋਂ 55 ਸਾਲ ਤੋਂ ਉੱਪਰ ਹੋ ਜਾਂਦੇ ਹਾਂ ਤਾਂ ਅਸੀਂ ਜਿਹੜਾ ਹੈਗਾ ਤਰਕ ਨੂੰ ਛੱਡ ਦਿੰਦੇ ਹਾਂ, ਅਸੀਂ ਤਰਕ ਨਹੀਂ ਕਰਦੇ, ਅਸੀਂ ਕੁਦਰਤ ਦਾ ਜਿਹੜਾ ਹੈਗਾ ਹੀ ਆ ਨਾ ਮਤਲਬ ਵਿਧੀ ਵਿਧਾਨ ਉਹਨੂੰ ਪਹਿਚਾਨਣ ਲੱਗ ਪੈਂਦੇ ਹਾਂ। ਭਾਰਤ ਸਾਹਿਬ ਤੁਸੀਂ ਯਾਦ ਕਰੋ ਜਦੋਂ ਤਾਲਿਬਾਨ ਤੇ ਅਮਰੀਕਾ ਨੇ ਅਟੈਕ ਕੀਤਾ ਉਹ ਤੋਂ ਪਹਿਲਾਂ ਇੱਕ ਇੰਸੀਡੈਂਟ ਹੋਇਆ ਸੀ, ਮੈਂ ਟੀਵੀ ਤੇ ਦੇਖਿਆ ਸੀ ਕਿ ਤਾਲਿਬਾਨ ਨੇ ਮਹਾਤਮਾ ਬੁੱਧ ਦੀ ਮੂਰਤੀ ਜਿਹੜੀ ਹੈਗੀ ਆ ਉਹ ਤੋੜ ਕੇ ਤੇ ਸੁੱਟੀ ਸੀ ਵੱਡੀ ਵੱਡੀ ਮੂਰਤੀ ਲੱਗੀ।
0: ਹਾਂਜੀ
1: ਉਹ ਤੋਂ ਬਾਅਦ ਹੀ ਉਹਨਾਂ ਨੇ ਜਿਹੜਾ ਹੈਗਾ ਆ ਅਮਰੀਕਾ ਤੇ ਅਟੈਕ ਕੀਤਾ ਸੀ ਉਹ ਜਿਹੜਾ ਹੋਇਆ ਸੀ ਹਾਂਜੀ, ਉਹ ਤੋਂ ਬਾਅਦ ਇਹਨਾਂ ਦਾ ਤਾਲਿਬਾਨ ਦਾ ਸਫਾਇਆ ਹੋਇਆ ਲਦੀਨ ਉੱਥੋਂ ਜਿਹੜਾ ਹੈਗਾ ਭੱਜਿਆ
0: ਜੀ।
1: ਉਹ ਮਤਲਬ ਇਹ ਹੈਗਾ ਆ ਕਿ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਜਿੱਦਣ ਮਾਨ ਸਾਹਿਬ ਨੇ ਹਰਕਤ ਕੀਤੀ ਹੈਗੀ ਆ ਉਦਣ ਉਹ ਪਾਪ ਦਾ ਘੜਾ ਭਰ ਜਾਂਦਾ ਜੀ, ਮਤਲਬ ਪਾਪ ਜਿਹੜਾ ਹੈਗਾ ਆ ਉਹ ਆਪਣਾ ਪਾਪ ਹੋਵੇ ਪੁੰਨ ਹੋਵੇ ਆਪਣਾ ਰਿਵਾਰਡ ਦਿੰਦਾ ਹੀ ਦਿੰਦਾ, ਮੇਰੀ ਇਹ ਸੋਚ ਆ।
0: ਬਿਲਕੁਲ
1: ਕੋਈ ਵੀ ਕਰਮ ਕੀਤਾ ਆ ਉਹ ਫਲ ਤੋਂ ਬਿਨਾਂ ਨਹੀਂ ਜਾਊਗਾ ਜੀ।
0: ਜੀ
1: ਹੁਣ ਮਾਨ ਸਾਹਿਬ ਕਹਿੰਦੇ ਹੈਗੇ ਵੀ ਕਿਸੇ ਐਕਟਰ ਤੋਂ ਕਰਾ ਲਿਆ ਜਾਂ ਏਦਾਂ ਕਰਕੇ ਹੈਗਾ, ਪਰ ਜਿੰਨੀ ਵੱਡੀ ਪ੍ਰੋਬਲਮ ਦੇ ਵਿੱਚ ਇਹ ਪਏ ਆ ਨਾ ਜਿੱਦਾਂ ਅੱਜ ਉਹ ਚੀਜ਼ ਬੰਦਾ ਡਿਸਕਲੋਜ਼ ਕਰਕੇ ਗਿਆ ਜਾਂ ਏਦਾਂ ਕਰਕੇ ਇਹਨਾਂ ਨੇ ਕਾਹਲੀ ਦੇ ਵਿੱਚ ਆਹ ਰਿਪੋਰਟ ਕਰਾ ਕੇ ਲਿਆਂਦੀ ਕਿ ਮੈਂ ਨਹੀਂ ਸੀ ਜੀ, ਉਹ ਸ਼ੱਕ ਪੱਕਾ ਕਰ ਗਿਆ ਜੀ,
0: ਕਰ ਗਿਆ ਜੀ ਬਿਲਕੁਲ।
1: ਹੁਣ ਸਵਾਲ ਇਹ ਹੈਗਾ ਆ ਜੀ ਕਿ ਤੁਸੀਂ ਇਹਦਾ ਮਤਲਬ ਜਿਹੜੀ ਗਲਤੀ ਉਦੋਂ ਕੀਤੀ ਸੀਗੀ ਉਹਨੂੰ ਤੁਸੀਂ ਕਵਰ ਕਰਦਿਆਂ ਹੋਰ ਗਲਤੀਆਂ ਕਰ ਗਏ, ਤੁਸੀਂ ਜਿਹੜਾ ਹੈਗਾ ਆ ਫਿਰ ਤੁਸੀਂ ਜਿਹੜਾ ਇਹ ਕੰਡੈਮ ਸ਼੍ਰੀ ਅਕਾਲ ਤਖ਼ਤ ਦੇ ਉੱਤੇ ਜਿਹੜਾ ਹੈਗਾ ਆ, ਹੁਣ ਤੁਸੀਂ ਕਹਿੰਦੇ ਮੈਂ ਅਕਾਲ ਤਖ਼ਤ ਦਾ ਤਾਂ ਸਤਿਕਾਰ ਕਰਦਾ ਜਥੇਦਾਰ ਦਾ ਸਤਿਕਾਰ ਨਹੀਂ ਕਰਦਾ ਜੀ, ਹਾਂਜੀ ਜਥੇਦਾਰ ਤਾਂ ਬਾਦਲਾਂ ਨੇ ਲਾਇਆ ਆ,
0: ਜੀ
1: ਹੁਣ ਲੋਕੀ ਵੀ ਕਹਿੰਦੇ ਹੈਗੇ ਆ ਭਾਈ ਅਸੀਂ ਮੁੱਖ ਮੰਤਰੀ ਦਾ ਤਾਂ ਸਨਮਾਨ ਕਰਦੇ ਹੈਗੇ ਆ ਪਰ ਕਿਸੇ ਸ਼ਰਾਬੀ ਦਾ ਬੈਠਾ ਹੋਵੇ ਉੱਥੇ ਅਸੀਂ ਉਹਦਾ ਸਨਮਾਨ ਨਹੀਂ ਕਰਦੇ ਹੈਜੀ ਸਵਾਲ ਤਾਂ ਹੈਗਾ ਆ ਵਨ ਹੂ ਪ੍ਰੈਜ਼ਾਈਡ ਦੀ ਸੀਟ
0: ਜੀ
1: ਹੁਕਮ ਉਹਦਾ ਚੱਲਣਾ ਮੁੱਖ ਮੰਤਰੀ ਦੇ ਤੌਰ ਤੇ ਇਸ ਵੇਲੇ ਮਾਨ ਸਾਹਿਬ ਦਾ ਹੁਕਮ ਚੱਲਦਾ ਇਸੇ ਤਰੀਕੇ ਨਾਲ ਮਾਨ ਸਾਹਿਬ ਚੰਗੇ ਆ ਮਾੜੇ ਆ ਉਹ ਜਾਣਦੇ ਹੈਗੇ ਆ ਜਾਂ ਲੋਕ ਜਾਣਦੇ
0: ਜੀ
1: ਇਸੇ ਤਰੀਕੇ ਨਾਲ ਜਥੇਦਾਰ ਸਾਹਿਬ ਜਿਹੜੇ ਹੈਗੇ ਆ ਉਹ ਚੰਗੇ ਆ ਕਿਸੇ ਨੇ ਲਾਏ ਆ ਜੀ ਹੁਣ ਤੁਹਾਨੂੰ ਵੀ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਨੇ ਲਾਇਆ ਆ ਜੀ
0: ਬਿਲਕੁਲ
1: ਜੀ ਉਹਨਾਂ ਨੂੰ ਜਾਣ ਬੁਝ ਕੇ ਪਬਲਿਕ ਮੀਟਿੰਗਾਂ ਰੱਖਦੇ ਉੱਥੇ ਸਰਦਾਰ ਬੰਦਿਆਂ ਨੂੰ ਅੱਗੇ ਬਿਠਾਲਦੇ ਹੈਗੇ ਇਹ ਦੱਸਣ ਵਾਸਤੇ ਵੀ ਹਾਂ ਜੀ ਇੰਡੀਅਨ ਸਿੱਖ ਉਹ ਤਾਂ ਮਜਬੂਰ ਆ ਜੀ ਉਹਨਾਂ ਨੂੰ ਤਾਂ ਹੈਗਾ ਵੀ ਸਾਨੂੰ ਨਿਯੁਕਤੀ ਪੱਤਰ ਮਿਲਣਾ ਆ ਜੀ ਹਾਂਜੀ ਅਦਰਵਾਈਜ਼ ਜਿਹੜਾ ਹੈਗਾ ਆ ਅਸਲੀ ਪਰਖ ਤਾਂ ਉਦਣ ਹੋਣੀ ਆ ਜਿਹੜੀ ਜਿਹੜਾ ਤੁਸੀਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਆ ਤੁਸੀਂ ਟਿੱਚ ਜਾਣਦੇ ਆ ਅਸਲੀ ਪਰਖ ਉਦਣ ਹੋਣੀ ਆ ਜਿੱਦਣ ਤੁਸੀਂ ਕੁਰਸੀ ਤੇ ਨਾ ਰਹੇ ਫਿਰ ਪਤਾ ਲੱਗੂਗਾ ਵੀ ਹਾਂ ਜੀ ਵੀ ਕਿੰਨੇ ਕੁ ਬੰਦੇ ਜਿਹੜੇ ਹੈਗੇ ਆ ਉਹ ਤੁਹਾਡਾ ਸਨਮਾਨ ਕਰਦੇ ਆ ਤੇ ਕਿੰਨੇ ਕੁ ਸਿੱਖ ਜਿਹੜੇ ਹੈਗੇ ਆ ਤੁਹਾਡੇ ਅੱਗੇ ਆਉਂਦੇ ਆ
0: ਤੁਹਾਨੂੰ ਯਾਦ ਹੋਣਾ ਜਦੋਂ ਬੇਅਦਬੀ ਦੇ ਮੁੱਦੇ ਚੱਲੇ ਸੀ ਨਾ ਉਸ ਤੋਂ ਬਾਅਦ ਆਪਣੇ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਨੇ ਸ਼ਾਇਦ ਮੇਰੇ ਖਿਆਲ ਨਾਲ ਅਰਦਾਸ ਕੀਤੀ ਸੀ ਵੀ ਜਿਹਨਾਂ ਨੇ ਕੀਤੀਆਂ ਨੇ ਉਹ ਉਹਨਾਂ ਦਾ ਕੱਖ ਨਾ ਰਵੇ ਉਸ ਚੀਜ਼ ਨੂੰ ਕਿੰਨਾ ਇਹਨਾਂ ਨੇ ਦੇਖੋ ਓਪੋਜੀਸ਼ਨ ਦੇ ਵਿਚ ਸੀਗੇ ਜਾਂ ਜਿੱਦਾਂ ਵੀ ਸੀ ਹਕੂਮਤ ਦੇ ਵਿਚ ਸੀ ਆ ਗਏ ਬਾਅਦ ਦੇ ਵਿਚ ਤਾਂ ਕਿੰਨਾ ਇਸ ਚੀਜ਼ ਨੂੰ ਪ੍ਰਮੋਟ ਕੀਤਾ ਕਿ ਭਾਈ ਇਹਨਾਂ ਦਾ ਕੱਖ ਨੀ ਰਿਹਾ ਦੇਖ ਲੋ ਇਹਨਾਂ ਨੇ ਮੂੰਹ ਮੰਗਿਆ ਸੀ ਤਾਂ ਹੁਣ ਜੇ ਉਹ ਚੀਜ਼ ਦੇ ਵਿਚ ਵਿਸ਼ਵਾਸ ਰੱਖਦੇ ਨੇ ਇਹ ਆਪ ਵੀ ਰੱਖਦੇ ਨੇ ਵਿਸ਼ਵਾਸ ਜਾਂ ਕੋਈ ਵੀ ਰੱਖਦਾ ਹੈ ਉਹ ਚਲੋ ਧਾਰਮਿਕ ਭਾਵਨਾਵਾਂ ਨੇ ਤਾਂ ਫਿਰ ਕੱਖ ਤਾਂ ਇਹਨਾਂ ਦਾ ਬਣਿਆ ਰਹੂਗਾ ਫਿਰ ਉਸ ਹਿਸਾਬ ਦੇ ਨਾਲ ਤਾਂ ਜੋ ਇਹਨਾਂ ਨੇ ਹਰਕਤਾਂ ਕਰ ਰਹੇ ਨੇ
1: ਗੱਲ ਇਸ ਤਰ੍ਹਾਂ ਨਾ ਭਰਾਈ ਸਾਹਿਬ ਜਿੱਥੇ ਸੈਂਟੀਮੈਂਟ ਜੁੜੇ ਹੋਣ ਰਿਲੀਜੀਅਸ ਸੈਂਟੀਮੈਂਟ ਜੁੜੇ ਹੋਣ ਉੱਥੇ ਜਿਹੜਾ ਆ ਇਦਾਂ ਦੇ ਤਕਰਾਰ ਨਹੀਂ ਕਰਨੇ ਚਾਹੀਦੇ ਗਲਤੀ ਕੀਤੀ ਆ ਨਹੀਂ ਕੀਤੀ ਹੈਗੀ ਉਹਨੂੰ ਛੇਤੀ ਤੋਂ ਛੇਤੀ ਵਾਇੰਡ ਅਪ ਕਰਨਾ ਚਾਹੀਦਾ ਸੀ ਇਹਨਾਂ ਇਹਨਾਂ ਨੂੰ ਖੁਦ ਨਹੀਂ ਸੀ ਲਟਕਾਉਣਾ ਚਾਹੀਦਾ ਇਹਨਾਂ ਨੇ ਕਿਉਂ 5 ਮਹੀਨੇ ਦਿੱਤੇ ਜੀ ਦਸਤਾਰ ਸਾਹਿਬ ਨੂੰ ਵੀ ਵੇਟ ਕਰਦੇ ਰਹਿਣ ਜੀ ਇਹ ਉਸੇ ਵੇਲੇ ਜਿਹੜਾ ਹੈਗਾ ਆ ਜੇ ਵਾਕਈ ਸਹੀ ਸੀਗੇ ਤੇ ਇਸੇ ਵੇਲੇ ਭਾਈ ਇਹਦੇ ਵਿੱਚ ਜਥੇਦਾਰ ਸਾਹਿਬ ਮੈਂ ਹੈ ਨੀਗਾ ਸਰ ਜੇ ਇਹ ਜੇ ਕਿਸੇ ਐਕਟਰ ਤੋਂ ਐਕਟਿੰਗ ਕਰਵਾਈ ਹੁੰਦੀ ਨਾ ਜੀ ਤੇ ਹੁਣ ਭਾਵਾਂ ਪਤਾਲ ਚੋਂ ਕੱਢ ਕੇ ਲੈ ਆਉਂਦੇ ਇਹਨਾਂ ਨੇ ਪਤਾਲ ਬੰਦਾ ਚੱਕ ਲਿਆਉਣਾ ਕਿ ਹਾਂ ਜੀ ਮੇਰੀ ਨਕਲ ਕਿਹਨੇ ਕੀਤੀ ਸਵਾਲ ਤਾਂ ਇਹ ਆ ਨਾ ਜੀ ਸੋ ਇਸ ਕਰਕੇ ਇਹ ਜੋ ਕੰਸੀਕੁਐਂਸ ਉਸ ਵੇਲੇ ਬੰਦਾ ਮਤਲਬ ਸ਼ਰਾਰਤ ਮਨ ਦੇ ਵਿੱਚ ਹੁੰਦੀ ਹੈਗੀ ਆ ਨਹੀਂ ਬੰਦਾ ਸੋਚਦਾ ਹੈਗਾ ਜੀ ਪਰ ਇਹ ਚੀਜ਼ਾਂ ਜਿਹੜੀਆਂ ਨਾ ਜੇ ਬੰਦੇ ਕੋਲ ਜਦੋਂ ਅੱਖ ਹੁੰਦੀ ਆ ਨਾ ਦੇਖਣ ਵਾਲੀ ਤੇ ਜੇ ਕੋਈ ਚੀਜ਼ ਘੱਟ ਰਹੀ ਹੈਗੀ ਆ ਤੇ ਇਹਦੇ ਪਿੱਛੇ ਕਾਰਨ ਕੀ ਆ ਬਿਨਾਂ ਕਾਰਨ ਤੋਂ ਕੋਈ ਚੀਜ਼ ਨੀ ਘਟਨਾ ਹੁੰਦੀ ਜੀ
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਕੰਸੀਕੁਐਂਸ ਜਿਹੜੇ ਉਸ ਵੇਲੇ ਨਹੀਂ ਪਤਾ ਲੱਗਦਾ ਜੀ ਬੰਦੇ ਨੂੰ ਕਿ ਹਾਂ ਜੀ ਉਹ ਆਈ ਗਈ ਗੱਲ ਹੋ ਜਾਂਦੀ ਹੈਗਾ ਪਰ ਹਰ ਇੱਕ ਪਾਪ ਆਪਣੇ ਸਮੇਂ ਦੇ ਅਨੁਸਾਰ ਫਲ ਕੇ ਤੇ ਫਲ ਦਿੰਦਾ ਹੀ ਦਿੰਦਾ ਆ ਮੇਰਾ ਇਹ ਮੰਨਣਾ ਹੈ ਜੀ
0: ਬਿਲਕੁਲ
1: ਸੋ ਇਸ ਕਰਕੇ ਇਹ ਚੀਜ਼ ਤਾਂ ਹੋਣੀ ਸੀ ਜੀ ਉਹ ਬੰਦਾ ਜਿਹੜਾ ਆ ਹੁਣ ਜਦੋਂ ਆ ਕੇ ਉਹ ਕਨਫੈਸ਼ਨ ਹੀ ਕਰ ਗਿਆ ਜੀ
0: ਜੀ
1: ਨੋ ਡਾਊਟ ਕਿ ਇਸ ਚੀਜ਼ ਦੇ ਨਾਲ ਲੈਬ ਵਾਲਿਆਂ ਦਾ ਵੀ ਜਿਹੜੀਆਂ ਪ੍ਰੋਬਲਮ ਜਿਹੜੀਆਂ ਆ ਉਹ ਵਧੀਆਂ ਆ ਜੀ ਉਹਨਾਂ ਦੇ ਕਨਫੈਸ਼ਨ ਕਰਨ ਦੇ ਨਾਲ ਜਿਹੜਾ ਆ ਕਿਉਂਕਿ ਉਹ ਵੀ ਗਿਲਟੀ ਮੰਨੇ ਗਏ ਜੀ
0: ਜੀ ਬਿਲਕੁਲ
1: ਹੁਣ ਕੁਛ ਹੁਣ ਮੰਨ ਲਓ ਵੀ ਮੈਂ ਇਹਨਾਂ ਦੀ ਜਗ੍ਹਾ ਤੇ ਹੋਵਾਂ ਮੈਂ ਕੀ ਕਰਾਂ ਜੀ
0: ਜੀ
1: ਇਹਨਾਂ ਨੇ ਹੁਣ ਮੈਨੂੰ ਜਿੱਥੇ ਤੱਕ ਲੱਗਦਾ ਇਹ ਆਪਣੇ ਵੀ ਲੀਗਲ ਐਡਵਾਈਜ਼ਰ ਕੋਲੋਂ ਐਡਵਾਈਸ ਲੈ ਕੇ ਹੋ ਸਕਦਾ ਇਹ ਵੀ ਕ੍ਰੋਸ ਪਰਚਾ ਦਰਜ ਕਰ ਲੈਣੀ ਜੀ
0: ਜੀ ਪੰਜਾਬ
1: ਅਸੀਂ ਤਾਂ ਗਏ ਸੀ ਜੀ ਹਾਂਜੀ ਪੰਜਾਬ ਸਰਕਾਰ ਜੀ ਵੀ ਅਸੀਂ ਤਾਂ ਗਏ ਸੀ ਜੀ ਵੀਡੀਓ ਟੈਸਟ ਕਰਾਉਣ ਵਾਸਤੇ ਅਸੀਂ ਤਾਂ ਉਹਨਾਂ ਕੋਲੋਂ ਜੈਨੂਅਨ ਰਿਪੋਰਟ ਮੰਗੀ ਸੀ ਹਾਂਜੀ ਤੇ ਉਹਨਾਂ ਨੇ ਜੈਨੂਅਨ ਰਿਪੋਰਟ ਦੀ ਜਗ੍ਹਾ ਸਾਨੂੰ ਇੱਕ ਫੈਬਰੀਕੇਟਡ ਰਿਪੋਰਟ ਦੇਤੀ ਜਿਹਦੇ ਬਾਰੇ ਬਾਅਦ ਦੇ ਵਿੱਚ ਆਹ ਕਨਫੈਸ਼ਨ ਕਰਦੇ ਪਏ ਹੈਗੇ
0: ਸਾਡੇ ਕੋਲ ਪੈਸੇ ਵੀ ਪੇਮੈਂਟ ਹੋਈ ਆ ਜਾਂ ਕੁਝ ਵੀ ਹੋਇਆ ਉਹ ਅਕਾਊਂਟ ਤਾਂ ਬੋਲਣਗੇ ਬੋਲਣਗੇ
1: ਇਹ ਭਾਰਾਈ ਸਾਹਿਬ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਅਕਾਊਂਟ ਚੋਂ ਪੇਮੈਂਟ ਕੀਤੀਆਂ ਜਾਂਦੀਆਂ ਤੁਹਾਡਾ ਹੀ ਖਿਆਲ ਆ
0: ਜੀ
1: ਸਰ ਇੱਕ ਇੱਕ ਐਸ ਐਸ ਪੀ ਲੱਗਣ ਵਾਸਤੇ ਇੱਥੇ ਕਰੋੜਾਂ ਜਾਂਦੇ ਆ ਜੀ
0: ਹਾਂ ਬਿਲਕੁਲ ਉਹ ਤਾਂ ਹੈ ਜੀ
1: ਇਹੋ ਜਿਹੇ ਕੰਮ ਜਿਹੜੇ ਹੈਗੇ ਆ ਇਹ ਓਬਲੀਗੇਸ਼ਨ ਦੇ ਵਿੱਚ ਹੀ ਕਰ ਦਿੰਦੇ ਆਫੀਸਰ ਹਾਂਜੀ ਸੀ ਐਮ ਸਾਹਿਬ ਦਾ ਜਿਹੜਾ ਹੈਗਾ ਆ ਸੀ ਐਮ ਸਾਹਿਬ ਵਾਸਤੇ ਕਰੋੜ ਖਰਚਣਾ ਹੋਗੀ ਉਹ ਕਿਹੜਾ ਔਖਾ ਹੈਗਾ
0: ਜੀ ਤਾਂ 10 ਲੱਖ ਇਹ ਗੱਲ ਕਹੀ ਵੀ ਹੈ ਕਿ ਭਾਈ ਇਹ ਚੈੱਕ ਕਰੋ ਕਿਹੜੇ ਖਾਤਿਆਂ ਚੋਂ ਗਏ ਨੇ ਮਤਲਬ ਕਿ ਆਪਣੇ ਚੋਂ ਤਾਂ ਨਹੀਂ ਡਿਪਾਰਟਮੈਂਟ ਚੋਂ ਗਏ ਨੇ ਉਹ ਵੀ ਦੇਖੋ
1: ਹੋ ਸਕਦਾ ਹੈਗਾ ਜੀ ਉਹਨਾਂ ਕੋਲ ਕਿਹੜੀ ਗੱਲ ਹੈਗੀ ਆ
0: ਜੀ
1: ਆਪਦਾ ਮੈਂ ਅਫਸਰ ਵਾਲਾ ਕੰਮ ਹੀ ਆ ਜੀ, ਤੁਹਾਡਾ ਜਿਹੜਾ ਹੈਗਾ ਆ ਪਿਛਲਾ ਜਿਹੜਾ ਜਦੋਂ ਹੜ੍ਹ ਆਏ ਸੀਗੇ ਮੋਦੀ ਸਾਹਿਬ ਕਹਿੰਦੇ ਸੀ ਇਹਨਾਂ ਨੂੰ ਪੈਸੇ ਦਿੱਤੇ ਹੈਗੇ ਆ, ਇਹ ਕਹਿੰਦੇ ਸਾਡੇ ਕੋਲ ਲੱਭਦੇ ਨੀ ਪਏ ਪੈਸੇ, ਉਹ ਪੈਸੇ ਪਏ ਹੀ ਆ 12,000 ਕਰੋੜ ਰੁਪਇਆ, ਉਹ ਕਿੱਥੇ ਹੈਗਾ ਜੀ, ਇਹਨਾਂ ਕੰਮਾਂ ਲਈ ਕੰਮ ਆਉਂਦਾ
0: ਜੀ।
1: ਸੋ ਇਸ ਕਰਕੇ ਓਹਦੇ ਅਕਾਊਂਟ ਤਾਂ ਅੱਜ ਤੱਕ ਦਿੱਤੇ ਨੇ ਜੀ, ਵੀ ਹਾਂ ਜੀ ਕਿੱਥੇ ਪੈਸਾ ਉਹ ਗਿਆ ਜੀ।
0: ਬਿਲਕੁਲ ਜੀ। ਤੇ ਦੂਸਰੇ ਪਾਸੇ ਸੈਣੀ ਸਾਹਿਬ ਜਦੋਂ ਇਹ ਤਾਂ ਵੀਡੀਓ ਦਾ ਮੁੱਦਾ ਦੇਖਦੇ ਆ 29 ਤਰੀਕ ਨੂੰ, ਫਿਰ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਿਹੜਾ ਸਾਰਿਆਂ ਨੂੰ ਸੱਦਿਆ ਹੋਇਆ ਦੇਖਦੇ ਆ ਕੌਣ ਕੌਣ ਪਹੁੰਚਦਾ ਹੈ, ਤੇ ਉੱਥੋਂ ਫਿਰ ਕੀ ਕੁਝ ਜਿਹੜਾ ਸਿੱਟਾ ਸਾਹਮਣੇ ਆਉਂਦਾ ਹੈ, ਮੈਨੂੰ ਲੱਗਦਾ ਕਿ ਜ਼ਿਆਦਾ ਘਿਰ ਗਏ ਨੇ ਜੀ।
1: ਪਰ ਅਸਲ ਗੱਲ ਇਹ ਨਾ, ਆਮ ਆਦਮੀ ਪਾਰਟੀ ਦਾ ਸੰਕਟ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜੇ ਬੰਦੇ ਆ, ਇਹ ਪਾਰਟੀ ਵੀ ਜਿਹੜੀ ਹੈਗੀ

0: ਜਾਣਾ ਜੇ ਅਸੀਂ ਘਰ ਬਹਿ ਗਏ ਅੰਦਰ ਬਹਿ ਗਏ ਮੁੜ ਕੇ ਜੇ ਮੁੱਦਾ ਜਿਆਦਾ ਮਤਲਬ ਕਿ ਹਵਾ ਫੜ ਗਿਆ ਜਾਂ ਹੁਣ ਵੀ ਜਿੱਦਾਂ ਘਿਰ ਰਹੇ ਨੇ ਤੇ ਉਹ ਖੁੱਲ ਕੇ ਵਿਚਰਨ ਦਾ ਕਿਤੇ ਨਾ ਕਿਤੇ ਇਹ ਵੀ ਨੀਤੀ ਰਣਨੀਤੀ ਕਹਿ ਸਕਦੇ ਆ ਜਾਂ ਰਾਜਨੀਤੀ ਕਹਿ ਸਕਦੇ ਆ ਕਿ ਚੋਣਾਂ ਲੱਗ ਗਏ ਨੇ ਜੇ ਹੁਣ ਬਾਹਰ ਨਾ ਨਿਕਲੇ ਤਾਂ ਫਿਰ ਜਿਵੇਂ ਕਿ ਕੁਝ ਸਮੇਂ ਦੇ ਲਈ ਅਕਾਲੀ ਦਲ ਜਿਹੜਾ ਅੰਦਰ ਡੱਕਿਆ ਗਿਆ ਸੀ ਪਿੰਡਾਂ ਤੱਕ ਵੀ ਪਹੁੰਚ ਜਿਹੜੀ ਸੀ ਨਹੀਂ ਕੀਤੀ ਜਾਂ ਵਿਰੋਧ ਵੱਡੇ ਪੱਧਰ ਦੇ ਉੱਤੇ ਹੋਣ ਲੱਗ ਗਿਆ ਸੀ ਕਿਤੇ ਉਹ ਕਾਰਨ ਦੇਖਦੇ ਹੋ ਖੁੱਲ ਕੇ ਵਿਚਰੋ ਭਾਈ ਡਰੋ ਨਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਐਕਚੁਲੀ ਇੱਕ ਪੋਲਿਸੀ ਆ ਭਈ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ ਜਿਹੜਾ ਹੈਗਾ ਆ ਭਈ ਹੁਕਮਨਾਮਾ ਤਾਂ ਇਹ ਆ ਕਿ ਮੁੱਖ ਮੰਤਰੀ ਨੂੰ ਕੋਈ ਮੂੰਹ ਨਾ ਲਾਵੇ
0: ਜੀ।
1: ਹੁਣ ਜਿਹਨੂੰ ਜਿਸ ਬੰਦੇ ਨੂੰ ਵੀ ਭਗਵੰਤ ਸਿੰਘ ਨੂੰ ਕੋਈ ਮੂੰਹ ਨਾ ਲਾਵੇ ਇਹ ਆ ਜੀ ਦਾ
0: ਜੀ।
1: ਹੁਣ ਭਗਵੰਤ ਸਿੰਘ ਹੈਗਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਕਿਸੇ ਨੂੰ ਬੁਲਾਵੇ ਡਿਪਾਰਟਮੈਂਟ ਵਾਲੇ ਨੂੰ ਉਹ ਨਾ ਜਾਵੇ ਇਹ ਵੀ ਨਹੀਂ ਹੋ ਸਕਦਾ। ਉਹਨਾਂ ਨੇ ਜਾਣ ਕੇ ਸਿੱਖਾਂ ਨੂੰ ਸਿੱਖਾਂ ਦੇ ਸਾਹਮਣੇ ਲਿਆ ਕੇ ਖੜੇ ਕਰ ਦਿੱਤਾ ਵੀ ਹਾਂਜੀ ਵੀ ਤੁਹਾਡੇ ਹੁਕਮਨਾਮੇ ਦੀ ਇੰਨੀ ਕੁ ਵੈਲਿਊ ਆ ਵੀ ਸਿੱਖ ਜਿਹੜੇ ਦੇਖ ਲਓ ਮੇਰੇ ਅੱਗੇ ਬੈਠੇ ਆ।
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਪੰਥ ਕੋਈ ਇਹ ਰਾਜਨੀਤੀ ਬਹੁਤ ਹੀ ਸਹੀ ਨਹੀਂ ਆ ਸਰ।
0: ਬਿਲਕੁਲ
1: ਬਹੁਤ ਹੀ ਸਹੀ
0: ਬਿਲਕੁਲ।
1: ਹੁਣ ਜਿਹੜੇ ਹੈਗੇ ਮੈਂ ਆ ਰਿਹਾ ਸੀਗਾ ਜੀ ਵੀ ਜਿਹੜੇ ਅੰਮ੍ਰਿਤਧਾਰੀ ਬੰਦੇ ਹੈਗੇ ਆ ਜਾਂ ਸਿੱਖ ਬੰਦੇ ਹੈਗੇ ਆ
0: ਹਾਂਜੀ
1: ਸਰਕਾਰ ਦੇ ਵਿੱਚ ਉਹਨਾਂ ਵਾਸਤੇ ਧਰਮ ਸੰਕਟ ਇਹ ਹੈਗਾ ਆ ਕਿ ਜੇ ਜਾਂਦੇ ਆ ਜੀ ਉੱਥੇ
0: ਜੀ
1: ਤੇ ਇਹ ਜਿਹੜੀ ਸਰਕਾਰ ਨੈਰੇਟਿਵ ਘੜਦੀ ਪਈ ਹੈਗੀ ਆ ਜੀ ਉਹਨੂੰ ਠੋਸ ਠੇਸ ਲੱਗਦੀ ਆ ਜੀ।
0: ਜੀ
1: ਜੇ ਨਹੀਂ ਜਾਂਦੇ ਹੈਗੇ ਜੀ ਤੇ ਉਹ ਅਗਲੇ ਵੀ ਇਹ ਸੋਚਦੇ ਹੈਗੇ ਆ ਯਾਰ ਵੀ ਇਹ ਮੰਤਰੀ ਸ਼ਿਪ ਤਾਂ ਜਿਹੜੀ ਹੈਗੀ ਆ ਹੋਰ 2 ਮਹੀਨੇ ਜਾਂ 4 ਮਹੀਨੇ ਹੈਗੀ ਆ ਜਾਂ MLA ਸ਼ਿਪ
0: ਜੀ
1: ਤੇ ਪੰਥ ਦੇ ਵਿੱਚ ਤਾਂ ਸਦਾ ਰਹਿਣਾ ਨਾ ਜੀ।
0: ਜੀ
1: ਸੋ ਇਸ ਕਰਕੇ ਇੱਦਾਂ ਦਾ ਕੋਈ ਉੱਥੋਂ ਜਿਹੜਾ ਵਰਲਡ ਐਕਟ ਪਾਸ ਹੋ ਜਾਏ ਜਿਹੜਾ ਤੇ ਉਹਦੇ ਨਾਲ ਮੁੜ ਕੇ ਤਨਖਾਹੀਏ ਕਰਾਰ ਦਿੱਤੇ ਜਾਈਏ ਉਹ ਇਸ ਕਰਕੇ ਉਹ ਆਪ ਡਬਲ ਮਾਈਂਡਡ ਹੋਏ ਪਏ ਆ ਵੀ ਕੀ ਕਰੀਏ ਤੇ ਕੀ ਨਾ ਕਰੀਏ ਜੀ ਤੇ ਪਾਰਟੀ ਜਿਹੜੀ ਹੈਗੀ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਦੱਸਦੇ ਨੀ ਵੀ ਜਾਂ ਭਾਈ ਤੁਸੀਂ ਏਦਾਂ ਕਰੋ ਵੀ ਬਤੌਰ ਸਿੱਖ ਜਿਹੜਾ ਆ ਤੁਸੀਂ ਉੱਥੇ ਜ਼ਰੂਰ ਪੇਸ਼ ਹੋ ਜਾਓ ਕੋਈ ਗੱਲ ਨੀ ਬਾਕੀ ਜਿਹੜਾ ਹੈਗਾ ਆ ਉਹ ਕੁਛ ਨਾ ਕੁਛ ਤਾਂ ਪਾਰਟੀ ਨੂੰ ਸੇਧ ਦੇਣੀ ਚਾਹੀਦੀ ਆ ਨਾ ਜੀ।
0: ਪਰ ਸੰਧਵਾ ਸਾਹਿਬ ਨੇ ਤਾਂ ਪਿਛਲੇ ਦਿਨਾਂ ਚ ਕਿਹਾ ਸੀਗਾ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਮੈਂ ਤਾਂ ਜਾਵਾਂਗਾ ਜਾਂ ਹਾਜ਼ਰ ਹੋਵਾਂਗਾ।
1: ਹਾਂਜੀ ਸੰਧਵਾ ਸਾਹਿਬ ਦਾ ਤਾਂ ਇੱਥੇ
0: ਹਾਂਜੀ
1: ਉਹ ਤਾਂ ਉਹ ਸੰਧਵਾ ਸਾਹਿਬ ਪਹਿਲਾਂ ਆਏ ਸੀਗੇ ਜੀ ਜਦੋਂ ਉਦੋਂ ਦੀ ਗੱਲ ਹੈਗੀ ਆ ਉਦੋਂ ਮੁੜ ਕੇ ਜਾ ਕੇ ਉਹ ਕਹਿੰਦੇ ਸੀ ਕਿ ਮੈਂ ਤੁਹਾਡਾ ਸੁਨੇਹਾ ਜਿਹੜਾ ਆ ਉਦੋਂ ਸਰ ਗੱਲ ਏਦਾਂ ਹੈਗੀ ਆ ਜਿਸ ਮੁੱਦੇ ਤੋਂ ਟਕਰਾਅ ਸ਼ੁਰੂ ਹੋਇਆ ਸੀ ਵੀ ਭਾਈ ਤੁਸੀਂ ਜਿਹੜਾ ਆ ਜਿਹੜਾ ਕਾਨੂੰਨ ਪਾਸ ਕੀਤਾ ਆ ਉਹਦੇ ਵਿੱਚ ਜਿਹੜਾ ਆ ਵੀ ਅਮੈਂਡਮੈਂਟ ਦੀ ਹਾਂਜੀ ਉਹਦੇ ਵਿੱਚ ਅਮੈਂਡਮੈਂਟ ਦੀ ਲੋੜ ਹੈਗੀ ਆ ਉੱਥੋਂ ਤਕਰਾਰ ਤਾਂ ਸ਼ੁਰੂ ਹੋਇਆ ਆ ਜੀ। ਵੀਡੀਓ ਵਾਲਾ ਕੰਮ ਪਹਿਲਾਂ ਦਾ ਆਇਆ ਸੀਗਾ ਜੀ ਉਹਦੇ ਤੇ ਵੀ ਇਹਨਾਂ ਨੇ ਲਾਈਟ ਨਹੀਂ ਦਿਆ ਇਹਨਾਂ ਨੇ ਕਿਹਾ ਕੋਈ ਗੱਲ ਨੀ ਫਿਰ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਦੇਖੋ ਅੱਗੇ ਬਾਕੀ ਤਾਂ ਸਮੇਂ ਦੀ ਗਰਭ ਦੇ ਵਿੱਚ ਹੈਗਾ ਆ ਪਰ ਇਸ ਵੇਲੇ ਮਾਨ ਸਾਹਿਬ ਤੇ ਸਰਕਾਰ ਘਿਰੀ ਘਿਰੀ ਨਜ਼ਰ ਆ ਰਹੀ ਹੈ।
0: ਬਿਲਕੁਲ ਹੈ ਜੀ ਤੇ ਦੂਸਰੇ ਪਾਸੇ ਸੈਣੀ ਸਾਹਿਬ ਇੱਕ ਜਿਹੜਾ ਮਾਮਲਾ ਠੱਪ ਹੋ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਪਰ ਕਿਤੇ ਨਾ ਕਿਤੇ ਲਾਲਚ ਦੇਣ ਦੀ ਜਿਹੜੀ ਆ ਹੁਣ ਚਾਹਤ ਫਿਰ ਉਛਲੀ ਹੈ। ਲੈਂਡ ਪੂਲਿੰਗ ਨੀਤੀ ਜਿਹੜੀ ਆ ਉਹਦੇ ਵਿੱਚ ਫੇਰ ਬਦਲ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਨੇ ਜਿਹੜਾ ਕਿ ਪਹਿਲਾਂ ਆਪਣਾ ਕਹਿ ਲਓ ਕਿ 200 ਵਰਗ ਗਜ਼ ਤੋਂ ਵਧਾ ਕੇ ਜਿਹੜਾ ਆਪਣਾ ਪਲਾਟ ਜਿਹੜਾ ਸੀ SSCO ਵਪਾਰਕ ਪਲਾਟ ਸੀਗਾ ਉਹ 200 ਵਰਗ ਦੀ ਗੱਲ ਕੀਤੀ ਜਾ ਰਹੀ ਸੀ ਤੇ ਉਹਨੂੰ ਹੁਣ ਵਧਾ ਕੇ 210 ਵਰਗ ਗਜ਼ ਪ੍ਰਤੀ ਏਕੜ ਕਰ ਦਿੱਤਾ ਤੇ ਦੂਸਰੇ ਪਾਸੇ ਜਿਹੜਾ ਸੀਗਾ ਆਪਣਾ 1600 ਵਰਗ ਗਜ਼ ਆਪਣਾ ਰਿਹਾਇਸ਼ੀ ਸ਼੍ਰੇਣੀ ਦੇ ਲਈ ਸੀਗਾ ਪ੍ਰਤੀ ਏਕੜ ਵੰਡ ਉਹਨੂੰ ਹੁਣ 1630 ਦੇ ਉੱਤੇ ਵਰਗ ਗਜ਼ ਦੇ ਉੱਤੇ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਲੋਕ ਲਾਲਚ ਦੇ ਵਿੱਚ ਆਉਣਗੇ ਜਾਂ ਪਿਛਲੇ ਸਮਿਆਂ ਦੇ ਵਿੱਚ ਚੰਡੀਗੜ੍ਹ ਬਣਿਆ ਸੀ ਰਾਜਧਾਨੀ ਦੇ ਨਾਂ ਦੇ ਉੱਤੇ ਤਾਂ ਹਰਿਆਣਾ ਤੇ ਚੰਦੀ ਆਪਣਾ ਪੰਜਾਬ ਦੇ ਵਿੱਚ ਰੇੜਕਾ ਅਜੇ ਤੱਕ ਵੀ ਉਹ ਜਿਹੜਾ ਚੱਲ ਰਿਹਾ ਤੇ ਕਿੰਨੇ ਪੰਜਾਬ ਦੇ ਪਿੰਡ ਜਿਹੜੇ ਸੀ ਉਹ ਚੰਡੀਗੜ੍ਹ ਦੇ ਵਿੱਚ ਲੈ ਗਏ ਸੀ ਤੇ ਮਾਨ ਸਾਹਿਬ ਵੀ ਉਸੇ ਤਰਜ਼ ਦੇ ਉੱਤੇ ਕਹਿ ਰਹੇ ਨੇ ਭਾਈ ਪਿੱਛੇ ਨਾ ਹਟੋ ਤੇ ਤੁਹਾਨੂੰ ਚੇਤੇ ਰੱਖਿਆ ਜਾਵੇਗਾ ਜੀ।
1: ਪਰ ਇਹ ਸਾਹਿਬ ਮੈਨੂੰ ਲੱਗਦਾ ਆ ਵੀ ਇਹ ਖਬਰ ਜਾਣ ਬੁੱਝ ਕੇ ਅੱਜ ਲੀਕ ਕੀਤੀ ਗਈ ਹੈ
0: ਜੀ।
1: ਨੋ ਡਾਊਟ ਇਹਨਾਂ ਦਾ ਇਰਾਦਾ ਤਾਂ ਹੈ ਇਹਨਾਂ ਦਾ ਕਿਉਂਕਿ ਜਾਂ ਤਾਂ ਇਹਨਾਂ ਨੇ ਜਿਹੜਾ ਹੈਗਾ ਆ ਉਹਨਾਂ ਕੰਪਨੀਆਂ ਤੋਂ ਪੈਸੇ ਫੜੇ ਆ ਪਹਿਲਾਂ ਹੀ
0: ਜੀ।
1: ਜਿਸ ਚੀਜ਼ ਦੇ ਨਾਲ ਪਹਿਲਾਂ ਇੰਨੀ ਇੰਨੀ ਹੂ ਹੋਈ ਹੋਵੇ ਉਹ ਚੀਜ਼ ਮੁੜ ਕੇ ਲਿਆਉਣੀ ਜਿਹੜੀ ਆ ਮੈਂ ਤਾਂ ਮਤਲਬ ਇਸ ਚੀਜ਼ ਨੂੰ ਰਾਜਨੀਤੀ ਸਮਝਦਾ ਨੀ ਹੈਗਾ
0: ਜੀ।
1: ਕਾਰਨ ਇਹ ਹੈਗਾ ਆ ਕਿ ਤਾਂ ਕਰਕੇ ਕਿ ਇੱਕ ਮੁੱਦਾ ਜੇ ਬਹੁਤਾ ਕੋਈ ਵੱਡਾ ਬਣਿਆ ਹੋਵੇ ਤਾਂ ਉਹ ਤੋਂ ਵੱਡਾ ਮੁੱਦਾ ਲਿਆ ਕੇ ਅੱਗੇ ਖੜਾ ਕਰ ਦੇਈਦਾ ਵੀ ਹੋ ਸਾਡੀ ਇੱਧਰ ਨਾ ਕਰੋ ਸਾਡੀ ਉੱਧਰ ਹੋ
0: ਜਾਵੇ
1: ਵੱਡੀ ਲੈ ਵੱਡੀ ਲੈਣ ਜਿਹੜੀ ਹਾਏ ਹਾਏ ਜਿਹੜੀ ਹੁੰਦੀ ਨਾ ਉਹ ਪਹਿਲਾਂ ਹੋ ਹੁੰਦੀ ਸੀ ਹੁਣ ਹਾਏ ਹਾਏ ਹੋ ਜੂਗੀ ਜੀ ਤਾਂ ਕਰਕੇ ਉਹ ਤਾਂ ਕਰਕੇ ਇਹ ਖਬਰ ਲੀਕ ਕੀਤੀ ਗਈ ਹੈ।

0: गज सर वधाता आ
1: जी
0: 10 गज वास्ते जेड़ा हैगा आ लोकां दा एग्रीकल्चर लैंड है कि नहीं क्या जी
1: जी
0: सो इस करके जेड़ा आ वो मैनू लगदा आ भी विरोध तां होऊगा सर
1: जी
0: पर ये सरकार बेंट पॉन हैगी है जी के मैं असि ये काम करना ही करना हैगा जी
1: जी
0: हुण देखदे हैगे उहदे जथेबंदियां क्योंकि हर वारी जेड़ा हैगा आ भी उन्ना विरोध हो सकदा सरकार ने एनालिसिस कीता होवे ते हुण दा असि किसान पुट लए आ हां जी हो सकता साडा इदा विरोध ना कर सकन
1: जी
0: इलेक्शन दे नेड़े आके मुड़ के फिर ओह सेम गेम ट्वाइस खेडनी जिहड़ी कहिंदे हुंदे आ जी
1: जी
0: क्योंकि जुए का भी एक असूल हैगा जी कि नैवर प्ले द सेम गेम ट्वाइस है जी एक बारी तुसीं बिलकुल की करते है मेनू लगता जो मेरी सोच कहती है जान बुझ के खबर नहीं की गई है लोगों का ध्यान डाइवर्ट हो गए उसले पास हाय हाय होनी शुरू हो जाए
1: बिलकुल पर दूसरे पासे सैनी साहब एक गल होर तुहाडे नाल सांझी करके कि औरतां नूं जिहड़ा 1500 रुपया दिता जा रहा कल दी वीडियो वायरल होई आ माल भैण जी ने कल मैनू भेजी सी शामी जदों गलबात आपां करके हटे आ ਤਾਂ ਉਹੀ ਵੀਡੀਓ ਜਿਹੜੇ ਨੇ ਤਲਵਾੜੀ ਤੋਂ ਬਿਲੋਂਗ ਨੇ ਨੌਜਵਾਨ ਮੁੰਡੇ ਨੇ ਉਹ ਕਹਿੰਦੇ ਔਰਤਾਂ ਨੂੰ ਨਾ ਸਾਰਾ ਕੁਝ ਹੁਣ ਮਾਵਾਂ ਧੀਆਂ ਤੋਂ ਬਾਅਦ ਪਿਓ ਪੁੱਤਰ ਵੀ ਮੰਗਣ ਲੱਗ ਪਏ ਐ ਕਹਿੰਦੇ ਸਾਡੀ ਵੀ ਵਿੱਤੀ ਸਹਾਇਤਾ ਕੀਤੀ ਜਾਵੇ ਤੇ ਬੀਬੀਆਂ ਦੇ ਉੱਤੇ ਨਾ ਉਡਾ ਦਿਓ ਸਾਰਾ ਕੁਝ ਇਹ ਸਿਆਣਾ ਭਾਜਾ ਕਹਿ ਲੋ ਕਿ ਇੱਕ ਤਾਨਾ ਮਿਹਣਾ ਦਿੱਤਾ ਜੀ
0: ਚਲੋ ਤਾਨਾ ਮਿਲਣਾ ਹੋ ਗਿਆ ਜੀ ਓਦਾਂ ਅਦਰਵਾਈਜ਼ ਜਿਹੜਾ ਹੈ ਨਹੀਂ ਪਰ 500 ਰੁਪਇਆ ਵੱਡੀ 500 ਰੁਪਇਆ ਜੀ
1: ਬਿਲਕੁਲ
0: ਅੱਧੀ ਦਿਹਾੜੀ ਦੇ ਵਿੱਚ ਮਜ਼ਦੂਰ ਕਮਾ ਲੈਂਦਾ ਜੀ
1: ਜੀ
0: ਤੁਸੀਂ ਜਿਹੜਾ ਹੈਗਾ ਆ ਇਸ ਚੀਜ਼ ਦਾ ਸਗੋਂ ਸੁਨੇਹਾ ਇਹਨਾਂ ਨੂੰ ਤਾਂ ਇਹ ਲੱਗਣਾ ਚਾਹੀਦਾ ਕਿ ਬੱਚਿਓ ਵੀ ਤੁਸੀਂ ਜਿਹੜਾ ਆ ਜਿਹੜਾ ਆ ਇਹ ਕੰਮ ਤਾਂ ਇਹਨਾਂ ਨੇ ਕਰਨ ਲੱਗੇ ਆ ਵੈਸੇ ਹੀ ਗਲਤ ਕਰਨ ਲੱਗੇ ਹੈਗੇ ਤੁਸੀਂ ਜਿਹੜਾ ਆ ਇਹ ਕੀ ਕਿਉਂ ਸੋਚਦੇ ਆ
1: ਸਾਰਾ ਕੁਝ ਔਰਤਾਂ ਨੂੰ ਮੁਫ਼ਤ ਦੇਈ ਜਾਂਦੇ ਹੋ ਜੇ ਦੇਣਾ ਤਾਂ ਬਰਾਬਰ ਦਾ ਦਿਓ ਸਭ ਨੂੰ ਦਿਓ
0: ਭਾਰਤ ਸਾਹਿਬ ਏਦਾਂ ਦੀ ਗੱਲ ਹੈ ਨੀ ਗੀ ਇੱਥੇ ਜਿਹਨੂੰ ਜੋ ਦੇ ਦਿਓ ਅਗਲਾ ਚੁੱਪ ਕਰਕੇ ਅੱਗੇ ਦੱਸ ਕੀ ਕਹਿੰਦਾ ਹੈਗਾ ਜੀ ਪਰ ਸਵਾਲ ਇਹ ਹੈਗੀ ਆ ਕਿ ਸਾਡੀ ਮੈਂਟੈਲਿਟੀ ਏਦਾਂ ਦੀ ਬਣ ਚੁੱਕੀ ਹੈਗੀ ਆ ਨੋ ਡਾਊਟ ਗਾਣਾ ਵਧੀਆ ਲੱਗਦਾ ਰੈਪਰ ਦੇ ਤੌਰ ਤੇ ਮੈਂ ਵੀ ਸੁਣਿਆ 2-3 ਵਾਰੀ ਤੇ ਵਧੀਆ ਲੱਗਦਾ ਹੈਗਾ ਪਰ ਉਹ ਤਾਨਾ ਮੀਣਾ ਜਿਹੜਾ ਹੈਗਾ ਆ ਚਲੋ ਇੱਕ ਤਾਨਾ ਵੀ ਹੋ ਸਕਦਾ ਹੈਗਾ ਆ ਭਾਈ ਸਾਰਾ ਕੁਛ ਜਿਹੜਾ ਹੈਗਾ ਆ ਜਨਾਨੀਆਂ ਤਾਂ ਤੁਸੀਂ ਸਰਕਾਰ ਉਹਨਾਂ ਨੇ ਲੈਣੀਆਂ ਵੋਟਾਂ ਬੰਦਿਆਂ ਦਾ ਕੀ ਪਤਾ ਹੈਜੀ ਬੰਦਿਆਂ ਨੇ ਤਾਂ ਜਿਹੜਾ ਹੈਗਾ ਉਹ 500 ਦਾ ਵੀ ਸ਼ਾਮ ਨੂੰ ਜਿਹੜਾ ਆ ਵੀ ਦਾਰੂ ਪੀ ਲੈਣੀ ਹੈਗੀ ਆ ਤੇ ਮੁੜ ਕੇ ਫੇਕ ਕਹਿ ਦੇਣਾ ਹੈਗਾ ਤੇ ਅਸੀਂ ਤੇ ਚੱਲੇ ਆ ਅਕਾਲੀ ਦਲ ਦੀ ਰੈਲੀ ਤੇ ਜਾਂ ਕਾਂਗਰਸ ਦੀ ਰੈਲੀ ਤੇ ਹੈਜੀ
1: ਬਿਲਕੁਲ
0: ਤੇ ਔਰਤ ਜਿਹੜੀ ਹੈਗੀ ਆ ਉਹ ਕਿਤੋਂ ਮਿਲਿਆ ਆ ਹੋਵੇ ਭੁੱਲਦੀ ਨੀ ਛੇਤੀ ਕਿਤੇ ਵੀ ਹਾਂ ਜੀ ਉਹਨੇ ਦਿੱਤੇ ਸੀਗੇ ਜੀ ਇਸ ਕਰਕੇ ਆ
1: ਜੀ ਬਿਲਕੁਲ ਹੈ ਜੀ
0: ਔਰਤ ਨੂੰ ਸਹੂਲਤਾਂ ਮਿਲਦੀ ਆ ਜੀ
1: ਮਿਲਦੀ ਜੀ
0: ਸਰ
1: ਜੀ ਸੈਣੀ ਸਾਹਿਬ ਤੇ ਖਬਰਾਂ ਤਾਂ
0: ਥੈਂਕ ਯੂ ਜੀ
1: ਹਾਂਜੀ ਇੱਕ ਮਿੰਟ ਰੁਕਿਓ ਜੀ ਆਪਣੇ ਨਾਲ ਮੁਕੱਦਰ ਜੀ ਜੁੜੇ ਨੇ ਸ਼ਾਇਦ ਗੱਲਬਾਤ ਕੋਈ ਕਰਨੀ ਚਾਹੁੰਦੇ ਫਿਰ ਤੁਹਾਡੇ ਤੋਂ ਆਗਿਆ ਲੈਣਾ ਵੋਟਾਂ ਦਾ 6 ਮਹੀਨੇ ਪਏ ਜੀ ਹਾਂਜੀ ਮੈਂ
0: ਠੀਕ ਹੈ ਜੀ ਉਹਨਾਂ ਨੂੰ ਦੱਸ ਦਿਓ ਨਾ ਪਹਿਲਾਂ ਹੀ ਦੱਸ ਦਿਓ ਤੁਸੀਂ ਬਾਕੀ ਇਸ ਤੋਂ ਪਹਿਲਾਂ ਆਪਣਾ ਉਹ ਟੌਪਿਕ ਬਦਲ ਲੈਣਗੇ
1: ਆਪਾਂ ਨਹੀਂ ਉਹਨਾਂ ਨੇ ਸੁਣ ਲਿਆ ਨਾਲ ਹੀ ਸੁਣ ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ ਸਵਾਗਤ ਹੈ ਜੀ
2: ਤੁਹਾਡੀ ਖੁਸ਼ੀ ਹੈ ਹੁਣ ਤੁਸੀਂ ਕਿਹੜਾ ਦੱਸ ਕੇ ਪਾਣੀ ਹੈ ਤੁਸੀਂ ਮੁੜ ਕੇ ਕਹਿ ਦੇਣਾ ਮੈਂ ਇਹਨੂੰ ਪਾਈ ਸੀ ਜਾਂ ਉਹਨੂੰ ਪਾਈ ਸੀ ਜਾਂ ਨਹੀਂ ਸੀ ਪਾਈ
0: ਹੈ
2: ਜਾਂ ਤਾਂ ਹੁਣ ਅੰਦਰੋਂ ਵੀਡੀਓ ਬਣ ਕੇ ਆਵੇ ਜਿੱਥੇ ਤੁਸੀਂ ਪਾਣੀ ਹੈ ਕਿ ਨਹੀਂ ਪਾਣੀ ਫਿਰ ਤਾਂ ਪਤਾ ਲੱਗ ਜੂ
1: ਜੀ
2: ਉਹ ਲੱਗਣਾ ਨੀ ਚਲੋ ਕੋਈ ਗੱਲ ਨੀ ਵੋਟ ਵਾਲਾ ਮਸਲਾ ਤਾਂ ਵੱਖਰਾ ਪਰ ਮੈਂ ਹੁਣ ਅੱਜ ਵੋਟ ਵਾਲੇ ਮਸਲੇ ਤੇ ਨੀ ਮੈਂ ਅੱਜ ਪੰਥ ਵਾਲੇ ਮਸਲੇ ਤੇ ਆਉਣਾ ਥੋੜਾ ਜਿਹਾ
1: ਆ ਜਾਓ ਜੀ
2: ਆਵਾਜ਼ ਮੇਰੀ ਸਹੀ ਆਉਂਦੀ ਹੈ ਜੀ
1: ਵਿੱਚ ਥੋੜੀ ਜਿਹੀ ਵਿੱਚ ਕਟਰ ਹੋ ਰਹੀ ਆ ਬਾਕੀ ਸਾਰਾ ਕੁਝ ਠੀਕ ਆ ਜੀ ਥੋੜਾ ਜਿਹਾ ਜਿੱਦਾਂ ਵਿੱਚ ਥੋੜਾ ਜਿਹਾ ਪੋਜੀਸ਼ਨ ਬਦਲ ਲਓ ਜਾਂ ਐਡਵੋਕੇਟ ਰਾਜਨ ਸੈਣੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਜੀ ਆਪਣੇ ਮੁਕੱਦਰ ਜੀ ਸਵਾਗਤ ਹੈ ਜੀ
2: ਹਾਂਜੀ ਹਾਂਜੀ ਭਾਰਤ ਬਾਈ ਜੀ ਮੈਂ ਤਾਂ ਚਲੋ ਸੈਣੀ ਬਾਈ ਜੀ ਨਾਲ ਕੋਈ ਨੀ ਮੈਂ ਤਾਂ ਵੈਸੇ ਹੀ ਇੱਕ ਸਵਾਲ ਸੀ ਮੇਰਾ
1: ਹਾਂਜੀ
2: ਵੀ ਉਹ ਸੈਣੀ ਬਾਈ ਜੀ ਨੇ ਕਿਹਾ ਸੀ ਵੈਸੇ ਪੰਥ ਹੁਣ ਪੰਥ ਡਿਸਾਈਡ ਕੌਣ ਕਰੂ ਵੀ ਪੰਥ ਹੈ ਕੌਣ ਹੈ ਉਸੇ ਜਥੇਦਾਰ ਦੇ ਸਾਹਮਣੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਬਾਦਲ ਸਾਹਿਬ ਖੜੇ ਸੀ ਪਿਛਲੇ ਮੰਨ ਲਓ ਪੰਜ ਸੱਤ ਮਹੀਨੇ ਪਹਿਲਾਂ
1: ਜੀ
2: ਤੇ ਉੱਥੇ ਚਲੋ ਸਾਰਾ ਕੁਛ ਉਹਨਾਂ ਨੇ ਲਾਈਵ ਮੰਨ ਲਿਆ ਵੀ ਅਸੀਂ ਐ ਹੋਇਆ ਜੋ ਵੀ ਕੁਛ ਉਹਨਾਂ ਨੇ ਕਹਿਤਾ
1: ਜੀ
2: ਤੇ ਉਹੀ ਆ ਥੋੜੇ ਜਿਹੇ ਦਿਨਾਂ ਬਾਅਦ ਮੁਕਤਸਰ ਗਏ ਤੇ ਉੱਥੇ ਜਾ ਕੇ ਮੁਕਰ ਗਏ ਕਹਿੰਦੇ ਵੀ ਮੈਂ ਤਾਂ ਉਂਝ ਹੀ ਕਿਹਾ ਸੀ ਕਹਿੰਦੇ ਵੀ ਉਹ ਤਾਂ ਵੀ ਵੈਸੇ ਮੈਂ ਕਹਿਤਾ ਉਹ ਕੋਈ ਦਾ ਮਤਲਬ ਥੋੜੀ ਸੀ ਕਹਿੰਦੇ ਕੋਈ
1: ਜੀ
2: ਉਸੇ ਅਕਾਲ ਤਖ਼ਤ ਉਹ ਫਿਰ ਵੇਖੋ ਜਿਹੜੇ ਜਥੇਦਾਰ ਉਹ ਜਿਵੇਂ ਮਰਜ਼ੀ ਸੀ ਮੰਨ ਲਓ ਹੈ ਤਾਂ ਉਸ ਟਾਈਮ ਤੇ ਉਸ ਗੱਦੀ ਤੇ ਬੈਠੇ ਸੀ ਨਾ
1: ਜੀ
2: ਭਾਵੇਂ ਚਲੋ ਆਪਾਂ ਨੂੰ ਬੀਜੇਪੀ ਵਾਲੇ ਕਹਿ ਦਈਏ ਭਾਵੇਂ ਕਿਸੇ ਵਾਲੇ ਕਹਿ ਦਈਏ
1: ਜੀ
2: ਹੈ ਤਾਂ ਉਸ ਅਹੁਦੇ ਤੇ ਵਿਰਾਜਮਾਨ ਸੀ ਉਸ ਟਾਈਮ ਤੇ ਉਹ
1: ਜੀ
2: ਉਹ ਸਾਰੇ ਚੱਕ ਕੇ ਲਾ ਤੇ
1: ਜੀ
2: ਸਭ ਫਰਕ ਕਰਤੇ ਜਥੇਦਾਰ ਜਿੰਨੇ ਹੈਗੇ ਸੀ
1: ਜੀ
2: ਹੁਣ ਭਗਵੰਤ ਮਾਨ ਸਾਹਿਬ ਬੈਠੇ ਉਹਨਾਂ ਜਥੇਦਾਰ ਦੇ ਸਾਹਮਣੇ
1: ਜੀ
2: ਉਹਨਾਂ ਦੇ ਸਾਹਮਣੇ ਬੈਠੇ ਸੀ ਜਦੋਂ ਉੱਥੇ ਆ ਜਿਹੜੀ ਗੱਲ ਮੰਨਦੇ ਪਏ ਆ ਵੀਡੀਓ ਫਲਾਣੀ ਆ ਜਾਂ ਕਹਾਣੀ ਆ ਜੋ ਵੀ ਚੱਲਦਾ ਉਹਦੇ
1: ਵਿੱਚ ਦੋ ਕੇਸ ਵੱਖਰੇ ਵੱਖਰੇ ਨੇ ਨਾ ਉਹਨਾਂ ਨੂੰ ਆਪਾਂ ਸਮਝਣ ਦੀ ਵੀ ਕੋਸ਼ਿਸ਼ ਕਰੀਏ ਚਲੋ ਜੋ ਅਕਾਲੀ ਦਲ ਨੇ ਜੋ ਕੀਤਾ ਸੀ ਉਹਨਾਂ ਨੇ ਭੁਗਤ ਲਿਆ ਠੀਕ ਹੈ ਜੀ ਪਰ ਜੋ ਹੁਣ ਜਿਹੜੀ ਇਹਦੇ ਵਿੱਚ ਸਿਆਸਤ ਨੂੰ ਆਪਾਂ ਥੋੜਾ ਜਿਹਾ ਪਿੱਛੇ ਛੱਡ ਕੇ ਜੇ ਦੇਖੀਏ ਜੋ ਸਾਡਾ ਸਿੱਖ ਪਰੰਪਰਾਵਾਂ ਨੇ ਜਾਂ ਅਕਾਲ ਤਖ਼ਤ ਸਾਹਿਬ ਦੀ ਇੱਕ ਜੋ ਵੀ ਸ਼ਾਨ ਹੈ ਘੱਟੋ ਘੱਟ ਜਾਂ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਜਿਹੜਾ ਲੜਾਇਆ ਜਾ ਰਿਹਾ ਉਹਨੂੰ ਆਪਾਂ ਇਗਨੋਰ ਨਹੀਂ ਨਾ ਕਰ ਸਕਦੇ ਜਿਹੜੀ ਉਹਨੂੰ ਢਾਹ ਲੱਗ ਰਹੀ ਹੈ
2: ਨਹੀਂ ਭਾਰਜ ਬਾਈ ਜੀ ਜਿਹੜੀ ਅਕਾਲ ਤਖ਼ਤ ਦੀ ਸ਼ਾਨ ਸੀ ਨਾ ਜੀ ਉਹਨਾਂ ਨੂੰ ਅਸੀਂ ਮਿੱਟੀ ਚ ਮਿਲਾਉਣਾ ਅਸੀਂ ਖੁਦ ਸ਼ੁਰੂ ਕੀਤਾ ਜਿਹੜੇ ਅਸੀਂ ਕਸਟੋਡੀਅਨ ਸੀ ਉਹਦੇ ਅਸੀਂ ਦੂਜਿਆਂ ਤੇ ਫੇਰ ਇਲਜ਼ਾਮ ਲਾਵਾਂਗੇ ਜੀ ਇਹਨਾਂ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਦੂਜੇ ਤੀਜੇ ਨੇ ਜਿਨ੍ਹਾਂ ਤੇ ਆਪਾਂ ਲਾਉਂਦੇ ਹਾਂ
1: ਜੀ
2: ਅਸੀਂ ਖੁਦ ਸ਼ੁਰੂ ਕੀਤਾ ਜੀ ਉਹਨਾਂ ਨੂੰ ਮਿੱਟੀ ਚ ਮਿਲਾਉਣਾ
1: ਜੀ
2: ਇਹ ਜੇ ਜੇ ਜਿਹਨੂੰ ਮਰਜ਼ੀ ਤੁਸੀਂ ਆ ਭਾਵੇਂ ਔਜਲਾ ਬਾਈ ਜੀ ਨੂੰ ਪੁੱਛ ਲਿਆ ਜੇ ਹੋਰ ਆ ਸੰਧੂ ਸਾਹਿਬ ਜਿਨ੍ਹਾਂ ਨੂੰ ਮਰਜ਼ੀ ਜਿਹੜੇ ਕੋਈ ਸੰਜੀਦਾ ਬੰਦੇ ਨੇ ਜਿਹੜੇ
1: ਸਹਿਮਤ ਉਸ ਚੀਜ਼ ਦੇ ਨਾਲ ਪਰ ਮੈਂ ਇੱਕ ਚੀਜ਼ ਇਹਦੇ ਵਿੱਚ ਆਪਣੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਨਾ ਮੈਂ ਥੋੜਾ ਜਿਹਾ ਉਹਨੂੰ ਡਿਫਰੈਂਟ ਤਰੀਕੇ ਦੇ ਨਾਲ ਦੇਖਣਾ ਚਾਹੁੰਦਾ ਆ ਕਿ ਮਤਲਬ ਕਿ ਜੇਕਰ ਮੁੱਦਾ ਹੁਣ ਉਦੋਂ ਅਕਾਲੀ ਦਲ ਦਾ ਸੀਗਾ ਠੀਕ ਆ ਜੀ ਉਦੋਂ ਸਾਰੇ ਇਹ ਵੀ ਬੋਲਦੇ ਰਹੇ ਨੇ ਉਹਨਾਂ ਦੇ ਖਿਲਾਫ਼ ਭਾਈ ਇਹਨਾਂ ਨੂੰ ਜਾਣਾ ਚਾਹੀਦਾ ਇਹਨਾਂ ਨੂੰ ਇੱਦਾਂ ਕਰਨਾ ਚਾਹੀਦਾ ਇਹਨਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਜੀ ਕਿੱਦਾਂ ਤੇ ਇਹਨਾਂ ਨੂੰ ਵੀ ਤਾਂ ਹੁਣ ਜੇ ਇਹਨਾਂ ਦੇ ਉੱਤੇ ਸਿਰ ਦੇ ਉੱਤੇ ਪਈ ਹੈ ਗੱਲ ਇਹ ਵੀ ਹੈ ਨਾ ਕਿ ਉਹ ਹੁਣ ਜੋ ਗੱਲ ਸਾਹਮਣੇ ਆ ਰਹੀ ਇਹ ਮੈਨੂੰ ਨੀ ਪਤਾ ਕਿ ਮਾਨ ਸਾਹਿਬ ਨੇ ਜੋ ਕਿਹਾ ਉਹ ਝੂਠ ਹੈ ਕਿ ਸੱਚ ਹੈ ਪਰ ਜੋ ਅੱਜ ਖ਼ਬਰਾਂ ਨੇ ਜਾਂ ਜੋ ਸਾਰਾ ਬਣ ਗਿਆ ਇੱਕ ਜੋ ਸਾਡੇ ਸਾਹਮਣੇ ਤਸਵੀਰ ਬਣ ਰਹੀ ਹੈ ਕਿ ਘੱਟੋ ਘੱਟ ਉਹਦੇ ਵਿੱਚ ਇੱਕ ਵਿਸ਼ਵਾਸਘਾਤ ਤਾਂ ਜਿਹੜਾ ਕਹਿ ਸਕੋ ਹੋਇਆ ਚਾਹੇ ਨਹੀਂ ਹੋਇਆ ਉਹ ਸੀਗੇ ਚਾਹੇ ਨਹੀਂ ਸੀਗੇ ਪਰ ਜੋ ਰਿਪੋਰਟਾਂ ਬਣਾਈਆਂ ਗਈਆਂ ਜਾਂ ਸਾਰਾ ਕਿਤੇ ਉਦੋਂ ਤੋਂ ਉੱਥੋਂ ਥੋੜੀ ਨਾ ਭੱਜ ਸਕਦੇ ਨੇ ਹੁਣ
2: ਭਾਰਜ ਬਾਈ ਜੀ ਮੈਂ ਨਾ ਉਹੀ ਗੱਲ ਕਹਿਣੀ ਚਾਹੁੰਦਾ ਵਾ ਵੀ ਮੈਂ ਤਾਂ ਇਹਨਾਂ ਤੋਂ ਵੇਖੋ ਕਿਸੇ ਨੂੰ ਘੱਟ ਨੀ ਮੰਨਦਾ ਹੈਗਾ ਭਾਵੇਂ ਇਹ ਹੋਣ ਵਾਲੇ ਨੇ ਭਾਵੇਂ ਉਹ ਪਿਛਲੇ ਨੇ ਭਾਵੇਂ ਆ ਦੂਜੇ ਤੀਜੇ ਜਿੰਨੇ ਵੀ ਹੈਗੇ ਨੇ ਇਹ ਮੈਂ ਤਾਂ ਇਹਨਾਂ ਨੂੰ ਸਭ ਨੂੰ ਇੱਕੋ ਜਿਹਾ ਹੀ ਮੰਨਦਾ ਹੈਗਾ ਇਹਨਾਂ ਚੋਂ ਇਹਨਾਂ ਨੂੰ ਆਪਣੀ ਜਿੱਥੇ ਕੁਰਸੀ ਦਾ ਐ ਮਿਲਦਾ ਵੀ ਫਾਇਦਾ ਵੀ ਸਾਨੂੰ ਕੁਰਸੀ ਤੇ ਬਹਿਣ ਦਾ ਮੌਕਾ ਹੈ ਉੱਥੇ ਇਹ ਹੋਰ ਹਿਸਾਬ ਨਾਲ ਚੱਲਦੇ ਨੇ ਗੱਲ ਕੁਰਸੀ ਦੀ ਹੈ ਇਹਨਾਂ ਨੂੰ ਲੋਕਾਂ ਨਾਲ ਅਕਾਲ ਤਖ਼ਤ ਨਾਲ ਜਾਂ ਕਿਸੇ ਨਾਲ ਕੋਈ ਮਤਲਬ ਨਹੀਂ
1: ਕਿਉਂਕਿ ਮੈਂ ਇੱਕ ਚੀਜ਼ ਇਹਦੇ ਵਿੱਚ ਐਡ ਤੁਹਾਡੇ ਹੋਰ ਕਰਦਾ ਕਿਉਂਕਿ ਮੈਂ ਹਨਾ ਚਲੋ ਇਹਨਾਂ ਮੁਲਕਾਂ ਦੀ ਪੋਲਿਟਿਕਸ ਨੂੰ ਦੇਖੀਦਾ ਹੈ ਜਾਂ ਸੁਣੀਦਾ ਹੈ ਜਾਂ ਉਹਦੇ ਵਿੱਚ ਵਿਚਰੀਦਾ ਵੀ ਹੈ ਤਾਂ ਉਹ ਸਾਡੇ ਹਨਾ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਦੀ ਕਹਿ ਲਓ ਟਰੰਪ ਦੀ ਵੀ ਗੱਲ ਕਰ ਲਓ ਕਦੇ ਆਪਾਂ ਉਹਨਾਂ ਦੇ ਮੀਡੀਆ ਦੇ ਵਿੱਚ ਕਦੇ ਇਹ ਚੀਜ਼ ਸੁਣੀਆਂ ਕਿ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੁਣ ਦੇਖੋ ਕੱਲ ਬ੍ਰਿਟੇਨ ਦੇ ਵਿੱਚ ਉਹਨਾਂ ਦੀ ਪਾਰਟੀ ਨੇ ਕਿਹਾ ਵੀ ਅਸਤੀਫਾ ਦੇ ਦਿਓ ਜੀ ਪੀਐਮ ਸਾਹਿਬ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਗੱਲ ਨਹੀਂ ਬੜੀ ਠੀਕ ਹੈ ਜੀ
2: ਬਿਲਕੁਲ
1: ਤੇ ਉਹ ਚੀਜ਼ਾਂ ਨਾ ਤਾਂ ਅਸੀਂ ਉਸ ਚੀਜ਼ ਨੂੰ ਜਿਹੜਾ ਸਾਡਾ ਮਤਲਬ ਕਿ ਨਿਊਜ਼ ਹੈਗੀ ਆ ਜਾਂ ਜਿਹੜੀ ਜਿਹੜੀ ਸਾਡਾ ਮੁੱਦਾ ਹੈਗਾ ਉਹਨੂੰ ਫੋਕਸ ਕਰਨ ਦੀ ਬਜਾਏ ਅਸੀਂ ਹਨਾ ਪੁਰਾਣਾ 47 ਤੋਂ ਇਤਿਹਾਸ ਸ਼ੁਰੂ ਕਰ ਲੈਂਦੇ ਆ ਫਿਰ 84 ਦੇ ਉੱਤੇ ਆਉਂਦੇ ਆ ਫਿਰ ਅਸੀਂ ਸਾਰੇ ਉਹ ਕਾਂਡ ਗਣਾਉਂਦੇ ਆ ਤੇ ਖਬਰ ਜਿਹੜੀ ਹੁੰਦੀ ਆ ਜਿਹੜੇ ਉਹ ਮੁੱਦੇ ਦੇ ਉੱਤੇ ਜਾਂ ਤਾਂ ਅਸੀਂ ਉਸ ਚੀਜ਼ ਨੂੰ ਸਾਰੀ ਨੂੰ ਉਲਝਾਉਣਾ ਚਾਹੁੰਦੇ ਆ ਤੇ ਜਾਂ ਫਿਰ ਲੋਕਾਂ ਦੇ ਵਿੱਚ ਉਹ ਸਪਸ਼ਟ ਨਹੀਂ ਕਰਨਾ ਚਾਹੁੰਦੇ
2: ਨਹੀਂ ਨਹੀਂ ਨਹੀਂ ਨਹੀਂ ਭਾਰਜ ਬਾਈ ਜੀ ਵੇਖੋ ਆਪਾਂ ਨਾ ਸਿਰਫ ਅੱਜ ਵਾਲੇ ਸਮੇਂ ਨੂੰ ਲੈ ਕੇ ਗੱਲ ਨਹੀਂ ਕਰ ਸਕਦੇ ਜਿਹੜਾ ਅੱਜ ਵਾਲਾ ਸਮਾਂ ਹੈ ਨਾ ਜੀ ਇਹਨੂੰ ਤੈ ਜਿਹੜਾ ਆਪਣਾ ਪਾਸਟ ਹੈ ਨਾ ਉਹ ਜਿਵੇਂ
1: ਅੱਜ ਵਾਲੇ ਸਮੇਂ ਦੀ ਨਹੀਂ ਬਾਈ ਜੀ ਗੱਲ ਕਰਦਾ ਮਤਲਬ ਕਿ ਘੱਟੋ ਘੱਟ ਵਿਅਕਤੀਗਤ ਜਿਹੜੇ ਜਿਹਨੇ ਗਲਤੀ ਚਾਹੇ ਮੈਂ ਹੀ ਆ ਜੇ ਮੈਂ ਗਲਤੀ ਕੀਤੀ ਹੈ ਤਾਂ ਫੋਕਸ ਸਾਰੀ ਚੀਜ਼ ਦਾ ਤੁਹਾਡਾ ਵੀ ਜਾਂ ਮੀਡੀਏ ਦਾ ਵੀ ਜਾਂ ਉਹ ਸੰਸਥਾ ਦਾ ਵੀ ਜਾਂ ਚੌਥਾ ਬੰਦਾ ਮੈਂ ਆ ਜਿਹੜੇ ਗਲਤੀ ਕੀਤੀ ਹੈ ਉਹ ਚਾਹੇ ਉਹ ਓਪੋਜੀਸ਼ਨ ਦਾ ਵਕੀਲ ਹੈ ਤੇ ਚਾਹੇ ਉਹ ਸਾਡਾ ਆਪਣਾ ਚਾਹੇ ਉਸ ਵਿਅਕਤੀ ਦਾ ਵਕੀਲ ਹੈ ਜਿਹਨੇ ਗਲਤੀ ਕੀਤੀ ਹੈ ਫੋਕਸ ਤਾਂ ਉਹ ਵਿਅਕਤੀ ਦੇ ਉੱਤੇ ਹੋਣਾ ਚਾਹੀਦਾ ਨਾ ਉਹ ਗਲਤੀ ਦੇ ਉੱਤੇ ਹੋਣਾ ਚਾਹੀਦਾ ਜੋ ਉਹਨੇ ਕੀਤੀ ਹੈ
2: ਨਹੀਂ ਨਹੀਂ ਉਹ ਤਾਂ ਹੈਗੀ ਹੋਈ ਹੈ ਜੀ ਮੈਂ ਤਾਂ ਫਿਰ ਗੱਲ ਇਹ ਹੈ ਨਾ ਜੀ ਹੁਣ ਜੇ ਆਪਾਂ ਮੈਂ ਤੁਹਾਡੇ ਕੋਲ ਕੱਲੀ ਭਗਵੰਤ ਮਾਨ ਦੀ ਗੱਲ ਕਰ ਦੇਣਾ ਵਾ
1: ਜੀ
2: ਵੀ ਉਹਨੇ ਉੱਥੇ ਜਾ ਕੇ ਗੱਲ ਮੰਨੀ ਠੀਕ ਹੈ ਜੀ ਅੱਜ ਜੋ ਵੀ ਚਲੋ ਸਾਹਮਣੇ ਆਉਣ ਦਿਆ ਉਹਦੇ ਚ ਭਗਵੰਤ ਮਾਨ ਦੀ ਗਲਤੀ ਹੈ ਜੀ ਠੀਕ ਹੈ ਜੀ
1: ਜੀ
2: ਮੈਂ ਤਾਂ ਆਪਾਂ ਤਾਂ ਕਦੇ ਇਹਨਾਂ ਨੂੰ ਜਸਟੀਫਾਈ ਕੀਤਾ ਹੀ ਨਹੀਂ
1: ਬਿਲਕੁਲ ਬਿਲਕੁਲ
2: ਪਰ ਗੱਲ ਇਹ ਹੈ ਨਾ ਭਾਰਤ ਬਾਈ ਜੀ ਵੀ ਆਹ ਜਿਹੜੇ ਹਾਲਾਤ ਬਣੇ ਉਹ ਬਣੇ ਕਿਉਂ ਉਹ ਵੀ ਤਾਂ ਆਪਾਂ ਨੂੰ ਵੇਖਣਾ ਪਊਗਾ ਨਾ ਜੀ ਆਪਾਂ ਇਹਨਾਂ ਨੂੰ ਅੱਜ ਮੰਨ ਲਓ ਅੱਜ ਤੁਸੀਂ ਭਗਵੰਤ ਮਾਨ ਤੇ ਫੋਕਸ ਕਰੀ ਚਲੋ ਅਸਤਾਈ ਤੱਕ ਤੁਸੀਂ ਭਗਵੰਤ ਮਾਨ ਤੇ
1: ਉਹ ਚੀਜ਼ ਨੂੰ ਹਾਲਾਤਾਂ ਨੂੰ ਆਪਾਂ ਜੇ ਸੁਧਾਰਨਾ ਚਾਹੁੰਦੇ ਹਾਂ ਤਾਂ ਹਾਲਾਤ ਫਿਰ ਅੱਗੇ ਅੱਗੇ ਏਦਾਂ ਹੀ ਸੁਧਰਨਗੇ ਜੇ ਮਤਲਬ ਕਿ ਅੱਜ ਜੇ ਉਹ ਸੁਖਬੀਰ ਬਾਦਲ ਦੇ ਉੱਤੇ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਸ ਸਮੇਂ ਦੇ ਸੀਗੇ ਉਹਨਾਂ ਨੇ ਸੁਣਾਇਆ ਉਦੋਂ ਉਸ ਤੋਂ ਬਾਅਦ ਨਵਾਂ ਜਥੇਦਾਰ ਲੱਗ ਗਏ ਨੇ ਤੇ ਉਹ ਫੈਸਲਾ ਇਸ ਚੀਜ਼ ਦੇ ਵਿੱਚ ਸੁਣਾਉਂਦੇ ਤੇ ਤਾਂ ਛਵੀ ਫਿਰ ਹੌਲੀ ਹੌਲੀ ਉਹਦੇ ਵਿੱਚ ਸੁਧਰੇਗੀ ਵੀ ਤਾਂ ਆਪਾਂ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਵੀ ਜਾ ਕੇ ਜੇ ਦੇਖੀਏ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਛਵੀ ਜੋ ਵਿਗੜੀ ਆਪਾਂ ਗੱਲ ਕਰਦੇ ਆ ਉਹਨੂੰ ਆਪਾਂ ਸੁਧਾਰਨ ਦੇ ਲਈ ਕੀ ਕਰ ਰਹੇ ਆ ਮਤਲਬ ਕੀ ਕਰੀਏ ਜਿਹੜਾ ਸੁਧਰੇ
2: ਨਹੀਂ ਉਹ ਤਾਂ ਸਭ ਤੋਂ ਪਹਿਲਾਂ ਤਾਂ ਭਾਰਜ ਬਾਈ ਜੀ ਜਿਹੜੇ ਇਸ ਟਾਈਮ ਮੰਨ ਲਓ ਅਕਾਲ ਤਖ਼ਤ ਦੀ ਮੰਨ ਲਓ ਅਥਾਰਟੀ ਦੇ ਕਾਇਮ ਹੈਗੇ ਨੇ ਸੁਧਾਰਨੀ ਤਾਂ ਉਹਨਾਂ ਨੇ ਭਾਰਜ ਬਾਈ ਜੀ ਆਪਾਂ ਕਿਵੇਂ ਸੁਧਾਰ ਸਕਦੇ ਹਾਂ ਆਪਾਂ ਤਾਂ ਮੰਨ ਲਓ ਆਪਾਂ ਨਹੀਂ ਨਹੀਂ ਆਪਾਂ ਤਾਂ ਭਾਰਜ ਬਾਈ ਜੀ ਸੋਚ ਸਕਦੇ ਹਾਂ ਵੀ ਅਕਾਲ ਤਖ਼ਤ ਸਾਹਿਬ ਨੇ ਆਹ ਫੈਸਲਾ ਲਿਆ ਜਥੇਦਾਰ ਨੇ ਉਹ ਸਹੀ ਹੈ ਜਾਂ ਗਲਤ ਹੈ ਕਿ ਉਹ ਸਿਆਸਤ ਤੋਂ ਪ੍ਰੇਰਿਤ ਹੈ ਜਾਂ ਉਹ ਕਿਵੇਂ ਹੈ
1: ਜੀ
2: ਆਪਾਂ ਤਾਂ ਉਹਦੇ ਚੋਂ ਫੈਸਲਾ ਕਰ ਸਕਦੇ ਆਪਾਂ ਹੁਣ ਸਿੱਧਾ ਐਵੇਂ ਕਿਵੇਂ ਕਹਿ ਸਕਦੇ ਹਾਂ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ ਹੁਣ ਮੈਨੂੰ ਇਹ ਦੱਸੋ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ ਸਰਸੇ ਵਾਲੇ ਨੂੰ ਕਿਹੜੇ ਜਥੇਦਾਰ ਦਾ ਦਿਮਾਗ ਖਰਾਬ ਹੋਇਆ ਵੀ ਉਹ ਉੱਠ ਕੇ ਸਿੱਧਾ ਸਰਸੇ ਵਾਲੇ ਨੂੰ ਮਾਫ਼ੀ ਦੇ ਦੂਗਾ ਜੀ
1: ਜੀ
2: ਮੈਂ ਹੁਣ ਇਹ ਤਾਂ ਚਲੋ ਬਾਹਲੀ ਪਾਸਟ ਦੀ ਗੱਲ ਵੀ ਨਹੀਂ ਹੈਗੀ ਆਹਦਾ ਜਿਹੜਾ ਹੁਣ ਸੁਖਬੀਰ ਬਾਦਲ ਸਾਹਿਬ ਵਾਲਾ ਜਿਹੜਾ ਹੋਇਆ ਫੈਸਲਾ ਇਹ ਤਾਂ ਸਾਰੀ 6 ਮਹੀਨੇ 7 ਮਹੀਨਾ ਪਹਿਲਾਂ ਦੀ ਗੱਲ ਹੈ ਨਾ ਜੀ
1: ਜੀ
2: ਉਸੇ ਜਥੇਦਾਰ ਕੋਲ ਜਾ ਕੇ ਮੰਨ ਕੇ ਤੇ ਦੁਬਾਰਾ ਜਾ ਕੇ ਉਹੀ ਗੱਲ ਬਾਹਰ ਜਦੋਂ ਜਾ ਕੇ ਮੈਂ ਉਹੀ ਕਹਿੰਦਾ ਬਾਈ ਜੀ ਜਿਹੜੀ ਗੱਲ ਮੈਂ ਨਾ ਟਵਾਣਾ ਸਾਹਿਬ ਕਹਿੰਦੇ ਹੁੰਦੇ ਨੇ ਵੀ ਇਹ ਸਿਆਸਤ ਜਿਹੜੀ ਹੈ ਨਾ ਅੱਜ ਪਹਿਲਾਂ ਹੁੰਦਾ ਸੀ ਵੀ ਸਿਆਸਤ ਤੇ ਧਰਮ ਦਾ ਕੁੰਡਾ ਜਿਹੜੀ ਮੀਰੀ ਪੀਰੀ ਦਾ ਸਿਧਾਂਤ ਸੀ ਇਹ ਹੁਣ ਇਸ ਟਾਈਮ ਸਿਆਸਤ ਧਰਮ ਨੂੰ ਵਰਤ ਰਹੀ ਹੈ ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਜਿਹੜੀ ਜਦੋਂ ਇਹ ਸੀ ਇਹ ਮੰਨ ਲਓ ਜਿਹੜਾ ਮੰਨ ਲਓ ਧਰਮ ਵਾਲਾ ਸ਼ੇਰ ਹੈ ਨਾ ਜਦੋਂ ਇਹ ਉੱਤੇ ਬੈਠਾ ਬੰਦਾ ਮੈਂ ਉਹ ਦੁਬਾਰਾ ਰੈਪੀਟੇਸ਼ਨ ਹੋ ਜਾਂਦੀ ਹੈ ਉਹ ਇਹਨਾਂ ਨੂੰ ਹੁਣ ਵਰਤਦੇ ਰਹੇ ਬਾਈ ਜੀ ਮੈਂ ਤਾਂ ਉਹੀ ਗੱਲ ਕਹਿਣਾ ਵੀ ਹੁਣ ਭਗਵੰਤ ਮਾਨ ਗਲਤ ਹੈ ਤੁਸੀਂ ਜਦੋਂ ਤੁਹਾਡੇ ਮੰਨ ਲਓ ਉਸੇ ਅਥਾਰਟੀ ਉਸੇ ਅਕਾਲ ਤਖ਼ਤ ਦੀ ਪਦਵੀ ਤੇ ਕਾਇਮ ਜਥੇਦਾਰ ਸੀ ਨਾ ਜਿਨ੍ਹਾਂ ਨੇ ਫੈਸਲਾ ਦਿੱਤਾ ਤੁਸੀਂ ਆਪ ਲਾਏ ਸੀ ਜਦੋਂ ਉਹਨਾਂ ਨੇ ਫੈਸਲਾ ਦਿੱਤਾ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਲਾਤਾ ਉਹ ਸਾਰੇ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕਿਉਂਕਿ ਉਹ ਤੁਹਾਡੇ ਨਾਲ ਸਹਿਮਤ ਨਹੀਂ
1: ਜੀ
2: ਹੋਣ ਵਾਲੇ ਗੜਗੱਜ ਸਾਹਿਬ ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਇਹਨਾਂ ਜਿਹੜੇ ਅੱਜ ਉਸੇ ਅਥਾਰਟੀ ਦੇ ਕਾਇਮ ਨੇ ਇਹਨਾਂ ਦੀਆਂ ਵੀਡੀਓ ਆ ਸਣੇ ਸਰਨਾ ਸਾਹਿਬ ਦੀਆਂ ਕੱਢ ਕੇ ਵੇਖ ਲਓ ਇਹ ਬਾਦਲਾਂ ਬਾਰੇ ਕੀ ਕੁਛ ਬੋਲਦੇ ਰਹੇ
1: ਜੀ
2: ਅੱਜ ਇਹ ਸਾਡੇ ਜਥੇਦਾਰ ਨੇ ਜੀ ਕਿਉਂਕਿ ਬਾਈ ਜੀ ਇਹ ਚੁਣਕੀ ਉਹਨਾਂ ਬੰਦਿਆਂ ਨੂੰ ਲਿਆਉਂਦੇ ਨੇ ਜਿਹੜੇ ਆ ਦੂਜਾ ਸੀ ਉਹ ਕੀ ਨਾਂ ਉਹਨਾਂ ਦਾ ਆਪਣਾ ਜਿਹੜੇ ਦਮਦਮਾ ਸਾਹਿਬ ਦੇ ਲਾਏ ਹੋਏ ਜਥੇਦਾਰ ਨੇ ਉਹ ਤਾਂ ਕਈ ਵਾਰੀ ਚੈਲੰਜ ਕੀਤਾ ਉਹਨਾਂ ਨੂੰ ਲੋਕਾਂ ਨੇ ਵੀ ਤੁਸੀਂ ਪਾਠ ਕਰਕੇ ਵਿਖਾ ਦੋ
1: ਜੀ
2: ਵੀ ਗੱਲ ਤਾਂ ਤੁਸੀਂ ਦੇਖੋ ਨਾ ਵੀ ਇਹ ਲੈ ਅਸਲ ਚ ਸਾਰਾ ਜਿਹੜਾ ਸਿਸਟਮ ਹੈ ਨਾ ਇਹ ਭਾਵੇਂ ਭਗਵੰਤ ਮਾਨ ਸਾਹਿਬ ਨੇ ਭਾਵੇਂ ਇਹ ਬਾਦਲ ਕੇ ਨੇ ਭਾਵੇਂ ਦੂਜੇ ਤੀਜੀਆਂ ਜਿੰਨੀਆਂ ਵੀ ਨੇ ਇਹ ਵਰਤ ਰਹੀਆਂ ਨੇ ਬਾਈ ਜੀ ਅਸੀਂ ਆਪਾਂ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਇਹ ਵੀ ਸਾਖ ਬਹਾਲ ਕਿਵੇਂ ਹੋਊਗੀ
1: ਜੀ
2: ਮੈਂ ਕਹਿੰਦਾ ਵੀ ਇਹ ਸਾਖ ਬਹਾਲ ਨਹੀਂ ਇਹ ਡਿੱਗਦੀ ਪਈ ਆ ਦਿਨੋਂ ਦਿਨ
1: ਜੀ
2: ਹੋਰ ਡਿੱਗਦੀ ਪਈ ਹੈ ਕੋਈ ਵੀ ਇਹਨੂੰ ਕਾਇਮ ਕਰਨ ਵਾਲੇ ਪਾਸੇ ਆਉਂਦਾ ਹੀ ਨਹੀਂ ਪਿਆ ਬਾਈ ਜੀ ਸਾਰੇ ਇਹਨੂੰ ਸਿਆਸੀ ਤੌਰ ਤੇ ਵਰਤਦੇ ਪਏ ਨੇ
1: ਜੀ
2: ਜਦੋਂ ਮੰਨ ਲਓ ਹੁਣ ਮੰਨ ਲਓ ਬਾਦਲ ਸਾਹਿਬ ਦੇ ਖਿਲਾਫ਼ ਫੈਸਲਾ ਆ ਗਿਆ ਤੁਸੀਂ ਉਹਨਾਂ ਨੂੰ ਲਾ ਦੋਗੇ ਤੇ ਫਿਰ ਜਦੋਂ ਹੁਣ ਮੰਨ ਲਓ ਦੂਜੀ ਧਿਰ ਦੇ ਖਿਲਾਫ਼ ਆਊਗਾ ਤੇ ਫਿਰ ਜਿਹੜੇ ਦੂਜੀ ਧਿਰ ਵਾਲੇ ਜੁੜੇ ਨੇ ਅੱਜ ਜਥੇਦਾਰ ਸਾਹਿਬ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਅਕਾਲ ਤਖ਼ਤ ਦੀ ਸ਼ਾਨ ਬਹਾਲ ਹੋਈ ਹੈ ਕਿ ਉਹਨੂੰ ਢਹਿ ਢੇਰੀ ਹੋਈ ਹੈ ਜਦੋਂ ਜਥੇਦਾਰ ਸਾਹਿਬ ਨੇ ਮੈਂ ਕਹਿੰਦਾ ਇਹ ਸਭ ਤੋਂ ਵੱਡੀ ਗਲਤੀ ਸੀ ਇਹਨਾਂ ਦੀ ਜਦੋਂ ਇੱਕ ਬੰਦਾ ਮੁੱਖ ਮੰਤਰੀ ਦੀ ਪੋਜੀਸ਼ਨ ਤੇ ਬੈਠਾ ਹੈ ਉਹਨੇ ਲੋਕਾਂ ਨੂੰ ਕੰਮ ਦੇਣੇ ਨੇ ਲੈਣੇ ਨੇ ਜਥੇਦਾਰ ਸਾਹਿਬ ਨੇ ਉੱਥੋਂ ਫੈਸਲਾ ਦੇਤਾ ਵੀ ਤੁਸੀਂ ਉਹਨਾਂ ਨੂੰ ਮਿਲਣਾ ਵਰਤਣਾ ਨਹੀਂ ਜੀ ਤੁਸੀਂ ਮੂੰਹ ਨਹੀਂ ਲਾਣਾ
1: ਜੀ
2: ਤੇ ਅੱਜ ਉਹਨਾਂ ਦੇ ਪਿੱਛੇ ਤਾਂ ਹੇੜਾਂ ਦੀਆਂ ਹੇੜਾਂ ਫਿਰਦੀਆਂ ਪਈਆਂ ਨੇ ਫਿਰ ਤੁਸੀਂ ਮੈਨੂੰ ਦੱਸੋ ਵੀ ਅਕਾਲ ਤਖ਼ਤ ਦੀ ਸ਼ਾਨ ਬਹਾਲ ਹੋਈ ਹੈ ਕਿ ਉਹ ਡਿੱਗੀ ਹੈ ਜੀ
1: ਓਹੀ ਚੀਜ ਸੈਣੀ ਸਾਹਿਬ ਕਹਿ ਕੇ ਗਏ ਨਾ, ਉਹ ਚੀਜ ਅਗੇਂਸਟ ਭੁਗਤ ਰਹੀ ਆ ਉਹ ਚੀਜ ਬਿਲਕੁਲ ਆ ਜੀ।
2: ਮੈਂ ਓਹੀ ਤਾਂ ਭਾਰਤ ਬਾਈ ਜੀ ਕਹਿਣ ਦਾ, ਮੇਰਾ ਨਾ ਤੁਸੀਂ ਯਕੀਨ ਜਾਣਿਓ ਉਹਦੇ ਬਾਈ ਜੀ, ਆਪਣਾ ਭਾਰਤ ਬਾਈ ਜੀ, ਮੈਨੂੰ 1% ਵੀ ਇਹਨਾਂ ਤੋਂ ਕਿਸੇ ਦੀ ਸਰਕਾਰ ਬਣ ਜੇ ਭਾਵੇਂ, ਆਪਾਂ ਨੂੰ 1% ਵੀ ਇਹਨਾਂ ਤੋਂ ਕੁਛ ਨੀ ਲੈਣਾ। ਮੈਂ ਕਹਿੰਦਾ ਸਗੋਂ ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਤੋਂ ਪਰਮਾਤਮਾ ਸਾਨੂੰ ਵੀ ਇਹਨਾਂ ਦੇ ਕੋਲ ਲਿਜਾਵੇ ਹੀ ਨਾ, ਭਾਵੇਂ ਕਿਸੇ ਵੀ ਲੀਡਰ ਕੋਲ, ਅਸੀਂ ਰੋਟੀ ਜਿੰਨੀ ਕੁ ਕਮਾਉਂਦੇ ਹਾਂ ਖਾਂਦੇ ਹਾਂ ਉਨੀ ਕੁ ਚੱਲੀ ਜਾਵੇ
1: ਜੀ।
2: ਸਾਨੂੰ ਨੀ ਲੋੜ ਹੈਗੀ ਵੀ ਅਸੀਂ ਇਹਨਾਂ ਨੂੰ ਵੀ ਸਾਨੂੰ ਇਹੋ ਜਿਹਾ ਕਿਤੇ ਹੋਵੇ ਵੀ ਅਸੀਂ ਇਹਨਾਂ ਕੋਲ ਜਾ ਕੇ ਕਹੀਏ, ਪਰ ਘੱਟੋ ਘੱਟ ਆਪਣੇ ਸੂਬੇ ਵਾਸਤੇ ਤਾਂ ਇਹ ਚੱਲ ਪੈਣ। ਇਹ ਤਾਂ ਸਾਰੇ ਵਰਤਣ ਤੇ ਲੱਗੇ ਹੋਏ ਨੇ ਭਾਰਤ ਬਾਈ ਜੀ,
1: ਤੁਸੀਂ
2: ਸੋਚ ਕੇ ਤਾਂ ਦੇਖੋ ਵੀ ਇਹ ਲੈ ਕੇ ਕਿੱਧਰ ਨੂੰ ਤੁਰੇ ਜਾਂਦੇ ਨੇ, ਭਾਵੇਂ ਉਹ ਸਾਡੀਆਂ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਸੀ ਉਹਨਾਂ ਦਾ ਤੁਸੀਂ ਦੇਖ ਲੋ ਵੀ ਅੱਜ ਕੀ ਹਾਲਾਤ ਨੇ, ਭਾਵੇਂ ਜਿਹੜੀਆਂ ਸਾਡੀਆਂ ਰਿਲੀਜੀਅਸ ਸੰਸਥਾਵਾਂ ਸੀ, ਤੁਸੀਂ ਦੇਖ ਲੋ ਵੀ ਅਕਾਲ ਤਖ਼ਤ ਦਾ ਕੀ ਹਾਲ ਹੈ, ਜਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ, ਜਾਂ ਦੂਜਿਆਂ ਦਾ, ਵੀ ਹਾਲਾਤ ਕੀ ਬਣਾ। ਉਹ ਹਾਲਾਤ ਤਾਂ ਨੇ ਕਿਉਂਕਿ ਇਹਨਾਂ ਨੇ ਸਿਆਸੀ ਤੌਰ ਤੇ ਵਰਤਦੇ ਪਏ ਨੇ ਬਾਈ ਉਹਨਾਂ
1: ਨੂੰ ਜੀ। ਬਿਲਕੁਲ ਜੀ,
2: ਆਪਾਂ ਤਾਂ ਆਪਾਂ ਅੱਜ ਮੈਂ ਕੱਲੀ ਭਗਵੰਤ ਮਾਨ ਦੇ ਗੱਲ ਖਿਲਾਫ ਕਰੀ ਜਾਂਦਾ, ਮੈਂ ਰੋਜ਼ ਕਰੀ ਜਾਵਾਂਗਾ ਕੋਈ ਗੱਲ, ਪਰ ਜਿਹੜੇ ਉਹ ਹੁਣ ਦੁਬਾਰਾ ਆ ਕੇ ਮੰਨ ਲਓ ਇਹਦੀ ਇਹਨਾਂ ਦੀ ਥਾਂ ਤੇ ਬਹਿਣਾ, ਉਹ ਕੱਲ ਨੂੰ ਉਹ ਉਹ ਉਸ ਹਿਸਾਬ ਨਾਲ ਉਹ ਲੱਗ ਜਾਣਗੇ ਵਰਤਣ, ਵਰਤਦੇ ਹੀ ਪਏ ਨੇ ਹੁਣ, ਆਪਾਂ ਸਮਝ ਹੀ ਸਕਦੇ ਹਾਂ ਭਾਰਤ ਬਾਈ
1: ਜੀ।
2: ਮੈਂ ਕੋਈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਭਾਰਤ ਬਾਈ ਜੀ, ਕੋਈ ਇਹ ਨੀ ਹੈਗਾ ਵੀ ਮੇਰਾ ਕੋਈ ਨਿੱਜੀ ਕਿਸੇ ਨਾਲ ਵੀ ਕੋਈ ਉਹ ਹੈਗਾ ਨਾ ਵੀ ਮੈਂ ਕਿਸੇ ਪਾਰਟੀ ਦਾ ਵਰਕਰ।
1: ਨਹੀਂ ਨਹੀਂ, ਆਪਾਂ ਤਾਂ ਵਿਚਾਰ ਕਰ ਰਹੇ ਉਹਦੇ ਵਿੱਚ, ਇਹ ਗੱਲ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜਾਂ ਸਹਿਮਤ ਆ ਜਾਂ ਉਹਦੇ ਵਿੱਚ ਨਹੀਂ, ਕੁਝ ਨਾ ਕੁਝ ਨਿਕਲ ਕੇ ਹੁੰਦਾ ਨਾ, ਵਿਚਾਰ ਕਰਾਂਗੇ ਵੱਖਰੇ ਵੱਖਰੇ।
2: ਬਿਲਕੁਲ ਵਿਚਾਰ ਹੋਣਾ ਚਾਹੀਦਾ, ਉਹ ਤਾਂ ਆਪਾਂ ਸਾਡੇ ਬਾਬੇ ਨਾਨਕ ਨੇ ਕੁਝ ਸੁਣੀਏ ਕੁਝ ਕਿਹਾ ਕਹੀਏ, ਉਹ ਤਾਂ ਸਿਧਾਂਤ ਆਪਾਂ ਉਹਦੇ ਤੇ ਗੱਲ ਕਰਦੇ
1: ਜੀ।
2: ਆਪਣੇ ਨਾਲ ਇਹ ਆ ਵੀ
1: ਔਜਲਾ ਸਾਹਿਬ ਜੁੜੇ ਨੇ, ਉਹਨਾਂ ਨੂੰ ਨਾਲ ਜੋੜ ਲਈਏ, ਸ਼ਾਇਦ ਕੁਝ ਕਹਿਣਾ ਚਾਹੁੰਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਾਰੇ ਸਰੋਤੇ ਨੂੰ
1: ਸਤਿ ਸ੍ਰੀ ਅਕਾਲ ਜੀ। ਜੀ ਹਾਂ,
2: ਸਤਿ ਸ੍ਰੀ ਅਕਾਲ ਔਜਲਾ ਬਾਈ, ਸਤਿ ਸ੍ਰੀ ਅਕਾਲ।
3: ਵੇਖੋ ਜੋ ਆਪਣੇ ਮੁਕੱਦਰ ਵੀਰ ਗੱਲ ਕਰਦੇ ਨੇ, ਗੱਲ ਤਾਂ ਸਹੀ ਹੈ
1: ਜੀ,
3: ਪਰ ਗੱਲ ਹੈਗੀ ਆ ਵੀ ਜੇ ਇਹ ਜਿਹੜਾ ਜਥੇਦਾਰ ਸਾਹਿਬ ਵਾਲੇ ਫੈਸਲੇ ਨੇ ਨਾ, ਉਹ ਇਸ ਤਰ੍ਹਾਂ ਜਾਂਦੇ ਨੇ ਕਿ ਜਿਹੜੇ ਜਿਨ੍ਹਾਂ ਦੇ ਉਹਨਾਂ ਭਗਵੰਤ ਮਾਨ ਨੂੰ ਵੀ ਖਿੱਚ ਸਕਦੇ ਨੇ, ਕੋਈ ਗੱਲ ਨੀ, ਖਿੱਚਣ ਮਾੜਾ ਕੀਤਾ ਹੈ ਜੇ ਨੇ, ਪਰ ਜੋ ਬਾਦਲਾਂ ਨੇ ਕਰਕੇ ਕਰਿਆ ਜੇ ਉਹਨਾਂ ਨੂੰ ਵੀ ਖਿੱਚਿਆ ਜਾਂਦਾ ਤਾਂ ਇੱਕ ਸੰਦੇਸ਼ ਜਾਣਾ ਚਾਹੀਦਾ ਵੀ ਹਾਂਜੀ ਇਹ ਜਥੇਦਾਰ ਉਸ ਪਦਵੀ ਤੇ ਬਹਿ ਕੇ ਇਨਸਾਫ਼ ਕਰ ਰਹੇ।
1: ਬਿਲਕੁਲ
2: ਬਿਲਕੁਲ,
3: ਇਹ ਵੀ ਇੱਕ ਦੁਵਿਧਾ ਚ ਪਾਇਆ ਜਾ ਰਿਹਾ ਨਾ ਗੱਲ, ਤਾਂ ਜੋ ਕਹਿਣਾ ਚਾਹੁੰਦਾ ਇਹ ਵੀ ਕੌਮ ਨੂੰ ਤਾਂ ਦੁਵਿਧਾ ਚ ਪਾਇਆ ਜਾ ਰਿਹਾ ਨਾ।
1: ਬਿਲਕੁਲ,
3: ਤੇ ਇੱਕ ਬੰਦਾ ਤੁਹਾਡੇ ਸਾਹਮਣੇ ਝੋਲੀ ਅੱਟ ਕੇ ਖੜਾ ਪਾਈ ਪਾਈ ਮੰਨਦਾ, ਤੇ ਜਾ ਕੇ ਹਫ਼ਤੇ ਬਾਅਦ ਉਹ ਕਹਿ ਰਿਹਾ ਕਿ ਮੈਨੂੰ ਉੱਥੇ ਮੰਨਣਾ ਪੈਣਾ ਸੀ, ਤੇ ਨਾ ਹੀ ਮੰਨਦਾ
1: ਜੀ,
3: ਲੋੜ ਹੀ ਨੀ ਸੀ ਮੰਨਣ ਦੀ, ਫਿਰ ਕਹਿੰਦਾ ਜੀ ਮੈਂ ਨੀ ਕੀਤਾ ਜਥੇਦਾਰ ਸਾਹਿਬ, ਮੈਂ ਨਹੀਂ ਕੀਤਾ ਜੀ
1: ਜੀ,
3: ਫਿਰ ਉੱਥੇ ਮੰਨਣ ਦੀ ਲੋੜ ਨੀ ਸੀ
1: ਜੀ।
3: ਸੋ ਜੇ ਉਹ ਮੁਕਰੇ ਨੇ, ਫਿਰ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਭਾਈ ਚੋਣ ਨੀ ਲੜਨੀ ਤੁਸੀਂ
1: ਜੀ,
3: ਤੇ ਪ੍ਰਧਾਨ ਨੀ ਬਣਨਾ।
1: ਬਿਲਕੁਲ,
3: ਤੇ ਜੇ ਜਦ ਉਹਨਾਂ ਨੇ ਜੋ ਫੈਸਲੇ ਤੇ ਨਹੀਂ ਉਤਰੇ, ਉਹਨਾਂ ਤੇ ਵੀ ਐਕਸ਼ਨ ਹੋਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ?
1: ਬਿਲਕੁਲ ਜੀ,
3: ਜੇ ਉਹ ਲਿਆ ਹੁੰਦਾ ਤਾਂ ਅੱਜ ਆਹ ਕੰਮ ਨਹੀਂ ਹੋਣਾ,
1: ਨਹੀਂ ਹੋਣਾ ਸੀ।
3: ਦੇਖੋ ਅੱਗੇ ਗੱਲਾਂ ਹੋਰ ਸੀਗੀਆਂ, ਅੱਗੇ ਕੱਪੜੇ ਵਾਲੇ ਕਿਹਾ ਵਿਚਾਰਾ ਅਖਬਾਰ ਪੜ੍ਹ ਕੇ ਸੁਣਾ ਦਿੰਦਾ ਹੁੰਦਾ ਵੀ ਮੈਂ ਤਾਂ ਕਿੰਨੀ ਗੇਰੀ ਕਹਿਣਾ, ਸਾਡੇ ਬਜ਼ੁਰਗ ਕਹਿੰਦੇ ਚਲੋ ਠੀਕ ਆ ਬਾਦਲ ਹੋਣੀ ਕਰੀ ਗਏ ਕੰਮ ਚਲਾਈ ਗਏ ਚੱਕਰ, ਹੁਣ ਤਾਂ ਹਰ ਦੇ ਹੱਥ ਚ ਆ, ਚਾਹੇ 10 ਸਾਲ ਪਿਛਲੇ ਵਾਲੇ ਬਿਆਨ ਕੱਢ ਲੋ।
1: ਬਿਲਕੁਲ,
3: ਲਿਆ ਕੇ ਅਗਲਾ ਮੂਹਰੇ ਛੱਡ ਦਿੰਦਾ ਤੁਹਾਡੇ
1: ਜੀ,
3: ਪੰਗੇ ਤਾਂ ਉਹ ਪਏ ਹੋਏ ਨੇ ਨਾ।
1: ਬਿਲਕੁਲ,
3: ਇਹ ਠੀਕ ਆ ਵੀ ਅੱਜ ਚਾਹੇ ਮਾਨ ਸਾਹਿਬ ਸੱਚੇ ਨੇ ਚਾਹੇ ਝੂਠੇ ਨੇ, ਅੱਜ ਉਹਨਾਂ ਕੋਲ ਪਾਵਰ ਹੈ
1: ਜੀ,
3: ਜਿੱਦਣ ਇਹ ਵੀ ਇਸੇ ਪਦਵੀ ਤੋਂ ਉਤਰੇ ਨਾ, ਪਤਾ ਉਦਣ ਲੱਗਣਾ,
1: ਉਦਣ ਲੱਗਣਾ ਜੀ।
3: ਅੱਜ ਤਾਂ ਕੋਈ ਨਾ ਕੋਈ ਕਿਸੇ ਨਾਲ ਲੋੜ ਨਾ ਕਿਸੇ ਗੱਲ ਕਰਕੇ ਇਹਨਾਂ ਦੇ ਮੂਹਰੇ ਬੈਠਾ
1: ਜੀ,
3: ਜਿਹਨੂੰ ਮਰਜ਼ੀ ਸੱਦ ਲੈਣ।
1: ਬਿਲਕੁਲ,
3: ਤੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਅੰਦਰ ਤਾੜਦੇ ਨੇ ਇਹ
1: ਜੀ,
3: ਅੱਜ ਇਹਨਾਂ ਕੋਲ ਪਾਵਰ ਹੈ ਨਾ, ਤਾੜ ਰਹੇ ਨੇ,
1: ਤਾੜ ਰਹੇ ਨੇ ਜੀ,
3: ਫਿਰ ਕਿੱਥੇ ਤਾੜਨਗੇ? ਉਹੀ ਉਹੀ ਟੀਚਰ ਨੇ ਜੀ, ਉਹੀ ਟੀਚਰ 2015 ਚੜੇ ਹੋਏ ਸੀ
1: ਜੀ,
3: ਤੇ ਕੈਪਟਨ ਸਾਹਿਬ ਗਏ ਉਹਨਾਂ ਕੋਲ ਮੋਹਾਲੀ, ਉਹ ਕਹਿੰਦੇ ਤੁਸੀਂ ਇੱਥੇ ਹੀ ਹੋ, ਕੋਈ ਗੱਲ ਨੀ ਆ ਲੈਣ ਦੋ ਜੀ
1: ਜੀ, ਆ ਦਾਅਵੇ ਤਾਂ ਅੱਜ ਕਰੀ ਜਾਂਦੇ ਨੇ 5000 ਤੋਂ 68000 ਨੌਕਰੀਆਂ ਦੇਤੀਆਂ
3: ਉੱਥੇ ਹੀ, ਉੱਥੇ ਆ ਭਗਵਾਨ ਮਾਨ ਹੁਣੀ ਬੈਠੇ ਜੀ ਉਹਨਾਂ ਦੇ ਧਰਨੇ ਦੇ ਵਿੱਚ, ਸਾਨੂੰ ਆਉਣ ਦੋ ਜੀ, ਉੱਥੇ ਵੀ ਉਹੀ ਬਾਦਲ ਬੈਠੇ ਜੀ, ਸਾਨੂੰ ਆਉਣ ਦੋ ਜੀ, ਆ ਗਏ ਉਹੀ ਟੀਚਰ ਨੇ, ਉਹੀ ਟੈਂਕੀਆਂ ਨੇ।
1: ਬਿਲਕੁਲ, ਉਹੀ ਚੌਂਕ,
3: ਉਹੀ ਚੌਂਕ ਨੇ ਸਾਰਾ ਕੁਝ। ਸੋ ਪਤਾ ਤਾਂ ਉਦੋਂ ਲੱਗਦਾ ਜਦੋਂ ਉਤਰਨਗੇ ਜੀ ਇਹ
1: ਜੀ। ਬਿਲਕੁਲ,
3: ਜੇ ਧਰਮ ਵਾਲੇ ਵੀ ਕੰਮ ਸਹੀ ਨੀ ਕਰ ਰਹੇ, ਸਾਰਿਆਂ ਨਾਲੋਂ ਵੱਡੀ ਗੱਲ ਮੈਂ ਭਾਰਤ ਸਾਹਿਬ ਟਵਾਣਾ ਰੇਡੀਓ ਦੇ ਵੀ ਕਹੀ ਸੀ, ਇੱਥੇ ਵੀ ਕਹਿ ਰਿਹਾ, ਫੇਰ ਕਹਿ ਰਿਹਾ, ਇਹਨਾਂ ਦਾ ਕਿਸੇ ਦਾ ਕੁਛ ਨੀ ਜਾਣਾ, ਚਾਹੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ
1: ਬਿਲਕੁਲ,
3: ਚਾਹੇ ਉਹ ਅਕਾਲ ਤਖ਼ਤ ਦੀ ਕੁਰਸੀ ਤੇ ਬੈਠਾ
1: ਜੀ,
3: ਇਹ ਠੇਸ ਮਰਿਆਦਾ ਅਕਾਲ ਤਖ਼ਤ ਦੀ ਨੂੰ ਤੇ ਮੁੱਖ ਮੰਤਰੀ ਦੀ ਕੁਰਸੀ ਨੂੰ
1: ਲੱਗ ਰਹੀ ਹੈ ਜੀ, ਬਿਲਕੁਲ ਹੈ ਜੀ।
3: ਸੋ ਗੱਲ ਇਹ ਹੈ
1: ਜੀ, ਉੱਪਰ ਬੈਠੇ ਉਹ ਤਾੜੀਆਂ ਵਜਾਉਂਦੇ ਆ ਜੀ, ਲੜ ਰਹੇ ਨੇ,
3: ਬਿਲਕੁਲ ਜੀ ਬਿਲਕੁਲ
1: ਜੀ।
3: ਅਕਸਰ ਨੂੰ ਮੁੱਖ ਮੰਤਰੀ ਕੁਰਸੀ ਦੀ ਵੀ ਮਰਿਆਦਾ ਨਾ ਇੱਕ, ਉਹਨੂੰ ਵੀ ਢਾਹ
1: ਲੱਗ ਰਹੀ ਹੈ
3: ਜਿਸ ਤਰ੍ਹਾਂ ਮਾਨ ਸਾਹਿਬ ਉੱਥੇ ਬਹਿ ਕੇ ਗੱਲਾਂ ਕਰਦੇ ਨੇ ਚਾਹੀਏ, ਉਹ ਟਿੱਚਰਾਂ ਕਰਦੇ ਉਹਨੂੰ ਟਿੱਚਰਾਂ ਕੋਈ ਮੁੱਖ ਮੰਤਰੀ ਸਾਹਿਬ ਨੂੰ ਇੱਕਣ ਬੋਲਦਾ ਸੀ
1: ਜੀ। ਦੂਸਰੇ ਪਾਸੇ ਦੇਖੋ ਸ਼ਾਇਦ ਕੇਰਲ ਦਾ ਜਿਹੜਾ ਉਹ ਨੌਜਵਾਨ ਹੀ ਮੁੰਡਾ ਹੈ ਜਿਹੜਾ ਐਕਟਰ ਬਣਿਆ, ਉਹ ਦੇਖ ਲੋ ਕਿੰਨੇ ਵਧੀਆ ਫੈਸਲੇ ਕਰ ਰਿਹਾ ਜੀ, ਉਹੀ ਮੁੱਖ ਮੰਤਰੀ ਦੀ ਕੁਰਸੀ ਤੇ ਹੈ।
3: ਬਿਲਕੁਲ ਬਿਲਕੁਲ ਹਾਂਜੀ ਮੁਕੰਦਰ ਵੀ, ਹੁਣ ਦੱਸੋ ਜੀ।
1: ਜੀ ਮੁਕੰਦਰ
2: ਆਪਣਾ ਉਦਲਾ ਬਾਈ, ਮੇਰਾ ਵੀ ਇਹੀ ਕੰਮ ਸੀ ਵੀ।
1: ਆਵਾਜ਼ ਕੱਟਣ ਲੱਗ ਗਈ ਮੁਕੰਦਰ ਜੀ।
2: ਹਾਂਜੀ ਮੈਂ ਹੁਣ ਠੀਕ ਹੈ ਜੀ।
1: ਹਾਂਜੀ ਠੀਕ ਹੈ ਜੀ।
2: ਮੇਰਾ ਇਹੀ ਕੰਸਰਨ ਹੈ ਵੀ ਘੱਟੋ ਘੱਟ ਆਪਾਂ ਜਿਹੜੇ ਪਿਛਲੇ ਵਾਲਿਆਂ ਨੂੰ ਨਾ ਜਿਹੜੇ ਉਹ ਵੀ ਸਾਡੇ ਸਾਹਮਣੇ ਹੀ ਮੁੱਕਰਦੇ ਪਏ ਨੇ ਹਰ ਇੱਕ ਗੱਲ ਤੋਂ
1: ਜੀ।
2: ਉਹ ਤਾਂ ਮੈਂ ਤਾਂ ਅੱਗੇ ਸੈਣੀ ਬਾਈ ਜੀ ਨੂੰ ਕਈ ਵਾਰੀ ਮੈਂ ਹੱਸਦੇ ਹੋਏ ਕਹਿਣਾ ਵੀ ਚਲੋ ਆਪਾਂ ਵੋਟਾਂ ਪਾਈਆਂ, ਮੈਂ ਪਾਈਆਂ, ਹੋਰਾਂ ਨੇ ਪਾਈਆਂ,
1: ਬਿਲਕੁਲ।
2: ਉਹ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਚੁਣਦੇ ਤੁਸੀਂ ਜ਼ਿੰਮੇਵਾਰ। ਸਾਡੀ ਤਾਂ ਕੋਈ ਗਲਤੀ ਹੋਈ ਨੀ ਹੈਗੀ, ਜਿਨ੍ਹਾਂ ਨੇ ਰਾਜ ਕੀਤਾ, ਜਿਨ੍ਹਾਂ ਨੇ ਸਾਰਾ ਕੁਛ ਕਰਨਾ ਸੀ ਵੀ ਤੁਹਾਡੇ ਤੋਂ ਜੇ ਲੋਕ ਸੈਟਿਸਫਾਈਡ ਨਹੀਂ ਸੀ ਹੈਗੇ ਤਾਂ ਹੀ ਤਾਂ ਉਹਨਾਂ ਨੇ ਲੋਕਾਂ ਨੇ ਚੁਣਿਆ,
1: ਬਿਲਕੁਲ।
2: ਤੁਸੀਂ ਉਲਟਾ ਕਹਿੰਦੇ ਵੀ ਇਹ ਤਾਂ ਲੋਕ ਜ਼ਿੰਮੇਵਾਰ
1: ਜੀ, ਬਿਲਕੁਲ।
2: ਇਸ ਕਰਕੇ ਬਾਈ ਜੀ ਇਹ ਸਾਰਾ ਮੈਂ ਤਾਂ ਉਹੀ ਗੱਲ ਇਸੇ ਗੱਲ ਕਰਕੇ ਵਾਰ ਵਾਰ ਕਹਿਣਾ, ਚਲੋ ਮੇਰੀ ਗੱਲ ਦਾ ਕਈ ਵਾਰੀ ਚਲੋ ਹਾਸਾ ਮਜ਼ਾਕ ਵੀ ਚਲੋ ਤੂੰ ਵੀ ਤੁਸੀਂ ਲੈ ਲੈਂਦੇ ਹੋ ਵੀ ਉਹ ਵੋਟਾਂ ਵਾਲਾ ਬਾਈ ਜੀ, ਗੱਲ ਇਹ ਹੈ ਵੀ ਕਿਹਨੂੰ ਕਿਹੜੇ ਪਾਸੇ ਜਾਈਏ ਬਾਈ
1: ਜੀ।
2: ਮੈਂ ਮੈਨੂੰ ਇਹ ਨੀ, ਮੈਨੂੰ ਸਭ ਪਤਾ ਹੈ ਵੀ ਇਹ ਵੋਟ ਸਭ ਤੋਂ ਵੱਡਾ ਅਧਿਕਾਰ ਸਾਡੇ ਕੋਲ ਆਮ ਬੰਦੇ ਕੋਲ ਵੋਟ ਦਾ, ਭਾਵੇਂ ਉਹ ਅੰਬਾਨੀ ਕੋਲ ਤੇ ਭਾਵੇਂ ਸਾਡੇ ਕੋਲ
1: ਜੀ, ਬਿਲਕੁਲ।
2: ਅਸੀਂ ਉਹ ਅਧਿਕਾਰ ਦੇ ਬਰਾਬਰ ਹਾਂ,
1: ਬਿਲਕੁਲ।
2: ਪਰ ਇਹਨੂੰ ਪਾਈਏ ਕਿਹਨੂੰ ਚੁਣੀਏ
1: ਜੀ?
2: ਇਹੀ 6 ਮਹੀਨਿਆਂ ਪਿੱਛੋਂ ਆ ਕੇ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਉਹ ਕਦੇ ਲੋਕਾਂ ਨੂੰ ਡਾਂਗਾ ਖਾਣ, ਉਹ ਤੁਸੀਂ ਪਟਿਆਲੇ ਜਾਣਾ ਪੈਂਦਾ, ਕਦੇ ਲੰਬੀ ਜਾਣਾ ਪੈਂਦਾ, ਹੁਣ ਸੰਗਰੂਰ ਖਾਂਦੇ ਨੇ। ਫਰਕ ਕੀ ਹੈ? ਇੱਕ ਕੁੜੀ ਜਿਹੜੀ ਇਹਨਾਂ ਨੇ ਲਾਈ ਸੀ, ਉਹ ਭੈਣ ਬਣਾ ਕੇ ਸਾਰੇ ਲੋਕਾਂ ਦੇ ਸਾਹਮਣੇ ਉਹ ਵੀਡੀਓ ਪਈਆਂ ਨੇ, ਜਿਹਨੂੰ ਕਹਿੰਦੇ ਵੀ ਸਾਡੀ ਸਰਕਾਰ ਆ ਲੈਂਦੇ ਤੈਨੂੰ ਨੌਕਰੀ ਦੇਵਾਂਗੇ, ਉਹਨੂੰ ਜਿੱਦਣ ਕੇਜਰੀਵਾਲ ਨੇ ਪੰਜਾਬ ਆਉਣਾ ਸਭ ਤੋਂ ਪਹਿਲਾਂ ਉਹਨੂੰ ਘਰ ਤਾੜਦੇ ਨੇ ਵੀ ਤੂੰ ਨਾ ਬਾਹਰ ਨਿਕਲ ਜੀ, ਉਹੀ ਗੱਲ
1: ਜੀ।
2: ਤੇ ਫਿਰ ਤੁਸੀਂ ਦੇਖੋ ਨਾ ਵੀ ਸਾਡੇ ਇੱਥੇ ਹਾਲਾਤ ਕੀ ਨੇ ਇਹਨਾਂ ਲੋਕਾਂ ਦੇ,
1: ਬਿਲਕੁਲ,
2: ਜਿਹੜੇ ਸਿਆਸੀ ਲੋਕ,
1: ਬਿਲਕੁਲ।
2: ਇਸੇ ਕਰਕੇ ਭਾਰਤ ਬਾਈ ਜੀ ਗੱਲ ਇਹ ਵੋਟਾਂ ਦੇ 5 ਸਾਲਾਂ ਬਾਅਦ ਆ ਜਾਂਦੀਆਂ ਨੇ ਵੀ ਕਦੇ ਇਹਨੂੰ ਪਾਲੋ ਕਦੇ ਉਹਨੂੰ ਪਾਲੋ, ਪਰ ਹੁਣ ਵੀ ਇਹੀ ਹੁੰਦਾ ਵੀ ਪਾਣੀ ਕਿੰਨੂ ਹੈ। ਮੇਰਾ ਤਾਂ ਉਹੀ ਇੱਕੋ ਹੀ ਕੰਸਰਨ ਹੈਗਾ ਵੀ ਉਹੀ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨਾਲ ਹੋਣ ਦਿਆ ਜੀ,
1: ਬਿਲਕੁਲ।
2: ਜਿਹਨਾਂ ਨੇ ਉਹਨਾਂ ਦਾ ਵਕਾਰ ਜਿਹਨਾਂ ਤੇ ਜ਼ਿੰਮੇਵਾਰੀ ਸੀ ਉਹਨਾਂ ਦਾ ਵਕਾਰ ਬਹਾਲ ਰੱਖਣ ਦੀ, ਉਹੀ ਢਹਿ ਢੇਰੀ ਕਰਦੇ ਪਏ ਨੇ ਉਹਨਾਂ ਨੂੰ,
1: ਬਿਲਕੁਲ ਜੀ।
3: ਤਮਿਲਨਾਡੂ ਵਾਲੇ ਤੁਸੀਂ ਗੱਲ ਕਰਦੇ ਹੋ, ਉਹ ਦੇਖੋ ਜੀ ਉਹ ਇੰਨਾ ਕੁ ਆਇਆ ਸੀ, ਕੋਈ ਦਾਗ ਨੀ ਸੀ ਉਹਦੇ ਉੱਤੇ, ਕੁਛ ਨੀ, ਉਹ ਜੋ ਕਰ ਰਿਹਾ ਉਹ ਸਹੀ ਕਰ ਰਿਹਾ ਜੀ
1: ਜੀ।
3: ਘਰੋਂ ਚਾਹੇ ਰੱਜਿਆ ਚਾਹੇ ਭੁੱਖਾ, ਉਹ ਗੱਲ ਉਹ ਨੀ ਆਪਾਂ ਕਰਦੇ, ਪਰ ਉਹ ਅੱਜ ਬੇਦਾਗ ਹੋ ਕੇ ਉਹ ਜਿਹੜਾ ਫੈਸਲੇ ਲੈ ਰਿਹਾ ਨਿਰਪੱਖ ਲੈ ਰਿਹਾ ਜੀ ਉਹ
1: ਜੀ, ਬਿਲਕੁਲ।
3: ਕਿਉਂਕਿ ਉਹਦੇ ਕੰਨੀ ਉਂਗਲ ਨੇ ਉੱਠਣੀ ਨਾ ਉੱਠਣੀ ਉਹਦੇ ਕੰਨੀ, ਉਹ ਸਹੀ ਕਰ ਰਿਹਾ ਹੁਣ। ਦੇਖੋ ਰਿਸ਼ਵਤ ਖੋਰ ਵਾਲੇ ਦੇ ਉੱਪਰ ਵੀ ਠੋਕਦੇ ਵੀ ਮੈਂ 12 ਸਾਲ ਲਈ ਅੰਦਰ ਜਾਏਗਾ ਜੀ,
1: ਬਿਲਕੁਲ।
3: ਹੋਣਾ ਚਾਹੀਦਾ ਜੀ
1: ਜੀ,
3: ਹਾਂ ਹੋਣਾ ਚਾਹੀਦਾ
1: ਜੀ,
3: ਹਰ ਗੱਲ ਹੋਣੀ ਚਾਹੀਦੀ ਹੈ। ਰਿਸ਼ਵਤ ਰੁਕੂਗੀ, ਆਪੇ ਲੋਕ ਆਪੇ ਖੁਸ਼ਹਾਲ ਹੋਣਗੇ ਜੀ,
1: ਹੋਣਗੇ ਜੀ, ਬਿਲਕੁਲ ਹੈ ਜੀ,
3: ਹਨਾ। ਉਹ ਫਿਰ ਇਹ ਕੰਮ ਇਹ ਵੀ ਕਰ ਸਕਦੇ, ਇਹ ਵੀ ਤਾਂ ਬੇਦਾਗ ਆਏ ਸੀ
1: ਜੀ। ਜਦ ਉਹ ਉਸ ਸੂਬੇ ਦਾ ਮੁੱਖ ਮੰਤਰੀ 7 ਗੱਡੀਆਂ ਲੈ ਕੇ ਤੁਰ ਜਾ ਸਕਦਾ ਹੈ, ਕਿਤੇ ਵੀ ਚਲਿਆ ਜਾਂਦਾ, ਤੇ ਇਹਨਾਂ ਨੂੰ ਕੀ ਹੈ, ਮਤਲਬ ਕਿ 500-500 ਗੱਡੀਆਂ
3: ਨਾਲੇ ਉਹ ਕਹਿੰਦਾ ਵੀ ਇਹ ਇੱਕੇ ਲੈਨ ਬੰਦ ਹੋਣੀ ਚਾਹੀਦੀ ਹੈ
1: ਜੀ, ਬਿਲਕੁਲ ਹੈ ਜੀ,
3: ਵੀ ਸਾਰਾ ਰਾਹ ਨੀ ਬੰਦ ਹੋਣਾ ਚਾਹੀਦਾ
1: ਜੀ।
3: ਉਹ ਜੋ ਕਹਿ ਕੇ ਆਇਆ ਇਹਦਾ ਕਰ ਰਿਹਾ, ਕੱਲ ਦਾ ਨੀ ਪਤਾ, ਪਰ ਇਹਦਾ ਕਹਿੰਦੇ ਕੀ ਸੀ ਤੇ ਕਰਦੇ ਕੀ ਨੇ
1: ਜੀ, ਬਿਲਕੁਲ।
3: ਤੇ ਅੱਜ ਤੱਕ ਮਾਨ ਸਾਹਿਬ 4 ਸਾਲ ਦੇ ਗਾਲਾਂ ਉਹਨਾਂ ਨੂੰ ਕੱਢੀ ਜਾਂਦੇ, ਉਹਨਾਂ ਨੂੰ ਦੋਸ਼ ਲਾਈ ਜਾਂਦੇ, ਭਾਈ ਜੇ ਉਹ ਇੰਨੇ ਮਾੜੇ ਤਾਂ ਹੀ ਤੁਹਾਨੂੰ ਲੈ ਕੇ ਆਏ, ਤੁਸੀਂ ਤਾਂ ਕੋਈ ਆਪਦੀ ਛਾਪ ਛੱਡ ਕੇ ਜਾਓ
1: ਜੀ।
3: ਇਹ ਕਹਿੰਦੇ ਮੀਂਹ ਪੱਥਰ ਰੱਖਦੇ ਜੋ ਪਾਣੀ ਡੁੱਬੇ ਨਾ, ਤੇਰਾ 4 ਸਾਲ ਦਾ ਡੁੱਬਿਆ, ਬਾਦਲ ਸਾਹਿਬ ਦਾ ਚੱਲ ਕਿਤੇ ਪੁਰਾਣਾ ਡੁੱਬਿਆ ਹੋਊਗਾ, ਉਹੀ ਗੱਲ ਹੈ ਨਾ ਵੀ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਕੱਟ ਕੇ ਨਾ,
1: ਬਿਲਕੁਲ।
3: ਇਸੇ ਕਰਕੇ ਤਾਂ ਗੁੱਸਾ ਤਾਂ ਇਹਨਾਂ ਦੇ ਜਾਂ ਜ਼ਿਆਦਾ ਆਇਆ, ਭਾਈ ਤੁਹਾਨੂੰ ਤਾਂ ਹੀ ਤਾਂ ਲੈ ਕੇ ਆਏ ਸੀ ਨਾ,
1: ਬਿਲਕੁਲ ਹੈ ਜੀ।
3: ਜੈ ਜੈ ਜੀ, ਪਰ
2: ਮਾਨ ਸਾਹਿਬ ਦੇਖੋ, ਮਾਨ ਸਾਹਿਬ ਨੇ ਤਾਂ ਉਦਲਾ ਬਾਈ ਜੀ ਉਹੀ ਮੋਦੀ ਵਾਲਾ ਪੈਟਰਨ ਚੱਕਿਆ ਹੋਇਆ, ਉਹ ਨਹਿਰੂ ਨੂੰ ਕੱਢੀ ਆਉਂਦੇ ਨੇ ਗਾਲਾਂ, ਇਹ ਪਿਛਲਿਆਂ ਨੂੰ ਕੱਢੀ ਆਉਂਦੇ ਨੇ, ਆਪਣਾ ਵਿੰਦੇ ਨੀ, ਉਹੀ ਗੱਲ ਕਰਦੇ ਪਏ ਆ
1: ਜੀ।
3: ਜਿੱਥੇ ਵੀ ਜਾਂਦੇ ਨੇ ਲੋਕ ਮਿਲਣੀ ਹੈ, ਕਾਹਦੀ ਲੋਕ ਮਿਲਣੀ ਹੈ, ਜਹਾਜ਼ ਚ ਤੂੰ ਆਉਣਾ ਬਹਿਣਾ ਮੰਜੇ ਤੇ, ਇਹ ਕੀ ਦਿਖਾਵਾ? ਫਿਰ ਉੱਥੇ ਖੜ ਕੇ ਕੀ ਗੱਲਾਂ ਕਰਨੀਆਂ? ਠੀਕ ਆ ਤੂੰ ਪਿੰਡਾਂ ਦੇ ਵਿੱਚ ਰਿਹਾ, ਜਿਥੇ ਦੀ ਲੰਘਦਾ ਸੀ ਸ਼ੋ ਕਰਨ ਜਾਂਦਾ ਸੀ ਪਿੰਡਾਂ ਦੇ ਨਵਾਂ ਓਹੀ ਇਥੋਂ ਦੀ ਮੈਂ ਲੰਘਦਾ ਰਿਹਾ ਰਹੇ ਆਉਂਗਾ ਭਾਈ ਪੰਜਾਬ ਆ ਇਹ ਕੋਈ ਮਤਲਬ ਉਹ ਤਾਂ ਹੈ ਨੀ ਬਹੁਤ ਵੱਡੀ ਸਟੇਟ
1: ਉੱਤਰ ਪ੍ਰਦੇਸ਼ ਵੀ ਕਦੇ ਗਏ ਨੀ ਗਲੀਆਂ ਨਾਲੀਆਂ ਨੇ ਜਿਹੜੀਆਂ ਕਹਿੰਦੇ ਪੱਤੀਆਂ ਕਰੋ
3: ਲੰਘਦੇ ਰਹੇ ਆ
1: ਜੀ
3: ਆ ਤੂੰ ਇੱਕ ਇੱਕ ਇੱਕ ਤੂੰ ਸਟੇਜ ਕਲਾ ਕਲਾਕਾਰ ਸੀ ਪਿੰਡਾਂ ਵਾਲਾ ਕਲਾਕਾਰ ਸੀ ਪਿੰਡਾਂ ਚ ਜਾਂਦਾ ਸੀ ਲੰਘਦਾ ਸੀ ਇਲਾਕੇ ਚ ਮੈਂ ਇੱਧਰ ਤੁਰਮਰੀ ਜੀ ਇੱਧਰ ਪੰਜਰੁਖਾ ਹੁੰਦਾ ਸੀ ਇੱਧਰ ਦਿੱਤੂਪੁਰ ਸੀਗਾ ਜੀ ਐਂ ਜਾ ਕੇ ਮੈਂ ਨਾਭੇ ਪਹੁੰਚ ਜਾਂਦੇ ਲਾਲੋ ਜੀ
1: ਪੂਰੇ ਬੈਠੇ ਔਜਲਾ ਸਾਹਿਬ ਹੁਣ ਤੁਹਾਨੂੰ ਕਿੰਨਾ ਚਿਰ ਇੱਥੇ ਹੋ ਗਿਆ ਅਮਰੀਕਾ ਨੂੰ ਮੈਨੂੰ ਕਿੰਨਾ ਚਿਰ ਹੋ ਗਿਆ ਕਿ ਆਪਾਂ ਨੂੰ ਪਿੰਡ ਦੀਆਂ ਗਲੀਆਂ ਭੁੱਲ ਗਈਆਂ ਨੇ ਜਾਂ ਜਿਹੜੇ ਪਿੰਡ ਚ ਖੇਡਣ ਜਾਂਦੇ ਸੀ ਜਾਂ ਕਿਤੇ ਜਾਂਦੇ ਸੀ ਉਹ ਗਰਾਉਂਡਾਂ ਭੁੱਲ ਗਈਆਂ ਨੇ ਹੈ
3: ਉਹੀ ਹੈ ਤੋਂ ਨਾਭੇ ਹੀ ਜਾਣਾ ਹੈ
1: ਜੀ
3: ਸਰਹੰਦ ਤੋਂ ਨਾਭੇ ਹੀ ਜਾਣਾ ਤੂੰ ਹੋਰ ਕਿੱਥੇ ਜਾਣਾ ਇੱਧਰ ਦੀ ਜਾਏਗਾ ਹੋਰ ਕਿੱਥੇ ਦੀ ਜਾਏਗਾ
1: ਬਿਲਕੁਲ
3: ਪੰਜਾਬ ਦੇ ਵਿਕਾਸ ਦੀਆਂ ਗੱਲਾਂ ਨੇ ਮੇਰਾ ਦੋਸਤ ਹੈ ਕਿ ਉਹਦਾ ਟਵਾਣਾ ਗੋਤ ਸੀ ਜੀ ਉਹ ਇੱਥੇ ਰਹਿੰਦਾ ਸਾਡਾ ਅੜੀ ਉਹ ਮੁੰਡਾ ਉਤਰਨ ਇਹ ਜਰ ਮੈਂ ਸੁਣ ਕੇ ਹੈਰਾਨ ਵੀ ਇਹ ਕੋਈ ਗੱਲਾਂ ਕਰਨ ਵਾਲੀਆਂ ਨੇ
1: ਉਹ ਪੁੱਛਾਂ ਦੇਣ ਵਾਲਾ ਕੰਮ ਕਰਦੇ ਆ ਬਾਬਿਆਂ
2: ਕੱਲ ਪਰਸੋਂ ਇੱਕ ਰੀਲ ਭੇਜੀ ਸੀ ਜਿਹ ਚ ਭਗਵੰਤ ਮਾਨ ਉੱਥੇ ਸਟੇਜ ਤੇ ਖੜਾ ਇੱਕ ਲੇਡੀਜ਼ ਦੇ ਸਾਹਮਣੇ ਖੜੀ ਹੈ ਉਹਨੂੰ ਕਹੀ ਜਾਂਦਾ ਵੀ 1000 ਰੁਪਇਆ ਆਉਣਾ ਤੁਹਾਡੇ ਮਹੀਨੇ ਇਸ ਵਾਰੀ ਤੇ ਕੀ ਦਊਂਗੇ ਕੀ ਲਾਉਂਗੇ ਕਹਿੰਦਾ ਸੂਟ ਲਵਾਂਗੇ ਜੀ ਵੀ 1000 ਰੁਪਇਆ ਕਹਿੰਦਾ ਹੋਰ ਪਾ ਦਈਏ ਉਹਦਾ ਕੀ ਲਾਉਂਗੇ ਉਹ ਅੱਗੇ ਖੜੀ ਆ ਉਹੀ ਗੱਲ ਉਹ ਅਸੀਂ ਮੇਕਅਪ ਦਾ ਸਮਾਨ ਲਵਾਂਗੇ ਜੀ
1: ਜੀ
2: ਫਿਰ ਤੁਹਾਨੂੰ ਕਹਿੰਦਾ 3 ਮਹੀਨੇ ਦਾ ਇਕੱਠਾ ਪਾ ਦਈਏ ਹੈ ਆਹ ਲੋ ਕਹਿੰਦਾ ਫਿਰ ਮੇਰਾ ਐਲਾਨ ਹੋ ਗਿਆ ਕਹਿੰਦਾ ਇਥੋਂ 3 ਮਹੀਨੇ ਨਾਲ ਕਹਿੰਦਾ ਮੈਂ ਇਕੱਠਾ ਪਾਉਣਾ ਵਾ ਇੱਕ ਪਾਸੇ ਆ ਪਿਛਲੇ ਦਿਨੀ ਰਿਪੋਰਟ ਛਾਇਆ ਹੋਈ ਹੈ ਵੀ ਪੰਜਾਬ ਦੀ ਆਮਦਨ ਨਾਲੋਂ ਜਿਹੜਾ ਖਰਚਾ ਉਹ 2-3% ਵਧਿਆ ਹੋਇਆ ਹੈ ਆਮਦਨ ਘੱਟ ਹੈ ਖਰਚਾ ਵਧਿਆ ਹੋਇਆ
1: ਉਹ ਨਾਲੇ ਬਾਈ ਜੀ ਇਹ ਵੀ ਸਾਰਾ
3: ਕੁਝ ਸੈਂਟਰ ਤੋਂ ਆ ਜਿਹੜੇ ਪੈਸੇ ਦੇਣੇ ਆ ਜਿਹੜਾ ਚਾਹੇ 1 ਪਾ ਦੇਣ ਚਾਹੇ 3 ਪਾ ਦੇਣ ਉਹ ਕਰਜ਼ਾ ਲੈ ਕੇ ਦੇਣਾ ਤੁਹਾਡੇ ਕੋਲ ਕਿਹੜਾ ਜਮਾ ਪੈਣਾ ਦਿਖਾ ਦੋ ਜਾਂ ਜਮਾ ਪੈਣੇ ਸਾਡੇ ਕੋਲ ਵਾਧੂ ਆਮਦਨ ਆ ਗਈ ਇਸ ਪਾਸੇ ਅਸੀਂ ਸਰੋਤਾਂ ਤੋਂ ਇਕੱਠੇ ਕਰ ਲਈ
1: ਨਾਲੇ ਆਪਣੇ ਔਜਲਾ ਸਾਹਿਬ ਤੇ ਮੁਕੱਦਰ ਜੀ ਇੱਥੋਂ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਇਹ ਸਾਰਾ ਕੁਝ ਸਕ੍ਰਿਪਟਡ ਹੁੰਦਾ ਤੇ ਜੇ ਜਿਹੜਾ ਬੰਦਾ ਭੁੱਖਾ ਜਿਹੜਾ ਜ਼ਰੂਰਤਮੰਦ ਆ ਨਾ ਉਹ ਤਾਂ ਕਹੂਗਾ ਕਿ ਮੈਂ ਘਰ ਦੇ ਵਿੱਚ ਦਾਲਾਂ ਪਾਉਂਗਾ ਜਾਂ ਕੋਠਾ ਪਾਉਂਗਾ ਜਾਂ ਬਾਲੇ ਪਾਉਣ ਵਾਲੇ ਪਏ ਨੇ ਉਹ ਪਾਉਂਗਾ
2: ਲੋੜ ਮੁਤਾਬਕ ਬਿਲਕੁਲ
3: ਮੇਕਅਪ ਲਊ
1: ਮੇਕਅਪ ਮਹਿੰਦੀ ਆ ਮੋਰੇ ਲਾਉਂਗੀ
3: ਨਹੀਂ ਫਿਰ ਠੀਕ ਹੈ ਫਿਰ ਜੇ ਬੰਦੇ ਪੈਸੇ ਲੈ ਕੇ ਬੋਤਲ ਲੈ ਲੈਣਗੇ ਕੋਈ ਗੱਲ ਨੀ ਫਿਰ ਮੇਕਅਪ ਨੇ ਵੀ ਲੈਣਾ ਦਾਰੂ ਪੀਤੀ ਦੂਜੇ ਨੂੰ ਉਤਰ ਜਾਂਦੀ ਹੈ ਕੋਈ ਗੱਲ ਨੀ ਫਿਰ ਇੱਕੋ ਹੀ ਚੀਜ਼ ਹੈ ਫਿਰ
1: ਜੀ
3: ਦੱਸੋ ਮੇਕਅਪ ਲਊਗੀ ਰੁਪਇਆ ਲੈ ਕੇ
2: ਤੁਸੀਂ ਸਵੇਰੇ ਵੀ ਲਿਖਣ ਦੇ ਹੋ ਟਵਾਣਾ ਸਾਹਿਬ ਦੇ ਉਹਦੇ ਚ ਵੀ ਤੁਹਾਡੇ ਘਰ ਵਾਲੇ ਨਕੰਮੇ ਨੇ ਫਿਰ ਜਿਹਦੇ ਨਾਲ ਤੁਸੀਂ ਵਿਆਹੀਆਂ ਆਈ ਹੋ ਤੇ ਤੁਹਾਨੂੰ ਮੇਕਅਪ ਨੂੰ ਵੀ ਦਵਾ ਸਕਦੇ ਤੇ ਫਿਰ ਦੋਰਫਿਟੇ ਨੂੰ ਤੁਹਾਡੇ ਮੁੱਖ ਮੰਤਰੀ ਨੂੰ ਦਵਾਣਾ
3: ਮੈਂ ਤਾਂ ਕਿਹਾ ਗੱਲ ਆਈ ਸੀ ਵੀ ਭਾਈ ਜਿਵੇਂ ਜੇ ਤੁਹਾਡੇ ਕੁਬੜੀਆਂ ਨੇ ਕਰਜ਼ਾ ਲਿਆ ਘਰ ਵਾਲੇ ਨਿਕੰਮੇ ਹੀ ਨੇ ਹੱਥ ਮਾਰੇ ਥੱਪੜ ਦੋ ਤੂੰ ਇਹਦੇ ਮੂਹਰੇ 3000 ਰੁਪਏ ਹੱਥ ਜੋੜੀ ਖੜੀ ਹੈ ਇਹਦੇ ਮੂਹਰੇ ਤੂੰ 3000 ਰੁਪਏ 3000 ਦਾ ਕੀ ਆਉਂਦਾ ਪਰ ਮਕੰਦਰ ਵੀ ਦੱਸ ਮੈਨੂੰ ਦੇਸੀ ਘਿਓ ਨੀ ਆਉਣਾ 2 ਕਿਲੋ ਹੈ ਕੀ ਕਿੱਥੇ ਲਿਆ ਕੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ ਕੰਮ ਨਾ ਕਰਿਓ ਮੇਕਅਪ ਦਾ ਸਮਾਨ ਮੁੱਖ ਮੰਤਰੀ ਤੋਂ ਲਿਓ
1: ਜੀ
3: ਤੁਹਾਨੂੰ ਸਾਰਾ ਲਵੇੜੂ ਦੇਖਦੇ ਆ ਇੱਕ ਵਾਰੀ ਹੋਰ ਬਣਾ ਦੋ ਕੱਲਾ ਮੂੰਹ ਹੀ ਲਿਬੜੂ ਫਿਰ ਸਾਰਾ ਹੀ ਲਵੇੜੂ
1: ਤੁਹਾਨੂੰ
3: ਇੱਕ ਵਾਰੀ ਹੋ ਲਿਓ ਧੰਨਵਾਦ ਜੀ
1: ਬਿਲਕੁਲ ਥੈਂਕ ਯੂ ਜੀ ਔਜਲਾ ਸਾਹਿਬ ਸ਼ੁਕਰੀਆ ਵਿਚਾਰਾਂ ਲਈ ਜੀ ਮੁਕੱਦਰ ਜੀ ਕੁਝ ਕਹਿਣਾ ਚਾਹੋਗੇ ਹੋਰ
2: ਠੀਕ ਹੈ ਭਾਰਤ ਭਾਈ ਜੀ ਮੈਂ ਤਾਂ ਇਹੀ ਗੱਲ ਕਹਿਣਾ ਭਾਵੇਂ ਵੇਖੋ ਵਿਰੋਧੀ ਧਿਰ ਨੇ ਭਾਵੇਂ ਮੰਨ ਲਓ ਰਾਜ ਕਰਦੀ ਧਿਰ ਹੈ ਵੀ ਅਸੀਂ ਘੱਟੋ ਘੱਟ ਮੈਂ ਸਗੋਂ ਨਾ ਮੇਰੀ ਹਰ ਵਾਰੀ ਇਹ ਗੱਲ ਹੁੰਦੀ ਹੈ ਵੀ ਜਿਹੜਾ ਇਹ ਦਾਅਵਾ ਕਰਦੇ ਨੇ ਨਾ ਜਿੰਨੀਆਂ ਵੀ ਪਾਰਟੀਆਂ ਨੇ ਵੀ ਇਹ ਸਾਡਾ ਪੱਕਾ ਕੈਡਰ ਹੈ ਜੇ ਕਿਤੇ ਉਹ ਇਹਨਾਂ ਨੂੰ ਜ਼ਿੰਮੇਵਾਰ ਮੰਨ ਲਓ ਕਰਨਾ ਸ਼ੁਰੂ ਕਰਦੇ ਨਾ ਉਹ ਇਹਨਾਂ ਤੇ ਸਵਾਲ ਭਾਵੇਂ ਜਦੋਂ ਇਹ ਸੱਤਾ ਚ ਹੁੰਦੇ ਨੇ ਭਾਵੇਂ ਵਿਰੋਧੀ ਧਿਰ ਤੇ ਹੁੰਦੇ ਨੇ ਜਦੋਂ ਇਹ ਗਲਤ ਹੈ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦੇਣਾ ਤੇ ਉਹ ਸੁਧਾਰ ਤਾਂ ਹੀ ਹੁੰਦਾ ਜਦੋਂ ਮੰਨ ਲਓ ਆਪਣੇ ਬੰਦੇ ਜਿਹੜੇ ਹੁਣ ਮੇਰੇ ਨਾਲ ਮੈਂ ਗਲਤ ਹਾਂ ਮੇਰੇ ਨਾਲ 5-4 ਜੁੜੇ ਮੈਨੂੰ ਕਹਿਣ ਲੱਗ ਜਾਣ ਵੀ ਤੂੰ ਆ ਗਲਤ ਹੈ ਫਿਰ ਮੈਨੂੰ ਸੋਚਣਾ ਪਊਗਾ ਜੇ ਮੇਰੇ ਨਾਲ ਜੁੜੇ ਉਹੀ ਗੱਲ ਉਹ ਮੇਰੀ ਤਰੀਫਾਂ ਦੀ ਪੁਲ ਬੰਨੀ ਜਾਣਗੇ ਵੀ ਵਾਹ ਵੀ ਵਾਹ ਤੇਰਾ ਤਾਂ ਕੋਈ ਉਹੀ ਗੱਲ ਹੈ ਹੀ ਨੀ
1: ਬਿਲਕੁਲ
2: ਫਿਰ ਉਹਨੂੰ ਕੀ ਲੋੜ ਹੈ ਸੁਧਾਰ
1: ਕੋਈ ਲੋੜ ਨਹੀਂ ਬਿਲਕੁਲ
2: ਇਸੇ ਕਰਕੇ ਜਿੰਨੇ ਜੁੜੇ ਹੋਏ ਭਗਤ ਨੇ ਇਹ ਤਾਂ ਉਹੀ ਗੱਲ ਹੈ ਵੀ ਉਹ ਦੂਜਿਆਂ ਨਾਲ ਲੜਨ ਲੱਗ ਜਾਂਦੇ ਵੀ ਤੁਸੀਂ ਸਾਡੇ ਹੁਣ ਗੱਲ ਤਾਂ ਮੈਂ ਉਹ ਤਾਂ ਹੀ ਤੁਹਾਨੂੰ ਕਹੀ ਸੀ ਵੀ ਜਥੇਦਾਰ ਵਾਲੀ ਗੱਲ ਤੇ ਉਹ ਦੋਵੇਂ ਤਰ੍ਹਾਂ ਬਰਾਬਰ ਨੇ ਉਹ ਵੀ ਉਨੀ ਕਸੂਰਵਾਰ ਨੇ ਇਹ ਵੀ ਉਨੀ ਕਸੂਰਵਾਰ ਨੇ ਜਿਹੜੇ ਅੱਜ ਦਾਅਵਾ ਕਰਦੇ ਨੇ ਵੀ ਇਹ ਪੰਥ ਦੋਖੀ ਨੇ ਗੱਲ ਤਾਂ ਉਹੀ ਹੈ ਭਗਵੰਤ ਮਾਨ ਤਾਂ ਮੰਨ ਲਓ ਉਹਨੇ ਉਹਦੀ ਵੀਡੀਓ ਉਹ ਤਾਂ ਹੋ ਗਿਆ ਪੰਥ ਦੋਖੀ
1: ਜੀ
2: ਤੇ ਤੁਸੀਂ ਉਹ ਗੱਲ 4 ਕੁ ਦਿਨਾਂ ਪਿੱਛੋਂ ਜਾ ਕੇ ਮੁੱਕਰ ਗਏ ਤੁਸੀਂ ਹੋ ਗਏ ਪੰਥਕ
1: ਜੀ
2: ਜਿਹੜਾ ਕੋਈ ਅਕਾਲੀ ਦਲ ਨੂੰ ਮੈਂ ਭਾਰਜ ਬਾਈ ਜੀ ਯਕੀਨ ਜਾਣੇ ਮੈਂ 12 ਤੱਕ ਵੋਟ ਪਾਈ ਹੈ ਅਕਾਲੀ ਦਲ ਨੂੰ ਪਾਈ ਹੈ
1: ਜੀ ਬਿਲਕੁਲ
2: ਤੁਸੀਂ ਇਹ ਯਕੀਨ ਜਾਣੇ ਪਰ ਹੁਣ ਇਹ ਥੋੜੀ ਹੈ ਵੀ ਜੇ ਹੁਣ ਪਾਈ ਹੈ ਤਾਂ ਉਹੀ ਗੱਲ ਹੈ ਵੀ ਹੁਣ
1: ਜੋ ਚੀਜ਼ਾਂ ਚੰਗੀਆਂ ਨੇ ਚੰਗੀਆਂ ਨੇ ਜੋ ਮਾੜੀਆਂ ਨੇ ਮਾੜੀਆਂ ਨੇ ਬਿਲਕੁਲ ਹੈ ਜੀ ਦੇਖ ਲੋ ਆ ਸ਼ੈਲੀ ਬਾਈ ਜੀ ਕਹਿੰਦੇ ਆ ਮੁਕੱਦਰ ਵੀਰੇ ਇਸ ਵਾਰੀ ਕੁੱਕੀ ਗਿੱਲ ਸਾਹਿਬ ਵੀ ਆ ਰਹੇ ਨੇ ਜੀ ਬਾਘਾ ਪੁਰਾਣਾ ਤੋਂ ਮੇਰੇ ਖਿਆਲ ਨਾਲ ਆ ਰਹੇ ਨੇ ਉਹ ਕਹਿੰਦੇ ਸੀਗੇ ਸ਼ਾਇਦ
2: ਬਿਲਕੁਲ ਨਹੀਂ ਨਹੀਂ ਆਉਣ ਚੰਗੇ ਬੰਦੇ ਆਉਣ ਆਪਾਂ ਤੇ ਯਾਦ ਕਰਦੇ ਆ ਆਪਣੀ ਕਿਸੇ ਨਾਲ ਜੁੜੇ ਵੀ ਹੈਗੇ ਨੇ ਉਹ ਗਲਤ ਨੂੰ ਗਲਤ ਕਹਿਣ ਬਣਾ ਲਿਆ ਰੱਬ
1: ਜੀ
2: ਤੇ ਉਹ ਜਦੋਂ ਆਪਾਂ ਕਿਸੇ ਨੂੰ ਰੱਬ ਬਣਾ ਲਈ ਫਿਰ ਰੱਬ ਨੂੰ ਤਾਂ ਰੱਬ ਨੇ ਤਾਂ ਰੱਬ ਵਾਂਗੂ ਹੀ ਬਿਹੇਵ ਕਰਨਾ ਜੀ
1: ਬਿਲਕੁਲ
2: ਜੇ ਅਸੀਂ ਇਹਨਾਂ ਨੂੰ ਆਪਣੇ ਲੀਡਰਾਂ ਦੇ ਤੌਰ ਵੀ ਇੱਕ ਮੰਨ ਲਓ ਵੀ ਅਸੀਂ ਆਪਣੀ ਸਾਡੀ ਸਾਡੇ ਟੈਕਸ ਦੀ ਕਮਾਈ ਤੇ ਸਾਰਾ ਦਿਨ ਗੱਡੀਆਂ ਤੇਲ ਜਹਾਜ਼ਾਂ ਤੇ ਫਿਰਦੇ ਨੇ ਅਸੀਂ ਇਹਨਾਂ ਨੂੰ ਜ਼ਿੰਮੇਵਾਰ ਬਣਾਈਏ ਤੇ ਅਸੀਂ ਤੁਹਾਨੂੰ ਚੁਣਿਆ ਤੁਸੀਂ ਵੀ ਸਾਡੇ ਸਾਡੇ ਰੋਜ਼ ਦੀ ਖੂਨ ਪਸੀਨੇ ਦੀ ਕਮਾਈ ਤੇ ਤੁਸੀਂ ਚੱਲਦੇ ਹੋ
1: ਜੀ ਬਿਲਕੁਲ
2: ਤੇ ਅਸੀਂ ਤਾਂ ਉਹੀ ਗੱਲ ਹੈ ਵੀ ਉਹ ਆਏ ਆਏ ਪਹਿਲਾਂ ਉਹ ਬਾਅਦ ਚੋਂ ਹੁੰਦੇ ਨੇ ਫੋਟੋਆਂ ਖਿਚਾਉਣਾ ਤਾਂ ਲਾਲਾ ਲਾਲਾ ਤੇ ਜੀ ਦੀ ਜਿਹੜੇ ਪਾਲ ਕੋਈ ਪੁੱਛਣਾ ਨੀ ਇਹਨਾਂ ਨੂੰ
1: ਬਿਲਕੁਲ
2: ਤੇ ਫਿਰ ਭਾਵੇਂ ਜਿਹਨੂੰ ਮਰਜ਼ੀ ਚੁਣ ਕੇ ਲੈ ਉਹ ਅਗਲਾ ਕੋਈ ਵੀ ਆ ਫਿਰ ਉਹ ਰੱਬ ਵਾਂਗੂ ਹੀ ਬਿਹੇਵ ਕਰੂਗਾ ਨਾ
1: ਬਿਲਕੁਲ ਹੈ ਜੀ ਥੈਂਕ ਯੂ ਮੁਕੱਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਜੀ ਦੋਸਤੋ ਲੋ ਦੋਸਤੋ ਇਹ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਆਪਣੇ ਅਮਨ ਨਵਾਂ ਸ਼ਹਿਰ ਤੋਂ ਲਿਖਦੇ ਨੇ ਜੀ ਕਿ ਸ਼ਗਨ ਸਕੀਮ ਬੀਬੀਆਂ ਲਈ ਬੱਸ ਸਫ਼ਰ ਫਰੀ ਬੀਬੀਆਂ ਲਈ 1,000-1,500 ਰੁਪਇਆ ਬੀਬੀਆਂ ਲਈ ਯਾਰ ਸਰਕਾਰਾਂ ਨੂੰ ਦੱਸੋ ਵੋਟ ਸਾਡੀ ਬੰਦਿਆਂ ਦੀ ਵੀ ਹੈਗੀ ਹੈ ਕਹਿੰਦੇ ਸੀ ਹਾਂਜੀ ਤੇ ਇਹ ਤਾਂ ਤੁਸੀਂ ਦੱਸਣਾ ਜੀ ਭਾਈ ਹੁਣ ਦੱਸਿਓ ਭਾਈ ਹਾਂ ਸਾਡੀ ਵੀ ਵੋਟ ਹੈਗੀ ਆ ਭਾਈ ਵੈਸੇ ਦੇਖੋ ਜੀ ਜੋ ਮਰਜ਼ੀ ਹੈ ਚਾਹੇ ਬੀਬੀਆਂ ਨੂੰ ਦੇ ਲਓ ਚਾਹੇ ਬੰਦਿਆਂ ਨੂੰ ਦੇ ਲਿਓ ਪਰ ਕਰਜ਼ਾਈ ਜਿਹੜਾ ਤੁਸੀਂ ਆਪ ਹੀ ਹੋਣਾ ਹੈ ਮੁਲਕ ਸੂਬਾ ਕਰਜ਼ਾਈ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿਚ ਭੁੱਖਮਰੀ ਦਾ ਸ਼ਿਕਾਰ ਹੋਵਾਂਗੇ ਉਹਦੇ ਤੋਂ ਚੰਗਾ ਭਾਈ ਇਹਨਾਂ ਚੀਜ਼ਾਂ ਤੋਂ ਆਪਾਂ ਥੋੜਾ ਜਿਹਾ ਪਰਹੇਜ਼ ਹੀ ਕਰੀਏ ਜੇ ਫਰੀ ਦੀਆਂ ਚੀਜ਼ਾਂ ਦੇ ਰਹੇ ਨੇ ਤੇ ਉਹਨਾਂ ਨੂੰ ਕਹੋ ਭਾਈ ਆਹ ਚੁੱਕੋ ਆਪਣੀਆਂ ਚੀਜ਼ਾਂ ਅਸੀਂ ਨਹੀਂ ਲੈਣੀਆਂ ਅਸੀਂ ਮਿਹਨਤ ਮੁਸ਼ਕਤ ਕਰਨ ਵਾਲੇ ਲੋਕ ਆ ਕਿਰਤ ਦੇ ਵਿਚ ਵਿਸ਼ਵਾਸ ਰੱਖਦੇ ਹਾਂ ਤੇ ਸਾਨੂੰ ਰੋਜ਼ਗਾਰ ਦਵੋ ਤੇ ਅਸੀਂ ਆਪੇ ਕਿਰਤ ਕਰ ਲਾਂਗੇ ਆਪਣੇ ਜੋਗਾ ਆਪ ਕਮਾ ਲਾਂਗੇ ਤੇ ਉਹ ਗੱਲਾਂ ਬਾਤਾਂ ਮਾਨ ਸਾਹਿਬ ਕਹਿੰਦੇ ਵੀ ਆਏ ਨੇ ਪਹਿਲਾਂ ਪਰ ਉਹ ਹੁਣ ਜਿਹੜੀਆਂ ਹੋਰ ਪਾਸੇ ਨੂੰ ਤੁਰ ਪਈਆਂ ਗੁਰੀ ਮਾਨ ਜੀ ਜੁੜੇ ਹੋਏ ਨੇ ਮੁਕੱਦਰ ਔਲਖ ਸਾਹਿਬ ਗ੍ਰੇਟ ਕਹਿੰਦੇ ਜੀ ਪਸੰਦ ਕਰਦੇ ਨੇ ਗੱਲਬਾਤ ਜਗਤਾਰ ਭਾਰਤ ਜੀ ਸ਼ੈਲੀ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨਾਲ ਨਾਲ ਆ ਰਹੇ ਨੇ ਇਸੇ ਕਰਕੇ ਕਹਿੰਦੇ ਪੱਕਾ ਜਥੇਦਾਰ ਨਹੀਂ ਲਾਉਂਦੇ ਸ਼ੈਲੀ ਜੀ ਲਿਖਦੇ ਇਸੇ ਕਰਕੇ ਪੰਜਾਬ ਸਰਕਾਰ ਪੱਕਾ DGP ਨਹੀਂ ਕਹਿੰਦੇ ਲਾਉਂਦੇ ਤੇ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਦੇ ਸੁਨੇਹੇ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਆਸ਼ੀਰਵਾਦ ਦੇ ਰਹੇ ਨੇ ਨਾਲੇ ਕਹਿੰਦੇ ਆ ਬਿਲਕੁਲ ਸਹੀ ਸੈਣੀ ਸਾਹਿਬ ਕਿੱਕਰਾਂ ਬੀਜ ਕੇ ਅੰਬਾਂ ਦਾ ਫਲ ਨਹੀਂ ਮਿਲਣਾ ਤੇ ਭਾਈ ਉਥੋਂ ਫਿਰ ਤੁਹਾਨੂੰ ਪਤਾ ਹੈ ਤੁੱਕੇ ਹੀ ਮਿਲਣੇ ਆ ਜੋ ਬੀਜੋਗੇ ਉਹੋ ਹੀ ਵੱਢੋਗੇ ਕੰਡੇ ਵੀ ਨਾਲ ਮਿਲਣੇ ਆ ਤੇ ਇਸੇ ਤਰ੍ਹਾਂ ਬਹੁਤ ਵਧੀਆ ਗੱਲਬਾਤ ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ ਸ਼ੁਕਰੀਆ ਜੀ ਸੈਣੀ ਸਾਹਿਬ ਦੇ ਨਾਲ ਗੱਲਬਾਤ ਜੋ ਹੋਈ ਹੈ ਤੇ ਨਾਲ ਦੀ ਨਾਲ ਆਪਣੇ ਮੁਕੱਦਰ ਜੀ ਦਾ ਸੁਨੇਹਾ ਸੀਗਾ ਕਹਿੰਦੇ ਕੋਈ ਸ਼ੱਕ ਨਹੀਂ ਮੈਨੂੰ ਕਿਸੇ ਪਿਆਰੇ ਸੱਜਣ ਨੇ ਇਸੇ ਮਸਲੇ ਦੇ ਉੱਤੇ ਕੋਈ ਗੱਲ ਬਾਤ ਭੇਜੀ ਹੈ ਜੇ ਸ਼ੰਮੀ ਬਾਈ ਜੁੜੇ ਐਤਵਾਰ ਨੂੰ ਤਾਂ ਜ਼ਰੂਰ ਸੁਣਾਵਾਂਗਾ ਉਹ ਗੱਲ ਠੀਕ ਹੈ ਪਰ ਜਿੱਥੇ ਚੋਪੜੀਆਂ ਮਿਲਦੀਆਂ ਉੱਥੇ ਵੀ ਲੋਕ ਰੋਂਦੇ ਵੇਖੇ ਨੇ ਤੇ ਅੱਛਾ ਜੀ ਗੀਤਾਂ ਦੀ ਗੱਲ ਹੋ ਰਹੀ ਹੈ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਰਾ ਤੋਂ ਜੀ ਤੇ ਹਰਜਿੰਦਰ ਜੀਰਾ ਜੀ ਕਹਿੰਦੇ ਨੇ ਮੁਕੱਦਰ ਜੀ ਦੇ ਸੁਨੇਹੇ ਨੇ ਵੇ ਮੈਂ ਰੁੱਖੀ ਸੁੱਕੀ ਖਾ ਲੈਂਦੀ ਏਡਾ ਮਸਲਾ ਨਹੀਂ ਸੀ ਰੋਟੀ ਦਾ ਤੇ ਹੁਣ ਠੰਡ ਹੋ ਗਈ ਹੈ ਰਾਤ ਹੈਗੀ ਆ ਭਾਈ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ ਤੇ ਲਓ ਦੋਸਤੋ ਸੁਨੇਹੇ ਤੁਹਾਡੇ ਅੱਗੇ ਜਾ ਕੇ ਮੈਂ ਜ਼ਰੂਰ ਲਵਾਂਗਾ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਦੁਆਬਾ ਰੇਡੀਓ ਦੀ ਟੀਮ ਤੇ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਸਾਰੇ ਭੇਜ ਰਹੇ ਨੇ ਜੀ ਤੇ ਲੋ ਗੱਲਬਾਤ ਕਰਦੇ ਆ ਦੋਸਤੋ ਕੋਕਰੋਚ ਪਾਰਟੀ ਦੀ ਥੋੜੀ ਜੀ ਕਰ ਲਈਏ ਕਿ ਉਹ ਕੀ ਕਰ ਰਹੇ ਨੇ ਕਾਰ ਕਮਾਲਾਂ ਤੇ ਜਿਹੜੇ ਨੇ ਆਪਣੇ ਜਿਹਦਾ ਅਸਤੀਫਾ ਮੰਗ ਰਹੇ ਨੇ ਉਹ ਕਹਿੰਦਾ ਕਿ ਇਹ ਬੀ ਟੀਮ ਹੈ ਭਾਈ ਗੁਰੀ ਮਾਨ ਜੀ ਕਹਿੰਦੇ ਬਾਈ ਜੀ ਬਾਈ ਫਰੀ ਫਰੀ ਕਰਦਿਆਂ ਨੇ ਸਾਰਾ ਸੂਬਾ ਕਰਜ਼ਾਈ ਕੀਤਾ ਹੈ ਬਿਲਕੁਲ ਹੈ ਜੀ ਕੋਕਰੇਜ ਜਨਤਾ ਪਾਰਟੀ ਵੱਲੋਂ ਅਨੋਖਾ ਪ੍ਰਦਰਸ਼ਨ ਹੋਇਆ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਖਿਲਾਫ਼ ਜਿਹੜਾ ਵਿੱਢੀ ਡਾਇਪਰ ਦਾਨ ਮੁਹਿੰਮ ਵਿੜ ਦਿੱਤੀ ਹੈ ਤੇ ਧਰਮਿੰਦਰ ਪ੍ਰਧਾਨ ਕਹਿੰਦੇ ਨੇ ਬੀ ਟੀਮ ਹੈ ਜੀ, ਯਾਨੀ ਕਿ ਉਹ ਆਪ ਵਾਲਿਆਂ ਦੀ ਬੀ ਟੀਮ ਕਹਿੰਦੇ ਨੇ ਜਾਂ ਬੀਜੇਪੀ ਦੀ ਬੀ ਟੀਮ ਕਹਿੰਦੇ ਨੇ। ਇਸ ਤਰ੍ਹਾਂ ਦਾ ਮੁੱਦਾ ਇਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਹੈ। ਨੀਟ ਜਿਹੜਾ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਅਤੇ ਹੋਰ ਗੜਬੜੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦੇ ਉੱਤੇ ਅੜੀ ਕਾਂਗਰਸ ਜਨਤਾ ਪਾਰਟੀ ਨੇ ਮੰਗਲਵਾਰ ਅੱਜ ਜਿਹੜਾ ਇਕ ਬੇਹੱਦ ਅਨੋਖੀ ਮੁਹਿੰਮ ਦਾ ਐਲਾਨ ਕਰ ਦਿੱਤਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਬੀਤੇ ਸ਼ਨੀਵਾਰ ਤੋਂ ਲਗਾਤਾਰ ਧਰਨੇ ਦੇ ਉੱਤੇ ਬੈਠੀ ਇਸ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਕ ਪੋਸਟ ਪਾ ਕੇ ਜਿਹੜਾ ਡਾਇਪਰ ਦਾਨ ਮੁਹਿੰਮ ਜਿਹੜੀ ਹੈ ਸ਼ੁਰੂ ਕਰਨ ਦੀ ਜਿਹੜੀ ਗੱਲ ਕਹੀ ਹੈ। ਪਾਰਟੀ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਗਲਵਾਰ ਸ਼ਾਮ ਨੂੰ ਹੋਣ ਵਾਲੀ ਇਸ ਡਾਇਪਰ ਏਡੇ ਜਿਹੜੀ ਨੇ ਡਾਇਪਰ ਏ ਡੇ ਕੀਪਸ ਲੀਕਸ ਅਵੇ ਜਿਹੜਾ ਕੀਪਸ ਲੀਕ ਲੀਕਸ ਅਵੇ ਵੈਸੇ ਇੱਦਾਂ ਦੀ ਗੱਲਬਾਤ ਦੇਖ ਲਓ ਕਿੱਦਾਂ ਦਾ ਕਿੱਧਰ ਨੂੰ ਗੱਲਬਾਤ ਲੈ ਕੇ ਜਾ ਰਹੇ ਨੇ। ਮੁਹਿੰਮ ਦੇ ਵਿਚ ਵੱਧ ਚੜ ਕੇ ਹਿੱਸਾ ਲੈਣ। ਉਨਾਂ ਕਿਹਾ ਕਿ ਸਮਰਥਕ ਪ੍ਰਦਰਸ਼ਨ ਵਾਲੀ ਥਾਂ ਦੇ ਉਤੇ ਆਪਣੇ ਨਾਲ ਡਾਇਪਰ ਲੈ ਕੇ ਆਉਣ ਤੇ ਉਸਦੇ ਉਪਰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਲਿਖਣ ਅਤੇ ਉਹ ਯਕੀਨੀ ਬਣਾਉਣਗੇ ਕਿ ਇਹ ਜਿਹੜਾ ਡਾਇਪਰ ਸਿੱਖਿਆ ਮੰਤਰੀ ਤੱਕ ਪਹੁੰਚਦੇ ਕੀਤੇ ਜਾਣ ਤੇ ਇਸ ਜਿਹੜਾ ਦੌਰਾਨ ਜੰਤਰ ਮੰਤਰ ਦੇ ਉਤੇ ਚੱਲ ਰਿਹਾ ਇਹ ਪ੍ਰਦਰਸ਼ਨ ਅੱਜ ਚੌਥੇ ਦਿਨ ਦੇ ਵਿਚ ਪ੍ਰਵੇਸ਼ ਕਰ ਗਿਆ ਤੇ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਦਿੱਲੀ ਪੁਲਿਸ ਦੇ ਉਤੇ ਇਕ ਗੰਭੀਰ ਇਲਜ਼ਾਮ ਵੀ ਲਗਾਇਆ। ਉਨਾਂ ਦਾਅਵਾ ਕੀਤਾ ਕਿ ਸੋਮਵਾਰ ਦੇਰ ਰਾਤ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਵਾਲੀ ਜਗ੍ਹਾ ਨੂੰ ਘਟਾਉਣ ਛੋਟਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ। ਕਿਤੇ ਨਾ ਕਿਤੇ ਸੁੱਖ ਦਾ ਸਾਹ ਵੀ ਆਉਣ ਲੱਗਿਆ ਤੇ ਜਿਹੜਾ ਆਪਣਾ ਤੇਲ ਦੀਆਂ ਕੀਮਤਾਂ ਜਾਂ ਬੈਰਲ ਕੱਚਾ ਤੇਲ ਜਿਹੜਾ ਉਹ 78 ਬੈਰਲ ਪ੍ਰਤੀ ਡਾਲਰ ਜਿਹੜਾ ਹੋਇਆ। ਟਰੰਪ ਨੇ ਇਰਾਨ ਨਾਲ ਸ਼ਾਂਤੀ ਵਾਰਤਾ ਨੂੰ ਜਿਹੜਾ ਇਰਾਨੀ ਜਿਹੜੇ ਨੇ US ਇਰਾਨ ਅਮਰੀਕਾ ਤੋਂ ਜਿਹੜਾ ਮੱਕੀ ਸੋਇਆਬੀਨ ਤੇ ਕਣਕ ਖਰੀਦੇਗਾ। ਟਰੰਪ ਨੇ ਇਹ ਗੱਲਬਾਤ ਕਹੀ ਹੈ। ਟਰੰਪ ਨੇ ਇਰਾਨ ਦੇ ਨਾਲ ਸ਼ਾਂਤੀ ਵਾਰਤਾ ਨੂੰ ਅਮਰੀਕੀ ਕਿਸਾਨਾਂ ਲਈ ਇਕ ਜਿੱਤ ਦਸਿਆ ਤੇ ਕਿਹਾ ਕਿ ਇਰਾਨ ਦੇ ਫਰੀਜ਼ ਕੀਤੇ ਗਏ ਪੈਸਿਆਂ ਨੂੰ ਖੋਲਣ ਦਾ ਸੰਬੰਧ ਉਸ ਦੇਸ਼ ਦੇ ਦੁਆਰਾ ਅਮਰੀਕਾ ਦੇ ਵਿਚ ਉਗਾਈ ਜਾਣ ਵਾਲੀ ਮੱਕੀ ਸੋਇਆਬੀਨ ਅਤੇ ਕਣਕ ਦੀ ਖਰੀਦ ਦੇ ਨਾਲ ਜੋੜਿਆ ਜਾਵੇਗਾ। ਟਰੰਪ ਨੇ ਸੋਸ਼ਲ ਮੀਡੀਆ ਦੇ ਉਤੇ ਇਕ ਪੋਸਟ ਪਾਈ ਹੈ। ਉਹਨੇ ਕਿਹਾ ਕਿ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਇਰਾਨ ਨੂੰ ਬੇਹੱਦ ਜ਼ਰੂਰਤ ਹੈ। ਇਹ ਇਕ ਮਾਨਵੀ ਸੰਕਟ ਹੈ ਤੇ ਮੈਨੂੰ ਲੱਗਦਾ ਕਿ ਮਦਦ ਕਰਨਾ ਜ਼ਰੂਰੀ ਹੈ। ਪਹਿਲਾਂ ਉਜਾੜੋ ਤੇ ਫਿਰ ਮਦਦ ਦੇ ਨਾਂ ਦੇ ਉੱਤੇ ਫੰਡਿੰਗ ਕਰੋ। ਪਰ ਇਰਾਨ ਵੱਡੀ ਮਾਤਰਾ ਦੇ ਵਿਚ ਕਹਿੰਦੇ ਅਮਰੀਕੀ ਖੇਤੀ ਉਤਪਾਦਾਂ ਦੀ ਖਰੀਦ ਸ਼ੁਰੂ ਕਰੇ ਤੇ ਇਸ ਦੀ ਸੰਭਾਵਨਾ ਘੱਟ ਹੈ। ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਜਿਹੜੇ ਰਿਸਰਚਰ ਨੇ ਫੈਲੋ ਐਮੇਰਿਟਸ ਜੋਸੈਫ ਕਲਾਬਰ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਹੈ ਕਿ ਥੋੜੇ ਸਮੇਂ ਦੇ ਵਿਚ ਵਪਾਰ ਬਹੁਤ ਵੱਡਾ ਹੋਵੇਗਾ। ਗਲਾਬਰ ਨੇ ਨੋਟ ਕੀਤਾ ਕਿ ਇਰਾਨ ਦੇ ਲਈ ਅਮਰੀਕਾ ਖਾਤਰ ਭੋਜਨ ਦੇ ਆਪਣੇ ਹੋਰ ਵਪਾਰਕ ਭਾਈਵਾਲਾਂ ਨੂੰ ਛੱਡਣਾ ਅਸੰਭਵ ਹੈ ਤੇ ਉਨ੍ਹਾਂ ਕਿਹਾ ਕਿ ਇਰਾਨ ਦੇ ਪ੍ਰਮੁੱਖ ਸਪਲਾਇਰਾਂ ਦੇ ਵਿਚ ਬ੍ਰਾਜ਼ਿਲ, ਭਾਰਤ, ਤੁਰਕੀ, ਯੂਰਪ ਸੰਘ ਤੇ ਕੈਨੇਡਾ, ਆਸਟ੍ਰੇਲੀਆ ਅਤੇ ਅਰਜਨਟਾਈਨਾ ਸ਼ਾਮਲ ਨੇ। ਟਰੰਪ ਦੀ ਅਮਰੀਕਾ ਤੋਂ ਖਰੀਦਦਾਰੀ ਕਰਨ ਦੀ ਮੰਗ ਸਾਡੇ ਕੁਝ ਮੁਕਾਬਲੇਬਾਜ਼ਾਂ ਦੇ ਨਾਲ ਕਹਿੰਦੇ ਨੇ ਕੁਝ ਕੁੜੱਤਾਂ ਦੇ ਉੱਤੇ ਪੈਦਾ ਕਰੇਗੀ। ਇਸੇ ਤਰ੍ਹਾਂ ਯੂਰਪੀਅਨ ਜਿਹੜਾ ਇਲਾਕਿਆਂ ਦੇ ਵਿਚ ਯੂਰਪ ਹੀਟ ਵੇਵ ਦਾ ਜਿਹੜਾ ਮਾਹੌਲ ਬਣਿਆ 2026 ਦੇ ਵਿਚ, ਯੂਰਪ ਦੇ ਵਿਚ ਗਰਮੀ ਦਾ ਕਹਿਰ ਜਿਹੜਾ ਮਗ ਰਿਹਾ ਤੇ ਫਰਾਂਸ ਦੇ ਵਿਚ ਦੋ ਬੱਚਿਆਂ ਸਣੇ 18 ਮੌਤਾਂ ਦਰਜ ਕੀਤੀਆਂ ਨੇ। ਯੂਰਪ ਦੇ ਜਿਹੜੇ ਨੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਦੇ ਵਿਚ ਨੇ। ਫਰਾਂਸ ਦੇ ਵਿਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋਈ ਹੈ, ਜਦਕਿ ਕਈ ਸ਼ਹਿਰਾਂ ਦੇ ਵਿਚ ਤਾਪਮਾਨ ਦੇ ਜਿਹੜੇ ਪੁਰਾਣੇ ਰਿਕਾਰਡ ਟੁੱਟੇ ਨੇ। ਫਰਾਂਸ ਦੇ ਦੱਖਣ ਪੂਰਬੀ ਸ਼ਹਿਰ ਜਿਹੜਾ ਹੈ ਕਾਰ ਪੈਂਟਰਾਸ ਦੇ ਵਿਚ 2 ਅਤੇ 4 ਸਾਲ ਦੇ ਦੋ ਬੱਚੇ ਕਾਰ ਦੇ ਵਿਚ ਬੇਹੋਸ਼ ਮਿਲੇ ਹੈ। ਇਸ ਤੋਂ ਇਲਾਵਾ ਜਿਹੜਾ ਹੈ ਬੋਰਡ ਆਊਕਸ ਖੇਤਰ ਦੇ ਵਿਚ 80 ਤੋਂ 95 ਸਾਲ ਉਮਰ ਦੇ 3 ਬਜ਼ੁਰਗਾਂ ਦੀ ਗਰਮੀ ਦੇ ਕਾਰਨ ਸਿਹਤ ਵਿਗੜਨ ਦੇ ਨਾਲ ਮੌਤ ਹੋਈ ਹੈ। ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਦੇ ਦੌਰਾਨ ਡੁੱਬਣ ਦੇ ਨਾਲ ਕਾਰਨ ਜਿਹੜਾ 13 ਹੋਰ ਲੋਕਾਂ ਦੀ ਜਾਨ ਜਿਹੜੀ ਚਲੀ ਗਈ। ਫਰਾਂਸ ਦੇ ਜਿਹੜਾ ਇਲਾਕੇ ਦੇ ਵਿਚ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਨਵਾਂ ਰਿਕਾਰਡ ਹੈ ਤੇ ਪੋਇਟੀ ਏਅਰ ਦੇ ਵਿਚ ਜਿਹੜਾ ਇਲਾਕੇ ਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 1947 ਦਾ ਰਿਕਾਰਡ ਤੋੜਿਆ। ਸਪੇਨ ਦੇ ਸਾਨ ਸੇਬਾਸਟੀਅਨ ਸ਼ਹਿਰ ਦੇ ਵਿਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਦੇ ਤੱਕ ਜਿਹੜਾ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਵਿਚ 4 ਦਿਨਾਂ ਦੀ ਗਰਮੀ ਦੀ ਲਹਿਰ ਦੇ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੀ ਉਪਰ ਜਾ ਸਕਦਾ ਹੈ, ਜਿਸਦੇ ਨਾਲ 1957-1976 ਦੇ ਵਿਚ ਬਣਿਆ ਜੂਨ ਮਹੀਨੇ ਦਾ ਰਿਕਾਰਡ ਟੁੱਟ ਸਕਦਾ ਹੈ। ਇਟਲੀ ਨੇ 12 ਸ਼ਹਿਰਾਂ ਦੇ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ। ਟਿਊਰਿਨ ਦੇ ਵਿਚ ਬਿਜਲੀ ਦੀ ਮੰਗ ਵਧਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਨੂੰ ਦੇਖਦਿਆਂ ਵਾਧੂ ਜਨਰੇਟਰ ਲਗਾਏ ਗਏ ਨੇ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ। ਬੈਲਜੀਅਮ ਦੇ ਵਿਚ ਵੀ ਗਰਮੀ ਦਾ ਅਸਰ ਜੰਗਲੀ ਜੀਵਾਂ ਦੇ ਉਤੇ ਪਿਆ ਤੇ ਟੈਪਲੂਕਸ ਸਥਿਤ ਜਿਹੜਾ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਦੇ ਵਿਚ ਪਿਛਲੇ 3 ਦਿਨਾਂ ਦੇ ਦੌਰਾਨ 150 ਤੋਂ ਵੱਧ ਪੰਛੀਆਂ ਤੇ ਹੋਰ ਜਾਨਵਰਾਂ ਨੂੰ ਲਿਆਂਦਾ ਗਿਆ ਤੇ ਮਾਹਰਾਂ ਦਾ ਕਹਿਣਾ ਕਿ ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚ ਰਿਹਾ, ਜਿਸ ਦੇ ਕਾਰਨ ਜਿਹੜਾ ਪੰਛੀ ਆਪਣੇ ਆਲਿਆਂ ਤੋਂ ਛਾਲਾਂ ਮਾਰ ਰਹੇ ਨੇ। ਮਾਹਰਾਂ ਦਾ ਮੰਨਣਾ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਹੀਟ ਵੇਵ ਅਤੇ ਤੂਫਾਨਾਂ ਦੀ ਤੀਬਰਤਾ ਵੱਧ ਰਹੀ ਹੈ, ਜਿਸ ਦੇ ਕਾਰਨ ਤਾਪਮਾਨ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਤੇ ਮੌਸਮੀ ਹਾਲਾਤ ਹੋਰ ਵੀ ਗੰਭੀਰ ਬਣ ਰਹੇ ਨੇ। ਦੋ ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਕੈਨੇਡਾ ਆਸਟ੍ਰੇਲੀਆ ਰਡਾਰ ਡੀਲ ਹੋਈ ਹੈ। ਕੈਨੇਡਾ ਆਸਟ੍ਰੇਲੀਆ ਰਡਾਰ ਸੌਦਾ ਅੰਤਮ ਰੂਪ ਲੈ ਗਿਆ ਤੇ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਨਿਗਰਾਨੀ ਹੋਵੇਗੀ ਹੋਰ ਮਜ਼ਬੂਤ। ਕੈਨੇਡਾ ਨੇ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਹਵਾਈ ਨਿਗਰਾਨੀ ਸਮਰੱਥਾ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਚੁੱਕਦਿਆਂ ਆਸਟ੍ਰੇਲੀਆ ਦੇ ਨਾਲ ਓਵਰ ਦਾ ਹੋਰਾਈਜ਼ਨ ਰਡਾਰ ਜਿਹੜਾ ਹੈ ਤੇ ਸਿਸਟਮ ਦੀ ਜਿਹੜੀ ਹੈ ਖਰੀਦ ਸੰਬੰਧੀ ਸਮਝੌਤਾ ਅੰਤਮ ਕਰ ਦਿੱਤਾ ਹੈ ਤੇ ਕਰੀਬ 2.5 ਅਰਬ ਡਾਲਰ ਦੇ ਇਸ ਰੱਖਿਆ ਸੌਦੇ ਦੇ ਉੱਤੇ ਐਤਵਾਰ ਦੇਰ ਰਾਤ ਦਸਤਖਤ ਕੀਤੇ ਗਏ ਨੇ। ਸਰਕਾਰੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਕਾਰਨ ਦੀ ਅਗਵਾਈ ਦੇ ਹੇਠ ਕੈਨੇਡਾ ਨੇ ਆਸਟ੍ਰੇਲੀਆ ਸਰਕਾਰ ਅਤੇ BAE ਸਿਸਟਮਸ ਆਸਟ੍ਰੇਲੀਆ ਦੇ ਨਾਲ ਇਹ ਸਮਝੌਤਾ ਸਾਈਨ ਕੀਤਾ ਹੈ। ਇਹ ਰਡਾਰ ਜਿਹੜਾ ਸਿਸਟਮ ਉੱਤਰੀ ਹਵਾਈ ਖੇਤਰ ਦੇ ਵਿਚ ਕਿਸੇ ਵੀ ਹਲਚਲ ਦੀ ਜਿਹੜੀ ਪਹਿਲਾਂ ਤੋਂ ਪਛਾਣ ਕਰਨ ਦੀ ਸਮਰੱਥਾ ਦੇ ਵਿਚ ਵੱਡਾ ਜਿਹੜਾ ਵਾਧਾ ਕਰੇਗਾ। ਸਰਕਾਰੀ ਸੂਤਰਾਂ ਅਨੁਸਾਰ ਇਹ ਪ੍ਰੋਜੈਕਟ ਜਿਹੜਾ ਨਾਟੋ ਅਤੇ ਨੋਰਡ ਯਾਨੀ ਕਿ ਨੋਰਡ ਜਿਹੜੀਆਂ ਨੇ ਕੰਟਰੀਆਂ ਨੇ ਨੌਰਥ ਅਮੈਰੀਕਨ ਤੇ ਇੱਥੇ ਆਪਣੇ ਫਿਨਲੈਂਡ ਡੈਨਮਾਰਕ ਸਵੀਡਨ ਨਾਰਵੇ ਇਹ ਜਿਹੜੀਆਂ ਕੰਟਰੀਆਂ ਨੌਰਡਿਕ ਮੁਲਕ ਨੇ ਆਧੁਨਿਕੀਕਰਨ ਯੋਜਨਾ ਦਾ ਇਕ ਬੇਹੱਦ ਮਹੱਤਵਪੂਰਨ ਹਿੱਸਾ ਤੇ ਇਸਦਾ ਮੁੱਖ ਮਕਸਦ ਕੈਨੇਡਾ ਦੀ ਹਵਾਈ ਅਤੇ ਸਮੁੰਦਰੀ ਨਿਗਰਾਨੀ ਸਮਰੱਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ, ਖਾਸ ਕਰਕੇ ਆਰਕਟਿਕ ਖੇਤਰ ਦੇ ਵਿਚ ਜਿੱਥੇ ਹਾਲੀਆ ਸਾਲਾਂ ਦੇ ਦੌਰਾਨ ਰਣਨੀਤਿਕ ਸਰਗਰਮੀਆਂ ਕਾਫ਼ੀ ਵਧੀਆਂ ਨੇ। ਕੈਨਬਰਾ ਦੇ ਵਿਚ ਲੱਗੀ ਸਮਝੌਤੇ ਦੇ ਉਤੇ ਮੋਹਰੇ ਰੱਖਿਆ ਮੰਤਰੀ ਜਿਹੜੇ ਨੇ ਰੱਖਿਆ ਖਰੀਦ ਸਕੱਤਰ ਸਟੀਫਨ ਫਰ ਨੇ ਜਿਹੜਾ ਕੈਨਬਰਾ ਦੇ ਵਿਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਦੇ ਨਾਲ ਮੁਲਾਕਾਤ ਕਰਕੇ ਇਸ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਹੈ। ਇਸ ਦੇ ਨਾਲ ਇਕ ਉਦਯੋਗਿਕ ਲਾਭ ਸਮਝੌਤਾ ਵੀ ਸਾਈਨ ਕੀਤਾ ਗਿਆ, ਜਿਸ ਦੇ ਉਤੇ ਤਹਿਤ ਕੈਨੇਡਾ ਦੇ ਸਥਾਨਕ ਰੱਖਿਆ ਉਦਯੋਗ ਵਿਚ ਵੱਡਾ ਨਿਵੇਸ਼ ਕੀਤਾ ਜਾਵੇਗਾ ਤੇ ਇਹ ਜਿਹੜਾ ਰਡਾਰ ਹੈ ਤਕਰੀਬਨ 3000 ਕਿਲੋਮੀਟਰ ਤੱਕ ਰਹੇਗੀ ਨਜ਼ਰ ਇਹਦੀ। 2029 ਤੱਕ ਹੋਵੇਗਾ ਇਹ ਸ਼ੁਰੂ। ਇਸ ਨਵੇਂ ਸਿਸਟਮ ਦੇ ਟਰਾਂਸਮੀਟਰ ਅਤੇ ਰਿਸੀਵਿੰਗ ਸਟੇਸ਼ਨ ਦੱਖਣੀ ਓਨਟਾਰੀਓ ਦੇ ਕਵਾਰਥਾ ਲੇਕਸ ਖੇਤਰ ਦੇ ਵਿਚ ਸਥਾਪਿਤ ਕੀਤੇ ਜਾਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਸਾਲ 2029 ਤੱਕ ਇਹ ਰਡਾਰ ਸਿਸਟਮ ਪੂਰੀ ਤਰ੍ਹਾਂ ਕਾਰਗਰ ਆਪਰੇਸ਼ਨਲ ਜਿਹੜਾ ਹੋ ਜਾਵੇਗਾ। ਇਹ ਰਡਾਰ ਲਗਭਗ 3000 ਕਿਲੋਮੀਟਰ ਦੀ ਦੂਰੀ ਤੱਕ ਬਾਰੀਕੀ ਦੇ ਨਾਲ ਨਿਗਰਾਨੀ ਰੱਖਣ ਦੀ ਜਿਹੜੀ ਸਮਰੱਥਾ ਰੱਖਦਾ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਦੇਸ਼ ਦੀਆਂ ਉੱਤਰੀ ਸਰਹੱਦਾਂ ਤੇ ਆਰਕਟਿਕ ਜਿਹੜਾ ਖੇਤਰ ਹੈ ਉਹਦੀ ਪ੍ਰਭੂ ਸੱਤਾ ਦੇ ਉੱਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਏਗੀ, ਕਿਉਂਕਿ ਜਿਹੜਾ ਪਿਛਲੇ ਸਮੇਂ ਦੇ ਵਿਚ ਆਪਣੇ ਰੂਸ ਨੇ ਇਸ ਤਰ੍ਹਾਂ ਦੀ ਮਿਜ਼ਾਈਲ ਬਣਾ ਲਈ ਹੈ ਕਿ ਉਹ ਇੱਥੇ ਬੈਠਾ ਬੈਠਾ ਹੀ ਉੱਥੇ ਅਮਰੀਕਾ ਤੱਕ ਜਾਂ ਕੈਨੇਡਾ ਤੱਕ ਮਾਰ ਕਰ ਸਕਦਾ ਹੈ। 35000 ਕਿਲੋਮੀਟਰ ਤੱਕ ਦੀ ਮਾਰ ਕਰਦੀ ਹੈ ਮਿਜ਼ਾਈਲ ਤੇ ਉਹਨੂੰ ਕਿਤੇ ਨਾ ਕਿਤੇ, ਕਿਉਂਕਿ ਇਹ ਸਾਰਾ ਨੌਰਥ ਪੋਲ ਜਿਹੜਾ ਉਹਦੇ ਏਰੀਏ ਦੇ ਵਿਚ ਆ ਜਾਂਦਾ ਹੈ ਸਾਡੇ, ਤੇ ਅਲਾਸਕਾ ਉਪਰਲੇ ਪਾਸੇ ਜਿਹੜਾ ਸਵੀਡਨ ਨਾਰਵੇ ਫਿਨਲੈਂਡ ਹੋ ਗਿਆ ਤੇ ਇਸੇ ਤਰ੍ਹਾਂ ਹੀ ਰਸ਼ੀਆ ਹੋ ਗਿਆ ਹਿੱਸਾ, ਤੇ ਨਾਲ ਇਹ ਸਾਰਾ ਸਿੱਧਾ ਮਾਰਕ ਕਰਦਾ ਜੀ ਆਪਣਾ ਆਪਣਾ ਕੈਨੇਡਾ ਤੇ ਅਮਰੀਕਾ ਤੱਕ, ਅਲਾਸਕਾ ਤੱਕ ਜਿਹੜਾ ਏਰੀਆ। ਦੂਸਰੇ ਪਾਸੇ ਕੈਨੇਡਾ ਸ਼ੂਟਿੰਗ ਹੋਈ ਹੈ। ਕੈਨੇਡਾ ਦੇ ਮੋਂਟਰੀਅਲ ਕਾਲ ਸੁਪਰ ਮਾਰਕੀਟ ਨੇੜੇ ਅੰਨੇਵਾਹ ਗੋਲੀਬਾਰੀ ਹੋਈ ਹੈ। ਪੁਲਿਸ ਅਫਸਰ ਸਮੇਤ 3 ਮੌਤਾਂ ਹੋਈਆਂ ਨੇ। ਆਖਰੀ ਖ਼ਬਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ। ਕੈਨੇਡਾ ਦੇ ਸ਼ਹਿਰ ਮੋਂਟਰੀਅਲ ਦੇ ਨੇੜਲੇ ਇੱਕ ਕਸਬੇ ਦੇ ਵਿਚ ਤੇ ਦੁਪਹਿਰ ਉਸ ਵੇਲੇ ਦਹਿਸ਼ਤ ਫੈਲੀ ਹੈ ਜਦੋਂ ਫੌਜੀ ਵਰਦੀ ਦੇ ਵਿਚ ਪਹੁੰਚੇ ਇੱਕ ਸਿਰਫਿਰੇ ਬੰਦੂਕਧਾਰੀ ਨੇ ਸੁਪਰ ਮਾਰਕੀਟ ਨੇੜੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ। ਇਸ ਖੂਨੀ ਮਾਮਲੇ ਦੇ ਵਿਚ ਇਕ ਪੁਲਿਸ ਅਫਸਰ ਸਮੇਤ ਦੋ ਲੋਕਾਂ ਦੀ ਜਾਨ ਗਈ ਹੈ ਜਦਕਿ ਇਕ ਮਹਿਲਾ ਪੁਲਿਸ ਅਫਸਰ ਸਹਿਤ ਕੋਈ ਹੋਰ ਵੀ ਜਿਹੜੇ ਨੇ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਹੈ। ਅਖੀਰ ਪੁਲਿਸ ਦੇ ਵੱਲੋਂ ਕੀਤੀ ਜਵਾਬੀ ਕਾਰਵਾਈ ਦੇ ਵਿਚ ਬੰਦੂਕਧਾਰੀ ਮਾਰਿਆ ਗਿਆ ਤੇ ਹਾਲਾਂਕਿ ਅਜੇ ਤੱਕ ਹਮਲਾਵਰ ਦੀ ਅਧਿਕਾਰਤ ਪਛਾਣ ਜਿਹੜੀ ਹੈ ਸਪਸ਼ਟ ਜਾਂ ਨਿਸ਼ਚਿਤ ਨਹੀਂ ਕੀਤੀ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੇ ਵਿਚ ਕਿਸੇ ਦੂਸਰੇ ਬੰਦੂਕਧਾਰੀ ਦੇ ਲੁਕੇ ਹੋਣ ਦੇ ਸ਼ੱਕ ਦੇ ਚਲਦਿਆਂ ਪੂਰੇ ਕਸਬੇ ਨੂੰ ਕਈ ਘੰਟਿਆਂ ਲਈ ਪੂਰੀ ਤਰ੍ਹਾਂ ਸੀਲ ਜਿਹੜਾ ਲਾਕਡਾਊਨ ਕਰ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿਚ ਜਾਂਚ ਦੌਰਾਨ ਜਿਹੜਾ ਇਹ ਪਤਾ ਪੁਖਤਾ ਹੋ ਗਿਆ ਕਿ ਬੰਦੂਕਧਾਰੀ ਇਕੱਲਾ ਹੀ ਸੀ ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਜੇ ਗੱਲਬਾਤ ਦੇ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1972 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਤੇ ਗੱਲ ਕਰਦੇ ਹਾਂ ਤੁਹਾਡੇ ਸੁਨੇਹਾ ਦੀ। ਸਭ ਤੋਂ ਪਹਿਲਾਂ ਸੁਨੇਹਾ ਸ਼ੁਰੂ ਕਰਦੇ ਹਾਂ। ਮਾਂ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, US ਤੋਂ ਸਤਿ ਸ੍ਰੀ ਅਕਾਲ ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਆਈ ਹੈ ਜੀ ਆਪਣੀ ਕਸ਼ਮੀਰ ਤੋਂ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਜੀ ਜੀਆਂ ਨੂੰ ਜੀ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸੁਣ ਰਹੇ ਆ ਪ੍ਰੋਗਰਾਮ ਫੁਲਾ ਗੁਲਾਬ ਭੇਜੇ ਨੇ ਜੀ ਨਾਲ। ਤੇ ਰਾਜਨ ਸੈਣ ਸਾਹਿਬ ਕਹਿੰਦੇ ਲਾਈਕ ਨੰਬਰ 5 ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਵਾਹ ਅੱਜ ਸੰਗਤ ਸ੍ਰੀ ਨਗਰ ਤੋਂ ਵੀ ਕਹਿੰਦੇ ਜੁੜ ਰਹੀ ਹੈ ਜੀ, ਵੈਲਕਮ ਹੈ ਜੀ, ਸੈਣੀ ਸਾਹਿਬ ਵੈਲਕਮ ਕਰਦੇ ਨੇ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। US ਤੋਂ ਜੀਆਂ ਨੂੰ ਜੀ ਅੰਕਲ ਜੀ ਸਵਾਗਤ ਹੈ, ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਸ਼ੈਲੀ ਬਾਈ ਜੀ ਕਹਿੰਦੇ ਕੇਂਦਰ ਪੇ ਕਮਿਸ਼ਨ ਪੜ੍ਹ ਕੇ ਦੇਖੋ। ਤੇ ਔਜਲਾ ਸਾਹਿਬ ਕਹਿੰਦੇ ਨੇ ਦੇਖੋ ਦੇਸ਼ ਮੇਰੇ ਦੇ ਲੋਕ ਸਹੂਲਤਾਂ ਲੈ ਕੇ ਧੰਨਵਾਦ ਵੀ ਨਹੀਂ ਕਰਦੇ ਕਹਿੰਦੇ ਜੀ, ਤਵਾ ਲਾਉਂਦੇ ਨੇ ਜੀ। ਔਜਲਾ ਸਾਹਿਬ ਕਹਿੰਦੇ ਬਿਊਰੋਕਰੇਸੀ ਸਭ ਤੋਂ ਵੱਧ ਨਜ਼ਾਰੇ ਲੈਂਦੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਤੇ ਔਜਲਾ ਸਾਹਿਬ ਕਹਿੰਦੇ ਨੇ ਗਰੀਬ ਰੋਟੀ ਕਿੱਥੋਂ ਖਾਵੇਗਾ ਜੇ ਸਰਕਾਰਾਂ ਨੇ ਹੱਥ ਚੱਕ ਲਿਆ। ਤੇ ਛੈਲੀ ਜੀ ਕਹਿੰਦੇ ਆ ਫ੍ਰੀ ਬੀਜ਼ ਦੀਆਂ ਸਾਰੀਆਂ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਨੇ, ਸ਼ਰਤ ਇਹ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਸਿਰਫ ਤੇ ਸਿਰਫ ਉਨ੍ਹਾਂ ਨੂੰ ਮਿਲੇ, ਸਰਕਾਰ ਦਾ ਵਧੇਰੇ ਚੈੱਕ ਚਾਹੀਦਾ ਹੈ। ਬਿਲਕੁਲ ਦਰੁਸਤ ਜੀ ਗੱਲਬਾਤ ਹੋਈ ਹੈ, ਉਹਦੇ ਵਿਚ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਹਮਦਰਦੀ ਤਾਂ ਸਾਰਿਆਂ ਦੇ ਗੱਲਾਂ ਦੇ ਵਿਚ ਨੇ, ਫਿਕਰ ਵੀ ਸਰਕਾਰ ਚੋਂ ਬਾਹਰ ਰਹਿੰਦਿਆਂ ਹੁੰਦਾ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਗਰਮੀ ਬਹੁਤ ਲੱਗਦੀ ਹੈ ਪੰਜਾਬ ਦੇ ਵਿਚ, ਰਾਜਨ ਜੀ ਨੇ ਕੋਟ ਲਾਹ ਦਿੱਤਾ ਹੈ। ਛੈਲੀ ਜੀ ਕਹਿੰਦੇ ਆ ਜਿੰਨਾ ਸਮਾਂ ਸਰਕਾਰਾਂ ਘਰ ਘਰ ਲਘੂ ਉਦਯੋਗ ਨਹੀਂ ਦਿੰਦੀਆਂ ਤਾਂ ਉਨ੍ਹਾਂ ਸਮਾਂ ਜਿਹੜਾ ਕੁਝ ਨਹੀਂ ਬਦਲਣਾ, ਲੱਖ ਕਹੀ ਜਾਵੋ ਜੋ ਮਰਜ਼ੀ ਕਰ ਲਵੋ। ਦਰੁਸਤ ਹੈ ਜੀ ਇਹ ਵੀ ਗੱਲਬਾਤ ਤੁਹਾਡੀ। ਮੁਕੱਦਰ ਜੀ ਕਹਿੰਦੇ ਆ ਕੋਈ ਖੋਟ ਨਾਲ ਕੋਈ ਮਿਹਨਤ ਦੇ ਨਾਲ ਕਮਾਏ ਰੋਟੀ, ਕਿਸੇ ਨੂੰ ਚੈਨ ਦੀ ਨੀਂਦ ਸਤਾਵੇ ਰੋਟੀ ਸਵਾਏ ਤੇ ਕਿਸੇ ਨੂੰ ਰਾਤਾਂ ਨੂੰ ਜਗਾਏ ਰੋਟੀ, ਪੁੱਤਾਂ ਨੂੰ ਮਾਵਾਂ ਤੋਂ ਦੂਰ ਲੈ ਕੇ ਜਾਏ ਰੋਟੀ, ਮੁਲਕਾਂ ਦੇ ਨਾਲ ਮੁਲਕਾਂ ਨੂੰ ਲੜਾਏ ਰੋਟੀ, ਮਸਲਿਆਂ ਚੋਂ ਮਸਲਾ ਏ ਰੋਟੀ। ਕਿਆ ਬਾਤ ਹੈ ਜੀ, ਮਾਨ ਸਾਹਿਬ ਦੀਆਂ ਲਾਈਨਾਂ ਨੇ, ਗੁਰਦਾਸ ਮਾਨ ਸਾਹਿਬ ਦੀਆਂ ਮੇਰੇ ਖਿਆਲ ਨਾਲ। ਤੇ ਰੋਟੀ ਹੱਕ ਦੀ ਖਾਈਏ ਜੀ, ਚਾਹੇ ਬੂਟ ਪਾਲਿਸ਼ਾਂ ਕਰੀਏ। ਔਜਲਾ ਸਾਹਿਬ ਕਹਿੰਦੇ ਹੁਣ ਠੰਡ ਹੋ ਗਈ ਹੈ, ਰਾਤ ਆਇਆ ਭਾਈ। ਤੇ ਮੁਕੱਦਰ ਜੀ ਕਹਿੰਦੇ ਆ ਵੇ ਮੈਂ ਰੁੱਖੀ ਸੁੱਕੀ ਖਾ ਲੈਂਦੀ, ਇੱਡਾ ਮਸਲਾ ਨਹੀਂ ਸੀ ਰੋਟੀ ਦਾ। ਔਜਲਾ ਸਾਹਿਬ ਕਹਿੰਦੇ ਗੀਤਾਂ ਦੇ ਵਿਚ ਰੁੱਖੀ ਮਿੱਸੀ ਚੰਗੀ ਲੱਗਦੀ ਹੈ, ਪਰ ਜਦੋਂ ਅਸਲ ਦੇ ਵਿਚ ਖਾਣੀ ਪੈਂਦੀ ਹੈ ਨਾ ਸਾ ਜ਼ਿੰਦਗੀ ਦੇ ਵਿਚ, ਫਿਰ ਗੀਤ ਵੀ ਮਤਲਬ ਕਿ ਕਰੜਾ ਕਰੜਾ ਹੀ ਲੱਗਦਾ ਹੈ। ਮੁਕੱਦਰ ਜੀ ਕਹਿੰਦੇ ਇਸ ਦਾ ਮਤਲਬ ਹੈ ਸਭ ਇੱਕੋ ਗੱਲ ਬਾਤ ਨੇ, ਲੋਕਾਂ ਨੇ ਠੱਗੇ ਜਾਣਾ ਫਿਰ 27 ਦੇ ਵਿਚ। ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਨੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਜੀ ਜੀਰਾ ਜੀ ਸਵਾਗਤ ਹੈ, ਬੜੇ ਦਿਨ ਹੋ ਗਏ, ਆਵਾਜ਼ ਨਹੀਂ ਸੁਣੀ ਤੁਹਾਡੀ। ਮੁਕੱਦਰ ਜੀ ਕਹਿੰਦੇ ਕੋਈ ਸ਼ੱਕ ਨਹੀਂ ਮੈਨੂੰ ਕਿਸੇ ਪਿਆਰੇ ਸੱਜਣ ਨੂੰ ਸੱਜਣ ਨੇ ਇਸੇ ਮਸਲੇ ਦੇ ਉੱਤੇ ਕੋਈ ਗੱਲਬਾਤ ਭੇਜੀ ਹੈ, ਜੇ ਸ਼ਮੀ ਬਾਈ ਜੁੜੇ ਐਤਵਾਰ ਨੂੰ ਤਾਂ ਜ਼ਰੂਰ ਸੁਣਾਵਾਂਗੇ। ਉਹ ਗੱਲ ਠੀਕ ਹੈ, ਪਰ ਜਿੱਥੇ ਚੋਪੜੀਆਂ ਮਿਲਦੀਆਂ ਉੱਥੇ ਵੀ ਲੋਕ ਰੋਂਦੇ ਵੇਖੇ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਕਰੋੜਾਂ ਤਾਂ ਘਰਾਂ ਦੇ ਖੂੰਜਿਆਂ ਦੇ ਵਿੱਚੋਂ ਲੱਭਦੇ ਨੇ, 10 ਲੱਖ ਕੀ ਹੈ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ। ਮੁਕੱਦਰ ਜੀ ਲਿਖਦੇ ਮੇਰਾ ਤਾਂ ਮੰਨਣਾ ਇਹੀ ਹੈ, ਭਾਵੇਂ ਰੁੱਖੀ ਹੋਵੇ ਭਾਵੇਂ ਚੌਪੜੀ ਹੋਵੇ, ਪਰ ਉਹ ਰੋਟੀ ਮਿਹਨਤ ਦੀ ਜ਼ਰੂਰ ਹੋਵੇ, ਉਹੀ ਖਾ ਕੇ ਸਕੂਨ ਦੀ ਨੀਂਦ ਆਉਂਦੀ ਹੈ ਰਾਤ ਨੂੰ ਬਾਬੇ। ਉਹ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਨੇ ਕਿ ਬਿਲਕੁਲ ਸਹੀ ਸੈਣੀ ਸਾਹਿਬ, ਕਿੱਕਰਾਂ ਬੀਜ ਕੇ ਅੰਬਾਂ ਦਾ ਫਲ ਨਹੀਂ ਮਿਲਣਾ, ਜੋ ਬੀਜੋਗੇ ਉਹੋ ਹੀ ਵੱਢੋਗੇ। ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਗੱਲਬਾਤ, ਸ਼ੁਕਰੀਆ, ਧੰਨਵਾਦ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਲਈ, ਸ਼ੁਕਰੀਆ ਵੀਰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ। ਚੈਲੀ ਜੀ ਕਹਿੰਦੇ ਜੇਕਰ ਇਹ ਦੇਖੀਏ ਸਾਡੇ ਧਰਮ ਦੇ ਵਿੱਚੋਂ ਤਾਂ ਫੋਟੋਆਂ ਨੂੰ ਵੀ ਮਾਨਤਾ ਹੀ ਨਹੀਂ ਹੈ। ਚੈਲੀ ਜੀ ਕਹਿੰਦੇ ਇਸੇ ਕਰਕੇ ਪੱਕਾ ਜਥੇਦਾਰ ਨਹੀਂ ਲਾਉਂਦੇ, ਇਸੇ ਕਰਕੇ ਪੰਜਾਬ ਸਰਕਾਰ ਪੱਕਾ DGP ਨਹੀਂ ਲਾਉਂਦੇ। ਜਿਹੜੇ ਆਪਣੇ ਬਾਈ ਜੀ ਅਰਮਨ ਨਵਾਂ ਸ਼ਹਿਰ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ, ਤੇ ਅਗਲਾ ਸੁਨੇਹਾ ਉਹਨਾਂ ਦਾ ਹੈਗਾ, ਕਹਿੰਦੇ ਨੇ ਕਿ ਸ਼ਗਨ ਸਕੀਮ ਬੀਬੀਆਂ ਲਈ, ਬੱਸ ਸਫ਼ਰ ਫ੍ਰੀ ਬੀਬੀਆਂ ਲਈ, 1,000-1,500 ਰੁਪਏ ਬੀਬੀਆਂ ਲਈ। ਯਾਰ ਸਰਕਾਰਾਂ ਨੂੰ ਦੱਸੋ, ਵੋਟ ਸਾਡੀ ਬੰਦਿਆਂ ਦੀ ਵੀ ਤਾਂ ਹੈਗੀ ਹੈ, ਨਾਲ ਹੱਸ ਰਹੇ ਨੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਸਭ ਨੂੰ, ਤੇ ਸ਼ੈਲੀ ਜੀ ਕਹਿੰਦੇ ਆ ਮੁਕੱਦਰ ਵੀਰੇ ਇਸ ਵਾਰੀ ਕੁੱਕੀ ਗਿੱਲ ਸਾਹਿਬ ਆ ਰਹੇ ਨੇ ਚੋਣਾਂ ਚੋਂ, ਫਿਕਰ ਨਾ ਕਰੋ ਕਹਿੰਦੇ ਜੀ। ਗੁਰੀਮਾਨ ਜੀ ਲਿਖਦੇ ਨੇ ਮੁਕੱਦਰ ਔਲਖ ਸਾਹਿਬ ਗ੍ਰੇਟ, ਤੇ ਜੀ ਸ਼ੈਲੀ ਵੀਰੇ ਮੁਕੱਦਰ ਜੀ ਕਹਿੰਦੇ ਆ ਗੁਰੀਮਾਨ ਜੀ ਸ਼ੁਕਰੀਆ ਜੀ ਕਹਿੰਦੇ, ਤੇ ਗੁਰੀਮਾਨ ਜੀ ਲਿਖਦੇ ਸ਼ੈਲੀ ਜੀ ਸਤਿ ਸ੍ਰੀ ਅਕਾਲ, ਤੇ ਅਗਲੇ ਸੁਨੇਹੇ ਉਹਨਾਂ ਦੇ ਕਾਫੀ ਨੇ, ਉਹਨਾਂ ਦੀ ਸਾਂਝ ਪਾ ਲਈਏ। ਬਾਈ ਫ੍ਰੀ ਫ੍ਰੀ ਕਰਦਿਆਂ ਨੇ ਸਾਰਾ ਸੂਬਾ ਕਰਜਾਈ ਕੀਤਾ ਹੈ, ਮੈਂ ਵੀ ਨਵਾਂ ਸ਼ਹਿਰ ਹੀ ਹਾਂ, ਕਿਸੇ ਦਿਨ ਆਵਾਂਗਾ ਜੀ। ਤੇ ਗੁਰੀ ਜੀ ਕਹਿੰਦੇ ਆ ਕਿ ਬਾਈ ਪੱਪਰ ਛਪਾਈ ਉੱਤੇ ਜਾਣ ਲੱਗੇ ਹੀ ਪੇਪਰ, ਪੇਪਰ ਲਿਖਣਾ ਹੀ ਸ਼ਾਇਦ, ਪੇਪਰ ਛਪਾਈ ਉੱਤੇ ਜਾਣ ਲੱਗੇ ਹੀ ਪੇਪਰ ਲੀਕ ਹੁੰਦਾ ਹੈ, ਅੰਦਰ ਦੇ ਬੰਦੇ ਹੀ ਕਰਦੇ ਨੇ। ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨੇ ਕਹਿੰਦੇ ਬੜੇ ਜਾਣੇ ਫੜੇ ਸੀ, ਤੇ ਆਪਣੀ ਡਿਊਟੀ ਟਾਈਮ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਹੈ। ਅੱਗੇ ਲਿਖਦੇ ਨੇ ਕਿ ਬਾਈ ਪਰ ਛੇਤੀ ਤੇਲ ਦੇ ਰੇਟ ਇਹਨਾਂ ਨੇ ਘੱਟ ਨਹੀਂ ਕਰਨੇ, ਬਿਲਕੁਲ ਉਹ ਤਾਂ ਹੈ ਹੀ ਹੈ ਜੀ, ਕਮਾਈ ਖੁੱਲੀ ਕਰਨ ਦੇ ਉੱਤੇ ਲੱਗੇ ਹੋਏ ਨੇ, ਉਹ ਤਾਂ ਕਰਨੀ ਹੈ ਬਿਲਕੁਲ ਹੈ ਜੀ। ਕਿੱਥੇ ਪਹਿਲਾਂ 150 ਤਾਈਂ ਪਹੁੰਚ ਗਿਆ ਜਾਂ 108-110 ਤੱਕ ਵੀ ਪਹੁੰਚ ਗਿਆ, ਤੇ ਹੁਣ ਤਾਂ 78 ਦੇ ਉੱਤੇ ਹੋ ਗਿਆ, ਪਰ ਫਿਰ ਵੀ ਇਹਨਾਂ ਨੇ ਰੇਟ ਅਜੇ ਥੱਲੇ ਨਹੀਂ ਸਿੱਟੇ। ਕੁਝ ਹੀ ਸੈਂਟ ਜਿਹੜੇ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ ਡਾਊਨ ਕੀਤੇ ਆ, ਜਿੱਦਾਂ ਕਿ ਪਹਿਲਾਂ 2 ਯੂਰੋ ਤੇ ਆਪਣਾ 16-17 ਸੈਂਟ ਸੀ, ਤੇ ਹੁਣ 2 ਯੂਰੋ ਤੇ ਤਕਰੀਬਨ 7-8 ਸੈਂਟ ਕਰ ਦਿੱਤਾ। ਬਿਲਕੁਲ ਹੈ ਜੀ, ਕਹਿੰਦੇ ਆ ਕੰਨ ਹੀ ਫੜਨਾ ਇੱਧਰ ਦੀ ਫੜ ਲਓ, ਪਰ ਹੈਗਾ ਉੱਥੇ ਦਾ ਉੱਥੇ ਹੀ ਹੈ। ਤੇ ਗੁਰੀ ਜੀ ਕਹਿੰਦੇ ਆ ਕਿ ਬਾਈ ਮੈਂ ਆਪ ਕਿਸੇ ਦਿਨ ਗੱਲ ਕਰਾਂਗਾ ਇਹਨਾਂ ਅਖੌਤੀ ਇਨਕਲਾਬੀਆਂ ਦੇ ਉੱਤੇ। ਜ਼ਰੂਰ ਬਾਈ ਜੀ, ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿੰਦੀਆਂ ਨੇ। +358-44-1976 ਬਾਰ ਸਟੂਡੀਓ ਦਾ ਨੰਬਰ ਹੈ, ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਵੀ ਜੁੜ ਸਕਦੇ ਹੋ, ਚੰਦ ਦੇ ਉੱਤੇ ਬੈਠੇ ਸੁਣਦੇ ਉੱਥੋਂ ਵੀ ਸੁਣ ਸਕਦੇ ਹੋ। ਤੇ ਲਓ ਦੋਸਤੋ, ਇਸ ਦੇ ਨਾਲ ਫਿਰ ਆਪਾਂ ਸਮਾਪਤੀ ਕਰੀਏ, ਤੇ ਆਗਿਆ ਲੈਂਦੇ ਹਾਂ। 2 ਘੰਟੇ ਤੇ 7 ਮਿੰਟ ਦਾ ਪ੍ਰੋਗਰਾਮ ਆਪਣਾ ਤਕਰੀਬਨ ਸਮਾਪਤ ਹੋ ਚੁੱਕਿਆ ਹੈ। ਵੈਸੇ ਮਨ ਦੇ ਵਿੱਚ ਸੀਗਾ 1-2 ਗੱਲਾਂ ਬਾਤਾਂ ਸਾਂਝੀਆਂ ਕਰਨ ਨੂੰ, ਪਰ ਚਲੋ ਕੱਲ ਲਈ ਰੱਖਾਂਗੇ, ਕੱਲ ਨੂੰ ਤੁਹਾਨੂੰ ਸਾਂਝ ਪਾਵਾਂਗੇ ਕੁਝ ਨਾ ਕੁਝ ਨਵੀਆਂ ਗੱਲਾਂ ਦੀ। ਤੇ ਲਓ ਫਿਰ ਮੈਨੂੰ ਦਿਓ ਆਗਿਆ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਫੇ ਮਾਫ਼ੀ ਚਾਹਵਾਂਗਾ, ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਮਾਈਕ ਸਹਾਇਤਾ ਕਰਦੇ ਨੇ, ਉਹਨਾਂ ਸ਼ੁਕਰੀਆ ਧੰਨਵਾਦ ਕਰਦੇ ਹਾਂ। ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਚੌਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਂ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਸੀਂ ਵੀ ਦੁਆਬਾ ਰੇਡੀਓ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਜਾਂ ਮੈਂਬਰਸ਼ਿਪ ਲੈਣਾ ਚਾਹੁੰਦੇ ਹੋ, ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਚੈਨਲ ਹੈ ਓਫੀਸ਼ੀਅਲ, ਉਹਦੇ ਉੱਤੇ ਡਾਇਮੰਡ, ਸਿਲਵਰ ਤੇ ਗੋਲਡ ਦੇ ਵਿੱਚ ਆਪਸ਼ਨਾਂ ਆਉਂਦੀਆਂ, ਤੇ ਮੈਂਬਰਸ਼ਿਪ ਤੁਸੀਂ ਲੈ ਸਕਦੇ ਹੋ। ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਆਪਣੇ dwabareadio.com ਵੈਬਸਾਈਟ ਦੇ ਉੱਤੇ ਜਾ ਕੇ PayPal ਦੇ ਜ਼ਰੀਏ ਤੁਸੀਂ ਸਬਸਕ੍ਰਿਪਸ਼ਨ ਲੈ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਓਫੀਸ਼ੀਅਲ ਪੇਜ ਹੈ ਜੀ, ਤੇ ਉਹਨੂੰ ਜਾ ਕੇ ਫੋਲੋ ਕਰੋ, 1 ਵਾਰੀ ਕਰਨਾ, 2 ਵਾਰੀ ਨਹੀਂ, ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ ਜਦੋਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ, ਤੇ ਲਿੰਕ ਤੁਹਾਡੇ ਤੱਕ ਪਾ ਦਿੱਤਾ ਜਾਂਦਾ। ਕੋਈ ਵਾਧੂ ਦਾ ਸੁਨੇਹਾ ਨਹੀਂ ਹੁੰਦਾ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ, ਇਸ ਤਰ੍ਹਾਂ ਦਾ ਕੋਈ ਤਿਉਹਾਰ ਦੇ ਉੱਤੇ ਕੋਈ ਸੁਨੇਹਾ ਨਹੀਂ, ਸਿਰਫ ਤੇ ਸਿਰਫ ਪ੍ਰੋਗਰਾਮਾਂ ਦਾ ਲਿੰਕ ਹੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ। ਜੇਕਰ ਉਸ ਵਟਸਐਪ ਗਰੁੱਪ ਦੇ ਤੁਸੀਂ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਜਿਹੜਾ +358-44-976-1962 ਦੇ ਉੱਤੇ ਇੱਕ ਪਿਆਰਾ ਜਿਹਾ ਸੁਨੇਹਾ ਭੇਜ ਦਿਓ ਕਿ ਗਰੁੱਪ ਦੇ ਵਿੱਚ ਐਡ ਕਰ ਲਓ, ਤੇ ਉਹਦੇ ਵਿੱਚ ਤੁਹਾਨੂੰ ਐਡ ਕਰ ਲਿੱਤਾ ਜਾਵੇਗਾ ਜੀ, ਤੇ ਪਿਆਰਾ ਜਿਹਾ ਨਾਂ ਜ਼ਰੂਰ ਆਪਣਾ ਲਿਖ ਦੇਣਾ, ਤੇ ਉਹਦੇ ਵਿੱਚ ਕੋਈ ਵਾਧੂ ਸੁਨੇਹਾ ਨਹੀਂ, ਸਿਰਫ ਪ੍ਰੋਗਰਾਮਾਂ ਦੇ ਬਾਬਤ ਜਿਹੜੇ ਲਿੰਕ ਹੋਣਗੇ ਤੇ ਅਪਡੇਟ ਹੋਵੇਗੀ। ਹੋਰ ਕੁਝ ਨਹੀਂ, ਇੱਕ ਦੋ ਹੀ ਮੈਸੇਜ ਦਿਹਾੜੀ ਦੇ ਵਿੱਚ ਆਉਂਦੇ ਆ, ਵਾਧੂ ਨੇ ਜੀ। ਤੇ ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਉੱਥੋਂ ਵੀ ਸਾਨੂੰ ਲੱਭ ਸਕਦੇ ਹੋ। ਦੁਆਬਾ ਰੇਡੀਓ ਨੂੰ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਰੂਪਾਂ ਦੇ ਵਿੱਚ ਉੱਥੋਂ ਸੁਣ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਤੇ ਬਹੁਤ ਬਹੁਤ ਸ਼ੁਕਰੀਆ ਐਪ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ, ਵੈਬਸਾਈਟ ਫੇਸਬੁੱਕ ਯੂਟਿਊਬ ਜਾਂ ਥਰਡ ਪਾਰਟੀ ਐਪ ਦੇ ਉੱਤੇ ਵੀ ਸੁਣ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

0: ರೇಡಿಯೋ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਨੂੰ ਵੀ ਅੱਜ ਵਧਾਉਣ ਦੀ ਅੱਗੇ ਕੋਸ਼ਿਸ਼ ਕਰਾਂਗੇ। ਕੁਝ ਨਾ ਕੁਝ ਜ਼ਿੰਦਗੀ ਦੇ ਫਲਸਫਿਆਂ ਦੇ ਵਿੱਚੋਂ ਜਿਹੜਾ ਸਿੱਖਣ ਦੀ ਕੋਸ਼ਿਸ਼ ਵੀ ਨਾਲ ਨਾਲ ਰਹੇਗੀ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਗੱਲ ਤੁਹਾਨੂੰ ਕੋਈ ਨਾ ਕੋਈ ਨਵੀਂ ਵੀ ਸੁਣਾਵਾਂਗੇ ਦੋਸਤੋ। ਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਨਾਲ ਤੇ ਸਟੂਡੀਓ ਦੇ ਵਿਚ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਫਿਨਲੈਂਡ ਦੇ ਮੁਤਾਬਕ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ। ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਦੇ ਵਿਚ ਤੇ ਉਸ ਤੋਂ ਬਾਅਦ ਯੂਕੇ ਦੇ ਵਿਚ ਸ਼ਾਮ ਦੇ 5:00 ਤੇ ਘੜੀਆਂ ਦੇ ਉੱਤੇ 7 ਨੇ। ਇਸੇ ਤਰ੍ਹਾਂ ਭਾਰਤ ਦੇ ਵਿਚ ਜਿਹੜਾ ਸ਼ਾਮ ਦਾ ਸਮਾਂ ਹੈ ਆਪਣਾ 9:37 ਘੜੀਆਂ ਦੇ ਉੱਤੇ ਹੋ ਗਿਆ ਹੈ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਸਥਿਤੀ ਜਿਹੜੀ ਹੈ ਸ਼ਾਮ ਦੇ 6:00 ਘੜੀਆਂ ਦੇ ਉੱਤੇ 8 ਦਾ ਸਮਾਂ ਹੋ ਚੁੱਕਿਆ। ਲਓ ਦੋਸਤੋ ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਨਾਲ ਜੋੜੋ ਤੇ ਗੱਲਾਂ ਬਾਤਾਂ ਕਰਦੇ ਹਾਂ ਰਲ ਮਿਲ ਕੇ ਫਿਰ ਤੇ ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਕਈ ਵਾਰੀ ਲਿਖਣ

0: ਪੜ੍ਹਨ ਦੇ ਵਿਚ ਕੁਝ ਗਲਤੀਆਂ ਹੋ ਜਾਂਦੀਆਂ ਨੇ ਉਹਦੇ ਲਈ ਮਾਫ਼ੀ ਚਾਹਵਾਂਗੇ। ਤੇ ਅੱਜ 22 ਜੂਨ ਦੇ ਨਾਲ ਸ਼ੁਰੂਆਤ ਕਰਦੇ ਹਾਂ ਅਗਿਆਨਤਾ ਦੀ ਗੱਲ ਜਦੋਂ ਕਰਦੇ ਹਾਂ। ਅਗਿਆਨਤਾ ਆਮ ਕਰਕੇ ਗਿਆਨ ਦੇ ਨਾਲੋਂ ਕਈ ਵਾਰ ਜ਼ਿਆਦਾ ਵਿਸ਼ਵਾਸ ਦਵਾ ਦਿੰਦੀ ਹੈ, ਜਾਣੀ ਕਿ ਵਿਸ਼ਵਾਸ ਦੇ ਵਿਚ ਵੱਧ ਜਾਂਦੀ ਹੈ। ਕਹਿੰਦੇ ਨੇ ਨਾ, ਇਕ ਕਈ ਵਾਰੀ ਬੋਲਿਆ ਝੂਠ ਉਹ ਸੱਚ ਲੱਗਣ ਲੱਗ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਅਗਿਆਨਤਾ ਆਮ ਕਰਕੇ ਗਿਆਨ ਦੇ ਨਾਲੋਂ ਕਈ ਵਾਰ ਜ਼ਿਆਦਾ ਵਿਸ਼ਵਾਸ ਦਵਾ ਦਿੰਦੀ ਹੈ। ਜਿਨ੍ਹਾਂ ਨੂੰ ਘੱਟ ਗਿਆਨ ਹੁੰਦਾ ਉਹ ਇਸ ਗੱਲ ਦਾ ਹੱਠ ਕਰਦੇ ਨੇ, ਜਾਣੀ ਕਿ ਯਦ ਕਰਦੇ ਨੇ ਕਿ ਜੋ ਉਹ ਕਹਿ ਰਹੇ ਨੇ ਉਹੋ ਹੀ ਠੀਕ ਹੈ, ਜਦੋਂ ਕਿ ਗਿਆਨਵਾਨ ਜਿਹੜੇ ਨੇ ਇਸ ਤੋਂ ਉਲਟ ਸੋਚਦੇ ਆ। ਅੱਜ ਦੇ ਵਿਚਾਰ ਦੇ ਵਿਚ ਝਾਤ ਮਾਰੀਏ ਤੇ 22 ਜੂਨ 1772 ਦੇ ਵਿਚ ਤੁਹਾਨੂੰ ਲੈ ਚੱਲਦੇ ਆ। ਅਮਰੀਕਾ ਨੇ ਦੇਸ਼ ਦੇ ਵਿਚ ਜਿਹੜਾ ਸੀ ਗੁਲਾਮੀ ਦੀ ਪ੍ਰਥਾ ਨੂੰ ਰੋਕਣ ਦੇ ਲਈ ਕਾਨੂੰਨੀ ਰੋਕ ਲਾਈ ਸੀ, ਪਰ ਇਹ ਜਿਹੜੇ ਮੁੱਦੇ ਨੇ ਆਉਣ ਵਾਲੇ ਦਿਨਾਂ ਦੇ ਵਿਚ ਕੰਟਰੋਵਰਸੀ ਵੀ ਬਣ ਰਹੀ ਹੈ, ਕਿਉਂਕਿ ਟਰੰਪ ਸਾਹਿਬ ਦੇ ਜਿਹੜੇ ਹਮਾਇਤੀ ਨੇ ਉਹ ਵੱਖਰੇ ਦਿਨ ਦੇ ਉਤੇ ਜਿਹੜਾ ਆਜ਼ਾਦੀ ਦਿਹਾੜਾ ਮਨਾਉਣਗੇ। ਤੇ 4 ਜੁਲਾਈ ਨੂੰ ਤਾਂ ਮਨਾਇਆ ਜਾਂਦਾ ਹੈ, ਤੇ ਇਹ ਵੀ ਜਿਹੜਾ ਅਮਰੀਕਾ ਵੀ ਦੋ ਧੜਿਆਂ ਦੇ ਵਿਚ ਵੰਡਿਆ ਗਿਆ। ਇਸੇ ਤਰ੍ਹਾਂ 1897 ਦੇ ਵਿਚ ਦਮੋਦਰ ਤੇ ਵਾਸੂਦੇਵ ਚਾਪਕਰ ਭਰਾਵਾਂ ਨੇ ਅੰਗਰੇਜ਼ ਕਮਿਸ਼ਨਰ ਰੈੱਡ ਨੂੰ ਜਿਹੜਾ ਸੀ ਮਾਰ ਕੇ ਨਵਾਂ ਕ੍ਰਾਂਤੀਕਾਰੀ ਇਤਿਹਾਸ ਜਿਹੜਾ ਰਚ ਦਿੱਤਾ ਸੀ। 1941 ਦੇ ਵਿਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵਰਲਡ ਵਾਰ 2 ਜਰਮਨੀ ਨੇ ਰੂਸ ਤੇ ਹਮਲਾ ਕੀਤਾ ਸੀ, ਤੇ 2009 ਦੇ ਵਿਚ 21ਵੀਂ ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਭਾਰਤ ਦੇ ਵਿਚ ਜਿਹੜਾ ਦੇਖਿਆ ਗਿਆ ਸੀ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਲਾਈਨ ਦੇ ਵਿਚ ਖਲੋਣ ਜਾਂ ਤੁਰਨ ਦਾ ਰਿਵਾਜ਼, ਡਿਸਿਪਲਿਨ ਦੀ ਜਦੋਂ ਗੱਲ ਆਉਂਦੀ ਹੈ ਉਹਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ, ਉਹ ਸਾਡੇ ਵਿਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ। ਡਿਸਿਪਲਿਨ ਦੀ ਜਦੋਂ ਗੱਲ ਆਉਂਦੀ ਹੈ, ਲਾਈਨ ਦੇ ਵਿਚ ਖਲੋਣਾ ਜਾਂ ਤੁਰਨ ਦਾ ਰਿਵਾਜ਼ ਸਾਡੇ ਵਿਚ ਨਜ਼ਰ ਨਹੀਂ ਆਉਂਦਾ, ਤੇ ਲਾਈਨ ਦੇ ਵਿਚ ਖਲੋ ਕੇ ਸਮਾਨ ਦਾ ਪੇ ਕਰਨਾ ਜਾਂ ਤੁਰਨਾ, ਇਹ ਰਿਵਾਜ਼ ਦੀ ਜਿਹੜੀ ਹੈ ਸਾਡੇ ਵਿਚ ਕਿਹੋ ਜਿਹਾ ਰੀਤੀ ਰਿਵਾਜ਼ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਉਦਯੋਗਿਕ ਕ੍ਰਾਂਤੀ ਦੇ ਦੌਰਾਨ ਜਦੋਂ ਕਾਮੇ ਫੈਕਟਰੀ ਦੇ ਵਿਚ ਉਹ ਵਾਪਸ ਬਾਹਰ ਨਿਕਲਦੇ ਤਾਂ ਉਹਨਾਂ ਨੂੰ ਤਲਾਸ਼ੀ ਦੇਣ ਦੇ ਲਈ ਲਾਈਨ ਦੇ ਵਿਚ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ, ਜਿੱਥੋਂ ਇਸ ਦੀ ਸ਼ੁਰੂਆਤ ਹੋਈ। ਪੈਸੇ ਲੈਣ ਵਾਸਤੇ ਵੀ ਲਾਈਨ ਦੇ ਵਿਚ ਲੱਗਣਾ ਪੈਂਦਾ, ਤੇ ਪਹਿਲਾਂ ਹਰ ਰੋਜ਼ ਪੈਸੇ ਦਿੱਤੇ ਜਾਂਦੇ ਸੀ, ਤਾਂ ਫਿਰ ਹਰ ਸ਼ੁੱਕਰਵਾਰ ਪੈਸੇ ਦੇਣ ਦਾ ਰਿਵਾਜ਼ ਜਿਹੜਾ ਸ਼ੁਰੂ ਹੋ ਗਿਆ, ਜਾਣੀ ਕਿ ਵੀਕਲੀ ਪੇ ਜਿੱਦਾਂ ਕਿ ਅਮਰੀਕਾ ਜਾਂ ਇੰਗਲੈਂਡ ਦੇ ਵਿਚ ਕੀਤੀ ਜਾਂਦੀ ਹੈ, ਵੀਕਲੀ ਪੇ ਕਰਦੇ ਆ ਉਹਨਾਂ ਮੁਲਕਾਂ ਦੇ ਵਿਚ, ਤੇ ਜਿੱਦਾਂ ਮੰਥਲੀ ਪੇ ਹੈ ਜਾਂ ਫਿਰ 2 ਹਫ਼ਤਿਆਂ ਦੀ ਪੇ ਇਕੱਠੀ ਕੀਤੀ ਜਾਂਦੀ ਹੈ 2 ਵੀਕਾਂ ਦੀ। ਤੇ ਇਸ ਰੀਤੀ ਰਿਵਾਜ਼ ਤੋਂ ਇਹ ਸ਼ੁਰੂ ਹੋਇਆ ਸੀ, ਪੈਸੇ ਲੈਣ ਵਾਸਤੇ ਲਾਈਨ ਦੇ ਵਿਚ ਲੱਗਣਾ ਪੈਂਦਾ ਸੀ, ਜਾਂ ਫੈਕਟਰੀ ਤੋਂ ਬਾਹਰ ਆਉਂਦੇ ਸਮੇਂ ਲਾਈਨ ਦੇ ਵਿਚ ਜਿਹੜਾ ਚੈਕਿੰਗ ਤੋਂ ਬਾਅਦ ਜਿਹੜਾ ਬਾਹਰ ਕੱਢਿਆ ਜਾਂਦਾ ਸੀ। ਤੇ ਖਰੀਦੋ ਫਰੋਖਤ ਦੇ ਵਿਚ ਵੀ ਇਹ ਚੀਜ਼ਾਂ ਫਿਰ ਹੌਲੀ ਹੌਲੀ ਆਉਣ ਲੱਗ ਗਈਆਂ ਜਾਂ ਡਿਸਿਪਲਿਨ ਦਾ ਇਕ ਹਿੱਸਾ ਬਣ ਗਈਆਂ। ਗਰੀਬ ਮਜ਼ਦੂਰ ਤਨਖਾਹ ਲੈ ਕੇ ਮਨੋਰੰਜਨ ਦੇ ਲਈ ਸਿਨੇਮਾ ਜਾਂ ਠੇਕੇ ਚਲੇ ਜਾਂਦੇ। ਮਜ਼ਦੂਰਾਂ ਨੂੰ ਸਿਨੇਮਾ ਵੇਖਣ ਦੀ ਆਦਤ ਪਾਉਣ ਦੇ ਲਈ ਹਰ ਸ਼ੁੱਕਰਵਾਰ ਫਿਲਮ ਬਦਲ ਦਿੱਤੀ ਜਾਂਦੀ ਸੀ, ਕਿਉਂਕਿ ਬਾਲੀਵੁੱਡ ਦੇ ਵਿਚ ਵੀ ਦੇਖਦੇ ਹਾਂ ਫਰਾਈਡੇ ਵਾਲੇ ਦਿਨ ਨੂੰ ਸੁਪਰ ਡੁਪਰ ਫਿਲਮਾਂ ਜਿਹੜੀਆਂ ਹਿੱਟ ਹੁੰਦੀਆਂ ਨੇ, ਤੇ ਥੱਕੇ ਹਾਰੇ 5 ਦਿਨਾਂ ਦੇ ਲੋਕ ਫਿਰ ਫਿਲਮਾਂ ਦਾ ਜਿਹੜਾ ਨਜ਼ਾਰਾ ਲੈਣ ਦੇ ਲਈ ਸਿਨੇਮੇ ਘਰਾਂ ਨੂੰ ਰੁੱਖ ਕਰਦੇ ਸੀ। ਉਸ ਸਮੇਂ ਤੋਂ ਹੀ ਸਿਨੇਮਿਆਂ ਦੇ ਵਿਚ ਸ਼ੁੱਕਰਵਾਰ ਫਿਲਮ ਬਦਲਣ ਦੀ ਵੀ ਸ਼ੁਰੂਆਤ ਜਿਹੜੀ ਹੋਈ ਸੀ। ਸਿਨੇਮੇ ਅੱਗੇ ਫੈਕਟਰੀਆਂ ਦੇ ਨਾਲੋਂ ਲਾਈਨਾਂ ਲੰਮੀਆਂ ਹੁੰਦੀਆਂ। ਲਾਈਨ ਦਾ ਜਿਹੜਾ ਅਰਥ ਹੈ ਅਨੁਸ਼ਾਸਨ। ਲਾਈਨ ਤੋੜਨ ਵਾਲੇ ਨੂੰ ਗੁੱਸੇ ਦੇ ਨਾਲ ਵੇਖਿਆ ਜਾਂਦਾ। ਜਦੋਂ ਸੜਕਾਂ ਦੇ ਉੱਤੇ ਜਾਮ ਲੱਗਦੇ ਨੇ ਤਾਂ ਉਸ ਵਕਤ ਹਰ ਕੋਈ ਲਾਈਨ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ। ਬਸ ਹਵਾਈ ਬੱਸਾਂ ਦੇ ਅੱਡੇ ਦੇ ਉੱਤੇ ਜਾਂ ਹਵਾਈ ਅੱਡਿਆਂ ਦੇ ਉੱਤੇ, ਸਟੇਸ਼ਨਾਂ ਦੇ ਉੱਤੇ, ਬੈਂਕਾਂ, ਕੋਰਟਾਂ, ਦਫ਼ਤਰਾਂ ਦੇ ਵਿਚ ਲੰਮੀਆਂ ਲਾਈਨਾਂ ਹੀ ਲੱਗਦੀਆਂ ਨੇ। ਲੰਮੀਆਂ ਤੇ ਭੀੜ ਭੜੱਕੇ ਵਾਲੀਆਂ ਲਾਈਨਾਂ ਵਿਚ ਜੇਬ ਕਤਰਿਆਂ ਦਾ ਵੀ ਦਾਅ ਜਿਹੜਾ ਲੱਗ ਜਾਂਦਾ। ਨੋਟਬੰਦੀ ਵੇਲੇ ਵੀ ਤਾਂ ਲੋਕ ਬੈਂਕਾਂ ਦੇ ਅੱਗੇ ਜਿਹੜਾ ਸਵੇਰੇ ਸਵੇਰੇ 4-5 ਵਜੇ ਆ ਕੇ ਲਾਈਨਾਂ ਦੇ ਵਿਚ ਖਲੋ ਜਾਂਦੇ ਸਨ, ਤੇ ਰੈਲੀਆਂ ਜਾਂ ਜਲੂਸ ਦੋ ਦੀ ਜਿਹੜੀ ਲਾਈਨ ਦੇ ਵਿਚ ਹੀ ਚੰਗੇ ਤੇ ਲੰਬੇ ਜਿਹੜਾ ਲੱਗੇ ਹੁੰਦੇ ਸੀ, ਤੇ ਜ਼ਿਆਦਾਤਰ ਕੀੜੀਆਂ ਲਾਈਨਾਂ ਦੇ ਵਿਚ ਤੁਰਦੀਆਂ ਹਨ ਵੈਸੇ ਤਾਂ, ਪਰ ਭੇਡਾਂ ਜਾਂ ਡੰਗਰ ਵੀ ਇਹਦੇ ਵਿਚ ਸ਼ਾਮਲ ਨਹੀਂ ਵੀ ਹੈ ਤੇ ਹੈਗੇ ਵੀ ਹੈ। ਬਾਕੀ ਛੋਟੇ ਹੁੰਦੇ ਸੀ ਦੇਖਦੇ ਹੀ, ਜਦੋਂ ਆਪਣੇ ਯੂਪੀ ਬਿਹਾਰ ਤੋਂ ਕਾਮੇ ਆਉਂਦੇ ਸੀਗੇ, ਉਹ ਖਾਸ ਕਰ ਜਿਹੜਾ ਮੋਹਰੇ ਹੁੰਦਾ ਸੀ ਉਹਨੇ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ, ਇੱਕ ਪਾਸੇ ਪਰਨਾ ਜਾਂ ਗਲ ਚ ਪਰਨਾ ਪਾਇਆ ਹੁੰਦਾ ਸੀ, ਤੇ ਬਾਕੀ ਸਾਰੇ ਪਿੱਛੇ ਪਿੱਛੇ ਤੁਰੇ ਹੁੰਦੇ ਸੀ, ਉਹ ਵੀ ਲਾਈਨ ਬਣਾ ਕੇ ਤੁਰਦੇ ਆ, ਉਹਨੂੰ ਡਿਸਿਪਲਿਨ ਕਹਿ ਸਕਦੇ ਆ। ਤੇ ਇਸ ਤਰ੍ਹਾਂ ਫੌਜੀ ਜਵਾਨ ਜਾਂ ਸਕੂਲਾਂ ਦੇ ਵਿੱਚ ਜਦੋਂ ਕਹਿ ਸਕਦੇ ਹਾਂ ਕਿ ਸਵੇਰ ਨੂੰ ਜਦੋਂ ਪਰੇਡ ਹੁੰਦੀ ਸੀ, ਪਰੇਡ ਪਹਿਲੀ ਪ੍ਰਾਰਥਨਾ ਤੋਂ ਬਾਅਦ ਪਰੇਡ ਤੋਂ ਬਾਅਦ ਗਿਣਤੀਆਂ ਮਿੰਤੀਆਂ ਕਰਕੇ ਤੇ ਕਲਾਸਰੂਮ ਦੇ ਵਿੱਚ ਜਦੋਂ ਜਾਂਦੇ ਸੀ, ਉਹ ਹਰ ਇੱਕ ਇੱਕ ਲਾਈਨ ਜਿਹੜੀ ਸੀ ਸਾਈਡ ਤੋਂ ਸ਼ੁਰੂ ਹੁੰਦੀ ਸੀ ਤੇ ਵਿਚਕਾਰਲੀ ਲਾਈਨ ਜਿਹੜੀ ਸੀ ਆਖਰ ਦੇ ਵਿੱਚ ਜਿਹੜੀ ਜਾਂਦੀ ਸੀ, ਤੇ ਉਹ ਵੀ ਇਦਾਂ ਹੀ ਕਲਾਸਰੂਮਾਂ ਦੇ ਵਿੱਚ ਜਿਹੜਾ ਐਂਟਰ ਕਰਦੇ ਸੀ। ਦੂਸਰੀ ਗੱਲ ਕਰਦੇ ਹਾਂ, ਸਿੱਖਣਾ ਹੀ ਇੱਕ ਜੀਵਨ ਹੈ। ਕਿ ਤੁਸੀਂ ਵੀ ਆਪਣੇ ਬੱਚਿਆਂ ਜਾਂ ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਮਨੋਵਿਗਿਆਨਕ ਕਹਿੰਦੇ ਨੇ, ਸਾਈਕੋਲੋਜਿਸਟ ਕਹਿੰਦੇ ਆ ਕਿ ਅਸੀਂ ਬਹੁਤ ਸਾਰੇ ਬੱਚਿਆਂ ਦੀ ਬੁੱਧੀ ਦਾ ਵਿਕਾਸ ਰੋਕ ਦਿੰਦੇ ਹਾਂ, ਕਿਉਂਕਿ ਬਚਪਨ ਤੋਂ ਹੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ ਜਿਵੇਂ ਕਿ ਉਹ ਮੂਰਖ ਹੋਣ, ਉਹਨਾਂ ਨੂੰ ਕੁਝ ਪਤਾ ਹੀ ਨਹੀਂ। ਜੇਕਰ ਤੁਸੀਂ ਇੱਕ ਬੱਚੇ ਨੂੰ ਲਗਾਤਾਰ ਕਹੀ ਜਾਵੋ ਤੂੰ ਮੂਰਖ ਹਾਂ, ਤੇਰੇ ਵਿੱਚ ਬੁੱਧੀ ਨਹੀਂ, ਤੈਨੂੰ ਕਦ ਅਕਲ ਆਵੇਗੀ, ਕੁਝ ਅੱਜ ਦਾ ਕੰਮ ਕਰ ਲੈ, ਕਦੇ ਤੂੰ ਠੀਕ ਵੀ ਕੁਝ ਕੀਤਾ ਹੈ, ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਕਮੈਂਟ ਨੇ ਉਹਨਾਂ ਨੂੰ ਦਿੰਦੇ ਹਾਂ, ਤਾਂ ਉਸ ਦੇ ਵਿੱਚ ਕਦੇ ਬੁੱਧੀ ਨਹੀਂ ਆ ਪਾਵੇਗੀ। ਧਿਆਨ ਇਹ ਰੱਖਣ ਦੀ ਜ਼ਰੂਰਤ ਹੈ ਕਿ ਗਲਤ ਕੰਮ ਤੁਸੀਂ ਕਰ ਰਹੇ ਹੋ ਉਸ ਦੇ ਵਿੱਚ ਬੁੱਧੀ ਨਾ ਆਉਂਦਾ, ਜਦ ਤੁਸੀਂ ਵਾਰ ਵਾਰ ਕਹਿੰਦੇ ਹੋ ਤਾਂ ਉਸ ਦੀ ਵੀ ਜਿਹੜੀ ਹੈ ਧਾਰਨਾ ਪੱਕੀ ਹੋਣ ਲੱਗ ਜਾਂਦੀ ਹੈ। ਜਦ ਪਿਤਾ ਕਹਿੰਦੇ ਹਨ ਕਿ ਠੀਕ ਹੀ ਕਹਿੰਦੇ ਹੋਣਗੇ, ਮਤਲਬ ਕਿ ਉਹਦੇ ਮਾਂ ਪੇ ਕਹਿ ਰਹੇ ਨੇ ਇਸ ਚੀਜ਼ ਨੂੰ, ਕਿਉਂਕਿ ਉਹਨੂੰ ਫੀਲ ਕਰਾਇਆ ਜਾਂਦਾ ਉਸ ਚੀਜ਼ ਦੇ ਬਾਰੇ, ਜਦ ਮਾਂ ਕਹਿੰਦੀ ਹੈ ਤਾਂ ਠੀਕ ਹੀ ਕਹਿੰਦੀ ਹੋਵੇਗੀ, ਉਹ ਬੱਚਾ ਸੋਚਦਾ ਹੈ। ਜਦ ਸਕੂਲ ਦਾ ਗੁਰੂ ਵੀ ਕਵੇ ਅੱਗਿਓ ਤਾਂ ਠੀਕ ਹੀ ਕਹਿੰਦਾ ਹੋਵੇਗਾ। ਜਦ ਸਾਰੇ ਮੰਨਦੇ ਨੇ ਕਿ ਮੈਂ ਜਿਹੜਾ ਮੂਢੀ ਹਾਂ, ਤਾਂ ਇਹ ਬੱਚਾ ਆਪਣੇ ਆਪ ਨੂੰ ਮੂਰਖ ਸਿੱਧ ਕਰਨ ਦੇ ਵਿੱਚ ਲੱਗ ਜਾਏਗਾ, ਕਿਉਂਕਿ ਲੋਕਾਂ ਦੀ ਧਾਰਨਾ ਤੋੜਨਾ ਠੀਕ ਨਹੀਂ, ਇੰਨੇ ਲੋਕ ਜੋ ਕਹਿੰਦੇ ਨੇ ਤਾਂ ਠੀਕ ਹੀ ਕਹਿੰਦੇ ਹੋਣਗੇ। ਤੇ ਜਦ ਵੀ ਇਹ ਮੂਰਖ ਸਿੱਧ ਹੋਵੇਗਾ ਤਾਂ ਇਹ ਕਹੇਗਾ ਕਿ ਇਹ ਹੋਣਾ ਹੀ ਸੀ, ਕਿਉਂਕਿ ਮੈਂ ਮੂਰਖ ਹਾਂ, ਕਿਉਂਕਿ ਸਭ ਮੈਨੂੰ ਮੂਰਖ ਮੰਨਦੇ ਨੇ ਤੇ ਕਹਿੰਦੇ ਨੇ। ਸਾਈਕੋਲੋਜਿਸਟ ਜਿਹੜੇ ਆ ਮਨੋਵਿਗਿਆਨਕ ਕਹਿੰਦੇ ਆ ਕਿ ਕੋਈ ਵੀ ਧਾਰਨਾ ਵਾਰ ਵਾਰ ਦੁਹਰਾਈ ਜਾਵੇ ਤਾਂ ਚਿੱਤ ਦੇ ਵਿੱਚ ਬੈਠ ਜਾਂਦੀ ਹੈ ਤੇ ਅਸਰਦਾਰ ਹੋਣ ਲੱਗ ਜਾਂਦੀ ਹੈ। ਜੇਕਰ ਦੂਸਰੀ ਕਹਿੰਦੇ ਨੇ, ਜਿਵੇਂ ਕਿ ਆਪਾਂ ਕਹਿੰਦੇ ਵੀ ਮੈਂ ਮਤਲਬ ਕਿ ਇਸ ਉਮਰ ਤੱਕ ਜਾਂ ਪੜ੍ਹ ਲਿਖ ਕੇ ਮੈਂ ਆਹ ਅਚੀਵਮੈਂਟ ਕਰਨੀ ਹੈ, ਆਹ ਮੇਰਾ ਟਾਰਗੇਟ ਹੈ ਜ਼ਿੰਦਗੀ ਦਾ, ਤੇ ਉਸ ਨੂੰ ਆਪਾਂ ਮਤਲਬ ਕਿ ਮੰਜ਼ਿਲ ਨੂੰ ਪਾ ਵੀ ਲੈਂਦੇ ਹਾਂ, ਪਰ ਉਹੀ ਚੀਜ਼ ਜੇ ਗਲਤ ਪਾਸੇ ਨੂੰ ਚਲੇ ਜਾਵੇ ਤਾਂ ਫਿਰ ਉਹ ਬੱਚੇ ਦਾ ਜਿਹੜਾ ਮਾਇੰਡ ਹੈ ਉਹ ਦੂਸਰੇ ਪਾਸੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਤੂੰ ਮੂਰਖ ਹੈ, ਉਹ ਫਿਰ ਉੱਧਰ ਵੀ ਚਲਿਆ ਜਾਂਦਾ। ਜੇਕਰ ਦੂਸਰੇ ਕਹਿੰਦੇ ਨੇ ਕਿ ਤੁਸੀਂ ਬੜੇ ਸੁੰਦਰ ਹੋ ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਸੁੰਦਰ ਹੋ, ਅਤੇ ਦੂਸਰੇ ਕਹਿੰਦੇ ਨੇ ਕਿ ਤੁਸੀਂ ਬਹੁਤ ਭਲੇ ਹੋ, ਸੱਜਣ ਭਲੇ ਸੱਜਣ ਹੋ, ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਭਲੇ ਅਤੇ ਸੱਜਣ ਹੋ, ਮਤਲਬ ਕਿ ਦੋਸਤ ਵੀ ਹੋ, ਮਿੱਤਰ ਤੇ ਬਹੁਤ ਪਿਆਰੇ ਹੋ, ਤੇ ਤੁਹਾਡਾ ਸੁਭਾਅ ਵੀ ਜਿਹੜਾ ਬਹੁਤ ਨਰਮ ਸੁਭਾਅ ਹੈ। ਤੇ ਦੂਸਰੇ ਜੇਕਰ ਸਮਝਣ ਲੱਗ ਜਾਣ ਕਿ ਤੁਸੀਂ ਪਾਗਲ ਹੋ, ਤਾਂ ਜਿਹਦਾ ਜ਼ਿਆਦਾ ਦਿਨ ਨਹੀਂ ਲੱਗਣਗੇ ਉਹਦੇ ਵਿੱਚ ਕਿ ਤੁਸੀਂ ਵੀ ਸ਼ੱਕ ਕਰਨਾ ਸ਼ੁਰੂ ਕਰ ਦਿਓਗੇ ਕਿ ਮੈਂ ਪਾਗਲ ਹਾਂ, ਬਹੁਤ ਜ਼ਿਆਦਾ ਦੇਰ ਨਾ ਲੱਗੀ ਕਿ ਤੁਸੀਂ ਵੀ ਮੰਨਣ ਲੱਗੋਗੇ ਕਿ ਤੁਸੀਂ ਪਾਗਲ ਹੋ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ, ਆਪਣੇ ਸਟੂਡੈਂਟਸ ਜਾਂ ਆਂਢੀ ਗੁਆਂਢੀ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਜਾਂ ਵਰਤਾਰਾ ਕਰਦੇ ਹੋ ਤਾਂ ਆਪਣੀ ਸੋਚ ਨੂੰ ਬਦਲ ਲਵੋ ਤੇ ਆਪਣੇ ਤੇ ਦੂਜਿਆਂ ਦੇ ਵਿੱਚ ਪੋਜ਼ਿਟਿਵ ਵਿਚਾਰ ਲਿਆਉਣ ਦੀ ਕੋਸ਼ਿਸ਼ ਕਰੋ, ਨਾ ਕਿ ਨੈਗੇਟਿਵ ਹੀ ਹਰ ਪਾਸੇ ਨੂੰ ਤੁਰੇ ਰਹੋ। ਅੱਜ ਕੱਲ੍ਹ ਸਰਕਾਰਾਂ ਇਸ਼ਤਿਹਾਰਬਾਜ਼ੀ ਰਾਹੀਂ ਤੇ ਟੀਵੀ ਚੈਨਲਾਂ ਦੇ ਰਾਹੀਂ ਇਹੀ ਸਿੱਧ ਕਰਨ ਲੱਗੀਆਂ ਹੋਈਆਂ ਨੇ ਕਿ ਵਿਕਾਸ ਹੋ ਗਿਆ, ਕਰ ਦਿੱਤਾ, ਤੇ ਲੋਕ ਮੰਨ ਵੀ ਰਹੇ ਨੇ ਕਿ ਹੋ ਗਿਆ ਵਿਕਾਸ, ਪਰ ਗਰਾਊਂਡ ਸਥਿਤੀ ਜਿਹੜੀ ਆ ਉਹ ਕੀ ਕਹਿੰਦੀ ਹੈ, ਉਹ ਜ਼ੀਰੋ ਹੈ। ਜਿਹੜਾ ਟੀਵੀ ਚੈਨਲਾਂ ਦੇ ਉੱਤੇ ਕਬਜ਼ਾ ਕਰਕੇ ਵੀ ਜਨਤਾ ਦੇ ਦਿਮਾਗਾਂ ਦੇ ਨਾਲ ਖੇਡ ਰਹੇ ਨੇ, ਟੀਵੀ ਚੈਨਲਾਂ ਦੇ ਉੱਪਰ ਉਹੀ ਵਿਖਾਇਆ ਜਾਂਦਾ ਜੋ ਉਹ ਚਾਹੁੰਦੇ ਨੇ। ਜਦੋਂ ਝੂਠੀ ਗੱਲ ਨੂੰ ਬਾਰ ਬਾਰ ਵਿਖਾਇਆ ਜਾਂਦਾ ਤਾਂ ਉਹ ਮਨੁੱਖ ਨੂੰ ਹੌਲੀ ਹੌਲੀ ਸੱਚੀ ਲੱਗਣ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਸਰਕਾਰਾਂ ਝੂਠ ਨੂੰ ਸੱਚ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਸੋ ਸੱਚ ਤੇ ਝੂਠ ਦੇ ਵਿੱਚ ਅੰਤਰ ਕਰਨ ਦੇ ਲਈ ਸਾਨੂੰ ਤਰਕਵਾਦੀ ਸੋਚ ਅਪਣਾਉਣੀ ਚਾਹੀਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ 22 ਜੂਨ 2026 ਦਾ ਦਿਹਾੜਾ ਤੇ ਦੇਸ਼ ਦੇ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ। ਅੱਜ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ, ਤੇ ਸਟੂਡੀਓ ਦਾ ਨੰਬਰ +358 44976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਅੱਜ ਦੀਆਂ ਪੰਜਾਬ ਦੀਆਂ ਖ਼ਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ ਆਪਣੇ, ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਦਿਸ਼ ਦੇ ਦੀਆਂ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਆ। ਇੱਕ ਕਾਲ ਵੀ ਆ ਰਹੀ ਹੈ ਸ਼ਾਇਦ, ਮੈਨੂੰ ਲੱਗਦਾ ਹੈ ਕਿ ਥੋੜਾ ਚਿਰ ਠਹਿਰ ਕੇ ਜ਼ਰੂਰ ਕਾਲ ਕਰ ਲਿਓ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇੱਕ ਮਿੰਟ ਰੁਕਣਾ ਜੀ, ਮੈਂ ਥੋੜਾ ਜਿਹਾ, ਇੱਕ ਸੱਜਣ ਕਾਲ ਕਰ ਰਹੇ ਨੇ, ਉਹਨਾਂ ਨੂੰ ਮੈਸੇਜ ਲਾ ਦਵਾਂ ਜੀ। ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਲਓ ਦੋਸਤੋ, ਗੱਲਬਾਤ ਦੀ ਅੱਗੇ ਸਾਂਝ ਪਾਉਂਦੇ ਹਾਂ ਤੇ ਬਹੁਤ ਸਾਰੀਆਂ ਹੋਰ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਕਰਾਂਗੇ। ਭਰੋਸੇ ਦੇ ਨਾਲ ਭਰੇ ਸ਼ਬਦ ਤੂੰ ਕਰ ਸਕਦਾ, ਜਿਵੇਂ ਕਿ ਆਪਾਂ ਅੱਜ ਦੇ ਵਿਚਾਰ ਚ ਗੱਲ ਕਰਕੇ ਹਟੇ ਹਾਂ। ਇਹ ਸਾਡਾ ਕੌਨਫੀਡੈਂਸ ਵਧਾਉਂਦੀ ਗੱਲਬਾਤ ਰਹੇਗੀ, ਜ਼ਿੰਦਗੀ ਦੇ ਫਲਸਫੇ ਦੀ ਗੱਲਬਾਤ ਹੈ। ਤੇ ਇਸੇ ਤਰ੍ਹਾਂ ਜੀਵਨ ਗੱਲ ਕਰਾਂਗੇ ਸਾਦਗੀ ਦੀ। ਸਾਦਗੀ ਜੀਵਨ ਦਾ ਅਨਮੋਲ ਗਹਿਣਾ ਕੀ ਹੈ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਗੱਡੀਆਂ ਦੇ ਉੱਤੇ ਨੰਬਰ ਪਲੇਟ ਲਗਾਉਣ ਦੀ ਰਵਾਇਤ ਕਦੋਂ ਸ਼ੁਰੂ ਹੋਈ, ਕਿੱਥੋਂ ਹੋਈ, ਕਿੱਥੇ ਤੇ ਕਿਉਂ ਸ਼ੁਰੂ ਹੋਈ, ਇਹਦਾ ਜ਼ਿਕਰ ਕਰਨ ਦੀ ਵੀ ਕੋਸ਼ਿਸ਼ ਨਾਲ ਨਾਲ ਰਹੇਗੀ। ਚਲੋ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਔਰਤਾਂ ਹੋਈਆਂ ਨੇ ਕਰਜ਼ਾਈ, ਕਾਹਦੇ ਲਈ ਉਹਦੀ ਗੱਲਬਾਤ ਕਰਾਂਗੇ। ਤੇ ਯੂਕੇ ਦੇ ਪੀਐਮ ਨੇ ਅਸਤੀਫਾ ਦੇ ਦਿੱਤਾ ਹੈ ਜੀ। ਤੇ ਅਮਰੀਕਾ ਇਰਾਨ ਟਾਲਕ ਗੱਲਬਾਤ ਚੱਲ ਰਹੀ ਹੈ, ਪਰ ਉਹਦੇ ਵਿੱਚ ਆਪਣਾ ਨੇਤਨ ਜਾਹੂ ਜਿਹੜਾ ਉਹ ਕਿਤੇ ਨਾ ਕਿਤੇ ਟੰਗ ਫਸਾਈ ਜਾ ਰਿਹਾ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਬੀਤਦਾ ਨਿਭਦਾ। ਇਸੇ ਤਰ੍ਹਾਂ ਅਮਰੀਕਾ ਵੀ ਵੰਡਿਆ ਗਿਆ, ਆਜ਼ਾਦੀ ਦਿਹਾੜਾ ਜਿਹੜਾ ਦੋ ਦਿਨਾਂ ਦੇ ਵਿੱਚ ਮਨਾਇਆ ਜਾਵੇਗਾ, ਜਾਂ ਦੋ ਵੱਖਰੇ ਵੱਖਰੇ ਗਰੁੱਪ ਬਣ ਗਏ ਨੇ। ਜਿਹੜੇ ਟਰੰਪ ਨੂੰ ਪਸੰਦ ਕਰਦੇ ਨੇ ਉਹ ਵੱਖਰੇ ਨੇ, ਤੇ ਜਿਹੜੇ ਦੂਸਰੇ ਨੇ ਉਹਦੇ ਓਪੋਜਿਟ, ਉਹ ਜਿਹੜੇ ਆਪਣੇ ਤੌਰ ਦੇ ਉੱਤੇ ਵੱਖਰੇ ਦਿਨ ਨੂੰ ਮਨਾਉਣਗੇ। ਅਮਰੀਕਾ ਦੇ ਹਾਲਾਤ ਵੀ ਕਿਤੇ ਨਾ ਕਿਤੇ ਰਾਜ ਪਾੜੋ ਤੇ ਰਾਜ ਕਰਨ ਵਾਲਾ ਸਿਲਸਿਲਾ ਉੱਥੇ ਵੀ ਚੱਲ ਰਿਹਾ। ਦੂਸਰੀ ਅੱਜ ਦੀਆਂ ਵਿਸਥਾਰ ਦੇ ਵਿੱਚ ਖਬਰਾਂ ਵੱਲ ਨੂੰ ਚੱਲਣ ਤੋਂ ਪਹਿਲਾਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ। ਅੱਜ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਦੌਰਾਨ ਸਿਰਫ ਖਬਰਾਂ ਹੀ ਨਹੀਂ, ਸਗੋਂ ਉਨ੍ਹਾਂ ਦੇ ਪਿੱਛੇ ਲੁਕੇ ਸਵਾਲਾਂ ਤੇ ਸਮਾਜਿਕ ਪ੍ਰਭਾਵਾਂ ਦੀ ਵੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਨ੍ਹਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ। 5% ਤੋਂ ਉੱਤੇ ਜਿਹੜੀਆਂ ਨੇ ਫੀਸਾਂ ਨਹੀਂ ਵਧਾਈਆਂ ਜਾ ਸਕਦੀਆਂ। ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਜਿਹੜੇ ਚੱਲ ਰਹੇ ਨੇ, ਮਾਨ ਸਾਹਿਬ ਕਿਤੇ ਨਾ ਕਿਤੇ ਜਾਂਦੇ ਨੇ ਤਾਂ ਅਧਿਆਪਕਾਂ ਨੂੰ ਪਹਿਲਾਂ ਹੀ ਅੰਦਰ ਡੱਕ ਦਿੱਤਾ ਜਾਂਦਾ ਹੈ ਘਰਾਂ ਦੇ ਵਿੱਚ। ਮਾਲਵਾ ਨਹਿਰ ਦੇ ਉੱਤੇ ਵਿਵਾਦ ਚੱਲ ਰਿਹਾ, ਉਹਦੇ ਨਹਿਰ ਦੇ ਉੱਤੇ ਚੱਲ ਰਹੀ ਬਹਿਸ ਅਤੇ ਸਿਆਸੀ ਹਲਚਲ ਜਿਹੜੀ ਹੋ ਰਹੀ ਹੈ ਉਹਦੇ ਵੱਲ ਪਾਣੀਆਂ ਦੀ ਵੰਡ ਦੀ ਗੱਲ ਕਰਾਂਗੇ। ਇਹ ਸਭ ਸਾਨੂੰ ਸੋਚਣ ਦੇ ਲਈ ਮਜਬੂਰ ਕਰੇਗਾ ਕਿ ਵਿਕਾਸ ਤੇ ਜਨ ਹਿੱਤ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ। ਦੂਜੇ ਪਾਸੇ ਦੁਨੀਆ ਭਰ ਤੋਂ ਆ ਰਹੀਆਂ ਖਬਰਾਂ ਜਿਹੜੀਆਂ ਨੇ, ਅਮਰੀਕਾ ਇਰਾਨ ਵਾਰਤਾ, ਬ੍ਰਿਟੇਨ ਦੀ ਸਿਆਸਤ ਦੇ ਵਿੱਚ ਵੱਡਾ ਬਦਲਾਅ ਹੋ ਗਿਆ, ਆਸਟ੍ਰੇਲੀਆ ਦੇ ਵਿੱਚ ਨਸ਼ਾ ਤਸਕਰੀ ਦਾ ਪਰਦਾ ਫਾਸ਼ ਹੋਇਆ, ਕਰੋੜਾਂ ਦੀ ਜਿਹੜੀ ਹੈ ਨਸ਼ਾ ਆਪਣੀ ਡਰੱਗ ਫੜੀ ਗਈ ਹੈ, ਕੈਨੇਡਾ ਦੇ ਵਿੱਚ ਸੱਭਿਆਚਾਰ ਤੇ ਵਾਤਾਵਰਨ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਇਹ ਅੱਜ ਦਾ ਜਿਹੜਾ ਸੰਸਾਰ ਕਿੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਉਹਦੇ ਬਾਰੇ ਇੱਕ ਝਾਤ ਮਾਰਾਂਗੇ। ਫੀਫਾ ਵਰਲਡ ਕੱਪ ਦੇ ਵਿੱਚ ਜਿਹੜੇ ਨੇ ਰੋਮਾਂਚ ਭਰੇ ਜਿਹੜੇ ਨੇ ਮੈਚ ਹੋ ਰਹੇ ਨੇ ਤੇ ਅੱਜ ਵੀ ਕੁਝ ਮੈਚ ਨੇ, ਉਨ੍ਹਾਂ ਦਾ ਜ਼ਿਕਰ ਕਰਦੇ ਅੱਗੇ ਜਾ ਕੇ। ਜੀਵਨ ਨੂੰ ਦਿਸ਼ਾ ਦੇਣ ਵਾਲੇ ਫਲਸਫਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਰਹੇਗੀ ਤੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਤੇ ਹੋਰ ਤੁਸੀਂ ਵੀ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਡਾਇਲ ਕਰ ਸਕਦੇ ਹੋ, +358 44976 1962 ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀ ਸਭ ਤੋਂ ਪਹਿਲਾਂ ਖਬਰ ਲੈਣ ਤੋਂ ਪਹਿਲਾਂ ਤੇ ਫੀਫਾ ਵਰਲਡ ਕੱਪ ਦੇ ਉੱਤੇ ਚੱਲਦੇ ਆ। ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਦੇ ਮੁਕਾਬਲਿਆਂ ਚ 22 ਜੂਨ ਨੂੰ ਅੱਜ ਬਹੁਤ ਹੀ ਰੋਮਾਂਚਕ ਖੇਡ ਦੇਖਣ ਨੂੰ ਮਿਲੇਗਾ। ਗਰੁੱਪ ਐਚ ਦੇ ਇੱਕ ਬੇਹੱਦ ਸਖ਼ਤ ਮੁਕਾਬਲੇ ਦੇ ਵਿਚ ਉਰਗਵੇ ਅਤੇ ਕੇਪ ਵਰਡੇ ਦੀਆਂ ਟੀਮਾਂ ਆਹਮੋ ਸਾਹਮਣੇ ਹੋ ਚੁੱਕੀਆਂ ਨੇ, ਜਿੱਥੇ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਿਖਾਈ ਹੈ ਤੇ ਮੈਚ 2-2 ਦੀ ਜਿਹੜੀ ਬਰਾਬਰੀ ਦੇ ਉੱਤੇ ਖਤਮ ਹੋਇਆ। ਦੂਜੇ ਪਾਸੇ ਗਰੁੱਪ ਜੀ ਦੇ ਵਿਚ ਮਿਸਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 3-1 ਦੇ ਨਾਲ ਮਾਤ ਦਿੱਤੀ ਹੈ ਤੇ ਟੂਰਨਾਮੈਂਟ ਦੇ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਅੱਜ ਜਿਹੜਾ ਇੰਟਰਸਟਿੰਗ ਮੈਚ 7 ਵਜੇ ਸ਼ੁਰੂ ਹੋ ਚੁੱਕਿਆ, ਸਾਡੇ ਫਿਨਲੈਂਡ ਦੇ ਮੁਤਾਬਕ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਤੇ ਉਧਰ ਇੰਟਰਸਟਿੰਗ ਮੈਚ ਜਿਹੜਾ ਅਰਜਨਟਾਈਨਾ ਬਨਾਮ ਆਸਟਰੀਆ, ਆਪਣੀ ਯੂਰਪ ਦੀ ਟੀਮ ਹੈ ਆਸਟ੍ਰੇਲੀਆ ਦੀ। 12ਵੇਂ ਦਿਨ ਅੱਜ ਫੁੱਟਬਾਲ ਜਗਤ ਦੀਆਂ ਦੋ ਸਭ ਤੋਂ ਵੱਡੀਆਂ ਟੀਮਾਂ ਅਰਜਨਟਾਈਨਾ ਤੇ ਫਰਾਂਸ ਆਪਣੇ ਦੂਜੇ ਮੁਕਾਬਲੇ ਖੇਡਣ ਦੇ ਲਈ ਮੈਦਾਨ ਦੇ ਵਿਚ ਜਿਹੜੀਆਂ ਨੇ ਆਪਣੇ ਆਪ ਨੂੰ ਸ਼ਮੂਲੀਅਤ ਕਰਨ ਦੇ ਲਈ ਪੂਰਾ ਜ਼ੋਰ ਲਾਉਣਗੀਆਂ। ਆਪਣੇ ਪਹਿਲੇ ਮੈਚ ਦੇ ਵਿਚ ਅਲਜੀਰੀਆ ਖਿਲਾਫ ਸ਼ਾਨਦਾਰ ਹੈਟ੍ਰਿਕ ਲਗਾਉਣ ਵਾਲੇ ਲਿਓਨਲ ਮੈਸੀ ਦੀ ਅਗਵਾਈ ਦੇ ਵਿਚ ਅਰਜਨਟਾਈਨਾ ਦੀ ਟੀਮ ਅੱਜ ਆਸਟ੍ਰੇਲੀਆ ਦਾ ਜਿਹੜਾ ਸਾਹਮਣਾ ਕਰੇਗੀ। ਦੂਜੇ ਪਾਸੇ ਸਟਾਰ ਸਟਰਾਈਕਰ ਕਿਲਿਆਨ ਅੰਬਾਪੇ ਜਿਹੜੇ ਫਰਾਂਸ ਦੇ ਨੇ ਉਹਦੀ ਫਰਾਂਸ ਦੀ ਟੀਮ ਦੇ ਇਰਾਕ ਦੇ ਖਿਲਾਫ ਆਪਣੀ ਜਿੱਤ ਦੀ ਲੈਅ ਨੂੰ ਜਿਹੜਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਇਹ ਦੋਵੇਂ ਮੁਕਾਬਲੇ ਗਰੁੱਪ ਦੇ ਵਿਚ ਚੋਟੀ ਦੇ ਸਥਾਨ ਤੇ ਅਗਲੇ ਰਾਊਂਡ ਜਿਹੜਾ ਰਾਊਂਡ ਆਫ 32 ਹੈ ਉਹਦੇ ਲਈ ਕੁਆਲੀਫਾਈ ਕਰਨ ਦੇ ਲਿਹਾਜ਼ ਦੇ ਨਾਲ ਬੇਹੱਦ ਅਹਿਮ ਮੰਨੇ ਜਾ ਰਹੇ ਨੇ। ਲੋ ਹੁਣ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਆਪ ਦੇ ਨਾਲੋਂ ਤੋੜ ਵਿਛੋੜੇ ਮਗਰੋਂ ਰਾਘਵ ਚੱਡਾ ਪਹਿਲੀ ਵਾਰ ਪੰਜਾਬ ਪੁੱਜੇ ਹੈ ਤੇ ਸਿਆਸੀ ਹਲਕਿਆਂ ਦੇ ਵਿਚ ਹਲਚਲ ਜਿਹੜੀ ਮਚੀ ਹੈ। ਦੂਸਰੇ ਪਾਸੇ ਹੁਣ ਸਾਲਾਨਾ 5% ਦੀ ਤੋਂ ਵੱਧ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ। ਪੰਜਾਬ ਕੈਬਨਿਟ ਦੇ ਵੱਲੋਂ ਇਤਿਹਾਸਕ ਆਰਡੀਨੈਂਸ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਲੱਖਾਂ ਮਾਪਿਆਂ ਨੂੰ ਨਿੱਜੀ ਸਕੂਲਾਂ ਦੀ ਅੰਧਾਧੁੰਦ ਲੁੱਟ ਤੋਂ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੈ ਉਹਦੇ ਵਿਚ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਟ ਐਕਟ ਦੇ ਵਿਚ ਸੋਧ ਕਰਨ ਦੇ ਲਈ ਤਿਆਰ ਕੀਤੇ ਗਏ ਇਤਿਹਾਸਕ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਨਵੇਂ ਕਾਨੂੰਨੀ ਫੈਸਲੇ ਦੇ ਤਹਿਤ ਹੁਣ ਸੂਬੇ ਦਾ ਕੋਈ ਵੀ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਅਤੇ ਫੰਡਾਂ ਦੇ ਵਿਚ 5% ਤੋਂ ਵੱਧ ਦਾ ਜਿਹੜਾ ਵਾਧਾ ਨਹੀਂ ਕਰ ਸਕੇਗਾ। 3 ਸਾਲਾਂ ਦੀ ਵਾਧੂ ਫੀਸ ਵਸੂਲੀ ਫੀਸ ਮਾਪਿਆਂ ਨੂੰ ਮਿਲੇਗੀ ਵਾਪਸ, ਹਰਪਾਲ ਚੀਮਾ ਨੇ ਬਿਆਨ ਦਿੱਤਾ। ਵੈਸੇ ਤਾਂ ਚਾਹੀਦਾ ਭਾਈ ਪ੍ਰਾਈਵੇਟ ਸਕੂਲਾਂ ਦੇ ਵਿਚ ਕੁਝ ਨਾ ਕੁਝ ਕੋਟਾ ਜਿਹੜਾ ਹੋਣਾ ਚਾਹੀਦਾ ਕਿ ਉਨੇ ਕੋਟੇ ਦੇ ਲੋਕ ਰੱਖਣੇ ਚਾਹੀਦੇ ਆ। ਜ਼ਿਆਦਾਤਰ ਤਾਂ ਪ੍ਰਾਈਵੇਟ ਸਕੂਲਾਂ ਨੂੰ ਮੇਰੇ ਖਿਆਲ ਨਾਲ ਤਾਂ ਬੰਦ ਕਰਨਾ ਚਾਹੀਦਾ ਪ੍ਰਾਈਵੇਟ ਸੈਕਟਰ ਨੂੰ, ਤੇ ਸਰਕਾਰੀ ਸੈਕਟਰ ਜਿਹੜਾ ਉਹ ਫਿਰ ਤਾਂ ਹੀ ਜਿਹੜਾ ਉਪਲਬਧੀਆਂ ਨੂੰ ਹਾਸਲ ਕਰੇਗਾ। ਸਰਕਾਰੀ ਸਕੂਲਾਂ ਦੇ ਵਿਚ ਤਾਂ ਹੀ ਬੱਚਿਆਂ ਦੀ ਜਿਹੜੀ ਹੈ ਆਮਦ ਜਿਹੜੀ ਵਧੇਗੀ। ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸੋਨਾ ਨੇ ਦਸਿਆ ਕਿ ਇਸ ਆਰਡੀਨੈਂਸ ਨੂੰ ਹੁਣ ਅੰਤਮ ਪ੍ਰਵਾਨਗੀ ਦੇ ਲਈ ਤੁਰੰਤ ਰਾਜਪਾਲ ਦੇ ਕੋਲ ਭੇਜਿਆ ਜਾ ਰਿਹੈ। ਵਿੱਤ ਮੰਤਰੀ ਚੀਮਾ ਹੋਣਾ ਨੇ ਸਪਸ਼ਟ ਕੀਤਾ ਕਿ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਜੇਕਰ ਕਿਸੇ ਵੀ ਪ੍ਰਾਈਵੇਟ ਸਕੂਲ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਸਖ਼ਤ ਕਾਰਵਾਈ ਹੋਏਗੀ। ਪਰ ਮਨ ਚ ਗੱਲਬਾਤ ਕਰਦੇ ਕਰਦੇ ਇਹ ਵੀ ਵਿਚਾਰ ਆਉਂਦਾ ਕਿ ਭਾਈ ਜੇ ਪ੍ਰਾਈਵੇਟ ਸਕੂਲ ਨੇ ਚਾਹੇ ਹੁਣ ਦੇਖੋ ਕਿੰਨੇ ਬੱਚੇ ਜਿਹੜੇ ਨੇ ਰੋਜ਼ਗਾਰ ਬੇਰੋਜ਼ਗਾਰ ਨੇ, ਜੋ ਸਕੂਲਾਂ ਚਾਹੇ ਟੀਚਰ ਸਾਹਿਬਾਨ ਨੇ ਸੜਕਾਂ ਦੇ ਉੱਤੇ ਧਰਨੇ ਲਾਉਣ ਦੇ ਉੱਤੇ ਮਜਬੂਰ ਨੇ। ਸਰਕਾਰ ਨੂੰ ਘੱਟੋ ਘੱਟ ਇਹ ਚਾਹੀਦਾ ਕਿ 12ਵੀਂ ਪਾਸ ਨਹੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਘੱਟੋ ਘੱਟ ਨਹੀਂ ਐਮ ਏ ਜਾਂ ਬੀ ਏ ਸਪੈਸ਼ਲ ਜਿਹੜਾ ਕੋਰਸ ਕਰਕੇ ਹੀ ਉਹ ਟੀਚਰਾਂ ਦੀ ਜਿਹੜਾ ਨਿਰਧਾਰਿਤ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਪ੍ਰਾਈਵੇਟ ਸਕੂਲ ਫੀਸਾਂ ਤਾਂ ਬਹੁਤ ਤਕੜੀਆਂ ਲੈਂਦੇ ਆ ਪਰ ਪਲੱਸ ਟੂ ਬੀ ਏ ਵਾਲੇ ਰੱਖ ਕੇ ਜਿਹੜੇ ਨੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਜਾਂਦੇ ਆ ਤੇ ਕਿਤੇ ਨਾ ਕਿਤੇ ਉਹਦੇ ਵਿੱਚ ਰੋਜ਼ਗਾਰ ਵਧੇਗਾ, ਇੱਕ ਕੰਪੀਟੀਸ਼ਨ ਪਵੇਗਾ ਤੇ ਉਹ ਜਿਹੜੇ ਬੇਰੋਜ਼ਗਾਰ ਆ ਉਹ ਵੀ ਆਪਣੀ ਨੌਕਰੀ ਚਾਹੇ ਉਹ ਸਰਕਾਰੀ ਆ ਚਾਹੇ ਪ੍ਰਾਈਵੇਟ ਹੈ ਉਹ ਬਰਾਬਰ ਦਾ ਉਹਦੇ ਉੱਤੇ ਤਾਂ ਕਦੇ ਕਿਤੇ ਨਾ ਕਿਤੇ ਆ ਜਾਏਗੀ ਨਾ। ਜਿਹੜੀ ਹੁਣ ਹਰ ਕੋਈ ਸਰਕਾਰੀ ਨੌਕਰੀ ਚਾਹੁੰਦਾ ਹੈ ਤਾਂ ਉਹ ਚਾਹੇ ਪ੍ਰਾਈਵੇਟ ਕਰੇ ਤੇ ਚਾਹੇ ਸਰਕਾਰੀ ਕਰੇ, ਪਰ ਉਹ ਇੱਕ ਬਰਾਬਰਤਾ ਇੱਕ ਮਾਪਦੰਡ ਜਿਹੜਾ ਜ਼ਰੂਰ ਰੱਖ ਦੇਣਾ ਚਾਹੀਦਾ। ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੇ ਦੌਰਾਨ ਫੀਸਾਂ ਦੇ ਵਿਚ ਬੇਲੋੜੇ ਅਤੇ ਨਜਾਇਜ਼ ਵਾਧੇ ਕੀਤੇ ਨੇ ਉਨ੍ਹਾਂ ਦੇ ਵੱਲੋਂ ਇਨ੍ਹਾਂ 3 ਵਰ੍ਹਿਆਂ ਦੇ ਵਿਚ ਵਸੂਲ ਕੀਤਾ ਗਿਆ ਵਾਧੂ ਪੈਸਾ ਹਰ ਹਾਲ ਦੇ ਵਿਚ ਮਾਪਿਆਂ ਨੂੰ ਰਿਫੰਡ ਜਿਹੜਾ ਵਾਪਸ ਕਰਵਾਇਆ ਜਾਵੇਗਾ। ਵਿਸ਼ੇਸ਼ ਹਾਲਾਤਾਂ ਦੇ ਵਿਚ ਵਾਧੇ ਦੇ ਲਈ ਕਰਵਾਉਣਾ ਪਵੇਗਾ ਵਿੱਤੀ ਆਡਿਟ, ਜਿਹੜਾ ਦਸਿਆ ਹਰਜੋਤ ਬੈਂਸ ਜਿਹੜੇ ਨੇ ਉਨ੍ਹਾਂ ਨੇ ਬਿਆਨ ਦਿੱਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਨੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਜੇਕਰ ਭਵਿੱਖ ਦੇ ਵਿਚ ਕਿਸੇ ਸਕੂਲ ਨੂੰ ਜਾਇਜ਼ ਕਾਰਨਾਂ ਦੇ ਕਰਕੇ 5% ਤੋਂ ਵੱਧ ਫੀਸ ਵਧਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਸਿੱਧਾ ਫੈਸਲਾ ਨਹੀਂ ਲੈ ਸਕਣਗੇ। ਸਬੰਧਤ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਜਾਣ ਵਾਲੀ ਉੱਚ ਪੱਧਰੀ ਕਮੇਟੀ ਅੱਗੇ ਆਪਣਾ ਪੱਖ ਰੱਖਣਾ ਪਏਗਾ ਤੇ ਵਾਧੇ ਦੀ ਪੁਖਤਾ ਤੱਥ ਦੇ ਦਸਤਾਵੇਜ਼ਾਂ ਪੇਸ਼ ਜਿਹੜੇ ਕਰਨੇ ਪੈਣਗੇ। ਇਹ ਕਮੇਟੀ ਫੈਸਲਾ ਲੈਣ ਤੋਂ ਪਹਿਲਾਂ ਉਕਤ ਸਕੂਲਾਂ ਦਾ ਮੁਕੰਮਲ ਵਿੱਤੀ ਆਡਿਟ ਵੀ ਕਰਵਾਏਗੀ। ਬੈਂਸ ਹੁਣਾਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਮਨਮਾਨੀ ਲੁੱਟ ਕਰਨ ਵਾਲੇ ਅਜਿਹੇ ਸ਼ੱਕੀ ਜਿਹੜਾ ਸਕੂਲਾਂ ਦਾ ਰਿਕਾਰਡ ਅੱਜ ਤੋਂ ਹੀ ਸੀਜ਼ ਜਿਹੜਾ ਜ਼ਬਤ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਮਾਪਿਆਂ ਦਾ ਸ਼ੋਸ਼ਣ ਤੁਰੰਤ ਜਿਹੜਾ ਬੰਦ ਹੋ ਸਕੇ। ਦੂਸਰੇ ਪਾਸੇ ਡਾਕਟਰ ਜੌਲ ਉਨ੍ਹਾਂ ਨੇ ਭਾਜਪਾ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਈਆਂ। ਮੁਫ਼ਤਖੋਰੀ ਨੂੰ ਬੰਦ ਕਰਨ ਦੀ ਹਿੰਮਤ ਕਰੇਗੀ ਭਾਜਪਾ? ਜੋਲ ਹੁਣਾਂ ਨੇ ਇਹ ਪੁੱਛਿਆ। ਉੱਗੇ ਖੇਤੀਬਾੜੀ ਅਰਥ ਸ਼ਾਸਤਰੀ ਡਾਕਟਰ ਸਰਦਾਰਾ ਸਿੰਘ ਜੋਲ ਹੁਣਾਂ ਨੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਤੇ ਭਾਜਪਾ ਦੇ ਕੌਮੀ ਪ੍ਰਧਾਨ ਅੱਜ ਪਾਰਟੀ ਦੀ ਸੰਪਰਕ ਮੁਹਿੰਮ ਦੇ ਤਹਿਤ ਡਾਕਟਰ ਜੋਲ ਹੁਣਾਂ ਨੂੰ ਲੁਧਿਆਣਾ ਵਿਖੇ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਮਿਲਣ ਦੇ ਲਈ ਪੁੱਜੇ। ਸੰਖੇਪ ਮਿਲਣੀ ਦੇ ਦੌਰਾਨ ਡਾਕਟਰ ਜੋਲ ਹੁਣਾਂ ਨੇ ਪੰਜਾਬ ਦੀ ਦਿਸ਼ਾ ਦੇ ਉੱਤੇ ਦਸ਼ਾ ਸੁਧਾਰਨ ਦੇ ਲਈ ਭਾਜਪਾ ਪ੍ਰਧਾਨ ਨੂੰ ਮਸ਼ਵਰੇ ਦਿੱਤੇ ਹੈ। ਇਸ ਤੋਂ ਇਲਾਵਾ ਮੁਫ਼ਤਖੋਰੀ ਨੂੰ ਬੰਦ ਕਰਨ ਦੇ ਲਈ ਭਾਜਪਾ ਪ੍ਰਧਾਨ ਨੂੰ ਚੁਣੌਤੀ ਵੀ ਦਿੱਤੀ ਗਈ। ਮਿਲਣੀ ਮਗਰੋਂ ਡਾਕਟਰ ਜੋਲ ਹੁਣਾਂ ਕਿਹਾ ਕਿ ਮੁਫ਼ਤਖੋਰੀ ਦੇ ਕਲਚਰ ਨੇ ਪੰਜਾਬ ਦੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਤੇ ਲੋਕਾਂ ਦੇ ਟੈਕਸ ਦਾ ਪੈਸਾ ਮੁਫ਼ਤਖੋਰੀ ਦੇ ਰਾਹ ਦੇ ਉੱਤੇ ਪੈ ਗਿਆ, ਜਿਸ ਦੇ ਸਿੱਟੇ ਵਜੋਂ ਕਰਜ਼ੇ ਦੀ ਪੰਡ ਵਧਦੀ ਜਾ ਰਹੀ ਹੈ। ਤੇ ਜੋਲ ਹੁਣਾਂ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਪ੍ਰਧਾਨ ਨੂੰ ਸਾਫ਼ ਕਿਹਾ ਕਿ ਜੇ ਉਨ੍ਹਾਂ ਭਾਜਪਾ ਦੇ ਵਿਚ ਹਿੰਮਤ ਹੈ ਤਾਂ ਮੁਫ਼ਤਖੋਰੀ ਨੂੰ ਜਿਹੜਾ ਪੰਜਾਬ ਦੇ ਵਿਚੋਂ ਬੰਦ ਕਰਨ। ਤੇ ਉਹ ਕਿੱਦਾਂ ਕਰ ਸਕਦੇ ਜੀ, ਉੱਥੇ ਤਾਂ ਮੋਦੀ ਸਾਹਿਬ ਤਾਂ ਬਾਹਰਲੇ ਮੁਲਕਾਂ ਚ ਆ ਕੇ ਕਹਿੰਦੇ ਆ ਭਈ ਉਨੇ ਤੁਹਾਡੇ ਭਾਈ ਫਰਾਂਸ ਦੇ ਵਿਚ ਘਰ ਨਹੀਂ ਹੈ ਤੇ ਜਿੰਨੇ ਅਸੀਂ ਉੱਥੇ ਬਣਾ ਦਿੱਤੇ ਆ ਲੋਕਾਂ ਨੂੰ ਤੇ ਹਰ ਨੂੰ ਇੱਕ ਰੋਟੀ ਪਾਣੀ ਦਾ ਜੁਗਾੜ ਕਰ ਦਿੱਤਾ, ਮੁਫ਼ਤ ਰਾਸ਼ਨ ਵੰਡਿਆ ਜਾ ਰਿਹਾ। ਜੋਲ ਹੁਣਾਂ ਕਿਹਾ ਕਿ ਜੇਕਰ ਭਾਜਪਾ ਵੀ ਮੁਫ਼ਤਖੋਰੀ ਦੇ ਏਜੰਡੇ ਦੇ ਉੱਤੇ ਚੱਲੇਗੀ ਤਾਂ ਫਿਰ ਸਿਆਸੀ ਹਮਾਮ ਦੇ ਵਿਚ ਸਭ ਇੱਕੋ ਹੀ ਜਿਹੇ ਨੇ। ਜੋਲ ਹੁਣਾਂ ਨੇ ਮਸ਼ਵਰਾ ਦਿੱਤਾ ਕਿ ਮੁਫ਼ਤਖੋਰੀ ਨੂੰ ਰੋਕੇ ਬਿਨਾਂ ਹੀ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸਵੈ ਮਾਣ ਨੂੰ ਰੋਲਿਆ ਜਾ ਰਿਹਾ। ਦੂਸਰੇ ਪਾਸੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਡਾਕਟਰ ਜੋਲ ਹੁਣਾਂ ਨੇ ਦੇਸ਼ ਦੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿਚ ਸੁਝਾਅ ਦਿੱਤੇ ਨੇ ਜਿਨ੍ਹਾਂ ਤੇ ਗੌਰ ਕੀਤਾ ਜਾਏਗਾ। ਇਸ ਮੀਟਿੰਗ ਦੇ ਦੌਰਾਨ ਡਾਕਟਰ ਜੋਲ ਉਨ੍ਹਾਂ ਨੇ ਝੋਨੇ ਹੇਠੋਂ ਰਕਬਾ ਘਟਾਏ ਜਾਣ ਦਾ ਵੀ ਮਸ਼ਵਰਾ ਦਿੱਤਾ ਤੇ ਬਦਲਵੀਆਂ ਫਸਲਾਂ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਵੀ ਕਿਹਾ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਹੁਣਾਂ ਨੇ ਇਸ ਮੁਲਾਕਾਤ ਦੇ ਦੌਰਾਨ ਡਾਕਟਰ ਜੋਲ ਹੁਣਾਂ ਨੂੰ ਮੋਦੀ ਸਰਕਾਰ ਦੀਆਂ 12 ਸਾਲ ਦੀਆਂ ਪ੍ਰਾਪਤੀਆਂ ਵਾਲਾ ਜਿਹੜਾ ਕਿਤਾਬਚਾ ਵੀ ਜਿਹੜਾ ਭੇਂਟ ਕਰ ਦਿੱਤਾ। ਕਿਆ ਬਾਤ ਹੈ ਜੀ, ਇਦਾਂ ਹੁੰਦੀ ਹੈ ਪਬਲਿਸਿਟੀ। ਦੂਸਰੇ ਪਾਸੇ ਮਾਲਵਾ ਨਹਿਰ ਦਾ ਰੋਲਾ ਰੱਪਾ ਪੈ ਰਿਹਾ। ਮਾਲਵਾ ਨਹਿਰ ਨੂੰ ਲੈ ਕੇ ਹੋਈ ਜਨਤਕ ਸੁਣਵਾਈ ਹੈ ਤੇ ਉਹਦੇ ਵਿਚ ਜਿਹੜਾ ਵੀਡੀਓ ਵੀ ਵਾਇਰਲ ਹੋਈਆਂ ਨੇ, ਹੋਰ ਸਾਰਾ ਕੁਝ ਹੈ। ਕਿਸਾਨਾਂ ਵੱਲੋਂ ਨਹਿਰ ਦੀ ਬਜਾਏ ਅਬਹੋਰ ਬ੍ਰਾਂਚ ਦੇ ਵਿਚ ਪਾਣੀ ਵਧਾਉਣ ਦੇ ਲਈ ਪੈਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਨਵੀਂ ਉਸਾਰੀ ਜਾ ਰਹੀ ਜਿਹੜੀ ਮਾਲਵਾ ਨਹਿਰ ਸੰਬੰਧੀ ਨਹਿਰੀ ਕਲੋਨੀ ਵਿਖੇ ਹੋਏ ਜਨਤਕ ਸੁਣਵਾਈ ਦੇ ਦੌਰਾਨ ਕਿਸਾਨਾਂ ਨੇ ਆਪਣੇ ਸ਼ੰਕੇ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਹਿਰ ਪਾਣੀ ਦੀ ਕੁਦਰਤੀ ਢਾਲ ਦੇ ਉਲਟ ਹੋਣ ਕਰਕੇ ਫਾਇਦੇਮੰਦ ਸਾਬਤ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਦੇ ਉੱਤੇ ਜੇਕਰ ਅਬਹੋਰ ਬ੍ਰਾਂਚ ਦੇ ਵਿਚ ਪਾਣੀ ਵਧਾ ਕੇ ਨਵੇਂ ਮੋਗੇ ਦਿੱਤੇ ਜਾਣ ਤਾਂ ਉਹ ਜ਼ਿਆਦਾ ਦਰੁਸਤ ਰਹੇਗਾ। ਪਾਣੀਆਂ ਦੀ ਸੰਭਾਲ ਜਿਹੜੀ ਹੈ ਉਹਦੇ ਲਈ ਯਤਨਸ਼ੀਲ ਸੰਸਥਾ ਦੇ ਬੁਲਾਰੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਜਿਹੜਾ ਮਾਲਵਾ ਨਹਿਰ ਦੀ ਉਸਾਰੀ ਨਾਲ ਜ਼ਮੀਨ ਤੇ ਦਰਖਤਾਂ ਦੀ ਬਰਬਾਦੀ ਅਤੇ ਪੈਸੇ ਦੇ ਹੋਣ ਵਾਲੇ ਵੱਡੇ ਨੁਕਸਾਨ ਦੇ ਨਾਲ ਨਾਲ ਇਸ ਨਹਿਰ ਦੇ ਸਿੰਚਾਈ ਦੇ ਲਈ ਢੁਕਵਾਂ ਨਾ ਹੋਣ ਦਾ ਜਿਹੜਾ ਮੁੱਦਾ ਵੀ ਉਭਾਰਿਆ। ਇਸ ਦੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਰਮਲ ਸਿੰਘ ਹੋਣਾ ਨੇ ਦੱਸਿਆ ਕਿ ਨਹਿਰ ਦੇ ਮੌਜੂਦਾ ਪ੍ਰੋਜੈਕਟ ਦੇ ਅਨੁਸਾਰ ਮਾਲਵਾ ਨਹਿਰ ਦੇ ਵਿਚੋਂ ਮੋਗੇ ਨਹੀਂ ਦਿੱਤੇ ਜਾਣੇ ਬਲਕਿ ਲਿਫਟ ਪੰਪਾਂ ਦੇ ਨਾਲ ਸਿੰਚਾਈ ਹੋਣੀ ਹੈ। ਇਸ ਦੇ ਨਾਲ ਬਿਜਲੀ ਅਤੇ ਡੀਜ਼ਲ ਦਾ ਖਰਚਾ ਵੀ ਵਧੇਗਾ। ਨਹਿਰ ਦੀ ਦਿਸ਼ਾ ਜਿਹੜੀ ਹੈ ਢਾਲ ਉਲਟ ਹੈ, ਇਸ ਕਰਕੇ ਪਾਣੀ ਦੀ ਪੂਰੀ ਜਿਹੜੀ ਹੈ ਪਹੁੰਚ ਸੰਭਵ ਨਹੀਂ। ਉਨ੍ਹਾਂ ਇਸ ਨਹਿਰ ਦੇ ਵਿਚ ਗੰਦੇ ਨਾਲੇ ਦਾ ਦੂਸ਼ਿਤ ਪਾਣੀ ਪੈਣ ਦੀ ਵੀ ਸ਼ੰਕਾ ਜ਼ਾਹਰ ਕੀਤੀ ਹੈ। ਕਿਸਾਨ ਚਾਹੁੰਦੇ ਨੇ ਕਿ ਹਰੀਕੇ ਪੱਤਣ ਤੋਂ ਨਹਿਰ ਕੱਢਣ ਦੀ ਬਜਾਏ ਅਬਹੋਰ ਬ੍ਰਾਂਚ ਦੇ ਵਿਚ ਪਾਣੀ ਪਾਇਆ ਜਾਵੇ, ਜਦੋਂ ਕਿ ਹੁਣ ਅਬਹੋਰ ਬ੍ਰਾਂਚ ਨੂੰ ਡਰੇਨ ਬਣਾਉਣ ਦੀ ਜਿਹੜੀ ਯੋਜਨਾ ਹੈ। ਦੂਸਰੇ ਪਾਸੇ ਟੀਚਰ ਪ੍ਰੋਟੈਸਟ, ਗੈਰ ਵਿਦਿਅਕ ਕੰਮਾਂ ਦੇ ਕਾਰਨ ਸਕੂਲਾਂ ਦੇ ਵਿਚ ਪੜ੍ਹਾਈ ਦਾ ਨੁਕਸਾਨ ਹੋ ਰਿਹਾ, ਸਰਕਾਰ ਖਿਲਾਫ਼ ਅਧਿਆਪਕਾਂ ਨੇ ਮੋਰਚਾ ਖੋਲ੍ਹ ਦਿੱਤਾ। ਡੈਮੋਕਰੇਟਿਕ ਟੀਚਰ ਫਰੰਟ DTF ਨੇ ਪੰਜਾਬ ਸਰਕਾਰ ਦੇ ਉੱਤੇ ਦੋਸ਼ ਲਾਇਆ ਫਿਰ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਵਾਅਦਾ ਹਕੀਕਤ ਦੇ ਵਿਚ ਪੂਰਾ ਨਹੀਂ ਹੋਇਆ ਜਿਸ ਦੇ ਵਿਚ ਉਨ੍ਹਾਂ ਨੇ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲੈਣ ਤੇ ਉਨ੍ਹਾਂ ਨੂੰ ਗੈਰ ਵਿਦਿਅਕ ਡਿਊਟੀਆਂ ਤੋਂ ਮੁਕਤ ਰੱਖਣ ਦੀ ਗੱਲ ਕਹੀ ਸੀ। ਜਥੇਬੰਦੀ ਦਾ ਕਹਿਣਾ ਹੈ ਕਿ ਅੱਜ ਵੀ ਅਧਿਆਪਕਾਂ ਨੂੰ ਜ਼ਬਰਦਸਤੀ ਵੱਖ ਵੱਖ ਸਰਕਾਰੀ ਸਰਵੇਖਣਾਂ ਤੇ ਇਸੇ ਸਬੰਧ ਦੇ ਵਿਚ DTF ਦੀ ਬਠਿੰਡਾ ਇਕਾਈ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਦੀ ਅਗਵਾਈ ਹੇਠ ਇਕ ਅਧਿਆਪਕ ਇਕੱਤਰਤਾ ਕੀਤੀ ਗਈ। ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਦੇ SDM ਅਮਨਦੀਪ ਸਿੰਘ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਭੇਜਿਆ। ਜਥੇਬੰਦੀ ਦੇ ਆਗੂਆਂ ਕੁਲਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਮਾਈਸਰ ਖਾਨਾ, ਭੋਲਾ ਰਾਮ ਤੇ ਬਲਕਰਨ ਸਿੰਘ ਕੋਟ ਸ਼ਮੀਰਾ ਨੇ ਕਿਹਾ ਕਿ ਨਸ਼ਿਆਂ ਸਬੰਧੀ ਕੀਤੇ ਜਾ ਰਹੇ ਸੋਸ਼ਲ ਐਂਡ ਇਕਨੋਮਿਕ ਡਰੱਗ ਸਰਵੇ ਦੇ ਲਈ ਅਧਿਆਪਕਾਂ ਦੀਆਂ ਜ਼ਬਰਦਸਤੀ ਡਿਊਟੀਆਂ ਲਾਉਣੀਆਂ ਬਿਲਕੁਲ ਗਲਤ ਨੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ। ਬਦਲੀਆਂ ਦਾ ਅਧਿਕਾਰ ਜਿਹੜਾ ਦੱਸਿਆ ਬੀ ਐਲ ਓ ਅਤੇ ਜਨਗਣਨਾ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਦੇ ਵਿਚ ਲੱਗੇ ਅਧਿਆਪਕਾਂ ਦੀਆਂ ਬਦਲੀਆਂ ਦੇ ਉਤੇ ਲੱਗੀ ਰੋਕ ਹਟਾਈ ਜਾਵੇ ਤਾਂ ਜੋ ਉਹ ਵੀ ਆਪਣਾ ਜਿਹੜਾ ਆਮ ਅਧਿਆਪਕਾਂ ਵਾਂਗ ਆਪਣੀ ਬਦਲੀ ਕਰਵਾ ਸਕਣ। ਦੂਸਰਾ ਉਨ੍ਹਾਂ ਮੁੱਦਾ ਰੱਖਿਆ ਕਿ ਡਬਲ ਡਿਊਟੀ ਰੱਦ ਹੋਣ। ਜਨਗਣਨਾ ਸਮੇਂ ਹੋਰ ਕੰਮਾਂ ਦੇ ਵਿਚ ਲਾਈਆਂ ਗਈਆਂ ਦੋਹਰੀਆਂ ਡਬਲ ਡਿਊਟੀਆਂ ਦਾ ਫੈਸਲਾ ਰੱਦ ਕੀਤਾ ਜਾਵੇ। ਤੀਸਰਾ ਮੁੱਦਾ ਰੱਖਿਆ ਕਿ ਛੁੱਟੀਆਂ ਦੀ ਬਹਾਲੀ। ਜ਼ਿਲ੍ਹਾ ਕਮੇਟੀ ਮੈਂਬਰ ਰਣਦੀਪ ਕੌਰ ਖਾਲਸਾ, ਜਗਦੀਪ ਸਿੰਘ ਮਾਨ ਅਤੇ ਰਾਮ ਸਿੰਘ ਬਰਾੜਹੁੜਾ ਨੇ ਕਿਹਾ ਕਿ ਗੈਰ ਵਿਦਿਅਕ ਕੰਮਾਂ ਦੇ ਬਹਾਨੇ ਅਧਿਆਪਕਾਂ ਦੀਆਂ ਛੁੱਟੀਆਂ ਕੱਟਣ ਦਾ ਸਿਲਸਿਲਾ ਬੰਦ ਕਰਕੇ ਉਨ੍ਹਾਂ ਦੀਆਂ ਬਣਦੀਆਂ ਛੁੱਟੀਆਂ ਬਹਾਲ ਕੀਤੀਆਂ ਜਾਣ। ਚੌਥਾ ਮੁੱਦਾ ਰੱਖਿਆ ਮੋਬਾਈਲ ਭੱਤਾ। ਜਨਗਣਨਾ ਅਤੇ ਹੋਰ ਸਰਵੇਖਣਾ ਪ੍ਰੀ ਐਸ ਆਈ ਆਰ ਤੇ ਐਸ ਆਈ ਆਰ ਦੇ ਕੰਮ ਦੇ ਲਈ ਆਪਣੇ ਨਿੱਜੀ ਮੋਬਾਈਲ ਅਤੇ ਇੰਟਰਨੈਟ ਡਾਟਾ ਦੀ ਵਰਤੋਂ ਕਰਨ ਵਾਲੇ ਅਧਿਆਪਕਾਂ ਦਾ ਮੋਬਾਈਲ ਭੱਤਾ ਨਾ ਕੱਟਿਆ ਜਾਵੇ। ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਪੜ੍ਹਾਈ ਤੋਂ ਇਲਾਵਾ ਲਗਾਤਾਰ ਦੂਜੇ ਸਰਕਾਰੀ ਕੰਮਾਂ ਦੇ ਵਿਚ ਉਲਝਾਇਆ ਗਿਆ ਤਾਂ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਚ ਸਿੱਖਿਆ ਦੇ ਪੱਧਰ ਅਤੇ ਵਿਦਿਆਰਥੀਆਂ ਦੀ ਗਿਣਤੀ ਦੇ ਉਤੇ ਬਹੁਤ ਮਾੜਾ ਅਸਰ ਪਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ, ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੀ ਹੋਏਗੀ। ਇੱਕ ਮੰਦਭਾਗਾ ਘਟਨਾ ਵਾਪਰੀ ਹੈ, ਉਹਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਲਖਨਊ ਦੇ ਵਿਚ ਇਹ ਘਟਨਾ ਵਾਪਰੀ, ਅੱਜ ਸ਼ਾਮ ਕੋਚਿੰਗ ਸੈਂਟਰ ਦੇ ਵਿਚ ਅੱਗ ਲੱਗੀ ਹੈ ਤੇ ਜਾਨ ਬਚਾਉਣ ਦੇ ਲਈ ਬੱਚਿਆਂ ਨੇ ਉਪਰੋਂ ਛਾਲਾਂ ਮਾਰ ਦਿੱਤੀਆਂ ਪਰ ਫਿਰ ਵੀ 15 ਮੌਤਾਂ ਹੋ ਗਈਆਂ। ਲਖਨਊ ਦੇ ਅਲੀਗੰਜ ਇਲਾਕੇ ਦੇ ਵਿਚ ਸੋਮਵਾਰ ਦੁਪਹਿਰ ਨੂੰ ਇਕ 3 ਮੰਜ਼ਿਲਾ ਵਪਾਰਕ ਕਮਰਸ਼ੀਅਲ ਇਮਾਰਤ ਦੇ ਵਿਚ ਭਿਆਨਕ ਅੱਗ ਲੱਗੀ। ਚਸ਼ਮਦੀਦਾਂ ਦੇ ਅਨੁਸਾਰ ਇਸ ਹਾਦਸੇ ਦੇ ਵਿਚ ਕਈ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ ਤੇ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਕੁਝ ਲੋਕਾਂ ਦੀ ਮੌਤ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ। ਘਟਨਾ ਦੀਆਂ ਸਾਹਮਣੇ ਆਈਆਂ ਵੀਡੀਓ ਦੇ ਵਿਚ ਦੇਖਿਆ ਗਿਆ ਕਿ ਜਦੋਂ ਅੱਗ ਨੇ ਪੂਰੀ ਇਮਾਰਤ ਨੂੰ ਘੇਰ ਲਿਆ ਤਾਂ ਇਕ ਨੌਜਵਾਨ ਨੇ ਖੁਦ ਨੂੰ ਬਚਾਉਣ ਦੇ ਲਈ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਜਿਸ ਨੂੰ ਬਾਹਰ ਖੜੇ ਲੋਕਾਂ ਨੇ ਜਿਹੜਾ ਤੁਰੰਤ ਉਥੋਂ ਦੂਰ ਹਟਾਇਆ। ਫਾਇਰ ਵਿਭਾਗ ਨੂੰ ਅਲੀਗੰਜ ਥਾਣਾ ਖੇਤਰ ਦੇ ਜਿਹੜਾ ਅਧੀਨ ਪੈਂਦੀ ਊਸ਼ਾ ਮਹਿਤਾ ਮਾਰਗ ਸਥਿਤ ਇਸ ਇਮਾਰਤ ਦੇ ਵਿਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਲਗਭਗ 3 ਵਜੇ ਮਿਲੀ। ਅੱਗ ਦੇ ਉਤੇ ਕਾਬੂ ਪਾਉਣ ਦੇ ਲਈ ਹਾਈਡ੍ਰੋਲਿਕ ਪਲੇਟਫਾਰਮ ਜਿਹੜਾ ਗੱਡੀ ਸਮੇਤ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਨੇੜਲੇ ਫਾਇਰ ਸਟੇਸ਼ਨਾਂ ਦੀਆਂ ਟੀਮਾਂ ਦੀ ਵੀ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਤੇ ਅੱਗ ਬੁਝਾਉਣ ਵਾਲੇ ਉਪਕਰਨਾਂ ਦੇ ਨਾਲ ਮੌਕੇ ਤੇ ਪਹੁੰਚੀਆਂ ਤੇ ਉਪ ਮੁੱਖ ਮੰਤਰੀ ਜਿਹੜੇ ਨੇ ਬ੍ਰਿਜੇਸ਼ ਪਾਠਕ ਵੀ ਜਿਹੜਾ ਤੁਰੰਤ ਉਥੇ ਹਾਦਸੇ ਦੇ ਉਤੇ ਪਹੁੰਚੇ ਨੇ ਤੇ ਮੋਦੀ ਸਾਹਿਬ ਨੇ ਵੀ ਜਿਹੜਾ ਦੁੱਖ ਪ੍ਰਗਟ ਕੀਤਾ ਤੇ ਸਾਰਾ ਸਿਆਸੀ ਮਾਹੌਲ ਜਿਹੜਾ ਦੁੱਖ ਪ੍ਰਗਟਾ ਰਿਹਾ ਇਹ ਜਿਹੜੀ ਘਟਨਾ ਵਾਪਰੀ ਹੈ। ਤੇ ਲੋ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਕੁਝ ਪਲ ਗੱਲਾਂ ਬਾਤਾਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਬਾਤਾਂ ਤੇ ਨਾਲ ਜ਼ਿੰਦਗੀ ਦੇ ਫਲਸਫੇ ਦੇ ਉੱਤੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਵੱਖਰੇ ਵੱਖਰੇ ਐਂਕਲ ਤੋਂ ਕੋਸ਼ਿਸ਼ ਜਿਹੜੀ ਨਾਲ ਜਾਰੀ ਰਹੇਗੀ। +358 4976 1919 ਬਾਰ ਸਟੂਡੀਓ ਦਾ ਨੰਬਰ ਹੈ ਤੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ ਕੀ ਹਾਲ ਚਾਲ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੀ ਸਾਹਿਬ, ਖਬਰਾਂ ਕਰਨ ਤੋਂ ਪਹਿਲਾਂ ਮੈਂ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਸਾਂਝੀ ਕਰਨੀ ਚਾਹਾਂਗਾ ਜੀ।
0: ਜ਼ਰੂਰ ਜੀ, ਜ਼ਰੂਰ ਜੀ।
1: ਔਰਤਾਂ ਕਰਜ਼ਾਈ ਕਿਉਂ?
0: ਬਿਲਕੁਲ ਜੀ
1: ਭਾਰੀ ਸਾਹਿਬ, ਪਿਛਲੇ ਦਿਨੀ ਇੱਕ ਖਬਰ ਆਈ ਕਿ ਪੰਜਾਬ ਦੀਆਂ 10 ਲੱਖ ਔਰਤਾਂ ਜਿਹੜੀਆਂ ਉਹ ਕਰਜ਼ਾਈ ਆ।
0: ਕਿਆ ਬਾਤ ਹੈ ਜੀ।
1: ਮੈਂ ਇਸ ਖਬਰ ਦਾ ਫਿਰ ਪਿੱਛਾ ਕੀਤਾ ਤੇ ਇਹਦੇ ਤੇ ਵੀ ਰਿਸਰਚ ਕੀਤੀ। ਇਹਦੇ ਤੇ ਜਿਹੜਾ ਹੈਗਾ ਆ ਨਤੀਜੇ ਤੇ ਮੈਂ ਇਸ ਤੇ ਪਹੁੰਚਿਆ ਜੀ ਕਿ 70% ਔਰਤਾਂ ਤਾਂ ਜਿਹੜੀਆਂ ਸੈਲਰੀਡ ਕਲਾਸ ਆ ਨਾ ਜੀ,
0: ਜੀ
1: ਉਹ ਔਰਤਾਂ ਨੇ
0: ਜੀ।
1: ਹੁੰਦਾ ਕੀ ਆ ਕਿ ਜਦੋਂ ਕੋਈ ਜਿਹੜੀ ਔਰਤ ਹੈਗੀ ਆ ਜੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਕਿਸ ਟਾਈਮ ਦੇ ਉੱਤੇ ਜਿਹੜਾ ਹੈਗਾ ਆ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਸਾਡਾ ਕ੍ਰੈਡਿਟ ਕਾਰਡ ਬਣਾ ਗਈਆਂ।
0: ਇਹ ਸੈਣੀ ਸਾਹਿਬ ਉਹ ਕੈਟਾਗਰੀ ਆ ਜਾਂਦੀ, ਮੈਨੂੰ ਲੱਗਦਾ ਕਿ ਹਾਈ ਫਾਈ ਜਿਹੜੇ ਨੇ ਥੋੜੇ ਜਾਂ ਕਹਿ ਲੋ ਕਿ ਆਪਣੇ ਥੋੜਾ ਮਿਡਲ ਕਲਾਸ ਤੋਂ ਉੱਪਰ,
1: ਉਹ ਵੀ ਹੈ ਜੀ,
0: ਜਾਂ ਕਹਿ ਲੋ ਕਿੱਟੀ ਪਾਰਟੀਆਂ ਵਾਲੀਆਂ ਨੇ ਜੀ,
1: ਉਹ ਵੀ ਹੈਗੀਆਂ ਜੀ। ਤੇ ਇਹ ਜਿਹੜੇ ਇਹ ਇੱਥੇ ਜਿਹੜੇ ਹੈਗੇ ਨਾ ਵੱਡੇ ਵੱਡੇ ਬਿਊਟੀ ਪਾਰਲਰ ਦੇ ਵਿੱਚ ਜਾਣ ਵਾਲੀਆਂ ਹਾਂਜੀ, ਉੱਥੇ ਫੇਰ ਕੋਸਟਲੀ ਪ੍ਰੋਡਕਟ ਹੁੰਦੇ ਆ ਜੀ,
0: ਜੀ
1: ਉਹਨਾਂ ਦੇ ਬਿਊਟੀ ਪ੍ਰੋਡਕਟ ਜੇ ਵੋ, ਉਹ ਕੀ ਕਰਦੀਆਂ ਹੈਗੀਆਂ ਜੀ, ਉੱਥੇ ਹੀ ਉਹਨਾਂ ਦੇ ਜਿਹੜੇ ਹੈਗੇ ਕੰਪਨੀਜ਼ ਦੀਆਂ ਜਿਹੜੀਆਂ ਉੱਥੇ ਜਿਹੜੀਆਂ ਉਹ ਔਰਤਾਂ ਬੈਠੀਆਂ ਨਾ ਜੀ, ਉਹ ਮਲਟੀਪਲ ਟਾਸਕ ਕਰਦੀਆਂ ਜੀ,
0: ਜੀ
1: ਉਹ ਨਾਲੇ ਤਾਂ ਕਲਾਇੰਟ ਨੂੰ ਕਨਵਿੰਸ ਕਰਦੀਆਂ ਹੈਗੀਆਂ ਆ ਕਿ ਇਹ ਪ੍ਰੋਡਕਟ ਜਿਹੜਾ ਹੈਗਾ ਆ ਬਿਊਟੀ ਪ੍ਰੋਡਕਟ ਬਹੁਤ ਵਧੀਆ ਹੈਗਾ ਆ, ਇਹ ਮਤਲਬ ਹੈਲਥ ਵਾਸਤੇ ਵੀ ਅੱਛਾ ਆ ਜੀ, ਹੈਂਜੀ ਇਹਦੇ ਵਿੱਚ ਫਲਾਨਾ ਵਿਟਾਮਿਨ ਤੇ ਫਲਾਨਾ ਵਿਟਾਮਿਨ, ਉਹ ਇਸ ਕਰ ਤਰੀਕੇ ਦੇ ਨਾਲ ਨਾ ਉਹਨੂੰ ਇਮਪ੍ਰੈਸ ਕਰ ਲੈਂਦੀਆਂ ਜੀ।
0: ਬਿਲਕੁਲ ਹੈ ਜੀ,
1: ਉਹ ਅਲਟੀਮੇਟਲੀ ਜਿਹੜਾ ਹੈਗਾ ਆ ਉਹ ਕਹਿੰਦੇ ਉਹ ਬਈ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨੀ, ਉਹ ਅੱਠ ਅੱਠ ਦਸ ਦਸ ਹਜ਼ਾਰ ਦਾ ਪ੍ਰੋਡਕਟ ਹੁੰਦਾ, ਉਹ ਕਹਿੰਦੇ ਉਹ ਕੋਈ ਨੀ ਚਿੰਤਾ ਨਾ ਕਰ, ਉਹ ਕੋਈ ਨੀ ਹੈਗਾ, ਤੁਸੀਂ ਕਿਸ਼ਤਾਂ ਵਿੱਚ ਦੇ ਦੇ ਉਹ ਪੈਸੇ ਤਾਂ ਕਿਹੜੀ ਗੱਲ ਆ
0: ਜੀ।
1: ਉਹ ਕਹਿੰਦੀ ਆ ਠੀਕ ਆ ਮੈਂ ਕੰਪਨੀ ਦੇ ਵਿੱਚ ਰਜਿਸਟਰ ਕਰ ਦਿੰਦੀ ਆ, ਉਧਰੋਂ ਉਹਦਾ ਜਿਹੜਾ ਹੈਗਾ ਆ ਫੈਸ਼ੀਅਲ ਸ਼ੁਰੂ ਕਰ ਦੇਣੀ ਜੀ, ਉਹਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਆ ਸਮਾਨ ਲਾ ਦੇਣਾ ਜੀ, ਤੇ ਉਧਰੋਂ ਉਹ ਚੱਲੀ ਜਾਣਾ ਨਾਲ ਹੀ ਉਹਦਾ ਮੋਬਾਈਲ ਉਹਦੇ ਕੋਲੋਂ ਉਹ ਆ ਗਿਆ ਜੀ, ਤੇ ਰਜਿਸਟ੍ਰੇਸ਼ਨ ਆ ਮੋਬਾਈਲ ਫੜਾਇਓ ਆ ਖੋਲਿਓ ਲੋਕ ਜਰਾ ਆਰਡਰ ਕਰ ਹੀ ਦਿਆਂ ਹਾਂਜੀ। ਉਹਨੂੰ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ ਜਿਹੜਾ ਹੈਗਾ ਆ ਉਹਦੇ ਮੋਬਾਈਲ ਦੇ ਉੱਤੋਂ ਅਪਲਾਈ ਕਰਕੇ ਲੋਨ ਤੇ ਚੁੱਪ ਕਰਕੇ ਉਹਦੇ ਖਾਤੇ ਦੇ ਵਿੱਚ ਪਾ ਦੇਣਾ ਜੀ, ਤੇ ਉਹਨੂੰ ਜਿਹੜਾ ਹੈਗਾ ਆ ਪ੍ਰੋਡਕਟ ਅਗਲੇ ਮਹੀਨੇ, ਉਹਨੇ ਕਹਿਣਾ ਇਸ ਮਹੀਨੇ ਤਾਂ ਨੀ ਅਗਲੇ ਮਹੀਨੇ ਲਓ, ਆਪਾਂ ਕਿਸ਼ਤੀ ਅਗਲੇ ਮਹੀਨੇ ਤੋਂ ਕਟਾਣੀ ਹੈਗੀ ਆ ਜੀ,
0: ਜਦੋਂ ਸਮਾਨ ਆ ਜਾਏਗਾ।
1: ਬਿਲਕੁਲ ਬਿਲਕੁਲ ਬਿਲਕੁਲ, ਕਿੱਥੇ ਕੰਮ ਕਰਦੇ ਤੁਸੀਂ ਸਾਰਾ ਕੁਛ ਪੁੱਛ ਕੇ ਜੀ, ਉਹ ਸਾਰਾ ਜਿਹੜਾ ਹੈਗਾ ਆ ਪਹਿਲਾਂ ਹੀ ਭਰਿਆ ਹੁੰਦਾ ਆਰਾਮ ਨਾਲ ਚੁੱਪ ਕਰਕੇ ਉਹਦੇ ਉਹਦੇ ਵਿੱਚ ਜਿਹੜੇ ਹੈਗੇ ਆ ਕਈਆਂ ਦੇ ਬਜਾਜ ਦੇ ਕਾਰਡ ਬਣਾ ਦਿੰਦੇ ਹੈਗੇ ਆ, ਕਿਸੇ ਹੋਰ ਪ੍ਰਾਈਵੇਟ ਕੰਪਨੀ ਦੇ ਉਹ ਵਿੱਚ ਜਿਹੜਾ ਹੈਗਾ ਆ ਉਹ ਤੇ ਵਰਕ ਐਸ ਕਮਿਸ਼ਨ ਏਜੰਟ, ਤੇ ਉਹ ਪਤਾ ਹੀ ਨੀ ਲੱਗਦਾ ਔਰਤਾਂ ਨੂੰ ਕਿਹੜੇ ਵੇਲੇ ਉਹ ਵਿਚਾਰੀਆਂ ਕਰਜਾਈ ਹੋ ਗਈਆਂ
0: ਜੀ।
1: ਹੁਣ ਇੱਕ ਪ੍ਰੋਡਕਟ ਜਿਹੜਾ ਹੈਗਾ ਆ ਜਦੋਂ ਉਹ ਆ ਗਿਆ ਜੀ, ਕਿਸ਼ਤਾਂ ਜਿਹੜੀਆਂ ਕੱਟ ਹੋਣ ਲੱਗ ਪਈਆਂ, ਅਮਾਉਂਟ ਤਾਂ ਉਹਦੇ ਖਾਤੇ ਦੇ ਵਿੱਚ ਖੜਾ ਆ ਜੀ ਕਾਫੀ
0: ਜੀ,
1: ਉਹ ਉਸ ਅਮਾਉਂਟ ਨੂੰ ਵੀ ਜਿਹੜਾ ਹੈਗਾ ਆ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਆ ਉਹਨੂੰ ਯੂਜ਼ ਕਰਕੇ, ਤੇ ਬਾਅਦ ਦੇ ਵਿੱਚ ਉਹ ਜਦੋਂ ਵਾਂਸ ਲੋਨ ਤੇ ਆਲਵੇਜ ਲੋਨ ਕੇ ਉਹ ਜਿਹੜਾ ਆ ਉਹ ਚੱਲਦਾ ਹੀ ਰਹਿੰਦਾ ਜੀ, ਕਰਜ਼ਾ ਚੱਲਦਾ ਹੀ ਰਹਿੰਦਾ,
0: ਕ੍ਰੈਡਿਟ ਵਾਲਾ ਸਿਸਟਮ ਹੋ ਗਿਆ ਨਾ ਜੀ।
1: ਹਾਂਜੀ ਉਹ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਜਿਹੜਾ ਆ ਇਹ ਔਰਤਾਂ ਨੂੰ ਇਮਪ੍ਰੈਸ ਕਰਕੇ ਤੇ ਉਹਨਾਂ ਕੋਲੋਂ ਇਸ ਤਰੀਕੇ ਨਾਲ ਜਿਹੜਾ ਆ ਉਹ OTP ਲੈ ਕੇ ਤੇ ਉਹਨਾਂ ਦੇ ਕਾਰਡ ਬਣ ਜਾਂਦੇ, ਪਤਾ ਹੀ ਨੀ ਲੱਗਦਾ ਜੀ।
0: ਕਿਆ ਬਾਤ ਹੈ ਜੀ,
1: ਇਹਦੇ ਵਿੱਚ ਉਹ ਔਰਤਾਂ ਵੀ ਸ਼ਾਮਿਲ ਆ ਜਿਹੜੀਆਂ ਸਰਕਾਰੀ ਜੋਬ ਕਰਦੀਆਂ ਹੈਗੀਆਂ, ਉਹ ਵੀ ਔਰਤਾਂ ਸ਼ਾਮਿਲ ਹੈਗੀਆਂ ਜਿਹੜੀਆਂ ਪ੍ਰਾਈਵੇਟ ਜੋਬ ਕਰਦੀਆਂ ਤੇ ਉਹਨਾਂ ਨੂੰ ਮੰਥਲੀ ਸੈਲਰੀ ਮਿਲਦੀ ਹੈਗੀ ਜੀ।
0: ਜੀ
1: ਇਸੇ ਤਰੀਕੇ ਦੇ ਨਾਲ ਜਿਹੜਾ ਸਰ ਜਿਹੜਾ ਹੈਗਾ ਇਹ ਤਾਂ ਅਰਬਨ ਕਲਾਸ ਦੀ ਹੈਗੀ ਜੀ ਗੱਲ,
0: ਹਾਂਜੀ
1: ਹੁਣ ਰੂਰਲ ਕਲਾਸ ਦੇ ਵਿੱਚ ਵੀ 30% ਦੇ ਵਿੱਚ ਆ ਜਾਓ ਜੀ ਤੁਸੀਂ। ਕੁਛ ਇੱਕ ਏਦਾਂ ਦੇ ਹੈਗੇ ਜੀ ਉਹ ਨਾ ਬੈਂਕਾਂ ਦੇ ਵਿੱਚ ਜਾਂਦੇ ਹੈਗੇ ਕੋਈ ਛੋਟਾ ਮੋਟਾ ਲੋਨ ਵਾਸਤੇ,
0: ਜਿੰਨੇ ਮੈਂਬਰ ਬਣਾਈ ਜਾਂਦੇ ਸੀ ਜਿਹੜਾ ਉਹ ਟੋਪ ਵਾਲਾ ਸੀ ਉਹਨੂੰ ਤਾਂ ਕੁਛ ਨਾ ਕੁਛ ਆਉਂਦਾ ਹੋਏਗਾ, 4 ਪੈਸੇ ਕਮਿਸ਼ਨ ਦੇ, ਪਰ ਜਿਹੜਾ ਨਵਾਂ ਬਣਦਾ ਸੀ ਉਹਨੂੰ ਤਾਂ ਬੇਚਾਰੇ ਨੂੰ ਕਿੱਥੋਂ ਆਉਣਾ, ਫਿਰ ਉਹ ਐਡਵਰਟਾਈਜ਼ਮੈਂਟ ਦੇ ਉਹ ਅੱਗੇ ਮੈਂਬਰ 5 ਬਣਾਉਂਦੇ ਸੀ ਜਾਂ 10 ਬਣਾਉਂਦੇ ਸੀ, ਅੱਗੇ ਤੋਂ ਅੱਗੇ ਫਿਰ ਉਹ ਪਬਲਿਸਿਟੀ ਕਰੀ ਜਾਂਦੇ ਆ ਜੀ।
1: ਨਹੀਂ ਹੁਣ ਇਸ ਤਰੀਕੇ ਦੇ ਨਾਲ ਨੀ ਕਰਦੇ, ਉਹਨਾਂ ਨੂੰ ਪਤਾ ਹੈਗਾ ਇਹਨਾਂ ਨੂੰ ਕੰਮ ਤੇ ਨੀ ਲਾਉਣਾ, ਇਹਨਾਂ ਨੂੰ ਸਿਰਫ ਜਿਹੜਾ ਆ ਟ੍ਰੈਪ ਹੀ ਕਰਨਾ ਆ, ਉਹ ਉਹਨਾਂ ਨੂੰ ਚੁੱਪ ਕਰਕੇ ਉਹਨਾਂ ਦੇ ਕਿਉਂਕਿ ਸੈਲਰੀ ਉਹਨਾਂ ਨੂੰ ਮਿਲਦੀ ਹੈਗੀ ਆ ਉਹਦੇ ਵਿੱਚੋਂ ਕਿਸ਼ਤ ਕੱਟ ਹੋਈ ਜਾਣੀ ਹੈਗੀ ਆ ਜੀ, ਤੇ ਉਹ ਉਹਨਾਂ ਦੀ ਜਿਹੜੀ ਹੈਗੀ ਸੈਲਰੀ ਦੇ ਵਿੱਚੋਂ ਕੱਟ ਕੇ ਮਿਲਣੀ ਸ਼ੁਰੂ ਹੋ ਜਾਂਦੀ ਹੈਗੀ ਆ ਜੀ, ਉਹਨਾਂ ਨੂੰ ਵੀ ਬਾਅਦ ਚ ਸਮਝ ਆਉਂਦੀ ਹੈਗੀ ਕਿ ਮੈਂ ਇੰਨਾ ਲੋਨ ਕਿੱਥੇ ਲੈ ਲਿਆ ਜੀ। ਹਾਂਜੀ ਉਹ ਫਿਰ ਮੁੜ ਕੇ ਇਸੇ ਤਰ੍ਹਾਂ ਜਿਹੜਾ ਰੂਰਲ ਕਲਾਸ ਦੇ ਵਿੱਚ ਹੈਗਾ ਆ ਤੇ ਉਹ ਬੈਂਕ ਵਾਲੇ ਜਦੋਂ ਖਾਤਾ ਖੁਲਾਉਂਦੇ ਹੈਗੇ ਆ ਨਾ ਜੀ, ਉਹ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਕ੍ਰੈਡਿਟ ਕਾਰਡ ਦੇ ਦਿੱਤਾ ਜਾਂਦਾ, ਇਹ ਕਹਿ ਕੇ ਤੁਸੀਂ 40 ਦਿਨ ਜਿਹੜਾ ਹੈਗਾ ਆ ਪੈਸੇ 50,000 ਰੁਪਇਆ ਜਿੱਦਾਂ ਮਰਜ਼ੀ ਵਰਤ ਲਓ
0: ਜੀ,
1: ਤੇ 40 ਦਿਨ ਤੋਂ ਪਹਿਲਾਂ ਤੁਸੀਂ ਜਮਾਂ ਕਰਾ ਦਿੰਦੇ ਹੈਗੇ ਆ ਤੇ ਕੋਈ ਇੰਟਰਸਟ ਨੀ, ਤੁਸੀਂ ਆਪਣੀ ਲੋੜ ਪੂਰੀ ਕਰੋ, 40 ਦਿਨਾਂ ਚ ਪੈਸੇ ਜਮਾਂ ਕਰਾ ਦਿਓ, ਬਾਅਦ ਦੇ ਵਿਚ ਜਿਹੜਾ ਹੈਗਾ ਆ, ਜੇ ਨਹੀਂ ਹੋਊਗਾ ਤੇ ਫਿਰ ਤੁਹਾਡੇ ਕੋਲ ਥੋੜੀ ਥੋੜੀ ਕਰਕੇ ਕਰਾ ਦੇ ਜਿਦਾਂ ਮਰਜ਼ੀ।
0: ਹਾਂਜੀ,
1: ਜਦ ਕਿ ਉੱਥੇ ਦੱਸਿਆ ਹੀ ਨੀ ਜਾਂਦਾ ਕਿ ਉਹ 40 ਦਿਨ ਤੋਂ ਪਹਿਲਾਂ ਜਿਹੜਾ ਜਿਹਦੀ ਅੱਜ ਜਿਹਦੇ ਕੋਲ ਪੈਸੇ ਹੈ ਨੀ 50,000 ਰੁਪਇਆ ਉਹਦੇ ਕੋਲ 40 ਦਿਨਾਂ ਬਾਅਦ ਮੀਂਹ ਜਿਹੜਾ ਪੈ ਜਾਣਾ ਜੀ,
0: ਜੀ
1: ਨਾ ਉਹ ਇਕੱਠੇ ਪੈਸੇ ਦੇ ਹੁੰਦੇ ਹੈਗੇ ਆ ਜੀ, ਤੇ ਉਹਨਾਂ ਦੇ ਜਿਹੜਾ ਆ ਉਹ ਅਲਟੀਮੇਟਲੀ ਉਸ ਟਰੈਪ ਦੇ ਵਿੱਚ ਆ ਜਾਂਦੇ ਆ, ਤੇ ਉਹ ਕ੍ਰੈਡਿਟ ਕਾਰਡ ਵਾਲਿਆਂ ਦਾ ਜਿਹੜਾ ਆ ਇੰਟਰਸਟ ਜਿਹੜਾ ਆ 16% ਤੋਂ ਲੈ ਕੇ 25% ਤੱਕ ਇੰਟਰਸਟ ਆ ਜੀ।
0: ਜੀ,
1: ਔਰ ਫਿਰ ਇਹਦੀ ਵਸੂਲੀ ਵਾਸਤੇ ਦੇ ਯੂਜ਼ ਮਸਲ ਪਾਵਰ ਆਲਸੋ, ਉਹਨਾਂ ਨੇ ਰੱਖੇ ਹੈਗੇ ਜੀ ਰਿਕਵਰੀ ਏਜੰਟ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਕਿ ਬੜੀ ਫਿਰ ਫੀਲ ਹੁੰਦਾ ਬੰਦੇ ਨੂੰ
0: ਜੀ। ਫੌਜਲਾ ਸਾਹਿਬ ਕਹਿੰਦੇ ਨੇ ਔਰਤਾਂ ਕਰਜ਼ਾਈ ਤਾਂ ਕਰਕੇ ਨੇ ਘਰ ਵਾਲੇ ਨਿਕੰਮੇ ਆ, ਫਿਰ ਘਰ ਵਾਲੇ ਬਾਅਦ ਚੋਂ ਜਦੋਂ ਫਿਰ ਉਹ ਕਿਸ਼ਤਾਂ ਲੈਣ ਆਉਂਦੇ ਫਿਰ ਅਗਲੇ ਡਾਂਗ ਕੱਢਦੇ ਮੋਹਰੇ ਹੋਣਾ ਜੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਕਹਿੰਦੇ ਹੈਗੇ ਆ, ਇਹਨਾਂ ਦਾ ਆਪਣਾ ਤਜਰਬਾ ਆ, ਇਹਨਾਂ ਦਾ ਤਜਰਬਾ ਵੀ ਜਿਹੜਾ ਹੈਗਾ ਮੈਂ ਜਿੱਦਾਂ ਮਾਰਕੀਟ ਚੋਂ ਤਜਰਬਾ ਲੈ ਕੇ ਆਇਆ ਹੈਗਾ, ਇਹ ਵੀ ਮਾਰਕੀਟ ਚ ਹੀ ਰਹਿੰਦੇ ਆ, ਇਹਨਾਂ ਨੂੰ ਪਤਾ ਆ ਨਿਕੰਮਿਆਂ ਦਾ। ਹਾਂਜੀ
0: ਜੀ,
1: ਨਾਲੇ ਪਤਾ ਕੀ ਆ ਜੇ ਐਨ ਆਰ ਆਈ ਭਰਾ ਨਾ ਮਦਦ ਕਰਨ ਤੇ ਫਿਰ ਬੰਦਾ ਕਰਜ਼ਾਈ ਹੋ ਹੀ ਜਾਂਦੇ ਹੈਗਾ ਘਰੋਂ। ਹਾਂਜੀ
0: ਜੀ, ਵੈਸੇ ਸੈਣੀ ਸਾਹਿਬ ਉਹ ਕ੍ਰੈਡਿਟ ਕਾਰਡ ਦੀ ਹੈ ਨਾ 15 ਦਿਨ ਦੀ ਕਿ 30 ਦਿਨ ਦੀ ਹੁੰਦੀ ਹੈ, ਜਦੋਂ ਤੁਸੀਂ ਕ੍ਰੈਡਿਟ ਤੋਂ ਚੱਕ ਲੈਂਦੇ ਇੱਕ ਡੈਬਿਟ ਹੋ ਗਿਆ ਇੱਕ ਕ੍ਰੈਡਿਟ ਹੋ ਗਿਆ, ਤਾਂ ਉਹ ਜਦੋਂ ਕ੍ਰੈਡਿਟ ਤੋਂ ਚੱਕ ਲੈਂਦੇ ਉਹਨਾਂ ਦਾ 15 ਦਿਨ ਜਾਂ 20 ਦਿਨ ਹੁੰਦੇ ਆ ਜੀ ਪੇ ਕਰਨੇ, ਜੇ ਉਹਦੇ ਵਿੱਚ ਕਰ ਦਿੱਤੇ ਤੁਹਾਨੂੰ ਕੋਈ ਉਹਦੇ ਉੱਤੇ ਆਪਣਾ ਪਰਸੈਂਟੇਜ ਦਾ ਜਿਹੜਾ ਵਿਆਜ ਵਗੈਰਾ ਨਹੀਂ ਲੱਗਦਾ, ਤਾਂ ਜੇ ਉਹ ਟੱਪ ਗਏ ਤਾਂ ਫਿਰ ਉਹ ਧੁੱਕੀ ਕੱਢ ਦਿੰਦੇ ਆ ਜੀ, ਉਹਦਾ ਫਿਰ ਪੂਰੇ ਵੀ ਨਹੀਂ ਹੁੰਦੇ ਕਦੇ, ਲਾਉਂਦਾ ਹੀ ਬੰਦਾ ਮਰ ਜਾਂਦਾ।
1: ਇੱਥੇ ਵਿਦ ਇਨ 30 ਡੇਜ਼ ਜਾਂ 40 ਡੇਜ਼ ਦਾ ਕਹਿੰਦੇ ਹੈਗੇ ਆ ਜੀ,
0: ਤੁਹਾਡੇ ਇੰਡੀਆ ਚ ਹੋ ਸਕਦਾ ਤੁਹਾਨੂੰ 30 ਦਿਨ ਦਾ ਹੋਵੇ, ਸਾਡੇ ਤੇ 15 ਜਾਂ 30 ਕਦੇ ਚੱਕਿਆ ਨਹੀਂ ਮੈਂ ਵੀ ਬਿਲਕੁਲ ਹੈ ਜੀ। ਹਾਂਜੀ
1: ਹਾਂਜੀ, ਡੈਬਿਟ ਕਾਰਡ ਤਾਂ ਇਹ ਹੈ ਨਾ ਕਿ ਯੂਅਰ ਅਮਾਊਂਟ ਇਜ਼ ਲਾਈਂਗ ਇਨ ਦਾ ਬੈਂਕ ਐਂਡ ਦੇ ਗੇਵ, ਹਾਂਜੀ ਉਹ ਤੁਹਾਡਾ ਅਮਾਊਂਟ ਤੁਹਾਡਾ ਪਿਆ ਹੈਗਾ ਆ, ਤੇ ਤੁਸੀਂ ਉਹਦੇ ਅਗੇਂਸਟ ਤੁਹਾਨੂੰ ਡੈਬਿਟ ਕਾਰਡ ਇਸ਼ੂ ਕੀਤਾ ਜਾਂਦਾ ਜੀ।
0: ਬਿਲਕੁਲ ਹੈ ਜੀ,
1: ਤੇ ਕ੍ਰੈਡਿਟ ਕਾਰਡ ਤਾਂ ਇਸੇ ਤਰੀਕੇ ਨਾਲ ਉਹ ਮੈਨੂੰ ਤਾਂ ਮਤਲਬ ਜਿਹੜਾ ਹੈਗਾ ਆ ਸਰ ਇਹਦੇ ਵਿੱਚ ਮੈਂ ਮਤਲਬ ਕਿੱਥੋਂ ਕਿੱਥੋਂ ਮਤਲਬ ਜਿਹੜਾ ਫੈਕਟਸ ਇਕੱਠੇ ਕੀਤੇ
0: ਜੀ,
1: ਉਹ ਇੱਥੇ ਜਿਹੜਾ ਹੈਗਾ ਜੀ ਕੋਈ ਔਰਤ ਕਿਸੇ ਦੇ ਘਰ ਕੰਮ ਕਰਦੀ ਸੀ, ਤੇ ਉਹ ਮੈਂ ਕਿਹਾ ਵੀ ਇਹ ਤਾਂ ਕੰਮ ਤੇ ਆਉਂਦੀ ਨੀ ਹੁੰਦੀ ਕਿਸੇ ਛੇਤੀ ਕਿਤੇ ਅਗਲੇ ਬੰਦੇ ਦੇ, ਕਹਿੰਦੇ ਜੀ ਇਹਨਾਂ ਦਾ ਕਰਜ਼ਾ ਆ ਗਿਆ ਸੀਗਾ ਤੇ ਫੇਰ ਇਹ ਕਰਜ਼ਾ ਅਸੀਂ ਦਿੱਤਾ ਤੇ ਤਾਂ ਜਿਹੜਾ ਹੈਗਾ ਆ, ਮੈਂ ਕਿਹਾ ਉਹ ਕਿੱਦਾਂ ਆਖੇ ਬੈਂਕ ਵਾਲਿਆਂ ਨੇ ਦੱਸਿਆ ਨੀ ਸੀਗਾ, ਉਹਨਾਂ ਨੇ ਪਤਾ ਨੀ ਕੋਈ TV ਲੈ ਲਿਆ ਫਰਿੱਜ ਲੈ ਲਿਆ ਉਥੋਂ ਲੈ ਕੇ ਕ੍ਰੈਡਿਟ ਕਾਰਡ, ਹਾਂਜੀ ਉਹ ਮੁੜ ਕੇ ਫਿਰ ਬੈਂਕ ਵਾਲੇ ਰਿਕਵਰੀ ਤੇ ਆ ਗਏ ਤੇ ਫੇਰ ਜਿਹੜਾ ਹੈਗਾ ਆ ਵੀ ਖੜੇ ਪੈਰ ਇਹਨਾਂ ਨੂੰ ਪੈਸੇ ਹੈ ਨੀ ਸੀ ਤੇ ਅਸੀਂ ਫਿਰ ਪੈਸੇ ਦਿੱਤੇ ਤੇ ਹੁਣ ਅਸੀਂ ਸਾਡੇ ਕੋਲ ਕਿਸ਼ਤਾਂ ਚ ਕਟਾਉਂਦੀ ਹੈਗੀ ਆ ਤਾਂ ਸਾਡੇ ਕੰਮ ਕਰ ਰਹੀ ਆ।
0: ਬਿਲਕੁਲ,
1: ਮਤਲਬ ਇਹ ਕਿ ਸੈਲਰੀਡ ਕਲਾਸ ਨੀ ਕਿ ਜਿਹੜੀਆਂ ਓਦਾਂ ਵੀ ਪੇਂਡੂ ਔਰਤਾਂ ਹੈਗੀਆਂ ਆ ਉਹ ਵੀ ਜਿਹੜੀਆਂ ਇਸ ਟਰੈਪ ਦੇ ਵਿਚ ਆਈਆਂ ਹੋਈਆਂ ਜੀ।
0: ਬਿਲਕੁਲ,
1: ਹੁਣ ਕਹਿੰਦੇ ਮਾਨ ਸਾਹਿਬ 1,000-1,000 ਰੁਪਇਆ ਦੇਣਗੇ, 1,000-1,000 ਰੁਪਇਆ ਉੱਥੇ ਕੀ ਖਾਣ ਖਾਊਗਾ ਜਿੱਥੇ ਅਗਲੀਆਂ ਨੇ ਕਰਜ਼ੇ ਚੱਕੇ ਆ ਪਹਿਲਾਂ ਹੀ ਤਾਂ ਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਹੈਗੀ ਆ ਭਾਰਤ ਸਾਹਿਬ,
0: ਹਾਂਜੀ
1: ਕ੍ਰੈਡਿਟ ਕਾਰਡ ਵੇਚਣ ਵਾਲੀ, ਦੇਖੋ ਇੱਥੇ ਤੱਕ ਕਿ ਹਾਈ ਕੋਰਟ ਤੱਕ ਜਿਹੜੇ ਹੈਗੇ ਆ ਇਹਨਾਂ ਦੇ ਮੁਕੱਦਮੇ ਗਏ ਵੀ ਸਰ 16% ਇੰਟਰਸਟ 25% ਇੰਟਰਸਟ ਇਟ ਇਜ਼ ਐਕਸਪਲੋਇਟੇਸ਼ਨ
0: ਜੀ।
1: ਹਾਈ ਕੋਰਟ ਕਹਿੰਦੀ ਹੈਗੀ ਆ ਹਾਊ ਵੀ ਕੈਨ ਡਿਕਰੀਜ਼ ਦੀ ਕੰਟਰੈਕਚੁਅਲ ਰੇਟ ਆਫ ਇੰਟਰਸਟ
0: ਜੀ,
1: ਕਿ ਜਿਹੜਾ ਤੁਸੀਂ ਕੰਟਰੈਕਟ ਹੀ ਕਰਕੇ ਆਏ ਹੈਗੇ ਆ, ਉਹ ਕੰਟਰੈਕਟ ਕੀ ਹੁੰਦਾ ਕਿਸੇ ਨੇ ਪੜਿਆ ਨੀ ਕਦੀ ਨਾ ਵਾਸਤਾ ਤੇ ਉਹ ਏਦਾਂ ਦੀਆਂ ਲਾਈਨਾਂ ਉੱਥੇ ਲਿਖੀਆਂ ਸਬਜੈਕਟ 2 ਈਅਰ ਹੈਗਾ ਆ, ਹਾਂਜੀ ਉਹ ਸਾਰਾ RBI ਗਾਈਡਲਾਈਨ ਉਹ ਸਾਰਾ ਕੁਛ ਕਿੱਥੇ ਆਮ ਇਨਸਾਨ ਨੂੰ ਕਿੱਥੇ ਪਤਾ ਜੀ ਇਹਨਾਂ ਗੱਲਾਂ ਦਾ
0: ਜੀ। ਬਿਲਕੁਲ,
1: ਉਹ ਤਾਂ ਲਿਖੀਆਂ ਏਦਾਂ ਦੀਆਂ ਹੁੰਦੀਆਂ ਹੈਗੀਆਂ ਤੇ ਪੜਿਆ ਲਿਖਿਆ ਵੀ ਨੀ ਪੜ੍ਹਦਾ ਜੀ ਲੋੜ ਵੇਲੇ
0: ਜੀ,
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਜਿਹੜੀ ਇਸ ਚੀਜ਼ ਤੇ ਵੀ 10 ਲੱਖ ਔਰਤਾਂ ਕਰਜ਼ਾਈ ਹੋਈਆਂ ਹੈਗੀਆਂ ਤੇ ਉਹਨਾਂ ਦੇ ਕਰਜ਼ੇ ਦੀ ਵਜ੍ਹਾ ਜਿਹੜੀ ਹੈਗੀ ਆ ਉਹ ਇਹ ਆ ਕਿ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਆ ਏਦਾਂ ਦੇ ਕਮਿਸ਼ਨਡ ਏਜੰਟ ਬਿਠਾਏ ਹੈਗੇ ਕੰਪਨੀਆਂ ਨੇ ਜਿਹੜੇ ਕਿ ਉਹਨਾਂ ਨੂੰ ਏਦਾਂ ਦੇ ਟਰੈਪ ਦੇ ਵਿੱਚ ਲੈਂਦੇ ਆ ਜੀ।
0: ਲੈਂਦੇ ਆ ਜੀ, ਬਿਲਕੁਲ ਹੈ ਜੀ, ਕਿਉਂਕਿ ਫੋਨ ਵਾਲਾ ਕੰਮ ਵੀ ਚੱਲ ਹਟਿਆ ਜਾਂ ਧਮਕੀਆਂ ਵਾਲਾ ਵੀ ਚੱਲ ਹਟਿਆ ਜਾਂ ਕਹਿ ਲੋ ਕਿ ਚੁੱਪ ਚਪੀਤੇ ਗੱਲਾਂ ਬਾਤਾਂ ਕਰਕੇ, ਚਲੋ ਵੱਖਰੇ ਵੱਖਰੇ ਮੁਲਕਾਂ ਤੋਂ ਲੁੱਟ ਵੀ ਹੁੰਦੀ ਰਹੀ, ਸਾਰਾ ਕੁਝ ਹੁੰਦਾ ਰਿਹਾ, ਹੁਣ ਇਹ ਨਵਾਂ ਕੁਝ ਨਾ ਕੁਝ ਤਾਂ ਨਵਾਂ ਕੱਢਣਗੇ। ਬਿਲਕੁਲ,
1: ਇਹ ਨਵਾਂ ਨਹੀਂ ਹੈ ਸਰ, ਪੁਰਾਣਾ ਚੱਲ ਰਿਹਾ ਹੈਗਾ ਆ, ਇਹ ਤਾਂ ਰਿਪੋਰਟ ਆਈ ਆ ਤੇ ਉਹਦੇ ਤੇ ਮੈਂ ਮਤਲਬ ਰਿਸਰਚ ਕੀਤੀ ਵੀ ਇਹ ਕਾਰਨ ਕੀ ਹੈਗਾ ਵੀ 10 ਲੱਖ ਔਰਤਾਂ ਕਿੱਦਾਂ ਕਰਜ਼ਾਈ ਹੋ ਗਈਆਂ ਵੀ।
0: ਬਿਲਕੁਲ,
1: ਉਹਦੇ ਤੇ ਮੈਂ ਜਦੋਂ ਰਿਸਰਚ ਕੀਤੀ ਤੇ ਫਿਰ ਮੈਂ ਮੁੜ ਕੇ ਜਿਹੜਾ ਹੈਗਾ ਆ ਵੱਡੇ ਵੱਡੇ ਬਿਊਟੀ ਪਾਰਲਰ ਜਿਹੜੇ ਹੈਗੇ ਸੀਗੇ ਉਹਨਾਂ ਦੇ ਵਿੱਚ ਜਿਹੜਾ ਆ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਤੇ ਦੇਖਿਆ ਵੀ ਹਾਂ ਜੀ ਉੱਥੇ ਕੀ ਹੈਗਾ ਕੀ ਹੁੰਦਾ, ਕੋਈ ਸਲਿਮ ਸੈਂਟਰ ਹੈਗੇ ਬਣੇ ਆ ਜੀ ਜਿੱਥੇ ਵੱਡਿਆਂ ਨੂੰ ਫਸਾਇਆ ਜਾਂਦਾ ਜੀ,
0: ਡਾਇਟ ਕਰਾ ਕਰਾ ਕੇ।
1: ਹਾਂ ਬਿਲਕੁਲ ਜੀ, ਉਹ ਵੱਖਰੇ ਵੱਖਰੇ ਜਿਹੜੇ ਇਹ ਜਿਹੜੇ ਜਿੰਨੇ ਵੀ ਇਹ ਸਾਰੇ ਖੁੱਲੇ ਹੈਗੇ ਆ, ਦੇ ਡੋਂਟ ਡਿਪੈਂਡ ਅਪੋਨ ਦੇਅਰ ਓਨ ਟਾਸਕ। ਉਹਨਾਂ ਨੇ ਇਦਾਂ ਦੇ ਅਡੀਸ਼ਨਲ ਜਿਹੜੀਆਂ ਠੱਗੀਆਂ ਵਾਲਾ ਕੰਮ ਜਿਹੜਾ ਇਹ ਨਾਲ ਰੱਖਿਆ ਹੈ, ਜਿੱਥੇ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜੀ।
0: ਬਿਲਕੁਲ।
1: ਤੋ ਮੇਰਾ ਇੱਕ ਸੱਜਣ ਸਲਿਮ ਸੈਂਟਰ ਦੇ ਵਿੱਚ ਗਿਆ ਆ ਸੀ ਤੇ ਮੈਂ ਉਹਦੇ ਨਾਲ ਜਾਂਦਾ ਰਿਹਾ, ਮੈਂ ਉੱਥੇ ਜਾ ਕੇ ਦੇਖਿਆ ਕਿ ਇੱਥੇ ਕੀ ਹੋ ਰਿਹਾ ਹੈ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ, ਔਰ ਫਿਰ ਉਹ ਜਦੋਂ ਇੱਕ ਬੰਦਾ ਟਰੈਪ ਦੇ ਵਿੱਚ ਫਸ ਜਾਂਦਾ ਹੈਗਾ ਆ, ਉਹ ਫਿਰ ਦੂਜੇ ਨੂੰ ਲਿਆਉਂਦਾ ਨਾਲ, ਫਿਰ ਭਾਈ ਇਸ ਤਰੀਕੇ ਨਾਲ ਕੰਪਨੀ ਮੈਨੂੰ ਥੋੜਾ ਬਹੁਤਾ ਇਹ ਜਿਹੜਾ ਹੈਗਾ ਆ ਕੰਸੈਸ਼ਨ ਦੇਣਗੇ ਜੀ, ਇਸ ਤਰੀਕੇ ਦੇ ਲਾਲਚ ਦਿੱਤੇ ਜਾਂਦੇ, ਡਿਸਕਾਊਂਟ ਦਿੱਤਾ ਜਾਊਗਾ ਜੀ।
0: ਜੀ ਬਿਲਕੁਲ ਜੀ।
1: ਸੋ ਇਸ ਕਰਕੇ ਵਿਜੀਲੈਂਟ ਰਹਿਣ ਦੀ ਲੋੜ ਹੈਗੀ ਆ। ਸਵਾਲ ਇਹ ਆ, ਮਿਡਲ ਕਲਾਸ ਦੀਆਂ ਔਰਤਾਂ ਜਿਹੜੀਆਂ ਉਹ ਉਦੋਂ ਫਸਦੀਆਂ ਹੈਗੀਆਂ ਆ ਕਿ ਉਹਨਾਂ ਨੂੰ ਘਰ ਦੀਆਂ ਲੋੜਾਂ ਵਾਸਤੇ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਜੀ, ਉਹ ਕਈ ਵਾਰੀ ਏਦਾਂ ਹੁੰਦਾ ਵੀ ਇਕੱਠੇ ਪੈਸੇ ਨਹੀਂ ਦੇ ਸਕਦੇ ਹੁੰਦੇ ਜੀ।
0: ਜੀ।
1: ਉਹ ਫਿਰ ਇਹਨਾਂ ਕੰਪਨੀਆਂ ਦੇ ਥਰੂ ਜਿਹੜਾ ਆ ਚੀਜ਼ ਪਰਚੇਜ ਕਰ ਲੈਂਦੇ ਹੈਗੇ ਆ, ਬਟ ਉਹਨਾਂ ਨੂੰ ਇਹ ਨੀ ਪਤਾ ਹੁੰਦਾ, ਤੁਹਾਨੂੰ ਕਹਿਣ ਨੂੰ ਕਿਸ਼ਤਾਂ ਆ ਕਿ ਤੁਹਾਨੂੰ ਰੇਟ ਆਫ ਇੰਟਰਸਟ ਕੀ ਲੱਗਦਾ ਆ ਜੀ।
0: ਜੀ ਬਿਲਕੁਲ ਹੈ ਜੀ। ਜੀ।
1: ਸੋ ਉਹ ਚੀਜ਼ ਦੀ ਕੀਮਤ ਨਾਲੋਂ ਦੁੱਗਣਾ ਦੇ ਕੇ ਜਿਹੜਾ ਹੈਗਾ ਆ ਵੀ ਉਹਨਾਂ ਦੀ ਖਲਾਸੀ ਹੁੰਦੀ ਹੈਗੀ ਆ, ਉਹ ਵੀ ਉਹਦੇ ਵਿੱਚ ਜਿਹੜਾ ਆ ਵੀ ਏਦਾਂ ਦਾ ਕੋਈ ਹੈ ਨੀ ਗਾ, ਮਤਲਬ ਕੇਸ ਜਿਹਦੇ ਵਿੱਚ ਇਹ ਦੇਖਿਆ ਗਿਆ ਹੋਵੇ ਕਿ ਪੀਸਫੁਲੀ ਐਂਡ ਹੋ ਗਿਆ ਜੀ, ਵੀ ਹਾਂ ਜੀ ਕਿਸ਼ਤਾਂ ਦੇ ਦਿੱਤੀਆਂ ਤੇ ਉਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਰਾਈਟ ਆਫ ਕਰ ਦਿੱਤਾ ਜੀ, ਵੀ ਹਾਂ ਠੀਕ ਹੈ ਜੀ ਤੁਹਾਡੀਆਂ ਆ ਗਈਆਂ, ਤੁਹਾਡਾ ਕੰਮ ਕੇਸ ਖਤਮ ਹੋ ਗਿਆ ਜੀ।
0: ਬਿਲਕੁਲ।
1: ਉੱਥੇ ਫਿਰ ਜਿਹੜਾ ਤਕਰਾਰ ਹੁੰਦਾ ਹੀ ਹੁੰਦਾ ਜੀ ਵੀ ਮੈਂ ਤਾਂ 30,000 ਰੁਪਏ ਦੀ ਚੀਜ਼ ਲਈ ਸੀ ਤੇ ਮੈਂ ਤੁਹਾਨੂੰ 55,000 ਦੇ ਚੁੱਕੀ ਹਾਂ।
0: ਹਾਂਜੀ।
1: ਉੱਥੇ ਜਾ ਕੇ ਫਿਰ ਜਿਹੜਾ ਹੈਗਾ ਆ ਉਹ ਥੋੜਾ ਜਿਹਾ ਹੌਟ ਐਂਡ ਐਕਸਚੇਂਜ ਹੁੰਦੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਆ ਇਸ ਚੀਜ਼ ਦਾ ਐਂਡ ਹੁੰਦਾ ਜੀ।
0: ਬਿਲਕੁਲ ਜੀ। ਸੈਣੀ ਸਾਹਿਬ
1: ਮੁੜ ਕੇ ਇਹ ਆ ਸਰ, ਇਹਦੇ ਤੇ ਕਾਨੂੰਨ ਦੀ ਪ੍ਰੋਟੈਕਸ਼ਨ ਕੋਈ ਨੀ ਹੈਗੀ ਤੇ ਇਹਦੇ ਤੇ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ, ਇਸੇ ਕਰਕੇ ਮੈਂ ਕਹਿੰਦਾ ਸੀ ਵੀ ਇਸ ਟੌਪਿਕ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ।
0: ਚਾਹੀਦਾ ਜੀ, ਜਿਹੜੀ ਚੀਜ਼ ਦਾ ਚਲੋ ਦੂਸਰਿਆਂ ਨੂੰ ਬਚਾ ਸਕਦੀ ਆ ਜ਼ਰੂਰ ਜ਼ਿਕਰ ਕਰਨਾ ਚਾਹੀਦਾ ਜੀ।
1: ਤੇ ਜੇ ਕਲਾਸੀਫਿਕੇਸ਼ਨ ਕਰੀਏ ਤੇ ਇਹਦੇ ਵਿੱਚ ਜਿਹੜਾ ਹੈਗਾ ਆ ਕਿ ਜੇ ਆਪਾਂ ਇਹ ਨੀ ਕਹਿ ਸਕਦੇ ਵੀ ਮਿਡਲ ਕਲਾਸ ਆ ਜਾਂ ਅਪਰ ਕਲਾਸ ਆ ਜੀ, ਇਹਦੇ ਵਿੱਚ ਸਾਰੇ ਇਸ ਟ੍ਰੈਪ ਦੇ ਵਿੱਚ ਇਸ ਹਮਾਮ ਮੈਂ ਸਾਰੇ ਹੀ ਨੰਗੇ ਆ ਜੀ। ਗਰੀਬ ਜਿਹੜਾ ਹੈਗਾ ਆ ਉਹ ਆਪਣੀ ਲਿਮਿਟੇਸ਼ਨ ਮੁਤਾਬਕ ਉੱਥੇ ਫਸ ਜਾਂਦਾ ਹੈਗਾ ਆ ਜੀ, ਬੈਂਕਾਂ ਬੁੰਕਾਂ ਦੇ ਵਿੱਚ ਜਿਹੜਾ ਆ ਜੀ, ਤੇ ਜਿਹੜੇ ਅਮੀਰ ਹੈਗੇ ਆ ਜੀ ਉਹ ਇਸ ਤਰੀਕੇ ਨਾਲ ਫਸ ਜਾਂਦੇ ਹੈਗੇ ਆ ਜੀ, ਜੇ ਆ ਜਿਹੜੇ ਆ ਬਿਊਟੀ ਪ੍ਰੋਡਕਟ ਲੈ ਲੈ ਜਾਂ ਕੋਈ ਹੋਰ ਚੀਜ਼ ਇੱਦਾਂ ਦੀ ਲੈ ਲਈ ਜਿਹਨੂੰ ਲਗਜ਼ਰੀ ਦੇ ਵਿੱਚ ਆਪਾਂ ਲੈ ਸਕਦੇ ਆ ਜੀ।
0: ਬਿਲਕੁਲ ਹੈ ਜੀ। ਜੀ ਸੈਣੀ ਸਾਹਿਬ।
1: ਕਿਉਂਕਿ ਕਿਸੇ ਸਟੇਜ ਤੇ ਜਿਹੜਾ ਹੈਗਾ ਆ ਮਿਡਲ ਕਲਾਸ ਜਿਹੜਾ ਆ ਉਹਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜਿਹੜਾ ਆ ਅਪਰ ਕਲਾਸ ਦੀ ਰੀਸ ਕਰਕੇ ਲਗਜ਼ਰੀ ਜਿਹੜੀ ਹੈਗੀ ਉਹਨੂੰ ਇੰਜੋਏ ਕਰਾਂ, ਉਹ ਲਗਜ਼ਰੀ ਇੰਜੋਏ ਕਰਦੇ ਕਰਦੇ ਜਿਹੜਾ ਹੈਗਾ ਆ ਇਸ ਟ੍ਰੈਪ ਦੇ ਵਿੱਚ ਫਸ ਜਾਂਦੇ ਹੈਗੇ ਆ ਤੇ ਇਹ ਕਰਜ਼ ਜਾਲ ਇੱਦਾਂ ਦਾ ਹੈਗਾ ਆ ਜੀ, ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਆ।
0: ਬਹੁਤ ਔਖਾ। ਬਿਲਕੁਲ ਬਿਲਕੁਲ ਦਰੁਸਤ ਹੈ
1: ਜੀ। ਜੀ ਸਰ।
0: ਜੀ ਸੈਣੀ ਸਾਹਿਬ, ਪੰਜਾਬ
1: ਸਰ ਆ ਜੀ।
0: ਹਾਂਜੀ, ਪੰਜਾਬ ਦੀ ਗੱਲ ਜੀ ਕਰਨੀ ਚਾਹਾਂਗਾ। ਡਾਕਟਰ ਜੋਲ ਹੁਣੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਹੈ, ਪਰ ਭਾਜਪਾ ਦੇ ਜਿਹੜੇ ਨੇ ਆਪਣੇ ਪ੍ਰਧਾਨ ਨੇ ਉਹਨਾਂ ਨਾਲ ਮੁਲਾਕਾਤ ਹੋਈ ਹੈ ਢਿੱਲੋਂ ਸਾਹਿਬ ਦੇ ਨਾਲ, ਤੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਖਰੀਆਂ ਸਖਰੀਆਂ ਜਾਂ ਪੰਜਾਬ ਦੀਆਂ ਜੋ ਵੈਸੇ ਉਹ ਅਰਥ ਸ਼ਾਸਤਰੀ ਆਪ ਵੀ ਨੇ ਸਾਰਾ ਕੁਝ, ਚਲੋ ਆਰਟੀਕਲ ਜਾਂ ਹੋਰ ਸਾਰੀਆਂ ਗੱਲਾਂ ਵੀ ਲਿਖਦੇ ਆ, ਨੋਟ ਵੀ ਕਰਦੇ ਆ, ਸਲਾਹਕਾਰ ਵੀ ਨੇ ਸਰਕਾਰਾਂ ਦੇ, ਤਾਂ ਮੁਫਤਖੋਰੀ ਨੂੰ ਬੰਦ ਕਰਨ ਦੀ ਹਿੰਮਤ ਦੀ ਗੱਲ ਕੀਤੀ ਆ ਉਹਨਾਂ ਨੇ ਕਿ ਜੇ ਭਾਜਪਾ ਆਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਜਾਂ ਆਉਂਦੀ ਹੈ ਕਿ ਉਹ ਮੁਫਤਖੋਰੀ ਜਿਹੜੀ ਆ ਪੰਜਾਬ ਦੇ ਵਿੱਚ ਬੰਦ ਕਰੇਗੀ, ਜੇ ਨਹੀਂ ਕਰੇਗੀ ਤਾਂ ਬਹੁਤ ਵੱਡੇ ਸਵਾਲ ਜਿਹੜੇ ਇਹਦੇ ਵਿੱਚ ਅੱਗੇ ਉਹਨਾਂ ਨੇ ਖੜੇ ਵੀ ਕੀਤੇ ਆ। ਪਰ ਜਿੱਥੇ ਪ੍ਰਧਾਨ ਮੰਤਰੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਚੀਜ਼ ਦਾ ਫਰਾਂਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਹਿ ਕੇ ਗਏ ਨੇ ਕਿ ਭਾਈ ਅਸੀਂ ਤਾਂ ਤੁਹਾਡੇ ਉਨੇ ਇੱਥੇ ਘਰ ਨਹੀਂ ਗਏ ਜਿੰਨੇ ਅਸੀਂ ਮਤਲਬ ਕਿ ਮੁਫ਼ਤ ਦੇ ਵਿੱਚ ਜਿਹੜਾ ਲੋਕਾਂ ਨੂੰ ਬਣਾ ਕੇ ਦੇ ਦਿੱਤੇ ਆ ਇੰਡੀਆ ਦੇ ਵਿੱਚ, ਬਾਕੀ ਅਨਾਜ ਦੀ ਪੂਰੀ ਪਬਲਿਸਿਟੀ ਹੁੰਦੀ ਹੈ, ਇੰਨਾ ਅਨਾਜ ਦਿੱਤਾ ਜਾ ਰਿਹਾ, ਉਹ ਸਾਰਾ ਚੀਜ਼ਾਂ ਨੇ।
1: ਭਾਰੀ ਸਾਹਿਬ ਗੱਲ ਇੱਦਾਂ ਹੈਗੀ ਆ, ਇਹ ਜੋ ਡੀਂਗਾ ਮਾਰਦੇ ਆ ਉਹਦੇ ਨਾਲ ਦੇਸ਼ ਦੀ ਕੋਈ ਵਧੀਆ ਇਮੇਜ ਨਹੀਂ ਜਾਂਦੀ
0: ਜੀ।
1: ਦੂਜਾ ਇਹ ਹੈਗਾ ਆ ਕਿ ਲੋਕਾਂ ਨੂੰ ਤੁਸੀਂ ਜਿਹੜਾ ਆ ਹੱਡ ਹਰਾਮੀ ਬਣਾ ਰਹੇ ਹੋ
0: ਜੀ।
1: ਤੇ ਡਾਕਟਰ ਜੋਲ ਹੁਣਾਂ ਨੇ ਤਾਂ ਪਹਿਲਾਂ ਮਾਨ ਸਾਹਿਬ ਨੂੰ ਵੀ ਲਿਖਿਆ ਸੀਗਾ ਕਿ ਆਟਾ ਦਾਲ ਸਾਰਾ ਕੁਛ ਤਾਂ ਦੇਈ ਜਾਂਦੇ ਹੈਗੇ ਆ, ਤੇਲ ਤੇ ਦਾਲਾਂ ਵੀ ਦਿੱਤੀਆਂ ਤੁਸੀਂ
0: ਜੀ,
1: ਤੇ ਹੁਣ ਇੱਕ ਸ਼ਰਾਬ ਰਹਿੰਦੀ ਆ ਉਹ ਵੀ ਦੇ ਦਿਓ ਤਾਂ ਕਿ ਲੋਕੀ ਜਿਹੜੇ ਹੈਗਾ ਤੁਹਾਨੂੰ ਵੋਟਾਂ ਪਾਉਂਦੇ ਰਹੇ।
0: ਬਿਲਕੁਲ ਹੈ ਜੀ।
1: ਤੇ ਤੁਸੀਂ ਪੱਕੇ ਜਾਂਚ ਕਰ ਸਕੋ। ਉਹਨਾਂ ਨੇ ਬਹੁਤ ਬੜਾ ਕਟਾਕਸ਼ ਕੀਤਾ ਸੀ, ਇਸ ਕਰਕੇ ਕੀਤਾ ਸੀ ਕਿ ਭਾਈ ਇੱਥੇ ਦੇ ਲੋਕਾਂ ਨੂੰ ਤੁਸੀਂ ਹੱਡ ਹਰਾਮੀ ਬਣਾ ਲਿਆ ਆ, ਤੇ ਇਸੇ ਚੀਜ਼ਾਂ ਫ੍ਰੀ ਵੀਜ ਦੇ ਉੱਤੇ ਜਿਹੜੀਆਂ ਤੁਹਾਡੀਆਂ ਸਰਕਾਰਾਂ ਟਿੱਕੀਆਂ ਆਈਆਂ, ਬਾਕੀ ਹੋਰ ਜਿਹੜਾ ਆ ਤੁਹਾਡਾ ਡਿਵੈਲਪਿੰਗ ਏਜੰਡਾ ਕੋਈ ਨਹੀਂ ਆ
0: ਜੀ।
1: ਦੇਖੋ ਸਟੇਟ ਵੀ ਜਿਹੜੀ ਆ 5 ਲੱਖ ਕਰੋੜ ਦੀ ਕਰਜਾਈ ਆ
0: ਜੀ,
1: ਤੇ ਬਿਨਾਂ ਮੁੱਦਿਆਂ ਤੋਂ ਇੱਥੇ ਰਾਜਨੀਤੀ ਹੋ ਰਹੀ ਆ ਜੀ।
0: ਜੀ ਬਿਲਕੁਲ ਹੈ ਜੀ,
1: ਪੰਜਾਬ ਦੇ ਵਿੱਚ ਰਾਜਨੀਤੀ ਤਾਂ ਇਹ ਖੇਡੀ ਜਾ ਰਹੀ ਹੈਗੀ, ਵੀਡੀਓ ਅਸਲੀ ਕੇ ਵੀਡੀਓ ਨਕਲੀ
0: ਹਾਂਜੀ।
1: ਉਹ ਹੁਣ ਉਹ ਵੀਡੀਓ ਵਾਲੀ ਜਿਹੜੀ ਗੱਲ ਆ ਉਹ ਮੈਂ ਬਾਅਦ ਦੇ ਵਿੱਚ ਛੇੜਦਾ ਆ ਜੀ, ਪਹਿਲਾਂ ਸਰਦਾਰਾ ਸਿੰਘ ਜੌਹਲ ਹੁਣਾਂ ਦੀ ਗੱਲ ਕਰ ਲਾਂ ਕਿ ਉਹ ਜੋ ਸੋਚਦੇ ਆ ਉਹਨਾਂ ਨੇ ਭਾਜਪਾ ਨੂੰ ਜਿਹੜਾ ਆ ਜੋ ਲਿਖ ਕੇ ਦਿੱਤਾ ਆ ਉਹ ਪਤਾ ਨੀ ਕੀ ਸੋਚਦੇ ਹੈਗੇ ਆ ਕਿ ਇਹਨਾਂ ਤੋਂ ਕੀ ਐਕਸਪੈਕਟ ਕੀਤਾ ਜਾ ਸਕਦਾ ਹੈਗਾ ਕਿ ਆਈਡੀਅਲ ਡੈਮੋਕਰੇਸੀ ਲੈ ਕੇ ਆ ਜਾਣਗੇ, ਜੋ ਇਹ ਦੇਸ਼ ਚ ਕਰਦੇ ਆ ਉਹੀ ਇਹਨਾਂ ਨੇ ਪੰਜਾਬ ਚ ਕਰਨਾ ਜੀ।
0: ਬਿਲਕੁਲ ਹੈ ਜੀ,
1: ਸੋ ਦੂਜਾ ਵੋਟਾਂ ਪੈਂਦੀਆਂ ਸਰ ਜਿਹੜੀ ਹੈਗੀਆਂ ਆ, ਅਸੀਂ ਵੀ ਇਸ ਚੀਜ਼ ਨੂੰ ਜਿਹੜਾ ਆ ਨਹੀਂ ਪਸੰਦ ਕਰਦੇ ਕਿ ਫ੍ਰੀ ਵੀਜ਼ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ, ਇੱਥੇ ਇਕੁਐਲਿਟੀ ਹੋਣੀ ਚਾਹੀਦੀ ਆ, ਨੋ ਰਿਜ਼ਰਵੇਸ਼ਨ ਔਨ ਦੀ ਗਰਾਊਂਡ ਆਫ ਜਿਹੜਾ ਹੈਗਾ ਆ ਕਾਸਟਿਜ਼ਮ, ਇਹ ਕਾਸਟਿਜ਼ਮ ਤੇ ਫ੍ਰੀ ਵੀਜ਼ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦੇਸ਼ ਵਾਸਤੇ ਇਸ ਵੇਲੇ ਬਹੁਤ ਖਤਰਨਾਕ ਆ ਜੀ।
0: ਜੀ ਪਰ ਸੈਣੀ ਸਾਹਿਬ ਜੋ ਚਲੋ ਕਈ ਵਾਰੀ ਤੁਹਾਡੇ ਨਾਲ ਗੱਲ ਹੁੰਦੀ ਹੈ ਤਾਂ ਜਦੋਂ ਵੀ ਕੋਈ ਗੱਲ ਆਉਂਦੀ ਹੈ ਤਾਂ ਇਹ ਮੂੰਹ ਤੇ ਹੁੰਦਾ, ਚਲੋ ਛੋਟੇ ਹੁੰਦੇ ਅਸੀਂ ਵੀ ਸੀਗੇ, ਉਹ ਚਲ ਗਈ ਹੋਏ ਬੱਤੀ, ਚਲ ਗਈ ਹੋਏ ਬੱਤੀ, ਆ ਗਈ ਹੋਏ ਬੱਤੀ, ਚਲ ਗਈ ਹੋਏ ਬੱਤੀ, ਆ ਗਈ ਹੋਏ, ਏਦਾਂ ਹੀ ਕਰਦੇ ਹੁੰਦੇ ਸੀ ਅਸੀਂ ਵੀ। ਤਾਂ ਚਲੋ ਮੈਂ ਕਿਸੇ ਨੂੰ ਮਤਲਬ ਕਿ ਕਲੇਨ ਝਿੱਟ ਨਹੀਂ ਦਿੰਦਾ, ਪਰ ਤੁਸੀਂ ਚਲੋ ਲੰਮਾ ਸਮਾਂ ਪੰਜਾਬ ਦੇ ਵਿੱਚ ਰਹਿ ਰਹੇ ਹੋ, ਸਭ ਤੋਂ ਬੈਸਟ ਬਿਜਲੀ ਦੀ ਆਪਸ਼ਨ ਜਿਹੜੀ ਸੀ ਕਿਸ ਸਰਕਾਰ ਨੇ ਦਿੱਤੀ ਹੈ ਕਿ ਮਤਲਬ ਕਿ ਇੰਨੇ ਅੱਜ ਕੱਲ ਦੇਖੋ, ਵੈਸੇ ਤਾਂ ਇਹ ਤਾਂ ਦਾਅਵੇ ਕਰਦੇ ਨੇ ਕਿ ਕੋਲੇ ਦੀ ਖਾਣ ਵੀ ਅਸੀਂ ਖੁਲਾ ਲਈ ਜੀ, ਸਾਰਾ ਕੁਝ ਕਰ ਲਿਆ, ਅੱਜ ਥਰਮਲ ਪਲਾਂਟ ਵੀ ਜਿਹੜੇ ਨੇ ਉਹ ਮਤਲਬ ਕਿ ਠੱਪ ਪਏ ਨੇ, ਜਾਂ ਜਿੰਨੀ ਪਾਵਰ ਬਣਨੀ ਚਾਹੀਦੀ ਉਹ ਨਹੀਂ ਬਣਦੀ, ਪਾਵਰ ਕੌਮ ਜਿਹੜਾ ਕਰਜ਼ਾਈ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਕਿਵੇਂ ਦੇਖਦੇ ਹੋ ਕਿ ਅਸਲ ਦੇ ਵਿੱਚ ਕਿਸ ਸਰਕਾਰ ਦੀ, ਚਲੋ ਮੈਂ ਕਿਸੇ ਸਰਕਾਰ ਨੂੰ ਆਪਾਂ ਕ੍ਰੈਡਿਟ ਵੀ ਨਾ ਦਈਏ, ਪਰ ਰਾਜ ਦੇ ਵਿੱਚ ਜਾਂ ਕਿਸ ਦੇ ਕਿੱਦਾਂ ਦੇਖਦੇ ਉਹਦੇ ਵਿੱਚ?
1: ਦੇਖੋ ਭਾਰੀ ਸਾਹਿਬ, ਇਹਨਾਂ ਦੇ ਮਤਲਬ ਨਾ ਟਾਰਗੇਟ ਤੇ ਹੁੰਦਾ ਹੈ ਇਹਨਾਂ ਦਾ ਵੀ ਸਾਡਾ ਵੋਟਰ ਕਿਹੜਾ ਆ ਜੀ।
0: ਜੀ
1: ਅਕਾਲੀ ਸਰਕਾਰ ਜਿਹੜੀ ਹੈਗੀ ਆ ਉਹਦੇ ਸਮੇਂ ਦੇ ਦੌਰਾਨ ਪਿੰਡਾਂ ਦੇ ਵਿੱਚ ਲਾਈਟ ਦੀ ਵਿਵਸਥਾ ਵਧੀਆ ਰਹੀ ਸੀ
0: ਜੀ।
1: ਉਹਨਾਂ ਨੇ ਸੈਕੰਡ ਟਰਮ ਦੇ ਵਿੱਚ ਜਿਹੜਾ ਹੈਗਾ ਜਨਰੇਸ਼ਨ ਦੇ ਉੱਤੇ ਕੰਮ ਕਰ ਲਿਆ ਸੀ, ਪ੍ਰਾਈਵੇਟ ਪਾਰਟਨਰਸ਼ਿਪ ਕਰਵਾ ਲਈਆਂ ਸੀ, ਬਟ ਦੈਟ ਵਾਜ਼ ਟੂ ਕੋਸਟਲੀ। ਉਹਦੇ ਤੇ ਰਾਜਨੀਤੀ ਕਰਕੇ ਇਹ ਅਗਲੀਆਂ ਸਰਕਾਰਾਂ ਆ ਗਈਆਂ, ਕਾਂਗਰਸ ਦੀ ਸਰਕਾਰ ਆ ਗਈ, ਕਾਂਗਰਸ ਦੀ ਸਰਕਾਰ ਨੇ ਕੀਤਾ ਕੱਖ ਨਹੀਂ ਜੀ, ਪਰ ਲੰਬੇ ਲੰਬੇ ਬਿਜਲੀ ਦੇ ਕੱਟ ਦਿੱਤੇ ਹੈਂਜੀ। ਸੋ ਇਸ ਕਰਕੇ ਉਹਨਾਂ ਦਾ ਤਾਂ ਜਿਹੜਾ ਹੈਗਾ 5 ਸਾਲ ਕੈਪਟਨ ਨੇ ਤਾਂ ਕੀਤਾ ਹੀ ਕੁਛ ਨਹੀਂ ਜੀ, ਮੁੜ ਕੇ ਜਿਹੜਾ ਹੈਗਾ ਆ ਜਦੋਂ ਉਹਨਾਂ ਨੇ ਲਾਇਆ ਕੈਪਟਨ ਉਦੋਂ ਬਹੁਤ ਦੇਰ ਹੋ ਚੁੱਕੀ ਸੀ
0: ਜੀ।
1: ਮੁੱਖ ਮੰਤਰੀ ਚੰਨੀ ਨੇ ਇੱਕ ਕੰਮ ਵਧੀਆ ਕੀਤਾ ਸੀ, ਉਹਨੇ ਆ ਕੇ ਜਿਹੜਾ ਹੈਗਾ ਆ ਉਸ ਟਾਈਮ ਤੇ ਉਹਨੂੰ ਮਿਲੇ ਤਾਂ 4 ਮਹੀਨੇ ਟੈਸਟ ਤਾਂ ਹੁੰਦਾ ਸਰ ਗਰਮੀਆਂ ਦੇ ਵਿੱਚ ਹੀ, ਲਾਈਟ ਆਉਂਦੀ ਜਾਂ ਨਹੀਂ ਆਉਂਦੀ ਜੀ। ਚੰਨੀ ਦੇ ਟਾਈਮ ਤੇ ਉਹਨੇ ਲਾਈਟ ਦੇ ਜਿਹੜੇ ਬਿਜਲੀ ਦੇ ਰੇਟ ਜਿਹੜੇ ਹੈਗੇ ਆ ਘਟਾ ਤੇ ਸੀਗੇ ਜੀ
0: ਜੀ।
1: ਏਦਾਂ ਦੀਆਂ ਫ੍ਰੀ ਬੀਜ ਨਾਲੋਂ ਜਿਹੜੀ ਹੈਗੀ ਚੀਜ਼ ਸਸਤੀ ਦਿਓ,
0: ਪਰ ਫ੍ਰੀ ਕਿਸੇ ਨੂੰ ਨਾ ਦਿਓ।
1: ਇਸ ਤਰੀਕੇ ਨਾਲ ਹੀ ਨਾ ਜੀ ਬਾਦਲ ਸਰਕਾਰ ਨੇ ਇੱਕ ਵਾਰੀ ਜਿਹੜਾ ਹੈਗਾ ਆ ਨਹਿਰੀ ਪਾਣੀ ਦੀ ਜਿਹੜੀ ਹੈਗੀ ਆ ਉਹ ਇਹਨਾਂ ਨੇ ਫ੍ਰੀ ਕੀ ਕਰਨ ਲੱਗੇ ਜੀ, ਫ੍ਰੀ ਕਰਨ ਲੱਗੇ ਤੇ ਇੱਕ ਨਹਿਰੀ ਪਟਵਾਰੀ ਮੇਰਾ ਸੱਜਣ ਸੀ, ਉਹਨੇ ਲਿਖ ਕੇ ਭੇਜਿਆ
0: ਜੀ
1: ਭਈ ਫ੍ਰੀ ਨਾ ਕਰੋ ਤੁਸੀਂ, ਭਾਵਾਂ 50 ਪੈਸੇ ਲੈ ਲਓ
0: ਜੀ। ਬਿਲਕੁਲ
1: ਹਾਂਜੀ। ਉਹ ਮੁੜ ਕੇ ਮੀਟਿੰਗ ਦੇ ਵਿੱਚ ਏਦਾਂ ਕਰਕੇ ਜਦੋਂ ਸਰਕਾਰ ਦਾ ਡਿਸੀਜਨ ਹੋਇਆ ਆ ਸੀ ਤਾਂ ਕਰਕੇ ਉਹ ਇੱਕ ਮੀਟਿੰਗ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਆ ਡੀਸੀ ਦੇ ਕੋਲ ਬੈਠੇ ਤੇ ਏਦਾਂ ਕਰਕੇ ਖਾਲਾਂ ਰਿਪੇਅਰ ਨੀ ਹੁੰਦੀਆਂ ਜਾਂ ਏਦਾਂ ਕਰਕੇ, ਉਹ ਕਹਿੰਦਾ ਜੀ ਤੁਹਾਡੀ ਦੇਖੋ ਤਾਂ, ਕਹਿੰਦਾ ਮੈਂ ਲਿਖ ਕੇ ਦਿੱਤਾ ਸੀ ਇੱਥੇ, ਹੋਰ ਕਿਸੇ ਨੇ ਨੀ ਕਹਿੰਦਾ ਲਿਖਿਆ, ਮੈਂ ਲਿਖ ਕੇ ਦਿੱਤਾ ਸੀਗਾ ਭਾਈ ਤੁਸੀਂ ਭਾਵਾਂ 50 ਪੈਸੇ ਲੈ ਲਓ ਪਰ ਲੈ ਲਓ ਪੈਸੇ। ਉਹ ਇਸ ਕਰਕੇ ਆ 50 ਪੈਸੇ ਤੋਂ 2 ਰੁਪਈਏ ਤੁਸੀਂ ਕਰ ਦਿਓਗੇ ਤੇ ਹੋ ਸਕਦੇ ਹੈਗੇ ਆ, 0 ਤੋਂ ਤੁਸੀਂ 1.5 ਰੁਪਈਆ ਜਾਂ ਰੁਪਈਆ ਨੀ ਕਰ ਸਕਦੇ।
0: ਬਿਲਕੁਲ ਹੈ ਜੀ। ਨਾਲੇ ਦੇਖੋ ਸੈਣੀ ਸਾਹਿਬ, ਚਾਹੇ ਇਹ ਦਾਵਾ ਵੀ ਕਰਦੇ ਆ ਕਿ ਨਹਿਰੀ ਪਾਣੀ ਦੀ ਅਸੀਂ ਮਤਲਬ ਕਿ ਵੱਧ ਤੋਂ ਵੱਧ ਕਰ ਲਿਆ, ਪਰ ਕਿਸੇ ਦੇ ਧਿਆਨ ਦੇ ਵਿੱਚ ਹੈ ਜਾਂ ਮਹਿਕਮਾ ਜਾਂ ਕਿਸੇ ਦੇ ਵੀ ਅਧਿਕਾਰ ਦੇ ਅੰਦਰ ਆਉਂਦਾ? ਮੈਂ ਪਿਛਲੇ 3-4 ਸਾਲਾਂ ਤੋਂ ਜਾਂ 5 ਸਾਲਾਂ ਤੋਂ ਇਹ ਚੀਜ਼ ਨੋਟ ਕਰ ਰਿਹਾ, ਪਰ ਨਾ ਤਾਂ ਉਹ ਅਜੇ ਤੱਕ ਉਹ ਖ਼ਬਰ ਦੀ ਸੁਰਖੀ ਬਣੀ ਹੈ, ਨਾ ਹੀ ਉਹਦੇ ਉੱਤੇ ਕਦੇ ਅੱਜ ਤੱਕ ਡਿਸਕਸ਼ਨ ਮੈਂ ਕਿਤੇ ਸੁਣੀ ਹੈ ਜਾਂ ਨਾ ਹੀ ਹੋ ਰਹੀ ਹੈ। ਇੱਕ ਪਾਸੇ ਦੇਖੋ ਕਿ ਪਾਣੀ ਦੀ ਬਚਤ ਦੀ ਗੱਲ ਕਰ ਰਹੇ ਹਾਂ ਜ਼ਮੀਨਾਂ ਦੀ, ਦੂਸਰੇ ਪਾਸੇ ਮੋਟਰਾਂ ਨੂੰ ਬਿਜਲੀਆਂ ਜਿਹੜੀ ਬਿਜਲੀ ਫ੍ਰੀ ਕਰ ਦਿੱਤੀ ਸੀ ਚਲੋ ਉਸ ਸਮੇਂ ਦੇ ਵਿੱਚ, ਤੇ ਇਹ ਸਰਕਾਰ ਜਿਹੜੀ ਹੈ ਦਾਅਵਾ ਕਰਦੀ ਹੈ ਕਿ ਨਹਿਰੀ ਪਾਣੀ ਦੇ ਨਾਲ ਸਿੰਚਾਈ ਜਾਂ ਖੇਤੀ ਹੋ ਰਹੀ ਹੈ, ਪਰ ਜੋ ਸੋਲਰ ਪੈਨਲ ਲਗਾ ਕੇ ਜਿਹੜਾ ਘੱਟੋ ਘੱਟ ਉਹ ਕਹਿੰਦੇ ਅਸੀਂ ਭਾਈ ਮਤਲਬ ਕਿ ਫ੍ਰੀ ਕਰ ਲਿਆ ਸਾਰਾ ਕੁਝ, ਮਤਲਬ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਪਾਣੀ ਦੀ ਮਤਲਬ ਕਿ ਪੂਰੀ ਧੁੱਕੀ ਕੱਢੀ ਜਾਂਦੇ ਆ ਜ਼ਮੀਨ ਦੇ ਵਿੱਚੋਂ, ਕੋਈ ਉਹ ਪੜ੍ਹਤ ਲਿਖਤ ਦੇ ਵਿੱਚ ਹੈ ਕਿ ਕਿੰਨਾ ਪਾਣੀ ਉਹ ਕੱਢ ਰਹੇ ਨੇ ਜੀ ਫ੍ਰੀ ਦੇ ਵਿੱਚ, ਕੋਈ ਲੈਣ ਦੇਣ ਹੀ ਨਹੀਂ ਜਾਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਵੀ ਇੱਥੇ ਚਲੋ ਮੀਟਰ ਹੁੰਦਾ ਸੀ ਤਾਂ ਪਤਾ ਹੁੰਦਾ ਸੀ ਇੰਨਾ ਕੁ ਮੀਟਰ ਚੱਲਦਾ ਜਾਂ ਇੰਨੀ ਕੁ ਮੋਟਰ ਚੱਲੀ ਹੈ, ਪਰ ਹੁਣ ਜਿਹੜਾ ਸੂਰਜ ਪੈਨਲ ਦੇ ਉੱਤੇ ਆਪ ਮੁਹਾਰੇ ਹੀ ਇੰਡੀਪੈਂਡੈਂਟ ਕਹਿ ਲਓ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਜਾਂ ਵਾਹ ਵਾਸਤਾ ਨਹੀਂ, ਜਾਂ ਉਹ ਸਬਸਿਡੀ ਵੀ ਦਿੰਦੀ ਹੋਏਗੀ ਕੁਛ ਦਿੰਦੀ, ਪਰ ਉਹ ਕਿਤੇ ਰਿਕਾਰਡ ਦੇ ਵਿੱਚ ਹੈ ਵੀ ਉਹ ਮੋਟਰਾਂ ਪਾਣੀ ਕਿੰਨਾ ਕੱਢ ਰਹੀਆਂ ਨੇ ਜ਼ਮੀਨ ਵਾਲਾ?
1: ਨਹੀਂ ਭਾਰਤ ਸਾਹਿਬ ਇੱਦਾਂ ਦਾ ਕੋਈ ਹੈ ਨੀ ਗਾ ਰਿਕਾਰਡ, ਉੱਥੇ ਤਾਂ ਜਿਹੜਾ ਹੈਗਾ ਤੁਸੀਂ ਜੋ ਅੰਡਰਲਾਈਨ ਕਰਦੇ ਹੈਗੇ ਆ ਨਾ ਜੀ, ਗੱਲ ਤਾਂ ਇਹ ਹੈਗੀ ਆ ਕਿ ਇੱਕ ਸੁਪਨਾ ਜ਼ਰੂਰ ਹੈਗਾ ਆ ਕਿ ਇੱਥੇ ਕੰਮ ਦੇ ਹਿਸਾਬ ਦੇ ਨਾਲ ਬੰਦੇ ਦੀ ਪੇਮੈਂਟ ਵੀ ਹੋਣੀ ਚਾਹੀਦੀ ਹੈਗੀ ਆ ਤੇ ਕੰਜ਼ਮਪਸ਼ਨ ਦੇ ਹਿਸਾਬ ਨਾਲ ਉਹਨੂੰ ਪੇ ਕਰਨਾ ਚਾਹੀਦਾ ਹੈ।
0: ਬਿਲਕੁਲ ਹੈ ਜੀ,
1: ਕੋਈ ਚੀਜ਼ ਫ੍ਰੀ ਨਹੀਂ ਹੋਣੀ ਚਾਹੀਦੀ, ਕੰਜ਼ਮਪਸ਼ਨ ਦੇ ਹਿਸਾਬ ਦੇ ਨਾਲ ਪੇਮੈਂਟ ਹੋਵੇ
0: ਜੀ,
1: ਤੇ ਨਾਲ ਜਿਹੜਾ ਹੈਗਾ ਆ ਉਹਨੂੰ ਕੰਮ ਦੇ ਹਿਸਾਬ ਦੇ ਨਾਲ ਉਹਦੇ ਜਿਹੜਾ ਹੈਗਾ ਆ ਉਹਨੂੰ ਉਹਦੀ ਪੇਮੈਂਟ ਹੋਵੇ, ਉਹਦੀ ਸੈਲਰੀ ਹੋਵੇ ਜੀ।
0: ਜੀ ਬਿਲਕੁਲ। ਹੁਣ
1: ਸਰ ਹੁਣ ਤੁਸੀਂ ਜਿਹੜਾ ਹੈਗਾ ਤੁਸੀਂ ਪ੍ਰਾਈਵੇਟ ਸਕੂਲਾਂ ਦਾ ਸਰਕਾਰੀ ਸਕੂਲਾਂ ਦਾ ਕੰਪੈਰੀਜ਼ਨ ਕਰਦੇ ਸੀ ਜੀ, ਸਰਕਾਰੀ ਸਕੂਲਾਂ ਦੇ ਵਿੱਚ ਸਰ ਡੇਢ ਡੇਢ ਲੱਖ ਸਵਾ ਸਵਾ ਲੱਖ ਰੁਪਇਆ ਸੈਲਰੀ ਹੈ ਜੀ ਟੀਚਰ।
0: ਬਿਲਕੁਲ ਹੈ ਜੀ ਬਿਲਕੁਲ।
1: ਹਾਂਜੀ,
0: ਪਲੱਸ ਟੂ ਵਾਲੇ ਰੱਖ ਕੇ ਪੜ੍ਹਾਈ ਜਾਂਦੇ ਆ ਜੀ ਅਗਲੇ।
1: ਬਿਲਕੁਲ ਜੀ, ਪੜ੍ਹਾਈ ਜਾਂਦੇ ਆ ਔਰ ਉਹਨਾਂ ਉਹ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਹੈਗੇ ਆ ਜੀ, ਕੋਈ ਕੁਆਲਿਟੀ ਤਾਂ ਹੋਵੇ ਨਾ ਜੀ।
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜੇ ਪ੍ਰਾਈਵੇਟ ਸਕੂਲ ਵੀ ਹੈਗੇ ਆ ਤੇ ਉਹਨਾਂ ਸੈਲਰੀ ਜਿਹੜੀ ਹੈਗੀ ਆ ਉਹ ਇਕੁਇਲੈਂਟ ਟੂ ਜਿਹੜੀ ਹੈਗੀ ਆ ਗੌਰਮੈਂਟ ਟੀਚਰ ਦੇ ਬਰਾਬਰ ਹੋਣੀਆਂ ਚਾਹੀਦੀਆਂ ਜੀ।
0: ਬਿਲਕੁਲ ਹੈ ਜੀ।
1: ਬਾਕੀ ਜਿਹੜਾ ਹੈਗਾ ਆ ਕਿ ਕੰਪੀਟੀਸ਼ਨ ਜਿਹੜਾ ਹੋਵੇ ਤੇ ਉਹ ਪਲੇਇੰਗ ਲੈਵਲ ਤਾਂ ਬਰਾਬਰ ਦਾ ਹੋਵੇ ਨਾ ਜੀ।
0: ਜੀ,
1: ਪਲੇਇੰਗ ਲੈਵਲ ਫੀਲਡ ਜਿਹੜਾ ਆ ਉਹ ਬਰਾਬਰ ਦਾ ਹੋਵੇ ਤਾਂ ਕੰਪੀਟੀਸ਼ਨ ਦੇ ਵਿੱਚ ਜਾ ਸਕਦੇ ਆ ਜੀ।
0: ਬਿਲਕੁਲ।
1: ਹੁਣ ਦੇਖੋ ਗੱਲ ਏਦਾਂ ਹੈਗੀ ਆ, ਮਿਨੀਮਮ ਸਰ ਜਿਹੜਾ ਹੈਗਾ ਆ ਕਿ ਜੇ ਕੋਈ ਟੀਚਰ ਜਿਹੜਾ ਹੈਗਾ ਆ ਵੀ ਪ੍ਰਾਇਮਰੀ ਟੀਚਰ ਵੀ ਆ ਉਹ 80,000 90,000 ਹਜ਼ਾਰ ਦੇ ਨੇੜੇ ਤੇੜੇ ਤਨਖਾਹ ਆ ਜੀ।
0: ਜੀ,
1: ਸਕੂਲਾਂ ਦੇ ਵਿੱਚ ਤਾਂ ਜਿਹੜਾ ਇਹ ਆ ਕਿ ਹੁਣ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਹੈਗੀਆਂ ਜੀ, ਉਹਦੇ ਵਿੱਚ ਟੀਚਰ ਛੁੱਟੀ 6 ਘੰਟੇ ਦੀ ਜੋਬ ਹੁੰਦੀ ਹੈ ਜੀ, ਉਹ ਤੋਂ ਬਾਅਦ ਇਹਨਾਂ ਦੀ ਹੈ ਨੀ ਜੀ।
0: ਜੀ,
1: ਐਗਜ਼ੈਕਟਿਵ ਕਲਾਸ ਕੀ ਫੀਲ ਕਰਦੀ ਹੈਗੀ ਆ ਕਿ ਟੀਚਰ ਤਾਂ ਵਿਹਲੀਆਂ ਤਨਖਾਹਾਂ ਲੈਂਦੇ ਜੀ।
0: ਪਰ ਉਹਨਾਂ ਤੋਂ ਸੈਣੀ ਸਾਹਿਬ ਦੂਸਰਾ ਕੰਮ ਬਹੁਤ ਕਰਾਇਆ ਜਾ ਰਿਹਾ ਨਾ, ਚਲੋ ਸਕੂਲਾਂ ਦਾ ਤਾਂ ਹੈਗਾ ਹੀ ਹੈਗਾ ਪਰ
1: ਇਸੇ ਕਰਕੇ ਕਰਾਉਂਦੇ ਹੈਗੇ ਜੀ, ਉਹਨਾਂ ਨੂੰ ਹੁੰਦਾ ਮੁਫ਼ਤ ਦਾ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਇੰਨੀਆਂ ਤਨਖਾਹਾਂ ਦਿੰਦੇ ਹੈਗੇ ਆ ਤੇ ਇਹ ਤਾਂ ਕਰਦੇ ਹੀ ਕੁਛ ਨੀ ਹੈਗੇ ਜੀ। ਟੀਚਰ ਜਿਹੜੇ ਹੈਗੇ ਸਰਕਾਰੀ ਸਕੂਲਾਂ ਚ ਅੱਗੇ ਗਿਣਤੀ ਘੱਟਦੀ ਨਿਆਣਿਆਂ ਦੀ।
0: ਜੀ ਹਾਂਜੀ, ਪਰ ਉਹ ਗਿਣਤੀ ਨੂੰ ਬਰਕਰਾਰ ਰੱਖਣ ਦੇ ਲਈ ਸੈਣੀ ਸਾਹਿਬ ਮੈਂ ਤਾਂ ਹੀ ਉਹਦੇ ਵਿੱਚ ਗੱਲ ਕੀਤੀ ਸੀ ਕਿ ਕਿਉਂ ਨਾ ਜਿਹੜਾ ਪ੍ਰਾਈਵੇਟ ਸੈਕਟਰ ਦੀ ਇਹ ਗੱਲ ਕਰਦੇ ਨੇ, ਮਤਲਬ ਕਿ ਕਹਿੰਦੇ ਨੇ ਕਿ 5% ਤੋਂ ਉੱਪਰ ਜਿਹੜੀਆਂ ਫੀਸਾਂ ਨਹੀਂ ਵਧਾ ਸਕਦੇ, ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਇਹ ਵੀ ਚਾਹੁੰਦਾ ਹਾਂ ਕਿ ਭਾਈ ਜਿਹੜੇ ਉੱਥੇ ਟੀਚਰ ਰੱਖਣੇ ਨੇ ਉਹ ਜਿਹੜਾ ਕ੍ਰਾਈਟੀਰੀਆ ਜਿਹੜਾ ਆਪਣਾ ਹੈਗਾ ਸਰਕਾਰੀ ਗੌਰਮੈਂਟ ਸਕੂਲਾਂ ਦਾ ਹੈ ਉਸੇ ਦੇ ਵਿੱਚ ਉਹਦੇ ਵਿੱਚ ਵੀ ਸਾਰੇ ਟੈਟ ਪਾਸ ਜਾਂ ਸਾਰੇ ਇੱਦਾਂ ਦੀਆਂ ਚੀਜ਼ਾਂ ਬਕਾਇਦਾ ਡਾਕੂਮੈਂਟ ਦੇ ਵਿੱਚ ਹੋਣੇ ਚਾਹੀਦੇ ਆ, ਉਹਦੇ ਨਾਲ ਜਿਹੜਾ ਪੰਜਾਬ ਦਾ ਜਿਹੜਾ ਆਪਣਾ ਟੀਚਰ ਬੇਰੋਜ਼ਗਾਰੀ ਹੈ ਉਹ ਕਿਤੇ ਨਾ ਕਿਤੇ ਤਾਂ ਐਡਜਸਟ ਹੋ ਸਕਣਗੇ, ਉਹ ਚਾਹੇ ਪ੍ਰਾਈਵੇਟ ਜੋਬ ਕਰਨ ਤੇ ਚਾਹੇ ਸਰਕਾਰੀ ਕਰਨ, ਜੇ ਉਹਨਾਂ ਨੂੰ ਇੱਕ ਮਿਨੀਮਮ ਮੈਕਸੀਮਮ ਜਿਹੜੀ ਹੈ ਸਰਕਾਰੀ ਜਿਹੜਾ ਕਹਿ ਲਓ ਕਿ ਮਾਪਦੰਡ ਦੇ ਉੱਤੇ ਸੈਲਰੀ ਬਰਾਬਰਤਾ ਕਰ ਦਿੱਤੀ ਜਾਵੇ ਜੀ, ਇਹ ਰੋਲਾ ਨਹੀਂ ਮੁੱਕ ਸਕਦਾ ਮੁਲਕ ਦੇ ਵਿੱਚ ਕਿ ਹਾਂ ਚਾਹੇ ਪ੍ਰਾਈਵੇਟ ਸੈਕਟਰ ਚ ਕਰੇ ਤੇ ਚਾਹੇ ਸਰਕਾਰੀ ਚ ਕਰੇ ਜੇ ਸੈਲਰੀ ਉਹਦੀ ਬਰਕਰਾਰ ਹੈ।
1: ਪਰ ਸਾਹਿਬ ਗੱਲ ਤਾਂ ਇਹ ਹੈਗੀ ਆ ਕਿ ਗੌਰਮੈਂਟ ਹੈਜ਼ ਨੋ ਬਿਜ਼ਨਸ ਇਨ ਦਾ ਪ੍ਰਾਈਵੇਟ ਸਕੂਲਸ, ਗੌਰਮੈਂਟ ਦਾ ਕੀ ਬਿਜ਼ਨਸ ਹੈ, ਕਿਉਂ ਤੁਸੀਂ ਮਤਲਬ ਜਿਹੜਾ ਤੁਸੀਂ ਜਦ ਉਹਨਾਂ ਨੂੰ ਦੇਣਾ ਕੁਛ ਨਹੀਂ ਤੇ ਤੁਹਾਡਾ ਜਿਹੜਾ ਹੈਗਾ ਇਹ ਮਤਲਬ ਹੀ ਨਹੀਂ ਬਣਦਾ ਉਹਨਾਂ ਦੇ ਵਿੱਚ ਇੰਟਰਫੇਅਰ ਕਰਨ ਦਾ।
0: ਪ੍ਰਾਈਵੇਟ ਸਕੂਲ ਦੇ ਵਿੱਚ ਘੱਟੋ ਘੱਟ ਲਾਇਸੈਂਸ ਤਾਂ ਸਰਕਾਰ ਨੇ ਹੀ ਦੇਣੇ ਨਾ, ਉਹ ਜਿਹੜਾ ਉਸ ਨੂੰ ਸੁਵਿਧਾਵਾਂ ਜਿਹੜੀਆਂ ਨੇ ਬੱਚਿਆਂ ਦੇ ਲਈ ਜਾਂ ਜੋ ਐਜੂਕੇਸ਼ਨ ਦਾ ਲੈਵਲ ਹੋਣਾ ਚਾਹੀਦਾ ਚਾਹੇ ਉਹ ਟੀਚਰਾਂ ਨੇ ਪੜਾਉਣਾ ਤੇ ਚਾਹੇ ਬੱਚੇ ਪੜਨ ਵਾਲੇ ਨੇ, ਘੱਟੋ ਘੱਟ ਉਹ ਤਾਂ ਬਰਾਬਰ ਦੇ ਉੱਤੇ ਹੋਣਾ ਚਾਹੀਦਾ ਨਾ ਜੀ।
1: ਪਰ ਉਹਨਾਂ ਦਾ ਤਾਂ ਮਤਲਬ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਏਸੀ ਲੱਗੇ ਹੈਗੇ ਆ, ਸਰਕਾਰੀ ਸਕੂਲ ਚ ਪੱਖਾ ਹੈ ਨੀਗਾ, ਉਹ ਵੀ ਕੋਈ NRI ਆਊਗਾ ਦਾਨ ਕਰੂਗਾ ਜੀ ਪਰਾਂ ਦੇ ਉੱਤੇ ਨਾਲ ਖਾ ਕੇ ਹਾਂਜੀ, ਤੇ ਫੇਰ ਜਿਹੜਾ ਹੈਗਾ ਯਾਰ ਤਾਂ ਉਹ ਉੱਥੇ ਜਾ। ਮੈਂ ਤਾਂ ਇਹੀ ਕਹਿ ਰਿਹਾ ਨਾ ਜੀ ਕਿ ਜੇ ਤੁਸੀਂ ਮਤਲਬ ਜਿਹੜਾ ਹੈਗਾ ਕਿਉਂ ਇੰਟਰਫੇਅਰ ਕਰਦੇ ਹੈਗੇ ਜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸ ਹਾਈਕ ਹੋਊਗੀ ਤੇ ਜਿਹੜਾ ਬੰਦਾ ਨਹੀਂ ਪੇ ਕਰ ਸਕਦਾ ਹੈਗਾ ਜਾਂ ਤੇ ਸਰਕਾਰੀ ਸਕੂਲ ਹੈਗਾ ਜਾਂ ਅਵੇਲੇਬਲ
0: ਹੈ ਸਰਕਾਰੀ ਸਕੂਲ ਆਊਗਾ ਜੀ ਬਿਲਕੁਲ ਉਹ ਵੀ
1: ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾ ਲਵੇ
0: ਬਿਲਕੁਲ
1: ਤੁਹਾਡਾ ਤਾਂ ਫਰਜ਼ ਇਹ ਹੈ ਕਿ ਸਰਕਾਰੀ ਸਕੂਲ ਦੀ ਪੜ੍ਹਾਈ ਨੂੰ ਐਡੀ ਕੁ ਸਟੈਂਡਰਡ ਬਣਾ ਦਿਓ ਕਿ ਪ੍ਰਾਈਵੇਟ ਨਾਲੋਂ ਕਿਸੇ ਪਾਸੇ ਵੀ ਮਾੜੀ ਮੋਟੀ ਵੀ ਊਨਤਾ ਨਾ ਹੋਵੇ ਊਨਤਾ ਨਾ ਹੋਵੇ ਜੇ ਤੁਸੀਂ ਟੀਚਰਾਂ ਨੂੰ ਇੰਨੇ ਇੰਨੇ ਪੈਸੇ ਦਿੰਨੇ ਆ ਤੇ ਤੁਸੀਂ ਇਨਫਰਾਸਟ੍ਰਕਚਰ ਦੇ ਉੱਤੇ ਪੈਸੇ ਲਾਓ
0: ਹਾਂਜੀ ਹੁਣ ਇੱਥੇ ਤਾਂ ਉਹ ਤੁਹਾਡਾ ਪੁਆਇੰਟ ਬਹੁਤ ਵਾਜਬ ਹੈ ਕਿਉਂਕਿ ਇੱਥੇ ਸਾਡੇ ਹੁਣ ਦੇਖੋ ਜੇ ਪ੍ਰਾਈਵੇਟ ਵਿੱਚ ਪੜਾਉਣੇ ਨੇ ਨਾ ਬੱਚੇ ਤੁਸੀਂ ਇੱਥੇ ਵੀ ਹੈਗੇ ਮਤਲਬ ਕਿ ਜਿਆਦਾ ਨਹੀਂ ਇੱਕ ਦੋ ਹੀ ਹੋਣਗੇ ਮੇਨ ਮੇਨ ਤੇ ਉਹਦੇ ਵਿੱਚ ਜੇ ਪੜਾਉਣਾ ਤਾਂ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਜੀ ਕਹਿੰਦਾ ਕਹਾਉਂਦਾ ਨਹੀਂ ਬੰਦਾ ਅਫੋਰਡ ਕਰ ਸਕਦਾ ਜੀ

0: ਬੱਚੇ ਜਿਹੜੇ ਹੈਗੇ ਆ ਕਲਾਸਰੂਮ ਚ ਇਸ ਤਰੀਕੇ ਨਾਲ ਗਰਾਊਂਡ ਹੋਣੀ ਚਾਹੀਦੀ ਆ, ਉਹ ਤੁਹਾਡੇ ਮਾਪਦੰਡ ਵੀ ਪੂਰੇ ਕਰੇ, ਤੇ ਮੁੜ ਕੇ ਜਿਹੜਾ ਹੈਗਾ ਆ ਤੁਸੀਂ ਫੀਸ ਦੇ ਉੱਤੇ ਵੀ ਚੈੱਕ ਰੱਖੋ ਜੀ, ਵੀ ਹਾਂ ਜੀ 5% ਨੀ ਇਨਕਰੀਜ ਕਰ ਸਕਦੇ, ਫਿਰ ਤੁਸੀਂ ਉਮੀਦ ਕਰਦੇ ਹੈਗੇ ਕਿ ਉਹ ਸੈਲਰੀ ਵੀ ਦੇਵੇ। ਫਿਰ ਇੱਥੇ ਭਾਈ ਸਾਹਿਬ ਗੱਲ ਏਦਾਂ ਹੈਗੀ ਆ, ਪ੍ਰਾਈਵੇਟ ਸਕੂਲ ਦੇ ਵਿੱਚ ਵੀ ਜਿਹੜਾ ਆ ਉੱਤੇ ਵੀ ਡਿਪੈਂਡ ਕਰਦਾ ਆ ਕਿ ਉਹਦਾ ਕੋਲ ਬੱਚੇ ਸਟਰੈਂਥ ਕਿੰਨੀ ਹੈਗੀ ਆ, ਤੇ ਸਟਰੈਂਥ ਥੋੜੀ ਹੋਵੇ ਟੀਚਰਾਂ ਨੂੰ ਤਨਖਾਹਾਂ ਵੀ ਉਹ ਦੇਣਗੀ, ਤੇ ਮੁੜ ਕੇ ਜਿਹੜਾ ਹੈਗਾ ਆ ਵੀ ਉਹ ਪੱਲਿਓਂ ਪਾ ਕੇ ਥੋੜਾ ਕਰਨਗੇ ਜੀ।
1: ਹਾਂ ਬਿਲਕੁਲ ਹੈ ਜੀ, ਉਹ ਤਾਂ ਹੈ ਜੀ।
0: ਤੋ ਇਸ ਕਰਕੇ ਕੁਆਲਿਟੀ ਆਫ ਐਜੂਕੇਸ਼ਨ ਸਰਕਾਰੀ ਸਕੂਲਾਂ ਦੇ ਵਿੱਚ ਵਧਾਓ, ਇਨਫਰਾਸਟ੍ਰਕਚਰ ਤੇ ਕੰਮ ਕਰੋ, ਸਰਕਾਰੀ ਸਕੂਲਾਂ ਦੇ ਵਿੱਚ ਵੀ ਤੁਸੀਂ ਜਿਹੜੀ ਹੈਗੀ ਆ ਵੀ ਜਿਹੜੇ ਬੰਦੇ ਪੇ ਕਰ ਸਕਦੇ ਪ੍ਰਾਈਵੇਟਾਂ ਚ ਉਹਨਾਂ ਨਾਲ ਥੋੜੀ ਬਹੁਤੀ ਪੇਮੈਂਟ ਉਹਨਾਂ ਤੋਂ ਵੀ ਲਓ।
1: ਬਿਲਕੁਲ ਲੈਣਾ ਹੈ, ਬਿਲਕੁਲ ਹੈ, ਪ੍ਰਾਈਵੇਟ ਸੈਕਟਰ ਵੀ ਤਾਂ ਕਰ ਹੀ ਰਿਹਾ ਹੈ।
0: ਨਾਮਿਨਲ ਫੀਸ ਜਿਹੜੀ ਆ ਉਹਨਾਂ ਕੋਲੋਂ ਲਓ ਤੁਸੀਂ, ਉਹ ਜਿਹੜਾ ਹੈਗਾ ਸਰ ਇੱਕ ਇਨਫੈਕਟ ਬਜਟ ਜਿਹੜਾ ਆਉਂਦਾ ਹੈਗਾ ਨਾ ਜੀ, ਉਹ ਬਜਟ ਦਾ ਖਰਚ ਸਹੀ ਤਰੀਕੇ ਨਾਲ ਹੁੰਦਾ ਹੀ ਨਹੀਂ ਜੀ।
1: ਸੈਣੀ ਸਾਹਿਬ ਸਾਡੇ ਇੱਥੇ ਨਾ ਜੇ 6 ਕਿਲੋਮੀਟਰ ਤੋਂ ਬਾਹਰਲੇ ਪਾਸੇ ਆ ਤੁਹਾਡਾ ਘਰ, 6 ਕਿਲੋਮੀਟਰ ਦੇ ਅੰਡਰ ਅੰਡਰ ਆ, ਤਾਂ ਉੱਥੇ ਜੇ ਬੱਸ ਨਹੀਂ ਜਾਂਦੀ ਤਾਂ ਟੈਕਸੀ ਬਕਾਇਦਾ ਜਿਹੜੀ ਆ ਸਿਟੀ ਦੀ ਉਹ ਲੈ ਕੇ ਆਉਂਦੀ ਆ, ਬੱਚਾ ਡਰੋਪ ਕਰਦੀ ਆ ਛੱਡਣ ਜਾਂਦੀ ਆ, ਉਹ ਸਾਰਾ ਪੇ ਜਿਹੜਾ ਸਕੂਲਿੰਗ ਦੇ ਥਰੂ ਜਾਂ ਗੌਰਮੈਂਟ ਦੇ ਥਰੂ ਹੁੰਦਾ ਜਿਹੜਾ ਬੈਨੀਫਿਟ ਹੈਗੇ ਨੇ, ਤਾਂ ਉਹ ਚੀਜ਼ ਕਿਉਂ ਨੀ, ਮਤਲਬ ਕਿ ਪੰਜਾਬ ਦੇ ਵਿੱਚ ਵੀ ਜੇ ਫਿਨਲੈਂਡ ਦੀ ਗੱਲ ਕਰਦੇ ਨੇ ਐਜੂਕੇਸ਼ਨ ਦੀ, ਤੇ ਇਹ ਚੀਜ਼ਾਂ ਵੀ ਤਾਂ ਇਹਨਾਂ ਨੂੰ ਉੱਥੇ ਲਾਗੂ ਕਰਨੀਆਂ ਪੈਣਗੀਆਂ ਨਾਲ। ਜੇ 6 ਕਿਲੋਮੀਟਰ ਦੇ ਅੰਡਰ ਦੇ ਵਿੱਚ ਦੇਖ ਲਓ 3-4 ਸਕੂਲ ਹੋਣਗੇ ਸ਼ਹਿਰ ਦੇ ਵਿੱਚ, ਤੇ ਉਹ ਤਾਂ ਮਤਲਬ ਕਿ ਇੱਕ ਲਾਲਚ ਹੀ ਦੇਣਾ ਲੋਕਾਂ ਨੂੰ ਵੀ ਸਕੂਲ ਦੇ ਵਿੱਚ ਸਰਕਾਰੀ ਸਕੂਲ ਵੱਲ ਨੂੰ ਮੂਵ ਕਰਨ।
0: ਸਰ ਇੱਦਾਂ ਆ ਨਾ ਜੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਬਣੀ ਮੇਰੀ ਦੋਸਤ ਦੀ ਵਾਈਫ
1: ਜੀ,
0: ਉਹਨੂੰ ਜਿਹੜਾ ਹੈਗਾ ਆ ਉਹ ਫੰਡ ਆਇਆ ਕੋਈ, ਉਹਨੇ ਐਲੋਕੇਟ ਕਰ ਦਿੱਤਾ ਲੈਬੋਰਟਰੀ ਵਾਸਤੇ ਆਇਆ ਸੀ ਸਾਇੰਸ, ਉਹਨੇ ਸਾਇੰਸ ਟੀਚਰ ਜਿਹੜਾ ਹੈਡ ਸਾਇੰਸ ਟੀਚਰ ਸੀ ਉਹਨੂੰ ਕਰ ਦਿੱਤਾ ਐਲੋਕੇਟ ਕਰਤਾ ਵੀ ਤੁਸੀਂ ਆਪਣੇ ਹਿਸਾਬ ਨਾਲ ਜੋ ਤੁਹਾਡੀ ਰਿਕੁਆਇਰਮੈਂਟ ਆ ਮੰਗਾ ਲਓ
1: ਹਾਂਜੀ।
0: ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ 15,000 ਰੁਪਇਆ ਵਾਪਸ ਲੈ ਕੇ ਆ ਗਿਆ 1.5 ਲੱਖ ਚੋਂ, ਤਾਂ ਪ੍ਰਿੰਸੀਪਲ ਸਾਹਿਬ ਇਹ ਤੁਹਾਡਾ, ਉਹ ਕਹਿੰਦੀ ਇਹ ਕਾਹਦੇ, ਕਹਿੰਦਾ ਉਹ ਸਮਾਨ ਦੇ ਵਿੱਚੋਂ ਜਿਹੜਾ ਪੈਸੇ ਆਏ ਸੀ ਉਹਦੇ ਵਿੱਚੋਂ ਤੁਹਾਡਾ ਹਿੱਸਾ, ਕਹਿੰਦੀ ਮੈਂ ਪੈਸਾ ਕੋਈ ਨੀ ਲੈਣਾ, ਉਹ ਪੈਸੇ ਕਿੱਥੇ ਗਏ ਹੈਗੇ, ਏਦਾਂ ਕਰਕੇ ਉਹ ਦੇਖਿਆ ਤੇ 15-20 ਹਜ਼ਾਰ ਦਾ ਸਮਾਨ ਲਿਆਂਦਾ, ਬਾਕੀ ਪੈਸੇ ਵੰਡ ਲਏ ਜੀ ਆਰਾਮ ਨਾਲ ਚੁੱਪ ਕਰਕੇ ਜੀ, ਕਰਪਸ਼ਨ ਕਿੱਥੇ ਹੈ ਨੀ ਜੀ, ਖੇਡਾਂ ਦਾ ਸਮਾਨ ਵਾਸਤੇ ਪੈਸੇ ਆਉਂਦੇ ਹੈਗੇ ਆ, ਤੇ ਪੀਟੀ ਮਾਸਟਰ ਜਿਹੜੇ ਹੈਗੇ ਉਹ ਵੰਡ ਲੈਂਦੇ ਆ ਪੈਸੇ ਜੀ, ਉਹਨਾਂ ਕਾ ਜਾਂਦਾ ਕੌਣ ਚੈੱਕ ਕਰਦਾ ਹੈਗਾ ਜੀ, ਉੱਪਰ ਤੱਕ ਸਾਰੀ ਰਿਸ਼ਵਤ ਚੱਲਦੀ ਹੈਗੀ ਜੀ ਇੱਥੇ।
1: ਬਿਲਕੁਲ
0: ਸਰ, ਇੱਥੇ ਬਹੁਤ ਲੂਪ ਹੋਲ ਹੈਗੇ ਆ, ਇੱਥੇ ਜਿਹੜਾ ਹੈਗਾ ਆ ਦੇਖਣ ਵਾਲੀ ਗੱਲ ਆ ਕਿ ਤੁਹਾਡਾ ਕੋਲ ਜਿਹੜਾ ਬਜਟ ਐਲੋਕੇਸ਼ਨ ਹੁੰਦੀ ਹੈਗੀ ਆ ਉਹ ਬਜਟ ਸਹੀ ਤਰੀਕੇ ਨਾਲ ਲੱਗਦਾ ਹੀ ਨੀਗਾ ਜੀ।
1: ਜੀ ਬਿਲਕੁਲ ਹੈ ਜੀ, ਜੀ
0: ਬੱਚਿਆਂ ਨੂੰ ਤੁਸੀਂ ਫ੍ਰੀ ਜਿਹੜਾ ਹੈਗਾ ਆ ਖਾਣਾ ਦਿੰਨੇ ਆ ਜੀ, ਉਹ ਮਿਡ ਡੇ ਮੀਲ ਸਕੀਮ ਆ ਜੀ, ਜੇ ਉਹ ਪ੍ਰਾਈਵੇਟ ਸਕੂਲਾਂ ਚ ਕਿਤੇ ਚੱਲਦਾ ਹੈਗਾ ਜੀ
1: ਨਹੀਂ,
0: ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਅਨਨੈਸੈਸਰੀ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਤਰਜੀਹ ਦਿੰਨੇ ਹੈਗੇ ਆ ਜੀ,
1: ਜੀ
0: ਜੇ ਤੁਹਾਡਾ ਮਕਸਦ ਹੀ ਉਹਨਾਂ ਬੰਦਿਆਂ ਨੂੰ ਪੜਾਉਣਾ ਹੈਗਾ ਆ, ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਉਹ ਘਰ ਦੇ ਵਿੱਚ ਹੀ ਜਿਹੜਾ ਆ ਕੋਈ ਫੈਸਿਲਿਟੀ ਏਦਾਂ ਦੀ ਦੇ ਦਿਓ, ਘਰ ਦੇ ਮਾਂ ਬਾਪ ਆਪੇ ਰੋਟੀ ਬਣਾ ਕੇ ਦੇ ਦੇਣਗੇ ਬੱਚੇ ਨੂੰ ਜੀ ਦੁਪਹਿਰ ਵਾਸਤੇ ਲੰਚ।
1: ਬਿਲਕੁਲ ਹੈ ਜੀ,
0: ਉਹਨਾਂ ਨੂੰ ਤੁਸੀਂ ਮੋਨੀਟਰੀ ਹੈਲਪ ਕਰ ਦਿਓ, ਪਰ ਆਹ ਜਿਹੜਾ ਕੰਮ ਹੈਗਾ ਆ ਵੀ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਹੈਗਾ ਆ ਲੋਹ ਬਾਲ ਕੇ ਤੇ ਜੀ ਚੁੱਪ ਕਰਕੇ ਉੱਥੇ ਲੰਗਰ ਚੱਲਣਾ ਆ ਜੀ, ਤੇ ਉੱਥੇ ਹੋਰ ਕਿਹੜਾ ਹੈਗਾ ਆ, ਟੀਚਰ ਜਿਹੜੇ ਆ ਸਬਜ਼ੀ ਲੈਣ ਗਏ ਆ ਜੀ ਉਹਨਾਂ ਨੂੰ ਉਸੇ ਆਰੇ ਲਾਇਆ ਆ, ਉਹਨਾਂ ਕੋਲੋਂ ਐਜੂਕੇਸ਼ਨ ਦਾ ਕੰਮ ਲਓ, ਉਹਦੇ ਨਾਲ ਐਜੂਕੇਸ਼ਨ ਨਾਲ ਰਿਲੇਟਡ ਹੀ ਕੰਮ ਉਹਨਾਂ ਨੂੰ ਦਿਓ, ਬਕਾਇਦਾ ਤੌਰ ਤੇ ਸੈਮੀਨਾਰ ਲੱਗਣ,
1: ਡਿਪਾਰਟਮੈਂਟ ਸੈਣੀ ਸਾਹਿਬ ਵੱਖਰਾ ਆਉਣਾ ਚਾਹੀਦਾ, ਕਿੰਨੇ ਬੇਰੋਜ਼ਗਾਰ ਬਾਬਰ ਜੀ ਜਾਂ ਸਾਰੇ ਤੁਰੇ ਫਿਰਦੇ ਆ, ਉਹਨਾਂ ਨੂੰ ਜੋਬ ਦਿੱਤੀ ਜਾਏ, ਉਹਨਾਂ ਦੇ ਡਿਪਾਰਟਮੈਂਟ ਹੀ ਵੱਖਰਾ ਬਣਾ ਦਿਓ ਭਾਈ।
0: ਭਾਰਾਜੀ ਸਾਹਿਬ ਤੁਸੀਂ ਤਾਂ ਇਹ ਵੀ ਸੁਝਾਅ ਦਿੱਤਾ ਸੀ ਵੀ ਹਰ ਸਕੂਲ ਦੇ ਵਿੱਚ ਜਿਹੜਾ ਹੈਗਾ ਇੱਕ ਡਾਕਟਰ ਜਾਂ ਇੱਕ ਨਰਸ ਅਪੁਆਇੰਟ ਹੋਣੀ ਚਾਹੀਦੀ ਹੈਗੀ ਹੈ, ਜਿਹੜਾ ਕੋਈ ਬੱਚਿਆਂ ਨੂੰ ਹਾਂਜੀ ਸਵੇਰੇ ਆ ਕੇ ਬੱਚਿਆਂ ਦਾ ਜਿਹੜੀ ਹੈਗੀ ਆ ਉਹਦੀ ਹੈਲਥ ਚੈੱਕ ਕੀਤੀ ਜਾਵੇ, ਬਕਾਇਦਾ ਤੌਰ ਤੇ ਉਹਦਾ ਮੇਜ਼ਰ ਕੀਤਾ ਜਾਏ ਸਾਰਾ ਕੁਛ,
1: ਹਾਂਜੀ
0: ਉਹ ਸਰ ਹੋ ਸਕਦਾ ਹੈਗਾ ਆ, ਪਰ ਤਾਣਾ ਬਾਣਾ ਉਲਝਾਇਆ ਜੀ ਇਸ ਤਰੀਕੇ ਦੇ ਨਾਲ ਹੈਗਾ ਆ ਜੀ, ਪੜਾਈ ਵਾਸਤੇ ਉੱਥੇ ਕਿਹੜੇ ਵੇਲੇ ਵਕਤ ਹੈਗਾ ਆ ਜੀ, ਜਿੱਥੇ ਜਿਹੜਾ ਹੈਗਾ ਆ ਪਤਾ ਦੇਖਣਾ ਆ, ਉਧਰ ਟੀਚਰ ਦਾ ਧਿਆਨ ਤਾਂ ਉਧਰ ਆ ਵੀ ਗਾਜਰਾਂ ਕੱਟ ਹੋ ਗਈਆਂ ਕਿ ਨਹੀਂ ਕੱਟ ਹੋ ਗਈਆਂ, ਨਿਆਣਿਆਂ ਨੇ ਅੱਜ ਸਬਜ਼ੀ ਕਿਹੜੀ ਦੇਣੀ ਆ ਤੇ ਅੱਜ ਕਿਹੜੀ ਖਿਚੜੀ ਬਣਾਉਣੀ ਆ ਤੇ ਕੀ ਬਣਾਉਣਾ ਆ ਜੀ,
1: ਜੀ ਬਿਲਕੁਲ
0: ਜਿੱਥੇ ਵਧੀਆ ਬਣਦਾ ਠੀਕ ਹੈਗੀ ਆ, ਜਿੱਥੇ ਜਿਹੜਾ ਮਤਲਬ ਜਿੱਥੇ ਰਲਦਾ ਮਿਲਦਾ ਬਣਦਾ ਆ ਉੱਥੇ ਤਾਂ ਉੱਥੇ ਹੋ ਜਾਂਦਾ, ਨਹੀਂ ਤਾਂ ਜੇ ਵਧੀਆ ਬਣਦਾ ਹੈਗਾ ਆ ਜੀ ਤੇ ਦਲੀਏ ਦੇ ਵਿੱਚ ਜੇ ਕਿਤੇ ਥੋੜੇ ਬਹੁਤੇ ਪਾ ਦਿੰਦੇ ਆ ਮਾੜੇ ਮੋਟੇ ਜਿਹੜਾ ਸਮਾਨ ਜੀ, ਤੇ ਉਹਨੇ ਦੇ ਵਿੱਚ ਫਿਰ ਟੀਚਰ ਵੀ ਡੱਬੇ ਭਰਾ ਕੇ ਲੈ ਜਾਂਦੀਆਂ ਘਰ ਨੂੰ, ਫਿਰ ਰਾਤ ਨੂੰ ਵੀ ਦਲੀਆ ਖਾਵਾਂਗੇ। ਹੋਇਆ ਕੀ ਹੈਗਾ ਚੰਗੀ ਤਰ੍ਹਾਂ ਇਹਨੂੰ ਗੌਰ ਨਾਲ ਦੇਖੋ ਤਾਂ ਸਹੀ, ਤੁਸੀਂ ਸਿਸਟਮ ਦਾ ਬਣਾ ਕੇ ਛੱਡਿਆ ਹੈ ਜੀ, ਠੀਕ ਹੈ ਨਾ ਜੀ, ਇਹ ਪ੍ਰਾਈਵੇਟ ਸਕੂਲਾਂ ਵਾਲਾ ਕੰਸੈਪਟ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਤੇ ਛੱਡ ਦੇਣਾ ਚਾਹੀਦਾ ਹੈਗਾ, ਲਾਇਸੈਂਸ ਤੁਸੀਂ ਦਿੱਤਾ ਹੈ, ਯੂ ਹੈਵ ਚਾਰਜਡ ਦੀ ਲਾਇਸੈਂਸ ਫੀਸ ਦੈਟ
1: ਬਿਲਕੁਲ।

0: ਜਦੋਂ ਤੁਸੀਂ ਲਾਇਸੈਂਸ ਫੀਸ ਲੈ ਲਈਏ ਤੁਹਾਡਾ ਕੋਈ ਮਤਲਬ ਨੀ ਹੈਗਾ, ਬੱਚੇ ਲੋਕੀ ਪੜ੍ਹਾਉਂਦੇ ਹੈਗੇ ਆ ਤੇ ਆਪਣੀ ਵਿਲਿੰਗਨੈਸ ਨਾਲ ਪੜ੍ਹਾਉਂਦੇ, ਕੋਈ ਮਜਬੂਰੀ ਨਹੀਂ ਹੈ
1: ਜੀ, ਬਿਲਕੁਲ।
0: ਜੇ ਕੋਈ ਨਹੀਂ ਪੜ੍ਹਾ ਸਕਦਾ ਹੈਗਾ ਤੇ ਸਰਕਾਰੀ ਸਕੂਲ ਨੂੰ ਏਦਾਂ ਦਾ ਸਟੈਂਡਰਡ ਦਾ ਬਣਾਓ ਕਿ ਉਹਨੂੰ ਕੋਈ ਹਿੱਚ ਨਾ ਹੋਵੇ ਸਰਕਾਰੀ ਸਕੂਲ ਲੈ ਕੇ ਆਉਂਦੇ ਨੂੰ ਬੱਚੇ ਨੂੰ।
1: ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ।
0: ਤੇ ਸਰਕਾਰਾਂ ਤਾਂ ਦਾਵਾ ਵੀ ਕਰਦੀਆਂ ਹੈਗੀਆਂ ਕਿ ਅਸੀਂ ਸਰਕਾਰੀ ਸਕੂਲ ਬਹੁਤ ਵਧੀਆ ਬਣਾਤੇ ਹੈਗੇ ਆ, ਤੇ ਫਿਰ ਜਿਹੜਾ ਹੈਗਾ ਇਹ ਬੱਚਿਆਂ ਨੂੰ ਪ੍ਰਾਈਵੇਟ ਜਾਣ ਦੀ ਕੀ ਲੋੜ ਪੈਂਦੀ ਹੈ ਜਿਹੜੇ ਅਫੋਰਡ ਨਹੀਂ ਕਰ ਸਕਦੇ।
1: ਬਿਲਕੁਲ,
0: ਜਿਹੜੇ ਸਪੈਸੀਫਿਕਲੀ ਜਿਹੜੇ ਅਫੋਰਡ ਨਹੀਂ ਕਰ ਸਕਦੇ
1: ਜੀ,
0: ਉਹ ਕਿਉਂ ਜਾ ਰਹੇ ਆ ਜੀ?
1: ਜੀ,
0: ਟੀਚਰਾਂ ਦੇ ਆਪਣੇ ਬੱਚੇ ਕਿੱਥੇ ਪੜ੍ਹਦੇ ਹੈਗੇ ਜੀ?
1: ਜੀ,
0: ਉਹ ਆਪਣੇ ਵੀ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ
1: ਜੀ। ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਨਫਰਾਸਟ੍ਰਕਚਰ ਤੇ ਕੰਮ ਕਰਨਾ ਚਾਹੀਦਾ ਆ, ਇਹਨੂੰ ਕੋਈ ਤਰੀਕੇ ਦੇ ਨਾਲ ਸਿਸਟਮ ਦਾ ਓਵਰਹਾਲ ਹੋਣਾ ਜ਼ਰੂਰੀ ਆ ਜੀ। ਇਹ ਸਿਸਟਮ ਜਿਹੜਾ ਹੈਗਾ ਆ ਇਹ ਫੇਲ ਹੋ ਚੁੱਕਾ ਸਿਸਟਮ ਆ, ਇਹਨੂੰ ਥੋੜਾ ਜਿਹਾ ਹੁਣ ਦੇਖੋ ਟੀਚਰ ਜਿਹੜੇ ਉਹ ਸਟ੍ਰਾਈਕ ਤੇ ਬੈਠੇ ਆ।
1: ਬਿਲਕੁਲ ਹੈ ਜੀ।
0: ਅਗਲੇ ਕਹਿੰਦੇ ਹੈਗੇ ਜੀ ਸਾਡੇ ਕੋਲ ਜਿਹੜਾ ਕੰਮ ਲੈਨੇ ਹੈਗੇ ਆ ਤੁਸੀਂ ਉਹ ਇੰਨਾ ਇੰਨਾ ਕੰਮ ਲੈਨੇ ਆ ਤੇ ਉਹਦੇ ਵਾਸਤੇ ਸਾਨੂੰ ਪੇ ਵੀ ਨਹੀਂ ਕਰਦੇ ਤੁਸੀਂ
1: ਜੀ।
0: ਤੋ ਇਸ ਕਰਕੇ ਐਗਜੈਕਟਿਵ ਕਲਾਸ ਕੀ ਆ? ਐਗਜੈਕਟਿਵ ਕਲਾਸ ਜਦੋਂ ਦੇਖਦੀ ਆ ਆਈਐਸ ਲੋਬੀ ਵਗੈਰਾ ਇਦਾਂ ਕਰਕੇ ਵੀ ਯਾਰ ਟੀਚਰ ਦੀ ਨੌਕਰੀ ਸਾਰਿਆਂ ਨਾਲੋਂ ਵਧੀਆ ਆ, ਸਰਕਾਰੀ ਟੀਚਰ ਜਿਹੜਾ ਇਹ ਚੁੱਪ ਕਰਕੇ ਜਿਹੜਾ ਇਹ ਚਾਰ ਘੰਟੇ ਪੰਜ ਘੰਟੇ ਆਉਣਾ ਹੈਗਾ ਆ ਮੁੜ ਕੇ ਚੱਲ ਜਾਣਾ, ਹਾਂਜੀ ਨਾਲ ਸਾਈਡ ਬਿਜ਼ਨਸ ਰੱਖੇ ਇਹ ਨਾਲ ਖੇਤੀ ਕਰਦੇ ਹੈਗੇ ਆ ਜੀ ਕੋਈ
1: ਜੀ,
0: ਤੇ ਉਹ ਇਸ ਕਰਕੇ ਜਿਹੜੇ ਆ ਉਹ ਫੇਸ ਚੀਜ਼ ਤੋਂ ਰੰਜਿਸ਼ ਕਰਦੇ। ਕਦੀ ਉਹਨਾਂ ਨੂੰ ਕਹਿ ਦਿੰਦੇ ਹੈਗੇ ਆ ਭਾਈ ਛੁੱਟੀਆਂ ਦੇ ਵਿੱਚ ਹੋਰ ਨੇ ਕੋਈ ਠੇਕੇ ਤੇ ਜਾਇਆ ਕਰੋ ਜੀ, ਠੇਕਿਆਂ ਦੇ ਉੱਤੇ ਜਦੋਂ ਕਰੋਨਾ ਦੇ ਵਿੱਚ ਕਹਿ ਤਾ ਸੀ ਵੀ ਠੇਕਿਆਂ ਦੇ ਉੱਤੇ ਜਿਹੜਾ ਸਰਕਾਰੀ ਟੀਚਰ ਗੇੜਾ ਮਾਰਿਆ ਕਰਨਗੇ, ਹੁਣ ਕਦੀ ਕਹਿ ਦਿੰਦੇ ਹੈਗੇ ਆ ਹਾਂ ਜੀ ਪਿੰਡਾਂ ਦੇ ਵਿੱਚ ਪਤਾ ਕਰੋ ਨਸ਼ਾ ਕਿਹੜਾ ਕਰਦਾ ਜੀ।
1: ਜੀ ਬਿਲਕੁਲ,
0: ਮੈਂ ਕਿਹਾ ਟੀਚਰ ਦਾ ਪਤਾ ਕਰਨਗੇ ਵੀ ਨਸ਼ਾ ਕਿਹੜਾ ਕਰਦਾ ਹੈਗਾ ਜੀ, ਜਿਹੜੇ ਟੀਚਰ ਨਸ਼ਾ ਕਰਦੇ ਉਹਨਾਂ ਦਾ ਗੌਰ ਕਰੋ।
1: ਪੰਚ ਸਰਪੰਚ ਕੀ ਕਰਨ ਨੂੰ ਰੱਖੇ ਹੋਇਆ ਜੀ?
0: ਸਵਾਲ ਤਾਂ ਇਹ ਹੈਗਾ ਹੈ ਨਾ ਜੀ ਕਿ ਤੁਸੀਂ ਜਿਹੜੀ ਉਸ ਉੱਥੇ ਤੱਕ ਤਾਂ ਜਾਣਾ ਹੀ ਨੀ ਜੀ।
1: ਜੀ,
0: ਡੈਮੋਕਰੇਸੀ ਦੀ ਜਿਹੜੀ ਹੈਗੀ ਆ ਉੱਥੇ ਪਾਵਰ ਡੈਲੀਗੇਟ ਕਰਕੇ ਤੁਸੀਂ ਜਿਹੜਾ ਆ ਸੈਟਅਪ ਉਸ ਤਰੀਕੇ ਨਾਲ ਚਲਾਓ ਜੀ।
1: ਉਹੀ ਮਾਸਟਰਾਂ ਤੋਂ ਪਤਾ ਕਰਾ ਕੇ, ਤਾਂ ਮੈਂ ਕਹਿੰਦਾ ਉਹਨਾਂ ਕੀ ਘੱਟੋ ਘੱਟ
0: ਮਾਸਟਰਾਂ ਤੋਂ ਪਤਾ ਕਰਾ ਕੇ ਮਾਸਟਰਾਂ ਦੇ ਸਿਰ ਪੜਵਾਉਣਗੇ ਜੀ ਲੋਕਾਂ ਤੋਂ, ਜਿਹਦਾ ਕਿਹਦਾ ਲਿਖ ਦੇਣਗੇ ਵੀ ਹਾਂ ਜੀ ਫਲਾਣੇ ਦਾ ਨਿਆਣਾ ਨਸ਼ਾ ਕਰਦਾ ਹੈ।
1: ਪਿਛਲੇ ਦਿਨਾਂ ਚ ਰਿਪੋਰਟ ਆਈ ਸੀ 10 ਤੋਂ 15 ਕਰੋੜ ਜਿਹੜੇ ਲੋਕ ਨੇ ਨਾ, 20 ਕਰੋੜ ਲੋਕ ਜਿਹੜੇ ਨੇ ਭਾਰਤ ਦੇ, ਉਹ ਮਤਲਬ ਕਿ ਦਿਮਾਗੀ ਹਾਲਤ ਉਹਨਾਂ ਦੀ ਠੀਕ ਰਹੇਗੀ ਤੇ ਉਹ ਡਿਪਰੈਸ਼ਨ ਦੇ ਵਿੱਚ ਨੇ ਜਾਂ ਇਦਾਂ ਦੀਆਂ ਚੀਜ਼ਾਂ ਨੇ ਨਸ਼ੇ ਦੇ ਕਾਰਨ ਜਾਂ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਤੇ ਉਹ ਜਿਹੜਾ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੇ ਨਸਲਾਂ ਨੇ, ਜੇ ਸਕੂਲਿੰਗ ਜਿਹੜੀ ਹੈ ਉਹਦੇ ਵਿੱਚ ਇੱਕ ਨਰਸ ਹੋਏਗੀ ਆਪਣੀ ਮਨੋਵਿਗਿਆਨਕ, ਜਾਂ ਉੱਥੇ ਕਿਤੇ ਕੋਈ ਫਾਈਟ ਕਰਦਾ ਕਿਸੇ ਦੇ ਨਾਲ, ਜਾਂ ਬਹੁਤ ਸਾਰੇ ਰੇਪ ਦੇ ਕੇਸ ਨੇ, ਜਾਂ ਬਹੁਤ ਸਾਰੇ ਚੋਰੀ ਚਕਾਰੀਆਂ ਦੇ ਕੇਸ ਨੇ, ਜਾਂ ਨਸ਼ੇ ਦੀ ਲੱਤ ਜਿਹੜੀ ਹੈ ਉਹ ਬੱਚੇ ਜਿਹੜੇ ਨੇ ਟੀਨੇਜ਼ਰ ਜਿਹੜੇ ਇੱਧਰ ਨੂੰ ਖਿੱਚੇ ਜਾਂਦੇ ਆ, ਉਹਨਾਂ ਦੀ ਕੌਂਸਲਿੰਗ ਜਿਹੜੀ ਹੈ ਸਕੂਲਾਂ ਦੇ ਵਿੱਚ ਹੀ ਹੋ ਸਕਦੀ ਹੈ। ਇਹ ਨਸ਼ਾ ਛਡਾਊ ਬੜਾ ਕੇਂਦਰ ਬਾਅਦ ਚੋਂ ਖੋਲਣ ਦੀ ਕੀ ਜ਼ਰੂਰਤ ਹੈ ਜਦ ਪਹਿਲਾਂ ਹੀ ਸਾਡੀ ਜੜ੍ਹ ਮਜ਼ਬੂਤ ਹੋਵੇਗੀ?
0: ਪਾਰੇ ਸਾਹਿਬ ਉਹ ਵੀ ਇੱਕ ਬਿਜ਼ਨਸ ਆ, ਉਹਦੇ ਵਿੱਚ ਜਿਹੜਾ ਹੈਗਾ ਕਿੰਨੇ ਕੁ ਬੰਦਿਆਂ ਦਾ, ਉਹਨਾਂ ਦਾ ਵੀ ਤਾਂ ਜਿਹੜਾ ਆ ਇਹ ਦੇਖਣਾ ਚਾਹੀਦਾ ਆ ਕਿ ਭਾਈ ਤੁਹਾਡਾ ਡਾਟਾ ਦੱਸੋ ਤੁਸੀਂ ਕਿੰਨੇ ਬੰਦਿਆਂ ਨੂੰ ਜਿਹੜਾ ਆ ਤੁਹਾਡੇ ਕੋਲ ਆਏ ਸੀ ਤੇ ਕੀ ਤੁਹਾਡਾ ਰਿਜ਼ਲਟ, ਕੀ ਆਊਟਪੁੱਟ, ਕਿੰਨੇ ਬੰਦੇ ਛੱਡ ਕੇ ਗਏ ਆ, ਔਰ ਉਹਨਾਂ ਬੰਦਿਆਂ ਤੱਕ ਪਹੁੰਚ ਕਰਨੀ ਚਾਹੀਦੀ ਕਿ ਵਾਕਈ ਯੂ ਆਰ ਗੁੱਡ ਨਾਓ, ਭਾਈ ਤੁਹਾਨੂੰ ਏਦਾਂ ਦੀ ਕੋਈ ਚੀਜ਼ ਤਾਂ ਨੀ
1: ਜੀ।
0: ਇਹ ਸਰ ਸਾਰੀ ਇਸ ਚੀਜ਼ ਦੇ ਉੱਤੇ ਵੀ ਜਿਹੜਾ ਹੈਗਾ ਆ ਇਹ ਡਰਾਮੇਬਾਜ਼ੀ ਜ਼ਿਆਦਾ ਆ ਜੀ, ਉਹ ਵੀ ਦੁਕਾਨਦਾਰੀਆਂ ਹੈਗੀਆਂ, ਪੈਸੇ ਕਮਾਉਣ ਤੋਂ ਇਲਾਵਾ ਹੋਰ ਕੋਈ ਚੱਕਰ ਹੈ ਨੀਗਾ ਜੀ ਉੱਥੇ
1: ਜੀ। ਬਿਲਕੁਲ, ਹੁਣ ਇੱਥੇ ਸੈਣੀ ਸਾਹਿਬ ਕਈ ਵਾਰੀ ਦੇਖਦੇ ਆ ਜਿੱਦਾਂ ਚਾਹੇ ਚਲੋ ਅਮਰੀਕਾ ਜਾਂ ਕੈਨੇਡਾ ਜਾਂ ਯੂਰੋਪੀਅਨ ਕੰਟਰੀਆਂ ਜਾਂ ਸਾਡੇ ਵੀ ਇੱਥੇ ਇਦਾਂ ਦਾ ਹੈਗਾ, ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਗਲਤਾਨ ਹੋਏ ਨੇ, ਚਾਹੇ ਉਹ ਚੋਰੀ ਚਕਾਰੀਆਂ ਕਰਦੇ ਨੇ ਜਾਂ ਕ੍ਰਿਮੀਨਲ ਨੇ ਨਾ, ਤਾਂ ਉਹ ਜਿਹੜੇ ਨੋਰਮਲ ਘਰ ਵੀ ਹੈਗੇ ਨਾ ਜੀ, ਉਹ ਚਾਹੇ ਆਪਣੇ ਸੋਸ਼ਲ ਵੱਲੋਂ ਦਿੱਤੇ ਗਏ ਉਹਨਾਂ ਨੂੰ ਹਾਊਸ ਨੇ ਜਾਂ ਜਿੱਥੇ ਰਹਿੰਦੇ ਆ, ਤਾਂ ਉਹਨਾਂ ਦਾ ਇੱਕ ਏਰੀਆ ਵੱਖਰਾ ਰੱਖਿਆ ਹੋਇਆ ਜੀ, ਮਤਲਬ ਕਿ ਉਹ ਰਹਿੰਦੇ ਹੀ ਉਸ ਏਰੀਏ ਦੇ ਵਿੱਚ ਆ, ਉਹਨਾਂ ਦਾ ਆਮ ਲੋਕਾਂ ਦੇ ਨਾਲ ਵਾਹ ਵਾਸਤਾ ਜਾਂ ਉਹ ਬਹੁਤ ਘੱਟ ਰੱਖਿਆ ਹੋਇਆ ਜੀ, ਤੇ ਉਹ ਆਪੇ ਪਛਾਣ ਹੋ ਜਾਂਦੀ ਜਦ ਕ੍ਰਿਮੀਨਲ ਹੋ ਗਿਆ ਤੁਹਾਡੇ ਉੱਤੇ ਕੇਸ। ਉਹ ਆਪਾਂ ਛੋਟੇ ਹੁੰਦੇ ਤੁਹਾਨੂੰ ਤਾਂ ਜ਼ਿਆਦਾ ਪਤਾ ਸੀ, ਛੋਟੇ ਹੁੰਦੇ ਸੁਣਦੇ ਸੀ 10 ਨੰਬਰੀਆਂ ਤੱਕ ਹੁੰਦੇ ਸੀ ਹਨਾ ਜੀ, 10 ਨੰਬਰੀ ਕਹਿੰਦੇ ਹੁੰਦੇ ਸੀ ਇਲਾਕੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਵਾਰਦਾਤ ਹੋਣੀ ਤਾਂ ਪਹਿਲਾਂ 10 ਨੰਬਰੀਆਂ ਚੱਕਦੇ ਹੁੰਦੇ ਸੀ ਸਾਰੇ ਜੀ।
0: ਭਾਈ ਸਾਹਿਬ ਇਹ ਨਾ ਇੱਕ ਥਾਣੇ ਦੇ ਵਿੱਚ ਰਜਿਸਟਰ ਰੱਖਿਆ ਆ ਹੁੰਦਾ ਆ ਜੀ, ਉਹਦਾ 10 ਨੰਬਰ ਰਜਿਸਟਰ ਉਹਨੂੰ ਕਹਿੰਦੇ ਹੈਗੇ ਆ ਜੀ, ਉਹਦੇ ਵਿੱਚ ਉਹਦਾ ਨਾਂ ਲਿਖਿਆ ਆ ਹੁੰਦਾ ਸੀ ਬੰਦੇ ਦਾ, ਤੇ ਉਹਨੇ ਉੱਥੇ ਹਾਜ਼ਰੀ ਦੇਣੀ ਹੁੰਦੀ ਸੀ ਥਾਣੇ ਜੀ।
1: ਬਿਲਕੁਲ ਹੈ ਜੀ,
0: ਉਹ ਜਦੋਂ ਕਿਸੇ ਬੰਦੇ ਦਾ ਨਾਂ ਉਸ ਰਜਿਸਟਰ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤਾਂ ਉਹਨੂੰ 10 ਨੰਬਰੀਆ ਕਿਹਾ ਜਾਂਦਾ ਸੀਗਾ ਜੀ, ਹੋਰ ਇਹ ਕਾਨੂੰਨ ਦੀ ਕੋਈ ਧਾਰਾ ਨਹੀਂ ਹੈ। ਉਹ ਸਿਰਫ ਥਾਣੇ ਦੇ ਵਿੱਚ ਜਿਹੜਾ ਰੱਖਿਆ ਰਜਿਸਟਰ ਆ ਉਹਨੂੰ 10 ਨੰਬਰ ਰਜਿਸਟਰ ਕਹਿੰਦੇ ਹੈਗੇ ਆ, ਤੇ ਉਹ 10 ਨੰਬਰੀਆ ਤਾਂ ਉਹਨੂੰ ਕਹਿੰਦਾ ਸੀ ਜਿਹਦਾ ਉਹਦਾ ਨਾਂ ਲਿਖਿਆ ਜਾਂਦਾ ਸੀ, ਉਹ ਫੋਟੋ ਲੱਗ ਜਾਂਦੀ ਸੀ ਜੀ, ਫਿਰ ਉਹ ਕਿਸੇ ਪੀਰੀਅਡ ਤੱਕ ਹੁੰਦਾ ਸੀਗਾ ਜੀ, ਫਿਰ ਜਿਹੜਾ ਆ ਉਹ ਫਿਰ ਡਿਲੀਟ ਕਰਾਉਣਾ ਪੈਂਦਾ ਹੁੰਦਾ ਸੀ ਜੀ, ਉਹਨਾਂ ਚ ਟਾਈਮ ਉਹ ਟਾਈਮ ਪਾਰਟੀਕੁਲਰ ਟਾਈਮ ਵਾਸਤੇ ਕਰ ਦਿੰਦੇ ਸੀ ਵੀ 2 ਸਾਲ ਤੱਕ ਜਿਹੜਾ ਹੈਗਾ ਇਹ 10 ਨੰਬਰੀਆ ਜੀ, ਤੇ ਉਹਦਾ ਲਿਮਿਟੇਸ਼ਨ ਹੁੰਦੀ ਸੀ ਵੀ ਤੂੰ ਇੰਨੇ ਏਰੀਏ ਤੋਂ ਬਾਹਰ ਨੀ ਜਾ ਸਕਦਾ ਜਾਂ ਇਸ ਤਰੀਕੇ ਨਾਲ, ਉਹ ਤੇ ਜਿਹੜੀਆਂ ਕੰਡੀਸ਼ਨਲ ਆਰਡਰ ਹੁੰਦੇ ਸੀ ਉਹ ਜੇ ਕੋਈ ਤੇ ਜਾਣਾ ਹੋਵੇ ਉਹਨੇ ਫਿਰ ਜਿਹੜਾ ਪੁਲਿਸ ਸਟੇਸ਼ਨ ਇਨਫੋਰਮ ਕਰਨਾ ਪੈਂਦਾ ਸੀ ਉਹਨੂੰ ਸਾਰਾ। ਸੋ ਇਸ ਕਰਕੇ ਬਾਰੇ ਸਾਹਿਬ ਹੁਣ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਜਿਹੜੀ ਆ ਕੋਈ ਵੈਲਿਊ ਨਹੀਂ ਰਹੀ ਹੈਗੀ, ਅੱਜ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ, ਫੋਨ ਤੁਹਾਡੇ ਹੱਥ ਵਿੱਚ ਹੈਗਾ ਆ, ਜਿਹੜੇ ਕ੍ਰਿਮੀਨਲ ਹੈਗੇ ਆ ਨਾ ਜੀ ਉਹ ਤਾਂ ਫੋਨ ਤੇ ਉੱਤੇ ਕੰਮ ਕਰੀ ਜਾਂਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਜਿੱਥੇ ਮਰਜ਼ੀ ਬੈਠੇ ਹੋਣ ਜੀ, ਹੁਣ ਅਗਲੇ ਕਹਿੰਦੇ ਹੈਗੇ ਆ ਜਿਹੜਾ ਆਉਂਦਾ ਸੀ ਮਿੱਤਰਾਂ ਦਾ ਨਾਂ ਚੱਲਦਾ, ਹਾਂਜੀ ਜਿੱਥੋਂ ਮਰਜ਼ੀ ਸੂਟ ਪੜਵਾ ਲਈ, ਹਾਂਜੀ ਉਹ ਬਸ ਉਹਨਾਂ ਦਾ ਤੇ ਇਹੀ ਹਿਸਾਬ ਆ ਜੀ।
1: ਬਿਲਕੁਲ ਜੀ,
0: ਇੱਕ ਹੈ ਵੀ ਸ਼ਰੀਫ ਬੰਦੇ ਵਾਸਤੇ ਜ਼ਿੰਦਗੀ ਔਖੀ ਆ ਜੀ, ਤੇ ਥੋੜਾ ਜਿਹਾ ਕੰਨਿੰਗ ਬੰਦਾ ਹੋਵੇ, ਥੋੜਾ ਜਿਹਾ ਕ੍ਰਿਮੀਨਲ ਮਾਈਂਡਡ ਹੋਵੇ ਤੇ ਉਹ ਜ਼ਿੰਦਗੀ ਵਧੀਆ ਇਸ ਸਿਸਟਮ ਚ ਕੱਟਦਾ ਆ, ਪਰ ਇਹ ਸਿਸਟਮ ਦਾ ਓਵਰ ਹਾਲ ਹੋਣਾ ਜ਼ਰੂਰੀ ਆ ਜੀ। ਹੁਣ ਭਾਈ ਸਾਹਿਬ ਛੋਟੀ ਜਿਹੀ ਗੱਲ ਆ, 4 ਮਹੀਨੇ ਹੋ ਗਏ ਇੱਥੇ ਬਿਜਲੀ ਦਾ ਬਿੱਲ ਨਹੀਂ ਆਇਆ ਜਿਹਨਾਂ ਦੇ ਆਉਂਦੇ ਵੀ ਸੀਗੇ
1: ਜੀ, ਬਿਲਕੁਲ।
0: ਹੁਣ ਮੀਟਰ ਰੀਡਰ ਜਿਹੜੇ ਮੀਟਰ ਰੀਡਰ ਸਟ੍ਰਾਈਕ ਤੇ ਹੈਗੇ ਆ ਜੀ, ਲੋਕੀ ਪੁੱਛਣ ਲਿਆਂਦੇ ਪਏ ਤਾਂ ਬਿਜਲੀ ਦਫ਼ਤਰ ਵੀ ਸਾਡਾ ਬਿੱਲ ਨੀ ਆਇਆ ਜੀ, ਤੁਸੀਂ ਇਹ ਦੇਖੋ ਨਾ ਉਹਨਾਂ ਨੂੰ ਫਿਕਰ ਪਿਆ ਆ ਵੀ ਇਕੱਠਾ ਅਮਾਊਂਟ ਕਿੱਦਾਂ ਦੇ ਆਗੇ,
1: ਉਹ ਕਹਿੰਦੇ ਸਾਡੀ ਤਨਖਾਹ ਨੀ ਆਉਂਦੀ ਸਾਡੀਆਂ ਤਰੱਕੀਆਂ ਨੀ ਹੁੰਦੀਆਂ ਤੁਹਾਨੂੰ ਬਿੱਲ ਦੀ,
0: ਉਹ ਅਗਲਿਆਂ ਨੇ ਚੁੱਪ ਕਰਕੇ ਮੀਟਰ ਰੀਡਰ ਜਿਹੜੇ ਹੈਗੇ ਆ ਪੁੱਟੇ ਆ ਪਟਿਆਲੇ।
1: ਬਿਲਕੁਲ
0: ਹਾਂਜੀ, ਇਸ ਕਰਕੇ ਜਿਹੜਾ ਆ ਇੱਥੇ ਸਾਰੇ ਬੰਦੇ ਤਾਂ ਜਿਹੜੇ ਅਨਰੈਸਟ ਹੈਗੀ ਆ ਜੀ, ਪੂਰੀ ਸਟੇਟ ਦੇ ਵਿੱਚ ਅਨਰੈਸਟ ਹੋਈ ਪਈ ਹੈਗੀ ਆ, ਕੋਈ ਵੀ ਵਰਗ ਜਿਹੜਾ ਆ ਉਹ ਸੁਖੀ ਨੀ ਬੈਠਾ ਜੀ। ਉਧਰੋਂ ਮਾਨ ਸਾਹਿਬ ਕਹਿੰਦੇ ਹੈਗੇ ਆ ਤੈਨੂੰ 1000 ਦੇ ਦਿਆਂ ਤੇ ਕੀ ਕਰੇਗੀ, ਉਹ ਕਹਿੰਦੀ ਮੈਂ ਇੱਕ ਫਰੂਟ ਲੈ ਲੂ, ਕਹਿੰਦਾ ਅਗਲਾ 1000 ਆ ਗਿਆ, ਫੇਰ ਕਹਿੰਦੀ ਮੈਂ ਮੇਕਅਪ ਦਾ ਸਮਾਨ ਲੈ ਲੂ, ਤੇ ਕਹਿੰਦਾ ਅੱਛਾ ਜੇ 3 ਮਹੀਨੇ ਦੇ ਇਕੱਠੇ ਪਾ ਦੀਏ, ਉਹ ਕਹਿੰਦੀ ਨਹੀਂ ਜੀ 5-6 ਮਹੀਨੇ ਦੇ ਇਕੱਠੇ ਤਾਂ ਪਾਓ ਹੈ ਜੀ। ਮਾਨ ਸਾਹਿਬ ਦੇਖਦੇ ਪਏ ਹੈਗੇ ਆ, ਹੈ ਮੈਂ ਤਾਂ ਇਸ ਚੀਜ਼ ਦੀ ਡੀਂਗ ਮਾਰਨ ਲਗਾਈ, ਕਹਿੰਦੇ ਨਾ 3 ਮਹੀਨੇ ਦੇ ਆਉਣਗੇ, ਹਾਂਜੀ 3000 ਤੇ 4.5 ਹਜ਼ਾਰ ਦੀ ਕਿਸ਼ਤ ਆਊਗੀ।
1: ਬਿਲਕੁਲ
0: ਹਾਂਜੀ, ਉਹ ਪਤਾ ਨੀ ਕਿਹੜਾ ਨੂੰ ਵਿਚਾਰੀਆਂ ਨੂੰ ਆਉਣੇ ਹੈਗੇ ਆ, ਤੇ ਉਹਨਾਂ ਨੇ ਖਰੇ ਕਿੰਨੀਆਂ ਆਸਾਂ ਲਾਈਆਂ ਹੈਗੀਆਂ ਜੀ।
1: ਜੀ
0: ਹਾਂਜੀ ਸਰ,
1: ਬਿਲਕੁਲ ਸਹੀ ਸਰ ਜੀ।
0: ਬਾਕੀ ਜਿਦਾਂ ਔਜਲਾ ਸਾਹਿਬ ਸੋਚਦੇ ਹੈਗੇ ਆ, ਓਦਾਂ ਹੀ ਮਾਨ ਸਾਹਿਬ ਵੀ ਸੋਚਦੇ ਹੈਗੇ ਆ ਵੀ ਨਿਕੰਮੇ ਬੰਦਿਆਂ ਦੇ ਲੜ ਲੱਗ ਗਈ, ਇਹਨਾਂ ਨੂੰ ਪੈਸੇ ਤਾਂ ਦੇਣੇ ਹੀ ਪੈਣੇ ਆ।
1: ਬਿਲਕੁਲ ਬਿਲਕੁਲ, ਉਹ ਦੇਖੋ ਕਹਿੰਦੇ ਨਾ ਵੀ ਉਹ ਕਹਿੰਦਾ ਕਿ ਕੁੱਛੜ ਭਾਈ ਤੂੰ ਮਤਲਬ ਕਿ ਕੁੱਤਾ ਚੱਕਿਆ ਨਾ ਹੁੰਦਾ ਕੱਟਾ ਚੱਕਿਆ, ਉਹ ਕਹਿੰਦਾ ਕੁੱਛੜ ਕੁੱਤਾ ਚੱਕਿਆ, ਕੁੱਤਾ ਲਈ ਆਉਂਦਾ ਹਨਾ ਉਹ ਕਹਿੰਦੇ ਕਹਿੰਦੇ ਜਿੱਦਾਂ ਅੱਜ ਕੱਲ ਐਡਵਰਟਾਈਜ਼ਮੈਂਟ ਹੋ ਰਹੀ ਆ ਸਾਰਾ ਕੁਝ ਹੋ ਰਿਹਾ, ਉਹ ਮਤਲਬ ਕਿ ਕੁੱਤੇ ਦਾ ਹੀ ਕੱਟਾ ਬਣਾ ਲੈਣਾ ਇਹਨਾਂ ਨੇ ਸੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਪੰਜਾਬ ਦੇ ਵਿੱਚ ਤਾਂ ਸਰ ਜਿਹੜੀ ਹੈਗੀ ਆ ਸਭ ਤੋਂ ਵੱਡੀ ਖਬਰ ਇਹ ਹੀ ਆ ਜੀ, ਸਾਰੀ ਮੀਡੀਆ ਦੀ ਇਹ ਜੀ ਵੀਡੀਓ ਅਸਲੀ ਆ ਕਿ ਵੀਡੀਓ ਨਕਲੀ ਆ। ਹਾਂਜੀ, ਹੁਣ ਕਹਿੰਦੇ ਵੀ ਉਹ ਜਿਹੜੀ ਖਹਿਰਾ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਵੀ ਉੱਥੇ ਗੁੜਗਾਵਾਂ ਦੀ ਜਿਹੜੀ ਆ ਲੈਬ ਆ ਉੱਥੇ ਪੁੱਛ ਗਿੱਛ ਕੀਤੀ ਆ ਜੀ, ਉਹ ਟ੍ਰਿਬਿਊਨ ਦੇ ਵਿੱਚ ਉਹਨਾਂ ਨੇ ਖਬਰ ਲੱਗੀ ਹੈ ਜੀ ਵੀ ਕਹਿੰਦੇ ਨਹੀਂ ਉੱਥੇ ਡਿਨਾਈ ਕਰ ਦਿੱਤਾ ਜੀ ਪੁਲਿਸ ਅਧਿਕਾਰੀਆਂ ਨੇ ਵੀ ਅਸੀਂ ਕੋਈ ਪੁੱਛ ਗਿੱਛ ਨਹੀਂ ਕੀਤੀ। ਅੱਗੇ ਦੀ ਖਬਰ ਇਹ ਹੈਗੀ ਆ ਜੀ ਭਈ ਅਮਿਤ ਸ਼ਾਹ ਹੋਣਾ ਨੇ ਕਹਿੰਦੇ ਮੰਗਵਾ ਲਿਆ ਸਾਰਾ ਰਿਕਾਰਡ ਇਹ ਹੈ ਜੀ, ਇਹਨੂੰ ਮੈਂ ਦੇਖਦਾ ਹੈਗਾ ਆ ਵੀ ਕੀ ਚੱਕਰ ਆ ਜੀ, ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਮੰਗਾ ਲਈਆਂ।
1: ਸੈਣੀ ਸਾਹਿਬ ਵੈਸੇ ਦੇਖਿਆ ਜਾਵੇ ਤਾਂ ਖਹਿਰਾ ਸਾਹਿਬ ਨੂੰ ਤਾਂ ਓਦਾਂ ਨੀ ਛੱਡਦੇ ਭਈ ਏਡਾ ਵੱਡਾ ਮੁੱਦਾ ਕੱਢ ਕੇ ਲਿਆਂਦਾ, ਕੋਈ ਬਿਆਨਬਾਜ਼ੀ ਨੀ, ਕੋਈ ਗੱਲਬਾਤ ਨੀ, ਉਹਨਾਂ ਨੂੰ ਕੋਈ ਸੁਨੇਹਾ ਹੀ ਨੀ ਲਾਇਆ, ਦੱਸੋ ਹੈ ਹੈਰਾਨਗੀ ਨੀ ਕੀ ਉਹਦਾ ਨਾ ਬੋਲੇ ਤਾਂ ਵੀ
0: ਨਹੀਂ। ਨਹੀਂ ਗੱਲ ਤੁਹਾਡੀ ਠੀਕ ਹੈਗੀ, ਨਹੀਂ ਪਹਿਲਾਂ ਤਾਂ ਜਿਹੜਾ ਹੈਗਾ ਆਈਟੀ ਸੈਕਟਰ ਮਗਰ ਪਿਆ ਆ ਸੀ, ਮੈਂ ਥੱਲੇ ਕਮੈਂਟ ਦੇਖੇ ਸੀਗੇ ਮਗਰ ਪਏ, ਇਹ ਤਾਂ ਹੈਗੇ ਆ ਆਈਟੀ ਸੈਕਟਰ ਵਾਲੇ
1: ਜੀ,
0: ਪਰ ਇਹਨਾਂ ਨੇ ਆਪ ਨੀ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਕੰਡੈਮ ਕੀਤਾ ਕਿਤੇ ਜਾਂ ਇਸ ਤਰੀਕੇ ਨਾਲ
1: ਜੀ,
0: ਜਾਂ ਤਾਂ ਇਹਨਾਂ ਨੂੰ ਵੀ ਆਪਣੀਆਂ ਕਮੀਆਂ ਜਿਹੜੀਆਂ ਖਲਦੀਆਂ ਪਈਆਂ ਵੀ ਹਾਂ ਯਾਰ ਵੀ ਆਪਾਂ ਪੂਰੀ ਤਰ੍ਹਾਂ ਡਿਫੈਂਸ ਦੇ ਨੀ ਸਕੇ, ਤੇ ਇਹ ਇਹ ਅੱਗੇ ਦੀ ਅੱਗੇ ਜਿਹੜਾ ਹੈਗਾ ਆ ਹੋਰ ਮਤਲਬ ਪੜਚੋਲ ਕਰਨ ਤੇ ਚੱਲੇ,
1: ਇਹਨਾਂ ਨੂੰ ਹੈਗਾ ਕਿ ਜਿੰਨਾ ਇਹਨਾਂ ਨੂੰ ਜ਼ਿਆਦਾ ਧਿਆਨ ਦੇਵਾਂਗੇ ਤਾਂ ਇਹਨੂੰ ਇਗਨੋਰ ਕਰੋ ਤਾਂ ਚੁੱਪ ਚਪੀਤਾ ਬਹਿ ਜਾਣਗੇ, ਜੇ ਇਹਨੂੰ ਕਰਾਂਗੇ ਤਾਂ ਥੋੜਾ ਬਹੁਤਾ ਜਵਾਬਦੇਹੀ ਤਾਂ ਫਿਰ ਇਹ ਬੂਸਟ ਹੋਏਗਾ ਜ਼ਿਆਦਾ ਜੀ ਮੁੱਦਾ।
0: ਉਹਨਾਂ ਨੇ ਉਹਨਾਂ ਨੇ ਚਾਹੁੰਦੇ ਨਹੀਂ ਨਾ ਉਹਨਾਂ ਦੀ ਇਹ ਹੈਗੀ ਆ ਜੀ ਕਿ
1: ਬੂਸਟ ਕਰਨਾ,
0: ਉਹਨਾਂ ਦੀ ਰਣਨੀਤੀ ਇਹ ਹੈ ਜੀ ਕਿ ਮਾਨ ਸਾਹਿਬ ਦੀਆਂ ਵੱਧ ਤੋਂ ਵੱਧ ਪਬਲਿਕ ਮੀਟਿੰਗਾਂ ਕਰਾਈਆਂ ਜਾਣ, ਜਿਨ੍ਹਾਂ ਦੇ ਵਿੱਚ ਸਿੱਖਾਂ ਨੂੰ ਅੱਗੇ ਬਿਠਾਇਆ ਜਾਵੇ ਜੀ, ਤਾਂ ਕਿ ਮੈਸੇਜ ਇਹ ਜਾਵੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਹੈਗਾ ਇਹਨੇ ਸਿਗਨੀਫਿਕੈਂਸ ਆ ਵੀ ਸਿੱਖ ਵੀ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਗਏ ਜੀ।
1: ਬਿਲਕੁਲ
0: ਜਥੇਦਾਰ ਸਾਹਿਬ ਨੇ ਵੀ ਜਿਹੜਾ ਹੈਗਾ ਆ ਵੀ ਜਦੋਂ ਇਹ ਗੱਲ ਵੀ ਇਹਨੂੰ ਕੋਈ ਮੂੰਹ ਨਾ ਲਾਵੇ ਵਾਲੀ ਗੱਲ ਕੀਤੀ ਸੀ, ਉਹ ਜਿਹੜੀ ਹੈਗੀ ਆ ਵੀ ਉਹ ਬੈਸ ਵੇਲੇ ਮੁੱਖ ਮੰਤਰੀ ਆ ਜੀ,
1: ਉਹ ਤਾਂ ਜਿਆਦਾ ਜੁੜਿਆ
0: ਲੋਕਾਂ ਨੂੰ ਤਾਂ ਉਹਨਾਂ ਗਰਜਿਆ ਜੀ, ਲੋਕਾਂ ਨੂੰ ਤਾਂ ਗਰਜ ਹੈਗੀ ਆ ਜੀ। ਸਰਕਾਰੀ ਮੁਲਾਜ਼ਮ ਕੀ ਗੱਲ, ਸਰਕਾਰੀ ਮੁਲਾਜ਼ਮ ਬਾਉਂਡੇ ਜੀ ਅਗਲੇ ਬੁਲਾਇਆ ਜਾਊਗਾ ਭਾਈ ਉੱਥੇ ਆ ਕੇ ਬੈਠੋ ਜੀ, ਮਾਨ ਸਾਹਿਬ ਆ ਰਹੇ ਹੈਗੇ ਆ ਤੇ ਫਿਰ ਅਗਲੇ ਜਾਣਾ ਹੀ ਪਊਗਾ ਭਾਵਾਂ ਉਹ ਨਿਆਮਰਾਧਾਰੀ ਕਿਉਂ ਨਾ ਹੋਵੇ।
1: ਬਿਲਕੁਲ ਹੈ ਜੀ,
0: ਪਰ ਇਹਨਾਂ ਨੂੰ ਮੌਕਾ ਹੈਗਾ ਆ ਜੀ ਇਸ ਚੀਜ਼ ਦੇ ਉੱਤੇ ਵੱਧ ਤੋਂ ਵੱਧ ਪਬਲਿਕ ਮੀਟਿੰਗਾਂ ਕਰਕੇ, ਉਹਦੇ ਵਿੱਚ ਮਾਨ ਸਾਹਿਬ ਆ ਕੇ ਕਹਿੰਦੇ ਵੀ ਆ ਜੀ, ਉਹ ਗੱਲ ਸਾਰੀ ਸੁਖਬੀਰ ਬਾਦਲ ਤੇ ਸਿੱਟੀ ਜਾਂਦੇ ਹੈਗੇ ਜੀ, ਜਥੇਦਾਰ ਜਿਹੜਾ ਹੈਗਾ ਆ ਇਹਨਾਂ ਦਾ ਲਾਇਆ ਆ ਜੀ, ਉਹ ਇਸ ਚੀਜ਼ ਨੂੰ ਕੰਡੈਮ ਕਰੀ ਜਾਂਦੇ ਆ ਜੀ,
1: ਉਹਨਾਂ ਨੂੰ ਰਾਜਨੀਤਿਕ ਤੌਰ ਤੇ ਬਦਨਾਮ ਕਰਾਂਗੇ ਨਾ ਉਹਨਾਂ ਨੂੰ ਇਸ ਮੁੱਦੇ ਦੇ ਵਿੱਚ। ਫਿਰ
0: ਬਿਲਕੁਲ ਜੀ ਇਹ ਹੀ ਹੁੰਦਾ ਹੈਗਾ ਤਰੀਕਾ, ਤੇ ਇਹੀ ਹੈਗਾ ਜੀ।
1: ਹਾਂਜੀ ਔਜਲਾ ਸਾਹਿਬ ਲਿਖਦੇ ਨੇ ਚੀਮਾ ਪ੍ਰੈਸ ਕਾਨਫਰੰਸ ਦੇ ਵਿਚ ਖੈਰੇ ਦੇ ਪੁੱਛੇ ਸਵਾਲ ਦੇ ਉੱਤੇ ਜਵਾਬ ਦਿੱਤੇ ਬਿਨਾ ਹੀ ਉੱਠ ਕੇ ਚਲਿਆ ਗਿਆ ਜੀ।
0: ਬਿਲਕੁਲ ਜੀ, ਹੁਣ ਉਹਨਾਂ ਨੂੰ ਵੀ ਪਤਾ ਗੱਲਾਂ ਤਾਂ ਸੱਚੀਆਂ, ਕਿੱਥੇ ਕਿੱਥੇ ਵਿਚਾਰਿਆਂ ਨੂੰ ਕਰਨਗੇ ਵੀ ਇਹ ਕਿਤੋਂ ਪਤਾ ਲੱਗਾ।
1: ਹਾਂਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਕਿੱਥੇ ਕਿੱਥੇ ਕੰਡੈਮ ਕਰੀ ਜਾਣ ਜੀ, ਕਿੱਥੇ ਕਿੱਥੇ ਸ਼ੈਲਟਰ ਕਰੀ ਜਾਣ ਜੀ।
1: ਜੀ
0: ਜੀ ਸਰ
1: ਜੀ,
0: ਹੋਰ ਕੋਈ ਭਾਈ ਸਾਹਿਬ ਖਬਰ ਜੀ?
1: ਹੋਰ ਤਾਂ ਸੈਣੀ ਸਾਹਿਬ ਮੰਦਭਾਗੀ ਘਟਨਾ ਵਾਪਰੀ ਆਪਣੇ ਲਖਨਊ ਦੇ ਵਿਚ, ਤੇ
0: ਸਰ ਉਹ ਜਿਹੜਾ ਹੈਗਾ ਆ ਕੋਚਿੰਗ ਸੈਂਟਰ ਦੇ ਵਿਚ ਅੱਗ ਜਿਹੜੀ ਲੱਗੀ ਉਹ ਤਾਂ ਬਹੁਤ ਮਾੜਾ ਹੋਇਆ ਜੀ, ਮੈਨੂੰ ਲੱਗਦਾ ਸ਼ਾਰਟ ਸਰਕਟ ਹੀ ਹੋਇਆ ਹੋਣਾ ਭਾਈ ਸਾਹਿਬ ਕੋਈ।
1: ਹਾਂਜੀ, ਬਿਲਡਿੰਗ ਸੀ 3 ਮੰਜ਼ਿਲੀ ਵਿਚ ਲੱਗੀ ਆ ਜੀ, ਸ਼ਾਇਦ ਹੋ ਸਕਦਾ ਉੱਪਰ ਵੀ।
0: ਹਾਂਜੀ, ਕੋਚਿੰਗ ਸਰ ਕੋਚਿੰਗ ਸੈਂਟਰਾਂ ਦੇ ਵਿਚ ਜਿਹੜਾ ਹੈਗਾ ਆ, ਤੁਸੀਂ ਭਾਈ ਸਾਹਿਬ ਤਾਂ ਇੱਥੇ ਜਿਹੜਾ ਹੈਗਾ ਨਾ ਹਾਲਾਤ ਏਦਾਂ ਦੇ ਆ, ਬੱਚੇ ਪਤਾ ਕਿੱਦਾਂ ਮਤਲਬ ਤਿਆਰੀਆਂ ਕਰਦੇ ਹੈਗੇ ਆ, ਪਤਾ ਨੀ ਕਦੋਂ ਕੰਪੀਟੀਸ਼ਨ ਕੋਈ ਨਿਕਲਿਆ ਏ, ਉਹ ਹਰ ਇੱਕ ਉਹ ਇੱਕ ਇੱਕ ਕਮਰੇ ਦੇ ਵਿਚ ਦੋ ਦੋ ਬੱਚਿਆਂ ਦੇ ਬੈਡ ਲੱਗੇ ਹੁੰਦੇ ਆ ਜੀ, ਉਹ ਸਾਰੇ ਹੀ ਬੱਚੇ ਉੱਥੇ ਹੋਣੇ ਤੇ ਫਰਨੀਚਰ ਵੀ ਉੱਥੇ ਹੁੰਦਾ ਜੀ, ਉਹ ਅੱਗ ਇਕਦਮ ਜਿਹੜੀ ਫੈਲੀ ਆ ਉਹ ਜਿਸ ਤਰੀਕੇ ਦੇ ਨਾਲ ਜੀ, ਉਹ ਬਹੁਤ ਮੰਦਭਾਗੀ ਖਬਰ ਆ ਜੀ।
1: ਦੇਖੋ ਦਿੱਲੀ ਚ ਵੀ ਤਾਂ ਪਿਛਲੇ ਸਮੇਂ ਹੋਇਆ ਸੀ, ਸ਼ਾਇਦ ਪਾਣੀ ਲੀਕ ਹੋ ਗਿਆ ਸੀ, ਕੀ ਹੋਇਆ ਸੀ ਉੱਥੇ ਵੀ
0: ਤਾਰਾਂ ਗਰਮ ਹੋ ਜਾਂਦੀਆਂ ਜੀ ਕਿਤੇ ਨਾ ਕਿਤੇ ਕੁਛ ਨਾ ਕੁਛ
1: ਜੀ। ਬਿਲਕੁਲ,
0: ਕਿਉਂਕਿ ਕੰਟੀਨਿਊਸ ਏਸੀ ਵੀ ਚੱਲਦੇ ਹੋਣੇ ਉੱਥੇ ਬਕਾਇਦਾ ਤੌਰ ਤੇ।
1: ਹਾਂਜੀ, ਉੱਥੇ ਤਾਂ ਗਰਮੀ ਦਾ ਮਾਹੌਲ,
0: ਗਰਮੀ ਬਹੁਤ ਆ ਨਾ ਜੀ।
1: ਬਿਲਕੁਲ,
0: ਹਾਂਜੀ ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਸ਼ਾਰਟ ਸਰਕਟ ਹੋਇਆ ਹੋਣਾ ਆ, ਤੇ ਉਹਦੇ ਨਾਲ ਏਦਾਂ ਦੀ ਮੱਚੀ ਮੌਕਾ ਨੀ ਮਿਲਿਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦੁਖਾਂਤ ਹੈ ਜੀ।
0: ਜੀ ਭਰਾਈ ਸਾਹਿਬ
1: ਜੀ, ਥੈਂਕ ਯੂ,
0: ਸ਼ੁਕਰੀਆ ਜੀ, ਥੈਂਕ ਯੂ ਜੀ,
1: ਬਹੁਤ ਬਹੁਤ ਸ਼ੁਕਰੀਆ
0: ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਇਹਨੇ ਪੁੱਟ ਲਈ। ਲਓ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਅੱਜ ਕਾਫੀ ਮੁੱਦਿਆਂ ਦੇ ਉੱਤੇ, ਚਲੋ ਥੋੜਾ ਜਿਹਾ ਹਟ ਕੇ ਵੀ ਮੁੱਦਿਆਂ ਤੋਂ ਗੱਲਬਾਤ ਹੋਣੀ ਚਾਹੀਦੀ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1980 ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਨੇ ਤੇ ਨਾਲ ਦੀ ਨਾਲ ਮਾਲ ਸੁਰਿੰਦਰ ਜੀ ਐਪਰੀਸ਼ੀਏਟ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਰਾਮ ਬਾਬਾ ਸਿੱਧੂ ਸਾਹਿਬ ਜੁੜੇ ਹੋਏ ਨੇ ਇਟਲੀ ਤੋਂ, ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਆਪਣੇ ਜੀਰਾ ਤੋਂ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਭ ਦੋਸਤਾਂ ਨੂੰ ਤੇ ਨਮਸਕਾਰ ਕਹਿ ਰਹੇ ਨੇ ਜੀ ਜੀਆਂ ਨੂੰ ਜੀ। ਜੀਰਾ ਸਾਹਿਬ ਸਵਾਗਤ ਹੈ, ਤੇ ਨਾਲ ਦੀ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਇੰਡੀਆ ਤੋਂ, ਤੇ ਬਹੁਤ ਬਹੁਤ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1980 ਸਟੂਡੀਓ ਦਾ ਨੰਬਰ ਹੈ ਦੋਸਤੋ। ਜੇਕਰ ਮੁੱਦਿਆਂ ਦੇ ਉੱਤੇ ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤਦ ਤੱਕ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਦੋਸਤੋ। ਹੋਰ ਖਬਰਾਂ ਜਿਹੜੀਆਂ ਨੇ ਉਹਦੇ ਵਿਚ ਗੱਲ ਕਰਦੇ ਹਾਂ। ਸਿਆਸੀ ਆਗੂਆਂ ਨੇ ਕਬੱਡੀਆਂ ਖੇਡਣ ਵਾਲਿਆਂ ਨੂੰ ਕਹਿੰਦੇ ਨੇ ਚਿੱਟੇ ਦੇ ਉੱਤੇ ਲਾ ਦਿੱਤਾ, ਮਾਨ ਸਾਹਿਬ ਨੇ ਬਿਆਨ ਦਿੱਤਾ ਕਿ ਆਹ ਬਾਤ ਹੈ ਜੀ। ਪੰਜਾਬ ਦੇ ਮੁੱਖ ਮੰਤਰੀ, ਅਸੀਂ ਵੀ ਫੁੱਟਬਾਲ ਖੇਡਦੇ ਰਹੇ ਹਾਂ, ਸਾਨੂੰ ਤਾਂ ਕਿਸੇ ਨੇ ਲਾਇਆ ਨਹੀਂ ਸੀ, ਪਰ ਜਿੱਦਾਂ ਦੀ ਤੁਸੀਂ ਸੰਗਤ ਕਰਦੇ ਹੋ ਉਦਾਂ ਦੀ ਗੱਲਬਾਤ ਕਹਿ ਸਕਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜ ਗਰਾਈ ਦੇ ਵਿਚ ਲੋਕ ਮਿਲਣੀ ਦੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਕਬੱਡੀਆਂ ਖੇਡਣ ਵਾਲੇ ਤੇ ਕੁਸ਼ਤੀਆਂ ਲੜਨ ਵਾਲੇ ਪੰਜਾਬ ਦੇ ਜਵਾਨਾਂ ਨੂੰ ਸਿਆਸੀ ਆਗੂਆਂ ਨੇ ਚਿੱਟੇ ਦੇ ਉੱਤੇ ਲਾ ਦਿੱਤਾ। ਜਦੋਂ ਤੋਂ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸਕੂਲਾਂ ਦੇ ਵਿਚ ਪੜ੍ਹਾਈ ਤੇ ਹਸਪਤਾਲਾਂ ਦੇ ਵਿਚ ਇਲਾਜ ਹੋਣ ਲੱਗ ਪਿਆ। ਮੁੱਖ ਮੰਤਰੀ ਨੇ ਪੰਜ ਗਰਾਈ ਪਿੰਡ ਦੇ ਵਿਕਾਸ ਦੇ ਲਈ 50 ਲੱਖ ਰੁਪਏ ਦਾ ਚੈੱਕ ਵਿਧਾਇਕ ਅਮੋਲਕ ਸਿੰਘ ਉਹਨਾਂ ਨੂੰ ਭੇਟ ਕਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਸਨ ਉਹ ਸਾਰੀਆਂ ਹੀ ਪੂਰੀਆਂ ਕਰ ਦਿੱਤੀਆਂ ਨੇ ਤੇ ਉਹਨਾਂ ਕਿਹਾ ਕਿ ਕਿਸਾਨ ਵਪਾਰੀ ਤੇ ਮਜ਼ਦੂਰ ਹਰ ਵਰਗ ਨੂੰ ਸਰਕਾਰ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਭਗਵੰਤ ਮਾਨ ਦਾ ਸਵਾਗਤ ਕਰਦਿਆਂ MLA ਅਮੋਲਕ ਸਿੰਘ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕਰ ਕੇ ਜਿਹੜਾ ਜੈਤੋ ਇਲਾਕੇ ਦੇ ਵਿਕਾਸ ਦੇ ਵਿਚ ਕਦੇ ਵੀ ਜਿਹੜੀ ਆ ਬ੍ਰੇਕ ਨਹੀਂ ਲੱਗੀ ਹੈ ਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਦੇ ਲਈ ਆਉਂਦੇ ਦਿਨਾਂ ਦੇ ਵਿਚ ਹੋਰ ਵੱਡੇ ਜਿਹੜੇ ਕੰਮ ਵੀ ਕੀਤੇ ਜਾਣਗੇ। ਮਾਨ ਉਹਨਾਂ ਨੇ ਕਿਹਾ ਕਿ 10 ਲੱਖ ਵਾਲੇ ਕਾਰਡ ਦੇ ਰਾਹੀਂ ਹੁਣ ਤੱਕ ਜਿਹੜਾ 660 ਕਰੋੜ ਰੁਪਏ ਦੇ ਲੋਕਾਂ ਦੇ ਇਲਾਜ ਦੇ ਉੱਤੇ ਖਰਚ ਕੀਤਾ ਜਾ ਚੁੱਕਿਆ। ਇਸ ਕਾਰਡ ਦੇ ਨਾਲ ਹੁਣ 2600 ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ ਉਹਨਾਂ ਭਰੋਸਾ ਦਿੱਤਾ ਕਿ 3600 ਨਹੀਂ ਲਿਖ ਦਿੱਤੀਆਂ ਕਿਤੇ ਦਿੱਤਾ ਕਿ 1 ਜੁਲਾਈ ਨੂੰ ਔਰਤਾਂ ਦੇ ਖਾਤਿਆਂ ਦੇ ਵਿਚ 3 ਮਹੀਨੇ ਅਪ੍ਰੈਲ ਮਈ ਅਤੇ ਜੂਨ ਦੇ ਪੈਸੇ ਆਉਣਗੇ ਤੇ ਇਸ ਸਮੇਂ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਤੇ ਲੋਕਾਂ ਦੀ ਸਿਫਾਰਿਸ਼ ਦੇ ਉੱਤੇ ਚਰਚਿਤ ਜਿਹੜਾ ਕਿੱਕਲੀ ਵੀ ਸੁਣਾਈ ਹੈ ਤੇ ਭਾਈ ਜਿਹੜਾ 3 ਮਹੀਨਿਆਂ ਦੇ ਕੇ ਤੇ ਬਾਕੀ 4 ਸਾਲ ਤੇ ਜਿਹੜੇ ਨੇ 9 ਮਹੀਨਿਆਂ ਦੇ ਕੌਣ ਦੇਵੇਗਾ, ਇਹ ਵੀ ਤਾਂ ਸਵਾਲ ਖੜਾ ਹੁੰਦਾ ਨਾਲ। ਤੇ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਆ ਜੋ ਦੁਨੀਆਦਾਰੀ ਦੇ ਵਿਚ ਹਾਲਾਤ ਨੇ ਜਿਸ ਦੇ ਵਿਚ ਬਾਤ ਪਾਉਂਦੇ ਆ US ਦੀ ਵੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ UK ਦੀ। UK ਦੇ ਜਿਹੜੇ PM ਕੀਅਰ ਸਟਾਰਮਰ ਨੇ ਰਿਜ਼ਾਈਨ ਕਰ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਸਤੀਫਾ ਦੇ ਦਿੱਤਾ ਤੇ ਸਤੰਬਰ ਤੱਕ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਲੇਬਰ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫਾ ਦੇਣ ਦਾ ਅਚਾਨਕ ਐਲਾਨ ਕੀਤਾ ਤੇ ਸਟਾਰਮਰ ਨੇ ਲੰਡਨ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 Downing Street ਜਿਹੜਾ ਦੀਆਂ ਪੌੜੀਆਂ ਤੇ ਉਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨਵੇਂ ਆਗੂ ਦੀ ਚੋਣ ਦੇ ਲਈ ਪੂਰਾ ਰੂਟ ਮੈਪ ਜਿਹੜਾ ਸਮਾਂ ਸਾਰਨੀ ਸਾਂਝਾ ਕਰਦਿਆਂ ਦੱਸਿਆ ਕਿ ਆਉਂਦੇ ਸਤੰਬਰ ਮਹੀਨੇ ਤੱਕ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਲਵੇਗਾ। 63 ਸਾਲਾਂ ਸਟਾਰਮਰ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸੱਤਾਧਾਰੀ ਲੇਬਰ ਪਾਰਟੀ ਵੱਲੋਂ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ ਉਹ ਉਦੋਂ ਤੱਕ ਜਿਹੜਾ ਕੇਅਰ ਟੇਕਰ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਪਾਰਟੀ ਸੰਸਦ ਮੈਂਬਰਾਂ ਦੇ ਫੈਸਲੇ ਨੂੰ ਸਿਰ ਮੱਥੇ ਮੰਨਿਆ ਭਾਵੁਕ ਹੋਏ ਸਟਾਰਮਰ ਨੇ ਪਰ ਸਾਡੇ ਵਾਲੇ ਕੀ ਹੈ ਕਹਿੰਦੇ ਭਾਈ ਜਿੰਨਾ ਚਿਰ ਜੀਵਾਂਗੇ ਉਨਾ ਚਿਰ ਰਾਜ ਕਰਾਂਗੇ। ਸੰਬੋਧਨ ਦੇ ਦੌਰਾਨ ਬੇਹੱਦ ਭਾਵੁਕ ਨਜ਼ਰ ਆ ਰਹੇ ਜਿਹੜਾ ਕੀ ਸਟਾਰਮਰ ਨੇ ਕਿਹਾ ਕਿ ਮੇਰੀ ਪਾਰਟੀ ਅੱਜ ਜਿਹੜਾ ਇਹ ਸਵਾਲ ਪੁੱਛ ਰਹੀ ਸੀ ਕਿ ਮੈਂ ਅਗਲੀਆਂ ਆਮ ਚੋਣਾਂ ਦੇ ਵਿਚ ਅਗਵਾਈ ਕਰਨ ਦੇ ਲਈ ਸਭ ਤੋਂ ਯੋਗ ਵਿਅਕਤੀ ਹਾਂ। ਮੈਂ ਆਪਣੀ ਪਾਰਲੀਮੈਂਟ ਪਾਰਟੀ ਜਿਹੜੀ ਹੈ ਸੰਸਦ ਮੈਂਬਰਾਂ ਦਾ ਜਵਾਬ ਸੁਣ ਲਿਆ ਤੇ ਮੈਂ ਇਸ ਫੈਸਲੇ ਨੂੰ ਬਹੁਤ ਹੀ ਖੁਸ਼ੀ ਖੁਸ਼ੀ ਦੇ ਉੱਤੇ ਸਤਿਕਾਰ ਦੇ ਨਾਲ ਸਵੀਕਾਰ ਕਰਦਾ। ਮੈਂ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਆਪਣੇ ਪਿਆਰੇ ਦੇਸ਼ ਨੂੰ ਪਹਿਲ ਦਿੰਦਿਆਂ ਲਿਆ। ਇਸੇ ਕਰਕੇ ਮੈਂ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ। ਸਟਾਰਮਰ ਨੇ ਜਿਹੜਾ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ 3 ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ। ਸਟਾਰਮਰ ਨੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ NEC ਨੂੰ ਜਿਹੜਾ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਕਿਹਾ। ਤੈਅ ਕੀਤੇ ਗਏ ਸ਼ਡਿਊਲ ਮੁਤਾਬਕ 9 ਜੁਲਾਈ ਤੋਂ ਨਵੇਂ ਆਗੂ ਦੇ ਲਈ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ ਤੇ 17 ਜੁਲਾਈ ਨੂੰ ਸੰਸਦ ਦੇ ਗਰਮੀਆਂ ਦੇ ਪਾਰਲੀਮੈਂਟ ਸੈਸ਼ਨ ਦੀ ਛੁੱਟੀ ਜਿਹੜੀ ਹੈ ਹੋਣ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਏਗੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਪਾਰਟੀ ਦੇ ਅੰਦਰ ਮੁਕਾਬਲਾ ਹੁੰਦਾ ਹੈ ਤਾਂ ਵੀ ਉਹ ਸਤੰਬਰ ਦੇ ਵਿਚ ਸੰਸਦ ਦੇ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਨਵਾਂ ਪ੍ਰਧਾਨ ਮੰਤਰੀ ਦੇਸ਼ ਦੀ ਕਮਾਨ ਸੰਭਾਲ ਲਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਨਵੇਂ ਆਉਣ ਵਾਲੇ ਆਗੂ ਨੂੰ ਪੂਰਾ ਤੇ ਬਿਨਾਂ ਸ਼ਰਤ ਸਮਰਥਨ ਦੇਣਗੇ ਕਿਉਂਕਿ ਅੱਜ ਦਾ ਬ੍ਰਿਟੇਨ 2 ਸਾਲ ਪਹਿਲਾਂ ਦੇ ਮੁਕਾਬਲੇ ਆਰਥਿਕ ਅਤੇ ਸਮਾਜਿਕ ਤੌਰ ਦੇ ਉੱਤੇ ਕਿਤੇ ਵੱਧ ਮਜ਼ਬੂਤ ਅਤੇ ਸੁਰੱਖਿਅਤ ਹੋ ਚੁੱਕਿਆ ਕਿਉਂਕਿ ਪਹਿਲਾਂ ਬ੍ਰਿਕਸ ਇਨ੍ਹਾਂ ਨੇ ਯੂਰਪੀਅਨ ਯੂਨੀਅਨ ਦੇ ਵਿਚੋਂ ਬਾਹਰ ਨਿਕਲੇ ਨੇ ਤੇ ਲੰਬਾ ਸਮਾਂ ਲੱਗਿਆ ਇਨ੍ਹਾਂ ਨੂੰ ਆਪਣੇ ਪੈਰਾਂ ਦੇ ਉੱਤੇ ਦੁਬਾਰਾ ਖੜੇ ਹੋਣ ਦੇ ਲਈ। ਦੂਸਰੇ ਪਾਸੇ 2 ਵਿਰੋਧੀ ਧੜੇ ਬਣ ਗਏ ਨੇ। ਅਮਰੀਕਾ ਦਾ ਆਜ਼ਾਦੀ ਦਿਹਾੜਾ ਵੱਖ ਵੱਖ ਮਨਾਇਆ ਜਾਵੇਗਾ। ਅਮਰੀਕਾ ਦੇ 2 ਵਿਰੋਧੀ ਸਮੂਹ ਦੇਸ਼ ਦੀ ਆਜ਼ਾਦੀ 250ਵੀਂ ਵਰੇਗੰਢ ਦੇ ਲਈ ਮੁਕਾਬਲੇਬਾਜ਼ੀ ਵਾਲੇ ਜਸ਼ਨਾਂ ਦੀ ਮੇਜ਼ਬਾਨੀ ਕਰ ਰਹੇ ਨੇ ਜਿਨ੍ਹਾਂ ਦੇ ਵਿਚੋਂ ਇਕ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਤੇ ਦੂਜੇ ਨੂੰ ਅਮਰੀਕੀ ਕਾਂਗਰਸ ਸੰਸਦ ਦੀ ਹਮਾਇਤ ਜਿਹੜੀ ਹੈ ਹਾਸਲ ਹੈ। ਟਰੰਪ ਦੇ ਜਿਹੜੇ ਹਮਾਇਤ ਹੈ ਉਹਦੇ ਵਾਲਾ ਜਿਹੜਾ ਸਮੂਹ ਹੈ ਫਰੀਡਮ 215 ਜਿਹੜਾ 24 ਜੂਨ ਅਤੇ 4 ਜੁਲਾਈ ਨੂੰ ਜਿਹੜਾ ਆਮ ਹੁੰਦਾ ਹੈ ਵੈਸੇ ਤਾਂ 24 ਜੂਨ ਨੂੰ ਮਨਾਉਣਗੇ ਤੇ ਦੂਸਰੇ ਜਿਹੜੇ ਨੇ 4 ਜੁਲਾਈ ਨੂੰ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਦੇ ਵਿੱਚ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ। ਟਰੰਪ ਇਨ੍ਹਾਂ ਦੋਵਾਂ ਤਰੀਕਾਂ ਨੂੰ ਜਿਹੜਾ ਰੈਲੀਆਂ ਨੂੰ ਸੰਬੋਧਨ ਕਰਨਗੇ, ਜਿਨ੍ਹਾਂ ਦੇ ਵਿੱਚੋਂ ਪਹਿਲਾ ਸਮਾਗਮ ਗ੍ਰੇਟ ਅਮੈਰੀਕਨ ਸਟੇਟ ਫੇਅਰ ਦੀ ਜਿਹੜੀ ਸ਼ੁਰੂਆਤ ਕਰੇਗਾ। ਇਸੇ ਤਰ੍ਹਾਂ ਯੂ ਐਸ ਇਰਾਨ ਪੀਸ ਗੱਲਬਾਤ ਦੀ ਗੱਲ ਕਰੀਏ ਤਾਂ ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਇਰਾਨ ਵਿਚਾਲੇ ਪਹਿਲੇ ਗੇੜ ਦੀ ਉੱਚ ਪੱਧਰੀ ਵਾਰਤਾ ਖਤਮ ਹੋ ਗਈ ਹੈ। ਇਰਾਨ ਜੰਗ ਨੂੰ ਪੱਕੇ ਤੌਰ ਦੇ ਉੱਤੇ ਖਤਮ ਕਰਨ ਦੇ ਮਕਸਦ ਦੇ ਨਾਲ ਸਵਿਟਜ਼ਰਲੈਂਡ ਦੇ ਜਿਹੜੇ ਨੇ ਬੁਰਗਨ ਸਟਾਕ ਰਿਜ਼ੋਰਟ ਦੇ ਵਿੱਚ ਚੱਲ ਰਹੀ ਅਮਰੀਕਾ ਤੇ ਇਰਾਨ ਵਿਚਾਲੇ ਉੱਚ ਪੱਧਰੀ ਗੁਪਤ ਅਤੇ ਅਹਿਮ ਗੱਲਬਾਤ ਦਾ ਜਿਹੜਾ ਪਹਿਲਾ ਗੇੜ ਸੋਮਵਾਰ ਤੜਕੇ ਜਿਹੜਾ ਅੱਜ ਸਮਾਪਤ ਹੋ ਗਿਆ। ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਇਰਾਨੀ ਵਫਦ ਵਿਚਾਲੇ ਹੋਈ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਦੇਸ਼ ਲਿਬਨਾਨ ਦੇ ਵਿੱਚ ਚੱਲ ਰਹੀ ਜੰਗ ਨੂੰ ਰੋਕਣ ਦੇ ਲਈ ਇੱਕ ਸਾਂਝਾ ਡੀ ਕਨਫਲੀਕੇਸ਼ਨ ਸੈੱਲ ਜਿਹੜਾ ਬਣਾਉਣ ਦੇ ਲਈ ਸਹਿਮਤ ਹੋਏ ਨੇ। ਇਸ ਵਾਰਤਾ ਦੇ ਵਿੱਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਪਾਕਿਸਤਾਨ ਤੇ ਕਤਰ ਨੇ ਇਕ ਸਾਂਝੇ ਬਿਆਨ ਦੇ ਵਿਚ ਦਸਿਆ ਕਿ ਉੱਚ ਪੱਧਰੀ ਬੈਠਕਾਂ ਤੋਂ ਬਾਅਦ ਹੁਣ ਬਾਕੀ ਰਹਿੰਦੇ ਹਫ਼ਤੇ ਦੌਰਾਨ ਹੇਠਲੇ ਪੱਧਰ ਦੀ ਤਕਨੀਕੀ ਗੱਲਬਾਤ ਜਾਰੀ ਰਹੇਗੀ ਤਾਂ ਜੋ ਜੰਗ ਦੇ ਸਥਾਈ ਹੱਲ ਦਾ ਰਾਹ ਪੱਧਰਾ ਕੀਤਾ ਜਾ ਸਕੇ। ਟਰੰਪ ਦੀਆਂ ਸੋਸ਼ਲ ਮੀਡੀਆ ਜਿਹੜੀਆਂ ਧਮਕੀਆਂ ਨੇ ਉਹਨੇ ਵਧਾਈ ਹੈ ਤਲਖੀ। ਇਹਦੇ ਵਿਚ ਇਰਾਨ ਨੇ ਚੇਤਾਵਨੀ ਇਹਦੇ ਵਿਚ ਦਿੱਤੀ ਹੈ। ਐਤਵਾਰ ਨੂੰ ਕੱਲ ਬੀਤੇ ਚ ਜਦੋਂ ਇਹ ਗੱਲਬਾਤ ਸ਼ੁਰੂ ਹੋਈ ਤਾਂ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇਰਾਨ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਲਿਖਿਆ ਕਿ ਇਰਾਨ ਲਿਬਨਾਨ ਦੇ ਵਿਚ ਆਪਣੇ ਪੈਸੇ ਦੇ ਦਮ ਦੇ ਉੱਤੇ ਚੱਲਣ ਵਾਲੇ ਪ੍ਰੋਕਸੀਜ਼ ਹਿਜ਼ਬੁੱਲਾ ਦੀਆਂ ਹਰਕਤਾਂ ਨੂੰ ਤੁਰੰਤ ਰੋਕੇ, ਨਹੀਂ ਤਾਂ ਅਸੀਂ ਪਿਛਲੇ ਹਫ਼ਤੇ ਦੇ ਨਾਲੋਂ ਵੀ ਵੱਡਾ ਅਤੇ ਭਿਆਨਕ ਹਮਲਾ ਇਰਾਨ ਦੇ ਉੱਤੇ ਕਰਾਂਗੇ। ਟਰੰਪ ਦੀ ਇਸ ਟਿੱਪਣੀ ਦੇ ਕਾਰਨ ਗੱਲਬਾਤ ਦੇ ਵਿਚ ਖੜੋਤ ਆਈ। ਇਰਾਨੀ ਮੀਡੀਆ ਮੁਤਾਬਕ ਇਰਾਨੀ ਵਫਦ ਨੇ ਵਿਰੋਧ ਵਜੋਂ ਕੁਝ ਸਮਾਂ ਬੈਠਕ ਦਾ ਬਾਈਕਾਟ ਵੀ ਕੀਤਾ। ਇਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਕਰ ਕਾਲੀਬਾਫ ਉਨ੍ਹਾਂ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਮਰੀਕਾ ਬਿਆਨਬਾਜ਼ੀ ਸੋਚ ਸਮਝ ਕੇ ਕਰੇ, ਸਾਡੀ ਫੌਜ ਵੱਖਰੇ ਤਰੀਕੇ ਦੇ ਨਾਲ ਜਵਾਬ ਦੇਣ ਦੇ ਲਈ ਵੀ ਤਿਆਰ ਹੈ। ਅਮਰੀਕੀ ਸਿਰਫ ਗੱਲਾਂ ਕਰਦੇ ਨੇ ਜਦੋਂ ਕਿ ਅਸੀਂ ਐਕਸ਼ਨ ਲੈਂਦੇ ਹਾਂ। ਵੈਸ ਕੁਸ਼ਨਰ ਅਤੇ ਇਰਾਨੀ ਲੀਡਰਸ਼ਿਪ ਦੇ ਵਿਚਾਲੇ 80 ਮਿੰਟ ਇਹ ਜਿਹੜੀ ਹੈ ਚੱਲੀ ਅਹਿਮ ਬੈਠਕ ਦੇ ਵਿਚ ਇਸ ਸਾਰੇ ਤਣਾਅ ਦੇ ਬਾਵਜੂਦ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਸ, ਸਟੀਵ ਵਿਟਕੋਫ ਅਤੇ ਟਰੰਪ ਦੇ ਜਵਾਈ ਜਾਰਿਡ ਕੁਸ਼ਨਰ ਨੇ ਜਿਹੜਾ ਸੀ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਾਚੀ ਤੇ ਕਾਲੀਬਾਫ ਦੇ ਨਾਲ ਜਿਹੜਾ ਕਰੀਬ 80 ਮਿੰਟ ਤੱਕ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਕੀਤੀ ਹੈ। ਇਰਾਨੀ ਵਿਦੇਸ਼ ਮੰਤਰੀ ਅਰਾਗਾਚੀ ਨੇ ਬਾਅਦ ਦੇ ਵਿਚ ਸੋਸ਼ਲ ਮੀਡੀਆ ਦੇ ਉਤੇ ਪਾਕਿਸਤਾਨ ਤੇ ਕਤਰ ਦੀ ਅਣਥੱਕ ਵਿਚੋਲਗੀ ਦੀ ਤਾਰੀਫ਼ ਵੀ ਕਰਦਿਆਂ ਕਿਹਾ ਕਿ ਇਸ ਵਾਰਤਾ ਨੇ ਲਿਬਨਾਨ ਜੰਗ ਨੂੰ ਖਤਮ ਕਰਨ ਦੇ ਲਈ ਵੱਡੀ ਪ੍ਰਗਤੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਮਝੌਤੇ ਦੇ ਤਹਿਤ ਬਣਨ ਵਾਲੇ ਡੀ ਜਿਹੜਾ ਕਨਫਲੀਕੇਸ਼ਨ ਸੈੱਲ ਵਿਚ ਲਿਬਨਾਨ ਸਰਕਾਰ ਵੀ ਸ਼ਾਮਲ ਹੋਏਗੀ, ਜੋ ਯਕੀਨੀ ਬਣਾਏਗੀ ਕਿ ਲਿਬਨਾਨ ਦੀ ਧਰਤੀ ਦੇ ਉੱਤੇ ਫੌਜੀ ਕਾਰਵਾਈ ਪੂਰੀ ਤਰ੍ਹਾਂ ਬੰਦ ਹੋਵੇ। ਹੌਰਮੁਜ਼ ਜਲਡਮਰੂ ਅਤੇ ਪਰਮਾਣੂ ਮੁੱਦਾ ਅਜੇ ਵੀ ਜਿਹੜਾ ਵੱਡੀ ਚੁਣੌਤੀ ਬਣਿਆ ਹੋਇਆ। ਇਹ ਗੱਲਬਾਤ ਅਗਲੇ 60 ਦਿਨਾਂ ਦੇ ਉਸ ਡਿਪਲੋਮੈਟਿਕ ਰੋਡ ਮੈਪ ਦਾ ਜਿਹੜਾ ਹਿੱਸਾ ਹੈ ਜਿਸਦੇ ਤਹਿਤ ਜੰਗ ਦਾ ਪੱਕਾ ਹੱਲ ਲੱਭਣਾ ਹੈ, ਪਰ ਕਈ ਪੇਚ ਅਜੇ ਵੀ ਜਿਹੜਾ ਫਸੇ ਹੋਏ ਨੇ। ਬੈਠਕ ਦੇ ਦੌਰਾਨ ਅਮਰੀਕਾ ਨੇ ਇਰਾਨ ਦੇ ਵੱਲੋਂ ਹੌਰਮੁਜ਼ ਜਲਡਮਰੂ ਨੂੰ ਮੁੜ ਬੰਦ ਕਰਨ ਦੇ ਜਿਹੜਾ ਕੀਤੇ ਗਏ ਦਾਅਵੇ ਦੇ ਉੱਤੇ ਸਪਸ਼ਟੀਕਰਨ ਮੰਗਿਆ। ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਉਥੇ ਸਮੁੰਦਰੀ ਆਵਾਜਾਈ ਜਾਰੀ ਹੈ, ਇਸ ਦੇ ਨਾਲ ਹੀ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵੀ ਗੰਭੀਰ ਚਰਚਾ ਜਿਹੜੀ ਹੋਈ ਹੈ। ਇਰਾਨ ਨੇ ਸਾਫ਼ ਕੀਤਾ ਕਿ ਪਰਮਾਣੂ ਮੁੱਦੇ ਦੇ ਉੱਤੇ ਗੱਲਬਾਤ ਉਦੋਂ ਹੀ ਅੱਗੇ ਵਧੇਗੀ ਜਦੋਂ ਅਮਰੀਕਾ ਜਿਹੜਾ ਪਿਛਲੇ ਹਫ਼ਤੇ ਹੋਏ ਸਮਝੌਤੇ MOU ਤਹਿਤ ਇਰਾਨੀ ਤੇਲ ਦੀ ਬਰਾਮਦ ਤੋਂ ਪਾਬੰਦੀਆਂ ਹਟਾਉਣ ਅਤੇ ਫਰੀਜ਼ ਕੀਤੇ ਅਰਬਾਂ ਡਾਲਰ ਦੇ ਫੰਡ ਜਾਰੀ ਕਰਨ ਦੇ ਆਪਣੇ ਵਾਅਦੇ ਪੂਰੇ ਕਰੇਗਾ। ਦੂਜੇ ਪਾਸੇ ਲਿਬਨਾਨ ਦੇ ਵਿਚ ਸ਼ਨੀਵਾਰ ਨੂੰ ਹੋਈ ਭਾਰੀ ਗੋਲੀਬਾਰੀ ਤੋਂ ਬਾਅਦ ਐਤਵਾਰ ਦਾ ਦਿਨ ਸ਼ਾਂਤ ਰਿਹਾ ਹੈ, ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਹਿਜ਼ਬੁੱਲਾ ਦੋਵੇਂ ਹੀ ਇਸ ਅਮਰੀਕੀ ਇਰਾਨ ਸਮਝੌਤੇ ਦੇ ਵਿਚ ਸਿੱਧੇ ਅਸਿੱਧੇ ਹਿੱਸੇਦਾਰ ਨਹੀਂ ਨੇ। ਨੇਤਨਯਾਹੂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਇਜ਼ਰਾਈਲ ਨੂੰ ਖਤਰਾ ਹੈ ਉਨ੍ਹਾਂ ਦੀ ਫੌਜ ਲਿਬਨਾਨ ਦੇ ਵਿਚ ਮੌਜੂਦ ਰਹੇਗੀ, ਜਿਸਦੇ ਕਾਰਨ ਇਸ ਸ਼ਾਂਤੀ ਪ੍ਰਕਿਰਿਆ ਦੀ ਅਸਲ ਸਫਲਤਾ ਤੇ ਅਜੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗੇ ਹੋਏ ਨੇ। ਦੂਸਰੇ ਪਾਸੇ ਜਿਹੜਾ US ਨੇ ਜਿਹੜਾ ਅਮਰੀਕਾ ਵੱਲੋਂ ਇਰਾਨ ਤੇਲ ਦੇ ਉੱਤੇ ਪਾਬੰਦੀਆਂ ਦੇ ਵਿਚ 21 ਅਗਸਤ ਤੱਕ ਜਿਹੜੀ ਰਾਹਤ ਦੇ ਦਿੱਤੀ ਹੈ, ਇੱਕ ਚੰਗਾ ਫੈਸਲਾ ਕਹਿ ਸਕਦੇ ਹਾਂ ਕਿ ਮਾਰਕ ਦੇਖਣ ਨੂੰ ਮਿਲਿਆ। ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ ਕੰਪਨੀਆਂ ਨੂੰ ਡਾਲਰ ਦੇ ਵਿਚ ਭੁਗਤਾਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਇਰਾਨ ਨੂੰ ਵੱਡੀ ਰਾਹਤ ਦਿੰਦਿਆਂ ਉਸਦੇ ਤੇਲ ਦੀ ਵਿਕਰੀ ਅਤੇ ਅਮਰੀਕੀ ਡਾਲਰ ਦੇ ਵਿਚ ਭੁਗਤਾਨ ਦੀ ਅਸਥਾਈ ਮਨਜੂਰੀ ਦੇ ਦਿੱਤੀ। 2018 ਦੇ ਵਿਚ ਰਾਸ਼ਟਰਪਤੀ ਟਰੰਪ ਵੱਲੋਂ ਸਖ਼ਤ ਪਾਬੰਦੀਆਂ ਮੁੜ ਲਾਗੂ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਾਸ਼ਿੰਗਟਨ ਨੇ ਤਹਿਰਾਨ ਦੇ ਲਈ ਇੰਨੀ ਵੱਡੀ ਛੋਟ ਦੇ ਦਿੱਤੀ ਹੈ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ ਮੰਤਰੀ ਜਿਹੜੇ ਨੇ ਵਿਦੇਸ਼ੀ ਸੰਪਤੀ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਜਨਰਲ ਲਾਇਸੈਂਸ ਜਾਰੀ ਕਰਦੇ ਹੋਏ 21 ਅਗਸਤ 2026 ਤੱਕ ਇਰਾਨੀ ਕੱਚੇ ਤੇਲ ਪੈਟਰੋਲੀਅਮ ਉਤਪਾਦਾਂ ਤੇ ਪੈਟਰੋਕੈਮੀਕਲ ਪਦਾਰਥਾਂ ਦੇ ਉਤਪਾਦਨ ਵਿਕਰੀ ਆਵਾਜਾਈ ਤੇ ਉਤਾਰਨ ਦੇ ਨਾਲ ਸੰਬੰਧਤ ਲੈਣ ਦੇਣ ਨੂੰ ਮਨਜੂਰੀ ਦਿੱਤੀ ਹੈ। ਇਹ ਫੈਸਲਾ ਉਸ ਵੇਲੇ ਆਇਆ ਜਦੋਂ ਅਮਰੀਕਾ ਤੇ ਇਰਾਨ ਦੇ 18 ਜੂਨ ਦੇ ਇਸਲਾਮਾਬਾਦ ਮੈਮੋਰੈਂਡਮ ਤਹਿਤ ਅੰਤਮ ਸਮਝੌਤੇ ਦੇ ਲਈ ਇੱਕ ਰੋਡਮੈਪ ਦੇ ਉੱਤੇ ਸਹਿਮਤੀ ਜਤਾਈ ਹੈ ਤੇ ਇਸ ਤੋਂ ਪਹਿਲਾਂ ਪਾਕਿਸਤਾਨ ਤੇ ਕਤਰ ਦੀ ਵਿਚੋਲਗੀ ਹੇਠ ਸਵਿਟਜ਼ਰਲੈਂਡ ਦੇ ਵਿਚ ਉੱਚ ਪੱਧਰੀ ਗੱਲਬਾਤ ਹੋਈ ਸੀ। ਨਵੇਂ ਲਾਇਸੈਂਸ ਦੇ ਤਹਿਤ ਇਰਾਨੀ ਤੇਲ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਵਿਕਰੀ ਤੇ ਸਪਲਾਈ ਦੇ ਲਈ ਲੋੜੀਂਦੀਆਂ ਗਤੀਵਿਧੀਆਂ ਜਿਵੇਂ ਕਿ ਜਹਾਜ਼ਰਾਨੀ ਬੀਮਾ ਜਹਾਜ਼ਾਂ ਦਾ ਪ੍ਰਬੰਧਨ ਬੰਦਰਗਾਹਾਂ ਦੇ ਉੱਤੇ ਲਗਰ ਅਤੇ ਐਮਰਜੈਂਸੀ ਮੁਰੰਮਤ ਦੀ ਇਜਾਜ਼ਤ ਦਿੱਤੀ ਗਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਅਮਰੀਕੀ ਖਜ਼ਾਨਾ ਵਿਭਾਗ ਨੇ ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਭੁਗਤਾਨ ਅਮਰੀਕੀ ਡਾਲਰ ਦੇ ਵਿਚ ਕਰਨ ਦੀ ਵੀ ਮਨਜੂਰੀ ਦਿੱਤੀ ਹੈ। ਇਸ ਦੇ ਨਾਲ ਇਰਾਨ ਨੂੰ ਵਿਸ਼ਵ ਵਿੱਤੀ ਪ੍ਰਣਾਲੀ ਦੀ ਮੁੱਖ ਮੁਦਰਾ ਤੱਕ ਜਿਹੜਾ ਪਹੁੰਚ ਮਿਲੇਗੀ ਜਿਸ ਤੋਂ ਉਹ ਸਾਲਾਂ ਤੋਂ ਵਾਂਝਾ ਸੀ। ਇਸ ਅਸਥਾਈ ਛੋਟ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਇਰਾਨੀ ਕੱਚੇ ਤੇਲ ਦੀ ਵਾਪਸੀ ਦਾ ਰਾਹ ਖੁੱਲ੍ਹ ਸਕਦੈ। ਪੱਛਮੀ ਏਸ਼ੀਆ ਦੇ ਵਿਚ ਜਾਰੀ ਤਣਾਅ ਦੇ ਵਿਚਕਾਰ ਵਿਸ਼ਵ ਊਰਜਾ ਸਪਲਾਈ ਨੂੰ ਲੈ ਕੇ ਚਿੰਤਾਵਾਂ ਵੀ ਜਿਹੜੀਆਂ ਘੱਟ ਹੋ ਸਕਦੀਆਂ ਨੇ। ਇਹ ਕਦਮ ਇਸਲਾਮਾਬਾਦ ਮੈਮੋਰੰਡਮ ਤਹਿਤ ਕੀਤੀਆਂ ਗਈਆਂ ਵਚਨਬੱਧਤਾਵਾਂ ਦੇ ਨਾਲ ਵੀ ਮੇਲ ਖਾਂਦਾ ਜਿਸ ਦੇ ਵਿਚ ਇਰਾਨ ਦੇ ਤੇਲ ਨਿਰਯਾਤ ਨੂੰ ਮੁੜ ਸ਼ੁਰੂ ਕਰਨ ਅਤੇ ਜ਼ਬਤ ਕੀਤੀਆਂ ਸੰਪਤੀਆਂ ਨੂੰ ਜਾਰੀ ਕਰਨ ਵਰਗੇ ਕਦਮ ਸ਼ਾਮਲ ਨੇ। ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪਾਕਿਸਤਾਨ ਤੇ ਕਤਰ ਦੀ ਵਿਚੋਲਗੀ ਕਾਰਨ ਪ੍ਰਗਤੀ ਹੋਈ ਹੈ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਰਾਨ ਦੇ ਤੇਲ ਅਤੇ ਪੈਟਰੋ ਕੈਮੀਕਲ ਨਿਰਯਾਤ ਦੇ ਉਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ ਤੇ ਕੁਝ ਜ਼ਬਤ ਸੰਪਤੀਆਂ ਜਿਹੜੀਆਂ ਉਹ ਵੀ ਜਾਰੀਆਂ ਕੀਤੀ ਜਾਣਗੀਆਂ। ਇਸੇ ਤਰ੍ਹਾਂ ਦੂਸਰੇ ਪਾਸੇ ਟਰੰਪ ਦੇ ਇਸ਼ਾਰਿਆਂ ਦੇ ਉਤੇ ਕੰਮ ਨਹੀਂ ਕਰਦਾ। ਨੇਤਨਯਾਹੂ ਨੇ ਫਿਰ ਲੱਤ ਅੜਾਈ ਹੈ, ਲਿਬਨਾਨ ਤੋਂ ਫੌਜ ਹਟਾਉਣ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯਰੂਸ਼ਲਮ ਦੇ ਵਿਚ JNS ਸਿਮਟ ਨੂੰ ਸੰਬੋਧਨ ਕਰਦਿਆਂ ਟਰੰਪ ਦੇ ਨਾਲ ਆਪਣੇ ਸਬੰਧਾਂ ਦੇ ਉਤੇ ਉੱਠ ਰਹੇ ਸਵਾਲਾਂ ਨੂੰ ਖਾਰਜ ਕਰ ਦਿੱਤਾ। ਕਿਹਾ ਕਿ ਉਹ ਸਪਸ਼ਟ ਕੀਤਾ ਕਿ ਇਜ਼ਰਾਈਲ ਅਤੇ ਅਮਰੀਕਾ ਦੋਵੇਂ ਆਜ਼ਾਦ ਦੇਸ਼ ਨੇ ਤੇ ਉਹ ਆਪਣੇ ਆਪਣੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ ਕੰਮ ਕਰਦੇ ਐ। ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਦੇ ਵਿਚ ਲੋਕ ਕਹਿੰਦੇ ਨੇ ਕਿ ਰਾਸ਼ਟਰਪਤੀ ਟਰੰਪ ਉਹੀ ਕਰਦੇ ਨੇ ਜੋ ਮੈਂ ਉਨ੍ਹਾਂ ਨੂੰ ਕਹਿੰਦਾ। ਦੂਜੇ ਪਾਸੇ ਇਜ਼ਰਾਈਲ ਦੇ ਵਿਚ ਕੁਝ ਲੋਕ ਸੋਚਦੇ ਨੇ ਕਿ ਮੈਂ ਉਹੀ ਕਰਦਾ ਜੋ ਟਰੰਪ ਚਾਹੁੰਦੇ ਨੇ, ਪਰ ਇਹ ਦੋਵੇਂ ਗੱਲਾਂ ਗਲਤ ਨੇ। ਅਸੀਂ ਟਰੰਪ ਦੇ ਇਸ਼ਾਰੇ ਦੇ ਉਤੇ ਕੰਮ ਨਹੀਂ ਕਰਦੇ, ਅਸੀਂ ਇਕ ਆਜ਼ਾਦ ਅਤੇ ਮਾਣ ਮੱਤੇ ਦੇਸ਼ ਦੇ ਆਗੂ ਆ। ਇਜ਼ਰਾਈਲੀ PM ਨੇ ਕਿਹਾ ਕਿ ਸਾਡੀ ਪਹਿਲ ਇਜ਼ਰਾਈਲ ਦੀ ਸੁਰੱਖਿਆ ਤੇ ਉਨ੍ਹਾਂ ਨੇ ਇਹ ਵੀ ਪ੍ਰਵਾਨ ਕੀਤਾ ਕਿ ਅਕਸਰ ਅਮਰੀਕਾ ਤੇ ਇਜ਼ਰਾਈਲ ਦੀ ਰਾਏ ਇਕੋ ਜਿਹੀ ਹੁੰਦੀ ਹੈ ਤੇ ਕਦੇ ਕਦੇ ਨਹੀਂ ਵੀ ਹੁੰਦੀ ਹੈ, ਪਰ ਉਨ੍ਹਾਂ ਨੇ ਇਸ ਗੱਲ ਦੇ ਉਤੇ ਜ਼ੋਰ ਦਿੱਤਾ ਕਿ ਅਸੀਂ ਇਕ ਦੂਜੇ ਦੇ ਦੀ ਪ੍ਰਭੂ ਸੱਤਾ ਲੀਡਰਸ਼ਿਪ ਅਤੇ ਆਪਣੇ ਲੋਕਾਂ ਦੇ ਪ੍ਰਤੀ ਵਚਨਬੱਧਤਾ ਦਾ ਸਤਿਕਾਰ ਕਰਦੇ ਹਾਂ। ਯਰੂਸ਼ਲਮ ਦੇ ਵਿਚ ਆਯੋਜਿਤ JNS ਸਿਖਰ ਸੰਮੇਲਨ ਦੇ ਵਿਚ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਦੇ ਨਾਲ ਮਿਲ ਕੇ ਇਜ਼ਰਾਈਲੀ ਫੌਜ ਨੇ ਇਤਿਹਾਸ ਦੀ ਸਭ ਤੋਂ ਵੱਡੀ ਹਵਾਈ ਮੁਹਿੰਮ ਚਲਾਈ ਅਤੇ ਇਰਾਨ ਦੇ ਪ੍ਰਮਾਣੂ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ, ਪਰ ਅਸੀਂ ਇਸ ਦੇ ਦੌਰਾਨ ਸਿਰਫ ਇਰਾਨ ਦੇ ਉਤੇ ਹੀ ਹਮਲਾ ਨਹੀਂ ਕੀਤਾ ਸਗੋਂ ਇਰਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ। ਦੂਜੇ ਪਾਸੇ ਸਵਿਟਜ਼ਰਲੈਂਡ ਦੇ ਵਿਚ ਚੱਲ ਰਹੇ ਅਮਰੀਕਾ ਇਰਾਨ ਸ਼ਾਂਤੀ ਵਾਰਤਾ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਸ ਗੱਲ ਦਾ ਨਤੀਜਾ ਚਾਹੇ ਕੁਝ ਵੀ ਹੋਵੇ, ਉਹ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਜਦੋਂ ਤੱਕ ਲੋੜ ਮਹਿਸੂਸ ਹੋਵੇਗੀ ਉਦੋਂ ਤੱਕ ਜਿਹੜਾ ਇਜ਼ਰਾਈਲ ਫੌਜ ਦੱਖਣੀ ਲਿਬਨਾਨ ਦੇ ਸੁਰੱਖਿਆ ਖੇਤਰ ਦੇ ਵਿਚ ਤੈਨਾਤ ਰਹੇਗੀ। ਲਿਬਨਾਨ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਦਾ ਵਿਵਾਦ ਇਰਾਨ ਸਮਰਥਿਤ ਹਿਜਬੁੱਲਾ ਸਮੂਹ ਦੇ ਨਾਲ ਹੈ, ਨਾ ਕਿ ਲਿਬਨਾਨ ਦੇ ਨਾਲ। ਉਨ੍ਹਾਂ ਉਮੀਦ ਜਤਾਈ ਹੈ ਕਿ ਜੇਕਰ ਹਿਜਬੁੱਲਾ ਇਜ਼ਰਾਈਲੀ ਸੁਰੱਖਿਆ ਦੇ ਲਈ ਖਤਰਾ ਬਣਦਾ ਬੰਦ ਕਰ ਦੇਵੇ ਤਾਂ ਲਿਬਨਾਨ ਦੇ ਨਾਲ ਸ਼ਾਂਤੀ ਦਾ ਰਾਹ ਨਿਕਲ ਸਕਦੈ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿਚ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਹੋਈ ਹੈ। 2.7 ਟਨ ਕੋਕੀਨ ਜ਼ਬਤ ਕੀਤੀ ਹੈ। 816 million ਆਸਟ੍ਰੇਲੀਅਨ ਡਾਲਰ ਇਹਦੀ ਬਾਜ਼ਾਰੀ ਕੀਮਤ ਹੈ। ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨਾਲ ਜੁੜੀਆਂ ਧਾਰਾਂ ਦੱਸੀਆਂ ਜਾ ਰਹੀਆਂ ਨੇ। ਅਸਲ ਦੇ ਵਿੱਚ ਮੁੱਦਾ ਕੀ ਹੈ, ਆਸਟ੍ਰੇਲੀਆ ਫੈਡਰਲ ਪੁਲਿਸ ਜਿਹੜੀ ਹੈ AFP ਨੇ ਦੇਸ਼ ਦੇ ਜਿਹੜੇ ਨੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਜਿਹੜੀ ਹੈ ਬਰਾਮਦ ਕੀਤੀ ਹੈ। 2007 ਟਨ ਕੋਕੀਨ ਜ਼ਬਤ ਕੀਤੀ ਹੈ। ਇਸ ਦਾ ਜਿਹੜੀ ਅੰਦਾਜ਼ਨ ਬਾਜ਼ਾਰੀ ਕੀਮਤ 816 million ਆਸਟ੍ਰੇਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਅਨੁਸਾਰ ਇਹ ਖੇਪ ਆਸਟ੍ਰੇਲੀਆ ਦੇ ਗੈਰ ਕਾਨੂੰਨੀ ਨਸ਼ਾ ਬਾਜ਼ਾਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਪਲਾਈ ਦੇ ਲਈ ਤਿਆਰ ਕੀਤੀ ਗਈ ਸੀ, ਪਰ ਸਮੇਂ ਦੇ ਸਿਰ ਕੀਤੀ ਕਾਰਵਾਈ ਨੇ ਇਸ ਯੋਜਨਾ ਨੂੰ ਨਾਕਾਮ ਕਰ ਛੱਡਿਆ ਤੇ ਇਹ ਕੋਕੀਨ ਨਿਊ ਸਾਊਥ ਵੇਲ ਦੇ ਲੰਡਨ ਡੈਰੀ ਇਲਾਕੇ ਦੇ ਵਿੱਚ ਜਿਹੜਾ ਇੱਕ ਜਾਇਦਾਦ ਦੇ 3 ਸ਼ਿਪਿੰਗ ਕੰਟੇਨਰਾਂ ਹੇਠਾਂ ਬਣਾਏ ਗਏ ਗੁਪਤ ਬੰਕਰਾਂ ਦੇ ਵਿੱਚ ਲੁਕਾਈ ਗਈ ਸੀ। ਜਾਂਚ ਦੇ ਦੌਰਾਨ ਮਿੱਟੀ ਦੀ ਤਾਜ਼ਾ ਖੁਦਾਈ ਦੇ ਨਿਸ਼ਾਨਾਂ ਤੋਂ ਸ਼ੱਕ ਪੈਦਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਇਹ ਭੰਡਾਰ ਜਿਹੜਾ ਬਰਾਮਦ ਕਰ ਲਿਆ। ਮੌਕੇ ਤੋਂ ਜਿਹੜਾ 21 ਅਤੇ 25 ਸਾਲ ਦੇ 2 ਸਿਡਨੀ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਉੱਤੇ ਵਪਾਰਕ ਮਾਤਰਾ ਦੇ ਵਿੱਚ ਕੋਕੀਨ ਰੱਖਣ ਦੇ ਦੋਸ਼ ਜਿਹੜਾ ਲਗਾਏ ਗਏ ਨੇ ਤੇ ਦੋਸ਼ ਸਾਬਤ ਹੋਣ ਦੇ ਉੱਤੇ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ। ਇਸੇ ਜਾਂਚ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਹੁਣ ਤੱਕ 8 ਤੋਂ ਵੱਧ ਵਿਅਕਤੀ ਜਿਹੜੇ ਨੇ ਖਿਲਾਫ ਕਾਰਵਾਈ ਹੋ ਚੁੱਕੀ ਹੈ। ਜਾਂਚ ਦੇ ਅਨੁਸਾਰ ਇਹ ਕੋਕੀਨ ਪਹਿਲਾਂ ਜਿਹੜਾ ਸੀ ਉੱਤਰੀ ਕੁਈਨਜ਼ਲੈਂਡ ਦੇ ਮਿਜ਼ ਪੁਆਇੰਟ ਦੇ ਨੇੜੇ ਸਮੁੰਦਰੀ ਰਸਤੇ ਆਸਟ੍ਰੇਲੀਆ ਲਿਆਂਦੀ ਗਈ, ਉਥੋਂ ਕਰੀਬ 1800 ਕਿਲੋਮੀਟਰ ਦੂਰ ਸਿਡਨੀ ਪਹੁੰਚਾਈ ਗਈ। ਅਪਰੇਸ਼ਨ ਮਿਨਜਿਆਂਗ ਤਹਿਤ ਚਲਾਈ ਗਈ ਇਸ ਸਾਂਝੀ ਕਾਰਵਾਈ ਦੇ ਵਿਚ ਆਸਟ੍ਰੇਲੀਅਨ ਫੈਡਰਲ ਪੁਲਿਸ, ਕੁਈਨਜ਼ਲੈਂਡ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੇ ਮਿਲ ਕੇ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਸਕਰੀ ਦੇ ਪਿੱਛੇ ਇਕ ਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਦਾ ਹੱਥ ਹੈ, ਜਿਸ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ, ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਦੇ ਦੇਸ਼ ਛੱਡਣ ਦੇ ਉੱਤੇ ਰੋਕ ਲੱਗ ਗਈ ਹੈ। ਸਪੇਨ ਦੇ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਪੇਡਰੋ ਸਾਚੇਜ ਦੀ ਪਤਨੀ ਜਿਹੜੀ ਹੈ ਬੇਗੋਨਾ ਗੋਮੇਜ਼ ਦੇ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਟਰਾਇਲ ਸ਼ੁਰੂ ਕਰਨ ਦਾ ਹੁਕਮ ਦਿੱਤਾ ਗਿਆ। ਇਸ ਦੇ ਨਾਲ ਹੀ ਅਦਾਲਤ ਨੇ ਮੁਕੱਦਮਾ ਪੂਰਾ ਹੋਣ ਤੱਕ ਉਨ੍ਹਾਂ ਦੇ ਸਪੇਨ ਛੱਡਣ ਦੇ ਉੱਤੇ ਵੀ ਰੋਕ ਲਾ ਦਿੱਤੀ ਹੈ। ਗੋਮੇਜ਼ ਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਤੇ ਹਰ ਮਹੀਨੇ 2 ਵਾਰ ਅਦਾਲਤ ਦੇ ਵਿਚ ਹਾਜ਼ਰੀ ਲਾਉਣ ਦਾ ਹੁਕਮ ਦੇ ਦਿੱਤਾ ਗਿਆ। ਗੋਮੇਜ਼ ਤੇ ਗਬਨ ਅਹੁਦੇ ਦੀ ਗਲਤ ਵਰਤੋਂ, ਕਾਰੋਬਾਰੀ ਭ੍ਰਿਸ਼ਟਾਚਾਰ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਵਰਗੇ ਦੋਸ਼ ਨੇ। PM ਸਾਚੇਂਜ ਦਾ ਜਿਹੜਾ ਕਹਿਣਾ ਹੈ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਸੱਜੇ ਪੱਖੀ ਵਿਰੋਧੀ ਧਿਰ ਜਿਹੜੀ ਹੈ ਉਨ੍ਹਾਂ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਸਾਚੇਜ ਦੇ ਅਸਤੀਫੇ ਅਤੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੀ ਹੈ। ਹਾਲਾਂਕਿ ਵੱਧਦੇ ਸਿਆਸੀ ਦਬਾਅ ਦੇ ਬਾਵਜੂਦ ਸਾਚੇਜ ਨੇ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ ਤੇ 2027 ਤੱਕ ਆਪਣਾ ਕਾਰਜਕਾਲ ਪੂਰਾ ਕਰਨਗੇ। ਆਖਰੀ ਖ਼ਬਰ ਹੈ ਕੈਨੇਡਾ ਦੀ। ਕੈਨੇਡਾ ਦੀ ਝੀਲ ਦੇ ਵਿਚ ਗਣੇਸ਼ ਮੂਰਤੀ ਜਲ ਪ੍ਰਵਾਹ ਕਰਨ ਦੇ ਉੱਤੇ ਵਿਵਾਦ ਖੜਾ ਹੋ ਗਿਆ। ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਪਰਿਵਾਰ ਦੀ ਆਲੋਚਨਾ ਹੋ ਰਹੀ ਹੈ। ਕੈਨੇਡਾ ਦੇ ਵਿਚ ਇਕ ਭਾਰਤੀ ਪਰਿਵਾਰ ਵੱਲੋਂ ਝੀਲ ਦੇ ਵਿਚ ਭਗਵਾਨ ਗਣੇਸ਼ ਜੀ ਦੀ ਮੂਰਤੀ ਵਿਸਰਜਿਤ ਕਰਨ ਜਲ ਪ੍ਰਵਾਹ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਜਿਹੜਾ ਖੜਾ ਹੋ ਗਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਸੱਭਿਆਚਾਰਕ ਪਰੰਪਰਾਵਾਂ ਅਤੇ ਵਾਤਾਵਰਨ ਪ੍ਰਤੀ ਜਿੰਮੇਵਾਰੀ ਨੂੰ ਲੈ ਕੇ ਇਕ ਵੱਡੀ ਬਹਿਸ ਛਿੜ ਗਈ। ਲੋਕਾਂ ਦੇ ਵੱਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਤੇ ਵੀਡੀਓ ਦੇ ਵਿਚ 2 ਬੱਚੇ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਝੀਲ ਦੇ ਵਿਚ ਪਾਉਂਦੇ ਹੋਏ ਜਿਹੜਾ ਦਿਖਾਈ ਦੇ ਰਹੇ ਨੇ ਤੇ ਜਿਵੇਂ ਹੀ ਉਨ੍ਹਾਂ ਨੇ ਛੋਟੀ ਮੂਰਤੀ, ਫੁੱਲ ਅਤੇ ਹੋਰ ਪੂਜਾ ਸਮੱਗਰੀ ਝੀਲ ਦੇ ਵਿਚ ਪਾਈ ਤਾਂ ਰੰਗ ਬਿਰੰਗੀ ਮੂਰਤੀ ਪਾਣੀ ਦੇ ਵਿਚ ਡੁੱਬ ਗਈ ਪਰ ਫੁੱਲ ਪਾਣੀ ਦੀ ਸਤਾ ਦੇ ਉੱਤੇ ਤੈਰਦੇ ਰਹੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਸ ਕੈਪਸ਼ਨ ਲਿਖਤ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਸੀ ਕਿ ਆਮ ਮਾਤਾ ਪਿਤਾ ਗੰਦਗੀ ਨਾ ਫੈਲਾਓ। ਹਿੰਦੂ ਮਾਤਾ ਪਿਤਾ ਕੈਨੇਡਾ ਦੀ ਝੀਲ ਦੇ ਵਿਚ ਗੰਦਗੀ ਪਾਉਂਦੇ ਹੋਏ ਆਪਣੇ ਬੱਚਿਆਂ ਦੀ ਵੀਡੀਓ ਬਣਾ ਰਹੇ ਨੇ। ਫਿਰ ਉਹਦੇ ਉੱਤੇ ਟਿੱਪਣੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਪਹਿਲੀ ਟਿੱਪਣੀ ਸੀ, ਭਾਰਤੀਆਂ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਜਿੱਥੇ ਵੀ ਜਾਂਦੇ ਨੇ ਉਥੋਂ ਦੇ ਸੱਭਿਆਚਾਰ ਦੇ ਵਿਚ ਨਹੀਂ ਰਲਦੇ, ਉਹੀ ਆਦਤਾਂ ਉਥੇ ਲੈ ਕੇ ਆਉਂਦੇ ਨੇ ਜੋ ਉਹ ਆਪਣੇ ਦੇਸ਼ ਦੇ ਵਿਚ ਕਰਦੇ ਨੇ। ਉਮੀਦ ਕਰਦੇ ਨੇ ਕਿ ਉਸ ਦੇਸ਼ ਦੇ ਲੋਕ ਵੀ ਉਨ੍ਹਾਂ ਦਾ ਜਿਹੜਾ ਸਤਿਕਾਰ ਕਰਨ। ਦੂਜੀ ਟਿੱਪਣੀ ਆਈ ਕਿ ਮੂਰਤੀ ਮਿੱਟੀ ਦੀ ਬਣੀ ਹੋਈ ਹੈ ਤੇ ਬਾਕੀ ਚੀਜ਼ਾਂ ਫੁੱਲ ਪੱਤੇ ਨੇ ਜਿਨ੍ਹਾਂ ਦੇ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਵਿਚ ਕੀ ਸਮੱਸਿਆ ਹੈ। ਤੀਜੀ ਟਿੱਪਣੀ ਆਉਂਦੀ ਹੈ ਕਿ ਗੰਦਗੀ ਫੈਲਾਉਣਾ ਗਲਤ ਹੈ, ਇਸਦਾ ਕੋਈ ਬਹਾਨਾ ਨਹੀਂ ਹੋ ਸਕਦਾ, ਪਰ ਹਿੰਦੂ ਧਰਮ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਿੰਦੂ ਧਰਮ ਦੀ ਕੋਈ ਵੀ ਪਰੰਪਰਾ ਝੀਲ ਨੂੰ ਪ੍ਰਦੂਸ਼ਿਤ ਕਰਨ ਦੇ ਲਈ ਨਹੀਂ ਕਹਿੰਦੀ ਹੈ। ਜੇਕਰ ਕੋਈ ਪਰਿਵਾਰ ਕਿਸੇ ਸਥਾਨਕ ਆਦਤ ਜਾਂ ਬੇਤੁਕੀ ਪਰੰਪਰਾ ਦਾ ਪਾਲਣ ਕਰਦਾ ਹੈ ਤਾਂ ਉਸਦਾ ਵਿਹਾਰ ਜਿਹੜਾ ਜ਼ਿੰਮੇਵਾਰ ਠਹਿਰਾਓ, ਨਾ ਕਿ ਪੂਰੇ ਧਰਮ ਨੂੰ ਕਹਿੰਦੇ ਨੇ। ਚੌਥੀ ਟਿੱਪਣੀ ਤੇ ਆਉਂਦੀ ਹੈ ਕਿ ਕਹਿੰਦੇ ਨੇ ਕਿ ਹਰ ਕਿਸੇ ਨੂੰ ਦੂਜੇ ਸੱਭਿਆਚਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਭਾਰਤ ਦੇ ਵਿਚ ਹੋ ਤਾਂ ਇਹ ਠੀਕ ਹੋ ਸਕਦਾ ਹੈ, ਪਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਲੋਕ ਗੰਦਗੀ ਪਾਉਣਾ ਪਸੰਦ ਨਹੀਂ ਕਰਦੇ, ਭਾਵੇਂ ਉਹ ਚੀਜ਼ ਕੁਦਰਤੀ ਤੌਰ ਦੇ ਉੱਤੇ ਘੁਲਣਸ਼ੀਲ ਹੀ ਕਿਉਂ ਨਾ ਹੋਵੇ। ਲੋਕ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਤੇ ਫਿਰ ਸ਼ਿਕਾਇਤ ਕਰਦੇ ਨੇ ਕਿ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲਦੀ ਹੈ। ਇਸ ਦੇ ਦੌਰਾਨ ਜਿਹੜਾ ਇੱਕ ਉਪਭੋਗਤਾ ਨੇ ਤਾਂ ਪਰਿਵਾਰ ਦੇ ਉੱਤੇ ਭਾਰੀ ਜੁਰਮਾਨਾ ਲਗਾਉਣ ਦੀ ਮੰਗ ਤੱਕ ਕਰ ਦਿੱਤੀ। ਉਸਨੇ ਲਿਖਿਆ ਕਿ ਤੁਹਾਡੇ ਕੋਲ ਵੀਡੀਓ ਹੈ ਤੇ ਬੱਚਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ, ਇਸ ਪਰਿਵਾਰ ਨੂੰ ਲੱਭ ਕੇ ਭਾਰੀ ਜੁਰਮਾਨਾ ਲਗਾਇਆ ਜਾਵੇ, ਨਾਲ ਹੀ ਇਸ ਦੇ ਬਾਰੇ ਭਾਰਤੀ ਰਾਜਦੂਤ ਜਿਹੜੇ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਹ ਭਾਰਤੀ ਭਾਈਚਾਰੇ ਦੇ ਵਿਚ ਇਹ ਸੰਦੇਸ਼ ਦੇਣ ਕਿ ਜਿਹੜਾ ਅਜਿਹੀਆਂ ਹਰਕਤਾਂ ਨਾ ਕੀਤੀਆਂ ਜਾਣ, ਨਹੀਂ ਤਾਂ ਕੈਨੇਡਾ ਦੀਆਂ ਨਦੀਆਂ ਵੀ ਜਲਦੀ ਹੀ ਗੰਗਾ ਅਤੇ ਜਮੁਨਾ ਵਰਗੀਆਂ ਹੋ ਜਾਣਗੀਆਂ। ਲਓ ਜੀ, ਇੰਨੀ ਕੁ ਪਬਲਿਸਿਟੀ ਹੋ ਰਹੀ ਹੈ ਜੀ ਸਾਡੀ ਇਨ੍ਹਾਂ ਮੁਲਕਾਂ ਦੇ ਵਿਚ ਤੇ ਅਗਲਿਆਂ ਨੂੰ ਪਤਾ ਪਈ ਗੰਗਾ ਤੇ ਜਮੁਨਾ, ਚਲੋ ਉਨ੍ਹਾਂ ਨੂੰ ਪੂਜਦੇ ਆ, ਪਰ ਉਹਦੇ ਵਿਚ ਗੰਦਗੀ ਜੋ ਪੈ ਰਹੀ ਹੈ ਕਿਤੇ ਨਾ ਕਿਤੇ ਸੋਚਣਾ ਪਵੇਗਾ ਇਹਦੇ ਬਾਰੇ। ਚਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ। ਔਰਤਾਂ ਹੋਈਆਂ ਕਰਜ਼ਾਈ, ਮਾਫ਼ੀ ਚਾਹਾਂਗਾ, ਬਹੁਤ ਸਾਰੇ ਦੋਸਤਾਂ ਨੇ ਮੈਸੇਜ ਭੇਜਿਆ ਕਿ ਜਲਦੀ ਜਲਦੀ ਦੇ ਵਿਚ ਕਈ ਵਾਰੀ ਅੱਖਰ ਠੀਕ ਵੀ ਲਿਖਦੇ ਆ ਤਾਂ ਇੱਧਰ ਉੱਧਰ ਹੋ ਜਾਂਦੇ ਆ। ਹੋਈਆਂ ਜਿਹੜਾ ਸੀ ਬਿਹਾਰੀ ਪੈਣੀ ਸੀ, ਸਿਹਾਰੀ ਪਾ ਦਿੱਤੀ ਤੇ ਉਹਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ ਬਾਅਦ ਦੇ ਵਿਚ। ਧੰਨਵਾਦ ਉਹਨਾਂ ਦੋਸਤਾਂ ਦਾ ਧਿਆਨ ਦਿਵਾਉਣ ਦੇ ਲਈ। ਤੇ ਦੂਸਰੇ ਪਾਸੇ ਪੰਜਾਬ 2027 ਚੋਣਾਂ ਕਿਹੜਾ ਮੋੜ ਲੈਣਗੀਆਂ ਇਹਦੇ ਉੱਤੇ ਚਰਚਾ ਹੋਈ ਹੈ ਤੇ ਪੰਜਾਬ ਦੇ ਵਿਚ ਪਾਣੀ ਦੀ ਵੰਡ ਸਮੱਸਿਆ ਜਾਂ ਸਮਾਧਾਨ ਕੀ ਹੈ। ਅਮਰੀਕਾ ਦਾ ਆਜ਼ਾਦੀ ਜਿਹੜਾ ਦਿਹਾੜਾ ਹੈ ਵਿਵਾਦਾਂ ਦੇ ਵਿਚ ਬਣਿਆ ਕਿਉਂ ਹੈ। ਇਸੇ ਤਰ੍ਹਾਂ ਪੰਜਾਬ ਦੀ ਸਿਆਸਤ, ਸਿੱਖਿਆ ਦੇ ਵਿਚ ਸੁਧਾਰ ਜਾਂ ਸੰਕਟ, ਮਾਲਵਾ ਨਹਿਰ ਲਾਭ ਜਾਂ ਨੁਕਸਾਨ, ਅੰਤਰਰਾਸ਼ਟਰੀ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਫੀਫਾ ਦੀ ਗੱਲ ਕੀਤੀ ਹੈ। ਖੁੱਲੀ ਗੱਲਬਾਤ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 1976 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ, ਤੇ ਅੱਜ ਬ੍ਰੇਕ ਨਹੀਂ ਲੈਣਾ ਤੇ 20 ਮਿੰਟ ਦਾ ਸਮਾਂ ਆਪਣਾ ਬਾਕੀ ਬਚਿਆ ਤੇ ਲਗਾਤਾਰਤਾ ਦੇ ਵਿਚ ਪ੍ਰੋਗਰਾਮ ਚੱਲ ਰਿਹਾ ਤੇ ਅਗਲੀ ਗੱਲਬਾਤ ਤੁਹਾਡੇ ਨਾਲ ਕਰਦੇ ਆ ਆਪਾਂ। ਜ਼ਿੰਦਗੀ ਦੀ ਗੱਲ ਥੋੜੀ ਜਿਹੀ ਛੇੜਦੇ ਅੱਜ ਤੁਹਾਡੇ ਨਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗਿਆ ਵੱਲ ਨੂੰ ਵੀ ਵਧਾਂਗੇ, ਇੱਕ ਦੋ ਗੱਲਾਂ ਬਾਤਾਂ ਕਰਦੇ ਆ, ਕੋਸ਼ਿਸ਼ ਕਰਦੇ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ। ਚਲੋ ਦੋ ਗੱਲਾਂ ਤੁਹਾਡੇ ਨਾਲ ਅੱਜ ਕਰਦੇ ਆ, ਸਾਦਗੀ ਜੀਵਨ ਦਾ ਅਨਮੋਲ ਗਹਿਣਾ ਤੇ ਦੂਸਰੀ ਗੱਲ ਜਿਹੜਾ ਕਾਰਾਂ ਗੱਡੀਆਂ ਦੇ ਉੱਤੇ ਨੰਬਰ ਪਲੇਟਾਂ ਲੱਗਣ ਲੱਗੀਆਂ, ਗੱਡੀਆਂ ਤੇ ਨੰਬਰ ਪਲੇਟ ਲਗਾਉਣ ਦੀ ਜਿਹੜੀ ਰਵਾਇਤ ਹੈ ਕਦੋਂ ਕਿੱਥੇ ਤੇ ਕਿਉਂ ਸ਼ੁਰੂ ਹੋਈ ਸੀ ਉਹਦਾ ਹੀ ਗੱਲਬਾਤ ਕਰਦੇ ਹਾਂ। ਦੋ ਗੱਲਾਂ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜ਼ਿੰਦਗੀ ਦੇ ਫਲਸਫੇ ਦੀ। ਗੱਲ ਹੈ ਸਾਦਗੀ ਜੀਵਨ ਦਾ ਅਨਮੋਲ ਗਹਿਣਾ। ਇਹ ਗੱਲਬਾਤ ਲਿਖਦੇ ਨੇ ਮਨਪ੍ਰੀਤ ਰੂਬੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਗੱਲਬਾਤ ਸਾਨੂੰ ਕੀ ਸਮਝਾਉਣਾ ਚਾਹੁੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਮਨੁੱਖੀ ਜੀਵਨ ਅਨੇਕਾਂ ਗੁਣਾਂ, ਕਦਰਾਂ, ਕੀਮਤਾਂ ਤੇ ਸੰਸਕਾਰਾਂ ਦਾ ਸੁਮੇਲ ਹੈ। ਹਰ ਵਿਅਕਤੀ ਆਪਣੇ ਜੀਵਨ ਨੂੰ ਸੁਖੀ, ਸਫਲ ਤੇ ਅਰਥਪੂਰਨ ਬਣਾਉਣ ਦੀ ਕੋਸ਼ਿਸ਼ ਦੇ ਵਿਚ ਜੁਟਿਆ ਹੋਇਆ। ਇਸ ਮਕਸਦ ਨੂੰ ਹਾਸਲ ਕਰਨ ਦੇ ਲਈ ਉਹ ਧਨ, ਦੌਲਤ, ਅਹੁਦੇ, ਪ੍ਰਸਿੱਧੀ ਤੇ ਹੋਰ ਭੌਤਿਕ ਸੁੱਖ ਸਹੂਲਤਾਂ ਪ੍ਰਾਪਤ ਕਰਨ ਲਈ ਦਿਨ ਰਾਤ ਇੱਕ ਕਰ ਰਿਹਾ, ਮਿਹਨਤ ਕਰਦਾ ਆ ਰਿਹਾ। ਅਜੋਕੇ ਆਧੁਨਿਕ ਤਕਨੀਕੀ ਤੇ ਚਮਕ ਦਮਕ ਵਾਲੇ ਯੁੱਗ ਦੇ ਵਿੱਚ ਹਰ ਪਾਸੇ ਦਿਖਾਵੇ, ਪਦਾਰਥਵਾਦ, ਮੁਕਾਬਲੇਬਾਜ਼ੀ ਦੀ ਦੌੜ ਵੀ ਲੱਗੀ ਹੋਈ ਹੈ। ਇਹ ਦੌੜ ਮਨੁੱਖ ਦੀ ਅਸ਼ਾਂਤੀ ਦਾ ਵੱਡਾ ਕਾਰਨ ਜਿਹੜੀ ਬਣੀ ਹੈ। ਇਨ੍ਹਾਂ ਹਾਲਾਤਾਂ ਦੇ ਵਿੱਚ ਸਾਦਗੀ ਹੀ ਇੱਕ ਅਜਿਹਾ ਗੁਣ ਹੈ ਜੋ ਮਨੁੱਖੀ ਮਨ ਨੂੰ ਅਥਾਂ ਤਸੱਲੀ ਤੇ ਅਸਲ ਸਕੂਨ ਦੇ ਸਕਦਾ ਹੈ। ਇਹ ਹੋਰ ਚੀਜ਼ਾਂ ਨਹੀਂ ਦੇ ਸਕਦੀਆਂ। ਜੇ ਜੀਵਨ ਦੇ ਵਿੱਚ ਸਕੂਨ ਨਾ ਹੋਵੇ ਤਾਂ ਮਨੁੱਖ ਦੀਆਂ ਹੋਰ ਸਾਰੀਆਂ ਪਦਾਰਥਵਾਦੀ ਪ੍ਰਾਪਤੀਆਂ ਆਪਣਾ ਅਸਲ ਮਹੱਤਵ ਜਿਹੜਾ ਗੁਆ ਬੈਠਦੀਆਂ। ਸਾਦਗੀ ਉਹ ਗੁਣ ਹੈ ਜੋ ਮਨੁੱਖ ਦੇ ਚਰਿੱਤਰ ਨੂੰ ਜਿਹੜਾ ਨਿਖਾਰਨ ਤੋਂ ਇਲਾਵਾ ਉਸਦੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਤੇ ਉਸਨੂੰ ਸਮਾਜ ਦੇ ਵਿੱਚ ਇੱਕ ਸਤਿਕਾਰਯੋਗ ਸਥਾਨ ਦਿਵਾਉਂਦਾ ਹੈ। ਅਸਲ ਦੇ ਵਿੱਚ ਸਾਦਗੀ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵਡਮੁੱਲਾ ਤੇ ਅਨਮੋਲ ਗਹਿਣਾ ਹੈ। ਇਸ ਵਡਮੁੱਲੇ ਤੇ ਖੂਬਸੂਰਤ ਗਹਿਣੇ ਨੂੰ ਖਰੀਦਣ ਦੇ ਲਈ ਕਿਸੇ ਦੌਲਤ, ਸੋਨੇ ਚਾਂਦੀ ਜਾਂ ਹੀਰਿਆਂ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਇਸ ਨੂੰ ਧਾਰਨ ਕਰਨ ਦੇ ਲਈ ਉੱਚੇ ਸੁੱਚੇ ਵਿਚਾਰਾਂ, ਨਿਰਮਲ ਮਨ, ਸਪਸ਼ਟ ਕਿਰਦਾਰ ਦੀ ਜ਼ਰੂਰਤ ਹੈ। ਅੱਜ ਦੇ ਸਮੇਂ ਦੇ ਵਿੱਚ ਲੋਕ ਬਾਹਰੀ ਸੁੰਦਰਤਾ ਨੂੰ ਲਿਸ਼ਕਾਉਣ ਦੇ ਲਈ ਲੱਖਾਂ ਰੁਪਇਆ ਖਰਚ ਕਰਦੇ ਹੈ, ਪਰ ਅਸਲ ਦੇ ਵਿੱਚ ਸਾਦਗੀ ਇਨਸਾਨ ਦੀ ਅੰਦਰੂਨੀ ਰੂਹ ਨੂੰ ਇੰਨਾ ਖੂਬਸੂਰਤ ਬਣਾਉਣ ਦੀ ਸਮਰੱਥਾ ਰੱਖਦੀ ਹੈ ਕਿ ਅਜਿਹੇ ਇਨਸਾਨ ਦੀ ਹਰ ਮਹਿਫਲ ਦੇ ਵਿੱਚ ਖਿੱਚ ਕਾਇਮ ਰਹਿੰਦੀ ਹੈ। ਇੱਥੇ ਦੇਖੋ, ਗੋਰੇ ਹੈ ਨਾ, ਮੇਕਅਪ ਵੀ ਕਰਦੇ ਆ, ਕਈ ਵਾਰੀ ਦੇਖਦੇ ਹਾਂ, ਸੋਚਦੇ ਹਾਂ, ਵਿਚਾਰਦੇ ਹਾਂ ਵੀ ਸਾਡੇ ਕਾਹਤੋਂ ਇੰਨਾ, ਜਾਂ ਸਾਨੂੰ ਉਹ ਕਰਨਾ ਨਹੀਂ ਆਉਂਦਾ, ਜਾਂ ਫਿਰ ਅਸੀਂ ਓਵਰ ਕਰ ਲੈਂਦੇ ਹਾਂ। ਇੱਥੇ ਚਲੋ ਮਾਫ਼ੀ ਚਾਹੁੰਦਾ ਜੋ ਮੈਂ ਗੱਲ ਕਰਨ ਲੱਗਿਆ, ਕਿਤੇ ਨਾਰਾਜ਼ ਨਾ ਹੋ ਜਾਣ ਮਾਵਾਂ ਭੈਣਾਂ, ਪਰ ਉਹਨਾਂ ਨੂੰ ਲਾ ਕੇ ਨਹੀਂ ਗੱਲ ਕਰ ਰਿਹਾ। ਪਰ ਬਹੁਤ ਲਾਈਟ ਜਿਹਾ, ਨੈਚੁਰਲ ਜਿਹਾ ਲਾਉਂਦੇ ਨੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਕੋਈ ਗਹਿਣਾ ਵੀ ਪਾਉਣਾ, ਉਹ ਜ਼ਰੂਰੀ ਨੇ ਕਿ ਸਿਲਵਰ ਹੈ, ਗੋਲਡ ਹੈ, ਡਾਇਮੰਡ ਹੈ, ਕਿਸੇ ਵੀ ਧਾਤ ਦਾ, ਜਿਹੜਾ ਉਹਨਾਂ ਨੂੰ ਪਸੰਦ ਹੈ, ਜਿਹੜਾ ਉਹ ਪਾਉਣ ਯੋਗ ਆਪਣਾ, ਜਿਸ ਤਰ੍ਹਾਂ ਦਾ ਉਹਨਾਂ ਦਾ ਮਨ ਕਰਦਾ ਉਸ ਤਰ੍ਹਾਂ ਦਾ ਹੀ। ਇਹ ਨਹੀਂ ਕਿ ਧੱਕੇ ਨਾਲ ਕੋਈ ਪਵਾ ਦੇਵੇ, ਇਹ ਵੀ ਚੀਜ਼ ਹੈ। ਜੋ ਪਹਿਰਾਵਾ ਉਹ ਪਾਉਣਾ ਪਸੰਦ ਕਰਦੇ ਆ, ਉਹ ਮਨ ਮਰਜ਼ੀ ਦਾ ਪਾਉਂਦੇ ਆ। ਸਾਦਗੀ ਇਹੀ ਚੀਜ਼ ਹੈ ਕਿ ਦਿਖਾਵੇਬਾਜ਼ੀ ਲੈਣੀ, ਜਿੱਦਾਂ ਦਾ ਮੈਂ ਉੱਦਾਂ ਦਾ ਹੀ ਆਪਣੇ ਆਪ ਨੂੰ ਪੇਸ਼ ਕਰਦੇ ਆ। ਸਾਦਗੀ ਦੇ ਅਰਥਾਂ ਨੂੰ ਜੇਕਰ ਡੂੰਘਾਈ ਦੇ ਨਾਲ ਸਮਝਿਆ ਜਾਵੇ ਤਾਂ ਇਸਦਾ ਅਰਥ ਫਟੇ ਪੁਰਾਣੇ ਜਾਂ ਸਾਦੇ ਕੱਪੜੇ ਪਾਉਣਾ ਹੈ। ਗਰੀਬੀ ਦੇ ਵਿੱਚ ਰਹਿਣਾ ਜਾਂ ਆਧੁਨਿਕ ਸਹੂਲਤਾਂ ਦਾ ਤਿਆਗ ਕਰਨਾ ਬਿਲਕੁਲ ਨਹੀਂ ਹੈ। ਸਾਦਗੀ ਅਸਲ ਦੇ ਵਿੱਚ ਇੱਕ ਜਿਹੜਾ ਉੱਚੀ ਮਾਨਸਿਕ ਤੇ ਅਧਿਆਤਮਕ ਅਵਸਥਾ ਹੈ। ਇਸਦਾ ਅਸਲ ਜਿਹੜਾ ਅਰਥ ਹੈ ਛਲ, ਕਪਟ, ਦੋਗਲੇਪਨ, ਹੰਕਾਰ ਤੇ ਬਨਾਵਟੀ ਦਿਖਾਵੇ ਤੋਂ ਮੁਕਤ ਸਹਿਜ ਜੀਵਨ ਵਾਲੀ ਅਸਵਸਥਾ ਦੇ ਵਿੱਚ ਰਹਿਣਾ ਹੈ। ਸਾਦਗੀ ਦੀ ਅਸਲ ਤਸਵੀਰ ਮਨੁੱਖ ਆਪਣੇ ਵਿਚਾਰਾਂ, ਬੋਲਚਾਲ, ਰਹਿਣੀ ਬਹਿਣੀ, ਸਹਿਣੀ, ਵਿਹਾਰ ਅਤੇ ਜੀਵਨ ਢੰਗ ਦੇ ਵਿੱਚ ਸੱਚਾਈ, ਨਿਮਰਤਾ ਤੇ ਸੰਤੁਲਨ ਲਿਆ ਕੇ ਹੀ ਖੁਦ ਹੀ ਪੇਸ਼ ਕਰਦਾ ਹੈ। ਸਾਦਾ ਮਨੁੱਖ ਜਿਹੜਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਦਿਖਾਵੇ ਦੀ ਦੌੜ ਦੇ ਵਿੱਚ ਸ਼ਾਮਲ ਹੁੰਦਾ ਹੈ, ਉਹ ਆਪਣੀ ਅਸਲ ਪਛਾਣ ਦੇ ਨਾਲ ਜੀਵਨ ਬਤੀਤ ਕਰਦਾ ਹੈ ਤੇ ਆਪਣੇ ਕਰਮਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾਉਂਦਾ ਹੈ। ਜਦੋਂ ਇੱਕ ਇਨਸਾਨ ਸੰਸਾਰ ਦੀ ਹਰ ਦੌਲਤ, ਸ਼ੌਹਰਤ ਤੇ ਉੱਚਾ ਅਹੁਦਾ ਹੁੰਦੇ ਹੋਏ ਵੀ ਉਹ ਆਮ ਲੋਕਾਂ ਵਾਂਗ ਨਿਮਰ, ਸਹਿਜ ਤੇ ਸੁਖਾਲਾ ਰਹਿੰਦਾ ਹੈ, ਉਸਦੇ ਇਸੇ ਮਹਾਨ ਗੁਣ ਨੂੰ ਸਾਦਗੀ ਕਿਹਾ ਜਾਂਦਾ ਹੈ। ਇਹ ਗੁਣ ਮਨੁੱਖ ਆਪਣੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਦਾ ਹੈ ਤੇ ਹਰ ਹਾਲਤ ਦੇ ਵਿੱਚ ਸੰਤੁਸ਼ਟ ਰਹਿਣਾ ਸਿਖਾਉਂਦਾ ਹੈ। ਇਤਿਹਾਸ ਦੇ ਪੰਨਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਸਾਨੂੰ ਅਨੇਕਾਂ ਮਹਾਨ ਸ਼ਖਸੀਅਤਾਂ ਮਿਲਦੀਆਂ ਨੇ ਜਿਨ੍ਹਾਂ ਨੇ ਸਾਦਗੀ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਇਆ। ਗੁਰੂਆਂ, ਪੀਰਾਂ, ਸੰਤਾਂ, ਮਹਾਨ ਧਾਰਮਿਕ ਆਗੂਆਂ, ਸਮਾਜਿਕ ਸੁਧਾਰਕਾਂ ਤੇ ਕੁਝ ਕੌਮੀ ਨੇਤਾਵਾਂ ਨੇ ਸਦਾ ਸਾਦਗੀ ਭਰਿਆ ਜੀਵਨ ਬਤੀਤ ਕੀਤਾ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਜਿਹੇ ਫਲਸਫੇ ਦਿੱਤੇ ਤੇ ਸਾਦਗੀ, ਸੱਚਾਈ ਤੇ ਨਿਮਰਤਾ ਦਾ ਮਾਰਗ ਦਿਖਾਇਆ। ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਜੀ ਵਰਗੀਆਂ ਮਹਾਨ ਰੂਹਾਂ, ਸੰਤਾਂ ਤੇ ਫਕੀਰਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਸਾਦਾ ਤੇ ਸਰਲ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਜੇਕਰ ਆਧੁਨਿਕ ਇਤਿਹਾਸ ਦੇ ਵੱਲ ਨਜ਼ਰ ਮਾਰੀਏ ਤਾਂ ਵਿਗਿਆਨ ਅਤੇ ਰਾਜਨੀਤੀ ਦੇ ਸਿਖਰ ਦੇ ਉੱਤੇ ਪਹੁੰਚੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਡਾਕਟਰ APJ ਅਬਦੁਲ ਕਲਾਮ ਇਸ ਦੀ ਜਿਉਂਦੀ ਜਾਗਦੀ ਮਿਸਾਲ ਨੇ, ਜਿਨ੍ਹਾਂ ਦਾ ਦੇਸ਼ ਦੇ ਸਰਵਉੱਚ ਅਹੁਦੇ ਦੇ ਉੱਤੇ ਰਹਿ ਕੇ ਵੀ ਸਾਦਗੀ ਦੇ ਨਾਲ ਭਰਪੂਰ ਜੀਵਨ ਪੂਰੀ ਦੁਨੀਆਂ ਦੇ ਲਈ ਮਿਸਾਲ ਬਣਿਆ। ਇਸੇ ਤਰ੍ਹਾਂ ਆਪਣੇ ਸਰਦਾਰ ਮਨਮੋਹਨ ਸਿੰਘ ਹੁਣ ਵੀ ਸਾਦੇ ਸਿੰਪਲ, ਉਨ੍ਹਾਂ ਨੇ ਸਾਬਤ ਕੀਤਾ ਕਿ ਸਫਲ ਇਨਸਾਨ ਦੀ ਅਸਲ ਸੁੰਦਰਤਾ ਤੇ ਮਹਾਨਤਾ ਉਨ੍ਹਾਂ ਦੇ ਕੱਪੜਿਆਂ, ਮਹਿਲਾਂ ਜਾਂ ਧਨ ਦੌਲਤ ਦੇ ਵਿਚ ਨਹੀਂ ਹੁੰਦੀ, ਸਗੋਂ ਉਨ੍ਹਾਂ ਦੇ ਉੱਚੇ ਵਿਚਾਰਾਂ, ਚੰਗੇ ਕਰਮਾਂ ਤੇ ਮਨੁੱਖਤਾ ਦੀ ਸੇਵਾ ਦੇ ਵਿਚ ਹੁੰਦੀ ਹੈ। ਅੱਜ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ, ਮਨੁੱਖ ਨੇ ਹਰ ਖੇਤਰ ਦੇ ਵਿਚ ਬੇਮਿਸਾਲ ਤਰੱਕੀ ਕਰ ਲਈ, ਜੀਵਨ ਵੀ ਪਹਿਲਾਂ ਨਾਲੋਂ ਕਾਫ਼ੀ ਸੁਖਾਲਾ ਹੋ ਗਿਆ, ਪਰ ਇਸ ਤਰੱਕੀ ਦੇ ਨਾਲ ਨਾਲ ਦਿਖਾਵੇ ਦੀ ਪ੍ਰਵਿਰਤੀ ਜਿਹੜੀ ਹੈ ਉਹ ਵੀ ਬਹੁਤ ਤੇਜ਼ੀ ਦੇ ਨਾਲ ਵਧੀ ਹੈ। ਲੋਕ ਆਪਣੀ ਆਰਥਿਕ ਸਥਿਤੀ ਤੋਂ ਵੱਧ ਖਰਚ ਕਰਦੇ ਦੂਜਿਆਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਦੇ ਵਿਚ ਲੱਗੇ ਹੋਏ ਨੇ। ਮਹਿੰਗੇ ਫੋਨ, ਬ੍ਰਾਂਡਡ ਕੱਪੜੇ, ਵੱਡੀਆਂ ਗੱਡੀਆਂ, ਸ਼ਾਨਦਾਰ ਸਮਾਗਮਾਂ ਨੂੰ ਸਮਾਜਿਕ ਮਾਨ ਸਨਮਾਨ ਦਾ ਮਾਪਦੰਡ ਸਮਝਿਆ ਜਾਣ ਲੱਗ ਪਿਆ। ਇਸ ਦਿਖਾਵੇ ਦੀ ਦੌੜ ਨੇ ਮਨੁੱਖ ਨੂੰ ਮਾਨਸਿਕ ਤਣਾਅ ਕਰਜ਼ਿਆਂ, ਚਿੰਤਾਵਾਂ ਤੇ ਅਸੰਤੁਸ਼ਟੀ ਦੇ ਵੱਲ ਧੱਕ ਦਿੱਤਾ। ਅਕਸਰ ਦੇਖਣ ਨੂੰ ਮਿਲਦਾ ਕਿ ਜਦੋਂ ਮਨੁੱਖ ਦੇ ਕੋਲ ਧਨ, ਤਾਕਤ ਜਾਂ ਪ੍ਰਸਿੱਧੀ ਆ ਜਾਂਦੀ ਹੈ ਤਾਂ ਕਈ ਵਾਰ ਉਸਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ। ਇਹ ਹੰਕਾਰ ਉਸਨੂੰ ਆਪਣੇ ਲੋਕਾਂ ਤੋਂ ਹੀ ਦੂਰ ਕਰ ਦਿੰਦਾ ਹੈ ਤੇ ਰਿਸ਼ਤਿਆਂ ਦੇ ਵਿਚ ਵੀ ਖਟਾਸ ਜਿਹੜੀ ਪੈਦਾ ਕਰਦਾ ਹੈ। ਅਸਲ ਦੇ ਵਿਚ ਸਾਦਗੀ ਹੀ ਮਨ ਦੀ ਸ਼ਾਂਤੀ ਦਾ ਸਭ ਤੋਂ ਵੱਡਾ ਸਰੋਤ ਹੈ। ਸਾਦਾ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਆਪਣੀਆਂ ਲੋੜਾਂ ਨੂੰ ਸੀਮਤ ਰੱਖਦਾ ਹੈ, ਸੀਮਤ ਰੱਖਦਿਆਂ ਹੋਇਆਂ ਆਪਣੇ ਜੀਵਨ ਤੋਂ ਸੰਤੁਸ਼ਟ ਰਹਿੰਦਾ ਹੈ। ਸੰਤੁਸ਼ਟੀ ਮਨੁੱਖੀ ਜਾਂ ਮਨੁੱਖ ਨੂੰ ਖੁਸ਼ੀ ਅਤੇ ਸਕੂਨ ਪ੍ਰਦਾਨ ਕਰਦੀ ਹੈ। ਜੋ ਵਿਅਕਤੀ ਹਰ ਸਮੇਂ ਹੋਰ ਅਤੇ ਹੋਰ ਪ੍ਰਾਪਤ ਕਰਨ ਦੀ ਦੌੜ ਦੇ ਵਿਚ ਲੱਗਿਆ ਰਹਿੰਦਾ ਹੈ ਉਹ ਕਦੇ ਵੀ ਅਸਲ ਖੁਸ਼ੀ ਦੇ ਜੀਵਨ ਦੇ ਉੱਤੇ ਸਕੂਨ ਨੂੰ ਅਨੁਭਵ ਨਹੀਂ ਕਰ ਸਕਦਾ ਹੈ। ਸਾਦਗੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਆਨੰਦ ਮਾਨਣਾ ਹੀ ਅਸਲ ਦੌਲਤ ਹੈ ਤੇ ਸਾਦਗੀ ਦਾ ਗੁਣ ਹੀ ਮਨੁੱਖ ਨੂੰ ਹੰਕਾਰ ਤੋਂ ਬਚਾਉਂਦਾ ਹੈ। ਸਾਦਗੀ ਸਮਾਜਿਕ ਜੀਵਨ ਨੂੰ ਵੀ ਸੁੰਦਰ ਬਣਾਉਂਦੀ ਹੈ। ਸਾਦਗੀ ਨੂੰ ਅਪਣਾਉਣ ਵਾਲਾ ਵਿਅਕਤੀ ਲੋਕਾਂ ਤੇ ਸਮਾਜ ਦੇ ਨਾਲ ਦਿਲੋਂ ਜੁੜਦਾ ਹੈ। ਉਹ ਰਿਸ਼ਤਿਆਂ ਨੂੰ ਧਨ ਜਾਂ ਸਵਾਰਥ ਦੀ ਤੱਕੜੀ ਦੇ ਵਿਚ ਨਹੀਂ ਤੋਲਦਾ। ਉਸਦੇ ਲਈ ਮਨੁੱਖਤਾ, ਰਿਸ਼ਤਿਆਂ ਦੀ ਸਾਂਝ, ਮਿਲਵਰਤਨ ਤੇ ਆਪਸੀ ਪਿਆਰ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਅਜਿਹੇ ਲੋਕ ਸਮਾਜ ਦੇ ਵਿਚ ਭਾਈਚਾਰੇ, ਸਹਿਯੋਗ ਤੇ ਆਪਸੀ ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹੈ। ਸਾਦਗੀ ਤੇ ਨਿਮਰ ਸੁਭਾਅ ਵਾਲਾ ਇਨਸਾਨ ਹਰ ਥਾਂ ਸਤਿਕਾਰ ਪ੍ਰਾਪਤ ਕਰਦਾ ਹੈ ਕਿਉਂਕਿ ਉਸਦਾ ਵਿਹਾਰ ਹੀ ਉਸਦੀ ਅਸਲ ਪਛਾਣ ਹੁੰਦਾ ਹੈ। ਸਾਦਗੀ ਦੇ ਵਿਚ ਇਕ ਅਜਿਹੀ ਅਮੀਰੀ ਅਤੇ ਬਾਦਸ਼ਾਹਤ ਹੁੰਦੀ ਹੈ ਜਿਸ ਅੱਗੇ ਦੁਨੀਆਂ ਦੀ ਵੱਡੀ ਤੋਂ ਵੱਡੀ ਦੌਲਤ ਅਤੇ ਤਾਜ ਤਖ਼ਤ ਵੀ ਜਿਹੜਾ ਫਿੱਕੇ ਨਜ਼ਰ ਆਉਂਦੇ ਨੇ। ਵਿਦਿਆਰਥੀ ਜੀਵਨ ਦੇ ਵਿਚ ਵੀ ਸਾਦਗੀ ਦਾ ਬਹੁਤ ਮਹੱਤਵ ਹੈ। ਸਾਦਗੀ ਜਿਹੜੀ ਹੈ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਇਕਾਗਰਤਾ ਦੀ ਜਿਹੜੀ ਸਿੱਖਿਆ ਦਿੰਦੀ ਹੈ। ਜਿਹੜੇ ਵਿਦਿਆਰਥੀ ਜਿਹੜੇ ਨੇ ਦਿਖਾਵੇ ਅਤੇ ਫੈਸ਼ਨ ਦੀ ਬਜਾਏ ਗਿਆਨ ਅਤੇ ਚੰਗੇ ਗੁਣਾਂ ਦੇ ਉੱਤੇ ਧਿਆਨ ਦਿੰਦੇ ਨੇ ਉਹ ਜੀਵਨ ਦੇ ਵਿਚ ਵਧੇਰੇ ਸਫਲ ਹੁੰਦੇ ਨੇ। ਸਾਦਗੀ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਤੇ ਨਿਮਰਤਾ ਪੈਦਾ ਕਰਦੀ ਹੈ ਜੋ ਉਨ੍ਹਾਂ ਨੂੰ ਉੱਚੀਆਂ ਮੰਜ਼ਿਲਾਂ ਤੱਕ ਜਿਹੜਾ ਪਹੁੰਚਣ ਦੇ ਵਿਚ ਸਹਾਇਤਾ ਕਰਦੀ ਹੈ। ਅੱਜ ਮਾਪਿਆਂ ਤੇ ਅਧਿਆਪਕਾਂ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਾਦਗੀ, ਨਿਮਰਤਾ ਤੇ ਸੰਤੁਸ਼ਟੀ ਦੇ ਮੁੱਲਾਂ ਦੇ ਨਾਲ ਜੋੜਿਆ ਜਾਵੇ। ਉਨ੍ਹਾਂ ਨੂੰ ਵਿਦਿਆਰਥੀ ਜੀਵਨ ਦੇ ਦੌਰਾਨ ਹੀ ਇਹ ਜਿਹੜਾ ਸਮਝਾਇਆ ਜਾਵੇ ਕਿ ਮਨੁੱਖ ਦੀ ਪਛਾਣ ਉਸਦੇ ਮਹਿੰਗੇ ਕੱਪੜਿਆਂ ਜਾਂ ਦੌਲਤ ਦੇ ਨਾਲ ਨਹੀਂ, ਸਗੋਂ ਉਸਦੇ ਨਿਮਰ ਸੁਭਾਅ, ਚੰਗੀ ਬੋਲਚਾਲ, ਚੰਗੇ ਚਰਿੱਤਰ ਤੇ ਨੇਕ ਕਰਮਾਂ ਦੇ ਨਾਲ ਹੁੰਦੀ ਹੈ। ਅੰਤ ਦੇ ਵਿਚ ਇਹੀ ਕਿਹਾ ਜਾ ਸਕਦਾ ਕਿ ਸਾਦਗੀ ਮਨੁੱਖ ਦੇ ਜੀਵਨ ਦਾ ਸਭ ਤੋਂ ਕੀਮਤੀ ਅਤੇ ਵਡਮੁੱਲਾ ਗਹਿਣਾ। ਸਾਦਗੀ ਉਹ ਗਹਿਣਾ ਹੈ ਜੋ ਕਦੇ ਪੁਰਾਣਾ ਨਹੀਂ ਹੁੰਦਾ ਤੇ ਜਿਸਦੀ ਚਮਕ ਸਾਰੀ ਉਮਰ ਕਾਇਮ ਰਹਿੰਦੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਸੱਚਮੁੱਚ ਖੂਬਸੂਰਤ, ਤਣਾਅ ਮੁਕਤ, ਸਿਹਤਮੰਦ ਅਤੇ ਅਰਥਪੂਰਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਦਾ ਜੀਵਨ ਇਸ ਦੇ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ। ਜੇਕਰ ਅਸੀਂ ਸਾਦਗੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਨਾ ਸਿਰਫ ਅਸੀਂ ਖੁਦ ਖੁਸ਼ ਰਹਾਂਗੇ ਸਗੋਂ ਇਕ ਬਿਹਤਰ ਅਤੇ ਸੁਖੀ ਸਮਾਜ ਦੀ ਸਿਰਜਣਾ ਦੇ ਵਿਚ ਵੀ ਯੋਗਦਾਨ ਪਾ ਸਕਾਂਗੇ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੀ, ਸਾਦਗੀ ਜੀਵਨ ਦਾ ਅਨਮੋਲ ਗਹਿਣਾ। ਮਨਪ੍ਰੀਤ ਰੁੱਬੇ ਹੁਣਾਂ ਦੀ ਕਲਮ ਦੇ ਵਿਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸਾਦਗੀ ਨੂੰ ਜੀਣਾ ਸਿੱਖੀਏ ਤੇ ਅੱਗੇ ਵਧੀਏ। ਇਹ ਸੀ ਜੀ ਅੱਜ ਦੀ ਗੱਲਬਾਤ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 1976 ਸਟੂਡੀਓ ਦਾ ਨੰਬਰ ਹੈ। ਕਾਲ ਕਰਨ ਚਾਹੁੰਦੇ ਹੋ ਤਾਂ ਨਿੱਘਾ ਦੋਸਤੋ ਸਵਾਗਤ ਹੈ। ਤੇ ਇਸ ਦੇ ਨਾਲ ਹੀ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਗੱਲਾਂ ਬਾਤਾਂ ਮੈਚ ਵੀ ਜਿਹੜਾ ਖਤਮ ਹੋਣ ਵਾਲਾ ਵੈਸੇ ਤਾਂ ਅੱਜ ਤੇ ਮੈਂ ਦੇਖ ਹੀ ਰਿਹਾ ਸੀ ਉਹਨੂੰ ਤੇ ਨਾਲ ਨਾਲ ਤੁਹਾਡੇ ਨਾਲ ਸਾਂਝ ਪਾਉਣ ਲਈ 1 ਘੰਟਾ 17 ਮਿੰਟ ਦਾ ਮੈਚ ਜਿਹੜਾ ਨਿਬੜ ਚੁੱਕਿਆ ਤਕਰੀਬਨ ਤੇ ਸ਼ਾਇਦ ਨਹੀਂ ਹਲੇ ਸ਼ੁਰੂ ਹੀ ਹੋਇਆ ਜੀ 0-0 ਹੋਇਆ। ਅਰਜਨਟਾਈਨਾ ਤੇ ਆਸਟਰੀਆ ਆਪਣੀ ਯੂਰੋਪੀਅਨ ਕੰਟਰੀ ਹੈ ਤੇ ਉਹਨਾਂ ਦਾ ਮੈਚ ਸ਼ੁਰੂ ਹੋ ਚੁੱਕਿਆ ਤੇ 0-0 ਦੇ ਉੱਤੇ ਅਜੇ ਚੱਲ ਰਿਹਾ ਗੋਲ ਦੇ ਉੱਤੇ ਤੇ ਕਾਫੀ ਇੰਟਰਸਟਿੰਗ ਮੈਚ ਰਹੇਗਾ ਜੀ ਇਹ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਗੱਲਬਾਤ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਤੋਂ ਤੇ +358 44 976 1976 ਬਾਰ ਸਟੂਡੀਓ ਦਾ ਨੰਬਰ ਹੈ ਤੇ ਚੰਗਾ ਲੱਗਦਾ ਹੋਵੇ ਦੋਸਤੋ ਪ੍ਰੋਗਰਾਮ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਆ ਕਰੋ ਤੇ ਲੋ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦੇ ਸਾਂਝ ਪਾਉਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਸਪੋਰਟ ਵੀ ਕਰਦੇ ਆ ਤੇ US ਤੋਂ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਨੇ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਤੇ ਇਸੇ ਤਰ੍ਹਾਂ ਕਹਿੰਦੇ ਨੇ ਆਵਾਜ਼ ਓਕੇ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ ਤੇ ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਨੇ ਜੀ ਜਿਆਨੂ ਜੀ ਸੈਣੀ ਸਾਹਿਬ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਜੀ ਜਿਆਨੂ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਔਰਤਾਂ ਕਰਜਾਈ ਤਾਂ ਨੇ ਕਿਉਂਕਿ ਘਰ ਵਾਲੇ ਨਿਕੰਮੇ ਆ ਤੇ ਰਜਿੰਦਰ ਜੀਰਾ ਜੀ ਲਿਖਦੇ ਆ ਕਿ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜਿਆਨੂ ਜੀ ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਪਿਆਰਿਓ ਜਿਆਨੂ ਜੀ ਸਵਾਗਤ ਹੈ। ਮੁਕੱਦਰ ਜੀ ਤੇ ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਜਿਆਨੂ ਜੀ ਸਵਾਗਤ ਹੈ ਰਾਮ ਬਾਬਾ ਸਿੱਧੂ ਸਾਹਿਬ ਤੇ ਮਾਲ ਸੁਰਿੰਦਰ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਚੰਗੀ ਲੱਗੀ ਐਪਰੀਸ਼ੀਏਟ ਕਰਦੇ ਨੇ ਰਾਜਨ ਜੀ ਦੇ ਨਾਲ ਤੇ ਔਜਲਾ ਸਾਹਿਬ ਵੀ ਲਿਖਦੇ ਆ ਕਿ ਗੁੱਡ ਜੋਬ ਦੋਨੋਂ ਭਰਾਵਾਂ ਵੱਲੋਂ ਜੀ ਸ਼ੁਕਰੀਆ ਔਜਲਾ ਸਾਹਿਬ ਧੰਨਵਾਦ ਜੀ ਐਪਰੀਸ਼ੀਏਟ ਕਰਨ ਲਈ। ਔਜਲਾ ਸਾਹਿਬ ਕਹਿੰਦੇ ਚੀਮਾ ਪ੍ਰੈਸ ਕਾਨਫਰੰਸ ਦੇ ਵਿੱਚ ਖਹਿਰੇ ਦੇ ਪੁੱਛੇ ਸਵਾਲ ਤੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਜਿਹੜਾ ਚਲਿਆ ਗਿਆ ਸੀ। ਰਾਜਨ ਜੀ ਕਹਿੰਦੇ ਆ ਸ਼ੁਕਰੀਆ ਵੀਰ ਜੀ ਬਹੁਤ ਬਹੁਤ ਧੰਨਵਾਦ। ਰਜਿੰਦਰ ਜੀਰਾ ਜੀ ਵੀ ਕਹਿੰਦੇ ਆ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਨੇ ਸਾਡੇ ਸਾਹਿਬ ਕਹਿੰਦੇ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੁਕਰੀਆ ਜੀਰਾ ਸਾਹਿਬ ਵੱਡੇ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ। ਤੇ ਲੋ ਦੋਸਤੋ ਇਹ ਚੀਜ਼ਾਂ ਅੱਜ ਦੀਆਂ ਪ੍ਰੋਗਰਾਮ ਦਾ ਜੋ ਵੀ ਤੁਹਾਡੇ ਨਾਲ ਸਾਂਝ ਪਾਈ ਹੈ ਜੋ ਵੀ ਉਹਨੂੰ ਮਨਜ਼ੂਰ ਕਰਿਓ ਇੰਨਾ ਕਿ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕੱਲ ਨੂੰ ਮੇਰਾ ਮਨ ਕਰਦਾ ਕਿ ਕੱਲ ਨੂੰ ਕੁਝ ਮੁੱਦਾ ਲੈ ਕੇ ਗੱਲਬਾਤ ਕੀਤੀ ਜਾਵੇ ਤੇ ਤੁਹਾਡੇ ਨਾਲ ਸਾਂਝ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ ਇਸ ਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਪਛਾਣਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀ ਇਸ ਜਿਹੜਾ ਵਿਸ਼ੇ ਦਾ ਹਿੱਸਾ ਬਣ ਸਕਦੇ ਹੋ ਤੇ ਕੋਸ਼ਿਸ਼ ਰਹੇਗੀ ਕੱਲ ਨੂੰ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਜੀ ਤੇ ਮੈਨੂੰ ਦਿਓ ਆਗਿਆ ਦੋਸਤੋ ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਆਪਣਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਇੱਕ ਗੀਤ ਛੱਡ ਕੇ ਚੱਲਿਆ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਆਨੰਦ ਮਾਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਜੁੜ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ। ਇਸ ਵਕਤ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ 18 ਜੂਨ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਰ ਤਿਆਰ ਹਾਂ। ਬਹੁਤ ਸਾਰੇ ਮੁੱਦੇ ਪੰਜਾਬ ਦੇ ਵਿਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਕੁਝ ਪੋਜ਼ਿਟਿਵ ਸੁਨੇਹੇ ਵੀ ਆ ਰਹੇ ਨੇ, ਜਿਵੇਂ ਕਿ ਕਹਿ ਲਓ ਹੋਰਮੁਜ਼ ਦੀ ਗੱਲ ਆ ਰਹੀ ਹੈ ਤੇ ਇਰਾਨ ਤੇ ਯੂ ਐਸ ਦੇ ਵਿਚ ਜਿਹੜੇ ਨੇ ਯੂ ਐਮ ਓ ਦੇ ਵਿਚ ਜਿਹੜਾ ਨੇ ਉਹਦੇ ਉੱਤੇ ਜਿਹੜੇ ਸਿਗਨੇਚਰ ਹੋਏ ਨੇ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਹਵਾਵਾਂ ਤੇ ਫਿਜਾਵਾਂ ਜਿਹੜੀਆਂ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਤੇ ਵਾਤਾਵਰਨ ਦੇ ਵਿਚ ਜੋ ਕੁਝ ਨਵੀਆਂ ਰਿਪੋਰਟਾਂ ਨੇ। ਇਸੇ ਤਰ੍ਹਾਂ ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਜਿਹੜੀ ਹੈ ਚੰਗੀ ਖਿੱਚੋ ਤਾਣ ਜਿਹੜੀ ਹੈ ਚੱਲ ਪਈ ਹੈ। ਸਿੱਖ ਰਾਜਨੀਤੀ ਦੇ ਵਿਚ ਜਿਹੜੀ ਤਪਸ਼ ਦੇਖਣ ਨੂੰ ਮਿਲ ਰਹੀ ਹੈ, ਇਕ ਦੂਸਰੇ ਨੂੰ ਬਦਨਾਮ ਤੇ ਇੱਥੇ ਤੱਕ ਕਿ ਦੂਸ਼ਣਬਾਜ਼ੀ ਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਕਰਾਂਗੇ ਅੱਜ ਵਿਸ਼ੇਸ਼ ਦਿਹਾੜੇ ਦੇ ਉੱਤੇ ਵੀ ਅੱਗੇ ਜਾ ਕੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 9 76 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਭਾਰਤੀ ਸਮੇਂ ਦੇ ਮੁਤਾਬਕ ਇਸ ਵਕਤ ਘੜੀਆਂ ਦੇ ਉੱਤੇ 9:45 ਰਾਤ ਦੇ ਹੋ ਚੁੱਕੇ ਅਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:12 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 12:12 ਦੁਪਹਿਰ ਦੇ ਨੇ। ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿਚ ਸਵੇਰ ਦੇ 9:12 ਘੜੀਆਂ ਦੇ ਉੱਤੇ ਜਿਹੜੇ ਦਿਖ ਰਹੇ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ। ਅੱਗੇ ਜਾ ਕੇ ਜ਼ਰੂਰ ਤੁਹਾਡੇ ਸੁਨੇਹਾਂ ਦਾ ਵੀ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ, ਗੁਰੂ ਅਰਜਨ ਦੇਵ ਜੀ ਦੀ ਗੱਲਬਾਤ ਕਰਾਂਗੇ ਤੇ 18 ਜੂਨ ਦਾ ਅੱਜ ਦਾ ਵਿਚਾਰ ਹੈ ਕਿ ਸੜਕ ਹਾਦਸਿਆਂ ਦੇ ਵਿਚ ਜਾਨੀ ਨੁਕਸਾਨ ਜਾਂ ਰੋਡ ਹਿਪਨੋਸਿਸ ਅਤੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਨਾ ਕਰਨ ਕਰਕੇ ਹੁੰਦੇ ਨੇ, ਇਨ੍ਹਾਂ ਦਾ ਅਗਲੇ ਪਿਛਲੇ ਜਨਮਾਂ ਜਾਂ ਕਰਮਾਂ ਦੇ ਫਲ ਦੇ ਨਾਲ ਕੋਈ ਵੀ ਸੰਬੰਧ ਜਿਹੜਾ ਨਹੀਂ ਹੁੰਦਾ ਹੈ। ਇਹ ਸਾਡੀਆਂ ਆਪਣੀਆਂ ਅਣਗਹਿਲੀਆਂ ਜਾਂ ਕੁਝ ਕਾਰਨ ਜਿਹੜੇ ਨੇ ਗਲਤੀਆਂ ਦੇ ਨਾਲ ਬਣਦੇ ਐ। ਅੱਜ ਦੇ ਦਿਹਾੜੇ ਦੇ ਵਿਚ 18 ਜੂਨ 1576 ਦੇ ਵਿਚ ਤੁਹਾਨੂੰ ਲੈ ਚਲੀਏ, ਜਦੋਂ ਮਹਾਰਾਣਾ ਪ੍ਰਤਾਪ ਤੇ ਅਕਬਰ ਦੀਆਂ ਫੌਜਾਂ ਦੇ ਵਿਚ ਹਲਦੀ ਘਾਟ ਜਿਹੜਾ ਹੈ ਮੈਦਾਨ ਵਿਖੇ ਲੜਾਈ ਸ਼ੁਰੂ ਹੁੰਦੀ ਹੈ ਤੇ 1812 ਦੇ ਵਿਚ ਅਮਰੀਕਾ ਇੰਗਲੈਂਡ ਦੇ ਵਿਚ ਯੁੱਧ ਜਿਹੜਾ ਸ਼ੁਰੂ ਹੁੰਦਾ ਹੈ। 1815 ਦੇ ਵਿਚ ਵਾਟਰਲੂ ਜੰਗ ਦੇ ਵਿਚ ਨੈਪੋਲੀਅਨ ਦੀ ਜਿਹੜੀ ਹਾਰ ਹੋਈ। 1858 ਦੇ ਵਿਚ ਪਹਿਲੀ ਆਜ਼ਾਦੀ ਦੀ ਜੰਗ ਦੇ ਵਿਚ ਅੰਗਰੇਜ਼ਾਂ ਸੈਨਾਵਾਂ ਦੇ ਨਾਲ ਲਕਸ਼ਮੀ ਬਾਈ ਝਾਂਸੀ ਦੀ ਰਾਣੀ ਜਿਹੜੀ ਹੈ ਕਿਹਾ ਜਾਂਦਾ ਉਹਨਾਂ ਦਾ ਨਾਮ ਹੈ ਝਾਂਸੀ ਦੀ ਰਾਣੀ ਦੀ ਲੜਾਈ ਜਿਹੜੀ ਸੀ ਸਮੇਂ ਮੌਤ ਹੁੰਦੀ ਹੈ। 1916 ਦੇ ਵਿਚ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਵਿਚ ਬੀਰ ਸਿੰਘ ਬਾਹੋਵਾਲ, ਈਸ਼ਰ ਸਿੰਘ ਢੁੱਡੀਕੇ, ਉੱਤਮ ਸਿੰਘ ਹਾਂਸ ਲੁਧਿਆਣਾ, ਅਰੂੜ ਸਿੰਘ ਤਲਵੰਡੀ ਦੋਸਾਂਝ ਜਿਹੜੇ ਤੇ ਅੰਮ੍ਰਿਤਸਰ ਤੇ ਰੰਗਾ ਸਿੰਘ ਉਰਫ ਰੋਡਾ ਸਿੰਘ ਖੁਰਦਪੁਰ ਜੋ ਆਦਮਪੁਰ ਦੇ ਨਾਲ ਜਿਹੜਾ ਨਹਿਰੋ ਪਾਰ ਜਿਹੜਾ ਪਿੰਡ ਹੈ ਛੋਟਾ ਜਿਹਾ ਪਰ ਇਸ ਛੋਟੇ ਜਿਹੇ ਪਿੰਡ ਦੀਆਂ ਬੜੀਆਂ ਵੱਡੀਆਂ ਜਿਹੜੀਆਂ ਨੇ ਮੱਲਾਂ ਮਾਰੀਆਂ ਨੇ ਤੇ ਲਾਹੌਰ ਜੇਲ੍ਹ ਦੇ ਵਿਚ ਉਨ੍ਹਾਂ ਨੂੰ ਫਾਂਸੀ ਹੁੰਦੀ ਹੈ। 1916 ਦੇ ਵਿਚ ਦੂਜੇ ਲਾਹੌਰ ਸਾਜਿਸ਼ ਕੇਸ ਦੇ ਵਿਚ ਅਰੂੜ ਸਿੰਘ ਤਲਵੰਡੀ ਪੰਘੇਰੀ ਮੋਗਾ ਨੂੰ ਵੀ ਜਿਹੜਾ ਲਾਹੌਰ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ। 1936 ਦੇ ਵਿਚ ਰੂਸੀ ਲੇਖਕ ਤੇ ਮੈਕਸਿਮ ਗੋਰਕੀ ਦਾ ਜਿਹੜਾ ਸੀ ਦੇਹਾਂਤ ਹੁੰਦਾ। 1940 ਦੇ ਵਿਚ ਨੇਤਾ ਸੁਭਾਸ਼ ਚੰਦਰ ਬੋਸ ਦੇ ਵੱਲੋਂ ਫਾਰਵਰਡ ਬਲਾਕ ਦਾ ਜਿਹੜਾ ਗਠਨ ਕੀਤਾ ਜਾਂਦਾ ਹੈ। 2009 ਦੇ ਵਿਚ ਨਾਸਾ ਨੇ ਚੰਦਰਮਾ ਦੇ ਉੱਤੇ ਪਾਣੀ ਦੀ ਖੋਜ ਕਰ ਲਈ ਤੇ ਟੋਹੀ ਜਾਨ ਜਿਹੜਾ ਭੇਜਿਆ। 2011 ਦੇ ਵਿਚ ਪੰਜਾਬੀ ਜਾਗਰਣ ਅਖਬਾਰ ਛਪਣਾ ਜਿਹੜਾ ਸ਼ੁਰੂ ਹੁੰਦਾ ਹੈ। ਤੇ ਲੋ ਦੋਸਤੋ, ਗੱਲਬਾਤ ਕਰਦਿਆਂ ਸਭ ਤੋਂ ਪਹਿਲਾਂ ਐਕਸੀਡੈਂਟ ਜਾਂ ਉਹਨਾਂ ਦੀ ਗੱਲਬਾਤ ਆਈ ਹੈ। ਰੋਡ ਹਿਪਨੋਸਿਸ ਕੀ ਹੁੰਦਾ ਹੈ? ਰੋਡ ਹਿਪਨੋਸਿਸ ਇੱਕ ਸਰੀਰਕ ਸਥਿਤੀ ਹੈ ਜਿਸ ਦੇ ਬਾਰੇ ਜ਼ਿਆਦਾਤਰ ਡਰਾਈਵਰ ਅਣਜਾਣ ਨੇ। ਰੋਡ

0: ਹਿਪਨੋਸਿਸ ਸੜਕ ਦੇ ਉੱਤੇ ਚੜ੍ਹਨ ਤੋਂ 2.5 ਘੰਟੇ ਬਾਅਦ ਸ਼ੁਰੂ ਹੁੰਦਾ ਹੈ। ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਹ ਸੌਂ ਜਾਂਦਾ ਹੈ। ਇੱਕ ਵਾਰੀ ਮੇਰੇ ਨਾਲ ਵੀ ਇੱਥੇ ਵਾਪਰਿਆ ਇਸ ਤਰ੍ਹਾਂ ਦਾ, ਮਸੀਂ ਬਚੇ, ਬਚਾਅ ਹੋ ਗਿਆ। ਨਾਲ ਸਵਾਰੀ ਜਿਹੜੀ ਜਾਣੀ ਕਿ ਸਾਡੀ ਵਾਈਫ ਬੈਠੀ ਸੀ ਮੇਰੀ, ਤਾਂ ਉਹਨੇ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੂਹਰਿਓਂ ਆਵੇ ਟਰੱਕ ਤੇ ਰੋਡ ਬਾਕੀ ਖਾਲੀ ਸੀ ਤੇ ਐਨ ਪੂਰਾ ਆਪਣੀ ਲਾਈਨ ਤੋਂ ਦੂਸਰੀ ਲਾਈਨ ਦੇ ਵਿੱਚ ਚਲੇ ਗਿਆ ਤੇ ਜਦੋਂ ਟਰੱਕ ਨੇ ਹੋਰਨ ਮਾਰਿਆ ਤੇ ਵਾਈਫ ਨੇ ਵੀ ਮੈਨੂੰ ਹਲੂਣਾ ਦਿੱਤਾ ਤਾਂ ਫਿਰ ਜਾ ਕੇ ਅੱਖਾਂ ਖੁੱਲੀਆਂ ਤੇ ਆਪਣੀ ਸਾਈਡ ਨੂੰ ਜਿਹੜਾ ਘੁਮਾਇਆ ਤੇ ਬਚਾਅ ਹੋਇਆ। ਉਦੋਂ ਸ਼ੁਰੂ ਸ਼ੁਰੂ ਦੀ ਗੱਲ ਆ, ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸੇ ਹਾਂ ਤੇ ਕਾਫੀ ਜਿਹੜਾ ਇੰਟਰਸਟਿੰਗ ਹੈਗਾ ਇਹ। ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਸਨੂੰ ਰਿਕਾਰਡ ਅਤੇ ਵਿਸ਼ਲੇਸ਼ਣ ਨਹੀਂ ਕਰਦਾ ਜੋ ਅੱਖ ਦੇਖਦੀ ਹੈ। ਉਹ ਸਿਗਨਲ ਨਹੀਂ ਪਹੁੰਚਦਾ ਉੱਥੇ ਤੱਕ ਕਿਉਂਕਿ ਸੁੰਨ ਹੋ ਜਾਂਦਾ ਬ੍ਰੇਨ। ਰੋਡ ਨੀਂਦਰ ਨਾ ਆਈ ਹੋਵੇ ਜਾਂ ਕੰਮ ਕਾਜ ਵੱਧ ਕੀਤਾ ਹੋਵੇ, ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਜਾਂਦਾ, ਜਾਂ ਕਾਰ ਦਾ ਜਿਹੜਾ ਗਰਮ ਹੀਟ ਹੈ ਨਾ ਉਹ ਵੀ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੰਦਾ ਹੈ ਜਦੋਂ ਫਰੈਸ਼ ਏਅਰ ਤੁਹਾਡੇ ਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦੀ ਹੈ। ਤੇ ਕਦੇ ਕਦਾਈ ਵਿੱਚ ਵਿੱਚ ਜਦੋਂ ਲੰਬੇ ਸਫ਼ਰ ਤੇ ਜਾਂਦੇ ਹੋ ਤਾਂ ਵਿੱਚ ਵਿੱਚ ਜਿਹੜਾ ਬਾਹਰ ਨਿਕਲ ਕੇ ਮਾੜਾ ਮੋਟਾ ਘੁੰਮ ਲੈਣਾ ਚਾਹੀਦਾ ਹੈ ਜਾਂ ਗੱਡੀ ਦੇ ਜਿਹੜੇ ਨੇ ਸ਼ੀਸ਼ੇ ਥੋੜੇ ਜਿਹੇ ਡਾਊਨ ਕਰਕੇ ਵਿੱਚ 2-4 ਮਿੰਟ ਦੇ ਲਈ ਖੋਲ੍ਹ ਲੈਣੇ ਚਾਹੀਦੇ ਨੇ ਤੇ ਉਹਦੇ ਨਾਲ ਫਰੈਸ਼ ਏਅਰ ਜਿਹੜੀ ਹੈ ਫਿਰ ਅੰਦਰ ਆ ਜਾਂਦੀ ਹੈ। ਨਹੀਂ ਤਾਂ ਹੀਟਿੰਗ ਜਾਂ ਏਸੀ ਦੀ ਜਿਹੜੀ ਹੈ ਉਹ ਸਾਰੀ ਜੋ ਹਵਾ ਹੈ ਉਹ ਤੁਹਾਨੂੰ ਜਿਹੜਾ ਮਦਹੋਸ਼ ਵੀ ਕਰਦੀ ਹੈ। ਦੂਸਰੇ ਪਾਸੇ ਰੋਡ ਹਿਪਨੋਸਿਸ ਤੁਹਾਡੇ ਸਾਹਮਣੇ ਪਾਰਕ ਕੀਤੇ ਵਾਹਨ ਜਾਂ ਟਰੱਕ ਦੇ ਪਿਛਲੇ ਪਾਸੇ ਦੇ ਕ੍ਰੈਸ਼ਾਂ ਦਾ ਨੰਬਰ 1 ਕਾਰਨ ਬਣਦਾ ਹੈ। ਰੋਡ ਹਿਪਨੋਸਿਸ ਵਾਲੇ ਜਿਹੜੇ ਨੇ ਡਰਾਈਵਰ ਨੂੰ ਜਿਹੜਾ ਟੱਕਰ ਦੇ ਪਲ ਦੇ ਤੱਕ ਜਿਹੜਾ ਪਿਛਲੇ 15 ਮਿੰਟਾਂ ਦੇ ਵਿੱਚੋਂ ਕੁਝ ਵੀ ਯਾਦ ਨਹੀਂ ਰਹਿੰਦਾ, ਉਹ ਇਹ ਵਿਸ਼ਲੇਸ਼ਣ ਨਹੀਂ ਕਰ ਸਕਦਾ ਕਿ ਹੋਇਆ ਕੀ ਹੈ ਜਾਂ ਉਹ ਕਿੰਨੇ ਕਿਲੋਮੀਟਰ ਦੀ ਸਪੀਡ ਦੇ ਉੱਤੇ ਜਾ ਰਿਹਾ ਜਾਂ ਉਸਦੇ ਸਾਹਮਣੇ ਕਾਰ ਦੀ ਸਪੀਡ ਆਮ ਤੌਰ ਦੇ ਉੱਤੇ ਟੱਕਰ ਜਿਹੜੀ 140 ਕਿਲੋਮੀਟਰ ਤੋਂ ਉੱਪਰ ਹੁੰਦੀ ਹੈ। ਰੋਡ ਹਿਪਨੋਸਿਸ ਤੋਂ ਆਪਣਾ ਆਪ ਨੂੰ ਜਿਹੜਾ ਬਚਾਉਣ ਦੇ ਲਈ ਹਰ 2.5 ਘੰਟਿਆਂ ਬਾਅਦ ਰੁਕਣਾ, ਸੈਰ ਕਰਨਾ, ਚਾਹ ਜਾਂ ਕੌਫੀ ਪੀਣਾ ਜ਼ਰੂਰੀ ਹੈ। ਗੱਡੀ ਚਲਾਉਂਦੇ ਸਮੇਂ ਕੁਝ ਜਿਹੜੇ ਸਥਾਨਾਂ ਦੇ ਉੱਤੇ ਤੇ ਵਾਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਤੇ ਯਾਦ ਰੱਖਣਾ ਮਹੱਤਵਪੂਰਨ ਗੱਲ ਹੈ। ਜੇਕਰ ਤੁਹਾਨੂੰ ਪਿਛਲੇ 15 ਮਿੰਟਾਂ ਤੋਂ ਕੁਝ ਵੀ ਯਾਦ ਨਹੀਂ, ਆਪਣੇ ਆਪ ਦੇ ਵਿੱਚ ਗੁੰਮੋ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਤੇ ਯਾਤਰੀਆਂ ਨੂੰ ਮੌਤ ਦੇ ਵੱਲ ਧੱਕ ਰਹੇ ਹੋ। ਰੋਡ ਹਿਪਨੋਸਿਸ ਅਕਸਰ ਰਾਤ ਨੂੰ ਹੁੰਦਾ ਹੈ ਤੇ ਜੇਕਰ ਯਾਤਰੀ ਵੀ ਸੌਂ ਰਹੇ ਹੋਣ ਤਾਂ ਸਥਿਤੀ ਬਹੁਤ ਗੰਭੀਰ ਹੁੰਦੀ ਹੈ। ਡਰਾਈਵਰ ਨੂੰ ਹਰ 2.5 ਘੰਟੇ ਬਾਅਦ ਰੁਕਣਾ, ਆਰਾਮ ਕਰਨਾ, 5-6 ਮਿੰਟ ਸੈਰ ਕਰਨਾ ਚਾਹੀਦਾ ਹੈ ਤੇ ਆਪਣਾ ਦਿਮਾਗ ਖੁੱਲ੍ਹਾ ਰੱਖਣਾ ਚਾਹੀਦਾ ਤੇ ਅੱਖਾਂ ਖੁੱਲੀਆਂ ਹੋਣ ਪਰ ਦਿਮਾਗ ਬੰਦ ਹੋਵੇ ਤਾਂ ਹਾਦਸਾ ਅਟਲ ਹੈ। ਕਿਉਂਕਿ ਦੇਖੋ ਦਿੱਲੀ ਨੂੰ ਜਾਣ ਵਾਲੇ ਜਿਹੜੇ ਨੇ ਹਰ ਤਕਰੀਬਨ 2-2.5 ਘੰਟੇ 2 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਤੇ ਕਿਸੇ ਦੀ ਕੋਈ ਅੱਖ ਲੱਗ ਜਾਂਦੀ ਹੈ ਜਾਂ ਕਿੱਦਾਂ, ਉਹ ਸਾਰਾ ਕਾਰਨ ਜਿਹੜੇ ਨੇ ਇਸ ਦੇ ਕਾਰਨ ਹੀ ਬਣਦੇ ਆ ਕਿਉਂਕਿ ਅੱਖਾਂ ਖੁੱਲੀਆਂ ਰਹਿੰਦੀਆਂ ਨੇ, ਤੁਸੀਂ ਫੀਲ ਕਰਦੇ ਹੋ ਸੌਣ ਦੇ ਲਈ ਪਰ ਦਿਮਾਗ ਸੋ ਜਾਂਦਾ ਹੈ, ਅੱਖਾਂ ਖੁੱਲੀਆਂ ਰਹਿੰਦੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਬਚ ਸਕਦੇ ਆ ਤੇ ਪੂਰੀ ਜਿਹੜੀ ਸਾਵਧਾਨੀ ਦੇ ਨਾਲ ਵਿੱਚ ਰੁਕ ਲੈਣਾ ਚਾਹੀਦਾ। 5-10 ਮਿੰਟ ਲੇਟ ਹੋ ਜਾਵਾਂਗੇ, ਘਰੋਂ ਪਹਿਲਾਂ ਤੁਰ ਪੈਣਾ ਚਾਹੀਦਾ ਤੇ ਵਿੱਚ ਸਟੇ ਜ਼ਰੂਰ ਲੈਣੀ ਚਾਹੀਦੀ ਹੈ। ਲਕਸ਼ਮੀ ਬਾਈ ਝਾਂਸੀ ਦੀ ਰਾਣੀ ਦੇ ਗੱਲ ਹੋਈ ਹੈ ਤਾਂ ਉਹਨਾਂ ਦਾ ਜ਼ਿਕਰ ਕਰਕੇ ਫਿਰ ਅੱਜ ਦੀਆਂ ਦੇਸ਼ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। 1911-1835 ਦਾ ਸਮਾਂ, ਕਾਂਛੀ ਵਿਖੇ ਮੋਰੋਪਥ ਤਾਂਬੇ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਬਚਪਨ ਦੇ ਵਿੱਚ ਲਕਸ਼ਮੀ ਬਾਈ ਨੂੰ ਮਨੂ ਕਹਿ ਕੇ ਜਿਹੜਾ ਬੁਲਾਇਆ ਜਾਂਦਾ ਸੀ, ਉਹ 4 ਸਾਲ ਦੀ ਸੀ। ਇਸਦੀ ਮਾਂ ਜਿਹੜੀ ਸੀ ਭਗਾਰਥੀ ਬਾਈ ਦਾ ਦੇਹਾਂਤ ਹੋ ਗਿਆ ਤੇ ਇਸਦਾ ਵਿਆਹ ਜਿਹੜਾ ਸੀ ਝਾਂਸੀ ਦੇ ਰਾਜੇ ਗੰਗਾਧਰ ਨਿਵਾਲਕਰ ਦੇ ਨਾਲ ਹੋ ਜਾਂਦਾ ਹੈ। ਇਸਦੇ ਘਰ ਪੈਦਾ ਹੋਏ ਪੁੱਤਰ ਦਮੋਦਰ ਦੀ 4 ਮਹੀਨੇ ਬਾਅਦ ਮੌਤ ਹੋ ਗਈ। ਇਸਨੇ ਲੜਕੇ ਆਨੰਦ ਰਾਵ ਨੂੰ ਜਿਹੜਾ ਗੋਦ ਲੈ ਕੇ ਉਸਦਾ ਨਾਮ ਵੀ ਜਿਹੜਾ ਸੀ ਦਮੋਦਰ ਰੱਖ ਦਿੱਤਾ। 1853 ਦੇ ਵਿੱਚ ਇਸਦੇ ਜਿਹੜੇ ਪਤੀ ਦੀ ਮੌਤ ਹੋ ਗਈ ਤੇ ਲਾਰਡ ਡਲਹੌਜੀ ਨੇ ਲਕਸ਼ਮੀ ਬਾਈ ਦੇ ਗੋਦ ਲਏ ਪੁੱਤਰ ਨੂੰ ਝਾਂਸੀ ਰਾਜ ਦਾ ਉੱਤਰਾਧਿਕਾਰੀ ਜਿਹੜਾ ਮੰਨਣ ਤੋਂ ਨਾ ਕਰ ਦਿੱਤੀ ਸੀ ਵੀ ਉਹ ਤੇਰਾ ਆਪਣਾ ਪੁੱਤ ਨਹੀਂ ਹੈ। 60,000 ਰੁਪਏ ਤੇ ਸਾਲਾਨਾ 5,000 ਰੁਪਏ ਪੈਨਸ਼ਨ ਦੇਣ ਦਾ ਲਾਲਚ ਵੀ ਦਿੱਤਾ ਗਿਆ ਜੋ ਉਹਨੇ ਠੁਕਰਾ ਦਿੱਤਾ ਤੇ ਰਾਣੀ ਨੇ ਬਹਾਦਰੀ ਦੇ ਨਾਲ 1857 ਦੇ ਵਿੱਚ ਗੁਆਂਢੀ ਰਾਜਾਂ ਔਰਛਾ ਤੇ ਦਤਿਆ ਦੇ ਵੱਲ ਕੀਤੇ ਹਮਲੇ ਨੂੰ ਪਛਾੜ ਦਿੱਤਾ ਤੇ ਫਿਰ ਉਸਨੇ ਫੌਜ ਦੇ ਵਿੱਚ ਵਾਧਾ ਕਰਦੇ ਹੋਏ ਔਰਤਾਂ ਨੂੰ ਵੀ ਸ਼ਾਮਲ ਕਰਨਾ ਸ਼ੁਰੂ ਕੀਤਾ। ਅਸਲ ਦੇ ਵਿੱਚ ਬਗਾਵਤ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀਆਂ ਦੀ ਦੀਆਂ ਨੀਤੀਆਂ ਦੇ ਉੱਤੇ ਰਾਜ ਪ੍ਰਬੰਧ ਦੇ ਉੱਤੇ ਢੰਗ ਦਾ ਰਾਜ ਕਰਨ ਦੀਆਂ ਤਰੀਕਿਆਂ ਦੇ ਵਿੱਚੋਂ ਪੈਦਾ ਹੋਈ ਸੀ। ਗਦਰ ਦਾ ਆਰੰਭ 10 ਮਈ 1857 ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਉਹ ਕਾਨਪੁਰ ਲਾਗੇ ਕਾਲਪੀ ਪਹੁੰਚ ਜਾਂਦੀ ਹੈ। ਉੱਥੇ ਵਿਦਰੋਹੀ ਬਾਗੀ ਰਾਜਿਆਂ ਦੀਆਂ ਫੌਜਾਂ ਨਾਨਾ ਸਾਹਿਬ ਦੇ ਭਤੀਜੇ ਦੀ ਅਗਵਾਈ ਹੇਠ ਝਾਂਸੀ ਦੀ ਰਾਣੀ ਬਾਂਦਾ ਦਾ ਜਿਹੜਾ ਸੀ ਨਵਾਬ ਰਾਓ ਸਾਹਿਬ ਤੇ ਤਾਂਤੀਆ ਟੋਪੋ ਸਨ ਉਸ ਸਮਿਆਂ ਦੇ ਤੇ ਅੰਗਰੇਜ਼ਾਂ ਦੇ ਨਾਲ ਹੋਈ ਜੰਗ ਬੜੀ ਹੀ ਜਿਹੜਾ ਲੜੀ ਗਈ ਜਿਸ ਦੇ ਵਿੱਚ ਬਹਾਦਰੀ ਦੇ ਨਾਲ ਲੜਦੀ ਹੋਈ ਝਾਂਸੀ ਦੀ ਰਾਣੀ 18 ਜੂਨ ਅੱਜ ਦੇ ਦਿਨ ਦੇ ਉੱਤੇ 1858 ਨੂੰ ਸਦਾ ਦੇ ਲਈ ਅਮਰ ਹੋ ਜਾਂਦੀ ਹੈ। ਬੁਦੇਲੋ ਹਰਬੋਲੇ ਕੇ ਮੂੰਹ ਮੈਂ ਸੁਣੀ ਕਹਾਣੀ ਥੀ ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਕੀ ਰਾਣੀ ਸੀ। ਤੇ ਲੋ ਦੋਸਤੋ ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਵਿਸ਼ੇਸ਼ ਗੱਲਾਂ ਤੇ ਅਗਲੀਆਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜ਼ਿਕਰ ਕਰਕੇ ਫਿਰ ਵਿਸਤਾਰ ਦੇ ਵਿੱਚ ਉਹਦੇ ਬਾਰੇ ਆਖਰ ਦੇ ਵਿੱਚ ਗੱਲ ਕਰਾਂਗੇ। ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਜੀ ਦੀ ਜਿਹੜੀ ਆ ਲਸਾਨੀ ਸ਼ਹਾਦਤ ਨੂੰ ਵੀ ਯਾਦ ਕਰਾਂਗੇ ਤੇ ਉਹਨਾਂ ਦੇ ਕੀਤੇ ਹੋਏ ਕਰ ਕਮਾਲਾਂ ਨੂੰ ਵੀ ਯਾਦ ਕਰਾਂਗੇ। ਤੇ ਤੇਰਾ ਕੀ ਆ ਮਿੱਠਾ ਲਾਗੇ ਭਾਣਾ ਮੰਨਣ ਦੇ ਵਿੱਚ ਰਹਿਣਾ ਤੇ ਉਹਦਾ ਤੋਂ ਵੀ ਆਪਾਂ ਸਬਕ ਲੈਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ। ਤੇ ਸਭ ਤੋਂ ਪਹਿਲਾਂ ਲਓ ਫਿਰ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਸਥਿਤੀਆਂ ਪਰਿਸਥਿਤੀਆਂ ਕੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਤੁਹਾਡੀਆਂ ਲਈ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ ਕੁਝ ਹੀ ਪਲ ਜਿਹੜਾ 15 ਮਿੰਟ ਮੈਂ ਪਹਿਲਾਂ ਖਬਰਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਾਂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਖੇਪ ਦੇ ਵਿੱਚ ਜੋ ਖਬਰਾਂ ਦੇ ਹਾਲਾਤ ਨੇ। ਆਰਥਿਕਤਾ ਤਕਨਾਲੋਜੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਦੁਨੀਆਂ ਤਕਨਾਲੋਜੀ ਆਰਥਿਕਤਾ ਤੇ ਵਿਕਾਸ ਦੇ ਵਿੱਚ ਅੱਗੇ ਵਧ ਰਹੀ ਹੈ ਤਾਂ ਦੂਜੇ ਪਾਸੇ ਇਨਸਾਨੀਅਤ ਤੇ ਨੈਤਿਕਤਾ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਦੇ ਵਿੱਚ ਪਿੱਛੇ ਜਾ ਰਹੇ ਨੇ। ਕੈਨੇਡਾ ਦੀ ਫੁੱਟਬਾਲ ਟੀਮ ਦੇ ਖਿਡਾਰੀ ਨਸਲਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ। ਪੰਜਾਬ ਦੇ ਵਿੱਚ ਕਿਸਾਨ ਇਨਸਾਫ ਦੇ ਲਈ ਸੰਘਰਸ਼ ਕਰ ਰਹੇ ਹੈ। ਸਦੀਆਂ ਪੁਰਾਣੇ ਰੁੱਖ ਵਿਕਾਸ ਦੇ ਨਾਂ ਦੇ ਉੱਤੇ ਕੱਟ ਵੱਢ ਦਿੱਤੇ ਗਏ ਪੰਜਾਬ ਦੇ ਬਾਰੇ ਰਿਪੋਰਟ ਆਈ ਹੈ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਜੰਗ ਅਤੇ ਅਮਨ ਦੇ ਵਿਚਕਾਰ ਨਵੇਂ ਸਮਝੌਤੇ ਲਿਖ ਰਹੀਆਂ ਨੇ ਤੇ ਸਵਾਲ ਇਹ ਵੀ ਹੈ ਕਿ ਅਸੀਂ ਸਿਰਫ਼ ਤਰੱਕੀ ਦੇ ਅੰਕੜੇ ਗਿਣ ਰਹੇ ਹਾਂ ਜਾਂ ਇੱਕ ਬਿਹਤਰ ਹੈ ਸਮਾਜ ਵੀ ਜਿਹੜਾ ਬਣਾ ਰਹੇ ਹਾਂ। ਦੂਜੇ ਪਾਸੇ ਦੁਨੀਆਂ ਦੇ ਆਸਟ੍ਰੇਲੀਆ ਤੇ ਕੈਨੇਡਾ ਦੀਆਂ ਆਬਾਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ। ਆਬਾਦੀ ਵੱਧ ਰਹੀ ਹੈ ਪਾਪੂਲੇਸ਼ਨ ਦਾ ਜ਼ੋਰ ਤੇ ਬਾਹਰੋਂ ਆਏ ਬਸ਼ਿੰਦੇ ਜਿਹੜੇ ਨੇ ਇਹਨਾਂ ਮੁਲਕਾਂ 'ਚ ਵਾਸ ਕਰ ਰਹੇ ਨੇ ਵੱਡਾ ਜਿਹੜਾ ਕਾਰਨ ਬਣੇ ਹੋਏ ਨੇ। ਅਮੀਰਾਂ ਦਾ ਤੇ ਆਪਣੇ ਦੇਸ਼ ਛੱਡਣ ਦਾ ਜਿਹੜਾ ਮੁੱਦਾ ਹੈ ਕਿਉਂਕਿ ਕਿਤੇ ਵੀ ਮਹਿਫੂਜ਼ ਨਹੀਂ ਰਿਹਾ ਚਾਹੇ ਅਮੀਰ ਹੋ ਗਿਆ ਬੰਦਾ ਪਰ ਸਿਕਿਉਰਿਟੀ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਸੁੱਖ ਦੀ ਜ਼ਿੰਦਗੀ ਕਿਤੇ ਵੀ ਦੁਨੀਆਂ ਦੇ ਵਿੱਚ ਕੱਟਣ ਦੇ ਲਈ ਜਿਹੜਾ ਮੁਹਤਾਜ ਹੋ ਗਿਆ ਕਿੱਥੇ ਕੱਟਿਆ ਜਾਵੇ ਜਿੱਥੇ ਸੇਫ ਜ਼ੋਨ ਹੈ ਉੱਥੇ ਰਿਹਾ ਜਾਵੇ। ਨੌਜਵਾਨਾਂ ਦਾ ਬਿਹਤਰ ਭਵਿੱਖ ਦੀ ਭਾਲ ਦੇ ਵਿੱਚ ਪ੍ਰਵਾਸ ਕਰਨਾ ਇੱਕ ਕੁਐਸਚਨ ਮਾਰਕ ਲੱਗਿਆ ਜਦੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਦਲਣ ਲੱਗੀਆਂ ਨੇ ਤੇ ਅੱਜ ਲੋਕ ਜਿਹੜੇ ਨੇ ਸਿਰਫ਼ ਰੋਜ਼ੀ ਰੋਟੀ ਨਹੀਂ ਸੁਰੱਖਿਆ ਸਨਮਾਨ ਦੇ ਲਈ ਮਾਣ ਦੇ ਲਈ ਭਰੋਸੇ ਦੀ ਭਾਲ ਦੇ ਵਿੱਚ ਨੇ। ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ ਸਬਰ ਤੇ ਨਿਆਂ ਦੀ ਜਿਹੜੀ ਕੀਮਤ ਹੈ ਹਰ ਯੁੱਗ ਦੇ ਵਿੱਚ ਦੇਣੀ ਪੈਂਦੀ ਹੈ ਉਹ ਅੱਜ ਹੋਵੇ ਤੇ ਚਾਹੇ ਕੱਲ੍ਹ ਹੋਵੇ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਦੁਨੀਆਂ ਦੇ ਹਾਲ ਦੀ ਵੀ ਜਾਣਨ ਦੀ ਕੋਸ਼ਿਸ਼ ਰਹੇਗੀ। ਅੱਜ ਦੀ ਚਰਚਾ ਦਾ ਸਵਾਲ ਤੁਹਾਡੇ ਲਈ ਵੀ ਹੋਵੇਗਾ ਕਿ ਅਸੀਂ ਅਜਿਹੀ ਦੁਨੀਆਂ ਆਪਣੇ ਬੱਚਿਆਂ ਦੇ ਲਈ ਛੱਡ ਰਹੇ ਹਾਂ ਜਿਸ ਦੇ ਉੱਤੇ ਉਹ ਮਾਣ ਕਰ ਸਕਣ ਜਾਂ ਸਾਡੇ ਉੱਤੇ ਸਵਾਲ ਕਰ ਸਕਣ। ਲਓ ਦੋਸਤੋ ਫਿਰ ਕਰਦੇ ਹਾਂ ਸਭ ਤੋਂ ਪਹਿਲਾਂ ਆਗਾਜ਼ ਫੀਫਾ ਫੁੱਟਬਾਲ ਦੇ ਨਾਲ। 2026 ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਰੋਮਾਂਚਕ ਜਿਹੜੇ ਮੋੜ ਦੇ ਵਿੱਚ ਆ ਰਹੇ ਨੇ ਜਿਵੇਂ ਕਿ ਕੱਲ੍ਹ ਵੀ ਮੈਚ ਹੋਏ ਹੈ। 17 ਜੂਨ ਦੇ ਵਿੱਚ 2026 ਨੂੰ ਖੇਡੇ ਗਏ ਮੈਚਾਂ 'ਚ ਕਈ ਵੱਡੇ ਉਲਟਫੇਰ ਤੇ ਜ਼ਬਰਦਸਤ ਗੋਲ ਦੇਖਣ ਨੂੰ ਮਿਲੇ ਹੈ। ਇਸ ਦਿਨ ਦਾ ਸਭ ਤੋਂ ਚਰਚਿਤ ਮੁਕਾਬਲਾ ਇੰਗਲੈਂਡ ਤੇ ਕੁਰੇਸ਼ੀਆ ਵਿਚਕਾਰ ਜਿਹੜਾ ਡਲਾਸ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਜਿਹਦੇ ਵਿੱਚ ਇੰਗਲੈਂਡ ਨੇ ਇੱਕ ਰੋਮਾਂਚਕ ਤੇ ਹਾਈ ਸਕੋਰਿੰਗ ਮੈਚ ਦੇ ਵਿੱਚ ਕੁਰੇਸ਼ੀਆ ਨੂੰ ਜਿਹੜਾ 4-2 ਦੇ ਨਾਲ ਮਾਤ ਦਿੱਤੀ। ਇੰਗਲੈਂਡ ਦੇ ਵੱਲੋਂ ਸਟਾਰ ਫਾਰਵਰਡ ਹੈਰੀ ਕੇਨ ਨੇ 2 ਸ਼ਾਨਦਾਰ ਗੋਲ ਕੀਤੇ ਜਦਕਿ ਯੁੱਡ ਬਲਿੰਗਹਮ ਅਤੇ ਮਾਰਕਸ ਰੈਸ਼ਫੋਰਡ ਨੇ ਇਕ ਇਕ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ ਹੈ। ਦੂਜੇ ਪਾਸੇ ਪੁਰਤਗਾਲ ਅਤੇ ਡੀ ਆਰ ਕਾਂਗੋ ਵਿਚਕਾਰ ਖੇਡਿਆ ਗਿਆ ਇਕ ਹੋਰ ਅਹਿਮ ਮੁਕਾਬਲਾ ਇਕ ਇਕ ਦੀ ਬਰਾਬਰੀ ਦੇ ਉਤੇ ਖਤਮ ਹੋਇਆ, ਜਿਸ ਦੇ ਕਾਰਨ ਦੋਵਾਂ ਟੀਮਾਂ ਨੂੰ ਅੰਕ ਜਿਹੜਾ ਵੰਡਣੇ ਪੈ ਗਏ। ਇਸ ਦਿਨ ਦੇ ਹੋਰ ਮੁਕਾਬਲਿਆਂ ਦੇ ਵਿਚ ਵੀ ਟੀਮਾਂ ਨੇ ਆਪਣੇ ਤਾਕਤ ਦਾ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗਰੁੱਪ ਜੇ ਦੇ ਇਕ ਅਹਿਮ ਮੈਚ ਵਿਚ ਅਰਜਨਟਾਈਨਾ ਨੇ ਅਲਜੀਰੀਆ ਨੂੰ ਜਿਹੜਾ ਸੀ ਇਕ ਤਰਫਾ ਮੁਕਾਬਲੇ ਦੇ ਵਿਚ 3-0 ਦੇ ਨਾਲ ਹਰਾ ਕੇ ਟੂਰਨਾਮੈਂਟ ਦੇ ਵਿਚ ਆਪਣੀ ਦਾਅਵੇਦਾਰੀ ਜਿਹੜੀ ਮਜ਼ਬੂਤ ਕਰ ਲਈ। ਇਸ ਦੇ ਨਾਲ ਹੀ ਨਾਰਵੇ ਨੇ ਜਿਹੜਾ ਸੀ ਇਰਾਕ ਦੇ ਵਿਰੁੱਧ ਹਮਲਾਵਰ ਖੇਡ ਜਿਹੜੀ ਹੈ ਦਿਖਾਉਂਦੇ ਹੋਏ 4-1 ਦੀ ਵੱਡੀ ਜਿੱਤ ਦਰਜ ਕੀਤੀ ਤੇ ਆਸਟ੍ਰੇਲੀਆ ਨੇ ਜਾਰਡਨ ਨੂੰ 3-1 ਦੇ ਨਾਲ ਹਰਾ ਕੇ ਮਹੱਤਵਪੂਰਨ 3 ਅੰਕ ਜਿਹੜੇ ਹਾਸਲ ਕਰ ਲਏ ਆਪਣੀ ਝੋਲੀ ਚ ਪਾਏ ਨੇ। ਅੱਜ ਦੇ ਮੈਚਾਂ ਦਾ ਵੇਰਵਾ ਜਿਹੜਾ ਹੈ ਜਿਸ ਦੇ ਵਿਚ ਕਹੀਏ ਤਾਂ ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿਚ ਇਸ ਸਖ਼ਤ ਮੁਕਾਬਲੇ ਦੇ ਵਿਚ ਘਾਨਾ ਨੇ ਪਨਾਮਾ ਨੂੰ 1-0 ਦੇ ਨਾਲ ਹਰਾ ਕੇ ਜਿੱਤ ਦਰਜ ਕਰ ਲਈ ਹੈ ਤੇ ਕੋਲੰਬੀਆ ਬਨਾਮ ਉਜ਼ਬੇਕਿਸਤਾਨ ਗਰੁੱਪ ਕੇ ਦੇ ਵਿਚ ਕੋਲੰਬੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਨੂੰ 3-1 ਦੇ ਨਾਲ ਜਿਹੜੇ ਸ਼ਿਰਕਤ ਦਿੱਤੀ ਹੈ। ਤੇ ਅੱਜ ਜਿਹੜੇ ਮੈਚ ਹੋਣੇ ਬਾਕੀ ਪਏ ਨੇ ਦੋ ਮੈਚਾਂ ਦੀ ਗੱਲ ਕਰਦਿਆਂ ਗਰੁੱਪ ਏ ਦਾ ਮੈਚ ਹੈ ਚੈੱਕ ਗਣਰਾਜ ਬਨਾਮ ਦੱਖਣੀ ਅਫਰੀਕਾ ਦਾ ਸ਼ਾਮ 7 ਵਜੇ ਅੱਜ ਸ਼ੁਰੂ ਹੋ ਚੁੱਕਿਆ ਫਿਨਲੈਂਡ ਦੇ ਸਮੇਂ ਦੇ ਮੁਤਾਬਕ ਤੇ ਹੁਣ ਆਏ ਹੋਰ ਘੰਟੇ ਤਾਈਂ ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿਚ ਖੇਡਿਆ ਜਾਣਾ ਇਹ ਤੇ ਦੂਸਰਾ ਮੈਚ ਗਰੁੱਪ ਬੀ ਦਾ ਜੋ ਰਾਤ 10 ਵਜੇ ਚੱਲਣਾ ਫਿਨਲੈਂਡ ਦੇ ਮੁਤਾਬਕ ਉਹ ਸਵਿਟਜ਼ਰਲੈਂਡ ਬਨਾਮ ਬੋਸਨੀਆ ਸਵਿਟਜ਼ਰਲੈਂਡ ਤੇ ਬੋਸਨੀਆ ਦੋਹੇ ਕੰਟਰੀਆਂ ਜਿਹੜੀਆਂ ਯੂਰਪ ਦੀਆਂ ਨੇ ਤੇ ਇਹ ਜਿਹੜਾ ਉਥੇ ਖੇਡਿਆ ਜਾਣਾ ਆਪਣਾ ਲਾਸ ਏਂਜਲਸ ਸਟੇਟ ਕੈਲੀਫੋਰਨੀਆ ਦੇ ਵਿਚ ਰਾਤ 10 ਵਜੇ ਫਿਨਲੈਂਡ ਦੇ ਮੁਤਾਬਕ। ਆਪਣੇ ਮੁਲਕ ਦਾ ਜ਼ਰੂਰ ਸਮਾਂ ਤੇ ਸਥਿਤੀ ਮਿਲਾ ਲਿਓ ਦੋਸਤੋ ਤੇ ਲੋ ਹੁਣ ਗੱਲ ਕਰਦੇ ਹਾਂ ਜੋ ਫੀਫਾ ਦੀ ਇਕ ਖ਼ਬਰ ਬੜੀ ਹੈ ਦਿਲਚਸਪੀ ਵਾਲੀ ਹੈ। ਆਨਲਾਈਨ ਨਸਲਵਾਦ ਦੇ ਨਿਸ਼ਾਨੇ ਦੇ ਉਤੇ ਕੈਨੇਡਾ ਦੀ ਫੁੱਟਬਾਲ ਟੀਮ ਆਈ ਹੈ। ਕੈਨੇਡਾ ਦੀ ਪੁਰਸ਼ ਕੌਮੀ ਫੁੱਟਬਾਲ ਟੀਮ ਦੇ ਖਿਡਾਰੀ ਨੇ ਸੋਸ਼ਲ ਮੀਡੀਆ ਕੰਪਨੀਆਂ ਤੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਸਲਵਾਦ ਨਫ਼ਰਤੀ ਭਾਸ਼ਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਖਿਡਾਰੀਆਂ ਦਾ ਕਹਿਣਾ ਕਿ ਦੇਸ਼ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉਤੇ ਲਗਾਤਾਰ ਨਸਲੀ ਟਿੱਪਣੀਆਂ ਤੇ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 2026 ਫੀਫਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰ ਰਹੇ ਕੈਨੇਡਾ ਦੇ ਕਈ ਖਿਡਾਰੀਆਂ ਦੇ ਮੁਤਾਬਕ ਮੈਚਾਂ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਉਤੇ ਨਫ਼ਰਤੀ ਸੁਨੇਹਾਂ ਦੀ ਬਾਰਿਸ਼ ਹੋ ਜਾਂਦੀ ਹੈ। ਇਹ ਸੁਨੇਹੇ ਅਕਸਰ ਕਿਸੇ ਖੇਡ ਗਲਤੀ ਸਖ਼ਤ ਟੈਕਲ ਜਾਂ ਵਿਰੋਧੀ ਖਿਡਾਰੀ ਦੇ ਨਾਲ ਹੋਈ ਘਟਨਾ ਤੋਂ ਬਾਅਦ ਆਉਂਦੇ ਨੇ। ਡਿਫੈਂਡਰ ਮੋਇਜ਼ ਬੌਮ ਬੀਟੋ ਨੇ ਦਸਿਆ ਕਿ 2024 ਕੋਪਾ ਅਮੈਰੀਕਾ ਦੌਰਾਨ ਅਰਜਨਟਾਈਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦੇ ਖਿਲਾਫ਼ ਕੀਤੀ ਗਈ ਇਕ ਸਖ਼ਤ ਟੈਕਲ ਤੋਂ ਬਾਅਦ ਉਨ੍ਹਾਂ ਨੂੰ ਹਜ਼ਾਰਾਂ ਨਸਲਵਾਦੀ ਟਿੱਪਣੀਆਂ ਮਿਲੀਆਂ ਜਿਨ੍ਹਾਂ ਦੇ ਵਿਚ ਇਸ ਤਜ਼ਰਬੇ ਨੇ ਉਨ੍ਹਾਂ ਨੂੰ ਇਸ ਅਹਿਸਾਸ ਕਰਵਾ ਦਿੱਤਾ ਕਿ ਆਧੁਨਿਕ ਸਮਾਜ ਦੇ ਵਿਚ ਵੀ ਨਸਲਵਾਦ ਡੂੰਘਿਆ ਜੜ੍ਹਾਂ ਰੱਖਦਾ ਹੈ। ਬੌਮਬੀਟੋ ਦੀ ਮਾਰਕੀਟਿੰਗ ਏਜੰਟ ਨਾਦੀਆ ਅਲੀ ਅਨੁਸਾਰ ਮੈਚ ਤੋਂ ਬਾਅਦ ਸੈਂਕੜੇ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਮੈਟਾ ਦੇ ਕੋਲ ਗਈ ਸੀ ਪਰ ਕਥਿਤ ਤੌਰ ਦੇ ਉਤੇ ਕੰਪਨੀ ਨੇ ਜਵਾਬ ਦਿੱਤਾ ਕਿ ਇਹ ਸਮੱਗਰੀ ਉਸ ਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ। ਦੂਜੇ ਪਾਸੇ ਮੈਟਾ ਨੇ ਕਿਹਾ ਕਿ ਉਸ ਦੇ ਪਲੇਟਫਾਰਮ ਦੇ ਉਤੇ ਨਸਲੀ ਦੁਰਵਿਹਾਰ ਦੇ ਲਈ ਕੋਈ ਥਾਂ ਨਹੀਂ ਹੈ ਤੇ ਇਸ ਨੂੰ ਰੋਕਣ ਦੇ ਲਈ ਵੱਖ ਵੱਖ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਨੇ। ਕੈਨੇਡਾ ਦੇ ਮੁੱਖ ਕੋਚ ਜੈਸੀ ਮਾਰਸ਼ ਨੇ ਕਿਹਾ ਕਿ ਬੌਮਬੀਟੋ ਨਾਲ ਹੋਏ ਸਲੂਕ ਦੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾਇਆ। ਉਨ੍ਹਾਂ ਕਿਹਾ ਕਿ ਟੀਮ ਦੇ ਖਿਡਾਰੀ ਨਾ ਸਿਰਫ ਮੈਦਾਨ ਤੇ ਸਗੋਂ ਮੈਦਾਨ ਤੋਂ ਬਾਹਰ ਵੀ ਦਬਾਅ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਨੇ। ਮਿਡਫੀਲਡਰ ਲਿਆਮ ਮਿਲਰ ਨੇ ਦਸਿਆ ਕਿ ਵੈਨਜ਼ੂਏਲਾ ਖਿਲਾਫ਼ ਇਕ ਮਹੱਤਵਪੂਰਨ ਪੈਨਲਟੀ ਖੁੰਝਣ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲ ਗਈਆਂ। ਉਨ੍ਹਾਂ ਕਿਹਾ ਕਿ ਖੇਡ ਦੀ ਆਲੋਚਨਾ ਤੇ ਨਫ਼ਰਤੀ ਦੁਰਵਿਹਾਰ ਦੇ ਵਿਚ ਸਪਸ਼ਟ ਫਰਕ ਹੈ ਤੇ ਨਸਲਵਾਦ ਜਾਂ ਮੌਤ ਦੀਆਂ ਧਮਕੀਆਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਡਿਫੈਂਡਰ ਰਿਚੀ ਲਾਰੀਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਅਜਿਹੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪਤਨੀ ਮੈਲਾਨੀ ਲਾਰੀਆ ਨੇ ਕਿਹਾ ਕਿ ਕਈ ਨਸਲੀ ਟਿੱਪਣੀਆਂ ਉਨ੍ਹਾਂ ਦੇ ਛੋਟੇ ਪੁੱਤਰ ਦੀਆਂ ਤਸਵੀਰਾਂ ਹੇਠਾਂ ਕੀਤੀਆਂ ਜਾਂਦੀਆਂ ਨੇ ਜੋ ਪਰਿਵਾਰ ਦੇ ਲਈ ਬਹੁਤ ਦੁਖਦਾਈ ਹੁੰਦੀਆਂ ਨੇ। ਖਿਡਾਰੀਆਂ ਦਾ ਮੰਨਣਾ ਹੈ ਕਿ ਆਨਲਾਈਨ ਖੇਡ ਸੱਟੇਬਾਜ਼ੀ ਦੇ ਵਧਦੇ ਰੁਝਾਨ ਨੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਇਆ। ਮਿਡਫੀਲਡਰ ਸਟੀਫਨ ਯੂਸਟਾਕੀਓ ਅਨੁਸਾਰ ਜਦੋਂ ਸੱਟੇਬਾਜ਼ ਆਪਣੇ ਦਾਅ ਹਾਰ ਜਾਂਦੇ ਨੇ ਤਾਂ ਉਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਐ। ਇਸੇ ਦੌਰਾਨ ਕੈਨੇਡਾ ਦੀ ਸੰਘੀ ਸਰਕਾਰ ਨੇ ਆਨਲਾਈਨ ਨੁਕਸਾਨਾਂ ਦੇ ਨਾਲ ਨਜਿੱਠਣ ਦੇ ਲਈ ਬਿੱਲ C-34 ਪੇਸ਼ ਕੀਤਾ ਤੇ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ ਤੇ ਕ੍ਰਿਤਮੀ ਬੁੱਧੀ AI ਪਲੇਟਫਾਰਮਾਂ ਦੇ ਲਈ ਨਵੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿਚ ਨੁਕਸਾਨ ਦੇ ਸਮੱਗਰੀ ਦੀਆਂ ਸ਼ਿਕਾਇਤਾਂ ਦੀ ਨਿਰਧਾਰਨ ਸਮੇਂ ਦੇ ਅੰਦਰ ਜਾਂਚ ਅਤੇ ਕਾਰਵਾਈ ਸ਼ਾਮਲ ਦੱਸੀ ਹੈ। ਫਾਰਵਰਡ ਪ੍ਰਾਮਿਸ ਡੇਵਿਡ ਨੇ ਕਿਹਾ ਕਿ ਜੇਕਰ ਨਫ਼ਰਤ ਸੁਨੇਹੇ ਭੇਜਣ ਵਾਲਿਆਂ ਦੀ ਪਛਾਣ ਜਨਤਕ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉਤੇ ਜਵਾਬਦੇਹ ਬਣਾਇਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਦੇ ਵਿਚ ਵੱਡੀ ਕਮੀ ਆ ਸਕਦੀ ਹੈ। ਟੀਮ ਦੇ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਦਾ ਮੰਨਣਾ ਹੈ ਕਿ ਬੋਲਣ ਦੀ ਆਜ਼ਾਦੀ ਅਤੇ ਜਵਾਬਦੇਹੀ ਵਿਚਕਾਰ ਸੰਤੁਲਨ ਬਣਾਈ ਰੱਖਦਿਆਂ ਆਨਲਾਈਨ ਜਿਹੜਾ ਹੈ ਨਫ਼ਰਤ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਲੋ ਦੋਸਤੋ, ਹੁਣ ਚਲਦੇ ਹਾਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਅਤੇ ਪੰਜਾਬ ਦੀ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨੀ ਮੁੱਦਾ ਲੈਂਦੇ ਹਾਂ ਤੇ ਖਾਲੀ ਚੈੱਕ ਦਾ ਵਿਵਾਦ ਜਿਹੜਾ ਕਿਸਾਨ ਆਗੂ ਡੱਲੇਵਾਲ ਵੱਲੋਂ ਜਾਂਚ ਕਮੇਟੀ ਦੀ ਨਿਖੇਧੀ ਕੀਤੀ ਹੈ ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਨੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫਰੀਦਕੋਟ ਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਜਿਹੜਾ ਜਿਸ ਨੂੰ ਆਮ ਭਾਸ਼ਾ ਦੇ ਵਿਚ ਲੈਂਡ ਮੋਰਗੇਜ ਬੈਂਕ ਕਿਹਾ ਜਾਂਦਾ ਹੈ ਵੱਲੋਂ ਕਿਸਾਨਾਂ ਦੇ ਪਹਿਲਾਂ ਤੋਂ ਦਸਤਖਤ ਕੀਤੇ ਖਾਲੀ ਚੈੱਕਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੇ ਵਿਚ ਤਿੱਖਾ ਰੁੱਖ ਅਖਤਿਆਰ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ ਜਾਂਚ ਕਮੇਟੀ ਦੀ ਨਿਸ਼ਠਾ ਦੇ ਉਤੇ ਖੁੱਲ੍ਹੇ ਆਮ ਸਵਾਲ ਚੁੱਕੇ ਨੇ। ਕਿਸਾਨ ਆਗੂ ਡੱਲੇਵਾਲ ਹੁਣਾਂ ਨੇ ਜਾਂਚ ਪੈਨਲ ਦੇ ਉਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਸਰਕਾਰੀ ਅਧਿਕਾਰੀ ਨਿਰਪੱਖ ਜਾਂਚ ਕਰਨ ਦੀ ਬਜਾਏ ਬੈਂਕ ਦੇ ਦੋਸ਼ੀ ਕਰਮਚਾਰੀਆਂ ਨੂੰ ਬਚਾਉਣ ਸ਼ੀਲਡ ਕਰਨ ਦੇ ਵਿਚ ਲੱਗੇ ਹੋਏ ਨੇ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ਸਿਆਸੀ ਰਸੂਖਵਾਨਾਂ ਅਤੇ ਬੈਂਕ ਮੈਨੇਜਮੈਂਟਾਂ ਦਾ ਜਿਹੜਾ ਪੱਖ ਪੂਰ ਰਹੀਆਂ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦੀ ਮਿਲੀ ਭੁਗਤ ਜਾਂ ਪਾਰਦਰਸ਼ਤਾ ਨੂੰ ਜਿਹੜਾ ਬਰਦਾਸ਼ਤ ਜੋ ਜਿਹੜਾ ਵਿਹਾਰ ਕੀਤਾ ਜਾ ਰਿਹਾ ਪਰਦਾਫਾਸ਼ ਜਿਹੜਾ ਕਰਨਗੇ ਤੇ ਬਰਦਾਸ਼ਤ ਨਹੀਂ ਕਰਨਗੇ। ਦੋਸ਼ੀਆਂ ਦੇ ਖਿਲਾਫ਼ ਤੁਰੰਤ ਜਿਹੜਾ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਵਿਵਾਦ ਦੀ ਜੜ ਬੈਂਕ ਦੀ ਉਸ ਪੁਰਾਣੀ ਕਥਿਤ ਪ੍ਰਕਿਰਿਆ ਦੇ ਵਿਚ ਹੈ ਜਿਸ ਦੇ ਤਹਿਤ ਬੈਂਕ ਕਿਸਾਨਾਂ ਨੂੰ ਕਰਜ਼ਾ ਦੇਣ ਵੇਲੇ ਜ਼ਮਾਨਤ ਸਿਕਿਉਰਟੀ ਦੇ ਵਜੋਂ ਪਹਿਲਾਂ ਤੋਂ ਹੀ ਜਿਹੜਾ ਦਸਤਖਤ ਕੀਤੇ ਖਾਲੀ ਚੈੱਕ ਲੈਂਦਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਬੈਂਕ ਦੇ ਬਾਅਦ ਦੇ ਵਿਚ ਗੈਰ ਕਾਨੂੰਨੀ ਤੇ ਗੈਰ ਵਾਜਿਬ ਤਰੀਕੇ ਦੇ ਨਾਲ ਇਨ੍ਹਾਂ ਚੈੱਕਾਂ ਨੂੰ ਬਾਊਂਸ ਕਰਵਾ ਕੇ ਕਿਸਾਨਾਂ ਦੇ ਖਿਲਾਫ਼ ਅਦਾਲਤੀ ਕੇਸ ਦਰਜ ਕਰਵਾਉਂਦੀ ਹੈ ਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਜਿਹੜੀ ਹੈ ਨਿਲਾਮੀ ਕਰਦਾ ਹੈ। ਇਨ੍ਹਾਂ ਦੇ ਵਿਚ ਉਸ ਕਿਸਾਨ ਵੀ ਸ਼ਾਮਲ ਨੇ ਕੁਝ ਐਸੇ ਕਿ ਜੋ ਆਪਣਾ ਪੂਰਾ ਕਰਜ਼ਾ ਮੋੜ ਚੁੱਕੇ ਹੋਣ ਦਾ ਦਾਅਵਾ ਕਰ ਰਹੇ ਨੇ। ਦੂਸਰਾ ਮੁੱਦਾ ਵਿਵਾਦਤ ਵੀਡੀਓ ਮਾਮਲਾ। ਮੁੱਖ ਮੰਤਰੀ ਭਗਵੰਤ ਮਾਨ ਦਾ ਖੁਲਾਸਾ ਤੇ ਵੀਡੀਓ ਪੂਰੀ ਤਰ੍ਹਾਂ ਕਹਿੰਦੇ ਫਰਜ਼ੀ ਹੈ। ਫੋਰੈਂਸਿਕ ਜਾਂਚ ਦੇ ਵਿਚ ਖੁਲਾਸਾ ਹੋਇਆ ਵੀਡੀਓ ਵਿਚਲਾ ਵਿਅਕਤੀ ਮੇਰੇ ਵਰਗਾ ਕਹਿੰਦੇ ਬਿਲਕੁਲ ਨਹੀਂ, ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਸਾਜ਼ਿਸ਼ ਹੋਈ ਹੈ ਤੇ ਬੇਨਕਾਬ ਕੀਤੀ ਕਹਿੰਦੇ ਮੁੱਖ ਮੰਤਰੀ ਹੋਣਾਂ ਨੇ। ਪ੍ਰੈਸ ਕਾਨਫਰੰਸਾਂ ਦੋਵੇਂ ਪਾਸੇ ਹੋਈਆਂ ਨੇ, ਥੋੜਾ ਥੋੜਾ ਅੰਚ ਮੈਂ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਆਪ ਦੇ ਵੱਲੋਂ ਦੋ ਲੈਬਾਰਟਰੀਆਂ ਦੇ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਹੈ। ਵੀਡੀਓ ਦੇ ਵਿਚ ਭਗਵੰਤ ਮਾਨ ਹੋਣਾਂ ਨਾਲ ਹੋਣ ਦਾ ਜਿਹੜਾ ਦਾਅਵਾ ਕੀਤਾ ਹੈ। ਇਕ ਕਥਿਤ ਵੀਡੀਓ ਮਾਮਲੇ ਦੇ ਵਿਚ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੀਰਵਾਰ ਇਸ ਤੋਂ ਉਤੇ ਜਿਹੜਾ ਆਪਣਾ ਪੱਖ ਸਾਹਮਣੇ ਰੱਖਿਆ ਹੈ ਤੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬਾਰਟਰੀਆਂ ਤੋਂ ਜਿਹੜਾ ਕਰਵਾਈ ਗਈ ਜਿਹੜੀ ਫੋਰੈਂਸਿਕ ਜਾਂਚ ਹੈ ਉਹਦੇ ਵਿਚ ਇਹ ਸਾਬਤ ਹੋ ਗਿਆ ਕਿ ਉਕਤ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫਰਜ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦਸਿਆ ਕਿ ਵੀਡੀਓ ਦੇ ਇਕ ਇਕ ਫਰੇਮ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਹੈ ਤੇ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਕਿ ਵੀਡੀਓ ਦੇ ਵਿਚ ਦਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ ਐਂਗਲ ਤੋਂ ਕਹਿੰਦੇ ਨੇ ਉਨ੍ਹਾਂ ਦੇ ਨਾਲ ਮੇਲ ਨਹੀਂ ਖਾਂਦਾ। ਬਦਨਾਮ ਕਰਨ ਦੇ ਲਈ ਐਕਟਰ ਦੀ ਕਹਿੰਦੇ ਵਰਤੋਂ ਕੀਤੀ ਹੈ ਸੀਐਮ ਮਾਨ। ਮੁੱਖ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖਰਾਬ ਕਰਨ ਦੇ ਲਈ ਕਿਸੇ ਅਧਿਕਾਰਤ ਜਾਂ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਗ ਜਿਹੜਾ ਰਚਿਆ ਗਿਆ ਤੇ ਵੀਡੀਓ ਰਿਕਾਰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ DGP ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ, ਉਨ੍ਹਾਂ ਦੀ ਟੀਮ ਅੱਜ ਮਿਲ ਕੇ ਵੀ ਆਈ ਹੈ, ਕਿ ਇਸ ਫਰਜ਼ੀ ਵੀਡੀਓ ਨੂੰ ਤਿਆਰ ਕਰਨ ਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਦੇ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਟਰੈਕ ਕਰਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੀਡੀਓ ਦੇ ਫਰੇਮ ਦਰ ਫਰੇਮ ਜਿਹੜਾ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਸਿਆਸੀ ਮਨਸੂਬਿਆਂ ਦੀ ਪੋਲ ਖੋਲ ਦਿੱਤੀ ਹੈ। ਮੈਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਪੂਰੀ ਤਰ੍ਹਾਂ ਕਹਿੰਦੇ ਫੇਲ ਹੋ ਚੁੱਕੀ ਹੈ। ਸਿਆਸੀ ਗਲਿਆਰਿਆਂ ਦੇ ਵਿਚ ਭਖੇਗਾ ਮਾਮਲਾ ਇਹ। ਮੁੱਖ ਮੰਤਰੀ ਦੇ ਇਸ ਨਵੇਂ ਦਾਅਵੇ ਤੋਂ ਬਾਅਦ ਪੰਜਾਬ ਦੀ ਜਿਹੜੀ ਹੈ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਭੁਚਾਲ ਆਉਣਾ ਤੈਅ ਹੋ ਗਿਆ ਤੇ ਅਕਾਲੀ ਦਲ ਨੇ ਮੋਰਚੇ ਦਾ ਵੀ ਐਲਾਨ ਕਰ ਦਿੱਤਾ ਕਿਉਂਕਿ ਇੱਕ ਪਾਸੇ ਭਾਜਪਾ ਤੇ ਵਿਰੋਧੀ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਦਾ ਹਵਾਲਾ ਦੇ ਕੇ ਸਰਕਾਰ ਨੂੰ ਘੇਰ ਰਹੀਆਂ ਨੇ ਉਥੇ ਹੀ ਹੁਣ ਮੁੱਖ ਮੰਤਰੀ ਵੱਲੋਂ ਬਾਹਰਲੀਆਂ ਲੈਬਾਂ ਦੀ ਫੋਰੈਂਸਿਕ ਰਿਪੋਰਟ ਜਨਤਕ ਕੀਤੇ ਜਾਣ ਦੇ ਬਿਆਨ ਨੇ ਇਸ ਧਾਰਮਿਕ ਸਿਆਸੀ ਵਿਵਾਦ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਤੇ ਵੀਡੀਓ ਦੀ ਬਣਾਵਟ ਦੀ ਜਿਹੜੀ ਜਾਂਚ ਸ਼ੁਰੂ ਕਰ ਚੁੱਕੀ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਵੀਡੀਓ ਮਾਮਲਾ ਆਪ ਦੇ ਵਫਦ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਜਿਹੜੀ ਹੈ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਭਖ ਗਈ ਹੈ ਤੇ ਅੱਜ ਆਮ ਆਦਮੀ ਪਾਰਟੀ ਆਪ ਪੰਜਾਬ ਦਾ ਇੱਕ ਵਫਦ ਮੁੱਖ ਮੰਤਰੀ ਦੀ ਇਸ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ DGP ਦਫ਼ਤਰ ਪਹੁੰਚ ਗਿਆ। ਉਥੇ ਆਪ ਦੇ ਵਫਦ ਨੇ DGP ਦੀ ਤਰਫੋਂ ADGP ਪਰਵੀਨ ਸਿਨਹਾ ਦੇ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ। ਇਸ ਮੌਕੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਸੀਨੀਅਰ ਆਗੂ ਹਰਪਾਲ ਸਿੰਘ ਚੀਮਾ, ਬਲਤੇਜ ਪੰਨੂ ਨੇ ED GP ਨੂੰ ਜਿਹੜਾ ਦੋ ਲੈਬੋਰਟਰੀ ਦੀਆਂ ਜਿਹੜੀਆਂ ਨੇ ਰਿਪੋਰਟਾਂ ਸੌਂਪੀਆਂ ਨੇ ਜਿਸ ਦੇ ਵਿਚ ਸਪਸ਼ਟ ਤੌਰ ਦੇ ਉਤੇ ਕਿਹਾ ਗਿਆ ਕਿ ਵੀਡੀਓ ਦੇ ਵਿਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ। ਆਪ ਆਗੂਆਂ ਨੇ ਕਿਹਾ ਕਿ ਕਿਸੇ ਵੱਲੋਂ ਜਾਣ ਬੁੱਝ ਕੇ ਫਰਜ਼ੀ ਵੀਡੀਓ ਤਿਆਰ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਵੀਡੀਓ ਕਿਸ ਵੱਲੋਂ ਤਿਆਰ ਕੀਤੀ ਗਈ, ਕਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉਤੇ ਫੈਲਾਈ ਗਈ, ਉਸਦੀ ਜਾਂਚ ਕਰਕੇ ਕਸੂਰਵਾਰਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ADGP ਕਾਨੂੰਨ ਤੇ ਵਿਵਸਥਾ ਪਰਵੀਨ ਸਿਨਹਾ ਹੁਣਾਂ ਨੇ ਆਪ ਵਫਦ ਦੀਆਂ ਸ਼ਿਕਾਇਤਾਂ ਨੂੰ ਵਿਸਤਾਰ ਪੂਰਵਕ ਸੁਣਿਆ। ADGP ਨੇ ਵਫਦ ਨੂੰ ਜਿਹੜਾ ਭਰੋਸਾ ਦਵਾਇਆ ਕਿ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ। ਫਰਜ਼ੀ ਵੀਡੀਓ ਬਣਾਉਣ ਵਾਲੇ ਮੁੱਖ ਦੋਸ਼ੀਆਂ ਸਮੇਤ ਇਸ ਨੂੰ ਸੋਸ਼ਲ ਮੀਡੀਆ ਦੇ ਉਤੇ ਸਾਂਝਾ ਵਾਇਰਲ ਕਰਨ ਵਾਲਿਆਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕਹਿੰਦੇ ਕੀਤੀ ਜਾਏਗੀ। ਲੋ ਦੋਸਤੋ, ਇਹ ਨੇ ਮੁੱਦੇ ਤੇ ਅੱਗੇ ਜੰਗਲਾਤ ਮਹਿਕਮੇ ਦਾ ਮੁੱਦਾ ਹੈਗਾ ਇੱਕ, ਤੇ ਉਹਦੀ ਵੀ ਗੱਲ ਕਰਦੇ ਹਾਂ। ਉਸ ਵੈਸੇ ਵਿਸਥਾਰ ਦੇ ਵਿੱਚ ਹੈ ਕਿ ਇੱਕ ਆਪਣੀ ਹੈਗੀ ਹੈ ਰਿਪੋਰਟ ਹੈ, ਚਲੋ ਉਹ ਸਾਂਝੀ ਕਰਕੇ ਫਿਰ ਆਪਾਂ ਲਾਈਨਾਂ ਖੋਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਹੈ ਜੀ ਪੰਜਾਬ ਦੇ ਵਾਤਾਵਰਨ ਦੇ ਨਾਲ ਸੰਬੰਧਤ। ਜੰਗਲੀ ਰਕਬੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਪਿੱਛੇ ਪੰਜਾਬ, ਕਿਵੇਂ ਨਿਜਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ, ਸਦੀਆਂ ਪੁਰਾਣੇ ਰੁੱਖ ਹੈ ਉਨ੍ਹਾਂ ਦੀ ਗੱਲਬਾਤ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ, ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
1: ਹਾਲ ਚਾਲ ਠੀਕ ਹੈ ਜੀ
0: ਜੀ।
1: ਭਾਰੇ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਖਬਰਾਂ ਦੇ ਉੱਤੇ ਕੋਈ ਟਿੱਪਣੀ ਕਰਾਂ, ਪਹਿਲਾਂ ਤਾਂ ਇੱਕ ਪੋਜ਼ਿਟਿਵ ਖਬਰ ਜਿਹੜੀ ਆ ਉਹ ਸ਼ੇਅਰ ਕਰਾਂ।
0: ਜ਼ਰੂਰ ਜੀ।
1: ਨੋ ਡਾਊਟ ਸਾਡੇ ਪੰਜਾਬ ਦਾ ਹਾਲਾਤ ਏਦਾਂ ਦੇ ਹੈਗੇ ਆ ਕਿ ਇੱਥੇ ਕੋਈ ਜਿਹੜਾ ਹੈਗਾ ਆ ਪੋਜ਼ਿਟਿਵ ਖਬਰ ਆਉਣ ਦੀ ਉਮੀਦ ਨਹੀਂ ਹੁੰਦੀ
0: ਜੀ।
1: ਪਰ ਫੇਰ ਵੀ ਜਿਹੜਾ ਹੈਗਾ ਆ, ਸਾਡੇ ਪਟਿਆਲੇ ਤੋਂ ਇੱਕ ਬੱਚਾ ਜਿਹੜਾ ਕਿ CA ਦਾ ਫਾਈਨਲ ਐਗਜ਼ਾਮ ਦੇ ਵਿੱਚ ਪੂਰੇ ਇੰਡੀਆ ਤੋਂ ਵਿੱਚੋਂ ਟੌਪ ਕੀਤਾ ਜੀ।
0: ਵਾਹ ਜੀ, ਮੁਬਾਰਕਬਾਦ ਹੈ।
1: ਹਾਂਜੀ, ਨੂਰ ਸਿੰਗਲਾ ਬੱਚੇ ਦਾ ਨਾਂ ਆ
0: ਜੀ।
1: ਤੇ ਉਸ ਬੱਚੇ ਦੇ ਜਿਹੜਾ ਹੈਗਾ ਆ, ਚਲੋ ਪੇਰੈਂਟਸ ਨੂੰ ਵੀ ਇਸ ਮੰਚ ਵੱਲੋਂ ਵਧਾਈ
0: ਜੀ,
1: ਤੇ ਉਸ ਬੱਚੇ ਦੀ ਅੱਗੇ ਕਾਮਯਾਬੀ ਵਾਸਤੇ ਅਸੀਂ ਦੁਆ ਕਰਦੇ ਆ ਜੀ।
0: ਬਿਲਕੁਲ ਹੈ ਜੀ।
1: ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਕਿਸੇ ਬੱਚੇ ਨੂੰ ਕਾਮਯਾਬੀ ਮਿਲਦੀ ਆ, ਕਿਉਂਕਿ ਸਾਡੇ ਆਲੇ ਦੁਆਲੇ ਜੋ ਐਟਮੋਸਫੀਅਰ ਹੈਗਾ ਆ ਉਹ ਇੰਨਾ ਨੈਗੇਟਿਵ ਆ, ਉਹਦੇ ਵਿੱਚੋਂ ਕੋਈ ਬੱਚਾ ਜਿਹੜਾ ਹੈਗਾ ਆ ਉਹ ਇਸ ਤਰੀਕੇ ਨਾਲ ਨਿਕਲਦਾ ਆ ਆਪਣਾ ਐਗਜ਼ਾਮ, ਉਹ ਵੀ ਇੰਡੀਆ ਲੈਵਲ ਤੇ ਜਦੋਂ ਉਹਦੇ ਵਿੱਚ ਟੌਪ ਕਰਦਾ ਆ
0: ਤੇ
1: ਉਹਦੇ ਨਾਲ ਮਾਣ ਵੱਧਦਾ ਆ, ਸਾਡੀ ਸਟੇਟ ਦਾ ਮਾਣ ਵੱਧਦਾ ਆ, ਪੇਰੈਂਟਸ ਦਾ ਮਾਣ ਵੱਧਦਾ ਆ, ਜ਼ਿਲ੍ਹੇ ਦਾ ਮਾਣ ਵੱਧਦਾ, ਰਿਸ਼ਤੇਦਾਰਾਂ ਦਾ ਮਾਣ ਵੱਧਦਾ ਹੈ।
0: ਬਿਲਕੁਲ ਹੈ ਜੀ।
1: ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈ ਜੀ
0: ਜੀ। ਇਹਦੇ ਨਾਲ ਹੀ ਸੈਣੀ ਸਾਹਿਬ, ਇੱਕ ਤੁਸੀਂ ਨੈਗੇਟਿਵ ਪੋਜ਼ਿਟਿਵ ਦੀ ਗੱਲ ਕੀਤੀ ਹੈ, ਮੈਂ ਅੱਜ ਸੋਚ ਰਿਹਾ ਸੀ, ਚਲੋ ਮੀਡੀਆ ਵੀ ਕਹਿੰਦਾ ਕਿ ਮਤਲਬ ਕਿ ਗੱਲਬਾਤ ਕਰਦਾ ਹੈ ਕਿ ਇਹ ਖਬਰਾਂ ਜਿਹੜੀਆਂ ਨੇ ਜਾਂ ਹੋਰ ਸਾਰੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਨਹੀਂ ਹੁੰਦੀ, ਪਰ ਮੀਡੀਆ ਵੀ ਇੱਕ ਵੱਡਾ ਥੰਮ ਮੰਨਿਆ ਜਾਂਦਾ, ਚੌਥਾ ਥੰਮ ਕਹਿ ਲਓ, ਤੀਜਾ ਕਹਿ ਲਓ ਜਾਂ ਦੂਜਾ ਕਹਿ ਲਓ ਮੁਲਕਾਂ ਦਾ ਜਾਂ ਪਹਿਲਾਂ ਕਹਿ ਲਓ। ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਮੀਡੀਆ ਦਾ ਵੀ ਤਾਂ ਕਿਤੇ ਨਾ ਕਿਤੇ ਰੋਲ ਬਣਦਾ ਕਿ ਮਤਲਬ ਕਿ ਜੋ ਏਦਾਂ ਦੇ ਮੁੱਦੇ ਨੇ ਇੱਕ ਤਰ੍ਹਾਂ ਦੇ ਖਿੱਚੋ ਤਾਣ ਵਾਲੇ, ਉਹਨਾਂ ਨੂੰ ਲੰਬਾ ਕਰ ਕਰਕੇ ਤਾਂ ਮੀਡੀਆ ਵੀ ਜਦ ਪੇਸ਼ ਕਰਦਾ ਹੈ ਤੇ ਲੋਕਾਂ ਨੂੰ ਕੀ ਪਰੋਸਣ ਦੀ ਜ਼ਰੂਰਤ ਹੈ ਜਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਤਿਆਰ ਕਰਨੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਇਹਨੂੰ ਕਿੱਦਾਂ ਦੇਖਦੇ ਹੋ ਜੀ? ਤੇ ਮੀਡੀਆ ਜਿਹੜਾ ਇਹ ਤਾਂ ਕਹਿ ਦਿੰਦਾ ਕਿ ਭਾਈ ਮੁੱਦੇ ਨਹੀਂ ਹੈਗੇ ਇਹਨਾਂ ਦੇ ਕੋਲ, ਸਿਆਸੀ ਲੋਕਾਂ ਦੇ ਕੋਲ, ਪਰ ਮੁੱਦੇ ਤਾਂ ਮੈਨੂੰ ਲੱਗਦਾ ਮੀਡੀਆ ਵੀ ਤਾਂ ਉਠਾ ਸਕਦਾ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ, ਜਾਂ ਉਹਦਾ ਇਹਨਾਂ ਚੀਜ਼ਾਂ ਨੂੰ ਜੇ ਇਗਨੋਰ ਕੀਤਾ ਜਾਵੇ, ਇਹਨਾਂ ਵੱਲ ਧਿਆਨ ਹੀ ਨਾ ਦਿੱਤਾ ਜਾਵੇ, ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜੇ ਉਹਨੂੰ ਚੱਕਿਆ ਜਾਵੇ ਤਾਂ ਹੀ ਤਾਂ ਉਹਦੇ ਉੱਤੇ ਵੀ ਤਾਂ ਗੱਲ ਹੋ ਸਕਦੀ ਹੈ। ਜੇ ਉਹਨਾਂ ਨੂੰ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਜੇ ਪਤਾ ਵੀ ਭਾਈ ਸਾਡੀ ਤਾਂ ਇਹਦੇ ਉੱਤੇ ਭਾਈ ਇੰਨਾ ਕੁਝ ਅਸੀਂ ਕਰ ਲਿਆ, ਅਸੀਂ ਲੜ ਮਾਰ ਪਏ ਆ ਇੱਕ ਦੂਸਰੇ ਦੇ ਨਾਲ, ਪਰ ਸਾਡੀ ਯਾਰ ਗੱਲ ਹੀ ਨਹੀਂ ਹੋ ਰਹੀ।
1: ਨਹੀਂ ਭਾਈ ਸਾਹਿਬ, ਬੇਨਤੀ ਇਹ ਹੈਗੀ ਆ ਕਿ ਮੀਡੀਆ ਕੀ ਕਰੂਗਾ, ਵੱਧ ਤੋਂ ਵੱਧ ਪੁਆਇੰਟ ਆਊਟ ਕਰ ਲੂਗਾ ਨਾ
0: ਜੀ।
1: ਪ੍ਰੋਬਲਮ ਜਿਹਨਾਂ ਨੇ ਐਡਰੈਸ ਕਰਨੀਆਂ ਹੈਗੀਆਂ ਉਹਨਾਂ ਦਾ ਤਾਂ ਉਹਨਾਂ ਪ੍ਰੋਬਲਮ ਵੱਲੋਂ ਧਿਆਨ ਹੀ ਹੈ ਨੀਗਾ ਜੀ, ਉਹ ਤਾਂ ਹੋਰ ਪਾਸੇ ਲੱਗੇ ਆ ਜੀ।
0: ਜੀ
1: ਹੁਣ ਦੇਖੋ ਅੱਜ ਜਿਹੜੀ ਡੱਲੇਵਾਲ ਸਾਹਿਬ ਨੇ ਗੱਲ ਕੀਤੀ ਆ ਭਾਰੇ ਸਾਹਿਬ, ਇਹ ਪ੍ਰੋਬਲਮ ਜਿਹੜੀ ਆ ਨਾ ਜੀ ਅਸੀਂ ਰੋਜ਼ ਫੇਸ ਕਰਦੇ ਆ।
0: ਬਿਲਕੁਲ
1: ਹੁੰਦਾ ਕੀ ਆ ਜੀ ਤੇ ਮੈਂ ਖੁਦ ਜਿਹੜਾ ਹੈਗਾ ਆ ਵੀ ਇਹ ਏਦਾਂ ਦੇ ਕੇਸ ਮੇਰੇ ਕੋਲ ਹੈਗੇ ਆ, ਉਹ ਹੁਣ ਕੀ ਕਰੀਏ ਜੀ, ਕੋਰਟਾਂ ਜਿਹੜੀਆਂ ਹੈਗੀਆਂ ਕੋਰਟ ਲਾ ਜਿਹੜਾ ਆ ਉਹ ਇੰਨਾ ਜ਼ਿਆਦਾ ਆ ਇਸ ਮਾਮਲੇ ਦੇ ਵਿੱਚ ਕਿ ਜੇ ਕੋਈ ਚੈੱਕ ਡਿਸਓਨਰ ਹੋਇਆ ਆ ਤੇ ਪ੍ਰਜ਼ੰਪਸ਼ਨ ਆ ਇਹ ਕਿ ਅਗਲੇ ਬੰਦੇ ਨੇ ਪੈਸੇ ਦੇਣੇ ਸੀ ਤੇ ਉਹਨੇ ਜਿਹੜਾ ਆ ਫੇਕ ਚੈੱਕ ਦਿੱਤਾ ਜੀ, ਉਹ ਪ੍ਰਜ਼ੰਪਸ਼ਨ ਉਹਦੇ ਫੇਵਰ ਦੇ ਵਿੱਚ ਹੈਗੀ ਆ, ਬੈਂਕ ਦੇ ਫੇਵਰ ਦੇ ਵਿੱਚ ਜਾਂ ਜਿਸ ਬੰਦੇ ਕੋਲ ਚੈੱਕ ਆ ਉਹਦੇ ਫੇਵਰ ਦੇ ਵਿੱਚ, ਸਿਰਫ ਉਹਨੇ ਇਹ ਸਾਬਤ ਕਰਨਾ ਆ ਕਿ ਚੈੱਕ ਜਿਹੜਾ ਆ ਇਸ ਬੰਦੇ ਦਾ ਹੈਗਾ ਆ ਜੀ।
0: ਪਰ ਸੈਂਸ ਸਾਹਿਬ ਇਹਦੇ ਉੱਤੇ ਲਿਆਂਦਾ ਜਾਂਦਾ, ਸੋਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਕਿ ਬਲੈਂਕ ਜਿਹੜਾ ਚੈੱਕ ਆ ਉਹ ਦਿੱਤਾ ਹੀ ਨਹੀਂ ਜਾ ਸਕਦਾ, ਇਹ ਅਸੈਪਟ ਹੀ ਨਹੀਂ ਕਰਨਾ ਜੀ, ਏਦਾਂ ਦਾ ਕਾਨੂੰਨ ਨਹੀਂ ਬਣਾ ਜਾ ਸਕਦਾ ਜੇ ਇਸ ਚੀਜ਼ ਨੂੰ ਰੋਕਣਾ ਤਾਂ ਜੀ।
1: ਸਰ ਬਲੈਂਕ ਚੈੱਕ ਦਾ ਇੱਕ ਡਿਫੈਂਸ ਲਿਆ ਜਾਂਦਾ ਪਰ ਉਹਦਾ ਓਨਸ ਟੂ ਪ੍ਰੂਵ ਹੁੰਦਾ ਆ ਇੱਕ ਚੀਜ਼ ਕੋਈ ਸਾਬਤ ਕਰਨ ਦਾ ਭਾਰ ਉਹ ਉਸ ਬੰਦੇ ਤੇ ਆ ਜਿਹੜਾ ਬੰਦਾ ਇਹ ਕਹਿੰਦਾ ਹੈਗਾ ਆ ਕਿ ਭਾਈ ਮੇਰੇ ਕੋਲੋਂ ਕੋਰਾ ਲਿਆ ਸੀ ਜੀ।
0: ਜੀ
1: ਮੈਂ ਭਾਰਤ ਸਾਹਿਬ ਹੁਣ ਜਿਹੜਾ ਹੈਗਾ ਇੱਕ ਕੇਸ ਦੇ ਵਿੱਚ ਇਸ ਤਰੀਕੇ ਨਾਲ ਫੇਸ ਕਰ ਰਿਹਾ, ਮੇਰੇ ਕੋਲ ਬੰਦਾ ਆ ਕੇ ਰੋਈ ਜਾਂਦਾ ਹੈਗਾ ਕਿਉਂਕਿ ਕਿਸਾਨ ਹੋਇਆ ਜਾਂ ਸਾਡੇ ਮਰੀਜ਼ ਹੋਇਆ, ਇਹਨਾਂ ਨੇ ਉਦੋਂ ਜਾਣਾ ਹੁੰਦਾ ਆ ਡਾਕਟਰ ਕੋਲ ਜਾਂ ਵਕੀਲ ਕੋਲ ਜਦੋਂ ਪ੍ਰੋਬਲਮ ਕਰੋਪ ਅਪ ਹੋ ਗਈ
0: ਪੂਰੀ ਤਰ੍ਹਾਂ,
1: ਹੈ ਕਿ ਜਦੋਂ ਕੋਰਟ ਦੇ ਹਾਂਜੀ ਜਦੋਂ ਪਹਿਲਾਂ ਨੋਟਿਸ ਆਉਂਦਾ ਹੈਗਾ ਨਾ ਜੀ ਇਹ ਘਰ ਸਿੱਟ ਦਿੰਦੇ ਓਦਾਂ ਹੀ
0: ਜੀ,
1: ਹੈਜੀ ਇਹ ਤਾਂ ਇਹਦਾ ਕੀ ਆ ਕਿਸੇ ਵਕੀਲ ਦਾ ਹੀ ਨੋਟਿਸ ਆਇਆ ਆ ਜੀ, ਉਹੋ ਹੀ ਇੱਕ ਪੁਆਇੰਟ ਹੁੰਦਾ ਵੀ ਉੱਥੋਂ ਜਿਹੜਾ ਆ ਡਿਫੈਂਸ ਤਿਆਰ ਕਰ ਲੈਣਾ ਚਾਹੀਦਾ ਹੈਗਾ ਜੀ, ਫੇਰ ਮੁੜ ਕੇ ਆ ਜਾਂਦੇ ਕੋਰਟ ਦੇ ਸਾਹਮਣ, ਉਹਦੇ ਵਿੱਚ ਆਉਂਦਿਆਂ ਨਾਲ ਹੀ ਪਹਿਲੀ ਤਰੀਕ ਤੇ ਜਮਾਨਤ ਕਰਾਉਣੀ ਪੈਂਦੀ ਆ ਤੇ ਨਾਲ ਹੀ ਕੇਸ ਅੱਗੇ ਕੰਟੀਨਿਊ ਹੋ ਜਾਂਦਾ ਜੀ, ਫੇਰ ਜੇ ਕੋਈ ਡਿਫੈਂਸ ਆਪਾਂ ਲੈਂਦੇ ਆ ਉਹਨੂੰ ਫਿਰ ਕੋਰਟਾਂ ਵੀ ਆਫਟਰ ਥਾਟ ਵਰਸ਼ਨ ਕਹਿੰਦੀਆਂ ਹੈਗੀਆਂ ਕਿ ਬਾਅਦ ਚ ਸੋਚਿਆ ਸਮਝਿਆ ਵਕੀਲ ਨੇ ਬਣਾਇਆ ਆ ਡਿਫੈਂਸ ਆ
0: ਜੀ।
1: ਹੁਣ ਮੈਂ ਇੱਕ ਕੇਸ ਦੇ ਵਿੱਚ ਹੋਇਆ ਕਿ ਕਿਸੇ ਬੰਦੇ ਨੇ ਕਿਸਾਨ ਨੇ ਕਿਹਾ ਹੋਣਾ ਵੀ ਇੱਦਾਂ ਕਰਕੇ ਵੀ ਮੈਨੂੰ ਲੋਨ ਚਾਹੀਦਾ ਆ, ਉਹਨਾਂ ਨੇ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ, ਬਾਕੀ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ, ਉਹਦੀ ਜ਼ਮੀਨ ਵੀ ਜਿਹੜੀ ਆ ਫਰਜ਼ ਵੀ ਲੈ ਲਈ, ਸਾਰਾ ਕੁਝ ਲੈ ਲਿਆ, ਬਾਅਦ ਚ ਉਹਨੂੰ ਕਿਹਾ ਇੱਕ ਚੈੱਕ ਦੇ ਦੇ ਉਹਤੇ ਸਾਈਨ ਕਰਕੇ ਕਿ ਨਾਲ ਜਿਹੜਾ ਹੈਗਾ ਸਿਕਿਉਰਿਟੀ ਅਸੀਂ ਰੱਖਣਾ ਹੈਗਾ ਜੀ, ਉਸ ਵੇਲੇ ਉਹਦੇ ਕੋਲ ਚੈੱਕ ਹੈ ਨਹੀਂ ਸੀ, ਉਹਨੇ ਜਿਹੜਾ ਹੈਗਾ ਆ ਉਹ ਆਪਣਾ ਜਿਹੜੇ ਅਰਜੈਂਟ ਚੈੱਕ ਲੈਂਦੇ ਹੈਗੇ ਉਹਨੂੰ ਲੂਜ਼ ਚੈੱਕ ਕਹਿੰਦੇ ਆ ਜੀ, ਜਿਹੜਾ ਰੈਗੂਲਰ ਚੈੱਕ ਹੁੰਦਾ ਨਾ ਜੀ ਉਹਦੇ ਤੇ ਜਿਹੜਾ ਯਾਰ ਅਕਾਊਂਟ ਨੰਬਰ ਦੇ ਨਾਲ ਨਾਮ ਵਗੈਰਾ ਪਬਲਿਸ਼ ਹੋ ਕੇ ਆਉਂਦਾ
0: ਜੀ,
1: ਜਿਹੜਾ ਲੂਜ਼ ਚੈੱਕ ਹੁੰਦਾ ਨਾ ਜੀ ਉਹਦੇ ਤੇ ਅਕਾਊਂਟ ਨੰਬਰ ਤਾਂ ਪਬਲਿਸ਼ ਹੋ ਜਾਂਦਾ ਹੈਗਾ, ਨਾਂ ਨੂੰ ਨਹੀਂ ਹੁੰਦਾ ਲਿਖਿਆ ਆ ਉਹ ਉਦਾਂ ਜਿਹੜਾ ਬੰਦਾ ਸਾਈਨ ਕਰ ਦਿੰਦਾ ਜੀ। ਲੂਜ਼ ਚੈੱਕ ਜਿਹੜਾ ਹੈਗਾ ਹਮੇਸ਼ਾ ਅਰਜੈਂਟ ਸਿਚੁਏਸ਼ਨ ਦੇ ਵਿੱਚ ਲਿਆ ਜਾਂਦਾ ਜਦੋਂ ਕੋਈ ਬੰਦੇ ਕੋਲ ਰੈਗੂਲਰ ਚੈੱਕ ਨਹੀਂ ਹੁੰਦਾ ਜੀ,
0: ਜੀ
1: ਉਹਨੇ ਲੂਜ਼ ਚੈੱਕ ਬੰਦੇ ਨੇ ਲਿਆ ਕੇ ਦੇ ਤਾ ਸਾਈਨ ਕਰਕੇ ਜੀ, ਬਾਅਦ ਦੇ ਵਿੱਚ ਅਗਲੇ ਬੰਦੇ ਨੂੰ 25-27 ਸਾਲ ਹੀ ਪਤਾ ਲੱਗਾ ਹੈਗਾ ਜੀ ਵੀ 8 ਲੱਖ ਰੁਪਏ ਦਾ ਚੈੱਕ ਲਾਇਆ ਹੈ ਬੈਂਕ ਨੇ
0: ਜੀ, ਕਿਆ ਬਾਤ ਹੈ ਜੀ।
1: ਹੁਣ ਹੁਣ ਉਹਨਾਂ ਨੇ ਤਾਂ ਅਲੈਜ ਕੀਤਾ ਜੀ ਕਿ ਅਸੀਂ ਜਿਹੜਾ ਹੈਗਾ 2022 ਦੇ ਵਿੱਚ ਬੰਦੇ ਕੋਲੋਂ ਚੈੱਕ ਲਿਆ ਜੀ,
0: ਜੀ
1: ਮੈਂ ਹੁਣ ਜਿਹੜਾ ਆ ਮੇਰੇ ਕੋਲ ਕੋਈ ਡਿਫੈਂਸ ਨਹੀਂ, ਜਦੋਂ ਲੱਭਿਆ ਕਿ ਬੰਦਾ ਅੰਦਰ ਜਾਣ ਦੀ ਕਗਾਰ ਤੇ ਆ ਗਿਆ, ਮੈਂ ਬੈਂਕ ਦਾ ਪਤਾ ਨੀ ਕਿੱਦਾਂ ਰਿਕਾਰਡ ਫੋਲਾ ਫਾਲੀ ਕਰਕੇ ਕਿ ਉਹ ਲੂਜ਼ ਚੈੱਕ ਜਿਹੜਾ ਆ ਕਦੋਂ ਜਾਰੀ ਹੋਇਆ ਸੀ, ਉਹ ਮੈਨੂੰ ਡੇਟ ਲੱਭੀ, ਮੈਂ ਪਿਛਲੀ ਤਰੀਕ ਤੇ ਗਵਾਹੀ ਕਰਾ ਕੇ ਆਇਆ ਕਿ 2018 ਦੇ ਵਿੱਚ ਜਾਰੀ ਹੋਇਆ ਚੈੱਕ
0: ਜੀ,
1: ਉਹ ਲੂਜ਼ ਚੈੱਕ, ਔਰ ਉਹੀ ਉਹ ਕਹਿੰਦਾ ਆ ਵੀ 2018 ਚ ਮੈਂ ਅਪਲਾਈ ਕੀਤਾ ਸੀ ਲੋਨ ਤੇ ਉਦੋਂ ਇਹਨਾਂ ਨੇ ਮੇਰੇ ਕੋਲੋਂ ਲਿਆ ਸੀ
0: ਜੀ। ਬਿਲਕੁਲ
1: ਹੁਣ ਅਜੇ ਵੀ ਮੈਨੂੰ ਉਮੀਦ ਨੀ ਵੀ ਕੋਰਟ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੀ ਹੈਗੀ ਆ, ਕਿਉਂਕਿ ਇਹਦਾ ਡਿਫੈਂਸ ਹੀ ਕੋਈ ਨੀ ਹੈਗਾ ਜੀ ਇਸ ਕੇਸ ਦੇ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹ ਤਾਂ ਜਿਹੜਾ ਮੁੱਦਾ ਉਹਨਾਂ ਨੇ ਚੱਕਿਆ ਬਹੁਤ ਜੈਨੂਅਨ ਮੁੱਦਾ ਹੈਗਾ ਆ, ਕਿਸਾਨਾਂ ਦੇ ਹੱਕ ਦਾ ਮੁੱਦਾ ਆ, ਜਦੋਂ ਵੀ ਇਹ ਜਾਂਦੇ ਆ ਲੈਂਡ ਮੋਰਗੇਜ ਬੈਂਕ ਕੋਲ, ਜਿੰਨੀਆਂ ਇਹ ਬੈਂਕਾਂ ਹੈਗੀਆਂ ਕਰਦੀਆਂ ਇੱਦਾਂ ਆ ਜੀ।
0: ਜੀ ਬਿਲਕੁਲ ਹੈ ਜੀ, ਜੀ
1: ਜਦ ਕੇ ਉਹ ਚੈੱਕ ਜਿਹੜਾ ਹੈਗਾ ਆ ਕਦੀ ਵੀ ਉਹ ਪੂਰੇ ਅਮਾਊਂਟ ਦਾ ਇਹਦੇ ਤੇ ਲਾਅ ਇਸ ਤਰੀਕੇ ਨਾਲ ਪਾਸ ਹੋਣਾ ਚਾਹੀਦਾ ਹੈਗਾ ਆ ਕਿ ਜਿਹੜੀ ਪੇਮੈਂਟ ਆ ਜਦੋਂ ਅਸੀਂ ਜ਼ਮੀਨ ਜਾਂ ਕੁਛ ਸਿਕਿਉਰਿਟੀ ਦਿੱਤੀ ਆ ਆਪਣੀ, ਠੀਕ ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਚੈੱਕ ਜਿਹੜਾ ਆ ਉਹਨੂੰ ਨਹੀਂ ਯੂਜ਼ ਕੀਤਾ ਜਾ ਸਕਦਾ, ਇਹ ਕੰਟਰੈਕਟ ਤੋਂ ਬਾਹਰ ਹੋਵੇ
0: ਹੋਵੇ ਜੀ।
1: ਤੁਸੀਂ ਜਿਹੜਾ ਆ ਰਿਕਵਰੀ ਸੂਟ ਕਰੋ, ਮੁੜ ਕੇ ਜਿਹੜਾ ਹੈਗਾ ਆ ਜੋ ਮਰਜ਼ੀ ਕਰਦੇ ਰਹੋ। ਰਿਕਵਰੀ ਸੂਟ ਦੇ ਵਿੱਚ ਜਿਹੜਾ ਹੁੰਦਾ ਆ ਵੀ ਉਹਦੇ ਵਿੱਚ ਡਿਫੈਂਸ ਲੈਣ ਵਾਸਤੇ ਬਹੁਤ ਸਾਰਾ ਸਮਾਂ ਹੁੰਦਾ ਆ ਔਰ ਉਹਦਾ ਸਾਬਤ ਉਹਨਾਂ ਨੇ ਬੈਂਕ ਨੇ ਕਰਨਾ ਹੁੰਦਾ।
0: ਬਿਲਕੁਲ ਹੈ ਜੀ ਜੀ।
1: ਇਸ ਕਰਕੇ ਇਹ ਚੈੱਕ ਵਾਲਾ ਕੰਮ ਜਿਹੜਾ ਹੈਗਾ ਵੀ ਕਿਸਾਨਾਂ ਨੂੰ ਅੰਦਰ ਕਰਨ ਵਾਲਾ ਕੰਮ ਜਿਹੜਾ ਹੈਗਾ ਨਾ ਜੀ, ਇਹਦੇ ਤੇ ਜਿਹੜਾ ਆ ਇਹ ਜ਼ਰੂਰ ਕੋਈ ਨਾ ਕੋਈ ਸੋਚ ਵਿਚਾਰ ਹੋਣੀ
0: ਚਾਹੀਦੀ ਹੈ ਜੀ। ਬਿਲਕੁਲ ਹੈ ਜੀ ਜੀ
1: ਜੀ ਸਰ।
0: ਤੇ ਸੈਣੀ ਸਾਹਿਬ ਦੂਸਰਾ ਮੁੱਦਾ ਆਪਣਾ ਕਰੀਏ ਗੱਲਬਾਤ, ਚਲੋ ਮੀਡੀਆ ਦਾ ਹਿੱਸਾ ਹੀ ਆ ਆਪਾਂ ਵੀ ਹੁਣ ਤਾਂ ਤਕਰੀਬਨ ਜੇ ਮੰਨਣ ਦਾ, ਤੇ ਜੇ ਗੱਲਬਾਤ ਕੀਤੀ ਜਾਵੇ ਤੇ ਮਾਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾਂ ਬਲਤੇਜ ਪੰਨੂ ਤੇ ਆਪਣੇ ਹਰਪਾਲ ਚੀਮਾ ਉਹਨਾਂ ਨੇ ਚੰਗਾ ਜ਼ੋਰ ਲਾਇਆ, ਉਸ ਤੋਂ ਬਾਅਦ ਮਾਨ ਸਾਹਿਬ ਨੇ ਵੀ ਘੰਟੇ ਕੁ ਬਾਅਦ ਫਿਰ ਉਹਨਾਂ ਨੇ ਵੀ ਮਤਲਬ ਕਿ ਨਸ਼ਰ ਕੀਤੀਆਂ ਚੀਜ਼ਾਂ, ਤੇ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਜੋ ਮੈਂ ਦੇਖਿਆ ਵੀਡੀਓ ਜਾਂ ਸੁਣੀ ਹੈ ਕਿ ਮੈਂ ਸਭ ਤੋਂ ਵੱਡਾ ਸਿੱਖ ਹਾਂ, ਮੈਂ ਜੋ ਕਾਜ ਜਿਹੜੇ ਸਨ ਬਾਕੀ ਜਿਹੜੀਆਂ ਪਾਰਟੀਆਂ ਨੇ ਨਹੀਂ ਕੀਤੇ, ਚਾਹੇ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਨੇ ਪਾਰਟੀਆਂ ਨੇ ਚਾਹੇ ਜਿੱਦਾਂ ਵੀ ਹੈ, ਪਰ ਜੋ ਕਾਰਜ ਮੈਂ ਕਰ ਦਿੱਤੇ ਨੇ ਉਹ ਕਿਸੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ, ਤੇ ਮੇਰਾ ਟਾਰਗੇਟ ਵੀ ਸੀਗਾ ਕਹਿੰਦੇ ਇਹ ਕਿ ਜਿਹੜੇ ਕੰਮ ਪਹਿਲਾਂ ਨਹੀਂ ਹੋਏ ਉਹ ਕੀਤੇ ਜਾਣ। ਤੇ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਸ਼ਰਾਬੀ ਕਹਿ ਸਕਦੇ, ਮਾਫ਼ੀ ਚਾਹੁੰਦਾ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ, ਤੇ ਉਹ ਸਾਬਤ ਕਰਨ ਦੇ ਉੱਤੇ ਜ਼ੋਰ ਲੱਗਿਆ ਹੋਇਆ ਜੀ। ਅਸਲ ਦੇ ਵਿੱਚ ਸਾਰਾ ਕੁਝ ਵਾਪਰ ਕੀ ਰਿਹਾ
1: ਗੱਲ ਇੱਦਾਂ ਨਾ ਜੀ, ਅੱਜ ਨਾ ਯੂਟਿਊਬ ਭਰੀ ਪਈ ਆ ਭਾਈ ਸਾਹਿਬ, ਉਧਰੋਂ ਜਿਹੜਾ ਹੈਗਾ ਆ ਤੁਸੀਂ ਕੋਈ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤੁਸੀਂ ਖਾਇਆ ਹੋ, ਤੁਸੀਂ ਹਰ ਜਿਹੜੀ ਹੈਗੀ ਆ ਭਈ ਪੋਸਟ ਜਿਹੜੀ ਆ ਇਸੇ ਪੁਆਇੰਟ ਤੇ ਤੁਹਾਨੂੰ ਲੱਭੂਗੀ ਜੀ,
0: ਹਰ ਕੋਈ ਵੀਡੀਓ ਨੂੰ ਐਕਸਪਲੇਨ ਕਰਨ ਲੱਗਿਆ ਹੋਇਆ ਜੀ।
1: ਹਾਂਜੀ, ਹੁਣ ਸਵਾਲ ਤਾਂ ਇਹ ਹੈਗਾ ਭਾਰਤ ਸਾਹਿਬ, ਉਹਨਾਂ ਨੇ ਜਦੋਂ ਪਹਿਲਾਂ ਮਾਨ ਸਾਹਿਬ ਜਦੋਂ ਆਏ ਸੀਗੇ ਤੇ ਉਹਨਾਂ ਨੇ ਇਹ ਉਦੋਂ ਇਹਨਾਂ ਨੇ ਇਹ ਡਿਫੈਂਸ ਨਹੀਂ ਸੀ ਲਿਆ ਅਕਾਲ ਤਖ਼ਤ ਦੇ, ਉਹਨਾਂ ਨੇ ਕਿਹਾ ਸੀ ਵੀ ਇਹ ਏ ਆਈ ਜਨਰੇਟਡ ਆ। ਹਾਂਜੀ, ਉਦੋਂ ਨੀ ਸੀ ਉਹਨਾਂ ਨੇ ਕਿਹਾ ਵੀ ਇਹ ਮੈਨਿੰਗ ਆ
0: ਜੀ।
1: ਹਾਂਜੀ, ਹੁਣ ਇਹਨਾਂ ਨੇ ਜਿਹੜਾ ਹੈਗਾ ਆ ਇਸ ਤੇ ਹੁਣ ਰਿਪੋਰਟਾਂ ਪਤਾ ਨੀ ਕਿਥੋਂ ਲਿਆਂਦੀਆਂ, ਨਾ ਲੈਬ ਦਾ ਪਤਾ ਨਾ ਵਾਸਤਾ ਨਾ ਦਿਖਾਉਂਦੇ ਹੀ ਆ ਜੀ। ਉਹਨਾਂ ਨੇ ਤਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਚਿੱਠੀਆਂ ਲਿਖ ਲਿਖ ਕੇ ਬਾਅਦ ਦੇ ਵਿੱਚ ਆਪ ਭੇਜੀਆਂ ਤੇ ਆਪ ਜਿਹੜੀਆਂ ਟੈਸਟ ਕਰਾਈਆਂ ਨਾਲ ਦੱਸਦੇ ਆ ਵੀ ਮਣੀਪੁਰ ਦੀ ਲੈਬ ਜਿਹਦਾ ਸੁਪਰੀਮ ਕੋਰਟ ਵੱਲੋਂ ਮਾਨਤਾ ਹੈਗੀ ਆ ਤੇ ਉਹ ਸਾਰਾ ਕੁਛ ਉਹਨਾਂ ਨੇ ਦੱਸਿਆ ਸੀ।
0: ਬਿਲਕੁਲ,
1: ਹੁਣ ਇਹ ਦੱਸਦੇ ਹੈਗੇ, ਹੁਣ ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਹੈਗੇ ਆ ਵੀ ਠੀਕ ਆ ਜੀ ਉਹਨਾਂ ਨੇ ਵੀਡੀਓ ਤਾਂ ਕੰਪੈਰੀਜ਼ਨ ਕੀ ਕਿਹੜਾ ਵੀਡੀਓ ਇਹਨਾਂ ਨੇ ਆਪਣਾ ਭੇਜਿਆ ਸੀ ਤੇ ਕਿਹੜਾ ਵੀਡੀਓ ਭੇਜਿਆ ਸੀਗਾ ਉੱਥੇ ਜਿਹਦੇ ਨਾਲ ਇਹਨਾਂ ਨੇ ਲੈਬ ਦੇ ਵਿੱਚੋਂ ਜਿਹੜਾ ਇਹ ਲਿਆਂਦਾ ਜੀ, ਕਹਿੰਦੇ 1100 ਤੇ 1991 ਜਿਹੜੇ ਹੈਗੇ ਆ ਡਿਫਰੈਂਸਿਸ ਦੱਸੇ ਆ ਜੀ,
0: ਪੁਆਇੰਟ ਦੱਸੇ। ਹਾਂਜੀ,
1: ਆ ਉਹ 1191 ਪੁਆਇੰਟ ਦੱਸੇ ਆ ਇਹਨਾਂ ਨੇ, ਫਿਰ ਕਿਸ ਵੀ ਉਹ 1 ਇੰਚ ਜਿਹੜਾ ਹੈਗਾ ਆ ਬੰਦਾ ਲੰਬਾ ਆ ਜੀ ਉਹ ਕਿਸੇ ਤੋਂ ਕਰਵਾਈ ਆ ਜੀ।
0: ਹਾਂਜੀ,
1: ਹੁਣ ਸਵਾਲ ਇਹ ਆ ਕਿ ਦੋ ਪੱਖ ਬਣ ਗਏ ਜੀ, ਜਿਹੜੇ ਤਾਂ ਭਗਵੰਤ ਮਾਨ ਹੋਣਾ ਦੇ ਸਪੋਰਟਰ ਹੈਗੇ ਆ ਜੀ, ਉਹ ਤਾਂ ਕਿਸੇ ਹਾਲਤ ਵਿੱਚ ਵੀ ਨਹੀਂ ਮੰਨਣਗੇ ਕਿ ਹਾਂ ਜੀ ਇਹ ਕਤਾਈ ਜਿਹੜੀ ਹੈਗੀ ਆ ਮਾਨ ਸਾਹਿਬ ਨੇ ਕੀਤੀ ਆ, ਤੇ ਜਿਹੜੇ ਉਹਨਾਂ ਤੋਂ ਅਲੱਗ ਦੂਜੀ ਦਿਸ਼ਾ ਚ ਖੜੇ ਹੈਗੇ ਆ ਉਹ ਭਾਵਾਂ ਜਿੰਨੀਆਂ ਮਰਜ਼ੀ ਇਹ ਰਿਪੋਰਟਾਂ ਲੈਣ ਤੇ ਉਹ ਕਹਿਣਗੇ ਵੀ ਇਹਨਾਂ ਨੇ ਕੀਤੀ ਹੈਗੀ ਆ ਜੀ, ਇਹ ਕਨਫਿਊਜ਼ਨ ਦੇ ਵਿੱਚ ਹੀ ਮਾਮਲਾ ਚੱਲ ਜਾਣਾ ਹੈਗਾ ਹੈ ਜੀ। ਹੁਣ ਗਾਹ ਅੱਗੇ ਸਰਕਾਰ ਦਾ ਕੰਮ ਦੇਖ ਲਓ, ਡੀਜੀਪੀ ਨੂੰ ਸਰ ਉਹ ਹੁਣ ਮਤਲਬ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਮਣ ਕਰੂਗਾ ਡੀਜੀਪੀ ਵੀ ਭਾਈ ਆ ਇੱਥੇ ਬਿਆਨ ਲਿਖਾ ਬਈ ਤੂੰ ਕਿੱਦਾਂ ਇੱਦਾਂ ਕਰਕੇ ਬਿਆਨ ਦਿੱਤਾ ਜੀ।
0: ਇਹ ਚੀਜ਼ ਤਾਂ ਸੈਣੀ ਸਾਹਿਬ ਆਰਡਰ ਉਦੋਂ ਵੀ ਤਾਂ ਦੇ ਸਕਦੇ ਸੀ ਜਦੋਂ ਪਹਿਲੀ ਵਾਰੀ ਮਤਲਬ ਕਿ ਆਪਣੇ ਸਕੱਤਰਤ ਵਿਖੇ ਪੇਸ਼ ਹੋਏ ਨੇ ਤਾਂ ਉਦੋਂ ਇਹ ਆਰਡਰ ਦੇ ਸਕਦੇ ਸੀ ਡੀਜੀਪੀ ਨੂੰ ਕਿ ਭਾਈ ਇਹਦੀ ਸਾਰੀ ਜਿਹੜੀ ਹੈ ਟੈਕਨੀਕਲੀ ਜਾਂ ਹੋਰ ਸਾਰਾ ਕੁਝ ਪਤਾ ਕੀਤਾ ਜਾਵੇ, ਵਿਅਕਤੀ ਨੂੰ ਫੜਿਆ ਜਾਵੇ ਕਿ ਮਤਲਬ ਕਿ ਉਦੋਂ ਨੀ ਜਾਂਚ, ਉਦੋਂ ਜਾਂਚ ਪੜਤਾਲ ਦੇ ਆਰਡਰ ਕਿਉਂ ਨੀ ਕੀਤੇ ਜੀ।
1: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਹੀ ਪਤਾ ਆ
0: ਜੀ,
1: ਗੱਲ ਇਹ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਪਤਾ ਹੈਗਾ ਆ ਵੀ ਜਿਹੜੇ ਜਿਹੜੇ ਲੈਪਸ ਹੋਏ ਆ ਉਹਦੇ ਨਾਲ ਸ਼ੱਕ ਦੀ ਸੂਈ ਤਾਂ ਇਹਨਾਂ ਵੱਲ ਨੂੰ ਜਾਂਦੀ ਆ ਨਾ ਜੀ, ਇਹਨਾਂ ਨੇ ਪਹਿਲਾਂ ਇਹ ਕਿਉਂ ਡਿਫੈਂਸ ਨਹੀਂ ਲਿਆ ਤੇ ਪਹਿਲਾਂ ਇਹ ਸਾਰੇ ਕੰਮ ਕਿਉਂ ਨੀ ਕਰਾਏ
0: ਜੀ।
1: ਜਿੱਥੇ ਤੱਕ ਜਿਹੜਾ ਹੈਗਾ ਆ ਸਟੇਟ ਦੀ ਮਸ਼ੀਨਰੀ ਦਾ ਵੀ ਡੀਜੀਪੀ ਕੋ ਪਹਿਲਾਂ ਤਾਂ ਕਹਿੰਦੇ ਵਫਦ ਚੱਲਾ ਜੀ ਵੀ ਵਫਦ ਤੁਸੀਂ ਆਪੋਜੀਸ਼ਨ ਪਾਰਟੀ ਥੋੜਾ ਹੈ ਜਿਹੜਾ ਵਫਦ ਚੱਲਾ ਤੁਸੀਂ ਡੀਜੀਪੀ ਤੁਹਾਡਾ ਜਿਹੜਾ ਹੈਗਾ ਮੁਲਾਜ਼ਮ ਹੈ ਤੁਸੀਂ ਹਾਂਜੀ ਵੀ ਤੁਸੀਂ ਉਹਨੂੰ ਆਰਡਰ ਕਰੋ ਵੀ ਹਾਂ ਜੀ ਠੀਕ ਹੈ ਜੀ ਚਲੋ ਹੁਣ ਬਿਆਨ ਆ ਗਿਆ ਜੀ। ਜਦੋਂ ਮੀਡੀਆ ਦੇ ਵਿੱਚ ਇਹ ਗੱਲ ਚੱਲੀ ਉਹ ਤੋਂ ਬਾਅਦ ਆਇਆ ਵੀ ਮੈਂ ਸਖਤ ਦਿਸ਼ਾ ਨਿਰਦੇਸ਼ ਦੇਤੇ ਆ ਵੀ ਇਹਦੀ ਜਾਂਚ ਕਰੋ, ਇਹਦੇ ਪਿੱਛੇ ਕੌਣ ਆ ਤੇ ਕਿੱਦਾਂ ਆ ਜੀ।
0: ਜੀ
1: ਇੱਕ ਸਵਾਲ ਉੱਠਦਾ ਸੀ ਜੀ ਵੀ ਮਤਲਬ ਜਿਹੜਾ ਹੈਗਾ ਉਧਰ ਉਹ ਜਗਮਨ ਸਮਰਾ ਵੀ ਜਿਹੜਾ ਹੈਗਾ ਆ ਉਹ ਵੀ ਆ ਗਿਆ ਜੀ ਆਨਲਾਈਨ, ਉਹ ਕਹਿੰਦਾ ਜੀ ਕਿ ਇਹ ਜਿਹੜੇ ਆ ਕਿਸੇ ਹੋਟਲ ਦੀ ਨਹੀਂ, ਇਹ ਜਰਨੈਲ ਸਿੰਘ ਐਮ ਐਲ ਏ ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ, ਜਿਹਨੇ ਪੀ ਚਿਦੰਬਰਮ ਦੇ ਉੱਤੇ ਜੁੱਤੀ ਸੁੱਟੀ ਸੀ।
0: ਹਾਂਜੀ ਕਾਫੀ ਵਿਰੋਧ ਹੋਇਆ ਸੀ ਉਸ।
1: ਹਾਂਜੀ ਇਹ ਉਹਦੇ ਕਮਰੇ, ਮੇਰੇ ਖਿਆਲ ਉਹਦੀ ਡੈਥ ਹੋ ਗਈ ਸੀ ਮੇਰੇ ਖਿਆਲ।
0: ਹਾਂਜੀ ਬਿਲਕੁਲ
1: ਹਾਂਜੀ ਹਾਂਜੀ ਵੀ ਉਹਦੇ ਕਮਰੇ ਸੀ। ਔਰ ਬਟ ਨੈਚੁਰਲੀ ਉਹ ਸਿੱਖ ਮਾਇੰਡਡ ਹੈਗਾ ਸੀਗਾ ਤੇ ਸਿੱਖੀ ਸੋਚ ਦਾ ਧਾਰਨੀ ਸੀਗਾ ਉਹਦੇ
0: ਜੀ,
1: ਹੋ ਵੀ ਸਕਦੀਆਂ ਹੈਗੀਆਂ ਜੀ
0: ਜੀ।
1: ਬਟ ਹੁਣ ਸਵਾਲ ਇਹ ਕਿ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਉਹ ਬੰਦਾ ਐਕਟਰ ਆ ਕੋਈ ਜਿੱਦਾਂ ਮਰਜ਼ੀ ਆ, ਜਿਹੜਾ ਐਕਟਰ ਹੈਗਾ ਆ ਉਹ ਪੇਸ਼ ਕਰ ਦਿਓ ਜੀ। ਫਿਰ
0: ਸੈਣੀ ਸਾਹਿਬ ਇੱਕ ਇਹਦੇ ਵਿੱਚ ਮੈਂ ਗੱਲ ਤੁਹਾਡੀ ਐਡ ਕਰਨੀ ਚਾਹਾਂਗਾ, ਮਤਲਬ ਕਿ ਇੱਥੇ ਨਾ ਸਾਡੇ ਚਲੋ ਹਰ ਮੁਲਕ ਦੇ ਵਿੱਚ ਹੀ ਆ ਵੈਸੇ ਤਾਂ ਜਿਹੜੇ ਆਪਣੇ ਚਾਹੇ ਉਹ ਅਮਰੀਕਾ ਕੈਨੇਡਾ ਇੱਕੋ ਹੀ ਤਕਰੀਬਨ ਪਾਸਪੋਰਟ ਜਦੋਂ ਬਣਾਉਂਦੇ ਆ ਨਾ ਜੀ, ਜਾਂ ਬੱਚੇ ਦਾ ਵੀ ਪਾਸਪੋਰਟ ਬਣਦਾ ਕਿਸੇ ਦਾ ਵੀ ਬਣਦਾ ਤੋ ਫਰੈਸ਼ ਫੋਟੋ ਮੰਗਦੇ ਨੇ ਜੀ, 3 ਮਹੀਨਿਆਂ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਉਹ 3 ਮਹੀਨਿਆਂ ਤੋਂ ਮਤਲਬ ਕਿ ਹਰ ਇਹਦਾ ਮਤਲਬ ਇਹੀ ਹੋ ਸਕਦਾ ਜੇ ਆਪਾਂ ਟੈਕਨੀਕਲ ਤੋਂ ਦੇਖਿਆ ਜਾਵੇ ਕਿ ਹਰ 3 ਮਹੀਨਿਆਂ ਬਾਅਦ ਕੋਈ ਵੀ ਵਿਅਕਤੀ ਹੈ ਉਹਦਾ ਜਿਹੜਾ ਰੂਪ ਕਹਿ ਲਓ ਜਾਂ ਨਕਸ਼ ਕਹਿ ਲਓ ਉਹ ਕਿਤੇ ਨਾ ਕਿਤੇ ਚੇਂਜ ਆਉਂਦੀ ਹੋਏਗੀ। ਤਾਂ ਹੀ ਕਿਹਾ ਵੀ 3 ਮਹੀਨਿਆਂ ਬਾਅਦ, ਹੁਣ ਇਹ ਪਤਾ ਨਹੀਂ ਵੀਡੀਓ 10 ਸਾਲ ਪੁਰਾਣੀ ਹੈ ਕਿ 15 ਸਾਲ ਪੁਰਾਣੀ ਹੈ, ਮੈਨੂੰ ਲੱਗਦਾ ਕਿ ਉਸ ਸਮੇਂ ਦੀ ਹੋਣੀ ਆ ਜਦੋਂ ਕੁਲਫੀ ਗਰਮਾ ਗਰਮ ਆਈ ਸੀ, ਉਸ ਤੋਂ ਬਾਅਦ ਕਦੀ ਹੈ ਕਿਤੇ ਕਿਤੇ ਜਦੋਂ ਮਾਨ ਸਾਹਿਬ ਇੱਦਾਂ ਦੇ ਲੱਗਦੇ ਆ।
1: ਹਾਂਜੀ ਮੈਨੂੰ ਵੀ ਏਦਾਂ ਨਾ ਪਤਾ ਲੱਗਿਆ, ਮੈਨੂੰ ਵੀ ਸਾਰੇ ਕਹਿੰਦੇ ਤੂੰ ਛੋਟਾ ਹੁੰਦਾ ਬੜਾ ਸੋਹਣਾ ਹੁੰਦਾ ਸੀ, ਮੈਨੂੰ ਆ ਗੱਲ ਹੁਣ ਕਹਿੰਦੀ ਪਰ ਵੱਡੇ ਹੋ ਕੇ ਕੀ ਹੋ ਗਿਆ ਜੀ ਪਤਾ ਨੀ ਲੱਗਿਆ। ਸੋ ਇਸ ਕਰਕੇ ਤੁਹਾਡੀ ਗੱਲ ਚ ਕੋਈ ਦਮ ਹੈਗਾ ਆ, ਕੋਈ ਸੱਚਾਈ ਹੋਊਗੀ ਜੀ ਏਦਾਂ ਦੀ
0: ਜੀ।
1: ਸੋ ਇਸ ਕਰਕੇ ਜੀ ਪਰ ਇਹ ਸਭ ਹੁੰਦਾ ਆ ਇਸ ਚੀਜ਼ ਦਾ ਵੀ, ਜਾਂ ਫਿਰ ਡੀਜੀਪੀ ਹੁਣ ਇਨਕੁਆਇਰੀ ਕਰਕੇ ਉਹ ਐਕਟਰ ਲੱਭ ਲੈ ਵੀ ਕਿਹੜਾ ਐਕਟਰ ਹੈਗਾ ਜੀ ਜਿਹਨੇ ਇਹ ਐਕਟਿੰਗ ਕੀਤੀ ਹੈਗੀ ਆ ਜੀ ਤੇ ਮਾਨ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਨਾ ਸਰਕਾਰ ਆਪਣੀ ਮਰਿਆਦਾ ਸਮਝ ਰਹੀ ਆ ਤੇ ਨਾ ਹੀ ਜਿਹੜਾ ਹੈਗਾ ਆ ਇੰਸਟੀਟਿਊਸ਼ਨ ਆਪਣੀ ਮਰਿਆਦਾ ਸਮਝ ਰਹੀਆਂ ਜੀ।
0: ਪਰ ਇਹ ਵਿਵਾਦ ਕਿਤੇ ਨਾ ਕਿਤੇ ਸੈਣੀ ਸਾਹਿਬ ਸਿਆਸਤ ਦਾ ਰੂਪ ਵੱਧ ਨਹੀਂ ਲੈ ਗਿਆ, ਚਲੋ ਅਕਾਲ ਤਖ਼ਤ ਸਾਹਿਬ ਦਾ ਜੋ ਸੀਗਾ ਉਹ ਸੀਗਾ, ਪਰ ਇਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਆਪ ਸਾਰਾ ਕੁਝ ਇਹਦਾ ਜਿਹੜਾ ਦੋਸ਼ ਲਾਇਆ ਕਿ ਅਕਾਲੀ ਦਲ ਕਰਾ ਰਹੇ ਨੇ ਜਾਂ ਸਿੱਧਾ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਂ ਲੈ ਕੇ ਗੱਲ ਕਹਿ ਰਹੇ ਨੇ, ਇਹ ਲੜਾਈ ਜਿਹੜੀ ਆ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਆਮੋ ਸਾਹਮਣੇ ਨਹੀਂ ਹੋ ਗਈ
1: ਸਰ? ਇਹਨਾਂ ਦੇ ਤਾਂ ਦੋਸ਼ ਇਹ ਹੈਗੇ ਆ ਨਾ ਜੀ, ਉਧਰੋਂ ਅਕਾਲੀ ਦਲ ਆਪਣੀ ਮੀਟਿੰਗ ਦੇ ਵਿਚ ਇਹ ਮੰਥਨ ਕਰਦਾ ਵੀ ਜਥੇਦਾਰ ਸਾਹਿਬ ਨੇ ਕਾਹਲੀ ਦੇ ਵਿਚ ਇਹ ਕੰਮ ਕਰ ਦਿੱਤਾ। ਪਹਿਲਾਂ ਇਸ ਚੀਜ਼ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਪਹਿਲਾਂ ਜਿਹੜੀਆਂ ਹੈਗੀਆਂ ਵੀ ਸਿੱਖ ਸੰਸਥਾਵਾਂ ਨੂੰ ਸੱਦਣਾ ਚਾਹੀਦਾ ਸੀ, ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਸੀ
0: ਜੀ,
1: ਹਾਂਜੀ ਉਹ ਤੋਂ ਬਾਅਦ ਇਹ ਐਕਸ਼ਨ ਲੈਣਾ ਚਾਹੀਦਾ ਸੀ
0: ਜੀ।
1: ਹੁਣ ਇਸ ਚੀਜ਼ ਨੂੰ ਤਾਂ ਅਸੀਂ ਵੀ ਰਿਲਾਈਜ਼ ਕਰਦੇ ਸੀ, ਮੈਂ ਉਦਣ ਕਿਹਾ ਸੀ ਜਥੇਦਾਰ ਸਾਹਿਬ ਨੂੰ ਚਾਹੀਦਾ ਸੀ ਵੀ ਦਮਦਮੀ ਹਾਂ ਵੀ ਦਮਦਮੀ ਟਕਸਾਲ ਨੂੰ ਭੇਜ ਦੇ ਉਹਨਾਂ ਕੋਲੋਂ ਜਾਂ ਕਿਸੇ ਨੂੰ ਕੰਪਲੇਨੈਂਟ ਬਣਾਉਂਦੇ, ਆਪ ਬਾਅਦ ਵਿਚ ਤਾਂ ਜੱਜ ਬਣਦੇ, ਆਪਾਂ ਹੀ ਜਿਹੜਾ ਮਦਈ ਆਪਾਂ ਹੀ ਜਿਹੜਾ ਜੱਜ ਬਣਨਾ ਆ ਉਹ ਵੀ ਖਤਰਨਾਕ ਹੁੰਦਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਫੇਰ ਜਿਹੜਾ ਹੈਗਾ ਜੇ ਉਹਨਾਂ ਦੀ ਕੰਪਲੇਂਟ ਦੇ ਉੱਤੇ ਹੁੰਦਾ ਤੇ ਅਗਾਂਹ ਟਕਰਾਅ ਦੇ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੇ ਹੋ ਜਾਂਦਾ ਆਪਣੇ ਆਪ, ਉਹ ਦੋਨੇ ਜਿਹੜੀਆਂ ਇੰਸਟੀਟਿਊਸ਼ਨਾਂ ਆਪਸ ਦੇ ਵਿੱਚ ਜਿਹੜੇ ਆ ਉਹ ਕਰਦੇ ਰਹਿੰਦੇ ਜਿੱਦਾਂ ਮਰਜ਼ੀ
0: ਜੀ।
1: ਦੇਖੋ ਸਰਕਾਰ ਦੀ ਵੀ ਤਾਕਤ ਘੱਟ ਨਹੀਂ ਹੁੰਦੀ ਸਰ, ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਕੋਲ ਸਟੇਟ ਦੀ ਮਸ਼ੀਨਰੀ ਆ ਸਾਰਾ ਕੁਛ ਹੈਗਾ ਆ, ਲੈਟ ਦੈਮ। ਹਾਂਜੀ ਪਰ ਇਹ ਆ ਵੀ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹੈਗੇ ਕਿ ਪਹਿਲਾਂ ਤੁਸੀਂ ਓਪਰੇਸ਼ਨ ਲੋਟਸ ਦਾ ਵੀ ਇੱਕ ਐਫ ਆਈ ਆਰ ਦਰਜ ਕਰਾਈ ਸੀ, ਉਦੋਂ ਜਿਹੜਾ ਹੈਗਾ ਕੀ ਉਹਦਾ ਨਿਸ਼ਕਾਸ਼ਨ ਕੱਢਿਆ ਜੀ, ਉਹਦਾ ਕੀ ਨਿਚੋੜ ਕੱਢਿਆ ਸੀ
0: ਜੀ,
1: ਉਹ ਕੀ ਮਤਲਬ ਕਿਹਨੇ ਕਰਾਈ ਸੀ ਜੀ। ਸੋ ਇਸ ਕਰਕੇ ਮਾਮਲਾ ਜਿਹੜਾ ਹੈਗਾ ਆ, ਪਰ ਅਸਲ ਜਿਹੜਾ ਹੈਗਾ ਆ ਲੋਕੀ ਜੋ ਅੱਛਾ ਭਾਰੇ ਸਾਹਿਬ ਤੁਸੀਂ ਇਹ ਦੇਖੋ ਕਿ ਧਰਮ ਦਾ ਏਡਾ ਵੱਡਾ ਇਹ ਮੁੱਦਾ ਹੈਗਾ ਆ, ਉਹਦੇ ਵਿੱਚ ਲੋਕ ਸਾਇਲੈਂਟ ਆ,
0: ਸਾਇਲੈਂਟ
1: ਬੋਲਦਾ ਕੌਣ ਆ? ਬੋਲਦਾ ਉਹ ਆ ਭਾਈ ਜਿਹੜਾ ਇੱਕ ਜਾਂ ਤਾਂ ਪੱਖ ਚ ਬੋਲਣ ਵਾਲੇ ਆ ਤੇ ਜਾਂ ਖਿਲਾਫ਼ ਚ ਬੋਲਣ ਵਾਲਾ ਹੈਗਾ ਆ
0: ਜੀ।
1: ਇੱਕ ਆਮ ਸ਼ਹਿਰੀ ਜਾਂ ਆਮ ਨਾਗਰਿਕ ਜਿਹੜਾ ਆ ਉਹ ਤਾਂ ਵਿਚਾਰਾ ਸੋਚਦਾ ਪਿਆ ਯਾਰ ਵੀ ਇੱਥੇ ਹੋ ਕੀ ਰਿਹਾ ਆ ਪੰਜਾਬ ਦੇ ਵਿੱਚ, ਸਾਡੇ ਮੁੱਦੇ ਕਿੱਥੇ ਗਏ, ਮਹਿੰਗਾਈ ਦਾ ਮੁੱਦਾ ਕਿੱਥੇ ਗਿਆ ਜੀ, ਹਾਂਜੀ ਸਾਡੀ ਇੱਥੇ ਆਪੋਜੀਸ਼ਨ ਵੀ ਜਿਹੜੀ ਹੈਗੀ ਆ ਉਹ ਵੀ ਚੁੱਪ ਕਰਕੇ ਬੈਠੀ ਆ ਵੀ ਭਾਈ ਜੇ ਉਹ ਸੈਂਟਰ ਰੇਟ ਇੰਨੇ ਵਧਾਉਂਦਾ ਹੈਗਾ ਆ ਤੇ ਨਾਲ ਇਹਨਾਂ ਦੇ ਟੈਕਸ ਜਿਹੜੇ ਹੈਗੇ ਆ ਇਹ ਵੀ ਨਾਲ ਹੀ ਵੱਧ ਜਾਂਦੇ ਹੈਗੇ ਆ,
0: ਬਿਲਕੁਲ
1: ਜੇ ਉੱਥੋਂ 3 ਰੁਪਏ ਪੈਟਰੋਲ ਵੱਧਦਾ ਆ ਇੱਥੇ 5 ਬਣ ਜਾਂਦੇ ਹੈਗੇ ਆ ਜੀ। ਤੁਸੀਂ ਇਸ ਚੀਜ਼ ਨੂੰ ਭਾਈ ਤੁਸੀਂ ਤਾਂ ਨਾ ਆਪਣੇ 2 ਵਧਾਓ, ਤੁਸੀਂ ਤਾਂ ਆਪਣੀ ਸਟੇਟ ਦੇ ਵਿੱਚ ਜਿਹੜਾ ਲੋਕਾਂ ਨੂੰ ਥੋੜਾ ਜਿਹਾ ਉਹ ਆਪਣਾ ਜਿਹੜਾ ਖੁਸ਼ ਹੋਈ ਜਾਂਦੇ ਆ ਵੀ ਸਾਡਾ ਰੈਵਨਿਊ ਵੱਧ ਜਾਂਦਾ ਜੀ, ਏਦਾਂ
0: ਬਿਲਕੁਲ ਹੈ ਜੀ।
1: ਹੁਣ ਇਸੇ ਹਫਤੇ ਦੇ ਵਿਚ ਜਿਹੜਾ ਆ ਪੰਜਾਬ ਸਰਕਾਰ ਇੱਕ ਵੱਡਾ ਕਰਜ਼ਾ ਹੋਰ ਲੈ ਰਹੀ ਹੈਗੀ ਸੀ ਉਹ ਖਬਰ ਦਾਬੀ ਗਈ ਇਸ ਚੱਕਰ ਦੇ ਵਿਚ ਇਸ ਕਰਕੇ ਸਰਕਾਰ ਨੂੰ ਇਹ ਚੀਜ਼ਾਂ ਬਾਰਾ ਖਾਂਦੀਆਂ ਜੀ
0: ਖਾਂਦੀਆਂ ਨੇ ਜੀ
1: ਹਾਂਜੀ ਕਿਉਂਕਿ ਨਹੀਂ ਤਾਂ ਬਾਕੀ ਮੁੱਦਿਆਂ ਦੇ ਉੱਤੇ ਕ੍ਰਿਟਿਸਿਜ਼ਮ ਹੁੰਦਾ ਵੀ ਹਾਂ ਜੀ ਵੀ ਤੁਸੀਂ ਕੀਤਾ ਕੀ ਹੈਗਾ ਅਜੇ ਤੱਕ
0: ਜੀ
1: ਇੱਥੇ ਤੱਕ ਬੇਅਦਬੀ ਦੇ ਕਾਨੂੰਨ ਵਾਲੀ ਗੱਲ ਹੈਗੀ ਆ ਜੀ ਬੇਅਦਬੀਆਂ ਕਿਹੜੀਆਂ ਰੁਕੀਆਂ ਜੀ ਅੱਜ ਇੱਕ ਹੋਰ ਹੋਈ ਆ ਬੇਅਦਬੀ ਜੀ ਕੋਈ ਰਾਧਿਕਾ ਨਾਂ ਦੀ ਔਰਤ ਨੇ
0: ਜੀ
1: ਤੇ ਉਹ ਜਿਹੜਾ ਹੈਗਾ ਆ ਉਹਨੇ ਪਹਿਲਾਂ ਕਹਿੰਦੇ ਬਾਹਰ ਗੁਰੂ ਘਰ ਦੇ ਬਾਹਰ ਚੀਕਾਂ ਮਾਰੀਆਂ ਜੀ ਮੁੜ ਕੇ ਜਿਹੜਾ ਜਾ ਕੇ ਤੇ ਬੱਚੇ ਜਿਹੜੇ ਫੜ ਉਹ ਕਰਦੇ ਪਏ ਸੀ ਪਾਠ ਕਰਦੇ ਪਏ ਸੀ ਉਹਨਾਂ ਕੋਲੋਂ ਜਿਹੜਾ ਹੈਗਾ ਆ ਗੁਟਕਾ ਸਾਹਿਬ ਫੜ ਕੇ ਤੇ ਉਹ ਜਿਹੜਾ ਆ ਪਾੜ ਦਿੱਤਾ ਜੀ ਉਹਦੇ ਅੰਗ ਖਿਲਾਰ ਤੇ
0: ਜੀ
1: ਉਹ ਚਲੋ ਉਹਨਾਂ ਤੇ ਆਪਣੇ ਜਿਹੜੇ ਹੈਗੇ ਆ ਉਸ ਟਾਈਮ ਤੇ ਗੁਰੂ ਘਰ ਦੇ ਜਿਹੜੇ ਹੈਗੇ ਆ ਪਾਠੀ ਉਹ ਆਪਣੇ ਗਏ ਸੀਗੇ ਜੀ ਵਾਸ਼ਰੂਮ ਵਗੈਰਾ ਗਏ ਸੀ ਜੀ ਹੁਣ ਸਵਾਲ ਤਾਂ ਇਹ ਕਿ ਉਹਦੇ ਤੇ ਐਪਰੀਹੈਂਸ਼ਨ ਆ ਵੀ ਭਾਈ ਜਿਹੜਾ ਲਾ ਤਾਂ ਤੁਹਾਡਾ ਇੰਨਾ ਖਤਰਨਾਕ ਆ ਬੀਇੰਗ ਕਸਟੋਡੀਅਨ ਚਾਹੇ ਤੁਸੀਂ ਜਿਹੜਾ ਹੈਗਾ ਆ ਉਹ ਗਿਆਨੀ ਜੀ ਨੂੰ ਵੀ ਤੋਰ ਦਿਓ ਅੰਦਰ
0: ਜੀ
1: ਹੁਣ ਇਹਨਾਂ ਹਾਲਾਤਾਂ ਦੇ ਵਿਚ ਉਹ ਕਾਨੂੰਨ ਤੁਹਾਡਾ ਡੇਂਜਰਸ ਹੈਗਾ ਲੋਕੀ ਜਿਹੜੇ ਹੈਗੇ ਆ ਜੇ ਤੁਸੀਂ ਕਹਿੰਦੇ ਸੀਗੇ ਉਹ ਮੰਗ ਕਰਦੇ ਸੀ ਵੀ ਭਾਈ ਇਹਦੇ ਵਿਚ ਕੋਈ ਸੇਫ ਗਾਰਡ ਹੋਣੇ ਚਾਹੀਦੇ ਆ ਬੇਅਦਬੀ ਦੀ ਪ੍ਰੋਪਰ ਡੈਫੀਨੇਸ਼ਨ ਹੋਣੀ ਚਾਹੀਦੀ ਆ ਜੀ ਉਹ ਚੀਜ਼ਾਂ ਤਾਂ ਚਾਹੀਦੀਆਂ ਹੈਗੀਆਂ ਸੀ ਉਹ ਤੇ ਵਿਚਾਰ ਕਰ ਲੈਣਾ ਚਾਹੀਦਾ ਸੀਗਾ ਸਰਕਾਰ ਰਡਿੰਗ ਹੋ ਗਈ ਵੀ ਨਾ ਜੀ ਅਸੀਂ ਤਾਂ ਬਣਾਤਾ
0: ਜੀ
1: ਸੋ ਇਸ ਕਰਕੇ ਉਹ ਉਹਦੇ ਤੇ ਤੁਸੀਂ ਵੀ ਸਿੱਖ ਸੰਸਥਾਵਾਂ ਨੂੰ ਕਿਉਂ ਨੀ ਕੋਨਫੀਡੈਂਸ ਦੇ ਵਿਚ ਲਿਆ ਜੀ
0: ਬਿਲਕੁਲ ਹੈ ਜੀ ਜੀ
1: ਹੁਣ ਸਵਾਲ ਇਹ ਹੈਗਾ ਆ ਮੈਨੂੰ ਔਜਲਾ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਸੀ ਵੀ 15 ਤੋਂ ਬਾਅਦ ਜਿਹੜਾ ਹੈਗਾ ਆ ਭਾਈ ਦੋ ਕੁ ਚੀਜ਼ਾਂ ਦੇ ਉੱਤੇ ਜਿਹੜਾ ਆ ਸਾਰੀ ਸਿਆਸਤ ਫੋਕਸ ਰਹੀ ਹੈਗੀ ਆ ਬੇਅਦਬੀ ਦੇ ਉੱਤੇ ਜਿਹੜੀ ਹੈਗੀ ਫੋਕਸ ਰਹੀ ਆ ਜਾਂ ਇੱਕ ਅੱਧਾ ਮੁੱਦਾ ਹੋਰ ਹੈਗਾ ਆ ਬਾਕੀ ਤਾਂ ਹੋਰ ਦੀ ਗੱਲ ਹੀ ਨੀ ਨਾ ਡਿਵੈਲਪਮੈਂਟ ਦੀ ਕੋਈ ਗੱਲ ਨਾ ਕੋਈ ਮੁੱਦਾ ਐਡਰੈਸ ਕਰਨ ਦੀ ਕੋਈ ਗੱਲ ਹੁਣ ਜਿਹੜਾ ਹੈਗਾ ਆਹ ਇਸ ਚੀਜ਼ ਦੇ ਨਾਲ ਨਿਕਲੂਗਾ ਕੀ ਸਰ ਪੰਜਾਬ ਨੂੰ ਕੀ ਗੇਨ ਹੋਊਗਾ ਜੀ ਦੇਖੋ ਅੱਜ ਅਸੀਂ ਮਤਲਬ ਕਿੱਡਾ ਪਵਿੱਤਰ ਦਿਨ ਹੈਗਾ ਸੀਗਾ ਕਿ ਅੱਜ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ
0: ਸੀ
1: ਕਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਹੈਗੀ ਆ ਜੀ ਫੇਰ ਕਿੱਡਾ ਵੱਡਾ ਸੰਦੇਸ਼ ਤੇਰਾ ਕੀ ਆ ਮਿੱਠਾ ਲਾਗੇ
0: ਬਿਲਕੁਲ
1: ਇੰਨਾ ਸਮਰੱਥ ਪੁਰਸ਼ ਹੋਣ ਦੇ ਬਾਵਜੂਦ ਵੀ ਉਹ ਕੁਛ ਵੀ ਕਰ ਸਕਦੇ ਸੀਗੇ ਜੀ ਉਹ ਇੰਨੇ ਸਮਰੱਥ ਹੁੰਦੇ ਹੋਏ ਵੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਹੜਾ ਹੈਗਾ ਇਹ ਕੁਦਰਤ ਦੇ ਨਿਜ਼ਾਮ ਦੇ ਵਿਚ ਨਹੀਂ ਮਤਲਬ ਦਖਲ ਅੰਦਾਜ਼ੀ ਕਰਨੀ ਵੀ ਜੋ ਤੇ ਜੈਸੀ ਬਣੀ ਹੈ ਤਿਸ ਵਿਚ ਰਹੇ ਰਾਜੀ
0: ਹਾਂਜੀ
1: ਫਕੀਰੀ ਦਾ ਸੂਲ ਹੁੰਦਾ ਵੀ ਜੋ ਬਣਿਆ ਆ ਜਿੱਦਾਂ ਹੈਗਾ ਆ ਓਦਾਂ ਹੀ ਹੈਗਾ ਉਹ ਕੋਈ ਗਿਲਾ ਸ਼ਿਕਵਾ ਕਰਦੇ ਹੀ ਨੀ ਜੀ
0: ਬਿਲਕੁਲ
1: ਸੋ ਏਡਾ ਵੱਡਾ ਸੰਦੇਸ਼ ਸੀਗਾ ਜੀ ਤੇ ਇੱਥੇ ਡਿਸਕਸ ਕੀ ਹੋ ਰਿਹਾ ਹੈਗਾ ਜੀ ਅੱਜ ਸਾਰਾ ਦਿਹਾੜੀ ਇਹ ਰਿਪੋਰਟ ਆ ਗਈ ਰਿਪੋਰਟ ਚੱਲ ਗਈ ਤੇ ਰਿਪੋਰਟਾਂ ਦੋ ਆ ਜੀ ਅਸੀਂ ਵੀ ਦੋ ਤੋਂ ਕਰਾ ਲਿਆ ਤੁਸੀਂ ਵੀ ਤੁਹਾਡੀ ਸਾਡੀ ਦੂਣੀ ਨਾ ਤੁਹਾਡੀ ਦੂਣੀ ਕੱਟ ਹੋ ਗਈ ਜੀ ਚੱਲ
0: ਜੀ ਕਰਜ਼ਾ ਵੀ ਤਾਂ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ ਤੇ 1 ਜੁਲਾਈ ਨੂੰ ਸਹੂਲਤਾਂ ਵੀ ਦੇਣੀਆਂ ਨੇ ਔਰਤਾਂ ਨੂੰ ਤੇ ਦਾਵਾ ਆਪਣੇ ਤੁਹਾਡੇ ਏਰੀਏ ਦੇ ਵਿਚ ਆ ਗਈ ਕਾਹਤੋਂ ਕਰਦੇ ਨੇ ਜੀ ਕਿ ਲੋ ਭਾਈ ਇਧਰ ਨੂੰ ਗੇੜੇ ਕਾਹਤੋਂ ਜਿਆਦਾ ਲਾਉਂਦੇ ਨੇ ਜੀ ਬਹੁਤ ਘੱਟ ਮੁੱਖ ਮੰਤਰੀ ਹੈ ਪੰਜਾਬ ਦੇ ਜਿਹੜੇ ਇੱਧਰ ਆਪਣੇ ਏਰੀਏ ਦੇ ਵਿਚ ਦੁਆਬੇ ਦੇ ਵਿਚ ਆ ਕੇ ਖਾਸ ਕਰ ਹੁਸ਼ਿਆਰਪੁਰ ਟਾਂਡਾ ਉੜ ਮੁੜ ਦਾ ਏਰੀਆ ਕਿ ਇੱਧਰ ਸਕੂਨ ਜ਼ਿਆਦਾ ਹੈ ਕੀ ਗੱਲ ਹੈ
1: ਸਰ ਅਸੀਂ ਲੋਇਲ ਪਰਸਨ ਹੈਗੇ ਆ ਜੀ ਹਾਂਜੀ ਅਸੀਂ ਜਿਹੜਾ ਹੈਗਾ ਨਾ ਉਹ ਜਦੋਂ ਕੋਈ ਵੀ ਐਪਲੀਕੇਸ਼ਨ ਇੰਗਲਿਸ਼ ਦੀ ਲਿਖਣੀ ਸਿੱਖੀ ਸੀ
0: ਤੇ
1: ਅਸੀਂ ਹੋਰ ਗਲਤੀ ਜਿੱਥੇ ਮਰਜ਼ੀ ਕਰ ਲਈ ਅਸੀਂ ਥੱਲੇ ਯੂਅਰਸ ਓਬੀਡੀਐਂਟਲੀ ਉਹ ਕਦੀ ਗਲਤ ਨੀ ਲਿਖਿਆ ਸੀ ਓਬੀਡੀਐਂਟਲੀ ਅਸੀਂ ਬਿਲਕੁਲ ਸਹੀ ਲਿਖਦੇ ਸੀ ਸੋ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਓਬੀਡੀਐਂਟ ਹੈਗੇ ਆ ਇਸ ਕਰਕੇ ਜਿਹੜਾ ਉਹ ਇੱਧਰ ਚੱਕਰ ਮਾਰਦੇ ਆ ਵੀ ਇਹ ਬੰਦੇ ਸਾਊਗਾ ਜੀ
0: ਹਾਂਜੀ
1: ਅਸੀਂ ਕਦੀ ਕਿਸੇ ਧਰਮ ਦੇ ਉੱਤੇ ਵਿਸ਼ੇਸ਼ ਦੇ ਉੱਤੇ ਜ਼ੋਰ ਨਹੀਂ ਦਿੱਤਾ ਨਾ ਅਸੀਂ ਮਤਲਬ ਕੋਈ ਨੀ ਸਾਡਾ ਇੱਕੋ ਹੀ ਧਰਮ ਆ ਸਾਡਾ ਹੈਗਾ ਸਵਾਰਥ ਕਿੱਥੋਂ ਸਾਡੇ ਸਵਾਰਥ ਦੀ ਪੂਰਤੀ ਹੁੰਦੀ ਅਸੀਂ ਉੱਥੇ ਚੱਲ ਜਾਈਦਾ ਹੈਗਾ ਜੀ ਅੱਜ ਕੱਲ ਝਾੜੂ ਵਾਲਿਆਂ ਨਾਲ ਸਵਾਰਥ ਆ ਤੇ ਇਸ ਕਰਕੇ ਅਸੀਂ ਝਾੜੂ ਵਾਲਿਆਂ ਦੇ ਬੰਦੇ ਆ
0: ਹਾਂਜੀ
1: ਸੋ ਇਸ ਕਰਕੇ ਉਹ ਤਾਂ ਮਾਨ ਸਾਹਿਬ ਆਉਂਦੇ ਹੈਗੇ ਵੀ ਇਹ ਤਾਂ ਬੰਦੇ ਹੀ ਬੜੇ ਲੋਇਲ ਆ
0: ਹਾਂਜੀ ਬਿਲਕੁਲ
1: ਹਾਂਜੀ ਜੀ ਭਾਰਤ ਸਾਹਿਬ
0: ਤੇ ਸੈਣੀ ਸਾਹਿਬ ਇਹ ਜੋ ਕੁਝ ਵੀ ਹੈ ਜੋ ਵਾਪਰ ਰਿਹਾ ਹੈ ਚਾਹੇ ਉਹ ਅਕਾਲੀ ਦਲ ਦੇ ਵਿਚ ਹੈ ਤੇ ਚਾਹੇ ਆਮ ਆਦਮੀ ਪਾਰਟੀ ਦੇ ਵਿਚ ਹੈ ਪਰ ਜੋ ਆਪਣਾ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਜੋ ਸਾਰਾ ਕੁਝ ਸੁਨੇਹਾ ਦਿੱਤਾ ਗਿਆ ਕਿ 29 ਤਰੀਕ ਨੂੰ ਵੀ ਜਿਹੜਾ ਬੁਲਾਏ ਗਏ ਨੇ ਉਹਦੇ ਵਿਚ ਸ਼ਮੂਲੀਅਤ ਕੌਣ ਕੌਣ ਕਰੇ ਚਲੋ ਉਹ ਤਾਂ ਸਮੇਂ ਦੇ ਉੱਤੇ ਦੇਖਿਆ ਜਾਵੇਗਾ ਪਰ ਇਹ ਸਾਰਾ ਕੁਝ ਕਰ ਕਰਾ ਕੇ ਜੋ ਅੱਜ ਸਾਰਾ ਫਿਲਮ ਬਣੀ ਹੈ ਉਹਦੇ ਤੋਂ ਇਹ ਕੀ ਨਸ਼ਰ ਹੁੰਦਾ ਕਿ ਅਕਾਲ ਤਖ਼ਤ ਸਾਹਿਬ ਤੋਂ ਉਹ ਭਗੌੜੇ ਹੋਣਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਜਵਾਬ ਦੇਣਾ ਹੀ ਪੈਣਾ ਜੀ, ਆਖਰ ਚ ਤਾਂ ਉੱਥੇ ਹੀ ਪੱਲਾ ਫੜਾਉਣਾ ਵੀ ਪੈਣਾ ਤੇ ਛਡਾਉਣਾ ਉੱਥੋਂ ਹੀ ਛੱਡ ਹੋਣਾ। ਕਿਵੇਂ ਦੇਖਦੇ ਹੋ ਇਹ ਆਪਸ ਦੇ ਵਿੱਚ, ਚਾਹੇ ਜਿੰਨੀ ਮਰਜ਼ੀ ਦੋਵੇਂ ਜਣੇ ਸਿਆਸਤ ਕਰੀ ਜਾਂ ਦੋਹੇ ਪਾਰਟੀਆਂ?
1: ਭਾਰੇ ਸਾਹਿਬ ਦੇਖੋ, ਕਾਹਲੀ ਕਾਹਲੀ ਦੇ ਵਿੱਚ ਨਾ ਕਈ ਵਾਰੀ ਡਿਸੀਜਨ ਏਦਾਂ ਦਾ ਲਿਆ ਜਾਂਦਾ ਹੈਗਾ ਆ ਜਿਹੜਾ ਕਿ ਠੀਕ ਨਹੀਂ ਹੁੰਦਾ ਇਹਦਾ ਲੌਂਗ ਰਨ
0: ਜੀ।
1: ਜਥੇਦਾਰ ਸਾਹਿਬ ਨੂੰ ਆ ਅਗਲੀ ਗੱਲ ਜਿਹੜੀ ਹੈਗੀ ਸੀ ਉਹ ਨਹੀਂ ਸੀ ਕਰਨੀ ਚਾਹੀਦੀ ਵੀ ਹਾਂ ਜੀ ਵਿਧਾਨ ਸਭਾ ਨੂੰ ਸਮਨ ਕਰ ਲੈਣਾ ਜੀ ਇੱਥੇ ਜੀ ਉਹਨਾਂ ਦੇ ਮੈਂਬਰਾਂ ਨੂੰ
0: ਜੀ।
1: ਕਾਰਨ ਇਹ ਕਿ ਜੇ ਆਪਾਂ ਜਦੋਂ ਤੁਸੀਂ ਯਾਦ ਕਰੋ ਵੀ 2 ਦਸੰਬਰ ਵਾਲੇ ਹੁਕਮਨਾਮੇ ਤੇ ਜਦੋਂ ਇਹ ਬਾਰ ਬਾਰ ਅਕਾਲੀ ਦਲ ਜਾਂਦਾ ਰਿਹਾ ਜਥੇਦਾਰ ਸਾਹਿਬ ਕੋ ਕਿ ਜੇ ਤੁਹਾਡੇ ਆਦੇਸ਼ਾਂ ਦੇ ਅਕੋਰਡਿੰਗਲੀ ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਐਗਜੈਕਟਿਵ ਕਮੇਟੀਆਂ ਭੰਗ ਕਰ ਦਿੱਤੀਆਂ ਜਾਂ ਸਾਰਾ ਕੁਛ ਕਰਕੇ ਤੇ ਮੁੜ ਕੇ ਆ ਜਾਂਦੇ ਹੈਗੇ ਆ ਤੇ ਕੱਲ ਨੂੰ ਸਾਡੀ ਕਿਉਂਕਿ ਅਸੀਂ ਪੋਲੀਟੀਕਲ ਪਾਰਟੀਆਂ ਔਰ ਅਸੀਂ ਜਿਹੜਾ ਹੈਗਾ ਇੱਕ ਸੰਵਿਧਾਨ ਜਿਹੜਾ ਕਿ ਸੈਕੂਲਰ ਆ ਉਹਨੂੰ ਫੋਲੋ ਕਰਦੇ ਆ
0: ਜੀ,
1: ਸਾਡੀ ਕੰਪਲੇਂਟ ਹੋ ਸਕਦੀ ਹੈਗੀ ਆ ਇਹ ਕਹਿ ਕੇ ਕਿ ਇਹ ਤਾਂ ਇੱਕ ਧਰਮ ਵਿਸ਼ੇਸ਼ ਧਰਮ ਨਾਲ ਜਿਹੜਾ ਬੱਝੀ ਪਾਰਟੀ ਹੈਗੀ ਆ ਤੇ ਸਾਡੀ ਮਾਨਤਾ ਰੱਦ ਹੋ ਸਕਦੀ ਆ, ਸਾਡੀ ਕੋਈ ਵੀ ਸ਼ਿਕਾਇਤ ਕਰ ਸਕਦਾ ਜੀ
0: ਜੀ।
1: ਉਦਣ ਤੁਸੀਂ ਇਹ ਡਿਫੈਂਸ ਲੈਂਦੇ ਸੀ ਤੇ ਅੱਜ ਕੀ ਆਮ ਆਦਮੀ ਪਾਰਟੀ ਕੋਲ ਇਹ ਡਿਫੈਂਸ ਮੌਜੂਦ ਨਹੀਂ ਹੈ ਤੇ ਜੇ ਜੀ ਵਿਧਾਨ ਸਭਾ ਉੱਥੇ ਜਾਏਗੀ ਸਾਡੀ ਤਾਂ ਮਾਨਤਾ ਰੱਦ ਹੋ ਸਕਦੀ ਹੈ।
0: ਇਹਨਾਂ ਤੇ ਤਾਂ ਲੰਮਾ ਸਮਾਂ ਕੇਸ ਵੀ ਚੱਲਦਾ ਰਿਹਾ ਅਕਾਲੀ ਦਲ ਦੇ ਉੱਤੇ ਤਾਂ ਬਿਲਕੁਲ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਸੀ ਆਪਣੇ।
1: ਹਾਂਜੀ ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਤਾਂ ਚਲੋ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਵੀ ਲੜਦੇ ਹੈਗੇ ਸੀਗੇ ਤੇ ਇਹਨਾਂ ਨੇ 2 ਸੰਵਿਧਾਨ ਰੱਖੇ ਸੀ ਇਸ ਚੀਜ਼ ਦਾ ਜਿਹੜਾ ਹੈਗਾ ਆ ਉਹ ਖੇੜਾ ਸਾਹਿਬ ਹੈਗੇ ਸੀਗੇ ਇੱਥੇ ਖੇੜਾ ਸਾਹਿਬ ਉਹਨਾਂ ਨੇ ਮਤਲਬ ਕੀਤਾ ਆ ਸੀਗਾ ਜੀ ਕੇਸ ਤੇ ਪਰ ਇਹ ਚੱਕਰ ਦੇ ਵਿੱਚ ਜਿਹੜਾ ਆ ਇਹਨਾਂ ਦਾ ਤਾਂ ਇਹ ਹੈ ਨਾ ਵੀ ਇਹ ਵੀ ਇਹ ਜਿਹੜਾ ਹੈਗਾ ਜਿੰਨੇ ਸਿੱਖ ਵਿਧਾਇਕ ਹੈਗੇ ਆ ਪਾਰਟੀ ਨਾਲ ਰਿਲੇਟਡ ਠੀਕ ਹੈ ਜੀ ਉਹ ਮਤਲਬ ਜਿਹੜਾ ਆ ਇਹ ਚੀਜ਼ ਦਾ ਡਿਫੈਂਸ ਲੈ ਸਕਦੇ। ਸੈਕਿੰਡ ਇਹ ਕਿ ਅਗਲੇ ਕਹਿਣਗੇ ਜੀ ਵੀ ਸਾਨੂੰ ਵੀ ਤਾਂ ਜਿਹੜਾ ਹੈਗਾ ਆ ਕਿ ਪਹਿਲਾਂ ਜਿਹੜਾ ਆ 24 ਘੰਟੇ ਪਹਿਲਾਂ ਜਿਹੜਾ ਆ ਇਹਨਾਂ ਨੇ ਜਿਹੜਾ ਆ ਪਰਫੋਰਮਾ ਦਿੱਤਾ ਸੀ ਅਸੀਂ ਕਿਹੜਾ ਪੜਿਆ ਜਿੱਦਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਸਵਾਗਤ ਕਰ ਦਿੱਤਾ ਤੁਹਾਡੀਆਂ ਐਸ ਸੀ ਜੂਹੀਦਾਂ ਨੇ ਸਵਾਗਤ ਕਰ ਦਿੱਤਾ ਸੀ ਅਸੀਂ ਵੀ ਉੱਥੇ ਹੱਥ ਖੜੇ ਕਰ ਦਿੱਤੇ ਸੀ ਹਾਂਜੀ ਫਿਰ ਕੀ ਉਹ ਤੋਂ ਅੱਗੇ ਜਿਹੜਾ ਵਿਚਾਰ ਕਰਦੇ ਆ ਜਿਹੜੇ ਬੁੱਧੀਜੀਵੀ ਇਸ ਵੇਲੇ ਡਿਸਕਸ ਕਰ ਰਹੇ ਆ ਕਿ ਕੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਸ ਹੈਸੀਅਤ ਦੇ ਵਿੱਚ ਇਹ ਆਦੇਸ਼ ਦੇ ਸਕਦੇ ਆ ਕਿ ਵਿਧਾਨ ਸਭਾ ਜਿਹੜੀ ਹੈਗੀ ਆ ਵੀ 7 ਦਿਨ ਪਹਿਲਾਂ ਇੱਕ ਮਸੌਦਾ ਦਿਆ ਕਰੋ ਜੀ।
0: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ ਜੀ ਫਿਰ ਉਹ ਜਿਹੜਾ ਸੈਣੀ ਸਾਹਿਬ ਇਹਦੇ ਵਿੱਚ ਤਾਂ ਇੱਕ ਤਰ੍ਹਾਂ ਦੇ ਇਨਵੀਟੇਸ਼ਨ ਹੀ ਦੇ ਦਿੱਤਾ ਗਿਆ ਕਿ ਭਾਈ ਫਿਰ ਉਹ ਤਾਂ ਜਿੱਦਾਂ ਹੁਣ ਮਾਨ ਸਾਹਿਬ ਪਹਿਲਾਂ ਤੋਂ ਹੀ ਕਰਦੇ ਆ ਰਹੇ ਕਿ ਆਪਣੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਤਾਂ ਉਹ ਚੀਜ਼ ਦੇ ਵਿੱਚ ਫਿਰ ਇਹ ਤਾਂ ਆਪ ਉਹਨਾਂ ਨੂੰ ਇਨਵੋਲਵ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਨਵਾਈਟ ਕਰ ਰਹੇ ਨੇ ਕਿ ਹਾਂ ਭਾਈ ਤੁਸੀਂ ਵੀ ਆਓ।
1: ਭਾਰੀ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਆ ਪਰ ਸਵਾਲ ਤਾਂ ਇਹ ਹੈਗਾ ਆ ਨਾ ਕਿ ਜਿਹੜਾ ਆਹ ਜਿਹੜਾ ਦੂਜਾ ਦੇਸ਼ ਹੈਗਾ ਆ ਨਾ ਜੀ ਉਹ ਇੱਥੇ ਤੱਕ ਉਹ ਆਪਾਂ ਆਪਣੀ ਜਿਹੜੀ ਹੈਗੀ ਆ ਵੀ ਮੈਂ ਜਿਹੜਾ ਪਹਿਲਾਂ ਕਿਹਾ ਸੀ ਵੀ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਵੀ ਲਿਮੀਟੇਸ਼ਨ ਜਿਹੜੀਆਂ ਹੈਗੀਆਂ ਉਹ ਹੈਗੀਆਂ ਵੀ ਉਹ ਕਿਉਂ ਕਾਨੂੰਨੀ ਮਤਲਬ ਬਖੇੜੇ ਦੇ ਵਿੱਚ ਪੈਣਾ ਹੈਗਾ ਜੀ
0: ਬਿਲਕੁਲ
1: ਉਹਨਾਂ ਕੋਲ ਡਿਫੈਂਸ ਹੈਗਾ ਇਸ ਚੀਜ਼ ਦਾ ਜਿਹੜਾ ਹੈਗਾ ਅਲਟੀਮੇਟਲੀ ਜਿਹੜਾ ਆ ਵੈਲਿਊ ਜਿਹੜੀ ਆ ਉਹ ਤਖ਼ਤ ਸਾਹਿਬ ਦੀ ਘਟਦੀ ਹੈਗੀ ਕਿ ਤਖ਼ਤ ਸਾਹਿਬ ਤੋਂ ਇੱਕ ਸੁਨੇਹਾ ਲੱਗਾ ਸੀਗਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਆ ਪਹਿਲਾਂ ਵੀ ਤਾਂ ਸੁਖਬੀਰ ਬਾਦਲ ਉਹਨਾਂ ਦੇ ਵੀ ਤਾਂ ਇਹੀ ਦੋਸ਼ ਲਾਉਂਦੇ ਵੀ ਇਹਨਾਂ ਨੇ ਵੀ ਜਿਹੜੀ ਆ ਦੂਜੀ ਸਜ਼ਾ ਪੂਰੀ ਕਰ ਲਈ ਤੇ ਪੋਲੀਟੀਕਲ ਸਜ਼ਾ ਜਿਹੜੀ ਹੈਗੀ ਸੀ ਉਹਨੂੰ ਡਿਨਾਈ ਕਰ ਗਏ ਜੀ
0: ਜੀ
1: ਹੁਣ ਪੋਲੀਟੀਕਲ ਸਜ਼ਾ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਥੋੜਾ ਲਾ ਸਕਦਾ ਹੈਗਾ ਆ ਤੁਸੀਂ ਤਾਂ ਆਦੇਸ਼ ਦਿੱਤਾ ਵੀ ਇੱਕ ਜਿਹੜਾ ਧਰਮ ਦੀ ਬੇ ਮਤਲਬ ਹੋਈ ਆ ਬੇਅਦਬੀ ਹੋਈ ਆ ਉਹਦੇ ਮੁਤਾਬਕ ਜਿਹੜਾ ਆ ਤੁਸੀਂ ਜੋ ਤੁਸੀਂ ਕਹਿਣਾ ਸੀ ਭਗਵੰਤ ਮਾਨ ਪ੍ਰਤੀ ਜੋ ਕਹਿਣਾ ਸੀ ਕਹਿ ਦਿੱਤਾ ਜੀ
0: ਬਿਲਕੁਲ ਹੈ ਜੀ ਉਹਦੇ ਵਿੱਚ ਅੱਜ ਮੈਂ ਸੁਣ ਵੀ ਰਿਹਾ ਸੀਗਾ ਆਪਣੇ ਜਥੇਦਾਰ ਸਾਹਿਬ ਗੜਗੱਜ ਜੀ ਉਹਨਾਂ ਨੇ ਮਤਲਬ ਕਿ ਕਿਸੇ ਮੀਡੀਆ ਨੇ ਮੇਰੇ ਖਿਆਲ ਨਾਲ ਸਵਾਲ ਜਵਾਬ ਉਹਨਾਂ ਨਾਲ ਕਰ ਰਹੇ ਨੇ ਤਾਂ ਉਹਦੇ ਵਿੱਚ ਇਹ ਜ਼ਿਕਰ ਜ਼ਰੂਰ ਕੀਤਾ ਜਿੱਦਾਂ ਆਪਾਂ ਵੀ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਫੈਸਲੇ ਹੁੰਦੇ ਨੇ ਜਾਂ ਲਏ ਜਾਂਦੇ ਨੇ ਉਹ ਸਜ਼ਾਵਾਂ ਲੱਗ ਜਾਂਦੀਆਂ ਨੇ ਤਾਂ ਉੱਥੇ ਹੀ ਉਹ ਸਾਰਾ ਕੁਝ ਇੱਕ ਤਰ੍ਹਾਂ ਦਾ ਕਹਿ ਲਓ ਰਫਾ ਦਫਾ ਉੱਥੇ ਗੱਲ ਖਤਮ ਹੋ ਗਈ ਉਹਨੂੰ ਜਿੱਦਾਂ ਤੁਸੀਂ ਕਹਿੰਦੇ ਕਾਨੂੰਨੀ ਪੱਧਰ ਦੇ ਉੱਤੇ ਨਹੀਂ ਲਿਆ ਜਾ ਸਕਦਾ ਨਾ ਲਿਜਾਇਆ ਜਾ ਸਕਦਾ ਉਹੀ ਮੁੱਦਾ ਜਿਹੜਾ ਗਿਆਨੀ ਰਘਵੀਰ ਸਿੰਘ ਸਨ ਪਿਛਲੇ ਸਮਿਆਂ ਦੇ ਵਿੱਚ ਜਥੇਦਾਰ ਤੇ ਉਹਨਾਂ ਨੇ ਜਿਹੜਾ ਕੋਰਟ ਦੇ ਵਿੱਚ ਜਾ ਕੇ ਜਾਂ ਸਿੱਟ ਦੇ ਮੂਹਰੇ ਜੋ ਬਿਆਨ ਦਿੱਤੇ ਆ ਉਹ ਇਸੇ ਕਰਕੇ ਫਿਰ ਉਹ ਇੱਕ ਤਰ੍ਹਾਂ ਦਾ ਕ੍ਰੋਸ ਚੀਜ਼ਾਂ ਹੋ ਗਈਆਂ ਨਾ ਜੀ ਉਹ ਫਿਰ ਤਾਂ ਹੀ ਮੁੱਦੇ ਖੜੇ ਹੋਏ ਨਾ। ਤੇ ਇਹ ਚੀਜ਼ ਹੁਣ ਆਮ ਆਦਮੀ ਪਾਰਟੀ ਵੀ ਉਹ ਚੀਜ਼ ਨੂੰ ਉਠਾ ਰਹੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਤਾਂ ਉਹ ਦੋਵਾਂ ਚੀਜ਼ਾਂ ਨੂੰ ਵੱਖਰਾ ਵੱਖਰਾ ਆਪਾਂ ਨੂੰ ਰੱਖਣਾ ਪਵੇਗਾ।
1: ਪਰ ਇਹ ਬੇਨਤੀ ਇਹ ਹੈਗੀ ਆ ਕਿ ਕਰਨਾ ਤਾਂ ਇਹ ਚਾਹੀਦਾ ਸੀਗਾ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਹਿ ਕੇ ਦੇਖ ਲਿਆ ਵੀ ਭਾਈ ਅਮੈਂਡਮੈਂਟ ਕਰ ਦਿਓ, ਤੁਸੀਂ ਜਿਹੜਾ ਸਪੀਕਰ ਆ ਸੁਨੇਹਾ ਵੀ ਭੇਜ ਦਿੱਤਾ ਜੀ, ਅਗਲਿਆਂ ਨੇ ਡਿਨਾਈ ਕਰ ਦਿੱਤਾ ਜੀ, ਯੂ ਵੇਟ ਐਂਡ ਵਾਚ ਦਾ ਸਿਚੁਏਸ਼ਨ। ਤੁਸੀਂ ਜਿਹੜਾ ਹੈਗਾ ਆ ਕਿ ਆਪਣੀ ਸੁਪਰਮੇਸੀ ਨਹੀਂ ਸਾਬਤ ਕਰ ਸਕਦੇ ਉਸ ਪਾਰਟੀ ਤੇ ਜਿਹੜੀ ਪਾਰਟੀ ਦਾ ਤੁਹਾਡੇ ਨਾਲ ਕੋਈ ਤਲਕ ਵਾਸਤਾ ਨੀ ਗਾ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਬਿਲਕੁਲ ਤੁਸੀਂ ਜਿਹੜਾ ਹੈਗਾ ਵੇਟ ਕਰੋ, ਅੱਠ ਮਹੀਨੇ ਬਾਅਦ ਜਿਹੜਾ ਹੈਗਾ ਆ ਜੇ ਤੁਹਾਡੀ ਸਰਕਾਰ ਤੁਹਾਡੀ ਆ ਜਾਂਦੀ ਹੈਗੀ ਆ ਜਾਂ ਕੋਈ ਹੋਰ ਵੀ ਆ ਜਾਂਦੀ ਹੈ, ਤੁਸੀਂ ਉਹਨੂੰ ਉਦੇਸ਼ ਦੇ ਕੇ ਦੇਖ ਲਓ ਜੀ।
0: ਜੀ,
1: ਉਹਦੇ ਦਰਮਿਆਨ ਜਿਹੜਾ ਹੈਗਾ ਆ ਉਸ ਜੇ ਉਹ ਅਮੈਂਡਮੈਂਟ ਆਊਗੀ ਉਹਦੇ ਵਿੱਚ ਨਾਲ ਉਹਨੂੰ ਰੈਟ੍ਰੋਸਪੈਕਟਿਵਲੀ ਲਾਗੂ ਕਰ ਲਓ, ਪਹਿਲਾਂ ਤੋਂ ਲਾਗੂ ਕਰ ਲਓ ਜੀ ਵੀ ਹਾਂ ਜੀ ਇਹ ਪਹਿਲੇ ਜਿਹੜੇ ਹੈਗੇ ਆ ਉਹਦੇ ਨਾਲ ਹੀ ਉਹਦੇ ਕੰਸੀਕੁਐਂਸਿਸ ਵੀ ਨਾਲੇ ਜਿਹੜੇ ਹੈਗੇ ਦੇਖ ਲਊਗੀ, ਸਰਕਾਰ ਵੀ ਦੇਖ ਲਊਗੀ।
0: ਜੀ,
1: ਸਵਾਲ ਇਹ ਹੈਗਾ ਕਿ ਈਗੋ ਜਿਹੜੀ ਹੈਗੀ ਆ ਉਹ ਸਰਕਾਰ ਵੀ ਛੱਡਣ ਨੂੰ ਤਿਆਰ ਨਹੀਂ ਹੈਗੀ ਜੀ ਕਿਸੇ ਸਟੇਜ ਤੇ।
0: ਜੀ ਬਿਲਕੁਲ,
1: ਸੋ ਇਸ ਕਰਕੇ ਉਹਦਾ ਗੱਲ ਤਾਂ ਇਹ ਹੈਗੀ ਆ ਕਿ ਮੋੜ ਘੋੜ ਕੇ ਗੱਲ ਉੱਥੇ ਹੀ ਆ ਜਾਂਦੀ ਹੈਗੀ ਆ ਜੀ ਕਿ ਇਹ ਇਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਇੰਨਾ ਵਧਾ ਦਿੱਤਾ ਆ ਕਿ ਹੁਣ ਪੰਜਾਬ ਦੀ ਸਿਆਸਤ ਕੋਲ ਹੋਰ ਕੋਈ ਮੁੱਦਾ ਹੀ ਹੈ ਨੀ ਗਾ ਜੀ।
0: ਜੀ ਬਿਲਕੁਲ,
1: ਕੋਈ ਲੋਕ ਹਿੱਤ ਦਾ ਮੁੱਦਾ ਜਿਹੜਾ ਆ ਉਹਦੇ ਤੇ ਗੱਲ ਹੋ ਜਾਵੇ। ਹਾਂਜੀ, ਚੋਣਾਂ ਨੇੜੇ ਆਈਆਂ ਹੈਗੀਆਂ ਆ, ਉਹ ਤੋਂ ਜਿਹੜਾ ਆ ਪਹਿਲਾਂ ਹਰ ਇੱਕ ਪਾਰਟੀ ਜਿਹੜੀ ਹੈਗੀ ਬਰਡਨਡ ਹੁੰਦੀ ਆ, ਤੁਸੀਂ ਤਾਂ ਉਹਨਾਂ ਦਾ ਬਰਡਨ ਰਿਲੀਜ਼ ਕਰ ਦਿੱਤਾ ਜੀ, ਉਹ ਨਾ ਕਰਜ਼ੇ ਦੇ ਜਿੱਦਾਂ ਮਰਜ਼ੀ ਅੰਦਰ ਖਾਤੇ ਕਰਜ਼ੇ ਲੈਣਗੇ ਜਿੱਦਾਂ ਮਰਜ਼ੀ ਆ, ਨਾ ਕੋਈ ਗੱਲਬਾਤ ਹੋਣੀ ਹੈਗੀ ਬਹੁਤੀ ਜੀ, ਕਿਉਂਕਿ ਸਾਰੀ ਯੂਟਿਊਬ ਸਾਰਾ ਸੋਸ਼ਲ ਮੀਡੀਆ ਸਾਰੀਆਂ ਪ੍ਰਿੰਟ ਮੀਡੀਆ ਉਹ ਤਾਂ ਇਸੇ ਚੀਜ਼ ਚ ਲੱਗਾ ਰਿਹਾ ਹੈ ਕਿ ਦੋ ਰਿਪੋਰਟਾਂ ਆ ਤੇ ਦੋ ਰਿਪੋਰਟਾਂ ਆ ਜੀ।
0: ਬਿਲਕੁਲ, ਪਰ ਸੈਣੀ ਸਾਹਿਬ ਜਿੱਦਾਂ ਕਿ ਅਕਾਲੀ ਦਲ ਨੇ ਅੱਜ ਚਲੋ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿਚ ਇਹ ਵੀ ਕਿਹਾ ਕਿ ਭਾਈ ਅਸੀਂ ਜਿਹੜਾ ਮੋਰਚਾ ਖੋਲਣ ਜਾ ਰਹੇ ਹਾਂ ਹੁਣ ਮੋਰਚਾ 19 ਨੂੰ ਖੁੱਲਣਾ ਹੈ ਕਿ ਜਾਂ ਫਿਰ ਅੱਗੇ ਵੀ ਪੈ ਸਕਦਾ ਜਾਂ ਕਿਵੇਂ ਹੈ ਕਿ ਇੱਕ ਆਰ ਪਾਰ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ ਸਿਆਸੀ।
1: ਪਰ ਸਾਹਿਬ ਦੇਖੋ ਅਕਾਲੀ ਦਲ ਜਿਹੜਾ ਹੈਗਾ ਆ ਸਟੇਟਮੈਂਟ ਵੀ ਜੋ ਦੇ ਰਿਹਾ ਹੈਗਾ ਨਾ ਜਿੱਦਾਂ ਲਾਚਾਰੀ ਦੇ ਵਿਚ ਦੇ ਰਿਹਾ ਹੈਗਾ ਆ ਵੀ ਹੁਣ ਕੀ ਲੜਨਾ ਹੀ ਪੈਣਾ।
0: ਜੀ,
1: ਇੱਕ ਹੁੰਦਾ ਵਿਲਿੰਗਲੀ ਲੜਨਾ, ਇੱਕ ਹੁੰਦਾ ਹੈਗਾ ਆ ਵੀ ਹਾਂ ਬਈ ਹੁਣ ਤਾਂ ਲੜਨਾ ਹੀ ਪੈਣਾ ਜੀ। ਉਹ ਲੜਨ ਵਾਸਤੇ ਫੌਜਾਂ ਚਾਹੀਦੀਆਂ ਹੈਗੀਆਂ, ਫੌਜਾਂ ਜਿਹੜੀਆਂ ਹੈਗੀਆਂ ਕੌਣ ਆ, ਫੌਜਾਂ ਹੈਗੀਆਂ ਆਮ ਪੰਥ ਤੇ ਪੰਥਕ ਲੋਕ ਜਿਹੜੇ ਹੈਗੇ ਆ, ਪੰਥ ਕਿੰਨੇ ਹਿੱਸਿਆਂ ਦੇ ਵਿਚ ਵੰਡੇ ਆਏ ਆ ਜੀ, ਉਹ ਪਹਿਲਾਂ ਪੰਥ ਨੂੰ ਇਕੱਠਾ ਕਰਨਾ ਪਊਗਾ, ਫਿਰ ਮੋਰਚੇ ਲਾਉਣੇ ਪੈਣਗੇ। ਹਾਂਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮਨਾਮਾ ਆ ਉਹਨੂੰ ਇੰਪਲੀਮੈਂਟ ਕਰਨਾ ਆ, ਕਿਸ ਤਰੀਕੇ ਨਾਲ ਕਰਨਾ ਆ। ਜਦੋਂ ਦੋ ਵਿਊ ਆ ਗਏ ਨਾ ਜੀ, ਜਦੋਂ ਦੋ ਵਿਊ ਆ ਗਏ ਹੈਗੇ ਆ ਤੇ ਹਰ ਇੱਕ ਕੋਲ ਡਿਫੈਂਸ ਹੈਗਾ ਆ, ਜਿਹੜਾ ਬੰਦਾ ਉਸ ਵਿਊ ਇੱਕ ਵਿਊ ਨਾਲ ਸਹਿਮਤ ਆ ਉਹ ਉਹਦੇ ਲਈ ਮੁਤਾਬਕ ਤਰਕ ਦੇਈ ਜਾਏਗਾ, ਜਿਹੜਾ ਦੂਜਿਆਂ ਨਾਲ ਹੈਗਾ ਆ ਉਹਦੇ ਮੁਤਾਬਕ ਤਰਕ ਦੇਈ ਜਾਏਗਾ। ਇਹ ਹੈਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਉਹ ਨਾਲ ਕਹੀ ਜਾਣਗੇ ਸਾਰੇ ਵੀ ਉਹ ਅਕਾਲ ਤਖ਼ਤ ਸੁਪਰੀਮ ਆ ਤੇ ਮੰਨਣੀ ਕਿਸੇ ਨੇ ਹੈ ਨੀ
0: ਜੀ। ਪਰ ਸੈਣ ਸਾਹਿਬ ਇੱਕ ਮਨ ਦੇ ਵਿੱਚ ਸਵਾਲ ਹੋਰ ਆਉਂਦਾ ਹੈ ਕਿ ਜੇ ਕੱਲ ਨੂੰ ਜਥੇਦਾਰ ਸਾਹਿਬ ਇਹ ਕਹਿ ਦਿੰਦੇ ਨੇ ਜਦੋਂ ਚਲੋ ਅਗਲੀ ਸੁਣਵਾਈ ਵੀ ਆ ਜਾਂ ਕਿ ਭਾਈ ਜਿਹੜੀ ਤੁਸੀਂ ਰਿਪੋਰਟ ਦਾ ਰੋਲਾ ਪਾ ਰਹੇ ਹੋ ਦੋ ਪੰਨਿਆਂ ਦੀ ਜਾਂ ਦੋ ਰਿਪੋਰਟਾਂ ਤੁਸੀਂ ਗਲਤ ਕੀਤੀ ਹੈ ਉਹ ਸਾਨੂੰ ਭੇਜੋ ਤੇ ਨਾਲ ਭੇਜੋ ਸਾਨੂੰ ਵੀਡੀਓ ਜਿਹੜੀ ਇਹਦੇ ਨਾਲ ਅਟੈਚ ਹੈ ਤੇ ਅਸੀਂ ਉਹੀ ਜਿਹੜੀ ਹੈ ਵੀਡੀਓਗ੍ਰਾਫੀ ਜਿਹੜੀ ਆ ਉਹ ਸਾਰਾ ਕੁਝ ਰਿਪੋਰਟ ਜਿੱਥੋਂ ਅਸੀਂ ਪਹਿਲਾਂ ਟੈਸਟ ਕਰਾਇਆ ਉਹਨਾਂ ਨੂੰ ਭੇਜਦੇ ਹਾਂ ਤੇ ਉਹੀ ਫਿਰ ਜਿਹੜੀਆਂ ਏਜੰਸੀਆਂ ਨੇ ਦੱਸਣਗੀਆਂ ਜਾਂ ਲੈਬਾਂ ਦੱਸਣਗੀਆਂ ਕਿ ਉਹ ਗਲਤ ਨੇ ਜਾਂ ਫਿਰ ਸਵਾਲ ਤਾਂ ਉਹ ਏਜੰਸੀਆਂ ਦੇ ਉੱਤੇ ਵੀ ਜਾਂ ਲੈਬੋਰਟਰੀਆਂ ਦੇ ਉੱਤੇ ਵੀ ਖੜਾ ਹੋ ਜਾਂਦਾ ਜਿਹੜੀਆਂ ਦੇਸ਼ ਦੀਆਂ ਪ੍ਰਮਾਣਿਤ ਜਿਹੜੀਆਂ ਨੇ ਜੀ।
1: ਬਾਰੇ ਸਾਹਿਬ ਕੀ ਤੁਸੀਂ ਸੋਚਦੇ ਹੋ ਕਿ ਮਤਲਬ ਜਿਹੜਾ ਹੈਗਾ ਆ ਵੀ ਇਹ ਮਾਮਲਾ ਰਿਜ਼ੋਲਵ ਕਰਨਾ ਚਾਹੂਗੀ ਸਰਕਾਰ?
0: ਮੁੱਦਾ ਤਾਂ ਇਹੀ ਆ ਜੀ, ਬਿਲਕੁਲ ਆ ਜੀ ਜੀ।
1: ਕੀ ਇਹਨਾਂ ਦੇ ਵਿੱਚ ਇੰਨਾ ਸੌਫਟ ਤਰੀਕੇ ਨਾਲ ਕਮਿਊਨੀਕੇਸ਼ਨ ਲੈਵਲ ਹੈਗਾ ਜੀ?
0: ਨਾ ਜੀ ਨਾ ਜੀ ਨਾ ਜੀ,
1: ਇੱਥੇ ਤਾਂ ਤਲਵਾਰਾਂ ਨਿਕਲੀਆਂ ਆਈਆਂ ਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਤਾਂ ਜਿਹੜੀ ਸੋਚਣੀ, ਨੋ ਡਾਊਟ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਬਿਲਕੁਲ ਠੀਕ ਗੱਲ ਹੈਗੀ ਆ, ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ। ਉਹਨਾਂ ਨੇ ਕਦੀ ਆਪਣੀਆਂ ਰਿਪੋਰਟਾਂ ਦੇਣੀਆਂ ਹੀ ਨੀ, ਹੁਣ ਜਥੇਦਾਰ ਸਾਹਿਬ ਨੇ ਤਾਂ ਆਪਣੀਆਂ ਰਿਪੋਰਟਾਂ ਜਿਹੜੀਆਂ ਸਾਰਿਆਂ ਨੂੰ ਦੇਤੀਆਂ ਭਾਈ ਆ ਲਓ ਜੀ
0: ਜੀ।
1: ਹਾਂਜੀ, ਇਹਨਾਂ ਨੇ ਕਿਹੜੀ ਨੂੰ ਦਿੱਤੀ ਹੈਗੀ ਭਾਈ ਪੀ ਆਰ ਰਿਪੋਰਟਾਂ ਹੈਗੀਆਂ ਜੀ, ਇਹਦੇ ਵਿੱਚ ਆਹ ਪੁਆਇੰਟ ਤੇ ਆਪੇ ਹੀ ਪੜ ਕੇ ਆਪੇ ਹੀ ਚੱਲ ਗਏ, ਨਾ ਉਹ ਤੇ ਨਾ ਪੜ ਹੋਇਆ ਕਿਹੜੀ ਲੈਬੋਰਟਰੀ ਹੈਗੀ ਆ ਤੇ ਕਿਹੜੀ ਫੋਰੈਂਸਿਕ ਲੈਬ ਹੈਗੀ ਆ
0: ਜੀ।
1: ਹਾਂਜੀ, ਇਸ ਕਰਕੇ ਜਿਹੜਾ ਆ ਇਹ ਨਹੀਂ ਇਸ ਤਰੀਕੇ ਨਾਲ ਨੀ ਹੱਲ ਹੋਣਾ ਜੀ, ਇਹ ਤਾਂ ਜਿਹੜਾ ਆ ਏਦਾਂ ਹੀ ਇਹਨਾਂ ਨੂੰ ਮੁੱਦਾ ਜਿਹੜਾ ਆ ਇਹਨਾਂ ਨੇ ਹੁਣ ਇਸੇ ਚੀਜ਼ ਦੇ ਉੱਤੇ ਜਿਹੜੀ ਸਤਾਈ ਜਿਹੜੀ ਆ ਇਸੇ ਚੱਕਰ ਦੇ ਵਿੱਚ ਹੀ ਨਿਕਲ ਲਈ ਆ ਜੀ।
0: ਬਿਲਕੁਲ,
1: ਬਾਕੀ ਜਿਹੜੇ ਮੁੱਦੇ ਜਿਹੜੇ ਆ ਉਹ ਪਿੱਛੇ ਰਹਿ ਜਾਣੇ ਆ ਜੀ।
0: ਬਿਲਕੁਲ ਸਾਹਿਬ ਜੀ, ਥੈਂਕ ਯੂ ਸੈਣੀ ਸਾਹਿਬ, ਕੋਈ ਹੋਰ ਗੱਲਬਾਤ ਹੋਵੇ?
1: ਗ੍ਰੇਟਫੁਲ ਸਰ, ਨਹੀਂ ਬਸ ਸ਼ੁਕਰੀਆ ਸਰ, ਥੈਂਕ ਯੂ ਜੀ, ਗ੍ਰੇਟਫੁਲ ਸਰ, ਸ਼ੁਕਰੀਆ ਜੀ।
0: ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਸਾਰੇ ਮੁੱਦੇ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਤੇ ਲਾਈਵ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਹੋ। ਤਦ ਤੱਕ ਦੋਸਤੋ, ਲੋ ਫਿਰ ਆਪਾਂ ਇੱਕ ਰਿਪੋਰਟ ਜਿਹੜੀ ਆਈ ਹੈ ਉਹਦੀ ਗੱਲ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਵਿਦੇਸ਼ੀ ਖ਼ਬਰਾਂ ਵੱਲ ਨੂੰ ਵੀ। ਚੰਗੀਆਂ ਖ਼ਬਰਾਂ ਉਧਰੋਂ ਵੀ ਆ ਰਹੀਆਂ ਨੇ ਤੇ ਸਮਝੌਤੇ ਦੀਆਂ, ਹੋਰ ਸਾਰਾ ਕੁਝ ਜਿਹੜਾ

ਸੱਤ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ, 40,000 ਜ਼ਖਮੀ ਹੋਏ ਤੇ 10 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰੇ ਜਿਹੜੇ ਖਰਚ ਦੇ ਬਾਵਜੂਦ ਅਮਰੀਕਾ ਨੂੰ ਮਿਲਿਆ ਕੀ ਹੈ ਉਹ ਆਪਾਂ ਵਿਸਥਾਰ ਦੇ ਵਿੱਚ ਅੱਗੇ ਜਾ ਕੇ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਪੰਜਾਬ ਦੀ ਇੱਕ ਜਿਹੜੀ ਹੈ ਰਿਪੋਰਟ ਦੀ ਗੱਲ ਕਰਦੇ ਹਾਂ, ਵਾਤਾਵਰਨ ਦੇ ਸੰਬੰਧ ਦੇ ਵਿੱਚ ਉਹ ਰਿਪੋਰਟ ਹੈ, ਫਿਰ ਆਪਾਂ ਨਾਲ ਦੀ ਨਾਲ ਵਿਦੇਸ਼ੀ ਖਬਰਾਂ ਵੱਲ ਨੂੰ ਚੱਲਦੇ ਹਾਂ। ਤੇ ਇਹ ਗੱਲਬਾਤ ਹੈਗੀ ਹੈ ਜੀ ਆਪਣੀ ਜੰਗਲੀ ਰਕਬੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਪਛੜ ਗਿਆ ਹੈ ਪੰਜਾਬ, ਪਿੱਛੇ ਹੈ। ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ ਸਦੀਆਂ ਪੁਰਾਣੇ ਰੁੱਖ। ਇੱਕ ਅਜਿਹੇ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਬੂਟੇ ਲਗਾਉਣ ਅਤੇ ਵਾਤਾਵਰਨ ਸੰਭਾਲ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਤੇ ਪੰਜਾਬ ਦਾ ਵਾਤਾਵਰਨ ਸ਼ਾਸਨ ਤਿੱਖੀ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕਿਆ ਹੈ। ਵਾਤਾਵਰਨ ਪ੍ਰੇਮੀਆਂ ਨੇ ਵਿਕਾਸ ਪ੍ਰੋਜੈਕਟਾਂ ਦੇ ਲਈ ਰਾਹ ਬਣਾਉਣ ਖਾਤਰ ਅਕਸਰ ਲਾਜ਼ਮੀ ਪ੍ਰਵਾਨਗੀਆਂ ਤੋਂ ਬਿਨਾਂ ਪੁਰਾਣੇ ਅਤੇ ਵਿਰਾਸਤੀ ਰੁੱਖਾਂ ਨੂੰ ਬੇਰਹਿਮੀ ਨਾਲ ਕੱਟਣ ਅਤੇ ਪੁੱਟਣ ਦੇ ਕਈ ਮਾਮਲਿਆਂ ਨੂੰ ਉਜਾਗਰ ਕੀਤਾ ਹੈ। ਆਲਮ ਇਹ ਹੈ ਕਿ ਸੂਬੇ ਨੇ ਅਜੇ ਨੋਟੀਫਾਈਡ ਜੰਗਲਾਂ ਤੋਂ ਬਾਹਰ ਸ਼ਹਿਰੀ ਖੇਤਰਾਂ ਦੇ ਵਿੱਚ ਰੁੱਖਾਂ ਦੀ ਸੁਰੱਖਿਆ ਦੇ ਲਈ ਸਖ਼ਤ ਕਾਨੂੰਨ ਨਹੀਂ ਬਣਾਇਆ ਹੈ। ਹਾਲਾਂਕਿ ਉਲੰਘਣਾ ਕਰਨ ਵਾਲਿਆਂ ਦੇ ਲਈ ਵਾਤਾਵਰਨ ਮੁਆਵਜ਼ੇ ਦੇ ਰੂਪ ਦੇ ਵਿੱਚ ਜੁਰਮਾਨਾ ਤਜਵੀਜ਼ ਕੀਤਾ ਗਿਆ ਹੈ। ਵਾਤਾਵਰਨ ਸਬੰਧੀ ਚਿੰਤਾਵਾਂ ਦਾ ਜਿਹੜਾ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਨਿਆਇਕ ਆਗਿਆ ਤੋਂ ਬਿਨਾਂ ਕਿਸੇ ਵੀ ਰੁੱਖ ਨੂੰ ਕੱਟਣ ਜਾਂ ਪੁੱਟਣ ਦੇ ਉੱਤੇ ਸੂਬਾ ਪੱਧਰੀ ਪਾਬੰਦੀਆਂ ਲਗਾ ਦਿੱਤੀਆਂ। ਇੱਕ ਹਾਲੀਆ ਹੁਕਮ ਦੇ ਵਿੱਚ ਅਦਾਲਤ ਨੇ ਜ਼ੀਰਕਪੁਰ ਪੰਚਕੂਲਾ ਬਾਈਪਾਸ ਪ੍ਰੋਜੈਕਟ ਦੇ ਲਈ ਤਜਵੀਜ਼ ਸ਼ੁਦਾ 3,000 ਤੋਂ 5,000 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਉੱਤੇ ਅੰਤਰਿਮ ਰੋਕ ਵੀ ਲਗਾ ਦਿੱਤੀ। ਹਾਲ ਹੀ ਦੇ ਵਿੱਚ ਇਹ ਮੁੱਦਾ ਬਰਨਾਲਾ ਦੇ ਵਿੱਚ ਸੁਰਖੀਆਂ ਦੇ ਵਿੱਚ ਆਇਆ ਤੇ ਜਿੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਫੁਹਾਰਾ ਚੌਂਕ ਨੇੜੇ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ 140 ਪੁਰਾਣੇ ਰੁੱਖਾਂ ਜਿਨ੍ਹਾਂ ਦੇ ਵਿੱਚ ਨਿੰਮ, ਬੋੜ, ਪਿੱਪਲ, ਟਾਲੀ, ਟੇਕ ਤੇ ਟਿੱਕਰ ਅਤੇ ਜੰਡ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚੋਂ ਕਈ ਦਹਾਕਿਆਂ ਪੁਰਾਣੇ ਸਨ, ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਵੱਢਣ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ ਜਿਹਦੇ ਨਾਲ ਵਾਤਾਵਰਨ ਨੂੰ ਕਾਫ਼ੀ ਨੁਕਸਾਨ ਕਹਿੰਦੇ ਪਹੁੰਚਿਆ। NGT ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ ਦੇ ਵਿੱਚ FIR ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਹੈ। ਵਾਤਾਵਰਨ ਕਾਰਕੁਨ ਗੁਰਪ੍ਰੀਤ ਸਿੰਘ ਕਾਨੇਕੇ ਉਨ੍ਹਾਂ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਕਾਰਵਾਈ ਕਰਦਿਆਂ NGT ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ 'ਚ ਬਰਨਾਲਾ ਇੰਪਰੂਵਮੈਂਟ ਜਿਹੜਾ ਟਰੱਸਟ ਹੈ ਉਹਦੇ ਅਧਿਕਾਰੀਆਂ ਦੇ ਵਿਰੁੱਧ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ। ਜਾਂਚ ਦੇ ਜਿਹੜਾ ਘੇਰੇ ਦੇ ਵਿੱਚ ਇੱਕ ਹੋਰ ਮਾਮਲਾ ਬਰਨਾਲਾ ਦੀ ਪੁੱਡਾ ਮਾਰਕੀਟ ਦੇ ਵਿੱਚ ਲਗਭਗ 100 ਸਾਲ ਪੁਰਾਣੇ ਨਿੰਮ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਦਾ ਹੈ, ਜਿੱਥੇ ਅਧਿਕਾਰਤ ਸੰਚਾਰ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਇਹ ਚਿੰਤਾ ਸਿਰਫ ਬਰਨਾਲਾ ਤੱਕ ਹੀ ਸੀਮਿਤ ਨਹੀਂ ਹੈ। ਵਾਤਾਵਰਨ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਪ੍ਰਸਤਾਵਿਤ ਸੜਕ ਨਿਰਮਾਣ ਪ੍ਰੋਜੈਕਟ ਤੋਂ ਪਹਿਲਾਂ ਧੌਲਾ ਧੂਰਕੋਟ ਸੜਕ ਦੇ ਉੱਤੇ ਕਿਨਾਰੇ ਸੈਂਕੜੇ ਰੁੱਖ ਕੱਟੇ ਗਏ ਸਨ। ਫਰੀਦਕੋਟ ਦੇ ਵਿੱਚ 137 ਏਕੜ ਜ਼ਮੀਨ ਤੇ ਇੱਕ ਉਦਯੋਗਿਕ ਪਾਰਕ ਜਿਹੜਾ ਵਿਕਸਿਤ ਕਰਨ ਦੇ ਲਈ ਬੰਦ ਪਈ ਫਰੀਦਕੋਟ ਸਹਾਇਕਾਰੀ ਖੰਡ ਮਿੱਲ ਜਿਹੜੀ ਹੈ ਉਹਦੇ ਅਹਾਤੇ ਦੇ ਵਿੱਚ 784 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਪ੍ਰਸਤਾਵ ਨੇ ਵੀ ਨਿਵਾਸੀਆਂ, ਕਿਸਾਨ ਯੂਨੀਅਨਾਂ ਤੇ ਵਾਤਾਵਰਨ ਸਮੂਹਾਂ ਦੇ ਦੁਆਰਾ ਵਿਆਪਕ ਰੋਸ ਨੂੰ ਜਿਹੜਾ ਜਨਮ ਦਿੱਤਾ ਹੈ। ਇਸ ਸਾਲ ਫਰਵਰੀ ਦੇ ਵਿੱਚ ਨੰਗਲ ਦੇ ਵਿੱਚ ਡਾਕਘਰ ਦੀ ਜਿਹੜੀ ਇਮਾਰਤ ਦੇ ਵਿੱਚ ਇੱਕ ਸਦੀ ਪੁਰਾਣਾ ਬੋਹੜ ਦਾ ਰੁੱਖ ਅਤੇ ਕਈ ਫਲਦਾਰ ਰੁੱਖ ਗੈਰ ਕਾਨੂੰਨੀ ਤੌਰ ਦੇ ਉੱਤੇ ਕੱਟ ਕੇ ਰੱਖ ਦਿੱਤੇ ਗਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMB ਦੀ ਜ਼ਮੀਨ ਦੇ ਉੱਤੇ ਸਥਿਤ 50 ਸਾਲ ਤੋਂ ਵੱਧ ਪੁਰਾਣੇ ਮੰਨੇ ਜਾਂਦੇ ਇਹ ਰੁੱਖ ਹਾਈ ਕੋਰਟ ਦੀ ਪਾਬੰਦੀ ਦੀ ਉਲੰਘਣਾ ਕਰਕੇ ਕੱਟ ਦਿੱਤੇ ਗਏ, ਜਿਸ ਦੇ ਨਾਲ ਸਥਾਨਕ ਲੋਕਾਂ ਤੇ ਕਾਰਕੁਨਾਂ ਦੇ ਵਿੱਚ ਭਾਰੀ ਰੋਸ ਪੈਦਾ ਹੋਇਆ। ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਵਿੱਚ ਵਾਤਾਵਰਨ ਤੇ ਸਮਾਜਿਕ ਸੰਸਥਾਵਾਂ ਨੇ ਹਾਲ ਹੀ ਦੇ ਵਿੱਚ ਇਤਰਾਜ਼ ਜਿਹੜਾ ਜਤਾਇਆ ਸੀ ਕਿ ਜਦੋਂ 2019 ਦੇ ਵਿੱਚ ਲਗਾਏ ਗਏ ਕੁਝ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਵਾਲੀਬਾਲ ਕੋਰਟ ਦੇ ਲਈ ਜਿਹੜਾ ਸੀ ਰਸਤਾ ਬਣਾਉਣ ਵਾਸਤੇ ਪੁੱਟ ਦਿੱਤਾ ਗਿਆ, ਇਨ੍ਹਾਂ ਰੁੱਖਾਂ ਨੂੰ ਸਥਾਨਕ ਨਿਵਾਸੀਆਂ ਨੇ ਕਈ ਸਾਲਾਂ ਤੋਂ ਪਾਲਿਆ ਸੀ ਤੇ ਇਹ ਇਲਾਕੇ ਦੇ ਹਰੇ ਭਰੇ ਕਵਰ ਦਾ ਇੱਕ ਜਿਹੜਾ ਬਹੁਤ ਪੁਰਾਣਾ ਜਿਹੜਾ ਪੂਰਨ ਹਿੱਸਾ ਬਣ ਗਏ ਸਨ। ਵਾਤਾਵਰਨ ਦੇ ਮੁੱਦਿਆਂ ਦੇ ਲਈ ਲੜ ਰਹੇ ਇੱਕ ਗੈਰ ਸਰਕਾਰੀ ਸੰਗਠਨ ਪਬਲਿਕ ਐਕਸ਼ਨ ਕਮੇਟੀ ਦੇ ਜਸਕੀਰਤ ਸਿੰਘ ਦਾ ਕਹਿਣਾ ਹੈ ਕਿ ਰੁੱਖਾਂ ਦਾ ਨੁਕਸਾਨ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਚਿੰਤਾਜਨਕ ਹੈ, ਜਿੱਥੇ ਦੇਸ਼ ਦੇ ਵਿੱਚ ਸਭ ਤੋਂ ਘੱਟ ਜੰਗਲੀ ਰਕਬਾ ਹੈ। ਪੰਜਾਬ ਦਾ ਜੰਗਲੀ ਰਕਬਾ ਸਿਰਫ 6.59% ਜਿਹੜਾ ਦੱਸਿਆ ਜਾਂਦਾ ਹੈ ਤੇ ਕੇਂਦਰੀ ਵਾਤਾਵਰਨ
ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਕੀਰਤੀ

0: ਹਰਦਨ ਸਿੰਘ ਹੋਣਾ ਨੇ ਪਿਛਲੇ ਸਾਲ ਜੁਲਾਈ ਦੇ ਵਿਚ ਆਪ ਦੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਦੇ ਇਕ ਸਵਾਲ ਦੇ ਜਵਾਬ ਦੇ ਵਿਚ ਕਿਹਾ ਸੀ ਕਿ ਭਾਰਤ ਦਾ ਕੁੱਲ ਜੰਗਲੀ ਖੇਤਰ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਤੇ ਦੇਸ਼ ਦੇ ਤਕਰੀਬਨ ਅਰਬਾਂ ਕਰੋੜਾਂ ਦੇ ਹਿੱਸੇ ਆ ਜਾਂਦੇ ਆ ਤਕਰੀਬਨ 8.27 ਮਿਲੀਅਨ ਵਰਗ ਕਿਲੋਮੀਟਰ ਤੇ ਇਸੇ ਤਰ੍ਹਾਂ ਹੀ 32.87 ਮਿਲੀਅਨ ਵਰਗ ਜਿਹੜਾ ਕਿਲੋਮੀਟਰ ਭੂਗੋਲਿਕ ਖੇਤਰ ਦਾ 25.17% ਬਣ ਜਾਂਦਾ ਹੈ। ਇਸ ਦੇ ਮੁਕਾਬਲੇ ਪੰਜਾਬ ਦਾ ਜੰਗਲੀ ਰਕਬਾ ਸਿਰਫ ਤੇ ਸਿਰਫ 6.59% ਹੈ ਜੋ ਸਾਰੇ ਰਾਜਾਂ ਦੇ ਵਿਚੋਂ ਸਭ ਤੋਂ ਘੱਟ ਹੈ। ਵਾਤਾਵਰਨ ਪ੍ਰੇਮੀਆਂ ਦਾ ਜ਼ੋਰ ਹੈ ਕਿ ਜਿੱਥੇ ਨਵੇਂ ਬੂਟੇ ਲਗਾਉਣਾ ਜ਼ਰੂਰੀ ਹੈ ਉੱਥੇ ਹੀ ਪੁਰਾਣੇ ਅਤੇ ਵੱਡੇ ਰੁੱਖਾਂ ਦੀ ਜਿਹੜੀ ਰੱਖਿਆ ਕਰਨਾ ਵੀ ਬਰਾਬਰ ਮਹੱਤਵਪੂਰਨ ਹੈ। ਅਦਾਲਤਾਂ ਤੇ ਟ੍ਰਿਬਿਊਨਲਾਂ ਦੇ ਵਿਚ ਕਈ ਮਾਮਲੇ ਵਿਚਾਰ ਦੇ ਅਧੀਨ ਹੋਣ ਦੇ ਕਰਕੇ ਆਉਣ ਵਾਲੇ ਮਹੀਨੇ ਦੇ ਵਿਚ ਇਹ ਜਰਾ ਨਿਰਧਾਰਿਤ ਕਰਨ ਦੇ ਲਈ ਮਹੱਤਵਪੂਰਨ ਹੋਣਗੇ ਕਿ ਪੰਜਾਬ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਕਿੰਨੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੰਤੁਲਨ ਜਿਹੜਾ ਬਣਾਉਂਦਾ ਹੈ। ਇਹ ਸਿਰਫ ਅੰਕੜੇ ਹੀ ਨਹੀਂ ਨੇ ਸਗੋਂ ਭਵਿੱਖ ਦੇ ਲਈ ਇਕ ਸਪਸ਼ਟ ਜਿਹੜਾ ਚੇਤਾਵਨੀ ਵੀ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਆਸਟ੍ਰੇਲੀਆ ਜਿਹੜਾ ਪਾਪੂਲੇਸ਼ਨ ਦੀ ਗੱਲ ਕਰ ਰਿਹਾ ਹੈ। ਪ੍ਰਵਾਸੀਆਂ ਕਾਰਨ ਆਸਟ੍ਰੇਲੀਆ ਦੀ ਆਬਾਦੀ ਵਧੀ ਹੈ, ਬੁਨਿਆਦੀ ਸਹੂਲਤਾਂ ਦੇ ਉੱਤੇ ਦਬਾਅ ਪੈਣ ਦੇ ਬਾਰੇ ਚਿੰਤਾਵਾਂ ਵਧੀਆਂ ਨੇ। ਆਸਟ੍ਰੇਲੀਆਈ ਅੰਕੜਿਆਂ ਦੇ ਬਿਊਰੋ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟ੍ਰੇਲੀਆ ਦੀ ਆਬਾਦੀ ਲਗਭਗ 2.78 ਕਰੋੜ ਤੱਕ ਪਹੁੰਚ ਗਈ ਸੀ। ਸਿਰਫ ਇਕ ਸਾਲ ਦੇ ਦੌਰਾਨ ਕਰੀਬ 4,12,000 ਲੋਕ ਜਿਹੜੇ ਨੇ ਆਬਾਦੀ ਦੇ ਵਿਚ ਵਾਧੇ ਦੇ ਵਜੋਂ ਸ਼ਾਮਲ ਹੋਏ ਹੈ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਇਸ ਵਾਧੇ ਦੇ ਵਿਚੋਂ ਕਰੀਬ 3,01,000 ਲੋਕ ਵਿਦੇਸ਼ਾਂ ਤੋਂ ਆਏ ਪ੍ਰਵਾਸੀਆਂ ਦੇ ਕਾਰਨ ਸ਼ਾਮਲ ਹੋਏ ਨੇ, ਜਦਕਿ ਜਨਮਾਂ ਅਤੇ ਮੌਤਾਂ ਦੇ ਫਰਕ ਦੇ ਨਾਲ ਵਾਧਾ ਜਿਹੜਾ ਕੇਵਲ 1,11,000 ਰਿਹਾ। ਦੂਜੇ ਸ਼ਬਦਾਂ ਦੇ ਵਿਚ ਹਰ 10 ਨਵੇਂ ਵਸਨੀਕਾਂ ਦੇ ਵਿਚੋਂ ਲਗਭਗ 7 ਵਿਦੇਸ਼ਾਂ ਤੋਂ ਆਏ। ਅੰਕੜਿਆਂ ਅਨੁਸਾਰ ਔਸਤਨ ਹਰ ਰੋਜ਼ 1100 ਤੋਂ ਵੱਧ ਲੋਕ ਆਸਟ੍ਰੇਲੀਆ ਦੀ ਆਬਾਦੀ ਦੇ ਵਿਚ ਜੁੜੇ ਹੈ। ਇਸ ਤੇਜ਼ ਵਾਧੇ ਨੇ ਮਕਾਨਾਂ ਦੀ ਕਮੀ, ਕਿਰਾਏ ਦੀਆਂ ਜਿਹੜੀਆਂ ਵਧਦੀਆਂ ਕੀਮਤਾਂ ਤੇ ਬੁਨਿਆਦੀ ਸਹੂਲਤਾਂ ਦੇ ਉੱਤੇ ਦਬਾਅ ਬਾਰੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ। ਸਰਕਾਰ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਰਹੀ ਹੈ ਤੇ ਹਾਲਾਤ ਕਾਬੂ ਦੇ ਵਿਚ ਨੇ, ਪਰ ਆਲੋਚਕ ਸਵਾਲ ਪੁੱਛ ਰਹੇ ਨੇ ਕਿ ਜਦੋਂ ਘਰ ਪਹਿਲਾਂ ਹੀ ਘੱਟ ਨੇ ਤਾਂ ਇੰਨੇ ਨਵੇਂ ਲੋਕਾਂ ਦੇ ਲਈ ਰਹਿਣ ਦੀ ਥਾਂ ਕਿੱਥੋਂ ਆਵੇਗੀ। ਇਹੀ ਸਵਾਲ ਹੁਣ ਦੇਸ਼ ਭਰ ਦੇ ਵਿਚ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ। ਵੈਸੇ ਆਸਟ੍ਰੇਲੀਆ ਸਾਰਾ ਅਜੇ ਖੁੱਲ੍ਹਾ ਹੀ ਪਿਆ ਭਾਈ, ਤੇ ਬਥੇਰੀ ਜਗ੍ਹਾ ਹੈ, ਜ਼ਮੀਨ ਹੈ, ਸਿਰਫ ਸਮੁੰਦਰ ਦੇ ਕੰਢੇ ਹੀ ਬਣਿਆ, ਬਾਕੀ ਤਾਂ ਸਾਰਾ ਕੁਝ ਖਾਲੀ ਪਿਆ ਪਿਛਲੇ ਪਾਸੇ। ਕੈਨੇਡਾ ਇਸੇ ਤਰ੍ਹਾਂ ਹੀ ਪਾਪੂਲੇਸ਼ਨ ਡਿਸਲਾਈਨ ਦੀ ਗੱਲ ਕਰ ਰਿਹਾ। ਕੈਨੇਡਾ ਦੇ ਵਿਚ ਆਬਾਦੀ ਦਾ ਰੁਝਾਨ ਢਲਾਨ ਵੱਲ ਜਾ ਰਿਹਾ। ਇਮੀਗ੍ਰੇਸ਼ਨ ਨੀਤੀਆਂ ਕਾਰਨ ਕਹਿੰਦੇ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਕਮੀ ਆਈ ਹੈ। ਕੈਨੇਡਾ ਦੀ ਆਬਾਦੀ ਦੇ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ ਕਰਦਿਆਂ ਦਸਿਆ ਗਿਆ ਕਿ 31 ਮਾਰਚ ਨੂੰ ਖਤਮ ਹੋਈ ਤਿਮਾਹੀ ਦੇ ਵਿਚ ਆਬਾਦੀ ਦਾ ਅੰਕੜਾ ਜਿਹੜਾ 4.14 ਮਿਲੀਅਨ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ ਮੁਕਾਬਲੇ ਜਿਹੜਾ 55,025 ਘੱਟ ਹੈ। ਆਬਾਦੀ ਦੇ ਵਿਚ ਘਾਟੇ ਦਾ ਇਹ ਰੁਝਾਨ ਪਿਛਲੇ ਸਾਲ ਜੁਲਾਈ ਤੋਂ ਬਣਿਆ ਹੋਇਆ ਤੇ ਪਰ ਇਸ ਤਿਮਾਹੀ ਦੇ ਵਿਚ ਹੋਈ ਇਹ ਕਮੀ ਪਹਿਲੀਆਂ ਦੋਵਾਂ ਤਿਮਾਹੀਆਂ ਦੇ ਨਾਲੋਂ ਵੱਧ ਹੋਣ ਦੇ ਕਾਰਨ ਇਹ ਮੰਨਿਆ ਜਾਣ ਲੱਗ ਪਿਆ ਕਿ ਆਬਾਦੀ ਹੁਣ ਹੇਠਾਂ ਵੱਲ ਜਾਣ ਲੱਗੀ ਹੈ। ਹਾਲਾਂਕਿ ਇਸ ਤਿਮਾਹੀ ਦੇ ਵਿਚ 83,149 ਲੋਕਾਂ ਨੂੰ ਪੱਕੇ ਵਸਨੀਕ ਦਾ ਦਰਜਾ ਦਿੱਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 21,061 ਘੱਟ ਹੈ। ਵਿਭਾਗ ਦਾ ਜਿਹੜਾ ਮੰਨਣਾ ਹੈ ਕਿ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਇਹ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਕਾਰਨ ਆਈ ਹੈ। ਜਦੋਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਸ਼ਰਨਾਰਥੀ ਅਰਜ਼ੀਆਂ ਜਿਹੜੀਆਂ ਉਨ੍ਹਾਂ ਦੀ ਡੂੰਘਾਈ ਦੇ ਨਾਲ ਘੋਖ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਪ੍ਰਵਾਨਗੀ ਦਰ ਜਿਹੜੀ ਹੈ 82% ਤੋਂ ਡਿੱਗ ਕੇ 1 ਅਪ੍ਰੈਲ ਤੱਕ 16.5% ਰਹਿ ਗਈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਉੱਚ ਸਿੱਖਿਆ ਪ੍ਰਾਪਤ ਅਤੇ ਤਕਨੀਕੀ ਮਾਹਰਾਂ ਨੂੰ ਦੇਸ਼ ਦੇ ਵਿਚ ਵਸਾਉਣ ਦਾ ਜਿਹੜਾ ਇਰਾਦਾ ਰੱਖਦੀ ਹੈ, ਪਰ ਉਹ ਨਾਲ ਹੀ ਕੱਚੇ ਵਸਨੀਕਾਂ ਅਸਥਾਈ ਲੋਕਾਂ ਦਾ ਅੰਕੜਾ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੀ ਦ੍ਰਿੜ ਹੈ। ਇਸ ਸਾਲ 3,85,000 ਤੇ ਅਗਲੇ 2 ਸਾਲਾਂ ਦੇ ਦੌਰਾਨ 3,70,000 ਅਸਥਾਈ ਕਾਮਿਆਂ ਨੂੰ ਵੀਜ਼ੇ ਦਿੱਤੇ ਜਾਣੇ ਨੇ, ਪਰ ਵਿਭਾਗ ਇਸ ਦੇ ਬਦਲੇ ਪਹਿਲਾਂ ਤੋਂ ਰਹਿ ਰਹੇ ਅਸਥਾਈ ਵਸਨੀਕਾਂ ਦੀ ਵਾਪਸੀ ਨੂੰ ਜ਼ਰੂਰੀ ਸਮਝ ਰਿਹੈ। ਦੂਸਰੇ ਪਾਸੇ US ਇਰਾਨ ਸ਼ਾਂਤੀ ਸਮਝੌਤੇ ਮਗਰੋਂ ਤੁਰੰਤ ਖੁੱਲੇਗਾ ਹੌਰਮੁਜ਼ ਜਲਮਾਰਗ। ਪਾਕਿਸਤਾਨ ਬਣਿਆ ਮੁੱਖ ਵਿਚੋਲਾ। ਅਮਰੀਕਾ ਇਰਾਨ ਇਤਿਹਾਸਕ ਸਮਝੌਤੇ ਤੇ ਰੂਸ ਨੇ ਵੀ ਜਿਹੜੀ ਹੈ ਸਹਿਮਤੀ ਜਤਾ ਦਿੱਤੀ ਹੈ। ਕ੍ਰੈਮਲਿਨ ਨੇ ਅਧਿਕਾਰਤ ਤੌਰ ਦੇ ਉੱਤੇ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਖੇਤਰੀ ਸ਼ਾਂਤੀ ਦੇ ਲਈ ਇੱਕ ਸਕਾਰਾਤਮਕ ਪਾਜ਼ਿਟਿਵ ਕਦਮ ਦੱਸ ਦਿੱਤੈ। ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਪੱਛਮੀ ਏਸ਼ੀਆ ਦੇ ਵਿਚ ਸ਼ਾਂਤੀ ਬਹਾਲ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਈਰਾਨ ਦੇ ਸਰਵਉੱਚ ਆਗੂ ਮੁਜਤਬਾ ਖਮਨੇਈ ਦੀ ਜਿਹੜੀ ਸ਼ਲਾਘਾ ਕੀਤੀ ਹੈ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਦੋਵਾਂ ਧਿਰਾਂ ਨੇ ਇਤਿਹਾਸਕ ਇਸਲਾਮਾਬਾਦ ਸਮਝੌਤਾ ਜਿਹੜਾ ਹੈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਪੂਰਾ ਕਰ ਲਿਆ। ਸ਼ਰੀਫ਼ ਨੇ ਚੋਟੀ ਦੇ ਜਿਹੜੇ ਨੇ ਅਮਰੀਕੀ ਤੇ ਈਰਾਨੀ ਆਗੂਆਂ ਦੀ ਜਿਹੜੀ ਹੈ ਕੂਟਨੀਤੀ ਪ੍ਰਤੀ ਅਟਲ ਵਚਨਬੱਧਤਾ ਅਤੇ ਸ਼ਾਂਤੀ ਦੇ ਰਾਹ ਨੂੰ ਅਪਣਾਉਣ ਦੇ ਲਈ ਵੀ ਜਿਹੜੀ ਹੈ ਤਾਰੀਫ਼ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਦਸਤਾਵੇਜ਼ ਦੇ ਉਤੇ ਦਸਤਖਤ ਹੋਣ ਦੇ ਨਾਲ ਹੌਰਮੁਜ਼ ਜਲਮਾਰਗ ਤੁਰੰਤ ਖੁੱਲ੍ਹ ਜਾਵੇਗਾ ਅਤੇ ਅਮਰੀਕਾ ਤੁਰੰਤ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ। ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਵਰਸੇਲਜ ਪੈਲਸ ਦੇ ਵਿਚ ਸਮਝੌਤੇ ਦੇ ਉਤੇ ਦਸਤਖਤ ਕੀਤੇ ਹੈ। ਵਰਸੇਲਜ ਦੀ ਪਿੱਠ ਭੂਮੀ ਪੜਤ ਵਾਲੀ ਹੈ, ਬੜਾ ਇੰਟਰਸਟਿੰਗ ਜਿਹੜਾ ਏਰੀਆ ਰਿਹਾ ਹੈ ਦੁਨੀਆਂ ਦੇ ਰਾਜ ਕਰਨ ਵਾਲੇ ਲੋਕਾਂ ਦਾ, ਜਿੱਥੇ ਉਨ੍ਹਾਂ ਨੇ G7 ਸੰਮੇਲਨ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਐਮੈਨੁਅਲ ਮੈਕਰੋਂ ਦੇ ਨਾਲ ਰਾਤ ਦਾ ਖਾਣਾ ਖਾਧਾ ਸੀ। ਇੱਥੇ ਸਾਰੇ ਰਾਜੇ ਮਹਾਰਾਜੇ ਵੀ ਆਉਂਦੇ ਰਹੇ ਆ ਵਰਸੇਲਜ ਦੇ ਵਿਚ, ਜਦੋਂ PM ਦਾ ਮੁੱਦਾ ਨਹੀਂ ਹੁੰਦਾ ਸੀ, ਸਮਾਂ ਨਹੀਂ ਉਹ ਸੀਗਾ, ਰਾਜਾਸ਼ਾਹੀ ਦਾ ਸਮਾਂ ਸੀ ਉਦੋਂ। ਜਲਦੀ ਈਰਾਨੀ ਮੀਡੀਆ ਨੇ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਦੀਆਂ ਜਿਹੜੀਆਂ ਤਸਵੀਰਾਂ ਪੋਸਟ ਕੀਤੀਆਂ ਜਿਸ ਦੇ ਵਿਚ ਉਹ ਕੈਮਰੇ ਦੇ ਸਾਹਮਣੇ ਦਸਤਖਤ ਕੀਤੇ ਹੋਏ ਦਸਤਾਵੇਜ਼ ਦੀ ਇਕ ਕਾਪੀ ਫੜੇ ਬੈਠੇ ਹੋਏ ਨੇ। ਇਹ ਵਿਆਪਕ ਤੌਰ ਦੇ ਉਤੇ ਰਿਪੋਰਟ ਕੀਤੀ ਗਈ ਹੈ ਕਿ ਮੁੱਖ ਵਿਚੋਲਾ ਪਾਕਿਸਤਾਨ ਸਵਿਟਜ਼ਰਲੈਂਡ ਦੇ ਵਿਚ ਸਮਝੌਤੇ ਦੇ ਉਤੇ ਦਸਤਖਤ ਕਰੇਗਾ, ਜਿੱਥੇ ਸ਼ੁੱਕਰਵਾਰ ਨੂੰ ਇਕ ਰਸਮੀ ਸਮਾਰੋਹ ਜਿਹੜਾ ਹੋਣ ਵਾਲਾ ਹੈ। ਵੀਰਵਾਰ ਨੂੰ ਸ਼ਰੀਫ਼ ਨੇ ਕਿਹਾ ਹੈ ਕਿ ਸਬੰਧਤ ਸਰਕਾਰਾਂ ਦੇ ਉੱਚ ਪੱਧਰ ਦੇ ਉਤੇ ਸਮਝੌਤੇ ਦੇ ਦਸਤਖਤ ਕਰਨਾ ਸੰਘਰਸ਼ ਦੇ ਕੂਟਨੀਤਿਕ ਹਾਲਤ ਲਈ ਦੋਵਾਂ ਪੱਖਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿਉਂਕਿ ਉਨ੍ਹਾਂ ਨੇ ਸਾਊਦੀ ਅਰਬ, ਕਤਰ, ਤੁਰਕੀ ਅਤੇ ਮਿਸਰ ਵਰਗੇ ਹੋਰ ਪੱਛਮੀ ਏਸ਼ੀਆ ਦੇਸ਼ਾਂ ਦਾ ਵੀ ਧੰਨਵਾਦ ਕੀਤਾ। ਸ਼ਰੀਫ਼ ਨੇ ਵੀਰਵਾਰ ਨੂੰ ਐਕਸ ਦੇ ਉਤੇ ਜਿਹੜਾ ਇਕ ਪੋਸਟ ਦੇ ਵਿਚ ਕਿਹਾ ਕਿ ਮੈਨੂੰ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਕਿ ਇਤਿਹਾਸਕ ਇਸਲਾਮਾਬਾਦ ਸਮਝੌਤਾ ਅੱਜ ਸੰਯੁਕਤ ਰਾਜ ਅਮਰੀਕਾ ਤੇ ਇਸਲਾਮਿਕ ਰਿਪਬਲਿਕ ਆਫ਼ ਈਰਾਨ ਵਿਚਕਾਰ ਇਲੈਕਟ੍ਰਾਨਿਕ ਤਰੀਕੇ ਦੇ ਨਾਲ ਹਸਤਾਖਰ ਕੀਤਾ ਗਿਆ ਹੈ। ਇਸਲਾਮਾਬਾਦ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ ਤੇ ਪਹਿਲੇ ਕਦਮ ਦੇ ਵਜੋਂ ਇਸਲਾਮਿਕ ਰਿਪਬਲਿਕ ਆਫ਼ ਈਰਾਨ ਤੁਰੰਤ ਹੌਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹ ਦੇਵੇਗਾ ਤੇ ਸੰਯੁਕਤ ਰਾਜ ਅਮਰੀਕਾ ਤੁਰੰਤ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ। ਤੇ ਨਾਲ ਟਰੰਪ ਨੇ ਕਿਹਾ ਕਿ ਕੁਝ ਬਲੈਸਟਿਕ ਮਿਜ਼ਾਈਲਾਂ ਜਿਹੜੀਆਂ ਨੇ ਈਰਾਨ ਰੱਖ ਸਕਦਾ ਹੈ ਉਹਦੀ ਵੀ ਸਹਿਮਤੀ ਬਣੀ ਹੈ। ਹਰਮੁਜ਼ ਜਲਡ ਮਰੂ ਮੱਧ ਇਕ ਤੰਗ ਜਲ ਮਾਰਗ ਹੈ ਤੇ ਜਿਸ ਦੇ ਵਿਚੋਂ ਆਮ ਸਮਿਆਂ ਦੇ ਵਿਚ ਦੁਨੀਆਂ ਦੀ ਕੁੱਲ ਊਰਜਾ ਸਪਲਾਈ ਦਾ ਲਗਭਗ ਪੰਜਵਾਂ ਹਿੱਸਾ ਜਿਹੜਾ ਲੰਘਦਾ ਹੈ। ਦੂਸਰੇ ਪਾਸੇ ਅਮਰੀਕਾ ਈਰਾਨ ਐਗਰੀਮੈਂਟ ਦੇ ਵਿਚ $300 ਬਿਲੀਅਨ ਦਾ ਫੰਡ ਜਿਹੜਾ ਸ਼ਾਮਲ ਕੀਤਾ ਗਿਆ। ਫੰਡ ਦੇ ਵਿਚ ਸ਼ਾਮਲ ਨਿੱਜੀ ਖੇਤਰ ਦੇ ਪੈਸੇ ਦੇ ਨਾਲ ਈਰਾਨ ਦੇ ਵਿਚ ਹੋਵੇਗਾ ਨਿਵੇਸ਼। ਅਮਰੀਕਾ ਈਰਾਨ ਸਮਝੌਤੇ ਦੇ ਚੌਕੜੇ ਦੇ ਵਿਚ ਈਰਾਨ ਦੇ ਵਿਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਦੇ ਲਈ $300 ਅਰਬ ਦੇ ਪ੍ਰਾਈਵੇਟ ਫੰਡ ਦਾ ਖਰੜਾ ਵੀ ਸ਼ਾਮਲ ਹੈ ਤੇ ਇਸ ਰਕਮ ਦਾ ਅੱਧੇ ਤੋਂ ਵੱਧ ਹਿੱਸਾ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਿਆ। ਇਹ ਦਾਅਵਾ ਸਮਝੌਤੇ ਬਾਰੇ ਪੂਰੀ ਜਾਣਕਾਰੀ ਰੱਖਦੇ ਜਿਹੜੇ ਸੂਤਰ ਨੇ ਉਨ੍ਹਾਂ ਨੇ ਦਿੱਤਾ ਤੇ ਇਸ ਫੰਡ ਦਾ ਮਕਸਦ ਦੋਵਾਂ ਧਿਰਾਂ ਨੂੰ ਆਰਥਿਕ ਇਨਵੈਸਟਿਵ ਦੇਣਾ ਹੈ ਤੇ ਇਹ ਜਿਹੜਾ ਉਸ ਜੰਗ ਖਤਮ ਕਰਨ ਦੇ ਲਈ ਰਾਜ਼ੀ ਹੋਣ, ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਇਸ ਬਾਰੇ ਜਿਹੜਾ ਦੱਸਿਆ ਗਿਆ ਜਾਣਕਾਰੀ ਦਿੱਤੀ ਹੈ। ਯੋਜਨਾ ਦੇ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜਦੋਂ ਕਿ ਵਾਸ਼ਿੰਗਟਨ ਤੇ ਤਹਿਰਾਨ ਸ਼ੁੱਕਰਵਾਰ ਨੂੰ ਇਸ ਉੱਤੇ ਸਹੀ ਜਿਹੜਾ ਆਪਣੀ ਜਾਣਕੀ ਹਸਤਾਖਰ ਚੰਗੀ ਤਰ੍ਹਾਂ ਪੂਰੇ ਡੀਲ ਕਰਨਗੇ, ਤਿਆਰੀ ਖਿੱਚੀ ਬੈਠੇ ਨੇ ਤੇ ਇਸ ਫੰਡ ਦੀ ਹੋਂਦ ਦੇ ਬਾਰੇ ਪਹਿਲਾਂ ਰਿਪੋਰਟ ਕੀਤਾ ਜਾ ਚੁੱਕਿਆ ਹੈ ਕਿ ਇਸ ਖ਼ਬਰ ਏਜੰਸੀ ਨੇ ਪਹਿਲੀ ਵਾਰ ਖੁਲਾਸਾ ਕੀਤਾ ਕਿ ਫੰਡ ਦੀ ਅੱਧੀ ਤੋਂ ਵੱਧ ਰਕਮ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਇਸ ਦੇ ਵਿਚ ਪੂਰੀ ਤਰ੍ਹਾਂ ਨਿੱਜੀ ਖੇਤਰ ਦਾ ਪੈਸਾ ਜਿਹੜਾ ਸ਼ਾਮਲ ਹੋਵੇਗਾ। ਅਮਰੀਕਾ ਤੇ ਈਰਾਨੀ ਅਧਿਕਾਰੀਆਂ ਨੇ ਲੰਘੇ ਐਤਵਾਰ ਕਿਹਾ ਸੀ ਕਿ ਉਨ੍ਹਾਂ ਜੰਗ ਦੇ ਖਾਤਮੇ ਦੇ ਲਈ ਇਕ ਚੌਕਟੇ ਦੇ ਬਾਰੇ ਸਹਿਮਤੀ ਦਿੱਤੀ ਹੋਈ ਹੈ। ਦੂਸਰੇ ਪਾਸੇ ਨਵਾਂ ਫੰਡ ਪ੍ਰਾਈਵੇਟ ਨਿਵੇਸ਼ ਦਾ ਜ਼ਰੀਆ ਹੈ, ਨਾ ਕਿ ਕੋਈ ਮੁੜ ਉਸਾਰੀ ਜਾਂ ਮੁਆਵਜ਼ੇ ਦਾ ਪ੍ਰੋਗਰਾਮ। ਇਸ ਦੇ ਵਿਚ ਸਰਕਾਰ ਦਾ ਕੋਈ ਪੈਸਾ ਜਾਂ ਗ੍ਰਾਂਟ ਸ਼ਾਮਲ ਨਹੀਂ ਹੋਏਗੀ। ਅਮਰੀਕਾ, ਖਾੜੀ ਅਰਬ ਮੁਲਕਾਂ, ਏਸ਼ੀਆ ਤੇ ਦੱਖਣੀ ਅਮਰੀਕਾ ਤੇ ਅਫਰੀਕੀ ਕੰਪਨੀਆਂ ਨੇ ਇਸ ਲਈ ਫੰਡਿੰਗ ਦੇਣ ਦੇ ਵਾਸਤੇ ਸਹਿਮਤੀ ਦਿੱਤੀ ਹੈ। ਸੀਨੀਅਰ ਈਰਾਨੀ ਸੂਤਰਾਂ ਨੇ ਦੱਸਿਆ ਕਿ ਤਹਿਰਾਨ ਨੇ ਜੰਗ ਕਰਕੇ ਹੋਈ ਨੁਕਸਾਨ ਦੇ ਲਈ ਅਮਰੀਕਾ ਤੋਂ ਅਸਲ ਦੇ ਵਿਚ $400 ਅਰਬ ਦਾ ਜਿਹੜਾ ਮੁਆਵਜ਼ਾ ਮੰਗਿਆ, ਪਰ ਵਾਸ਼ਿੰਗਟਨ ਨੇ ਇਸ ਤੋਂ ਨਾਂਹ ਕਰ ਦਿੱਤੀ ਸੀ। ਇਸ ਮਗਰੋਂ ਹੀ ਫੰਡ ਜਿਹੜੇ ਨੇ, ਜਿਸ ਨੂੰ ਮੁੜ ਉਸਾਰੀ ਦੇ ਵਿਕਾਸ ਫੰਡ ਦਾ ਨਾਮ ਦਿੱਤਾ ਗਿਆ, ਸਾਹਮਣੇ ਆਇਆ ਸੀ। ਦੂਸਰੇ ਪਾਸੇ ਇੰਡੀਆ ਯੂਐਸ ਟਰੇਡ ਡੀਲ ਮੋਦੀ ਟਰੰਪ ਦੇ ਵੱਲੋਂ ਅਧਿਕਾਰੀਆਂ ਨੂੰ ਵਪਾਰਕ ਤੌਰ ਦੇ ਉਤੇ ਅਰਥਪੂਰਨ ਵਪਾਰ ਸਮਝੌਤੇ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਕ ਸੰਤੁਲਿਤ ਆਪਸੀ ਲਾਭਕਾਰੀ ਤੇ ਵਪਾਰਕ ਤੌਰ ਦੇ ਉਤੇ ਅਰਥਪੂਰਨ ਵਪਾਰ ਸਮਝੌਤੇ ਵੱਲ ਕੰਮ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ। ਵਿਦੇਸ਼ ਮੰਤਰਾਲੇ MEA ਨੇ ਵੀਰਵਾਰ ਨੂੰ ਅੱਜ ਇਹ ਗੱਲ ਕਹੀ ਹੈ ਜੋ ਕਿ G7 ਸੰਮੇਲਨ ਦੇ ਹਾਸ਼ੀਏ ਦੇ ਉਤੇ ਦੋਵਾਂ ਨੇਤਾਵਾਂ ਵੱਲੋਂ ਤਣਾਅਪੂਰਨ ਦੁਵੱਲੇ ਸਬੰਧਾਂ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਦੇ ਵਿਚ 16 ਮਹੀਨਿਆਂ ਚ ਪਹਿਲੀ ਵਾਰ ਵਿਆਪਕ ਗੱਲਬਾਤ ਕਰਨ ਤੋਂ ਇਕ ਦਿਨ ਬਾਅਦ ਹੋਇਐ। ਅਮਰੀਕੀ ਵਪਾਰ ਪ੍ਰਤੀਨਿਧੀ ਜੇਮਸਨ ਗਰੀਰਰ ਪ੍ਰਸਤਾਵਿਤ ਵਪਾਰ ਸਮਝੌਤੇ ਉਤੇ ਗੱਲਬਾਤ ਨੂੰ ਅੱਗੇ ਵਧਾਉਣ ਦੇ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰ ਸਕਦੇ ਐ। MEA ਨੇ ਕਿਹਾ ਕਿ ਮੀਟਿੰਗ ਦੇ ਵਿਚ ਮੋਦੀ ਅਤੇ ਟਰੰਪ ਨੇ ਭਾਰਤ ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਤੇ ਉਨ੍ਹਾਂ ਦੇ ਲੋਕਾਂ ਦੇ ਆਪਸੀ ਲਾਭ ਦੇ ਲਈ ਸਾਰੇ ਖੇਤਰਾਂ ਦੇ ਵਿਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਕ ਬਿਆਨ ਦੇ ਵਿਚ ਕਿਹਾ ਗਿਆ ਕਿ ਨੇਤਾਵਾਂ ਨੇ ਅੰਤਰਿਮ ਦੁਵੱਲੇ ਵਪਾਰ ਸਮਝੌਤੇ ਵੱਲ ਗੱਲਬਾਤ ਦੇ ਵਿਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਸੰਤੁਸ਼ਟੀ ਦੇ ਨਾਲ ਨੋਟ ਕੀਤਾ ਅਤੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਕ ਸੰਤੁਲਿਤ ਆਪਸੀ ਲਾਭਕਾਰੀ ਤੇ ਵਪਾਰਕ ਤੌਰ ਦੇ ਉਤੇ ਅਰਥਪੂਰਨ ਸਮਝੌਤੇ ਵੱਲ ਕੰਮ ਕਰਨ ਦਾ ਨਿਰਦੇਸ਼ ਦਿੱਤਾ। ਦੋਵਾਂ ਪੱਖਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਉਤੇ ਪਹਿਲਾਂ ਹੀ ਗੱਲਬਾਤ ਦੀ ਇਕ ਲੜੀ ਜਿਹੜੀ ਕੀਤੀ ਹੈ। ਆਪਣੀ ਟਿੱਪਣੀ ਚ ਮੋਦੀ ਨੇ ਪਿਛਲੇ ਸਾਲ ਫਰਵਰੀ ਦੇ ਵਿਚ ਵਾਸ਼ਿੰਗਟਨ DC ਦੇ ਵਿਚ ਟਰੰਪ ਦੇ ਨਾਲ ਆਪਣੀ ਆਖਰੀ ਮੁਲਾਕਾਤ ਦਾ ਜਿਹੜਾ ਉਹਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਨੇ ਰਿਸ਼ਤੇ ਦੇ ਵਿਚ ਨਵੀਂ ਊਰਜਾ ਲਿਆਂਦੀ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਚ ਸ਼ਾਂਤੀ ਲਿਆਉਣ ਦੇ ਟਰੰਪ ਦੇ ਯਤਨਾਂ ਦੇ ਲਈ ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਹੈ। ਇਸੇ ਤਰ੍ਹਾਂ ਪੁਤਿਨ ਹੁਣੀ ਇਕ ਪਾਸੇ G7 ਚੱਲ ਰਿਹਾ ਤੇ ਦੂਸਰੇ ਪਾਸੇ ਪੁਤਿਨ ਹੁਣਾਂ ਨੇ ਕੀਤੀ ਏ ਆਸੀਆਨ ਦੇਸ਼ਾਂ ਦੇ ਆਗੂਆਂ ਦੀ ਮੇਜ਼ਬਾਨੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਕੱਲ ਬੀਤੇ ਚ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰ ਸੰਘ ਆਸੀਆਨ ਦੇ ਆਗੂਆਂ ਦੀ ਬੈਠਕ ਦੀ ਮੇਜ਼ਬਾਨੀ ਕੀਤੀ ਏ ਜਿਸ ਦਾ ਮਕਸਦ ਇਸ ਖੇਤਰੀ ਸਮੂਹ ਦੇ ਮੈਂਬਰਾਂ ਨਾਲ ਵਪਾਰ ਅਤੇ ਹੋਰ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਕ੍ਰੈਮਲਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਦੇ ਅਨੁਸਾਰ ਕਜ਼ਾਨ ਦੇ ਵਿਚ ਹੋ ਰਹੀ 2 ਰੋਜ਼ਾ ਬੈਠਕ ਦੇ ਵਿਚ ਆਸੀਆਨ ਦੇਸ਼ਾਂ ਦੇ ਨਾਲ ਰੂਸ ਦੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਦੇ ਉਤੇ ਤੌਰ ਤਰੀਕਿਆਂ ਦੇ ਉਤੇ ਵਿਚਾਰ ਕੀਤਾ ਜਾਵੇਗਾ। ਆਸੀਆਨ ਦੇ ਵਿਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਪੂਰਬੀ ਤਿਮੋਰ ਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਨੇ। ਉਸ਼ਾਕੋਵ ਨੇ ਕਿਹਾ ਕਿ ਇਸ ਖੇਤਰੀ ਸਮੂਹ ਨੇ ਮਾਸਕੋ ਦੇ ਨਾਲ ਗੱਲਬਾਤ ਭਾਈਵਾਲ ਦੇ ਵਜੋਂ ਸੰਬੰਧ ਬਣਾਈ ਰੱਖੇ ਹਨ ਤੇ ਰੂਸੀ ਅਧਿਕਾਰੀਆਂ ਨੂੰ ਸਾਲਾਨਾ ਉੱਚ ਪੱਧਰੀ ਬੈਠਕਾਂ ਦੇ ਵਿਚ ਸ਼ਾਮਲ ਕੀਤਾ। ਵੋਲਗਾ ਨਦੀ ਦੇ ਕੰਢੇ ਦੇ ਉਤੇ ਕਜ਼ਾਨ ਦੇ ਵਿਚ ਹੋ ਰਹੀ ਇਹ ਸਿਖਰ ਸੰਮੇਲਨ ਰੂਸ ਆਸੀਆਨ ਸਬੰਧਾਂ ਦੀ 35ਵੀਂ ਵਰੇਗੰਢ ਦਾ ਪ੍ਰਤੀਕ ਵੀ ਦਰਸਾਈ ਗਈ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਲਦੇ ਹਾਂ। ਮੈਡੀਟੋਬਾ ਦੇ ਵਿਚ ਹੈਪੇਟਾਈਟਸ ਏ ਦੇ ਕੇਸ ਵਧੇ ਨੇ ਤੇ ਹਸਪਤਾਲ ਦਾਖਲਿਆਂ ਤੇ ਮੌਤਾਂ ਦੀ ਪੁਸ਼ਟੀ ਜਿਹੜੀ ਹੋ ਰਹੀ ਹੈ। ਮੈਨੀਟੋਬਾ ਦੇ ਵਿਚ ਅਪ੍ਰੈਲ 2025 ਤੋਂ ਜਾਰੀ ਹੈਪੇਟਾਈਟਸ ਏ ਦਾ ਜਿਹੜਾ ਪ੍ਰਕੋਪ ਜੂਨ 2026 ਤੱਕ ਸੂਬੇ ਦੇ ਸਭ ਤੋਂ ਗੰਭੀਰ ਜਨ ਸਿਹਤ ਸੰਕਟਾਂ ਦੇ ਵਿਚੋਂ ਇਕ ਬਣ ਚੁੱਕਿਆ। ਸਿਹਤ ਅਧਿਕਾਰੀਆਂ ਮੁਤਾਬਕ ਇਹ ਪ੍ਰਕੋਪ ਜਿਹੜਾ ਹੁਣ ਸਿਰਫ਼ ਕੁਝ ਉੱਤਰੀ ਭਾਈਚਾਰਿਆਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਵਿਨੀਪੈਗ ਸਮੇਤ ਕਈ ਸ਼ਹਿਰੀ ਇਲਾਕਿਆਂ ਤੱਕ ਫੈਲ ਚੁੱਕਿਆ। ਮੈਨੀਟੋਬਾ ਜਿਹੜਾ ਹੈਲਥ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਪ੍ਰਕੋਪ ਦੇ ਨਾਲ ਹੁਣ ਤੱਕ ਜਿਹੜਾ ਸੈਂਕੜੇ ਕੇਸ ਦਰਜ ਕੀਤੇ ਜਾ ਚੁੱਕੇ ਐ ਜਿਨ੍ਹਾਂ ਦੇ ਵਿਚ ਕਈ ਹਸਪਤਾਲ, ICU ਦਾਖਲੇ ਅਤੇ ਮੌਤਾਂ ਵੀ ਸ਼ਾਮਲ ਨੇ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਐ ਕਿ ਇਹ ਵਾਇਰਸ ਇਕੋ ਹੀ ਸਟ੍ਰੇਨ ਨਾਲ ਜਿਹੜਾ ਜੁੜਿਆ ਹੋਇਐ ਤੇ ਮੁੱਖ ਤੌਰ ਦੇ ਉਤੇ ਵਿਅਕਤੀ ਤੋਂ ਵਿਅਕਤੀ ਦੇ ਸੰਪਰਕ ਰਾਹੀਂ ਫੈਲ ਰਿਹਾ। ਸ਼ੁਰੂਆਤੀ ਦੌਰ ਦੇ ਵਿਚ ਇਹ ਬਿਮਾਰੀ ਆਈਲੈਂਡ ਲੇਕ ਖੇਤਰ ਦੇ 4 ਫਸਟ ਨੇਸ਼ਨ ਭਾਈਚਾਰਿਆਂ ਗਾਰਡਨ ਹਿੱਲ, ਸੇਟ ਥਰੇਸਾ ਪੁਆਇੰਟ, ਵਾਸਾ ਗਾ ਮੈਕ ਤੇ ਰੈੱਡ ਸੱਕਰ ਲੇਕ ਜਿਹੜੀ ਹੈ ਇਹਦੇ ਵਿਚ ਕੇਂਦਰਿਤ ਸੀ, ਪਰ ਸਮੇਂ ਦੇ ਨਾਲ ਇਹ ਸੰਕਰਮਣ ਜਿਹੜਾ ਹੋਰ ਖੇਤਰਾਂ ਦੇ ਵਿਚ ਵੀ ਫੈਲ ਗਿਆ। ਇਹ ਵਿਭਾਗ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦਾ ਕਹਿਣਾ ਕਿ ਕੁਝ ਦੂਰ ਦੁਰਾਜ ਇਲਾਕਿਆਂ ਦੇ ਵਿਚ ਪਾਣੀ ਅਤੇ ਸੀਵਰੇਜ ਸਬੰਧੀ ਸਮੱਸਿਆਵਾਂ ਨੇ ਬਿਮਾਰੀ ਦੇ ਫੈਲਾਅ ਨੂੰ ਹੋਰ ਤੇਜ਼ ਕੀਤਾ। ਵਿਨੀਪੈਗ ਦੇ ਵਿਚ ਵੀ ਮਾਮਲਿਆਂ ਦੇ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਕਈ ਹਾਲੀਆ ਰਿਪੋਰਟਾਂ ਮੁਤਾਬਕ ਸ਼ਹਿਰ ਦੇ ਵਿਚ ਸੈਂਕੜੇ ਲੋਕ ਪ੍ਰਭਾਵਿਤ ਹੋ ਚੁੱਕੇ ਨੇ ਜਿਸ ਦੇ ਕਾਰਨ ਸਥਾਨਕ ਪੱਧਰ ਦੇ ਉਤੇ ਵੀ ਚਿੰਤਾ ਵੱਧ ਗਈ ਹੈ। ਸਿਹਤ ਅਧਿਕਾਰੀਆਂ ਨੇ ਕੁਝ ਜਨਤਕ ਥਾਵਾਂ ਦੇ ਨਾਲ ਜੁੜੇ ਸੰਭਾਵਿਤ ਸੰਕਰਮਣ ਬਾਰੇ ਵੀ ਜਿਹੜਾ ਚੇਤਾਵਨੀਆਂ ਜਾਰੀ ਕੀਤੀਆਂ ਨੇ ਤੇ ਲੋਕਾਂ ਨੂੰ ਲੱਛਣਾਂ ਦੇ ਉਤੇ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਹੈਪੇਟਾਈਟਸ ਏ ਇੱਕ ਜਿਹੜਾ ਜਿਗਰ ਸੰਬੰਧੀ ਵਾਇਰਲ ਇਨਫੈਕਸ਼ਨ ਹੈ ਜੋ ਆਮ ਤੌਰ ਦੇ ਉੱਤੇ ਦੂਸ਼ਿਤ ਭੋਜਨ, ਪਾਣੀ ਜਾਂ ਨੇੜਲੇ ਸੰਪਰਕ ਰਾਹੀਂ ਫੈਲਦਾ ਹੈ ਤੇ ਇਸ ਦੇ ਲੱਛਣਾਂ ਦੇ ਵਿੱਚ ਬੁਖਾਰ, ਉਲਟੀ ਆਉਣ ਦਾ ਅਹਿਸਾਸ, ਪੇਟ ਦਰਦ, ਗੂੜਾ ਪਿਸ਼ਾਬ ਅਤੇ ਜੋਡਿਸ ਜਾਣੀ ਕਿ ਚਮੜੀ ਦੇ ਅੱਖਾਂ ਦਾ ਪੀਲਾ ਪੈਣਾ ਸ਼ਾਮਲ ਨੇ। ਕਈ ਮਰੀਜ਼ਾਂ ਦੇ ਵਿੱਚ ਲੱਛਣ ਹਲਕੇ ਹੁੰਦੇ ਨੇ ਜਾਂ ਕਈ ਵਾਰ ਦਿਖਾਈ ਹੀ ਨਹੀਂ ਦਿੰਦੇ, ਸ਼ਾਇਦ ਇਹਨੂੰ ਆਪਣੇ ਉੱਥੇ ਪੀਲੀਆ ਵੀ ਕਹਿ ਦਿੰਦੇ ਆ, ਜਿਹਦੇ ਨਾਲ ਬਿਮਾਰੀ ਅਣਜਾਣੇ ਤੌਰ ਦੇ ਉੱਤੇ ਹੋਰ ਲੋਕਾਂ ਤੱਕ ਜਿਹੜੀ ਫੈਲ ਸਕਦੀ ਹੈ। ਮੈਨੀਟੋਬਾ ਸਰਕਾਰ ਨੇ ਇਸ ਪ੍ਰਕੋਪ ਦੇ ਜਵਾਬ ਦੇ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਹੈ। ਉੱਚ ਖਤਰੇ ਵਾਲੇ ਸਮੂਹਾਂ ਜਿਵੇਂ ਕਿ ਪ੍ਰਭਾਵਿਤ ਭਾਈਚਾਰਿਆਂ ਦੇ ਨਿਵਾਸੀ, ਬੇਘਰ ਲੋਕ, ਨਸ਼ਾ ਵਰਤਣ ਵਾਲੇ ਅਤੇ ਜੇਲ੍ਹ ਕੈਦੀ ਦੇ ਲਈ ਮੁਫ਼ਤ ਟੀਕਾ ਉਪਲਬਧ ਕਰਵਾਇਆ ਜਾ ਰਿਹਾ ਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾ ਸੰਪਰਕ ਤੋਂ ਬਾਅਦ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦਾ ਹੈ ਜੇਕਰ ਸਮੇਂ ਸਿਰ ਲਗਵਾਇਆ ਜਾਵੇ। ਸਿਹਤ ਵਿਭਾਗ ਨੇ ਲੋਕਾਂ ਨੂੰ ਹੱਥ ਧੋਣ ਦੀ ਸਖ਼ਤ ਹਦਾਇਤ ਦਿੱਤੀ ਹੈ ਤੇ ਖਾਣ ਪੀਣ ਦੀ ਜਿਹੜੀ ਸਫਾਈ ਉਤੇ ਧਿਆਨ ਦੇਣ ਦੀ ਅਪੀਲ ਵੀ ਕੀਤੀ ਹੈ ਤੇ ਲੋਕਾਂ ਨੂੰ ਬਿਮਾਰੀ ਦੇ ਲੱਛਣ ਦਿਖਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਗਿਆ ਹੈ। ਆਖਰੀ ਖ਼ਬਰ ਵੱਲ ਨੂੰ ਵਧਦਿਆਂ, ਆਪਣੇ ਹੀ ਦੇਸ਼ ਤੋਂ ਮੂੰਹ ਮੋੜਨ ਲੱਗ ਪਏ ਨੇ ਅਮੀਰ ਲੋਕ ਜਿਹੜੇ ਨੇ ਮੁਲਕ ਛੱਡਣ ਦੀ ਤਿਆਰੀ ਦੇ ਵਿੱਚ 1.65 ਲੱਖ ਕਰੋੜਪਤੀ ਨੇ। ਇੱਕ ਪਾਸੇ ਮਿਡਲ ਈਸਟ ਜੰਗ ਦੇ ਦੌਰਾਨ ਦੁਬਈ ਦੇ ਉੱਤੇ ਹੋਏ ਹਮਲਿਆਂ ਕਾਰਨ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਹਮਲਿਆਂ ਦੇ ਬਾਵਜੂਦ ਵੀ ਦੁਬਈ ਅਮੀਰ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ। ਇਸੇ ਦੌਰਾਨ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਸਿਆ ਗਿਆ ਕਿ ਇਸ ਸਾਲ ਦੁਨੀਆ ਭਰ ਦੇ ਵਿੱਚ ਰਿਕਾਰਡ 1.65 ਲੱਖ ਕਰੋੜਪਤੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਵਸਣ ਦੀ ਯੋਜਨਾ ਬਣਾ ਰਹੇ ਨੇ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਬਹੁਤ ਵੱਡਾ ਹੈ। ਇਸ ਤੋਂ ਪਹਿਲਾਂ ਸਾਲ 2025 ਦੇ ਵਿੱਚ 1.42 ਲੱਖ, 2024 'ਚ 1.34 ਲੱਖ ਤੇ 2013 ਦੇ ਵਿੱਚ ਸਿਰਫ 51,000 ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ ਸੀ। ਰਿਪੋਰਟ ਦੱਸਦੀ ਹੈ ਕਿ ਅਮੀਰ ਪਰਿਵਾਰ ਹੁਣ ਸਿਰਫ਼ ਟੈਕਸ ਛੋਟ ਦੇ ਲਈ ਨਹੀਂ ਬਲਕਿ ਸਥਿਰਤਾ, ਸੁਰੱਖਿਆ, ਬਿਹਤਰ ਨਿਵੇਸ਼ ਤੇ ਬੱਚਿਆਂ ਦੀ ਚੰਗੀ ਸਿੱਖਿਆ ਦੇ ਲਈ ਦੂਜੇ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਲਿਸਟ ਦੇ ਵਿੱਚ ਸੰਯੁਕਤ ਅਰਬ ਅਮੀਰਾਤ 85.3% ਦੇ ਸਭ ਤੋਂ ਵੱਧ ਸਕੋਰ ਦੇ ਨਾਲ ਦੁਨੀਆਂ ਦਾ ਸਭ ਤੋਂ ਪਸੰਦੀਦਾ ਵੈਲਥ ਹੱਬ ਜਿਹੜਾ ਬਣ ਕੇ ਉਭਰਿਆ, ਜਦਕਿ ਸਿੰਗਾਪੁਰ ਜਿਹੜਾ 79.5% ਤੇ ਕੇਮੈਨ 74.3% ਦੀ ਰੇਟਿੰਗ ਦੇ ਨਾਲ ਦੂਜੇ ਤੇ ਤੀਜੇ ਸਥਾਨ ਦੇ ਉੱਤੇ ਕਾਬਜ ਨੇ। ਇਸ ਵੈਲਥ ਮੋਬਿਲਿਟੀ ਸੂਚੀ ਦੇ ਵਿੱਚ ਭਾਰਤ ਦਾ ਸਕੋਰ 56.5% ਆਉਂਦਾ। ਭਾਰਤ ਨੂੰ ਚੁਣੌਤੀਆਂ ਦੇ ਲਈ ਵਾਲੀ ਜਿਹੜੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ, ਜਿਸ ਦਾ ਮੁੱਖ ਕਾਰਨ ਦੇਸ਼ ਦੀ ਜ਼ਿਆਦਾਤਰ ਪੂੰਜੀ ਤੇ ਗਿਣੇ ਚੁਣੇ ਲੋਕਾਂ ਦਾ ਕੰਟਰੋਲ ਹੋਣਾ ਤੇ ਟੈਕਸ ਦੇ ਗੁੰਝਲਦਾਰ ਨਿਯਮ ਨੇ। ਅਮੀਰ ਭਾਰਤੀ ਪਰਿਵਾਰ ਹੁਣ ਆਪਣੇ ਕਾਰੋਬਾਰ ਦੇ ਵਿਸਤਾਰ, ਬੱਚਿਆਂ ਦੀ ਪੜ੍ਹਾਈ, ਟੈਕਸ ਸਟਰਕਚਰਿੰਗ ਜਿਹੜਾ ਤੇ ਐਸਟੇਟ ਪਲੈਨਿੰਗ ਦੇ ਤਹਿਤ ਦੂਜੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਜਾਂ ਉਥੇ ਰਹਿਣ ਨੂੰ ਜਿਹੜਾ ਪਹਿਲ ਦੇ ਰਹੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਮਰੀਕਾ ਦਾ ਵੈਲਥ ਮੋਬਿਲਿਟੀ ਸਕੋਰ ਸਿਰਫ 62.3% ਹੈ ਤੇ ਇਥੋਂ ਦੇ ਅਮੀਰ ਪਰਿਵਾਰ ਜਿਹੜੇ ਨੇ ਸਭ ਤੋਂ ਵੱਧ ਦੂਜੇ ਦੇਸ਼ਾਂ ਦੀ ਨਾਗਰਿਕਤਾ ਮੰਗ ਰਹੇ ਨੇ। ਅਮਰੀਕਾ ਤੋਂ ਦੇਸ਼ ਛੱਡਣ ਵਾਲਿਆਂ ਦੀ ਅਰਜ਼ੀਆਂ ਜਿਹੜੀਆਂ ਨੇ 2025 ਦੇ ਵਿੱਚ ਦੁੱਗਣੀਆਂ ਹੋਈਆਂ ਤੇ ਫਿਰ ਇਹ ਰਫ਼ਤਾਰ ਜਿਹੜੀ ਹੈ 2026 ਦੇ ਵਿੱਚ ਬਰਕਰਾਰ ਰਹੀ ਹੈ। ਇਨ੍ਹਾਂ ਦੇ ਵਿੱਚੋਂ ਅੱਧੇ ਅਮੀਰ ਯੂਰਪ ਅਤੇ 1/4 ਤੋਂ ਵੱਧ ਦੱਖਣੀ ਅਮਰੀਕੀ ਕੈਰੇਬੀਅਨ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ ਅਮੀਰਾਂ ਦਾ ਪਲਾਇਨ ਲਗਾਤਾਰ ਜਿਹੜਾ ਵੱਧ ਰਿਹਾ ਤੇ 2018 ਦੇ ਵਿੱਚ ਬ੍ਰਿਟੇਨ ਅਮੀਰਾਂ ਦੇ ਦੇਸ਼ ਛੱਡਣ ਦੇ ਮਾਮਲੇ 'ਚ 20ਵੇਂ ਸਥਾਨ ਦੇ ਉੱਤੇ ਸੀ, ਪਰ ਹੁਣ ਇਹ ਦੁਨੀਆਂ ਦੇ ਟਾਪ 5 ਦੇਸ਼ਾਂ ਦੇ ਵਿੱਚ ਸ਼ਾਮਲ ਹੋ ਗਿਆ। ਖਾਸ ਗੱਲ ਇਹ ਵੀ ਹੈ ਕਿ 2026 ਦੇ ਵਿੱਚ ਬ੍ਰਿਟੇਨ ਤੋਂ ਦੇਸ਼ ਛੱਡਣ ਦੇ ਦੀਆਂ ਜਿਹੜੀਆਂ ਅਰਜ਼ੀਆਂ ਦੇਣ ਵਾਲਿਆਂ ਦੇ ਵਿੱਚੋਂ 53% ਵਿਦੇਸ਼ੀ ਨਾਗਰਿਕ ਦੱਸੇ ਗਏ ਨੇ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 900 1719 ਵਾਟ ਸਟੂਡੀਓ ਦਾ ਨੰਬਰ ਹੈ ਤੇ ਆਖਰ ਦੇ ਵਿੱਚ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਤੇ ਆਪਣੇ ਕੋਲ ਹਜੇ 25-30 ਮਿੰਟ ਦਾ ਸਮਾਂ ਬਾਕੀ ਬਚਿਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਬ੍ਰੇਕ ਦੇ ਦੌਰਾਨ ਤੇ ਉਸ ਤੋਂ ਬਾਅਦ ਫਿਰ ਮੈਂ ਜ਼ਿਕਰ ਕਰਾਂਗਾ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਤੇ ਤੇਰਾ ਕੀਆ ਮੀਠਾ ਲਾਗੇ ਦਾ। ਤੇ ਲੋ ਫਿਰ ਗੱਲਾਂ ਬਾਤਾਂ ਕਰਦੇ ਹਾਂ ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਗੱਲਾਂ ਬਾਤਾਂ ਫਿਰ ਬਾਅਦ ਦੇ ਵਿੱਚ ਫਿਰ ਕਰਾਂਗੇ ਜੀ ਤੇ ਕਾਲ ਤੁਸੀਂ ਕਰ ਸਕਦੇ ਹੋ +358 44 900 1719 ਬਟ ਸਟੂਡੀਓ ਦਾ ਨੰਬਰ ਹੈ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Parage 604-377-1092, British Columbia. Westwood Kitchen Cabinets, LTD.
0: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਦੋਸਤੋ, ਆਖਰੀ ਸਮੇਂ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਜਿਸ ਦੇ ਵਿੱਚ ਆਪਾਂ ਬਾਤਚੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੀ। ਤੇ ਉਸ ਤੋਂ ਪਹਿਲਾਂ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਹੀ ਇਹ ਮੁੱਦਿਆਂ ਦੇ ਉੱਤੇ। ਰਾਜਨ ਜੀ ਐਪਰੀਸ਼ੀਏਟ ਕਰ ਰਹੇ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਕੱਦਰ ਬਾਈ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਲੌਂਗ ਵੀਕਐਂਡ ਆ ਗਿਆ ਪਰ ਸਾਨੂੰ ਛੁੱਟੀਆਂ ਨਹੀਂ ਨੇ ਅਜੇ, ਤੇ ਕਿਉਂਕਿ ਮਿਡ ਸਮਰ ਜਿਹੜਾ ਸੈਲੀਬ੍ਰੇਟ ਕੀਤਾ ਜਾਣਾ ਕੱਲ ਨੂੰ ਜੀ, ਤੇ ਇੱਥੇ ਸਮਰ ਪਤਾ ਨਹੀਂ ਲੱਗਦਾ ਕਦੋਂ ਆਉਂਦਾ ਤੇ ਕਦੇ ਕਦ ਚਲਿਆ ਜਾਂਦਾ। 15 ਕੁ ਦਿਨ ਸ਼ੁਰੂ ਹੋਏ ਨੂੰ ਹੋਏ ਹੈ ਤੇ ਮਿਡ ਸਮਰ ਵੀ ਆ ਗਿਆ। ਇੱਥੇ ਗਰਮੀਆਂ ਦਾ ਹਾਲਾਤ ਇੱਦਾਂ ਹੀ ਨੇ ਜੀ ਫਿਨਲੈਂਡ ਦੇ ਵਿੱਚ। ਤੇ ਮਲੂਕ ਸਿੰਘ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ, ਪਿਆਰ ਭਰੀ ਕਹਿੰਦੇ ਨੇ ਜੀ। ਜੀਆ ਨੂੰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੈ। ਸੁਰਿੰਦਰ ਕੌਰ ਮਾਲ ਜੀ ਕੰਗਰੈਚੁਲੇਸ਼ਨ ਭੇਜ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ। ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ, ਤੁਹਾਨੂੰ ਵੀ ਅੰਕਲ ਜੀ ਸਤਿ ਸ਼੍ਰੀ ਅਕਾਲ ਹੈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ, ਜੀਆ ਨੂੰ ਜੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਰੇ ਪਿਆਰੇ ਸਮੂਹਿਕ ਰੂਪ ਦੇ ਵਿੱਚ ਦੋਸਤਾਂ ਨੂੰ ਜੀ, ਪਿਆਰਿਆਂ ਨੂੰ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ, ਜੀਆ ਨੂੰ ਜੀ ਔਜਲਾ ਸਾਹਿਬ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜੇ ਹੋਏ ਨੇ। ਭਾਰਜਵੀਰ ਗੱਡੀ ਦੀ ਹੀਟ ਤੇ ਏਸੀ ਵੀ ਡਰਾਈਵਰ ਨੂੰ ਬੇਹੋਸ਼ੀ ਜਹੀ ਦਾ ਅਹਿਸਾਸ ਜਿਹਾ ਹੁੰਦਾ ਹੈ ਜੀ। ਬਿਲਕੁਲ ਜੀ, ਬਿਲਕੁਲ ਹੁੰਦਾ ਹੈ, ਬਿਲਕੁਲ ਦਰੁਸਤ ਫਰਮਾਇਆ ਜੀ ਜਾਣੀਆਂ ਚਾਲ ਜੀ, ਜ਼ਿਕਰ ਕੀਤਾ ਸੀ ਪਹਿਲਾਂ ਇਹਦਾ। ਤੇ ਇਸੇ ਤਰ੍ਹਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਆ। ਫਿਰ ਆਪਾਂ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦਾ ਜਿਹੜਾ ਜ਼ਿਕਰ ਕਰਦੇ ਆ। ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਜੂਏ ਤੋਂ ਜੁੜੇ ਹੋਏ ਸਤਿ ਸ਼੍ਰੀ ਅਕਾਲ ਭੇਜਦੇ ਆ ਜੀ। ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਉਹਨਾਂ ਦਾ ਵੀ ਜ਼ਿਕਰ ਕਰਦੇ ਆ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਚੁੱਕੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ਼੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ
0: ਤੁਹਾਨੂੰ।
2: ਅੱਛਾ, ਮੈਂ ਤਾਂ ਸੁਣ ਰਹੀ ਸੀ, ਸੁਣਦੀ ਹੁੰਦੀ ਆ ਪਰ ਕਈ ਵਾਰ ਹਨਾ,
0: ਹਾਂਜੀ
2: ਮਤਲਬ ਕਈ ਵਾਰ ਲਿਖ ਨੀ ਹੁੰਦਾ, ਕਮੈਂਟ ਨੀ ਹੁੰਦਾ, ਪਰ ਕਈ ਵਾਰ ਤਾਂ ਏਦਾਂ ਹੁੰਦਾ ਹੁਣੇ ਕਰ, ਹੁਣੇ ਹੀ ਵਿੱਚ ਲਿਖਾਂ ਜਾਂ ਹੁਣੇ ਹਾਜ਼ਰ ਹੋ ਜਾਵਾਂ।
0: ਏਦਾਂ
2: ਤੁਹਾਨੂੰ ਪਤਾ ਬੁੜੇ ਹੋਏ ਹੋ, ਕਈ ਵਾਰ ਇੱਕ ਦੂਜੇ ਦੀ ਲੋੜ ਹੁੰਦੀ ਆ ਘਰ ਵਿੱਚ ਹਨਾ,
0: ਤੇ
2: ਸਮਝੋ ਥੋੜੇ ਅੰਕਲ ਮੈਨੂੰ ਆਵਾਜ਼ ਮਾਰ ਲੈਂਦੇ, ਖੁਸ਼ ਹੁੰਦੇ ਆ, ਉਹਨਾਂ ਲਈ ਐਮਰਜੈਂਸੀ ਹੁੰਦੀ, ਜਦ ਮੈਂ ਜਾਣਾ ਹੁੰਦਾ ਦਵਾ ਸੱਟ ਫਿਰ ਮੈਂ ਵਿੱਚ ਕਾਲ ਛੱਡਣੀ, ਮੈਨੂੰ ਚੰਗਾ ਨੀ ਲੱਗਦਾ।
0: ਬਿਲਕੁਲ,
2: ਤਾਂ ਇਸ ਕਰਕੇ ਮੈਂ ਦੇਖਦੀ ਹੁੰਦੀ ਮੈਂ ਕਾਲ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ। ਅੱਛਾ, ਮੈਂ ਤਾਂ ਇਹ ਸੋਚਦੀ ਪਤਾ ਨੀ ਕਾ ਤੇ ਪਤਾ ਨੀ ਕੀ ਹੈਗਾ ਕੀ ਨਹੀਂ ਹਿਸਾਬ ਕਿਤਾਬ, ਮੈਨੂੰ ਇਹ ਲੱਗਦਾ ਭਗਵੰਤ ਮਾਨ ਦੀ ਉਹ ਵੀਡੀਓ ਨਹੀਂ ਹੈਗੇ, ਨਹੀਂ ਤਾਂ ਕਿ ਤਾਂ ਉਹਨੂੰ ਸਿਰਫ ਫਸਾ ਰਹੇ ਆ ਉਹ ਜਿਹੜੇ ਉਲਟੀ ਜਿਹੜੀਆਂ ਓਪੋਜਿਟ ਪਾਰਟੀਆਂ ਹੁੰਦੀਆਂ ਉਹਨੂੰ ਉਤਾਰਨਾ ਚਾਹੁੰਦੇ ਆ, ਉਹਨੂੰ ਐਸੇ ਧਾਰਮਿਕ ਮਸਲੇ ਜੇ ਪਾ ਕੇ ਬਦਨਾਮ ਕਰਨ
0: ਲੱਗੇ,
2: ਪਤਾ ਨੀ ਬਾਕੀ ਪਤਾ ਨੀ, ਬਸ ਮੈਂ ਇਹੀ ਕਹਿਣਾ ਚਾਹੁੰਦੀ ਸੀ।
0: ਬਿਲਕੁਲ ਬਿਲਕੁਲ, ਸਿਆਸਤ ਚੱਲਦੀ ਆ ਜੀ ਇੱਕ ਦੂਸਰੇ ਦੇ ਪ੍ਰਤੀ।
2: ਹਾਂਜੀ ਹਾਂਜੀ,
0: ਬਿਲਕੁਲ
2: ਹੈ। ਤੁਸੀਂ ਦੇਖੋ ਇਹ ਕਰਦੇ ਤਾਂ ਸਾਰੇ ਲੋਕ ਇੱਦਾਂ ਆ ਕਿ ਦੂਜੇ ਬੰਦੇ ਨੂੰ ਥੱਲੇ ਲਾਉਣ ਲਈ ਉਹ, ਇਹ ਤਾਂ ਸਿਆਸੀ ਪਾਰਟੀਆਂ ਘਰਾਂ ਵਿੱਚ, ਪਰਿਵਾਰਾਂ ਵਿੱਚ, ਦਰਾਣੀਆਂ ਜਠਾਣੀਆਂ ਵਿੱਚ, ਭਰਾਵਾਂ ਭਰਾਵਾਂ ਵਿੱਚ, ਜਦੋਂ ਇੱਕ ਦੂਜੇ ਨੂੰ ਕਰਨਾ ਉਹ ਕਿਤੇ ਦੇ ਕਿਤੇ ਮਾਂ ਪੁੱਤ ਇੱਕ ਦੂਜੇ ਤੇ ਸਾਰੇ
0: ਭਰੋਸਾ ਟੁੱਟ ਗਿਆ ਨਾ ਉਹ ਸਿਆਸਤਦਾਨਾਂ ਤੋਂ ਵੀ ਧਾਰਮਿਕ ਲੀਡਰਾਂ ਤੋਂ ਵੀ ਤੇ ਜਿਹੜੀਆਂ ਉੱਥੇ ਦੀਆਂ ਏਜੰਸੀਆਂ ਨੇ ਜਿਹੜੀਆਂ ਜਿੰਮੇਵਾਰ ਲੋਕ ਨੇ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਭਰੋਸਾ ਟੁੱਟ ਗਿਆ ਨਾ ਹਰ ਕਿਸੇ ਚੀਜ਼ ਤੋਂ ਉਹ ਵੱਡਾ ਨੁਕਸਾਨ ਕਰ ਰਿਹਾ ਜੀ। ਜਾਂ ਤਾਂ ਚਲੋ ਜਿਹੜੀ ਇਸ ਵੇਲੇ ਹਕੂਮਤ ਦੇ ਵਿੱਚ ਸਰਕਾਰ ਹੈ ਚਾਹੇ ਮਾਨ ਸਾਹਿਬ ਨੇ ਉਹ ਇੰਡੀਪੈਂਡੈਂਟਲੀ ਜਾਂ ਤਾਂ ਇੱਦਾਂ ਕਰ ਲੈਣ ਕਿ ਉਹ ਵੀ ਲੈ ਲੈਣ ਇੱਕ ਇਸ ਤਰ੍ਹਾਂ ਦੀ ਜਾਂਚ ਬਿਠਾ ਦੇਣ ਜਾਂ ਜਾਂਚਾਂ ਦੇ ਵਿੱਚ ਬਿਠਾਉਣ ਦੇ ਵਿੱਚ ਕੀ ਮਿਲਦਾ ਜਾਂ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰ ਦੇਣ ਇਹ ਵੀ ਨਾ ਕਰਨਾ ਚਾਹੁੰਦੇ ਸਾਰਾ ਕੁਝ ਕਲੀਅਰ ਨੇ
2: ਕਿਉਂਕਿ ਤੁਸੀਂ ਦੇਖੋ ਕਿਸੇ ਵੇਲੇ ਕੋਈ ਸਿੰਗਰ ਬਹੁਤ ਉੱਚਾ ਜਾ ਰਿਹਾ ਖੁਸ਼ ਹੋ ਰਿਹਾ ਹਨਾ ਚਾਹੇ ਉਹ ਜਿੰਨੀ ਮਰਜ਼ੀ ਸਮਾਜ ਦੀ ਸੇਵਾ ਕਰੇ ਕਿਤੇ ਬਹੁਤ ਪੈਸਾ ਕਿਤੇ ਲਾ ਰਿਹਾ ਕੁਛ ਤੇ ਕੁਛ ਬਣਾ ਰਿਹਾ ਸਕੂਲ ਕਾਲਜ ਬਣਾ ਰਿਹਾ ਜਾਂ ਕਮਿਊਨਿਟੀ ਦੀ ਸੇਵਾ ਕਰ ਰਿਹਾ ਉਹ ਜਿਸਲੇ ਕੋਈ ਇੱਕ ਦੋ ਬੰਦੇ ਨਾ ਉਹਨਾਂ ਦੇ ਦੁਖੀ ਹੁੰਦੇ ਉਹ ਨਹੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਉਹਨਾਂ ਦੀ ਤਰੱਕੀ ਨੂੰ ਉਹ ਗੱਲ ਸੁਣ ਉਹਨਾਂ ਨੂੰ ਥੱਲੇ ਲੈਣ ਲਈ ਇੱਕ ਲਫ਼ਜ਼ ਮਾੜਾ ਜਿਹਾ ਮੂੰਹੋਂ ਨਿਕਲਿਆ ਤਾਂ ਕੁਛ ਕਰਦੇ
0: ਜੀ ਬਿਲਕੁਲ
2: ਕਰਦੇ ਤਾਂ ਇੱਦਾਂ ਹੀ ਆ ਕਿਸੇ ਨੂੰ ਵੀ ਜਿਸਲੇ ਨਾ ਉਹਨਾਂ ਨੂੰ ਜਿਹੜਾ ਕੋਈ ਪਸੰਦ ਨੀ ਠੀਕ ਹੈ ਸਮਝ ਲੋ ਹੁਣ ਮੈਂ ਕਹਿੰਦਾ ਦੂਜਾ ਸਿੱਧੂ ਮੂਸੇ ਵਾਲਾ ਮੈਂ ਕਦੇ ਭੁਪਿੰਦਰ ਜੀ ਜਦੋਂ ਜੀਂਦਾ ਸੀਗਾ ਮੈਂ ਉਹਦੇ ਕਦੇ ਗਾਣਾ ਨੀ ਸੀ ਕੋਈ ਸੁਣਿਆ ਹਨਾ ਮੈਨੂੰ ਪਸੰਦ ਨਹੀਂ ਸੀ ਇਹ ਕੀ ਕਰਦਾ ਰਿਹਾ ਕਿਹੜੇ ਕੀ ਗਾਣੇ ਕਿੱਦਾਂ ਹੈਗੀ ਆ ਕਿੱਦਾਂ ਉਹ ਤੋਂ ਬਾਅਦ ਜਦੋਂ ਉਹ ਮਰ ਗਿਆ ਉਹਦੇ ਜਿਹੜੇ ਗਾਣੇ ਆਏ ਦੇਖੇ ਉਸ ਨਹਿਰ ਵਾਲੇ ਸਾਰਾ ਕੁਛ ਜਿਹੜਾ ਲੋਕਾਂ ਨੂੰ ਸਾਨੂੰ ਕੋਈ ਨੌਲੇਜ ਨੀ ਸੀ ਉਹ ਹੁਣ ਕੱਢ ਮਾਰਿਆ ਉਹਨਾਂ ਗਾਣਿਆਂ ਵਿੱਚ ਸਾਰਾ ਕੁਛ ਸੀ ਸਾਨੂੰ ਪਤਾ ਲੱਗਿਆ
0: ਜੀ
2: ਇਹ ਕਈ ਵਾਰੀ ਚੰਗੇ ਬੰਦਿਆਂ ਨੂੰ ਗਵਾਉਣ ਤੋਂ ਬਾਅਦ ਨਾ ਮਗਰੋਂ ਇਹਨਾਂ ਨੂੰ ਪਤਾ ਲੱਗਦਾ ਵੀ ਆਹ ਗੱਲ ਠੀਕ ਨੀ ਕੀਤੀ ਏਦਾਂ ਨਹੀਂ ਸੀ ਹੋਣਾ ਚਾਹੀਦਾ
0: ਜੀ ਬਿਲਕੁਲ
2: ਬਾਕੀ ਹੁਣ ਮੈਨੂੰ ਪਤਾ ਨੀ ਹੈ ਬਸ ਮੈਂ ਆਪਣੇ ਵਿਚਾਰ ਦਿੱਤੇ
0: ਨਹੀਂ ਬਹੁਤ ਵਧੀਆ ਥੈਂਕ ਯੂ ਤੁਸੀਂ ਆਏ ਵਿਚਾਰ ਦਿੱਤੇ
2: ਹਾਂਜੀ ਚਲੋ ਠੀਕ ਹੈ ਭਵਿੰਦਰ ਜੀ
0: ਥੈਂਕ ਯੂ ਸਤਿ ਸ੍ਰੀ ਅਕਾਲ ਲੋ ਜੀ ਦੋਸਤੋ ਅਸੀਂ ਸੁਰਿੰਦਰ ਕੌਰ ਮਾਲ ਜੀ US ਤੋਂ ਆਪਣੇ ਵਿਚਾਰ ਸਾਂਝੇ ਕਰਕੇ ਗਏ ਆ ਹਰ ਕਿਸੇ ਨੂੰ ਆਪਣਾ ਹੱਕ ਹੈ ਜੀ ਹਰ ਤਰ੍ਹਾਂ ਦੇ ਵਿਚਾਰ ਰੱਖਣ ਦਾ ਉਹਨਾਂ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ ਪਰ ਵਿਚਾਰ ਚਰਚਾ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ ਹਰ ਤਰ੍ਹਾਂ ਦਾ ਐਂਗਲ ਹਰ ਤਰ੍ਹਾਂ ਦਾ ਪੱਖ ਜਿਹੜਾ ਹੋਣਾ ਚਾਹੀਦਾ ਹੈ ਲੋ ਦੋਸਤੋ ਗੱਲਬਾਤ ਕਰਦੇ ਹਾਂ ਫਿਰ ਆਪਾਂ ਜਿਹੜੀ ਮੈਂ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਅੱਜ ਦੇ ਇਤਿਹਾਸਕ ਸਮੇਂ ਦੇ ਮੁਤਾਬਕ ਗੱਲਬਾਤ ਕਰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਦੋ ਆਰਟੀਕਲ ਨੇ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਪਹਿਲਾ ਆਰਟੀਕਲ ਜਿਹੜਾ ਆਪਣਾ ਟ੍ਰਿਬਿਊਨ ਨਿਊਜ਼ ਸਰਵਿਸ ਤੋਂ ਡਾਕਟਰ ਅਮਨਪ੍ਰੀਤ ਸਿੰਘ ਟੱਲੇਵਾਲੀਆ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਹੁੰਦਾ ਹੈ ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ ਤੇ ਉਹਨਾਂ ਦੇ ਬਾਕੀ ਦੋ ਭਰਾਵਾਂ ਦਾ ਨਾਂ ਪ੍ਰਿਥੀ ਚੰਦ ਤੇ ਮਹਾਦੇਵ ਸੀ ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ ਗੁਰੂ ਜੀ ਆਪਣੇ ਪਿਤਾ ਦੇ ਨਾਲ ਕੰਮਕਾਜ ਦੇ ਵਿੱਚ ਪੂਰਾ ਹੱਥ ਵਟਾਉਂਦੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ ਲੰਗਰ ਦਾ ਖਰਚਾ ਸੰਗਤ ਦੇ ਵੱਲੋਂ ਦਿੱਤੀ ਮਾਇਆ ਦੇ ਨਾਲ ਜਿਹੜਾ ਚੱਲਣ ਲੱਗ ਪਿਆ ਜਿਹੜੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ ਪ੍ਰਿਥੀ ਚੰਦ ਉਹਨਾਂ ਦੇ ਨਾਲ ਦੁਰਵਿਹਾਰ ਕਰਦਾ ਸੀ ਇੱਕ ਦਿਨ ਜਿਹੜਾ ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਚਾਚੇ ਦੇ ਪੁੱਤਰ ਜੋ ਕਿ ਧਰਮ ਪ੍ਰਚਾਰ ਦੇ ਲਈ ਆਗਰੇ ਕੰਮ ਕਰ ਰਹੇ ਸਨ ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਉੱਥੇ ਹੀ ਰਹਿਣ ਲੱਗ ਪਏ ਸਿੱਖੀ ਦਾ ਬੂਟਾ ਫੈਲ ਚੁੱਕਿਆ ਸੀ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਸਿੱਖ ਵਸੇ ਹੋਏ ਸਨ ਗੁਰੂ ਜੀ ਨੇ ਉਹਨਾਂ ਨੂੰ ਜਿਹੜਾ ਸੀ ਹੁਕਮ ਕੀਤਾ ਕਿ ਉਹ ਦਸਵੰਧ ਜਿਹੜਾ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਤੇ ਉਹ ਮਸੰਦ ਜਿਹੜੇ ਨੇ ਹਰ ਵਿਸਾਖੀ ਤੇ ਹਾਜ਼ਰ ਹੋ ਕੇ ਗੁਰੂ ਸਾਹਮਣੇ ਪੈਸਾ ਹਾਜ਼ਰ ਕਰੇਗਾ ਇਸ ਤਰ੍ਹਾਂ ਪ੍ਰਿਥੀ ਚੰਦ ਦਾ ਸੰਗਤ ਨੂੰ ਤੰਗ ਕਰਨਾ ਥੋੜਾ ਘਟਿਆ ਪਰ ਗੁਰੂ ਜੀ ਦੇ ਨਾਲ ਉਸਦੀ ਰੰਜਿਸ਼ ਜਿਹੜੀ ਸੀ ਹੋਰ ਵੱਧ ਗਈ 1599 ਦੇ ਵਿੱਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਦੇ ਕੋਲੋਂ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾ ਲਈ ਗੁਰੂ ਅਰਜਨ ਦੇਵ ਜੀ ਦੇ ਨੇ ਜਿਹੜਾ ਸੀ ਸਖੀ ਸਰਵਰ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦਾ ਯਤਨ ਕੀਤਾ ਸਮਾਜ ਸੁਧਾਰ ਦੇ ਵਜੋਂ ਉਨ੍ਹਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਜਿਹੜਾ ਸੀ ਇੱਕ ਵਿਧਵਾ ਨਾਲ ਵਿਆਹ ਕੀਤਾ 1590 ਵਿੱਚ ਤਰਨ ਤਾਰਨ ਅਤੇ 1594 ਦੇ ਵਿੱਚ ਕਰਤਾਰਪੁਰ ਸ਼ਹਿਰ ਵਸਾਇਆ ਗਿਆ। ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਦੇ ਨਾਲ ਹੁੰਦਾ ਹੈ ਤੇ ਗੰਗਾ ਦੇਈ ਦੇ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਗੋਬਿੰਦ ਨੂੰ ਮੁਕਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਕਿ ਗੱਦੀ ਜਿਹੜੀ ਹੈ ਉਹਦਾ ਮਾਲਕ ਉਹ ਆਪ ਬਣੇ, ਪਰ ਅਸਫਲ ਰਿਹਾ। ਹੁਣ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਜਿਹੜਾ ਸੰਪੂਰਨ ਕਰਨ ਦੇ ਲਈ ਲਾ ਦਿੱਤਾ। ਇਹ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਤੇ ਹੋਰ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਪਹਿਲੇ, ਦੂਜੇ ਤੇ ਤੀਜੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ। ਗੁਰੂ ਜੀ ਨੂੰ ਕਾਨਾ, ਛੱਜੂ, ਸ਼ਾਹ ਹੁਸੈਨ ਅਤੇ ਪੀਲੂ ਵਰਗੇ ਬਹੁਤ ਸਾਰੇ ਲੇਖਕਾਂ ਦੀਆਂ ਜਿਹੜੀਆਂ ਸਨ ਲਿਖਤਾਂ ਵੱਖ ਵੱਖ ਕਾਰਨਾਂ ਕਰਕੇ ਰੱਦ ਕਰਨੀਆਂ ਪਈਆਂ। ਇਸ ਤਰ੍ਹਾਂ ਬਾਣੀ ਇਕੱਠੀ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ। 1604 ਦੇ ਵਿੱਚ ਇਹ ਕਾਰਜ ਸੰਪੂਰਨ ਹੋ ਗਿਆ। ਗੁਰਬਾਣੀ 30 ਰਾਗਾਂ ਦੇ ਵਿੱਚ ਰਚੀ ਗਈ। 31ਵਾਂ ਰਾਗ ਜੈਜਾਵਤੀ 9ਵੇਂ ਗੁਰੂ ਸਾਹਿਬ ਨੇ ਜੋੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉਸ ਵੇਲੇ ਦੇ ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਜਾ ਕੇ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ, ਤਿਆਰ ਕਰਵਾ ਰਿਹਾ ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ। ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤਾਂ ਉਸ ਨੂੰ ਅਜਿਹਾ ਕੁਝ ਨਾ ਲੱਗਿਆ, ਸਗੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਂਦਾ ਰਿਹਾ ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ। ਅਕਬਰ ਦੀ ਮੌਤ ਤੋਂ ਪਿੱਛੋਂ ਉਸਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਸ ਬਣਿਆ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਸਦਾ ਪੁੱਤਰ ਖੁਸਰੋ ਬਗਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰਕੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਖੁਸਰੋ ਦੀ ਬਗਾਵਤ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਉਸਦੀ ਮਦਦ ਕੀਤੀ। ਇਸ ਤੋਂ ਗੁਰੂ ਸਾਹਿਬਾਂ ਨੂੰ ਗ੍ਰਿਫ਼ਤਾਰ ਕਰਨ ਦਾ ਜਿਹੜਾ ਹੁਕਮ ਦੇ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਤੇ ਹੋਰ ਦੋਸ਼ ਵੀ ਜਿਹੜਾ ਮੜੇ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫਲਤਾ ਦੇ ਲਈ ਅਰਦਾਸ ਕੀਤੀ ਤੇ ਉਸ ਨੂੰ ਰਕਮ ਦਿੱਤੀ। ਇਨ੍ਹਾਂ ਕਾਰਨਾਂ ਦੇ ਕਰਕੇ ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਸਿੱਖ ਲਿਖਤਾਂ ਦੇ ਅਨੁਸਾਰ ਚੰਦੂ ਦੀ ਜਿਹੜੀ ਹੈ ਗੁਰੂ ਘਰ ਦੇ ਨਾਲ ਪਹਿਲਾਂ ਹੀ ਕੋਈ ਨਿੱਜੀ ਦੁਸ਼ਮਣੀ ਸੀ। ਗੁਰੂ ਅਰਜਨ ਦੇਵ ਜੀ ਨੂੰ ਜੇਠ ਹਾੜ ਦੀ ਤਪਦੀ ਦੁਪਹਿਰ ਦੇ ਵਿੱਚ ਯਸ਼ਾ ਵਿਧੀ ਰਾਹੀਂ ਲਾਹੌਰ ਦੇ ਵਿੱਚ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਤੇ ਉਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ। ਪਰ ਗੁਰੂ ਸਾਹਿਬ ਅਡੋਲ ਰਹੇ ਤੇ ਮੁੱਖੋਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਗਏ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖਮਾਂ ਦੇ ਨਾਲ ਭਰ ਗਿਆ ਤੇ ਉਨ੍ਹਾਂ ਦੀਆਂ ਪੀੜਾਂ ਦੇ ਵਿੱਚ ਹੋਰ ਵਾਧਾ ਕਰਨ ਦੇ ਲਈ ਉਨ੍ਹਾਂ ਨੂੰ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਸੁੱਟ ਦਿੱਤਾ ਗਿਆ, ਕਿਉਂਕਿ ਜਦੋਂ ਕੋਈ ਚੀਰ ਲੱਗਦਾ ਹੱਥ ਦੇ ਉੱਤੇ ਜਾਂ ਸੜ ਜਾਂਦਾ ਤੇ ਉੱਤੇ ਪਾਣੀ ਲੱਗਦਾ ਤਾਂ ਉਹਦੇ ਮਤਲਬ ਕਿ ਇੱਕ ਤਰ੍ਹਾਂ ਕਰੰਟ ਲੱਗਦਾ ਹੈ। ਇਹ ਘਟਨਾ 30 ਮਈ 1606 ਨੂੰ ਵਾਪਰੀ। ਹਿੰਦੁਸਤਾਨ ਬਹੁ ਜਾਤੀ, ਬਹੁ ਕੌਮੀ, ਬਹੁ ਧਰਮੀ ਦੇਸ਼ ਹੈ। ਇੱਥੇ ਦਾ ਰਾਜ ਪ੍ਰਬੰਧ ਬਹੁ ਕੇਂਦਰਿਤ ਹੋਣਾ ਚਾਹੀਦਾ ਹੈ, ਪਰ ਕੋਸ਼ਿਸ਼ ਹਮੇਸ਼ਾ ਏਕਾ ਕੇਂਦਰਿਤ ਰਾਜ ਸਥਾਪਿਤ ਕਰਨ ਦੀ ਰਹੀ ਹੈ। ਪਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਏਕਾ ਕੇਂਦਰਿਤ ਦੀ ਥਾਂ ਬਹੁ ਕੇਂਦਰਿਤ ਸੀ, ਜੋ ਮਨੁੱਖ ਨੂੰ ਜਾਤਾਂ, ਕੌਮਾਂ ਤੇ ਮਜ਼ਹਬਾਂ ਦੇ ਵਿੱਚ ਵੰਡ ਕੇ ਨਹੀਂ ਵੇਖਦੀ ਸੀ, ਸਗੋਂ ਸਭ ਨੂੰ ਇੱਕ ਜੋਤ ਦਾ ਪਸਾਰਾ ਮੰਨਦੀ ਸੀ। ਬੇਸ਼ੱਕ ਗੁਰੂ ਸਾਹਿਬ ਦੀ ਸ਼ਹੀਦੀ ਦੇ ਤਤਕਾਲੀ ਕਾਰਨ ਤਾਂ ਬਹੁਤ ਹੋ ਸਕਦੇ ਸਨ, ਹਨ ਵੀ, ਤੇ ਇਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਨੂੰ ਵੀ ਪ੍ਰਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਉਸ ਸਮੇਂ ਜਦੋਂ ਸਮਾਜ ਵਰਨਾ ਤੇ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ, ਪੁਜਾਰੀਵਾਦ ਦਾ ਦਬਦਬਾ ਸੀ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਜਿਹੜਾ ਬਰਾਬਰਤਾ ਦੇ ਸਿਧਾਂਤ ਦੀ ਗੱਲ ਤੇ ਬ੍ਰਾਹਮਣਵਾਦੀ ਵਿਚਾਰਧਾਰਾ ਉਪਰ ਕਰਾਰੀ ਚੋਟ, ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ। ਦੂਸਰਾ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਜਿੱਥੇ ਬਿਨਾਂ ਕਿਸੇ ਭੇਦਭਾਵ ਕੁੱਲ ਜਾਤ ਤੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਸੀ ਹੋਇਆ, ਕਿਉਂਕਿ ਇੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਦੇ ਵਜੋਂ ਹੋਈ। ਉੱਥੇ ਹੀ ਪੁਜਾਰੀਵਾਦ ਦੀ ਆਰਥਿਕਤਾ ਦੇ ਉੱਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ਦੇ ਉੱਤੇ ਜਾਂਦੇ ਸਨ, ਉਹ ਚੜਾਵੇ ਚੜਾਉਂਦੇ ਸਨ। ਉਹ ਚੜਾਵਾ ਹੁਣ ਸੰਗਤ ਦੇ ਵਿੱਚ ਵਰਤਣਾ ਸ਼ੁਰੂ ਹੋ ਗਿਆ। ਊਚ ਨੀਚ ਦਾ ਭੇਦ ਭਾਵ ਖਤਮ ਹੋਇਆ। ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗ ਪਿਆ। ਅਜਿਹਾ ਵੇਖ ਕੇ ਪੁਜਾਰੀਵਾਦ ਦੇ ਸੱਤੀ ਕੱਪੜੀ ਅੱਗ ਲੱਗੀ ਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪਏ ਨੇ ਤੇ ਧਰਮ ਨੂੰ ਖਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ ਧਰਮ ਸੰਕਟ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣ ਗਿਆ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਤੇ ਕਲਮ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਜੀ ਦੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਇਸੇ ਤਰ੍ਹਾਂ ਇਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਰਣਜੀਤ ਸਿੰਘ ਲਿਖਦੇ ਨੇ, ਤੇਰਾ ਕੀਆ ਮੀਠਾ ਲਾਗੇ। ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਦੱਬੇ ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚੇਤਨ ਹੋਏ ਨੇ ਪਰ ਸਜ਼ਾ ਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਦੇ ਵਿੱਚ ਮੁੱਖ ਜਿਹੜਾ ਰੁਕਾਵਟ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਦ੍ਰਿੜ ਕਰਵਾਇਆ ਕਿ ਪਰਮਾਤਮਾ ਹੀ ਸਦੀਵੀ ਸੱਚ ਹੈ। ਜਿਹੜੇ ਪਰਮਾਤਮਾ ਦੇ ਦੱਸੇ ਰਸਤੇ ਦੇ ਉੱਤੇ ਤੁਰਦੇ ਨੇ ਉਸਦੇ ਉੱਤੇ ਹੀ ਭਰੋਸਾ ਕਰਦੇ ਨੇ, ਉਹ ਉਨ੍ਹਾਂ ਦੇ ਅੰਗ ਸੰਗ ਸਹਾਈ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਦੱਬੇ ਕੁਚਲੇ ਲੋਕ ਉਦੋਂ ਹੀ ਸਿਰ ਚੁੱਕ ਕੇ ਜੀਉ ਸਕਦੇ ਨੇ ਜਦੋਂ ਇਨ੍ਹਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਡਰ ਦੂਰ ਕੀਤਾ ਜਾਵੇ। ਜਾਬਰਾਂ ਦੇ ਜ਼ੁਲਮ ਤੋਂ ਡਰਦੇ ਹੀ ਇਹ ਉਨ੍ਹਾਂ ਦੀ ਗੁਲਾਮੀ ਕਰਦੇ ਨੇ। ਗੁਰੂ ਅਰਜਨ ਦੇਵ ਜੀ ਨੇ ਲੋਕਾਈ ਦੇ ਮਨਾਂ ਦੇ ਵਿੱਚੋਂ ਜਬਰ ਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਆਪਣੀ ਜਿਹੜੀ ਅਦੁੱਤੀ ਸ਼ਹਾਦਤ ਦਿੱਤੀ। ਦੁਨੀਆਂ ਦੇ ਵਿੱਚ ਪਹਿਲਾਂ ਕਦੇ ਕਿਸੇ ਨੇ ਇੰਜ ਸ਼ਹੀਦੀ ਪ੍ਰਾਪਤ ਨਹੀਂ ਸੀ ਕੀਤੀ। ਗੁਰੂ ਜੀ ਦੀ ਸ਼ਹਾਦਤ ਕਿਸੇ ਰਾਜ ਪ੍ਰਾਪਤੀ ਦੇ ਲਈ ਨਹੀਂ ਸੀ ਹੋਈ, ਸਗੋਂ ਲੋਕ ਹੱਕਾਂ ਦੀ ਰਾਖੀ ਲਈ ਹੋਈ ਸੀ। ਜਿਹੜੇ ਸਦੀਆਂ ਤੋਂ ਜਬਰ ਜ਼ੁਲਮ ਸਹਿੰਦੇ ਹੋਏ ਪਸ਼ੂਆਂ ਤੋਂ ਵੀ ਭੈੜਾ ਜੀਵਨ ਜੀਉ ਰਹੇ ਸਨ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਹੁੰਦਾ ਹੈ ਤੇ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਦੀ ਮਾਤਾ ਬੀਬੀ ਭਾਨੀ ਜੀ ਤੇ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਪੰਜਵੇਂ ਗੁਰੂ ਸਿਰਫ 43 ਸਾਲ ਦੀ ਉਮਰ ਦੇ ਵਿੱਚ 30 ਮਈ 1606 ਨੂੰ ਜੋਤੀ ਜੋਤ ਸਮਾ ਗਏ। ਉਹ ਗੁਰਗੱਦੀ ਤੇ 1 ਸਤੰਬਰ 1581 ਨੂੰ ਬਿਰਾਜਮਾਨ ਹੋਏ ਤੇ 25 ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਅਜਿਹੇ ਕਾਰਜ ਕਰ ਗਏ ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ। ਜਿੱਥੇ ਆਮ ਕਰਕੇ ਧਾਰਮਿਕ ਸਥਾਨਾਂ ਦਾ ਨਿਰਮਾਣ ਉੱਚੀ ਥਾਂ ਕੀਤਾ ਜਾਂਦਾ ਹੈ, ਉੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਨੀਵੀਂ ਥਾਂ ਕੀਤਾ ਤਾਂ ਜੋ ਪੌੜੀਆਂ ਉਤਰਦਾ ਹੋਇਆ ਇਨਸਾਨ ਆਪਣੀ ਹਉਮੈ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਜਾਵੇ। ਹਰਿਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੇ ਵਿਚਕਾਰ ਕੀਤੀ ਗਈ ਤਾਂ ਜੋ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਮਨੁੱਖ ਕ੍ਰੋਧ ਤਿਆਗ ਕੇ ਸ਼ੀਤਲ ਹੋ ਜਾਵੇ। ਗੁਰੂ ਜੀ ਨੇ ਹਰਿਮੰਦਰ ਸਾਹਿਬ ਨੂੰ ਸਾਰੀ ਮਾਨਵਤਾ ਦਾ ਪ੍ਰਤੀਕ ਬਣਾਉਣ ਦੇ ਲਈ ਇਸ ਦੇ ਚਾਰੇ ਪਾਸੇ ਦਰਵਾਜ਼ੇ ਜਿਹੜਾ ਰਖਵਾਏ। ਉਦੋਂ ਸਾਰੀ ਲੋਕਾਈ ਨੂੰ ਚਾਰ ਵਰਨਾਂ ਦੇ ਵਿੱਚ ਵੰਡਿਆ ਗਿਆ ਸੀ। ਇੰਜ ਗੁਰੂ ਜੀ ਨੇ ਊਚ ਨੀਚ ਤੇ ਅਮੀਰ ਗਰੀਬ ਦਾ ਜਿਹੜਾ ਭੇਦ ਮਿਟਾ ਕੇ ਸਰਬ ਸਾਂਝੇ ਧਾਰਮਿਕ ਸਥਾਨ ਦਾ ਨਿਰਮਾਣ ਕੀਤਾ ਜਿਸ ਨੂੰ ਅਸਲੀ ਸ਼ਬਦਾਂ ਦੇ ਵਿੱਚ ਰੱਬ ਦਾ ਘਰ ਆਖਿਆ ਜਾ ਸਕਦਾ ਹੈ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਉਸ ਸਮੇਂ ਦੇ ਪਹੁੰਚੇ ਹੋਏ ਪੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾ ਕੇ ਧਰਮ ਦੇ ਨਾਮ ਦੇ ਉੱਤੇ ਪਈਆਂ ਵੰਡੀਆਂ ਨੂੰ ਮੇਟ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਲੋਕਾਂ ਦੇ ਵਿੱਚ ਮਾਣ ਦੇ ਨਾਲ ਜਿਉਣ ਦੀ ਤੰਗ ਪੈਦਾ ਕਰਨੀ ਹੀ ਕਾਫੀ ਨਹੀਂ ਹੈ, ਸਗੋਂ ਉਨ੍ਹਾਂ ਦੇ ਲਈ ਇੱਕ ਸਦੀਵੀ ਜੀਵਨ ਜਾਂਚ ਬਣਾਉਣ ਦੀ ਵੀ ਜ਼ਰੂਰਤ ਹੈ ਜਿਸ ਦੀ ਸਿਹਤ ਦੇ ਵਿੱਚ ਉਹ ਸੱਚ, ਹੱਕ ਅਤੇ ਬਰਾਬਰੀ ਵਾਲਾ ਜੀਵਨ ਜੀਉ ਸਕਣ। ਉਨ੍ਹਾਂ ਨੇ ਮਨੁੱਖਤਾ ਦੇ ਲਈ ਜੁਗੋ ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ ਆਦਿ ਗ੍ਰੰਥ ਜਿਹੜੇ ਨੇ ਦੀ ਸੰਪਾਦਨਾ ਕੀਤੀ। ਆਦਿ ਗ੍ਰੰਥ ਦੀ ਰਚਨਾ ਤੇ ਸੰਪਾਦਨਾ ਦੇ ਲਈ ਉਨ੍ਹਾਂ ਨੇ 3 ਸਾਲ ਸਖ਼ਤ ਮਿਹਨਤ ਕੀਤੀ। ਸਾਰੇ ਦੇਸ਼ ਦੇ ਵਿੱਚ ਉਹ ਸੰਤਾਂ ਤੇ ਭਗਤਾਂ ਦੀ ਸਰਬ ਸਾਂਝੀ ਬਾਣੀ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤਾ ਸੀ ਦੇ ਨਾਮ ਦੇ ਨਾਲ ਹੋਰ ਭਗਤਾਂ ਭੱਟਾਂ ਦੇ ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ, ਉਸ ਨੂੰ ਪਰਖਿਆ ਤੇ ਸੱਚੀ ਬਾਣੀ ਨੂੰ ਨਖੇੜਿਆ। ਸੰਪਾਦਨਾ ਦੇ ਲਈ ਵਿਆਕਰਨ ਦਾ ਨਿਰਮਾਣ ਕੀਤਾ ਤੇ ਉਸੇ ਵਿਆਕਰਨ ਦੇ ਆਧਾਰ ਦੇ ਉੱਤੇ ਬਾਣੀ ਨੂੰ ਤਰਤੀਬ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹਾ ਮਹਾਨ ਧਾਰਮਿਕ ਗ੍ਰੰਥ ਹੈ ਜੋ ਸਾਰੀ ਮਾਨਵਤਾ ਦੇ ਲਈ ਹੈ ਕਿਉਂਕਿ ਉਹ ਉਸਦੇ ਵਿੱਚ ਚਾਰੇ ਵਰਨਾਂ ਦੇ ਸੰਤਾਂ ਤੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ। ਇਹ ਬਾਣੀ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਤੱਕ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਬਾਣੀ ਦੀ ਰਚਨਾ ਇੱਕ ਸਮੇਂ ਦੇ ਵਿੱਚ ਨਹੀਂ ਸਗੋਂ 5 ਸਦੀਆਂ ਦੇ ਵਿੱਚ ਹੋਈ। ਇੰਜ ਇਹ ਬਾਣੀ ਸਰਬ ਸਾਂਝੀ ਤੇ ਸਦੀਵੀ ਜਿਹੜੀ ਹੈ ਤੇ ਸ਼ਬਦ ਨੂੰ ਜਦੋਂ ਸੰਗੀਤ ਰਾਹੀਂ ਸਰਵਣ ਕੀਤਾ ਜਾਵੇ ਤਾਂ ਉਸਦਾ ਪ੍ਰਭਾਵ ਲਸਾਨੀ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸ਼ਾਮਲ ਸ਼ਬਦਾਂ ਦੇ ਗਿਆਨ ਦੇ ਲਈ ਗਾਇਨ ਦੇ ਲਈ ਜਿਹੜਾ ਗੁਰੂ ਜੀ ਨੇ ਰਾਗ ਨਿਰਧਾਰਿਤ ਕੀਤੇ ਤਾਂ ਜੋ ਨਿਰਧਾਰਿਤ ਰਾਗਾਂ ਦੇ ਵਿਚ ਢੁਕਵੇਂ ਸਮੇਂ ਹੋਏ ਗੁਰਬਾਣੀ ਦੇ ਕੀਰਤਨ ਦਾ ਸਰੋਤਿਆਂ ਦੇ ਉੱਤੇ ਜਿਹੜਾ ਅਸਰ ਹੋ ਸਕੇ। ਗੁਰੂ ਅਰਜਨ ਦੇਵ ਜੀ ਦੇ ਵੱਲੋਂ ਸ਼ੁਰੂ ਕੀਤੀ ਲੋਕ ਚੇਤਨਾ ਦੀ ਲਹਿਰ ਦਿਨੋ ਦਿਨ ਮਜ਼ਬੂਤ ਹੋ ਰਹੀ ਸੀ। ਲੋਕੀ ਜਾਤ ਪਾਤ ਛੂਤ ਛਾਤ ਤੇ ਅਮੀਰੀ ਗਰੀਬੀ ਨੂੰ ਭੁੱਲ ਕੇ ਸੰਗਤ ਅਤੇ ਪੰਗਤ ਦੇ ਵਿਚ ਬਰਾਬਰ ਬੈਠਣ ਲੱਗ ਪਏ। ਨੀਵੀਆਂ ਧੋਣਾਂ ਉੱਚੀਆਂ ਹੋਣ ਲੱਗੀਆਂ, ਧਾਰਮਿਕ ਕਰਮ ਕਾਂਡ ਬੰਦ ਹੋਣ ਲੱਗੇ, ਧਰਮ ਦੇ ਅਖੌਤੀ ਠੇਕੇਦਾਰਾਂ ਦੀਆਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਤਾਂ ਉਨ੍ਹਾਂ ਦਾ ਗੁੱਸਾ ਕੁਦਰਤ ਹੀ ਸੀ। ਉਨ੍ਹਾਂ ਨੇ ਮੌਕੇ ਦੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ। ਗੁਰੂ ਜੀ ਦੇ ਸ਼ਰਧਾਲੂਆਂ ਦੀ ਗਿਣਤੀ ਦੇ ਵਿਚ ਤੇਜ਼ੀ ਦੇ ਨਾਲ ਹੋ ਰਹੇ ਵਾਧੇ ਦਾ ਸੇਖ ਸ਼ਾਹੀ ਮਹਿਲਾਂ ਤੱਕ ਵੀ ਪੁੱਜ ਗਿਆ। ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਿਰੁੱਧ ਬਗਾਵਤ ਦਾ ਭੈ ਹੋਣ ਲੱਗਿਆ। ਬਾਦਸ਼ਾਹ ਮੌਕੇ ਦੀ ਤਲਾਸ਼ ਦੇ ਵਿਚ ਸੀ ਜੋ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਸਕੇ। ਉਸ ਨੂੰ ਇਹ ਬਹਾਨਾ ਵੀ ਜਲਦੀ ਹੀ ਮਿਲ ਗਿਆ ਕਿ ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਪੰਜਾਬ ਦੇ ਵਿਚੋਂ ਲੰਘ ਰਿਹਾ ਖੁਸਰੋ ਮਿਰਜ਼ਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੇ ਪੰਗਤ ਦੇ ਵਿਚ ਬੈਠ ਕੇ ਲੰਗਰ ਵੀ ਛਕਿਆ। ਬਾਦਸ਼ਾਹ ਜਹਾਂਗੀਰ ਨੇ ਇਕ ਬਾਗੀ ਦੀ ਸਹਾਇਤਾ ਕਰਨ ਦੇ ਦੋਸ਼ ਦੇ ਵਿਚ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਮਨੁੱਖਤਾ ਦੇ ਮਨੋ ਜ਼ੁਲਮ ਅਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਵਿਚ ਅਦੁੱਤੀ ਸ਼ਹਾਦਤ ਦਿੱਤੀ। ਉਨ੍ਹਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ। ਸੀਸ ਉੱਤੇ ਤੱਤੀ ਰੇਤ ਪਾਈ ਗਈ, ਉਬਲਦੀ ਦੇਗ ਦੇ ਵਿਚ ਉਬਾਲਿਆ ਗਿਆ, ਮੁੜ ਰਾਵੀ ਦੇ ਠੰਡੇ ਪਾਣੀ ਦੇ ਵਿਚ ਡੁਬੋਇਆ ਗਿਆ। ਉਨ੍ਹਾਂ ਨੇ ਜਾਬਰ ਦੇ ਤਸ਼ੱਦਦ ਨੂੰ ਸ਼ਾਂਤੀ ਦੇ ਨਾਲ ਰੱਬ ਦਾ ਸਿਮਰਨ ਕਰਦੇ ਹੋਏ ਝੱਲਿਆ। ਜਦੋਂ ਉਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤੇ ਸਾਈ ਮੀਆਂ ਮੀਰ ਜੀ ਤੋਂ ਇਹ ਵੇਖਿਆ ਨਾ ਗਿਆ ਤੇ ਉਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਤੁਸੀਂ ਇਜਾਜ਼ਤ ਦੇਵੋ ਤਾਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ। ਗੁਰੂ ਜੀ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਨਹੀਂ, ਮੁਗਲ ਹਕੂਮਤ ਨੂੰ ਯਕੀਨ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਇਹ ਲਹਿਰ ਖਤਮ ਹੋ ਜਾਵੇਗੀ, ਪਰ ਇਸਨੇ ਜਿਹੜਾ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਸਿੱਖਾਂ ਦੇ ਮਨਾਂ ਦੇ ਵਿਚੋਂ ਮੌਤ ਦਾ ਭੈ ਦੂਰ ਹੋ ਗਿਆ। ਇਉਂ ਜਿਹੜਾ ਜਬਰ ਅੱਗੇ ਡਟਦਿਆਂ ਪੰਜਵੇਂ ਗੁਰੂ ਦੀ ਸ਼ਹੀਦੀ ਦੇ ਨਾਲ ਸ਼ੁਰੂ ਹੋਏ ਸ਼ਹਾਦਤਾਂ ਦੇ ਸਿਲਸਿਲੇ ਨੇ ਨਵੇਕਲਾ ਹੀ ਇਤਿਹਾਸ ਜਿਹੜਾ ਸਿਰਜਤ ਦਿੱਤਾ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਆਪਣੀ ਸ਼ਹਾਦਤ ਦੇ ਨਾਲ ਜੁੜਦੀ, ਤੇਰਾ ਕੀਆ ਮੀਠਾ ਲਾਗੇ ਤੇ ਗੱਲਬਾਤ ਸੀ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਕਲਪ ਤੇ ਇਸੇ ਤਰ੍ਹਾਂ ਦੀ ਇੱਕ ਵਾਰਤਾਲਾਪ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਤੇ ਇਹ ਜਿਹੜੀ ਵਾਰਤਾਲਾਪ ਹੈ ਮੈਂ ਕਿੱਥੇ ਰੱਖ ਬੈਠਾ ਜੀ, ਆਪਣੇ ਇੱਕ ਮਿੰਟ ਰੁਕੋ ਤੇ ਉਸਨੂੰ ਵੀ ਨਾਲ ਦੀ ਨਾਲ ਹੀ ਆਪਾਂ ਸਾਂਝਾ ਕਰਦੇ ਹਾਂ। ਤੇ ਇਹ ਆਪਾਂ ਨੂੰ ਭੇਜੀ ਸੀ ਲਸ਼ਕਰੀ ਰਾਮ ਜੱਖੂ ਜੀ ਨੇ ਕੁਵੈਤ ਤੋਂ ਤੇ ਉਹਦਾ ਆਪਾਂ ਜ਼ਿਕਰ ਕਰਦੇ ਹਾਂ ਨਾਲ ਨਾਲ ਤੇ ਉਮੀਦ ਕਰਾਂਗੇ ਉਹ ਹਾਜ਼ਰੀ ਵੀ ਆਪਣੀ ਭਰਨਗੇ ਜੀ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ, +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ ਤੇ ਮੈਂ ਗੱਲਬਾਤ ਕਰਦੇ ਹਾਂ। ਇੱਕ ਮਿੰਟ ਰੁਕੋ ਜੀ, ਮੈਂ ਕਿਤੇ ਰੱਖ ਬੈਠਾ, ਕੱਢਿਆ ਵੀ ਸੀ ਵੈਸੇ ਤੇ ਭੇਜ ਤਾਂ ਉਹਨਾਂ ਨੇ ਸਮੇਂ ਸਿਰ ਹੀ ਦਿੱਤਾ ਸੀ ਤੇ ਇੱਕ ਮਿੰਟ ਜੀ। ਹਾਂਜੀ, ਜੱਖੂ ਸਾਹਿਬ ਆਪਣੇ ਨਾਲ ਜੁੜ ਹੀ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਵੀ ਸੁਣ ਲੈ, ਚਲੋ ਉਹਨਾਂ ਦੀ ਜ਼ਬਾਨੀ ਸੁਣ ਲੈਂਦੇ ਹਾਂ। ਸਤਿ ਸ੍ਰੀ ਅਕਾਲ ਲਸ਼ਕਰੀ ਰਾਮ ਜੱਖੂ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੱਖੂ ਸਾਹਿਬ, ਕੀ ਹਾਲ ਚਾਲ ਨੇ ਜੀ?
3: ਬਹੁਤ ਵਧੀਆ, ਥੋੜੇ ਦਿਨ ਹੀ ਹੋਏ ਮੈਨੂੰ ਆਏ ਨੂੰ ਕੁਵੈਤ।
0: ਹਾਂਜੀ,
3: ਚਲੋ
0: ਮੈਨੂੰ ਉਮੀਦ ਸੀ ਜੀ ਤੁਸੀਂ ਜ਼ਰੂਰ ਜੁੜੋਗੇ। ਪਿਛਲੇ ਪਹਿਲਾਂ ਵੀ ਆਪਾਂ ਤੁਹਾਡਾ ਇੱਕ ਆਰਟੀਕਲ ਇਦਾਂ ਦਾ ਹੀ ਸਾਂਝਾ ਕੀਤਾ ਸੀਗਾ ਤੇ ਉਹਦੇ ਵਿਚ ਬਹੁਤ ਸੋਹਣੀ ਤੁਹਾਡੀ ਕਵਿਤਾ ਵੀ ਸੀਗੀ। ਮੈਂ ਚਾਹਾਂਗਾ ਅੱਜ ਦੇ ਦਿਨ ਦੇ ਉੱਤੇ ਜ਼ਰੂਰ ਉਹ ਸਾਂਝ ਪਾਓ ਜੀ।
3: ਚਲੋ ਆਰਟੀਕਲ ਤੁਸੀਂ ਪੜ੍ਹਨਾ ਕਿ ਮੈਂ ਕਵਿਤਾ ਸੁਣਾਵਾਂ?
0: ਨਹੀਂ, ਕਵਿਤਾ ਹੀ ਸੁਣਾ ਦਿਓ ਆਰਟੀਕਲ, ਕਿਉਂਕਿ ਮੈਂ ਕਿਹਾ ਮੈਂ ਪਹਿਲਾਂ ਵੀ ਸਾਂਝਾ ਕੀਤਾ ਹੋਇਆ ਸੀ ਉਹ ਤੇ ਅੱਜ ਮੈਂ ਉਸੇ ਤਰ੍ਹਾਂ ਦਾ ਹੀ ਆਰਟੀਕਲ ਚਲੋ ਸਾਂਝਾ ਕਰ ਦਿੱਤਾ ਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਜ਼ਰੂਰ ਦਿਓ। ਹਾਂਜੀ,
3: ਮੈਂ ਬਹੁਤ ਦੇਰ ਦਾ ਪ੍ਰੋਗਰਾਮ ਸੁਣ ਰਿਹਾ ਮੈਂ ਨਾ ਆਪਣੇ ਡੱਲੇਵਾਲ ਸਾਹਿਬ ਦਾ ਤੇ ਦੂਜੇ ਭਾਜੀ ਦਾ ਵੀ, ਬਹੁਤ ਸੋਹਣਾ ਸੁਣਿਆ ਤੇ ਬਾਕੀ ਪਤਾ ਕੀ ਆ ਕੁਛ ਇੱਕ ਗੱਲਾਂ ਜਿਹੜੀਆਂ ਸੀ ਨਾ ਲਿਖੀਆਂ ਨਹੀਂ ਗਈਆਂ ਜਾਂ ਸਾਨੂੰ ਸਾਡੇ ਸਾਡੇ ਸੰਗਤ ਨੂੰ ਨਹੀਂ ਪਤਾ
0: ਜੀ।
3: ਮੈਂ ਕਹਿੰਦਾ ਹੁੰਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ।
0: ਬਿਲਕੁਲ ਹੈ ਜੀ,
3: ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ, ਲਵ ਤੋਂ ਲਾਹੌਰ ਕਸੂ ਤੋਂ ਕਸੂਰ, ਜੋ ਰਾਮ ਜੀ ਦੇ ਬੇਟੇ ਸੀ
0: ਜੀ।
3: ਠੀਕ ਹੋ ਨਾ, ਇਹਨਾਂ ਨੂੰ ਜਦੋਂ ਸ਼ਹਾਦਤ ਇਹਨਾਂ ਦੀ ਹੋਈ ਹੈਗੀ ਨਾ, ਸ਼ਹਾਦਤ ਇਹਨਾਂ ਦੀ ਹੋਈ ਆ
0: ਜੀ,
3: ਤੇ ਰਾਵੀ ਦੇ ਵਿਚ, ਰਾਵੀ ਦਰਿਆ ਦੇ ਵਿਚ, ਮੈਂ ਚਲੋ ਵੀ ਜਿਹੜੀ ਚੀਜ਼ਾਂ ਇਤਿਹਾਸ ਵਿਚ ਨਹੀਂ ਮਿਲਦੀਆਂ
0: ਜੀ, ਬਿਲਕੁਲ,
3: ਮੈਂ ਇੰਨੀ ਕੁ ਸਟੱਡੀ ਕੀਤੀ ਹੈ ਕਿ ਇਹਨਾਂ ਨੇ ਗਾਂ ਨੂੰ ਜਬਾ ਕਰਕੇ ਜਿਹੜਾ ਉਹਦਾ ਚਮੜਾ ਸੀ ਚਮੜੇ ਦੇ ਵਿਚ ਲਪੇਟ ਕੇ ਸਰੀਰ ਨੂੰ ਵਿਚ ਰੋੜਿਆ।
0: ਵਾਹ ਜੀ,
3: ਇਹਨਾਂ ਨੂੰ ਰੋੜੇ, ਜਾਣੀ ਕਿ ਕਹਿਣ ਦਾ ਭਾਵ ਹੈ ਕਿ ਜਿਹੜੇ ਮੀਆਂ ਮੀਰ ਜੀ ਸੀ ਜਿਹਨਾਂ ਨੇ ਨੀਂਹ ਪੱਥਰ ਰੱਖਿਆ ਸੀ ਦਰਬਾਰ ਸਾਹਿਬ ਦਾ, ਜਾਂ ਜਿਹਨਾਂ ਦੀ ਹੁਣ ਭਾਜੀ ਨੇ ਕਿਹਾ ਸੀ 11 ਸੀਗੇ ਰੂਹਾਂ ਜਿਹਨਾਂ ਦੀ ਬਾਣੀ ਵਿੱਚ ਦਰਜ ਨਹੀਂ ਸੀ ਕੀਤੀ ਗਈ।
0: ਬਿਲਕੁਲ ਹੈ ਜੀ,
3: 11 ਰੂਹਾਂ ਸੀ, ਮੈਂ ਦੱਸ ਵੀ ਦਿਆਂ, ਪੋਟੋਲ ਗਿਆ, ਸੱਜੂ ਹੋ ਗਿਆ, ਸ਼ਾਹ ਹੁਸੈਨ ਹੋ ਗਿਆ, ਪੀਲੂ ਹੋ ਗਿਆ, ਇਹ ਸੰਘ ਢੇਸੀਆਂ ਵਾਲੇ, ਕਾਨਾ ਢੇਸੀਆਂ ਵਾਲੇ, ਮੀਆਂ ਮੀਰ ਜੀ ਤੇ ਭਾਈ ਸਾਲੋ ਜੀ ਜਿਹਨਾਂ ਨੇ ਇੱਟਾਂ ਪੱਥੀਆਂ ਸੀਗੀਆਂ, ਮੀਆਂ ਮੀਰ ਜੀ ਜਾਣੀ ਜਿੰਨੇ ਨਾ 11 ਜਣੇ ਸੀਗੇ, ਇਹਨਾਂ ਨੇ ਮੌਤ ਸਾਹਿਬ ਵਾਲਿਆਂ ਨੂੰ ਵੀ ਕਹਿਤਾ ਕਿੱਥੋਂ ਤੁਸੀਂ ਆਪਣੇ ਇਹ ਸੰਤਾਂ ਮਹਾਤਮਾ ਦੀ ਬਰਾਤ ਲੈ ਆਂਦੀ, ਤੇ ਉਹਨਾਂ ਨੇ ਕੀਲਾ ਪਟਾ ਸੀ 22 ਮੇਰੇ ਖਿਆਲ ਹਾੜ ਨੂੰ ਇਹਨਾਂ ਦਾ ਉੱਥੇ ਮੇਲਾ ਲੱਗਦਾ 22 ਬਾਹਰ ਨੂੰ ਜਾਂ ਜੂਨ ਨੂੰ, ਮੇਰਾ ਚੇਤਾ ਭੁੱਲ ਗਿਆ ਮੌਤ ਸਾਹਿਬ ਦੇ ਵਿੱਚ
0: ਜੀ।
3: ਸੋ ਕਹਿਣ ਦਾ ਮੇਰਾ ਭਾਵ ਹੈ ਕਿ ਉਹਨਾਂ ਨੇ ਕਹਿਤਾ ਕਿ ਜਿਹੜੇ ਨਾ ਸੰਤ ਮਹਾਤਮਾ ਜਿਹੜੇ ਸੀਗੇ, ਇਹਨਾਂ ਨੇ ਜਿਹੜੀ ਲਾਵਾਂ ਆ ਪਹਿਲੀ ਵਾਰੀ ਬਾਬਾ ਬੁੱਢਾ ਜੀ ਨੇ ਉੱਥੇ ਉਚਾਰੀਆਂ, ਬਾਬਾ ਬੁੱਢਾ ਜੀ ਨੇ 5-6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਆ, ਤੇ 5 ਗੁਰੂਆਂ ਨੂੰ ਇਹਨਾਂ ਨੇ ਆਪਣੇ ਤਿਲਕ ਲਾ ਗੁਰੂ ਸਜਾਇਆ
0: ਜੀ। ਬਿਲਕੁਲ,
3: 125 ਸਾਲ ਦੀ ਉਮਰ ਸੀਗੀ, ਕਿਉਂਕਿ ਜਿਹੜੀ ਨਾ ਇਹਨਾਂ ਦੀ ਜਿਹੜੀ 6ਵੇਂ ਪਾਤਸ਼ਾਹ ਨੇ ਬਣਾਤਾ ਅਕਾਲ ਤਖ਼ਤ, ਇਹਨਾਂ ਨੇ ਜਿਹੜੀ ਦੇਣ ਦਿੱਤੀ, ਮੈਂ ਲਿਖਿਆ ਸੀ ਆਪਣੇ ਆਰਟੀਕਲ ਦੇ ਵਿੱਚ ਵੀ 6-7 ਕਾਰਨ ਬਣਦੇ, ਚੰਦੂ ਦੀ ਧੀ ਦਾ ਰਿਸ਼ਤਾ ਇਹਨਾਂ ਨੇ ਸਵੀਕਾਰ ਨਹੀਂ ਸੀ ਕੀਤਾ
0: ਜੀ,
3: 1,00,000 ਦਾ ਜੁਰਮਾਨਾ ਕਰ ਦਿੱਤਾ ਸੀਗਾ।
0: ਬਿਲਕੁਲ,
3: ਹੋਰ ਵੀ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਸਾਫ ਦਿੱਤਾ, ਫਿਰ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਘੜ ਭਾਂਡੇ, ਜਲਦੀ ਕਰੇ ਬਰ ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ, ਨਾਨਕ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ।
0: ਬਿਲਕੁਲ,
3: ਮੇਰੀ ਕਿਤੇ ਬੋਲਣ ਦੇ ਵਿੱਚ ਪ੍ਰੋਨਾਂਸੀਏਸ਼ਨ ਦੇ ਵਿੱਚ ਕਿਤੇ ਚਲੋ ਭੁੱਲ ਚੁੱਕ ਹੋ ਜੇ, ਮੈਨੂੰ ਮਾਫ ਕਰਨਾ, ਸੰਗ ਦੀ ਗੱਲ ਕਰਦਾ
0: ਜੀ।
3: ਕੋਈ ਇਹ ਜਿਹੜੀ ਚੀਜ਼ਾਂ ਹੈ ਨਾ, ਕੋਈ ਦੋਤਾ ਪਾਣੀ ਕਾ ਬੋਤਾ
0: ਜੀ, ਬਿਲਕੁਲ,
3: ਦੋਤਾ ਬਾਣੀ ਕਾ ਬੋਤਾ, ਜਿਹੜੀ ਇਹਨਾਂ ਦੀ ਬਾਣੀ ਦੀ ਆਪਾਂ ਗੱਲ ਕਰਦੇ ਨਾ, ਜਿਹੜੀ ਇਹਨਾਂ ਦੀ ਬਾਣੀ ਵੀ ਹੈਗੀ ਆ, ਬਾਣੀ ਇਹਨਾਂ ਨੇ ਇੰਨੀ ਸੋਹਣੀ ਉਚਾਰੀ ਹੈ, ਜਿਹੜੇ ਆਪਣੇ 12 ਇਹਨਾਂ ਨੇ, ਇੱਕ ਤਾਂ ਗੁਰੂ ਨਾਨਕ ਮਹਾਰਾਜ ਦੇ ਲਿਖੇ ਆ, ਜਿਹੜੇ ਅੱਜ ਕੱਲ 12 ਆਪਾਂ ਪੜ੍ਹਦੇ ਆ ਉਹ ਇਹਨਾਂ ਦੇ ਹੈਗੇ ਆ
0: ਜੀ। ਬਿਲਕੁਲ,
3: 12 ਇਹਨਾਂ ਬਾਣੀਆਂ ਜੀ, ਗੌੜੀ ਸੁਖਮਣੀ ਮਾਝ ਮਾਝ 12 ਬਾਵਨ ਅੱਖਰੀ ਕੁੱਲ ਸ਼ਬਦ ਇਹਨਾਂ ਸੀ 2218 ਸਭ ਸੀ, ਸੁਖਮਣੀ ਜਿਹੜਾ ਸੁਖਮਣੀ ਸਾਹਿਬ ਕਹਿੰਦੇ ਆ ਉਹ ਵੀ ਬਾਣੀ ਇਹਨਾਂ ਦੀ ਹੈਗੀ ਆ।
0: ਬਿਲਕੁਲ,
3: 30 ਰਾਗਾਂ ਦੇ ਵਿੱਚ ਇਹਨਾਂ ਦੇ 2218 ਸ਼ਬਦ ਆ।
0: ਬਿਲਕੁਲ,
3: ਜੈ ਜੈ ਬੰਤੀ ਰਾਗ, ਜੈ ਜੈ ਬੰਤੀ ਰਾਗ, ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹ ਜਿਹੜੇ ਆਖਰੀ ਰਾਗ ਆ, ਟੋਟਲ 36 ਰਾਗ ਹੁੰਦੇ ਆ, ਜਿਹਨਾਂ ਚੋ 31 ਰਾਗਾਂ ਚ ਬਾਣੀ ਆ।
0: ਬਿਲਕੁਲ,
3: ਜਿਹੜੇ ਆਪਾਂ ਕਹਿ ਦਿੰਦੇ ਮੈਂ ਤੁਹਾਨੂੰ ਰਾਗਾਂ ਬਾਰੇ ਵੀ ਦੱਸ ਦੇਣਾ, ਸਵੇਰ ਦੇ ਟਾਈਮ ਤੋਂ ਲੈ ਕੇ ਤੜਕੇ ਤੋਂ ਲੈ ਕੇ ਸ੍ਰੀ ਰਾਗ ਤੋਂ ਲੈ ਕੇ ਆਸਾ ਦੀ ਵਾਰ ਤੋਂ ਲੈ ਕੇ ਧਨਾਸਰੀ ਤੱਕ, ਦੁਪਹਿਰ ਦਾ ਰਾਗ, ਸਾਰੰਗ ਦੁਪਹਿਰ ਦਾ ਹੁੰਦਾ, ਇਹ ਜਿਹੜੇ ਰਾਗ ਵੱਖ ਵੱਖ ਟਾਈਮਾਂ ਦੇ ਹੁੰਦੇ ਆ।
0: ਬਿਲਕੁਲ ਹੈ ਜੀ,
3: ਜਦੋਂ ਪਹਿਲੇ ਟਾਈਮਾਂ ਚ ਅਸੀਂ ਅਖੰਡ ਪਾਠ ਵੀ ਕਰਦੇ ਸੀਗੇ, ਤੇ ਇਹਦਾ ਟਾਈਮ ਕਾਰਨ ਕੀ ਸੀਗਾ
0: ਜੀ,
3: ਕਹਿੰਦਾ ਸਿੱਖਾਂ ਦੇ 12 ਵੱਜ ਗਏ, ਘੋੜਿਆਂ ਦੇ ਬੈਠ ਕੇ ਇਹਨਾਂ ਨੇ ਆਪਣੇ ਅਖੰਡ ਪਾਠ ਕੀਤੇ ਹੈਗੇ ਆ
0: ਜੀ।
3: ਸਿੱਖੀ ਮੈਂ ਕਹਿ ਦਿੰਦਾ ਨਾ, ਸਿੱਖੀ ਸਿੱਖਿਆ ਗੁਰ ਵਿਚਾਰ।
0: ਬਿਲਕੁਲ ਜੀ,
3: ਸਿੱਖੀ ਵਾਲੋ ਨਿੱਕੀ ਖੰਡਿਓ ਤਿੱਖੀ।
0: ਬਿਲਕੁਲ,
3: ਜੇ ਉਹਨਾਂ ਤੋਂ ਸਿੱਖਣ ਦੀ ਲੋੜ ਹੋਵੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਹੁਣ ਐਸੇ 26 ਤਰੀਕ ਨੂੰ ਬਹੁਤ ਜਾਣੀ ਕਿ ਵਧੀਆ ਮੈਂ ਚਲੋ ਦੱਸਣਾ ਚਾਹੁੰਦਾ ਕਿ ਲੇਡੀਜ਼ ਇੱਥੇ ਨਵੀਂ ਜਿਹੜੀ ਅੰਬੈਸਡਰ ਆਈ ਹੈਗੀ ਆ, ਬੜੀ ਬਹੁਤ ਚੰਗਾ, ਪਿਛਲੇ ਹਫ਼ਤੇ ਮੈਂ ਉਹਨਾਂ ਨੂੰ ਮਿਲਿਆ
0: ਜੀ,
3: ਅੰਬੈਸੀ ਦੇ ਵਿੱਚ ਆਪਣੇ ਵੱਲੋਂ ਪ੍ਰੋਗਰਾਮ ਕਰਾ ਦੇ। ਸੋਚਿਆ ਜਾਵੇ ਅਸੀਂ ਸਾਡੀ ਸਿੱਖੀ ਸਿੱਖ ਕੀ ਚੀਜ਼ ਆ, ਸਿੱਖਾਂ ਦੀ ਕੀ ਵਿਚਾਰਧਾਰਾ, ਸਿੱਖੀ ਸਿੱਖੀ ਆ ਗੁਰ ਵਿਚਾਰ, ਮੈਂ ਗੁਰ ਕਹਿੰਦਾ ਅੰਬੈਸੀ ਦੇ ਵਿੱਚ 26 ਤਰੀਕ ਨੂੰ, ਕੱਲ ਨੂੰ ਸਾਡੀ ਮੀਟਿੰਗ ਹੋਣੀ ਆ
0: ਜੀ,
3: ਤੇ ਉਹ ਜੀ ਨਾ 26 ਤਰੀਕ ਨੂੰ ਉੱਥੇ ਜਾ ਕੇ ਪ੍ਰੋਗਰਾਮ ਕਰਕੇ ਇਹਨਾਂ ਦੀ ਜਾਣੀ ਕਿ ਪ੍ਰੋਗਰਾਮ ਅਸੀਂ ਮਨਾਵਾਂਗੇ 10 ਵਜੇ ਤੋਂ ਲੈ ਕੇ 12 ਵਜੇ ਤੱਕ। ਇਹਨਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਪੂਰੀ ਜਿਹੜੀ ਪੂਰਾ ਮੈਂ ਤੁਹਾਨੂੰ ਜੀਵਨ ਬਿਊਰੋ ਮਾੜਾ ਜਿਹਾ ਪੜ੍ਹ ਦਿੰਦਾ, ਇਹਨਾਂ ਦੇ ਜਿਹੜਾ ਗੋਤ ਆਪਾਂ ਕਹਿੰਦੇ ਆ, ਜਿਹੜਾ ਸੋਢੀ ਵੰਸ਼ੇ ਤੋਂ ਚੱਲਿਆ,
0: ਹਾਂਜੀ,
3: ਜਿਹੜਾ ਕਿ 10ਵੇਂ ਪਾਤਸ਼ਾਹ ਤੱਕ ਚੱਲਿਆ ਸੋਢੀ ਵੰਸ਼, ਇਹਨਾਂ ਜਿਹੜਾ ਵੰਸ਼ ਗੋਤ ਕਹਿੰਦੇ ਆ, ਅਵਤਾਰ ਧਾਰਨ ਗੋਬਿੰਦ ਸਾਹਿਬ ਜੀ, ਸਮਾਂ ਇਹਦਾ 1563 ਦਿਨ ਸੋਮਵਾਰ ਦਿਨ ਮੰਗਲਵਾਰ, ਤੇ ਵਿਸਾਖ ਸੁਦੀ ਇਹ ਸਾਰਾ ਮੈਂ ਮਾਤਾ ਜਿਹੜੀ ਸੀ ਮਾਤਾ ਭਾਨੀ ਜੀ ਪਿਤਾ ਗੁਰੂ ਅਮਰਦਾਸ ਜੀ ਨਾਨਾ ਗੁਰੂ ਅਮਰਦਾਸ ਜੀ ਮਹਿਲ ਜਿਹਨੂੰ ਕਹਿੰਦੇ ਵਾਈਫ ਪਤਨੀ ਕਹਿੰਦੇ ਆ ਮਾਤਾ ਗੰਗਾ ਜੀ ਮੌ ਸਾਹਿਬ ਤੋਂ ਮੌ ਮਾਰੀ ਕਰਤਾਰ ਜਿੱਥੇ ਵਸਦੇ ਝੂਠੇ ਸ੍ਰੀ ਇਹਨਾਂ ਦੇ ਟੋਪੀਆਂ ਹੱਥਾਂ ਵਿਚ ਠੂਠੇ ਫਲੌਰ ਤੋਂ ਲੈ ਕੇ ਮੌਸਾ ਤੱਕ ਪੂਰਾ ਸ਼ਹਿਰ ਵਸਿਆ ਸੀ ਇਹ ਗੰਨਾ ਪਿੰਡ ਵੀ ਵਿੱਚ ਆਉਂਦਾ ਮੀਆਂ ਵਾਲੇ ਵੀ ਵਿੱਚ ਆਉਂਦਾ ਮੇਰਾ ਇਲਾਕਾ ਉਹੀ ਆ ਉੱਥੇ ਮੇਲਾ ਹੁੰਦਾ ਮੌ ਸਾਹਿਬ ਮੌ ਸਾਹਿਬ ਇੱਕ ਪੱਤੀ ਦਾ ਨਾਂ ਸੀਗਾ ਠੀਕ ਨੀ ਫਿਰ ਉਦੋਂ ਬਾਅਦ ਇਹਨਾਂ ਦੇ ਜਿਹੜੇ ਜੋਤੀ ਜੋਤ ਹੈਗਾ ਲਾਹੌਰ ਸ਼ਹਿਰ ਡੇਰਾ ਸਾਹਿਬ ਰਾਵੀ ਕਿਨਾਰੇ ਜਿਹੜਾ ਦੱਸਿਆ ਸੀਗਾ ਤੁਹਾਨੂੰ ਸਰ ਫਿਰ ਆਪਣੇ ਪੁੱਤਰ ਛੇਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਸਾਰੀ ਵਾਸਤਾ 43 ਸਾਲ ਇੱਕ ਮਹੀਨਾ ਤੇ 27 ਦਿਨ ਜੀ ਵਾਸਤਾ 24 ਸਾਲ 9 ਮਹੀਨੇ ਤੇ 2 ਦਿਨ ਨਗਰ ਵਸਾਏ ਕਿਹੜੇ ਕਿਹੜੇ ਇਹਨਾਂ ਨੇ ਸ਼ਹਿਰ ਵਸਾਏ ਸ਼ੇਤਾ ਸਾਹਿਬ ਗੋਬਿੰਦਪੁਰ ਤਰਨ ਤਾਰਨ ਕਰਤਾਰਪੁਰ ਹੈ ਕਿ ਨੀ ਤੇ ਬਚੀਆਂ ਬਾਣੀਆਂ ਜਿਹੜੀਆਂ ਰਚੀਆਂ ਆ ਗੌੜੀ ਸਖਮਣੀ ਹੈ ਕਿ ਨੀ ਤੇ ਮਾਝ 12 ਦੋ ਤਰ੍ਹਾਂ ਦੇ ਇੱਕ ਪੰਜਵੇਂ ਪਾਤਸ਼ਾਹ ਲਿਖੇ ਇੱਕ ਗੁਰੂ ਨਾਨਕ ਮਹਾਰਾਜ ਇਹਨਾਂ ਕੋਲ ਕਹਿ ਕੇ ਲਿਖਾਏ ਸੀਗੇ ਉਹ ਜੀ ਸਾਨੂੰ ਸਮਝ ਨੀ ਲੱਗਦਾ ਤੁਹਾਨੂੰ ਪਤਾ ਲੱਗਦਾ ਤੁਸੀਂ 12 ਚਾਰੋ ਕਿਹੜੇ 12 ਹੈਗੇ ਆ ਤੇ 52 ਅੱਖਰੀ ਕੁੱਲ ਸ਼ਬਦ 2218 ਰਾਗ ਜਿਹੜੇ 30 ਰਾਗਾਂ ਚ ਬਾਣੀ ਨਾਲ ਦਰਜ ਹੈ ਜਦੋਂ ਇਹਨਾਂ ਦਾ ਹੈ ਸਾਰਾ ਇਹਨਾਂ ਦਾ ਵਾਕਿਆ ਵਾਪਰਿਆ ਜਿਹੜਾ ਹੈਗਾ ਆ ਉਹ ਜ਼ਿਆਦਾ ਸੀਗਾ ਅਕਬਰ ਦਾ ਤੇ ਜਹਾਂਗੀਰ ਦਾ
0: ਬਿਲਕੁਲ
3: ਜੋਤੀ ਜੋਤ ਜਿਹੜਾ ਸੀ 5 ਤੇ 1606 ਨੂੰ ਸਦੀ 4 ਸਮਤ ਆ ਕੇ ਸਾਰੇ ਸੋ ਇਹ ਮੈਂ ਜਿਹੜੀ ਤੁਹਾਨੂੰ ਗੱਲਾਂ ਤਾਂ ਕਰਿਆ ਕਿ ਇਹ ਚਲੋ ਸਾਨੂੰ ਪਤਾ ਕੀ ਹੁੰਦਾ ਆ ਅਸੀਂ ਮੈਂ ਤਾਂ ਕਈ ਵਾਰੀ ਇਹ ਗੱਲ ਕਰਦਾ ਹੁੰਦਾ ਆ ਕਿ ਉਹ ਕੀ ਹੁੰਦੇ ਜਿੱਦਾਂ ਹੁਣ ਤੁਸੀਂ ਦੱਸਿਆ ਨਾ ਮਾਲ ਭੈਣ ਜੀ ਮੈਂ ਸੁਣਦਾ ਸੀਗਾ ਤੇ ਬਈ ਕੀ ਮੈਂ ਕਹਿ ਦਿਆਂ ਜੀਵਤ ਪਿਤਰ ਨਾ ਮਾਨੇ ਕੋ ਮੋਇਆ ਸ਼ਰਾਧ ਕਰਾਈ
0: ਬਿਲਕੁਲ ਹੈ ਜੀ
3: ਜਿੱਦਾਂ ਆਪਣੇ ਆਪਣੇ ਮੂਸੇਵਾਲ ਬਾਰੇ ਮੁੰਡੇ ਬਾਰੇ ਗੱਲ ਕੀਤੀ ਆ ਜੀਵਤ ਪਿਤਰ ਨਾ ਮਾਇਆ ਕੋ ਮੋਇਆ ਸ਼ਰਾਧ ਕਰਾਈ ਉਹ ਕਹਿੰਦੇ ਬਈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣ ਕਰਦਾ ਜੋਗੀ ਜੋਗ ਨਾ ਕਰਦਾ ਜੋਗੀ ਜੋਗ ਨਾ ਬਾਹਰ ਦਾ ਜੋਗੀ ਸਿੱਧ
0: ਸਿੱਧ ਜੀ ਬਿਲਕੁਲ
3: ਜਿਹੜਾ ਸ਼ਹਿਰ ਵੀ ਇਹਨਾਂ ਨੇ ਵਸਾਇਆ ਹੁਣ ਚਲੋ ਮੈਂ ਤੁਹਾਨੂੰ ਮੈਂ ਕਵਿਤਾ ਹੀ ਪੜ੍ਹ ਕੇ ਜਿਹੜੀ ਉਹ ਸੁਣਾਉਣਾ
0: ਹੈਗਾ ਮੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਜਰੂਰ ਸਾਂਝੀ ਕਰੋ
3: ਚਲੋ ਜੀ ਇਹ ਜਿਹੜਾ ਤੁਸੀਂ ਦੱਸਿਆ ਨਾ ਜਦੋਂ ਰੇਤ ਪੈ ਰਹੀ ਸੀ ਜਦੋਂ ਉਹਨਾਂ ਨੇ ਕਹਿਤਾ ਜੀ ਇੱਥੇ ਟਿਕਟ ਕਰਨੇ ਜਾਂ ਕੁਛ ਬਹੁਤ ਕੁਛ ਬੋਲਿਆ ਜਾ ਸਕਦਾ ਹੈ ਸਾਡੇ ਕੋਲ ਟਾਈਮ ਘੱਟ ਆ ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ
0: ਜੀ
3: ਹਾਂ ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ ਤੇ ਇਹ ਗੱਲ ਮੈਂ ਤੁਹਾਨੂੰ ਸੁਣਾਉਣਾ 2 ਮਿੰਟ ਹੈਗੀ ਆ
0: ਜਰੂਰ ਹਾਂਜੀ ਜੀ ਜੀ
3: ਮੀਆਂ ਵੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ ਮੀਆਂ ਮੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ ਸਿੱਖੀ ਸਦਕ ਭਰੋਸੇ ਜਾਨ ਦੇ ਕੇ ਸਿੱਖੀ ਸਿਦਕ ਪਰੋਸੇ ਜਾਨ ਦੇ ਕੇ ਤੁਸੀਂ ਟੇਰ ਤਸੀਹੇ ਜਰ ਚੱਲੇ ਅੱਜ ਹਾਕਮਾਂ ਨੇ ਜੋ ਜਦ ਕੀਤੀ ਅੱਜ ਹਾਕਮਾਂ ਨੇ ਜੋ ਜਦ ਕੀਤੀ ਉਹ ਜਾਲਮ ਜਿੱਤ ਕੇ ਬਾਜੀ ਨੂੰ ਹਰ ਚੱਲੇ ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ ਮੈਲ ਮਾਣੀਆਂ ਨੇ

ਕੀਤਾ ਓਏ ਪਾਣਾ ਮੰਨ ਕੇ ਅੱਲਾਹ ਦੇ ਕਰ ਚੱਲੇ ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਉਦੋਂ ਬਾਅਦ ਚ ਪੰਜੇ ਪਾਤਸ਼ਾਹ ਦੇਖੋ ਉਹਨਾਂ ਦਾ ਕੀ ਸੰਬੋਧਨ ਹੈਗਾ ਸਾਡੀ ਜੱਗ ਤੇ ਕਈ ਵਾਰ ਜਿਹੜੀਆਂ ਗੱਲਾਂ ਹੁੰਦੀਆਂ ਰਹਿ ਜਾਂਦੀਆਂ ਹੈਗੀਆਂ ਸਿਆਣੇ ਕਹਿੰਦੇ ਕਲਮ ਜਿਹੜੀ ਬੰਦੇ ਦੀ ਕਈ ਵਾਰੀ ਇੱਥੋਂ ਤੱਕ ਬੋਲ ਜਾਂਦੀ ਆ ਕਮਾਲ ਕਰਨੀ ਮਨ ਭਰ ਜਾਂਦਾ ਆ ਜਦ ਉਹਨਾਂ ਚਿੰਦ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਓਏ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਰਹੂ ਸਾਡੀ ਪਹਿਚਾਣ ਇਸ ਜੱਗ ਉੱਤੇ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਰਹੂ ਸਾਡੀ ਪਹਿਚਾਣ ਇਸ ਜੱਗ ਉੱਤੇ ਜਿੱਤ ਹੁੰਦੀ ਆਖਿਰ ਸੱਚ ਦੀ ਏ ਜਿੱਤ ਹੁੰਦੀ ਆਖਿਰ ਸੱਚ ਦੀ ਏ ਦੇ ਚੱਲੇ ਗਿਆਨ ਇਸ ਜੱਗ ਉੱਤੇ ਦੇ ਚੱਲੇ ਗਿਆਨ ਇਸ ਜੱਗ ਉੱਤੇ ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ ਮੀਆਂ

0: ਗੁਨਾਹ ਮਾਣ ਜੋ ਜਗ ਉੱਤੇ।
1: ਵਾਹ ਜੀ, ਕਿਆ ਬਾਤ ਹੈ ਜੱਕੂ ਸਾਹਿਬ, ਵਾਹ ਕਮਾਲ ਜੀ।
0: ਕਿਉਂਕਿ ਮੈਂ ਤੁਹਾਨੂੰ ਦੱਸਣ ਲੱਗਾ ਨਾ, ਮੈਂ ਦੱਸਣ ਲੱਗਾ ਥੋੜੀ ਜਿਹੀ ਗੱਲ
1: ਜੀ,
0: ਕਿ ਉਹਨਾਂ ਨੇ ਪੂਰਾ ਪ੍ਰੋਨਾਸੀਏਸ਼ਨ ਲਿਖਿਆ ਨੀ ਜਾਸਾ ਕਾਨੂੰਨ ਕੋ। ਮੈਂ ਨਾ ਮੁਲਕਾਂ ਚ ਰਹਿ ਰਿਹਾ ਅਰਬਾਂ ਦੇ ਵਿੱਚ, ਜਿਹੜਾ ਜਾਸਾ ਕਾਨੂੰਨ ਹੁੰਦਾ ਨਾ, ਜਿਦਾ ਆਪਾਂ ਸ਼ੈਤਾਨ ਦੇ ਬੱਟੇ ਮਾਰਦੇ ਜਦੋਂ ਹੁਣ ਕਹਿੰਦੇ ਹੱਜ ਕਰਨ ਜਾਂਦੇ, ਜਿਹੜਾ ਬਕਰੀਦ ਬਕਰੀਦ ਹੁੰਦੀ ਵੱਡੀ, ਬੱਕਰ ਦਾ ਮਤਲਬ ਹੁੰਦਾ ਵੱਡੀ ਵੱਡੀ, ਬੱਕਰ ਦਾ ਅਰਬੀ ਵੱਡਾ ਹੁੰਦਾ, ਬੱਕਰਾ ਨੀ ਹੁੰਦਾ ਹੈਗਾ, ਬਕਰੀਦ ਵੱਡੀ ਈਦ ਹੈ ਉਹਨੂੰ ਬਰੀਦ, ਹਾਂ ਬੱਕਰ ਬੱਕਰ ਬੱਕਰ ਸ਼ਬਦ ਅਰਬੀ ਦਾ ਵੱਡਾ
1: ਜੀ, ਬਿਲਕੁਲ
0: ਬੱਕਰ ਵੱਡੀ ਈਦ। ਉਹਨਾਂ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਦੋਂ ਉੱਥੇ ਸ਼ਨਾਨ ਨੂੰ ਮਾਰਤੇ ਪੱਥਰ ਜਾਏ ਤੇ ਉਹਨੂੰ ਮੌਤ ਦੀ ਸਜ਼ਾ ਦੇਣੀ ਜਾਂ ਕੁਛ ਕਤਲ ਕਰਨਾ ਕੁਛ ਰਸਤੇ ਦੇ ਵਿੱਚ ਕੁਛ ਵੀ, ਪਹਿਲਾਂ ਉਹਨੂੰ ਵੱਟੇ ਮਾਰਨੇ ਆ, ਸਾਰਿਆਂ ਨੇ ਤੜਫਾਉਣਾ, ਤੜਫਾ ਤੜਫਾ ਕੇ ਜਾਸਾ ਕਾਨੂੰਨ ਦਾ ਮਤਲਬ ਕੀ ਆ, ਉਸ ਬੰਦੇ ਨੂੰ ਦੈਨਿਕ ਦੁਨੀਆਂ ਤੋਂ ਖਤਮ ਤਾਂ ਕਰਨਾ ਆ, ਲੇਕਿਨ ਉਹਨੂੰ ਤੜਫਾ ਤੜਫਾ ਕੇ ਮਾਰਨਾ।
1: ਬਿਲਕੁਲ,
0: ਇਹ ਜਿਹੜਾ ਜਾਸਾ ਦਾ ਕਾਨੂੰਨ ਸੀਗਾ, ਜਿਦਾਂ ਸਾਡੇ ਨਾ ਕਹਿ ਦਈਏ ਆਪਣੇ ਪੰਜਵੇਂ ਦਸਵੇਂ ਪਾਤਸ਼ਾਹ ਜਿਹੜੇ ਗੁਰੂ ਬੱਚੇ ਜਿਹੜੇ ਸੀਗੇ ਤੇ ਆਪਣੇ ਬੱਚੇ ਦੋਨੇ ਸ੍ਰੀ ਸਾਹਿਬਜ਼ਾਦੇ ਸਰਹੰਦ ਦੇ ਵਿੱਚ, ਉਹਨਾਂ ਨੂੰ ਕਹਿ ਲਓ, ਇਹਨਾਂ ਨੂੰ ਕਹਿ ਲਓ, ਜਿਹੜੇ ਆਮ ਕਰਕੇ ਆਪਾਂ ਗੱਲ ਕਰਦੇ ਕੋਈ, ਜਿਹੜੇ ਜਹਾਂਗੀਰ ਦੀ ਗੱਲ ਕਰਦੇ ਆ, ਜਿੱਦਾਂ ਉਹਨਾਂ ਨੇ ਤੁਝ ਕੇ ਜਹਾਂਗੀਰੀ ਚ ਲਿਖਿਆ ਸੀ, ਇਹਨਾਂ ਨੇ ਆਪਣੀ ਦੁਕਾਨ ਪਾਈ ਆ, ਇੱਦਾਂ ਕਰਕੇ ਆਹ ਚੀਜ਼ ਹੈਗੀ ਆ। ਜਦੋਂ ਮੈਂ ਇੱਥੇ ਆਖਰ ਤੇ ਇਹੀ ਗੱਲ ਕਹਿ ਦਿੰਦਾ ਆ ਕਿ 14 ਅਧਿਆਏ ਆ ਆਪਣੇ ਬ੍ਰਿਜ ਭਾਸ਼ਾ ਜਿਹੜਾ ਇਹਨਾਂ ਨੇ ਲਿਖਿਆ ਨਾ, ਬਚਿੱਤਰ ਨਾਟਕ, ਬਾਬੇ ਕੇ ਬਾਵਰ ਕੇ ਦਾਓ
1: ਜੀ,
0: ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ, ਬਾਬੇ ਕੇ ਬਾਵਰ ਕੇ ਦਾਓ, ਆਪ ਕਰੇ ਪਰਮੇਸ਼ਰ ਸੋ
1: ਜੀ,
0: ਦੀਨ ਸਾਹ ਇਨਕੋ ਪਹਿਚਾਨੋ, ਦੁਨੀ ਪਾਤ ਇਨਕੋ ਅਨਮਾਨੋ
1: ਜੀ।
0: ਉਹ ਕਹਿੰਦੇ ਇੱਕ ਪਾਸੇ ਬਾਬਰ ਕੇ 239 ਸਾਲ ਰਹੇ ਸਾਡੇ ਕੋਲ ਗੁਰੂ ਸਾਹਿਬਾਨ, ਉਹਨਾਂ ਦੀ ਸਾਡੇ ਕੋਲ ਹੋਂਦ ਰਹੀ ਆ, ਇੱਕ ਪਾਸੇ ਬਾਬਰ ਕੇ, ਇੱਕ ਪਾਸੇ ਬਾਬਰ ਕੇ ਆ
1: ਜੀ।
0: ਉਹ ਕਹਿੰਦਾ ਤੁਸੀਂ ਬਾਬੇ ਕਹਿੰਦੇ ਦੇਖ ਲੋ ਤੇ ਬਾਬਰ ਕਹਿੰਦੇ ਦੇਖ ਲੋ।
1: ਬਿਲਕੁਲ ਹੈ ਜੀ,
0: ਜੇ ਔਰੰਗਜ਼ੇਬ ਦੀ ਗੱਲ ਕਰਦੇ ਤਾਂ ਉੱਥੇ ਧੂਵਤੀ ਕਰਨ ਵਾਲਾ ਕੌਣ ਕਿੱਦਾਂ ਹੈਗਾ ਆ,
1: ਤੇ
0: ਸਾਡੇ ਥਾਂ ਥਾਂ ਲੰਗਰ ਲੱਗਦੇ ਆ,
1: ਬਿਲਕੁਲ
0: ਸਾਡੇ ਥਾਂ ਥਾਂ ਸ਼ਿਵੀਲਾਂ ਲੱਗਦੀਆਂ ਆ
1: ਜੀ,
0: ਸਾਡਾ ਸਿੱਖੀ, ਮੈਂ ਕਿਹਾ ਨੀ ਸਿੱਖੀ ਖੰਡੋ ਤਿੱਖੀ ਵਾਲੋ ਨਿੱਕੀ,
1: ਬਿਲਕੁਲ
0: ਸਿੱਖੀ ਸਿੱਖਿਆ ਗੁਰ ਵਿਚਾਰ। ਇਹ ਵੱਖਰੀ ਗੱਲ ਕਿ ਜਿਹੜੀ ਭੈਣ ਜੀ ਨੇ ਅੱਜ ਗੱਲ ਕੀਤੀ ਨਾ, ਕਿ ਜਿਹੜੀ ਏਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ, ਜੇ ਸਾਡੇ ਵਿੱਚ ਏਦਾਂ ਦੀ ਚੀਜ਼ ਨਾ ਆਵੇ, ਜਿਹੜਾ ਸਾਡਾ ਸਿੱਖ ਧਰਮ ਆ, ਨਵੀਂ ਟੈਕਨੋਲੋਜੀ, ਨਵਾਂ ਫਾਰਮੂਲਾ, ਨਵੀਂ ਰੱਬ ਨੂੰ ਗਿਆਨ
1: ਜੀ,
0: ਹੈ ਕਿ ਨਹੀਂ। ਉਹ ਕਹਿੰਦਾ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਪਛਾਣਤ
1: ਜੀ।
0: ਫਿਰ ਉਹਨਾਂ ਨੇ ਕਿਹਾ ਕੋਈ ਅਸੀਂ ਇੱਕ ਘੜੀ ਆਧੀ ਘੜੀ ਆਧੀ ਸੇ ਵੀ ਆਧ ਭਗਤਨ ਸੈਂਤ ਦੀ ਗੋਸ਼ਟੀ ਜੋ ਕਿ ਨੇ ਸੋ ਲਾਭ, ਹੈ ਕਿ ਨਹੀਂ। ਇਹ ਜਿਹੜੀ ਚੀਜ਼ਾਂ ਹੈਗੀਆਂ, ਕੁਛ ਇੱਕ ਸਾਨੂੰ ਸੋਚਣ ਦੀ, ਸਮਝਣ ਦੀ, ਵਿਚਾਰਨ ਦੀ ਲੋੜ ਹੈਗੀ ਆ। ਉਹਨਾਂ ਦੀ ਗੱਲ ਨਾਲ ਮੈਂ ਬਹੁਤ ਹੱਦ ਤੱਕ ਸਹਿਮਤ ਆ। ਅਸੀਂ, ਮੈਂ ਕਿਸੇ ਪੋਲੀਟੀਕਲ ਬੰਦੇ ਨੂੰ ਕੋਈ ਸਪੋਰਟ ਨਹੀਂ ਕਰਦਾ, ਨਾ ਜੀ ਕਰਦੇ ਮਾਣ ਨੂੰ, ਨਾ ਕਰਦੇ ਕਿਉਂ ਕਰਦੇ ਨੀ। ਲੇਕਿਨ ਜਿੱਦਾਂ ਹੁਣ ਕਿਹਾ ਸੀ ਬਾਬੇ ਆਦੀ ਜੇ ਕੇ ਆਪਣੇ ਗੱਲ ਸਦੀਆਂ, ਜਿਹੜਾ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਬਣਿਆ ਸੀਗਾ ਗੁਰਮੁਖ ਸਿੰਘ ਮੁਸਾਫਰ, ਉਹਨਾਂ ਨੇ ਕਿਹਾ ਸੀ ਵੀ ਜੇ ਕਾਵ ਕਲਾ ਦੀ ਤੂੰ ਸ਼ੁੱਧ ਹਵਾ ਮਾਣਨੀ, ਛੱਡ ਕੇ ਲੀਡਰੀ ਦੇ ਟਿੱਬਿਆਂ ਦੀ ਛਾਂ,
1: ਟਿੱਬਿਆਂ ਦੀ ਛਾਂ।
0: ਪੰਜਾਬ ਦਾ ਪਹਿਲਾ ਮੰਤਰੀ 1 ਨਵੰਬਰ 1966 ਨੂੰ ਬਣਿਆ, ਉਦੋਂ ਬਾਅਦ ਚ ਉਹਨੇ ਆਪੇ ਅਸਤੀਫਾ ਦੇ ਦਿੱਤਾ ਕਿ ਮੈਂ ਅਕਾਲ ਤਖ਼ਤ ਦਾ ਜਥੇਦਾਰ ਹੋਣ ਕਰਕੇ ਤਾਂ ਮੇਰੀ ਬਹੁਤ ਹੀ ਪਾਵਰ ਸੀ, ਸਾਰੇ ਮੰਨਦੇ ਸੀਗੇ। ਹੁਣ ਮੈਂ ਲੀਡਰੀ ਦੇ ਵਿੱਚ ਆ ਗਿਆ ਆ, ਹੁਣ ਮੈਂ ਸਿਆਸਤ ਵਿੱਚ ਆ ਗਿਆ। ਸਿਆਸਤ ਵਿੱਚ ਤਾਂ ਇਹਨਾਂ ਨੂੰ ਬਦਨਾਮ ਕਰਨ ਦੀ, ਕਈ ਕੁਛ ਕਰਨ ਦੀ, ਖਾਲੀ ਕਸ਼ੂ ਕੀਤਾ ਜਾਂਦਾ ਹੈਗਾ।
1: ਬਿਲਕੁਲ ਬਿਲਕੁਲ,
0: ਏਦਾਂ ਦੀਆਂ ਗੱਲਾਂ ਬਾਤਾਂ। ਗੁਰੂ ਮਹਾਰਾਜ ਦਾ ਜਨਮ ਆਪਣੇ ਅੱਜ ਦੇ, ਅੱਜ ਉਹਨੇ ਸ਼ਹੀਦੀ ਦਿਹਾੜੇ ਤੇ ਕੋਟ ਕੋਟ ਜੀ ਅਸੀਂ ਚਰਨ ਵੰਦਨਾ ਕਰਦੇ ਹਾਂ। ਦੁਆਬਾ ਰੇਡੀਓ ਦੇ ਵਿੱਚ ਮੇਰਾ ਜੀ ਦਾ ਬਹੁਤ ਲੱਗਦਾ ਹੈ, ਬਹੁਤ ਮੇਰੀਆਂ ਗੱਲਾਂ ਬਾਤਾਂ ਪੁਰਾਣੀਆਂ ਹੈਗੀਆਂ, ਬਹੁਤ ਸਾਂਝ ਪੁਰਾਣੀ ਹੈਗੀ ਆ। ਕੁਛ ਘਰ ਦੇ ਵਿੱਚ ਮਿਲੇ ਆ, ਕੁਛ ਸਰੀਰਕ ਚ ਮਿਲੇ ਆ, ਕੁਛ ਜ਼ਿੰਦਗੀ ਦੇ ਤਾਣਾ ਬਾਣਾ ਹੁੰਦਾ। ਇਸ ਕਰਕੇ ਮੈਂ ਸਾਰਿਆਂ ਤੋਂ ਮਾਫ਼ੀ ਮੰਗਦਾ, ਮੇਰੇ ਤੋਂ ਨਹੀਂ ਆਉਂਦਾ। ਮੈਂ ਕਦੇ ਆਊਂਗਾ ਵੀ, ਕੋਈ ਗੱਲਬਾਤ ਕਰੂੰਗਾ, ਕੋਈ ਗੱਲ ਨੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਭਾਰਤ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਨਤ, ਜਿਹੜੀ ਮੈਂ ਤੁਹਾਡਾ, ਮੈਂ ਨੀ ਹੈਗਾ ਪ੍ਰੋਗਰਾਮ ਨੀ, ਮੈਂ ਪ੍ਰੋਗਰਾਮ ਤੁਹਾਡਾ ਰਿਵਰਸ ਕਰਕੇ ਕਿੱਦਾਂ ਕਰਕੇ ਦੇਖ ਲੈਂਦਾ ਹੁੰਦਾ।
1: ਬਿਲਕੁਲ
0: ਤੇ ਬਾਕੀ ਮਿੱਤੋਂ ਕੋਈ ਸ਼ਬਦ ਗੁਰਬਾਣੀ ਦਾ ਬੋਲਿਆ ਗਿਆ ਹੋਵੇ ਜਾਂ ਪੁਰਾਣਾ, ਮੈਂ ਜੀ ਕਿਵੇਂ ਦਾ ਜਾਣ।
1: ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਸ ਜੀ ਲਸ਼ਕਰੀ ਰਾਮ ਜੱਖੂ ਜੀ ਆਪਣੇ ਨਾਲ ਜੁੜੇ ਸੀ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਆਪਣੀ ਕਵਿਤਾ ਦੇ ਜ਼ਰੀਏ ਜਿਹੜਾ ਸਾਂਝ ਪਾ ਕੇ ਗਏ ਨੇ, ਤੇ ਗੁਰੂ ਸਾਹਿਬ ਨੂੰ ਲਸਾਨੀ ਸ਼ਹਾਦਤ ਨੂੰ ਯਾਦ ਕਰਕੇ ਗਏ ਨੇ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰ ਕੇ ਤੇ ਆਗਿਆ ਲੈਂਦੇ ਹਾਂ, ਤੇ ਸੁਨੇਹੇ ਦੀ ਬਾਤ ਪਾ ਲਈਏ। ਕਿੱਥੇ ਚਲੇ ਗਏ ਜੀ ਸੁਨੇਹੇ? ਤੇ ਅੱਜ ਪ੍ਰੋਗਰਾਮ ਦਾ ਸਮਾਂ ਵੀ ਤਕਰੀਬਨ ਕੰਪਲੀਟ ਹੋ ਚੱਲਿਆ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਚੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ, ਦਵਿੰਦਰ ਕੌਰ ਜੀ।

ਉਹਨਾਂ ਦਾ ਵੀ ਬਹੁਤ ਬਹੁਤ ਸਭ ਦਾ ਸ਼ੁਕਰੀਆ ਧੰਨਵਾਦ ਹੈ। ਅਤੇ ਨਾਲ ਨਾਲ ਤੁਹਾਡੇ ਸੁਨੇਹੇ ਨੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਭੇਜਦੇ ਆ, ਅਤੇ ਜੀਆਂ ਨੂੰ ਕਹਿੰਦੇ ਨੇ ਜੀ, ਅਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ ਜੀ, ਬਹੁਤ ਬਹੁਤ ਸ਼ੁਕਰੀਆ, ਫੁੱਲ ਗੁਲਾਬ ਭੇਜੇ ਨੇ। ਤੇ ਜਾਣੀਆਂ ਚਾਲ ਕਹਿੰਦੇ ਭਾਰਤ ਵੀਰ ਗੱਡੀ ਦੀ ਹੀਟ ਦੇ ਉੱਤੇ ਏ ਸੀ ਵੀ ਕਹਿੰਦੇ ਡਰਾਈਵਰ ਨੂੰ ਬੇਹੋਸ਼ੀ ਜਿਹੀ ਦਾ ਜਿਹੜਾ ਅਹਿਸਾਸ ਜਿਹਾ ਹੁੰਦਾ ਹੈ ਜੀ, ਬਿਲਕੁਲ ਜੀ। ਤੇ ਮੁਕੱਦਰ ਜੀ ਕਹਿੰਦੇ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ, ਲਾਈਕ ਨੰਬਰ 7। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਆਸ਼ੀਰਵਾਦ ਭੇਜਿਆ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਮਾਲ ਸੁਰਿੰਦਰ ਜੀ ਲਿਖਦੇ ਆ ਕਿ ਕੰਗ੍ਰੈਚੁਲੇਸ਼ਨ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਕਰਜ਼ਾ ਵੀ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ। ਮਲੂਕ ਸਿੰਘ ਬਾਈ ਜੀ ਜੁੜੇ ਹੋਏ ਨੇ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਹੈ ਜੀ, ਪਿਆਰ ਭਰੀ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਮੁੱਦਿਆਂ ਦੇ ਉੱਤੇ ਰਾਜਨ ਜੀ, ਸ਼ੁਕਰੀਆ ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ ਔਜਲਾ ਸਾਹਿਬ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਪੁਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਮੁਬਾਰਕਬਾਦ ਹੈ ਪੁਰੇਵਾਲ ਸਾਹਿਬ, ਫਰਾਂਸ ਦੀ ਟੀਮ ਜਿੱਤੀ ਹੈ ਪਿਛਲੇ ਦਿਨਾਂ ਦੇ ਵਿੱਚ। ਤੇ ਮਲੂਕ ਸਿੰਘ ਜੀ ਲਿਖਦੇ ਆ ਔਲਖ ਸਾਹਿਬ ਬਹੁਤ ਵਧੀਆ ਬਾਈ ਜੀ, ਸ਼ੁਕਰੀਆ ਦੋਸਤੋ ਇਸ ਦੇ ਨਾਲ ਹੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਫਰਾਈਡੇ ਵਾਲਾ ਦਿਨ ਹੈ। ਤੇ ਆਪਾਂ ਕਿਤਾਬ ਦੀ ਗੱਲ ਕਰਾਂਗੇ, ਮਾਊਂਟਬੈਟਨ ਦੀ ਗੱਲ ਕਰਾਂਗੇ ਨਾਲ, ਪੰਜਾਬ ਕਿਤਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਜਿਹੜਾ ਇਤਿਹਾਸ ਆਪਾਂ ਫਰੋੜ ਰਹੇ ਹਾਂ ਤੇ ਗੱਲਾਂ ਬਾਤਾਂ ਉਹ ਕਰ ਰਹੇ ਹਾਂ, ਉਹਦੇ ਵਿੱਚੋਂ ਸਾਂਝ ਪਾਵਾਂਗੇ ਅਗਲੇ ਲੜੀਵਾਰ ਚੈਪਟਰ ਦੀ। ਤੇ ਦੇਸ਼ ਦੇ ਦੀਆਂ ਖ਼ਬਰਾਂ ਤੇ ਚਰਚਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਸਾਂਝਾ ਕਰ ਦਿਆ ਕਰੋ, ਤੇ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਕਰ ਲੈਣ, ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਂਦਾ ਹੈ। ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ, ਤੇ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਗੱਲ ਹੁੰਦੀ ਹੈ, ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਸਿੱਖਣ ਨੂੰ ਮਿਲਦਾ। ਇਸੇ ਤਰ੍ਹਾਂ ਸਾਂਝ ਬਰਕਰਾਰ ਰਹੇ, ਇਸੇ ਵਾਅਦੇ ਦੇ ਨਾਲ ਮੁਲਾਕਾਤ ਲੈਂਦੇ ਹਾਂ ਅਗਲੇ ਦਿਨ ਦੇ ਵਿੱਚ ਕੱਲ ਦੀ। ਤੇ ਹੁਣ ਲੈਂਦੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਗੀਜ਼ ਦੇ ਨਾਲ ਹੀ ਦੋਸਤੋ, ਸਤਿ ਸ਼੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਇੱਕ ਵਾਰੀ ਫਿਰ ਤੋਂ ਦੁਆਬਾ ਰੇਡੀਓ ਦੇ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਜੁੜ ਚੁੱਕੇ ਹਾਂ। ਬੁੱਧਵਾਰ ਵਾਲਾ ਦਿਨ ਹੈ ਤੇ ਅੱਜ ਦਾ ਮੁੱਦਾ ਹੈਗਾ ਦਾਨ ਪੁੰਨ, ਚੈਰਿਟੀ। ਇਹਦਾ ਮਕਸਦ ਤੇ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਫਿਰ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਆਖਰ ਦੇ ਵਿੱਚ ਤੁਹਾਡੇ ਨਾਲ ਫਿਰ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੀ ਸਾਂਝ ਜਿਹੜੀ ਪਾਵਾਂਗੇ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਵਟ ਸਟੂਡੀਓ ਦਾ ਨੰਬਰ ਹੈ ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ, ਦੁਨੀਆਂ ਦੇ ਬਾਹਰੋਂ ਵੀ, ਚੰਦ ਤੋਂ ਵੀ ਜੁੜ ਸਕਦੇ ਹੋ ਜੇਕਰ ਉਥੇ ਬੈਠੇ ਸੁਣਦੇ ਹੋ ਤਾਂ। ਗੱਲਾਂ ਬਾਤਾਂ ਕਰਾਂਗੇ ਸਾਰੀਆਂ ਹੀ ਰਲ ਮਿਲ ਕੇ, ਵਿਚਾਰ ਵਟਾਂਦਰਾ ਹੋਵੇਗਾ ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ। ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਹੋ ਗਏ ਨੇ। ਮੌਸਮ ਬੜਾ ਸੁਹਾਵਣਾ ਹੋਇਆ, ਨਾ ਠੰਡ ਨੇ ਨਾ ਗਰਮੀ, ਵਿਚ ਵਿਚ ਮੀਂਹ ਪੈ ਜਾਂਦਾ ਤੇ ਵਿਚ ਵਿਚ ਧੁੱਪ ਨਿਕਲ ਆਉਂਦੀ ਹੈ। ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੀਨਰੀ ਜਿਹੜੀ ਹੈ ਛਾਈ ਪਈ ਹੈ ਤੇ ਫਸਲਾਂ ਜਿਹੜੀਆਂ ਨੇ ਉਹ ਵੀ ਲਹਿਰਾਉਣ ਲੱਗ ਪਈਆਂ ਨੇ ਤੇ ਇਸ ਦੇ ਨਾਲ ਹੀ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਾਂਗੇ ਤੇ ਉਮੀਦ ਕਰਦੇ ਹਾਂ ਨਾਲ ਨਾਲ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦਰੁਸਤ ਕਰਾ ਦਿਓ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਆਪਾਂ ਤਸੱਲੀ ਦੇ ਨਾਲ ਕੀਤਾ ਜਾ ਸਕੇ ਤੇ ਇਸ ਦੇ ਨਾਲ ਹੀ ਫਿਨਲੈਂਡ ਦੇ ਵਿਚ ਸਮਾਂ ਤੇ ਸਥਿਤੀ ਤੁਹਾਨੂੰ ਦੱਸੇ ਦਿੱਤੀ ਹੈ ਤੇ ਮੌਸਮ ਦੇ ਬਾਰੇ। ਭਾਰਤ ਦੇ ਵਿਚ ਰਾਤ ਦੇ ਇਸ ਵਕਤ 9:37 ਦਾ ਸਮਾਂ ਹੋ ਚੁੱਕਿਆ ਹੈ। ਇਸ ਦੇ ਨਾਲ ਹੀ UK ਦੇ ਵਿਚ ਸ਼ਾਮ ਦੇ 5:07 ਹੋ ਗਏ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ 9:07 ਸਵੇਰ ਦਾ ਸਮਾਂ ਹੈ ਤੇ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਜਿਹੜੀ ਹੈ ਨਵੀਂ ਸਵੇਰ ਸ਼ੁਰੂ ਹੋ ਚੁੱਕੀ ਹੈ। ਕੈਨੇਡਾ ਅਮਰੀਕਾ ਦੇ ਵਿਚ ਜਿਹੜੇ ਇਹ ਮੈਚ ਖੇਡੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਉਹਦਾ ਵੀ ਅੱਗੇ ਜਾ ਕੇ ਵਾਰਤਾਲਾਪ ਜ਼ਰੂਰ ਸਾਂਝੀ ਕਰਾਂਗੇ ਜੋ ਨਵੀਂ ਅਪਡੇਟ ਹੈ। ਵੈਸੇ ਫਰਾਂਸ ਨੇ ਕਾਫੀ ਜ਼ੋਰ ਲੱਗਿਆ ਪਹਿਲਾਂ, ਫਰਾਂਸ ਦਾ ਜਿਹੜਾ ਸੀਗਾ ਆਪਣੇ ਕੱਲ ਸੈਨੇਗਲ ਟੀਮ ਦੇ ਨਾਲ ਤੇ ਉਹਦੇ ਵਿਚ ਕਾਫੀ ਜਿਹੜਾ ਲੱਗਦਾ ਸੀਗਾ ਕਿ ਫਰਾਂਸ ਜਿਹੜਾ ਜਿੱਤ ਨਹੀਂ ਪਾਏਗਾ, ਪਰ ਆਖਰ ਦੇ ਵਿਚ ਕਿਤੇ ਨਾ ਕਿਤੇ 3-1 ਦੇ ਨਾਲ ਗੋਲ ਜਿਹੜੇ ਨੇ ਸੈਨੇਗਲ ਜਿਹੜੇ ਕਾਫੀ ਵਧੀਆ ਨੌਜਵਾਨ ਮੁੰਡੇ ਬੜੇ ਤੇਜ਼ ਤਰਾਰ ਸਨ ਤੇ ਉਹਨਾਂ ਨੇ ਗੋਲ ਜਿਹੜੇ ਕੀਤੇ, ਇੱਕ ਅੱਧਾ ਗੋਲ ਕੀਤਾ 18 ਸਾਲ ਦਾ ਜਿਹੜਾ ਮੁੰਡਾ ਨਵਾਂ ਪਾਇਆ ਚੇਂਜ ਕਰਕੇ ਤੇ ਆਖਰ ਦੇ ਵਿਚ ਉਹਨੇ ਇੱਕ ਗੋਲ ਦਾਗਿਆ ਤੇ ਇਸੇ ਤਰ੍ਹਾਂ ਦੋਸਤੋ ਨਾਲ ਦੀ ਨਾਲ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਹੋਈਆਂ ਤੇ ਅੱਜ ਦੇ ਵਿਚਾਰ 17 June 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਖੂਨਦਾਨ ਮਹਾਦਾਨ ਹੈ ਪਰ ਇਹਦੇ ਜਿਹੜੇ ਨੇ ਦੋ ਮਿੱਠੇ ਬੋਲ ਬੋਲਣ ਦੇ ਨਾਲ ਕਿਸੇ ਦਾ ਖੂਨ ਵੱਧ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਖੂਨਦਾਨ ਹੀ ਹੋ ਜਾਂਦਾ ਹੈ ਕਹਿੰਦੇ, ਜਾਣੀ ਕਿ ਚਿਹਰੇ ਦੇ ਉੱਤੇ ਮੁਸਕਾਨ ਲਿਆ ਦਿੱਤੀ ਜਾਵੇ ਤਾਂ। ਅੱਜ ਦੇ ਦਿਹਾੜੇ ਦੇ ਉੱਤੇ 17 June 1799 ਨੂੰ ਜਦੋਂ ਯਾਦ ਕਰਦੇ ਹਾਂ ਤਾਂ ਕੁਝ ਕਮੈਂਟ ਦੋਸਤਾਂ ਦੇ ਆ ਰਹੇ ਨੇ, ਬਾਕੀ ਉਮੀਦ ਕਰਦੇ ਹਾਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੋਵੇਗਾ ਤੇ ਹਾਂਜੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ ਤੇ ਇਸ ਦੇ ਨਾਲ ਹੀ 1799 ਦੇ ਵਿਚ ਅੱਜ ਦੇ ਦਿਹਾੜੇ ਦੇ ਉੱਤੇ 17 ਨੂੰ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਸਾਮਰਾਜ ਦੇ ਵਿਚ ਇਟਲੀ ਨੂੰ ਮਿਲਾਇਆ ਸੀ, ਜਾਣੀ ਕਿ ਇਕੱਠਾ ਕਰ ਲਿਆ ਸੀ ਤੇ 1950 ਦੇ ਵਿਚ ਸ਼ਿਕਾਗੋ ਅਮਰੀਕਾ ਦੇ ਵਿਚ ਸਰਜਨ ਰਿਚਾਰਡ ਲਾਲਜ਼ ਨੇ ਗੁਰਦਾ ਬਦਲੀ ਦਾ ਜਿਹੜਾ ਸੀ ਪਹਿਲਾ ਕਾਮਯਾਬੀ ਓਪਰੇਸ਼ਨ ਕਰ ਲਿਆ ਸੀ। 1963 ਦੇ ਵਿਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਕੂਲਾਂ ਦੇ ਵਿਚ ਲਾਰਜ ਪ੍ਰੇਅਰ ਜਿਹੜੀ ਹੈ ਉਹਦੇ ਉੱਤੇ ਬਾਈਬਲ ਦੀ ਲਾਜ਼ਮੀ ਪੜ੍ਹਾਈ ਦੇ ਉੱਤੇ ਪਾਬੰਦੀ ਲਾਈ ਸੀ ਤੇ 1967 ਦੇ ਵਿਚ ਚੀਨ ਨੇ ਪਹਿਲਾ ਹਾਈਡਰੋਜਨ ਧਮਾਕਾ ਕੀਤਾ ਤੇ 2013 ਦੇ ਵਿਚ ਉੱਤਰਾਖੰਡ ਦੇ ਕੇਦਾਰਨਾਥ ਦੇ ਵਿਚ ਤੂਫਾਨ ਤੇ ਹੜ੍ਹਾਂ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਤਬਾਹੀ ਜਿਹੜੀ ਮਚੀ ਸੀ। ਖੂਨਦਾਨ ਦੀ ਦੋਸਤੋ ਗੱਲ ਕੀਤੀ ਹੈ ਜਿੱਥੇ ਜੈਨ ਦੇ ਵਿਚ ਸ਼ੰਮੀ ਜੀ ਦੇ ਨਾਲ ਇਹ ਜਿਹੜਾ ਸ਼ੰਮੀ ਜੀ ਨੇ ਵੈਸੇ ਇਹ ਮੁੱਦਾ ਸੁਲਝਾਇਆ ਤੇ ਇਹਦੇ ਉੱਤੇ ਗੱਲਬਾਤ ਚਰਚਾ ਹੋਣੀ ਚਾਹੀਦੀ ਹੈ, ਇਸਦੇ ਚੰਗੇ ਪਹਿਲੂਆਂ ਨੂੰ ਵੀ ਪਛਾਣਨ ਦੀ ਜ਼ਰੂਰਤ ਹੈ ਤੇ ਮਾੜੇ ਪਹਿਲੂਆਂ ਤੋਂ ਬਚਣ ਦੀ ਜ਼ਰੂਰਤ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ ਤਾਂ ਕਿ ਕਮਜ਼ੋਰੀ ਮਹਿਸੂਸ ਨਾ ਹੋਵੇ। ਕਈਆਂ ਨੂੰ ਇਹ ਡਰ ਰਹਿੰਦਾ ਯਾਰ ਕਿਤੇ ਖੂਨ ਕਢਵਾ ਲਿਆ ਤਾਂ ਦੇ ਦਿੱਤਾ ਦਾਨ ਕਰ ਦਿੱਤਾ ਤਾਂ ਕਿਤੇ ਮੇਰਾ ਹੀ ਖੂਨ ਨਾ ਮਤਲਬ ਕਿ ਘੱਟ ਜਾਵੇ ਕਿਤੇ। ਅਤੇ ਖੂਨ ਜਿਹੜਾ ਭਾਈ 24 ਘੰਟਿਆਂ ਦੇ ਵਿੱਚ ਜਿੰਨਾ ਤੁਸੀਂ ਖੂਨ ਦਾਨ ਕੀਤਾ ਉਹ ਤਕਰੀਬਨ ਪੂਰਾ ਹੋ ਜਾਂਦਾ ਹੈ 24 ਤੋਂ 48 ਘੰਟੇ ਦੇ ਵਿੱਚ। ਇਹਦੇ ਵਿੱਚ ਡਰਨ ਦੀ ਜ਼ਰੂਰਤ ਨਹੀਂ ਹੈ। ਅਤੇ ਖੂਨਦਾਨ ਕਰਨ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਚੱਕਰ ਆਉਣ, ਥਕਾਵਟ, ਅਨੀਮੀਆ ਜਾਂ ਕਮਜ਼ੋਰੀ ਮਹਿਸੂਸ ਕਰਦੇ ਨੇ। ਅਜਿਹੀ ਸਥਿਤੀ ਦੇ ਵਿੱਚ ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਬਣਾਉਣਾ, ਇਹਦੇ ਬਾਰੇ ਜਦੋਂ ਗੱਲਬਾਤ ਕਰਦੇ ਹਾਂ, ਜਾਗਰੂਕਤਾ ਜਦੋਂ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਆਪ ਦੇ ਵਿੱਚ ਲਿਆਉਣ ਦੀ ਗੱਲ ਕਰਦੇ ਹਾਂ, ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਜਿਹੜਾ ਹੋਣਾ ਚਾਹੀਦਾ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ਖਾਣਾ ਚਾਹੀਦਾ ਤਾਂ ਜੋ ਤੁਹਾਨੂੰ ਸਰੀਰਕ ਕਮਜ਼ੋਰੀ ਜਾਂ ਚੱਕਰ ਆਉਣ ਦੀ ਸਮੱਸਿਆ ਨਾ ਹੋਵੇ। ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਦਾਨ ਕਰਨ ਤੋਂ ਪਹਿਲਾਂ ਖੂਨ ਨੂੰ ਪਹਿਲਾਂ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖੋ, ਯਾਨੀ ਕਿ ਪਾਣੀ ਜਿਹੜਾ ਪੀਣਾ ਜਾਂ ਨਹੀਂ ਪੀਣਾ ਉਹਦੇ ਉੱਤੇ ਪਰਹੇਜ ਕਰਨਾ। ਖੂਬ ਪਾਣੀ ਪੀਓ, ਜਾਨੀ ਆਪਣੇ ਆਪ ਨੂੰ ਹਾਈਡਰੇਟ ਨਾ ਕਰੋ ਅਤੇ ਪਾਣੀ ਦੀ ਜਿਹੜਾ ਇਸਤੇਮਾਲ ਹੈ ਵੱਧ ਤੋਂ ਵੱਧ ਕਰੋ, ਕਿਉਂਕਿ ਅੱਧਾ ਖੂਨ ਪਾਣੀ ਦੇ ਨਾਲ ਬਣਿਆ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਦਾ ਜਿਹੜਾ ਜ਼ਿਆਦਾ ਸੇਵਨ ਕਰੋ, ਅਤੇ ਕਿਉਂਕਿ ਖੂਨ ਦੇਣ ਤੋਂ ਬਾਅਦ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ। ਸਰੀਰ ਦੇ ਵਿੱਚ ਆਇਰਨ ਦਾ ਪੱਧਰ ਘੱਟ ਹੋਣ ਦੇ ਕਾਰਨ ਥਕਾਵਟ ਮਹਿਸੂਸ ਕੀਤੀ ਜਾ ਸਕਦੀ ਹੈ। ਆਇਰਨ ਬਹੁਤ ਮਹੱਤਵਪੂਰਨ ਜਿਹੜਾ ਖਣਿਜ ਹੈ ਸਾਡੇ ਸਰੀਰ ਦੇ ਵਿੱਚ, ਅਤੇ ਵੈਸੇ ਤਾਂ ਦੁਨੀਆਂ ਦੇ ਵਿੱਚ ਵੀ ਲੋਹਾ ਜਿਹੜਾ ਉਹਨੂੰ ਮਤਲਬ ਕਿ ਆਪਾਂ ਚਲੋ ਅਸਲੀ ਸਿੱਧਾ ਲੋਹਾ ਤਾਂ ਨਹੀਂ ਖਾ ਸਕਦੇ, ਪਰ ਜਿਹੜਾ ਦੁਨੀਆਦਾਰੀ ਦੇ ਵਿੱਚ ਸਟੀਲ ਮਾਰਕੀਟ ਹੈ ਜਾਂ ਲੋਹੇ ਦੀ ਮਾਰਕੀਟ ਹੈ ਉਹਨੇ ਤਾਂ ਅੰਬਰਾਂ ਨੂੰ ਛੂਹੇ ਨੇ, ਆਪਣਾ ਸਾਰਾ ਕੁਝ ਹੱਥ ਲਾਏ ਹੋਏ ਨੇ। ਅਤੇ ਆਪਾਂ ਆਪਣੇ ਸਰੀਰ ਦੇ ਜਿਹੜਾ ਆਇਰਨ ਦੀ ਗੱਲ ਕਰਦੇ ਹਾਂ, ਜਿਹਦੀ ਵਰਤੋਂ ਸਰੀਰ ਹੀਮੋਗਲੋਬਿਨ ਬਣਾਉਣ ਦੇ ਲਈ ਕਰਦਾ ਹੈ। ਹੀਮੋਗਲੋਬਿਨ ਤੁਹਾਡੇ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਲੈ ਕੇ ਜਾਣ ਦੇ ਲਈ ਜਿਹੜਾ ਜ਼ਿੰਮੇਵਾਰ ਹੈ, ਸਹਾਈ ਹੁੰਦਾ ਹੈ। ਹੀਮੋਗਲੋਬਿਨ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਪਹੁੰਚਾਉਣ ਦੇ ਲਈ ਜ਼ਿੰਮੇਵਾਰੀ ਲੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਤੁਸੀਂ ਆਇਰਨ ਦੇ ਨਾਲ ਭਰਪੂਰ ਭੋਜਨ ਜਿਵੇਂ ਕਿ ਚਿਕਨ, ਆਂਡਾ, ਮੱਛੀ, ਸਮੁੰਦਰੀ ਮੱਛੀ ਜਿਵੇਂ ਕਿ ਟੁਨਾ ਫਿਸ਼ ਜਿਹੜੀ ਹੈ, ਜੈਪਨੀਜ਼ ਫਿਸ਼ ਆ ਕਾਫੀ ਮਸ਼ਹੂਰ ਹੈ, ਝੀਂਗਾ, ਕੇਕੜੇ ਹੋ ਗਏ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਸ਼ੱਕਰਗੰਤੀ, ਬੀਨਸ, ਚੁਕੰਦਰ, ਬਰੋਕਲੀ, ਸਾਗ ਖਾ ਸਕਦੇ ਹੋ, ਯਾਨੀ ਕਿ ਸੁਪਰ ਫੂਡ ਜਿਹੜੇ ਨੇ ਉਹਨਾਂ ਦੀ ਜੜੀ ਹੈ ਇਸਤੇਮਾਲ ਜ਼ਿਆਦਾ ਕਰਨੀ ਹੈ। ਕਈ ਫਲਾਂ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ ਅਤੇ ਇਸ ਦੇ ਲਈ ਤੁਸੀਂ ਨਿੰਬੂ ਜਾਤੀ ਜਿਹੜੀ ਹੈ ਜਾਂ ਪ੍ਰਜਾਤੀ ਜਿਹੜੀ ਹੈ ਫਲ ਅਤੇ ਇਸਦਾ ਜਿਹੜਾ ਜੂਸ ਹੈ, ਕੀਵੀ, ਅਨਾਨਾਸ, ਅੰਬ, ਪਪੀਤਾ, ਸਟ੍ਰਾਬੇਰੀ, ਬਲੂਬੇਰੀ, ਕ੍ਰੈਨਬੇਰੀ, ਕੈਟਲੋਪ, ਟਮਾਟਰ, ਤਰਬੂਜ ਆਦਿ ਜਿਹੜੇ ਖਾ ਸਕਦੇ ਹੋ। ਇਹ ਭਾਈ ਇਹਦਾ ਮਤਲਬ ਇਹ ਨੀਗਾ ਵੀ ਤੁਸੀਂ ਅੱਜ ਖੂਨਦਾਨ ਕਰਕੇ ਆਏ ਹੋ ਅਤੇ ਆ ਕੇ ਤੁਸੀਂ ਇਹ ਚੀਜ਼ਾਂ ਖਾਣ ਲੱਗ ਗਏ ਸ਼ਕਲੀਆਂ ਅਤੇ ਤੁਹਾਡਾ ਸਾਰੇ ਵਿਟਾਮਿਨ ਜਾਂ ਹੋਰ ਸਾਰੀਆਂ ਜਿਹੜੀਆਂ ਆਇਰਨ ਆ ਹੋਰ ਜਿਹੜੀਆਂ ਜ਼ਰੂਰਤਾਂ ਨੇ ਸੀ ਵਿਟਾਮਿਨ ਡੀ ਵਿਟਾਮਿਨ ਉਹ ਪੂਰਾ ਹੋ ਜਾਏਗਾ। ਇਹ ਲਗਾਤਾਰਤਾ ਦੇ ਵਿੱਚ ਮਤਲਬ ਕਿ ਖਾਣਾ ਘੱਟੋ ਘੱਟ 6 ਮਹੀਨੇ ਸਾਲ ਲਗਾਤਾਰਤਾ ਦੇ ਵਿੱਚ ਤਾਂ ਉਹ ਜਿਹੜੀ ਉਹ ਤੁਹਾਡੇ ਤੱਤ ਆਉਂਦੇ ਹੈ। ਇਹ ਨਹੀਂ ਕਿ ਡਾਕਟਰ ਕਹਿੰਦਾ ਭਾਈ ਜਦੋਂ ਬਿਮਾਰ ਹੋ ਜਾਂਦੇ ਹੋ ਡਾਕਟਰ ਨੂੰ ਨਬਜ਼ ਫੜਾਉਂਦੇ ਹੋ ਤਾਂ ਡਾਕਟਰ ਕਹਿੰਦਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਪਰ ਘਰ ਜਾਂਦੇ ਜਾਂਦੇ ਇੱਕ ਜੂਸ ਦਾ ਗਲਾਸ ਲੈ ਜਿਓ ਅਤੇ ਸ਼ਾਮ ਨੂੰ ਸਵੇਰ ਸ਼ਾਮ ਨੂੰ ਜ਼ਰੂਰ ਪੀਣਾ, ਰੋਜ਼ ਪੀਣਾ, ਅਤੇ ਉਹ ਲੱਗਦਾ ਕਿ ਭਾਈ 2-3 ਪੀ ਗਲਾਸ ਪੀ ਕੇ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਇੱਕ ਡੋਲੇ ਫਲਾਉਣ ਲੱਗ ਜਾਂਦੇ ਹੋ। ਉਹਦੇ ਨਾਲ ਉਹ ਚੀਜ਼ ਮਹਿਸੂਸ ਨਹੀਂ ਹੋਣੀ ਜਾਂ ਸਰੀਰ ਨੂੰ ਉਨੀ ਕੁ ਤਾਂ ਲੱਗਦੀ ਵੀ ਨਹੀਂ ਹੈ, ਕਿਉਂਕਿ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ। ਜੋ ਵੀ ਚੀਜ਼ ਆਪਾਂ ਖਾਂਦੇ ਹਾਂ ਲਗਾਤਾਰਤਾ ਦੇ ਵਿੱਚ ਉਹ ਫਿਰ ਹੌਲੀ ਹੌਲੀ ਸਾਡੇ ਸਰੀਰ ਦੇ ਨਾਲ ਜੁੜਨੀ ਸ਼ੁਰੂ ਹੁੰਦੀ ਹੈ। ਇਹ ਨਹੀਂ ਕਿ ਭਾਈ 1-2 ਦਿਨ ਖਾ ਕੇ ਤਾਂ ਗੱਲ ਨਿਬੇੜੀ। ਜੇਕਰ ਤੁਹਾਨੂੰ ਖੂਨ ਦੇਣ ਦੇ ਲਈ ਜਾਣਾ ਪਵੇ ਕਿਤੇ ਤਾਂ ਇਹਨਾਂ ਦੇ ਵਿੱਚੋਂ ਕਿਸੇ ਵੀ 2-3 ਫਲਾਂ ਦਾ ਸੇਵਨ ਜ਼ਰੂਰ ਕਰੋ। ਜਦੋਂ ਤੁਸੀਂ ਖੂਨਦਾਨ ਦੀ ਪ੍ਰਕਿਰਿਆ ਦੇ ਦੌਰਾਨ ਕੁਝ ਤਰਲ ਪਦਾਰਥ ਗੁਆ ਦਿੰਦੇ ਹੋ ਤਾਂ ਤੁਹਾਡੇ ਬਲੱਡ ਪ੍ਰੈਸ਼ਰ ਦਾ ਪੱਧਰ ਘੱਟ ਸਕਦਾ ਹੈ, ਸ਼ੂਗਰ ਜਿਹੜੀ ਹੈ ਘੱਟ ਜਾਂਦੀ ਹੈ, ਤੁਹਾਨੂੰ ਚੱਕਰ ਆਉਣੇ ਮਹਿਸੂਸ ਹੋ ਸਕਦੇ ਹੈ ਅਤੇ ਅਮੈਰੀਕਨ ਰੈੱਡ ਕਰਾਸ ਮੁਤਾਬਕ ਖੂਨਦਾਨ ਕਰਨ ਤੋਂ ਪਹਿਲਾਂ 2 ਕੱਪ ਪਾਣੀ ਪੀਣਾ ਕਾਫੀ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਨਹੀਂ ਖਾਣਾ ਜਿਹੜਾ ਪਰਹੇਜ਼ ਕਰਨਾ ਹੈ, ਕੁਝ ਖਾਸ ਕਿਸਮ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਖੂਨ ਤੇ ਮਾੜਾ ਜਿਹੜਾ ਪ੍ਰਭਾਵ ਪੈ ਸਕਦਾ ਹੈ। ਖੂਨਦਾਨ ਕਰਨ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ, ਕੋਈ ਨਸ਼ਾ ਨਾ ਕੀਤਾ ਹੋਵੇ, ਇਹ ਤੁਹਾਨੂੰ ਹਾਈਡਰੇਟ ਕਰ ਸਕਦਾ ਹੈ। 24 ਘੰਟੇ ਪਹਿਲਾਂ ਸ਼ਰਾਬ ਦਾ ਸੇਵਨ ਬੰਦ ਕਰ ਦਿਓ। ਇਸ ਤੋਂ ਇਲਾਵਾ ਚਰਬੀ ਵਾਲੇ ਭੋਜਨ, ਜੰਕ ਫੂਡ, ਚਾਹ, ਕੌਫੀ, ਉੱਚ ਕੈਲਸ਼ੀਅਮ ਵਾਲੇ ਭੋਜਨ ਨਾ ਖਾਓ। ਇਸ ਤੋਂ ਇਲਾਵਾ 24 ਤੋਂ 48 ਘੰਟੇ ਪਹਿਲਾਂ ਰੈੱਡ ਵਾਈਨ, ਚਾਕਲੇਟ, ਐਸਪਰੀਨ ਦਾ ਜਿਹੜਾ ਸੇਵਨ ਬੰਦ ਕਰ ਦਿਓ। ਖੂਨਦਾਨ ਕਰਨ ਤੋਂ ਬਾਅਦ ਕੀ ਖਾਣਾ ਹੈ ਉਹਦਾ ਤੁਹਾਨੂੰ ਦੱਸਿਆ ਵੀ ਹੈ ਪਹਿਲਾਂ ਕਿ ਤੁਹਾਨੂੰ ਹਲਕਾ ਸਨੈਕ ਅਤੇ ਪੀਣ ਦੇ ਲਈ ਜਿਹੜਾ ਕੁਝ ਦਿੱਤਾ ਜਾਵੇਗਾ। ਇਹ ਜਿਹੜਾ ਤੁਹਾਡੇ ਬਲੱਡ ਸ਼ੂਗਰ ਅਤੇ ਤਰਲ ਪਦਾਰਥਾਂ ਨੂੰ ਸਥਿਰ ਕਰਨ ਦੇ ਵਿੱਚ ਮਦਦਗਾਰ ਹੋਏਗਾ। ਅਗਲੇ 24 ਘੰਟਿਆਂ ਦੇ ਵਿੱਚ ਵਾਧੂ 4 ਕੱਪ ਪਾਣੀ ਪੀ ਲਿਓ ਤੇ ਆਪਣੇ ਤਰਲ ਪਦਾਰਥ ਦੀ ਕਮੀ ਨੂੰ ਪੂਰਾ ਕਰਨ ਤੇ ਇਸ ਨੂੰ ਸਰੀਰ ਦੇ ਵਿੱਚ ਵਾਪਸ ਬਣਾਉਣ ਦੇ ਲਈ ਅਲਕੋਹਲ ਦੇ ਸੇਵਨ ਤੋਂ ਬਚਣਾ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਖਾਸ ਗੱਲਾਂ ਬਾਤਾਂ। ਖੂਨਦਾਨ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ। ਮਲੂਕ ਸਿੰਘ ਜੀ, ਜਿਮੀ ਕਾਟਰਬਾਈ ਜੀ, ਪਰਮਿੰਦਰ ਬੰਨ ਜੀ ਆਪਣੇ ਫਗਵਾੜੇ ਤੋਂ, ਤੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ, ਦਵਿੰਦਰ ਭਾਰਤ ਜੀ ਜੂਏ ਤੋਂ, ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਕੁਝ ਕਮੈਂਟ ਦੇਖ ਨਹੀਂ ਰਹੇ। ਸੁਰਜੀਤ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਦੋਸਤੋ, ਗੱਲ ਕਰਦੇ ਹਾਂ ਅਗਲੀਆਂ, ਜਿਹੜਾ ਅੱਜ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਵੱਧਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਜਿਹਦੇ ਉੱਤੇ ਕਾਲ ਕਰਕੇ ਤੇ ਅੱਜ ਦਾਨ ਪੁੰਨ ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਦਾਨ ਪੁੰਨ ਦੀ ਜਦੋਂ ਗੱਲ ਕਰਦੇ ਹਾਂ, ਅਸਲ ਦੇ ਵਿੱਚ ਇਹਦੀ ਮਹੱਤਤਾ ਕੀ ਹੈ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰਾਂਗੇ। ਸ਼ਮੀ ਜੀ ਦੇ ਨਾਲ ਤਾਰਾਂ ਜੁੜ ਚੁੱਕੀਆਂ ਨੇ। ਦਾਨ ਨੂੰ ਅਕਸਰ ਸਿਰਫ ਧਨ ਦੀ ਸਹਾਇਤਾ ਦੇ ਨਾਲ ਹੀ ਜੋੜਿਆ ਜਾਂਦਾ ਹੈ ਕਿ ਭਾਈ ਕੁਝ ਨਾ ਕੁਝ ਦੇ ਦਿੱਤਾ ਜਾਵੇ, ਪਰ ਕੀ ਦਾਨ ਸਿਰਫ ਪੈਸਾ ਦੇਣ ਦਾ ਨਾਮ ਹੈ? ਇਸ ਦੇ ਵਿੱਚ ਜਿਹੜੇ ਚਰਚਾ ਨੂੰ ਆਪਾਂ ਲੈ ਕੇ ਤੁਰਾਂਗੇ ਅੱਗੇ, ਸਮਾਂ ਜਿਹੜਾ ਸਾਡਾ ਬਹੁਤ ਕੀਮਤੀ ਹੈ, ਜਾਂ ਗਿਆਨ ਇੱਕ ਦੂਸਰੇ ਨੂੰ ਵੰਡਣਾ, ਸਲਾਹ ਮਸ਼ਵਰਾ, ਚੰਗੀ ਸਲਾਹ ਲੈਣੀ ਜਾਂ ਦੇਣੀ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਵੱਖਰੇ ਵੱਖਰੇ ਵਿਸ਼ੇ ਨੇ ਜਿਹਦੇ ਉੱਤੇ ਵਾਰਤਾਲਾਪ ਕੀਤੀ ਜਾ ਸਕਦੀ ਹੈ। ਸਹਿਯੋਗ, ਹੌਸਲਾ ਤੇ ਮਨੁੱਖੀ ਸੇਵਾ ਦੀ ਦਾਨ ਦੇ ਮਹੱਤਵਪੂਰਨ ਰੂਪ ਨੇ, ਇਹਨਾਂ ਨੂੰ ਵੱਖਰੇ ਵੱਖਰੇ ਪਹਿਲੂਆਂ ਤੋਂ ਪਛਾਣਾਂਗੇ ਤੇ ਸਮਝਣ ਦੀ ਕੋਸ਼ਿਸ਼ ਇਹ ਵੀ ਨਾਲ ਕਰਾਂਗੇ ਕਿ ਦਾਨ ਦਾ ਅਸਲ ਉਦੇਸ਼ ਕੀ ਹੈ ਤੇ ਸਮਾਜ ਦੇ ਵਿੱਚ ਕਿਵੇਂ ਜਿਹੜਾ ਪੋਜ਼ਿਟਿਵਿਟੀ, ਸਕਾਰਾਤਮਕ ਬਦਲਾਅ ਲਿਆ ਸਕਦਾ ਹੈ। ਕੁਝ ਐਸੇ ਅਨਸਰ ਵੀ ਨੇ ਜਿਹਦਾ ਇਹਦਾ ਮਿਸਯੂਜ਼ ਵੀ ਕਰਦੇ ਹੈ, ਗੁੰਮਰਾਹ ਵੀ ਕਰਦੇ ਹੈ, ਲੁੱਟਾ ਮਾਰਾਂ ਵੀ ਇਸ ਉੱਤੇ ਕਰਦੇ ਹੈ। ਇਸੇ ਦੌਰਾਨ ਹੀ ਦਾਨ ਪੁੰਨ ਸਾਡੇ ਨਿੱਜੀ ਜੀਵਨ, ਮਾਨਸਿਕ ਸੰਤੁਸ਼ਟੀ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਜਾਂ ਕਰਦਾ ਹੈ? ਕਿ ਦਾਨ ਸਿਰਫ ਆਰਥਿਕ ਤੌਰ ਦੇ ਉੱਤੇ ਸਮਰਥ ਲੋਕਾਂ ਦੀ ਜ਼ਿੰਮੇਵਾਰੀ ਹੈ ਜਾਂ ਜਿਨ੍ਹਾਂ ਕੋਲ ਸਰਮਾਇਆ ਨਹੀਂ ਹੈ? ਹਰ ਵਿਅਕਤੀ ਆਪਣੀ ਸਮਰਥਾ ਤੇ ਯੋਗਤਾ ਦੇ ਅਨੁਸਾਰ ਸਮਾਜ ਦੀ ਭਲਾਈ ਦੇ ਲਈ ਯੋਗਦਾਨ ਪਾ ਸਕਦਾ ਹੈ ਕਿ ਨਹੀਂ ਪਾ ਸਕਦਾ ਜਾਂ ਕਿਵੇਂ ਪਾ ਸਕਦਾ? ਤੇ ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਵੀ ਨਾਲ ਜੁੜ ਸਕਦੇ ਹੋ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚੋਂ ਵਟਸਐਪ ਦੇ ਕਾਲ ਕਰਕੇ, ਤੇ ਨਾਲ ਨਾਲ ਆਪਣਾ ਯੂਟਿਊਬ ਦੇ ਉੱਤੇ ਵੀ ਕਮੈਂਟ ਕਰਕੇ ਸੁਝਾਅ ਦੇ ਸਕਦੇ ਹੋ, ਆਪਣਾ ਤਜਰਬਾ ਦੱਸ ਸਕਦੇ ਹੋ, ਤੇ ਹੋਰ ਵੀ ਬਹੁਤ ਸਾਰੇ ਜ਼ਰੀਏ ਨੇ। ਤੇ ਫੇਸਬੁੱਕ, ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ। ਤੇ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ, ਸ਼ਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਨਾਲ ਜੁੜਨ ਦੇ ਲਈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਨਿੱਘਾ ਜੀ ਆਇਆਂ ਜੀ।
0: ਸਤਿ ਸ੍ਰੀ ਅਕਾਲ ਆਪਣੇ ਸ਼ਮੀ ਜੀ, ਜੀ ਆਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਕਿਹੋ ਜਿਹਾ ਮੌਸਮ ਪੰਜਾਬ ਦਾ? ਪਹਿਲਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ।
1: ਮੌਸਮ ਜਿਹੜਾ ਉਹ ਮੌਸਮ ਮੁਤਾਬਕ ਪੂਰੇ ਜਲੌ ਦੇ ਵਿੱਚ ਆ
0: ਜੀ,
1: ਤੇ ਐਨ ਕਹਿ ਲੋ ਵੀ ਤਪ ਰਹੇ ਨੇ ਜਿਹੜੇ ਦਿਨ ਨੇ ਜਿੰਨੇ ਹੋਣੇ ਚਾਹੀਦੇ ਆ
0: ਜੀ,
1: ਤੋ ਕਹਿ ਸਕਦੇ ਆ ਕਿ ਸਥਿਤੀ ਕਾਬੂ ਹੇਠ ਆ
0: ਜੀ।
1: ਬੜਾ ਕਹਿ ਲੋ ਵੀ ਗਰਮੀਆਂ ਵਾਲਾ ਹਾੜ ਹੁਣ ਸ਼ੁਰੂ ਹੋਇਆ ਮਹੀਨਾ, ਤੇ ਹਾੜ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ
0: ਜੀ।
1: ਕੁਝ ਦਿਨ ਪਹਿਲਾਂ ਬਾਰਿਸ਼ ਹੋਈ, ਤੇਜ਼ ਤੂਫਾਨ ਆਏ, ਉਹਦੇ ਨਾਲ ਥੋੜਾ ਟੈਂਪਰੇਚਰ ਡਾਊਨ ਹੋਇਆ
0: ਜੀ,
1: ਤੇ ਥੋੜੀ ਰਾਹਤ ਮਿਲੀ, ਪਰ ਅੱਜ ਵੀ ਕਾਫੀ ਤਪਦਾ ਦਿਨ ਰਿਹਾ। ਤੇ ਹੁਣ ਅਸਾੜ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਇਹ ਤਪਦਾ ਹੋਇਆ ਮਹੀਨਾ ਹੀ ਹੈ,
0: ਬਿਲਕੁਲ
1: ਇਹਦੇ ਵਿੱਚ ਅਗਲੇ ਮਹੀਨੇ ਤੱਕ ਜਿਹੜੀ ਹੈ ਬਰਸਾਤ ਆਉਣ ਦੀ ਸੰਭਾਵਨਾ ਹੋ ਸਕਦੀ ਹੈ, ਪਰ ਫਿਲਹਾਲ ਚਲੋ ਵੀ ਤਪ ਹੀ ਰਿਹਾ ਕੰਮ।
0: ਕਹਿੰਦੇ ਪਹਾੜੀਆਂ ਚ ਕਾਫੀ ਮੇਲੇ ਮੂਲੇ ਲੱਗ ਗਏ ਨੇ, 15 ਲੱਖ ਗੱਡੀ ਪਹੁੰਚ ਗਈ ਹੈ ਜੀ, ਦੇਖਿਓ।
1: ਹਾਂਜੀ, ਉਹ ਫਿਰ ਇਧਰੋਂ ਇਧਰ ਜਦੋਂ ਗਰਮੀ ਲੱਗੀ ਤੇ ਬਸ ਫਿਰ ਉਧਰ ਨੂੰ ਜਿਹੜੇ ਮੁਹਾਰਾਂ ਮੁੜ ਗਈਆਂ ਪਹਾੜਾਂ ਵੱਲ,
0: ਕਿਉਂਕਿ
1: ਆਪਾਂ ਨੇ ਪੜਿਆ ਹੋਇਆ, ਸੁਣਿਆ ਹੋਇਆ, ਫਿਲਮਾਂ ਦੇਖ ਕੇ, ਨਾਟਕ ਦੇਖ ਕੇ, ਕਿਤੋਂ ਨਾ ਕਿਤੋਂ ਪਤਾ ਕੀਤਾ ਵੀ ਉਧਰ ਠੰਡਕ ਜ਼ਿਆਦਾ ਮਿਲੂ, ਤੇ ਉਧਰ ਅਸੀਂ ਜਾਂਦੇ ਹਾਂ। ਪਰ ਜਿਉਂ ਜਿਉਂ ਉਚਾਈ ਤੇ ਜਾਂਦੇ ਆ ਤਾਪਮਾਨ ਜ਼ਰੂਰ ਹੇਠਾਂ ਆਉਂਦਾ ਥੋੜਾ ਬਹੁਤ, ਪਰ ਜਿਹੜੇ ਚੀਜ਼ਾਂ ਦੇ ਭਾਅ ਹੈ ਉਹ ਪਹਾੜੀ ਜਿੰਨੇ ਉੱਚੇ ਹੋ ਜਾਂਦੇ ਆ।
0: ਬਿਲਕੁਲ, ਮੈਨੂੰ ਅੱਜ ਵੀ ਸ਼ਮੀ ਜੀ ਚੇਤੇ ਆਉਂਦਾ ਜਦੋਂ ਹਨਾ ਚਲੋ ਹੁਸ਼ਿਆਰਪੁਰ ਨੂੰ ਜਾਂਦੇ ਸੀ ਜਾਂ ਮਾਲਪੁਰ ਬੰਗਾ ਏਰੀਆ ਹੋ ਗਿਆ, ਤੇ ਇਸੇ ਤਰ੍ਹਾਂ ਬਹੁਤ ਸਾਰੀ ਐਸੀਆਂ ਸੜਕਾਂ ਨੇ ਜਿਹੜੇ ਚਾਹੇ ਲਿੰਕ ਰੋਡ ਕਹਿ ਲਓ ਤੇ ਚਾਹੇ ਹਾਈਵੇ ਸੀਗੇ ਜਾਂ ਪਹਿਲਾਂ ਮੇਨ ਜਿਹੜੇ ਹੁਸ਼ਿਆਰਪੁਰ ਨੂੰ ਨਾਲ ਜੋੜਦੇ ਸੀ ਜਾਂ ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਨੂੰ ਨਾਲ ਜੋੜਦੇ ਸੀ, ਉਹਨਾਂ ਦੇ ਉੱਤੇ ਪੂਰੀ ਮਤਲਬ ਕਿ ਇੱਕ ਗੁਫਾ ਕਹਿ ਲਓ ਰੂਪ ਦੇ ਵਿੱਚ ਸੜਕਾਂ ਦੇ ਉੱਤੇ ਛਤਰੀ ਬਣੀ ਹੋਈ ਸੀ ਦਰਖਤਾਂ ਦੀ, ਤੇ ਉਹ ਜਿੰਨੀ ਮਰਜ਼ੀ ਤਪਸ਼ ਹੁੰਦੀ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਚਲੋ ਗਰਮੀ ਤਾਂ ਪਹਿਲਾਂ ਵੀ ਇੰਨੀ ਪੈਂਦੀ ਸੀਗੀ ਜਾਂ ਇਸ ਤੋਂ ਵੱਧ ਵੀ ਪੈਂਦੀ ਰਹੀ ਹੈ, ਤੇ ਉਹ ਚਾਹੇ ਸਾਈਕਲ ਦੇ ਉੱਤੇ ਅਸੀਂ ਫੁੱਟਬਾਲ ਖੇਡਣ ਵੀ ਜਾਂਦੇ ਹੁੰਦੇ ਸੀ, ਪਰ ਇੱਦਾਂ ਦਾ ਮਹਿਸੂਸ ਜਾਂ ਤਾਂ ਕਹਿ ਲਓ ਕਿ ਜੰਗ ਹੋਵਾਂਗੇ ਉਸ ਸਮੇਂ ਟੀਨੇਜ਼ਰ ਤਾਂ ਕਰਕੇ ਨਹੀਂ ਮਹਿਸੂਸ ਹੁੰਦਾ ਹੋਊ, ਤੇ ਜਾਂ ਫਿਰ ਕਹਿ ਸਕਦੇ ਆ ਕਿ ਉਹ ਜਿਹੜਾ ਮਾਹੌਲ ਹੈ ਉਹ ਸਾਨੂੰ ਸਿਰਜਣ ਦੀ ਜ਼ਰੂਰਤ ਹੈ, ਗਰੀਨਰੀ ਜਿਹੜੀ ਹੈ ਕਹਿ ਸਕਦੇ ਇੱਧਰ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ, ਜੇ ਚਲੋ ਆਪਣੇ ਪਹਾੜੀ ਇਲਾਕਿਆਂ ਦੇ ਵਿੱਚ ਗਰੀਨਰੀ ਕਹਿ ਲਓ ਜਾਂ ਵਾਤਾਵਰਨ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਤੇ ਤਾਂ ਹੀ ਕਰਕੇ ਕਿਤੇ ਨਾ ਕਿਤੇ ਉਹ ਬਚੇ ਹੋਏ ਨੇ। ਇਹਦੇ ਬਾਰੇ ਮੈਨੂੰ ਲੱਗਦਾ ਕਿ ਬੂਟੇ ਬੂਟੇ ਵੀ ਦਾਨ ਕਰਨ ਦਾ ਮੌਸਮ ਜਿਹੜਾ ਆ ਗਿਆ ਹੁਣ ਤਾਂ।
1: ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਇਹ ਜਦੋਂ ਤੁਸੀਂ ਵਿਆਖਿਆ ਕਰ ਰਹੇ ਸੀ ਤਾਂ ਮੈਨੂੰ ਆਪਣੇ ਆਪ ਹੀ ਥੋੜੀ ਜੀ ਇਹਦੇ ਤੇ ਕਹਿ ਲਓ ਵੀ ਅੰਦਰੋਂ ਕਹਿ ਲਓ ਕੁਤਕਧਾੜੀ ਜੀ ਨਿਕਲ ਰਹੀ ਸੀ ਕਿ ਵੇਖੋ ਅਸੀਂ ਸੋਚ ਤਾਂ ਚੰਗਾ ਹੀ ਰਹੇ ਹਾਂ
0: ਜੀ,
1: ਪਰ ਅਸਲ ਚ ਹੋ ਕੀ ਰਿਹਾ ਉਹ ਬੜਾ ਹਾਸੋਹੀਣਾ ਹੈ। ਜਿਹੜੀ ਤੁਸੀਂ ਇੱਕ ਪਿਕਚਰਾਈਜ਼ ਕੀਤਾ ਨਾ ਉਹ ਵਿਊ ਸੀਨ ਜਿਹੜਾ ਕਿ ਕਿਵੇਂ ਪਹਿਲਾਂ ਜਿਹੜੀ ਸੜਕਾਂ ਸੀ ਭਾਵੇਂ ਛੋਟੀਆਂ ਸੀ ਉਹਨਾਂ ਦੇ ਉੱਤੇ ਦਰਖਤਾਂ ਦੀ ਜਿਹੜੀ ਆ ਗੁਫਾ ਹੀ ਨਜ਼ਰ ਆਉਂਦੀ ਸੀ, ਦੂਰ ਤਾਂ ਕਹਿਣ ਲੱਗਦਾ ਟਨਲ ਚ ਜਾ ਰਹੇ ਹਾਂ ਆਪਾਂ, ਤੇ ਗਰਮੀਆਂ ਦੇ ਵਿੱਚ ਗਰਮੀ ਮਹਿਸੂਸ ਨਹੀਂ ਸੀ ਹੁੰਦੀ, ਠੰਡਕ ਅੰਬ ਜਿਹੜਾ ਉਹ ਇੰਨਾ ਪਾਪੂਲਰ ਆਪਣਾ ਰਿਹਾ ਰੁੱਖ ਤੇ ਬਹੁਤ ਸੰਘਣਾ, ਤੇ ਰਾਈਆਂ ਨੂੰ ਖਾਣ ਪੀਣ ਨੂੰ ਵੀ ਮਿਲ ਜਾਂਦਾ ਤੇ ਬੜਾ ਵਧੀਆ
0: ਪਾਪੂਲਰ ਹੋ ਗਿਆ ਉਹ ਜਿਹੜੇ ਸਿੱਧੇ ਦਰਖਤ ਹੈ ਜਾਂ ਲੱਕੜ ਯੂਜ ਕਰਦੇ ਉਹ ਜਿਆਦਾ ਉਗਾਏ ਜਾਂਦੇ ਆ।
1: ਜਦੋਂ ਸਾਡੇ ਜਿਹੜੇ ਮਾਇੰਡ ਦੇ ਵਿੱਚ ਕਮਰਸ਼ਲਿਜ਼ਮ ਹੋ ਗਿਆ, ਆਪਾਂ ਹਰ ਚੀਜ਼ ਨੂੰ ਉਹਦੇ ਨਾਲ ਹੀ ਜੋੜ ਕੇ ਦੇਖਦੇ ਆ, ਫਾਇਨਾਂਸ ਨਾਲ ਦੇਖਦੇ ਆ, ਪ੍ਰੋਫਿਟ ਨਾਲ ਦੇਖਾਂਗੇ
0: ਜੀ,
1: ਫਿਰ ਤਾਂ ਉਹ ਹਰ ਚੀਜ਼ ਜਿਹਦੇ ਵਿੱਚੋਂ ਸਾਨੂੰ ਮੁਨਾਫਾ ਥੋੜਾ ਜਿਹਾ ਘੱਟ ਨਜ਼ਰ ਆਊਗਾ ਉਹ ਤੋਂ ਆਪਾਂ ਕਿਨਾਰਾ ਹੀ ਕਰਾਂਗੇ
0: ਜੀ,
1: ਉਹ ਚੀਜ਼ ਰੱਖਣੀ ਨਹੀਂ, ਉਹ ਫਾਲਤੂ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਹੈ
0: ਜੀ।
1: ਬ੍ਰਿਟਿਸ਼ ਰਾਜ ਦੇ ਵਿੱਚ ਜਿਹੜਾ ਦੁਆਬਾ ਏਰੀਆ ਪੂਰਾ ਦੁਆਬਾ ਕੀ ਨੌਰਥ ਪੂਰਾ ਹੀ
0: ਹਾਂਜੀ,
1: ਉਹਦੇ ਵਿੱਚ ਅੰਬ ਨੂੰ ਜਿਹੜਾ ਅੰਬ ਦੇ ਬੂਟੇ ਨੂੰ ਬਹੁਤ ਜਿਆਦਾ ਮਹੱਤਤਾ ਦਿੱਤੀ ਗਈ ਸੀ, ਉਹਨੂੰ ਕਹਿੰਦੇ ਵੀ ਇਹਨੂੰ ਕੱਟਿਆ ਨਹੀਂ ਜਾ ਸਕਦਾ
0: ਜੀ,
1: ਜੰਗਲਾਤ ਦੀ ਇੱਕ ਦਫਾ 4 ਤੇ 5 ਧਾਰਾ ਉਹਨੂੰ ਕਿਹਾ ਜਾਂਦਾ ਕਿ ਉਹਦੇ ਵਿੱਚ ਇਹਨੂੰ ਬੜਾ ਹੀ ਇੰਪੋਰਟੈਂਟ ਰੁੱਖ ਮੰਨਿਆ ਗਿਆ, ਨਹੀਂ ਕੱਟੇ ਜਾ ਸਕਦੇ ਸੀ, ਬੜਾ ਔਖਾ ਸੀ ਅੰਬ ਨੂੰ ਕੱਟਣਾ
0: ਜੀ,
1: ਬਟ ਉਹ ਵਿੱਚ ਨੂੰ ਥੋੜੀ ਜਿਹੀ ਕਹਿ ਲਓ ਵੀ ਪੋਲਿਸੀ ਚੇਂਜ ਹੋਈ ਤਾਂ ਖੁੱਲ ਮਿਲੀ ਤਾਂ ਲੋਕਾਂ ਨੇ ਉਹ ਪੁਰਾਣੇ ਪੁਰਾਣੇ ਰੁੱਖ ਵੀ ਜਿਹੜੇ ਆ ਵੱਢ ਛੁੱਟੇ
0: ਜੜਾਂ ਚ,
1: ਹਾਲਾਂਕਿ ਇੰਨਾ ਹਾਂ ਬਿਲਕੁਲ ਜੀ ਨਹੀਂ ਜੜਾਂ ਹੀ ਨੀ ਛੱਡੀਆਂ ਜੀ, ਤੇਲ ਕਹਦਾ ਉਹ ਤੇ ਐਂਡ ਹੀ ਕਰਤਾ,
0: ਕਦੇ ਵਿਰਸੇ ਵਿਰਾਸਤ ਦੀ ਜਦੋਂ ਯਾਦ ਕਰਦੇ ਆ ਨਾ ਦੇਖੋ ਗੀਤਾਂ ਦੇ ਵਿੱਚ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ, ਜੱਟ ਹੇਠ ਜੰਡੋਰੇ ਦੇ ਸੌ ਗਿਆ ਪੱਟ ਦਾ ਸਰਾਣਾ ਲਾ ਕੇ ਹਨਾ, ਤੇ ਅੱਜ ਕੱਲ ਦਰਖਤ ਹੀ ਨਹੀਂ ਰਿਹਾ ਤੇ ਹੁਣ ਭਾਈ ਜੰਡੋਰੇ ਦੇ ਥੱਲੇ ਕਿੱਥੇ ਕਿਹਨੇ ਮਤਲਬ ਕਿ ਪੱਟ ਦਾ ਸਰਾਣਾ ਲਾਉਣਾ ਹਨਾ।
1: ਹਾਂਜੀ ਨਹੀਂ ਬਿਲਕੁਲ ਜੀ, ਸਮਾਂ ਤੇ ਬਿਲਕੁਲ ਚੇਂਜ ਹੋ ਗਿਆ, ਤੇ ਇਹੀ ਹੈ ਕਿ ਇਹੀ ਕੋਸ਼ਿਸ਼ ਹੁਣ ਜਿਹੜੇ ਉੱਪਰਲੇ ਪਹਾੜਾਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਨੇ ਵੀ ਇਹੀ ਜਿਹੜਾ ਰੁੱਖ ਅਖਤਿਆਰ ਕਰ ਲਿਆ, ਉਹ ਵੀ ਰੁੱਖ ਰਾਖ ਕੱਟੀ ਜਾਂਦੇ ਆ ਤੇ ਸੜਕਾਂ ਉਹਨਾਂ ਨੇ ਵੀ ਕਾਫੀ ਚੌੜੀਆਂ ਕਰ ਲਈਆਂ ਨੇ, ਹਿਮਾਚਲ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਮੰਡੀ ਸ਼ਿਮਲਾ ਤੱਕ ਜੋੜਦੀ ਹੋਈ ਬਹੁਤ ਖੁੱਲੀ ਡੁੱਲੀ ਸੜਕ ਬਣੀ ਹੈ, ਜਿਵੇਂ ਸਾਡੀ ਜਲੰਧਰ ਵਾਲੀ ਸੜਕ ਹੈ ਦਿੱਲੀ ਵਾਲੀ ਇਹੋ ਜਿਹੀ ਸੜਕ, ਤੇ ਆਪਾਂ ਸੋਚ ਸਕਦੇ ਹਾਂ ਕਿ ਇੰਨੀ ਚੌੜੀ ਸੜਕ ਕੱਢਣ ਵਾਸਤੇ ਕਿੰਨੇ ਪਹਾੜ ਜਿਹੜੇ ਆ ਉਹ ਸਾਫ਼ ਕੀਤੇ ਗਏ ਹੋਣਗੇ, ਕਿੰਨੇ ਰੁੱਖ ਉੱਡੇ ਹੋਣਗੇ ਤੇ ਕਿੰਨਾ ਕੁਛ ਹੋਇਆ ਹੋਊਗਾ, ਉਹ ਇੱਕ ਸੈਕਰੀਫਾਈਸ ਹੋ ਗਿਆ ਵੱਡਾ ਇੱਕ ਤਰ੍ਹਾਂ ਦਾ ਵਾਤਾਵਰਨ ਦੇ ਨਾਲ, ਵਾਤਾਵਰਨ ਜਿਹੜਾ ਕਿ ਪਹਿਲਾਂ ਹੀ ਇੱਕ ਚਿੰਤਾਜਨਕ ਸਥਿਤੀ ਦੇ ਵਿੱਚ ਆ,
0: ਬਿਲਕੁਲ,
1: ਪਰ ਇਹ ਚਿੰਤਾਜਨਕ ਸਥਿਤੀ ਵੀ ਆਮ ਬੰਦੇ ਵਾਸਤੇ ਹੀ ਆ, ਜਿਹੜਾ ਉਹ ਕਹਿੰਦਾ ਵੀ ਵੱਡਾ ਬੰਦਾ ਸੋਚਦਾ ਵੀ ਲੋੜ ਕੀ ਹੈ ਸਾਨੂੰ, ਜੇ ਕੱਲ ਨੂੰ ਆਕਸੀਜਨ ਸਾਨੂੰ ਮੁੱਲ ਵੀ ਲੈਣੀ ਪੈਗੀ ਤਾਂ ਜਿਵੇਂ ਹੁਣ ਪਾਣੀ ਬੋਤਲਾਂ ਚ ਬੰਦ ਕਰਕੇ ਦੇਈ ਜਾਂਦੇ ਆ ਉਹ ਵੀ ਲੈ ਲਾਂਗੇ ਕੋਈ ਚੱਕਰ ਨੀ, ਅਸਲ ਚ ਤਾਂ ਮੁਸੀਬਤ ਮਾੜੇ ਬੰਦੇ ਲਈ ਹੈ ਜਿਹੜਾ ਇਹਨਾਂ ਚੀਜ਼ਾਂ ਤੇ ਨਿਰਭਰ ਹੈ।
0: ਅੱਜ ਵੀ ਮੈਨੂੰ 3 ਰੋਡ ਚੇਤੇ ਆਉਂਦੇ ਆ ਜੀ, ਇੱਕ ਤਾਂ ਫਗਵਾੜਾ ਮਿਲ ਦੇ ਕੋਲੋ ਜਿਹੜਾ ਸੀ ਆਪਣਾ ਸਿੱਧਾ ਹੁਸ਼ਿਆਰਪੁਰ ਨੂੰ ਆਉਂਦਾ, ਇੱਕ ਉਹ ਹੋ ਗਿਆ ਮੇਟੀਆਂ ਨਾਲ ਤੇ ਇੱਕ ਹੋ ਗਿਆ ਆਪਣਾ ਜਲੰਧਰ ਤੋਂ ਆਪਣੇ ਕੈਂਟ ਤੋਂ ਪੁਲ ਤੋਂ ਲੈ ਕੇ, ਹੁਣ ਤਾਂ ਪੁਲ ਬਣ ਗਿਆ, ਚਲੋ ਪਹਿਲਾਂ ਫਾਟਕ ਹੁੰਦਾ ਸੀ ਉੱਥੇ ਬੜਾ ਰਸ਼ ਹੁੰਦਾ ਸੀ, ਤੇ ਉੱਥੋਂ ਲੈ ਕੇ ਤੇ ਆਪਣਾ ਲਾ ਲਓ ਸਿੱਧਾ ਹੁਸ਼ਿਆਰਪੁਰ ਗੌਰਮੈਂਟ ਕਾਲਜ ਦਾ ਹੀ, ਤੇ ਉਸ ਤੋਂ ਬਾਅਦ ਤੀਸਰਾ ਰੋਡ ਮੈਨੂੰ ਚੇਤੇ ਆਉਂਦਾ ਬਾਇਆ ਆਦਮਪੁਰ ਭੋਗਪੁਰ ਨੂੰ ਚਲੇ ਜਾਈਏ ਜਾਂ ਜਲੰਧਰੋਂ ਭੋਗਪੁਰ ਬਾਇਆ ਟਾਂਡਾ ਓੜ ਮੁੜ, ਉਹ ਸਾਰੇ ਇਹ ਤਿੰਨੇ ਰੋਡ ਇਦਾਂ ਦੇ ਹੁੰਦੇ ਸੀ। ਆ ਪਿੱਛੇ ਜੇ ਇਹਦਾ ਵੀ ਰੋਲਾ ਪੈਂਦਾ ਰਿਹਾ, ਆ ਫਗਵਾੜਾ ਜਿਹੜਾ ਆਪਣੇ ਗੰਨਾ ਮਿੱਲ ਹੈ ਉਹਦੇ ਲਾਗੇ ਦੀ, ਜਿਹੜਾ ਨਾਲ ਦੀ ਐਨ ਨਿਕਲਦਾ ਰੋਡ ਜਿਹੜਾ ਹੁਸ਼ਿਆਰਪੁਰ ਨੂੰ ਜਾਂਦਾ ਸਿੱਧਾ, ਤੇ ਉਹ ਉਹਦਾ ਵੀ ਰੋਲਾ ਰੱਪਾ ਪੈਂਦਾ ਸੀ, ਉਹਦਾ ਵੀ ਪੱਟ ਪਟਾ ਕਰਨ ਦੀ ਗੱਲ ਕਰਦੇ ਸੀ ਜੀ।
1: ਹਾਂਜੀ, ਅਸਲ ਚ ਜੇ ਸੜਕਾਂ ਚੌੜੀਆਂ ਕਰਨੀਆਂ ਨੇ, ਹੋਰ ਸਾਰਾ ਕੁਛ ਕਰਨਾ, ਰੁੱਖ ਤਾਂ ਵੱਡੇ ਜਾਣਗੇ ਜੋ ਵੀ ਕੰਢਿਆਂ ਤੇ ਆਉਣਗੇ, ਪਰ ਇਹਦੇ ਨਾਲ ਚਾਹੀਦਾ ਇਹ ਸੀ ਜਾਂ ਉਹਦੀ ਲੰਬੀ ਪਲਾਨਿੰਗ ਹੋਏ ਕਿ ਉਦੋਂ ਵੱਧ ਮਾਤਰਾ ਚ ਉੱਥੇ ਉਹ ਲਾਏ ਜਾਣ, ਪਲਾਂਟੇਸ਼ਨ ਹੋਵੇ, ਉਹਨਾਂ ਨੂੰ ਸਾਂਭਿਆ ਜਾਏ, ਉਹਨਾਂ ਦੀ ਗਰੋਥ ਵੀ ਹੋਵੇ।
0: ਬਿਲਕੁਲ,
1: ਜਿਹੋ ਜਿਹੇ ਰੁੱਖ ਪੱਟੇ ਆ ਉਹੋ ਜਿਹੀ ਜਿਹੜੀ ਆ ਟਾਈਪ ਦੇ ਉੱਥੇ ਲਾਏ ਜਾਣੇ ਚਾਹੀਦੇ ਸੀਗੇ। ਤੋ ਇਸੇ ਸੰਦਰਭ ਦੇ ਵਿਚ ਜਿਹੜਾ ਅੱਜ ਤੁਸੀਂ ਵਿਸ਼ਾ ਦਾਨ ਪੁੰਨ ਚੈਰਿਟੀ ਦਾ ਅੱਜ ਆਪਾਂ ਲੈ ਕੇ ਆਏ, ਤਾਂ ਇਹ ਵੀ ਇਹਦੇ ਨਾਲ ਹੀ ਇੱਕ ਤਰ੍ਹਾਂ ਦਾ ਜੁੜਦਾ। ਆਪਾਂ ਇਹ ਦੇਖਦੇ ਆ ਅੱਜ ਜਿਹੜੇ ਵਾਤਾਵਰਨ ਪ੍ਰੇਮੀ ਹੈ ਉਹ ਕਹਿੰਦੇ ਜੀ ਅਸੀਂ ਵੀ ਰੁੱਖਾਂ ਦਾ ਲੰਗਰ ਲਾ ਰਹੇ ਹਾਂ, ਪੌਦੇ ਲੈ ਜਾਓ, ਆਪਾਂ ਜਿਹੜੇ ਆ ਦੂਸਰੇ ਮੋਮੈਂਟੋ ਵਗੈਰਾ ਦੇਣ ਦੀ ਥਾਂ ਗਮਲੇ ਦੇਣ ਦੀ ਜਿਹੜੀ ਆ ਇੱਕ ਪ੍ਰਵਿਰਤ ਚੱਲ ਪਈ ਆ, ਪ੍ਰਚਲਿਤ ਹੋ ਗਿਆ ਕੰਮ, ਇੱਕ ਚੰਗੀ ਚੀਜ਼ ਹੈ ਇਹ। ਪਰ ਡਬਲ ਸਟੈਂਡਰਡ ਇਹਦੇ ਵਿੱਚ ਇਹ ਮੈਨੂੰ ਨਜ਼ਰ ਆਉਂਦਾ ਕਿ ਤੁਸੀਂ ਇੱਕ ਪਾਸੇ ਆਪਾਂ ਕੁਛ ਕਰਦੇ ਆ ਕਿ ਲਓ ਜੀ ਰੁੱਖ ਵੱਢ ਲਿਆ ਤੇ ਪੰਛੀ ਹੁਣ ਕਿੱਥੇ ਆਉਣ, ਕਹਿੰਦੇ ਪੰਛੀ ਉੱਡ ਗਏ, ਉਹਨਾਂ ਤੋਂ ਰੁੱਖਾਂ ਝਾੜੀਆਂ ਦੇ ਵਿੱਚ ਹੀ ਆਉਣਾ ਸੀਗਾ, ਉਹ ਅਸੀਂ ਖਤਮ ਕਰ ਲਈਆਂ ਤਾਂ ਕਿ ਵੱਧ ਤੋਂ ਵੱਧ ਪੱਧਰ ਖੇਤੀਯੋਗ ਜ਼ਮੀਨ ਵਾਹੀਯੋਗ ਕਰ ਲਈ ਜਾਵੇ, ਉਹਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਛੱਡੀ। ਜਿਹੜੇ ਘਰ ਹੈ ਉਹਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਲਟੈਣਾ ਜਿਹਨੂੰ ਕਹਿੰਦੇ ਸੀ ਛਤੀਰੀਆਂ, ਉਹ ਤਾਂ ਹੁਣ ਹੈ ਹੀ ਨਹੀਂ, ਉਹਦੇ ਵਿੱਚ ਵੀ ਪੰਛੀਆਂ ਦੇ ਬਹਿਣ ਨੂੰ ਰੁਕਣ ਨੂੰ ਕੋਈ ਜਿਹੜੀ ਸਪੇਸ ਹੈ ਨਹੀਂ, ਉਹ ਹੁਣ ਵਿਚਾਰੇ ਕਿੱਧਰ ਜਾਣ, ਤੇ ਉਹ ਕਹਿੰਦੇ ਚਿੜੀ ਵਿਚਾਰੀ ਕੀ ਕਰੇ, ਉਹ ਠੰਡਾ ਪਾਣੀ ਪੀ ਮਰੇ, ਉਹ ਕੰਮ ਚਿੜੀ ਦਾ ਹੋਇਆ,
0: ਠੰਡਾ ਨਹੀਂ ਰਿਹਾ ਜੀ, ਉਹ ਵੀ ਗਰਮ ਹੋ ਗਏ ਹੁਣ ਤਾਂ।
1: ਬਿਲਕੁਲ ਜੀ ਬਿਲਕੁਲ। ਅੱਛਾ ਫਿਰ ਅਸੀਂ ਇਹ ਜਦੋਂ ਕਰਦੇ ਹਾਂ ਦਿਖਾਵਾ ਕਿ ਲਓ ਜੀ ਮੈਂ ਲੱਕੜ ਦੇ ਘਰ ਬਣਾ ਕੇ ਪੰਛੀਆਂ ਨੂੰ ਦੇ ਰਿਹਾ ਹਾਂ, ਆਹ ਲਓ ਜੀ ਮੈਂ ਆਪ ਇਹਨਾਂ ਦੇ ਘੁਰਨੇ ਤਿਆਰ ਕਰਕੇ ਦੇ ਰਿਹਾ, ਆਪਾਂ ਰੋਡ ਦੇ ਕੰਢੇ ਪੰਛੀਆਂ ਦੇ ਆਲਣੇ ਵਿਕਦੇ ਵੇਖਦੇ ਹਾਂ ਕਿ ਉਹ ਇਹਦੇ ਵਿੱਚ ਘਰ ਪਾਉਣ, ਉਹ ਪੰਛੀਆਂ ਨੂੰ ਕੀ ਲੋੜ ਆ, ਸਾਡੀ ਮਨੁੱਖਾਂ ਦੀ ਕੋਈ ਲੋੜ ਹੀ ਨੀ ਆਲਣੇ ਪਾਉਣ ਲਈ, ਉਹ ਐਕਸਪਰਟ ਆ ਪਹਿਲਾਂ ਹੀ, ਉਹਨਾਂ ਨੂੰ ਕੁਦਰਤ ਨੇ ਬਖਸ਼ੀ ਹੋਈ ਹੈ, ਤੁਸੀਂ ਉਹਨਾਂ ਦੀ ਜਗ੍ਹਾ ਤਾਂ ਛੱਡੋ ਜਿੱਥੇ ਪਾਉਣੇ ਆ।
0: ਬਿਲਕੁਲ,
1: ਇਹ ਵੀ ਕਿੱਥੇ ਲਾਉਣੇ ਆ ਜਿਹੜੇ ਤੁਸੀਂ ਲੱਕੜ ਦੇ ਬਣਾ ਕੇ ਦੇ ਤੇ ਉਹਨਾਂ ਨੂੰ ਆਲਣੇ, ਉਹ ਕਿੱਥੇ ਚੁੱਕ ਕੇ ਲੈ ਜਾਣ ਵਿਚਾਰੇ, ਕਿਹੜੇ ਰੁੱਖ ਤੇ ਲਾ ਲੈਣਗੇ, ਰੋਕੀ ਹੈ ਨੀ।
0: ਅੱਗੇ ਨਾ ਸ਼ਮੀ ਜੀ ਮੈਨੂੰ ਚੇਤੇ ਆਉਂਦਾ, ਮਾਫੀ ਚਾਹੁੰਦਾ ਵਿੱਚ ਰੋਕ ਰਿਹਾ ਤੁਹਾਨੂੰ, ਕੰਟੀਨਿਊ ਕਰਿਓ
1: ਜੀ, ਕੋਈ ਗੱਲ ਨਹੀਂ।
0: ਅੱਗੇ ਨਾ ਮੰਜਿਆਂ ਦੇ ਉੱਤੇ ਪੈ ਜਾਂਦੇ ਹੁੰਦੇ ਸੀਗੇ, ਮਤਲਬ ਕਿ ਜਦੋਂ ਬੱਤੀ ਪੁੱਤੀ ਤਾਂ ਉਦੋਂ ਵੀ ਨਹੀਂ ਆਉਂਦੀ ਹੁੰਦੀ ਸੀਗੀ, ਚੌਵੀ ਚੌਵੀ ਅੜਤਾਲੀ ਅੜਤਾਲੀ ਘੰਟੇ ਦਾ ਵੀ ਕੱਟ ਦੇਖਿਆ ਜੀ, ਗਰਮੀ ਚ ਬੁਰੇ ਹਾਲ ਹੋ ਜਾਂਦੇ ਸੀ, ਬੌਂਕੇ ਦਿਹਾੜੇ, ਤੇ
1: ਬਿਲਕੁਲ
0: ਉਹਨਾਂ ਆਪਣੇ ਵਿਹੜੇ ਦੇ ਵਿੱਚ ਮੰਜਾ ਡਾ ਕੇ ਨਾ ਕਿਤੇ ਦਿਨ ਵੇਲੇ ਹੀ ਦੁਪਹਿਰ ਨੂੰ ਮਤਲਬ ਕਿ ਲੰਮੇ ਪੈ ਜਾਈਦਾ ਸੀ ਤੇ ਅਸਮਾਨ ਵੱਲ ਨੂੰ ਦੇਖੀਦਾ ਸੀ, ਉਦੋਂ ਹੋਣਾ ਨਜ਼ਾਰਾ ਜਿਹਾ ਆਉਂਦਾ ਸੀ ਦੇਖਣ ਨੂੰ ਕਿ ਗਿਰਜਾਂ ਹੋ ਗਈਆਂ ਜਾਂ ਇੱਲਾਂ, ਸਭ ਤੋਂ ਵੱਧ ਇੱਲ ਜਿਹੜੀ ਆ ਉਹ ਹਾਈ ਮਤਲਬ ਕਿ ਹਾਈਟ ਦੇ ਉੱਤੇ ਫਲਾਈ ਕਰ ਰਹੀ ਆ ਬੜੇ ਨਜ਼ਾਰੇ ਦੇ ਨਾਲ, ਹਨਾ ਆਪਣਾ ਵੱਖਰਾ ਹੀ ਹੋ ਰੂਪ ਦਾ। ਉਹਦੇ ਬਾਰੇ ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀਗਾ ਕਿ ਦੇਖੋ ਏਦਾਂ ਦਾ ਦੁਨੀਆਂ ਦੇ ਉੱਤੇ ਅਜੇ ਜੈੱਟ ਨਹੀਂ ਆਇਆ, ਜਦੋਂ ਉਹ ਥੱਲੇ ਨੂੰ ਆਉਂਦੀ ਹੈ ਨਾ ਜ਼ਮੀਨ ਵੱਲ ਨੂੰ ਤਾਂ ਉਹਦੀ ਰਫ਼ਤਾਰ ਮਤਲਬ ਕਿ ਫਰਾਰੀ ਦੇ ਨਾਲ ਉਹ ਵੀ ਤੇਜ਼ ਹੋ ਜਾਂਦੀ ਹੈ ਜੀ, ਇੰਨੀ ਸਪੀਡ ਆ ਉਹਦੇ ਵਿੱਚ। ਦੇਖੋ ਇਹ ਚੀਜ਼ਾਂ ਕਿ ਅਸੀਂ ਮਨੁੱਖ ਨੂੰ ਅਜੇ ਇਹਨਾਂ ਦੇ ਬਾਰੇ ਨਹੀਂ ਪਤਾ ਤੇ ਅਸੀਂ ਉਹਨਾਂ ਨੂੰ ਸਿਖਾਉਣ ਚੱਲੇ ਹਾਂ ਜੀ, ਜਿਹੜੇ ਪਤਾ ਕਿ ਉਹਨਾਂ ਨੂੰ ਆਪਣੇ ਆਪ ਹੀ ਕੁਦਰਤ ਨੇ, ਚਾਹੇ ਇਨਸਾਨ ਹੈ ਚਾਹੇ ਕੋਈ ਵੀ ਪੰਛੀ ਹੈ ਚਾਹੇ ਜੀਵ ਜੰਤੂ ਹੈ, ਉਹਦੇ ਵਿੱਚ ਪਹਿਲਾਂ ਹੀ ਉਹ ਜਿਹੜੇ ਗੁਣ ਜਿਹੜੇ ਨੇ ਉਹ ਭਰ ਕੇ ਦਿੱਤੇ ਹੋਏ ਨੇ ਜੀ, ਉਹ ਤਾਂ ਐਕਟਿਵ ਹੋਣੇ ਆ ਉਹਦੇ ਸਮੇਂ ਦੇ ਨਾਲ ਨਾਲ।
1: ਬਿਲਕੁਲ ਜੀ ਬਿਲਕੁਲ, ਉਹੀ ਤਾਂ ਹੀ ਕਹਿੰਦੇ ਨੇ ਬੰਦੇ ਨੂੰ ਅਕਲਦਾਨ ਦੀ ਬਹੁਤ ਲੋੜ ਹੈ ਇਸ ਵੇਲੇ, ਕਿਉਂਕਿ ਉਹਦੀ ਕਮੀ ਜਿਹੜੀ ਪਾਈ ਜਾ ਰਹੀ ਹੈ, ਵਿਟਾਮਿਨ ਏ ਹੀ ਕਹਿ ਲਓ ਇਹਨੂੰ। ਉਹ ਤੇ ਹੁਣ ਤੁਸੀਂ ਦੇਖੋ ਵੀ ਘਾਹ ਬੂਟੇ ਪੱਟ ਪਟਾ ਕੇ ਹਰਿਆਲੀ ਸਿੱਟ ਕੇ ਬਾਹਰ, ਤੇ ਉਹਦੀ ਜਗ੍ਹਾ ਅਸੀਂ ਹਰ ਜਗ੍ਹਾ ਚਾਹੇ ਆਪਣਾ ਘਰ ਹੋਏ ਚਾਹੇ ਰੱਬ ਦਾ ਘਰ ਹੋਏ, ਉਹਦੇ ਵਿੱਚ ਐਨ ਵਧੀਆ ਉਹ ਤਵੇ ਵਾਂਗ ਤਪਦੀਆਂ ਜਿਹੜੀਆਂ ਨੇ ਉਹ ਪੱਥਰ ਦੇ ਮਾਰਬਲ ਲਾਤਾ ਜੀ, ਗ੍ਰੇਨਾਈਟ ਲਾਤਾ, ਮਾਰਬਲ ਲਾਤਾ, ਟਾਈਲਾਂ ਲਾਤੀਆਂ, ਫਿਰ ਉਹਦੇ ਉੱਤੇ ਐ ਤੁਰਦੇ ਆ ਜਿਵੇਂ ਗਿੱਲੇ ਕੋਹੇ ਦੇ ਕਾਂ ਤੁਰਿਆ ਫਿਰਦਾ ਹੁੰਦਾ ਨਾ ਵੀ ਉਹ ਮੱਚ ਕੇ ਬਾਬਾ, ਕਈ ਜਗ੍ਹਾ ਤਾਂ ਮੈਂ ਇਹ ਵੀ ਦੇਖਿਆ ਪੱਬ ਚੱਕ ਤੇ ਪਹੁੰਚੇ ਚੱਕ ਕੇ, ਤੇ ਉਹ ਕਈ ਜਗ੍ਹਾ ਬਲਦੀ ਦੇ ਤੇਲ ਪਾਉਣ ਨੂੰ ਕਹਿ ਲੋ ਹੁਣ ਦੇਖੋ ਬੰਦਾ ਕਹਿ ਵੀ ਸਰਮਾਇਆ ਤੇ ਸਾਡੇ ਕੋਲ ਆ ਗਿਆ ਬਥੇਰਾ
0: ਜੀ,
1: ਪਰ ਹੁਣ ਉਹਦੀ ਵਰਤੋਂ ਵੀ ਤਾਂ ਹੋਣੀ ਚਾਹੀਦੀ ਹੈ ਨਾ। ਹੁਣ ਤੁਸੀਂ ਦੇਖੋ ਉਹਦਾ ਇਹੋ ਜਿਹੇ ਪੱਥਰ ਲਾ ਲਏ, ਫਿਰ ਉਹ ਤੁਰਿਆ ਨੀ ਜਾ ਰਿਹਾ ਉਹਦੇ ਉੱਤੇ ਨੰਗੇ ਪੈਰ,
0: ਤੇ
1: ਉਹਦੇ ਉੱਤੇ ਪਲਾਸਟਿਕ ਦੇ ਮੈਟ ਵਿਛਾ ਤੇ
0: ਜੀ,
1: ਹੋਰ ਵੀ ਬਾਕੀ ਤੇਲ ਪਾ ਤਾ, ਕਹਿ ਲੋ ਵੀ ਨਾ ਉਹ ਚ ਤੁਰਿਆ ਜਾਏ ਕਿਸੇ ਤੋਂ, ਨਾ ਲੈਣਾ ਦੇਣਾ ਵਿੱਚ ਉਹ ਫਸ ਫਸ ਡਿੱਗਦੇ ਆ
0: ਜੀ।
1: ਇੰਨਾ ਕੁਛ ਕਰਨ ਦੀ ਜਰੂਰਤ ਕੀ ਸੀ, ਕੁਛ ਥਾਂ ਤੇ ਰੱਖੋ ਕੱਚਾ
0: ਬਿਲਕੁਲ
1: ਜਿਹਦੇ ਵਿਚ ਕੋਈ ਘਾਹ ਉੱਗਾ ਏ
0: ਜੀ,
1: ਤੇ ਉਹ ਮਾੜਾ ਮੋਟਾ ਤੁਸੀਂ ਉਹਦੇ ਉੱਤੇ ਚੱਲੋ, ਕੁਦਰਤ ਉਹਦੇ ਕੁਦਰਤ ਦੀ ਨਿਮਤ ਆ
0: ਜੀ,
1: ਤੇ ਲਿਆ ਰਹੇ ਨੇ ਉੱਥੋਂ ਜਿੱਥੇ ਘਾਹ ਉੱਗਦਾ ਨੀ, ਪੱਥਰ ਵੀ ਉੱਥੋਂ ਲਿਆ ਰਹੇ ਕੱਢ ਕੱਢ ਕੇ ਰਾਜਸਥਾਨ ਦੇ ਵਿੱਚ, ਜਿੱਥੇ ਘਾਹ ਨੂੰ ਲੈਣਾ ਦੇਣਾ ਨੀ
0: ਜੀ।
1: ਔਰ ਉਹਨਾਂ ਅਰਾਵਲੀ ਦੇ ਪਰਬਤ ਨੂੰ ਵੀ ਖਤਰਾ ਪਾਇਆ ਹੋਇਆ, ਉਹ ਵੱਖਰੀ ਚੀਜ਼ ਆ ਇੱਕ, ਉਹਦੇ ਬਾਰੇ ਪਹਿਲਾਂ ਚਰਚਾ ਕਿੰਨੀ ਛਿੜੀ ਹੋਈ ਆ
0: ਜੀ।
1: ਤੋ ਦਾਨ ਦੇ ਜਿਹੜੇ ਸ਼ਬਦ ਨੇ ਬੜੇ ਵਸੀਹ ਹੋ ਜਾਂਦੇ ਆ ਜਦੋਂ ਆਪਾਂ ਇਹਦੇ ਉੱਤੇ ਚਰਚਾ ਕਰਨ ਲੱਗਦੇ ਆ, ਕਿ ਵਾਤਾਵਰਨ ਕਿਉਂਕਿ ਗੱਲ ਛਿੜ ਪਈ ਆਪਣੀ ਵਾਤਾਵਰਨ ਵਾਲੇ ਪਾਸੇ ਆਪਾਂ ਚਲੇ ਗਏ ਆ
0: ਜੀ।
1: ਇਹਦੇ ਵਿੱਚ ਵੀ ਜਦੋਂ ਵਾਤਾਵਰਨ ਪ੍ਰੇਮੀ ਆਉਂਦੇ ਆ ਉਹ ਕਹਿਣਗੇ ਕਿ ਆ ਠੀਕ ਆ ਅਸੀਂ ਭਾਈ ਆ ਬੂਟੇ ਵੰਡਣੇ ਸ਼ੁਰੂ ਕਰਤੇ, ਇੱਕ ਚੰਗਾ ਸੰਕੇਤ ਆ
0: ਜੀ।
1: ਮੈਂ ਕੋਟ ਕਰੂੰਗਾ ਇੰਡੀਆ ਦਾ ਜਿਹੜੇ ਗ੍ਰੀਨ ਮੈਨ ਦੀ ਉਪਾਧੀ ਮਿਲੀ ਉਹਨਾਂ ਨੂੰ, ਅਵਾਰਡ ਹੀ ਕਹਿ ਲੋ, ਲਿਮਕਾ ਬੁੱਕ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ, ਰੋਹਿਤ ਮਹਿਰਾ ਜੀ, ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਦਾ
0: ਜੀ।
1: ਉਹਨਾਂ ਨੇ ਇੱਕ ਜ਼ਿੰਦਗੀ ਦਾ ਮਿਸ਼ਨ ਹੀ ਬਣਾ ਲਿਆ,
0: ਹਾਲਾਂਕਿ
1: ਇਨਕਮ ਟੈਕਸ ਅਧਿਕਾਰੀ ਨੇ ਵੱਡੇ
0: ਬਿਲਕੁਲ,
1: ਉਹ ਪੂਰਾ ਪਰਿਵਾਰ ਹੀ ਕਹਿ ਲੋ ਉਹਨਾਂ ਦਾ
0: ਜੀ,
1: ਘਰੇ ਸੀਡ ਬਾਲਸ ਬਣਾ ਰਿਹਾ
0: ਜੀ,
1: ਇੱਕ ਘਰੇ ਨਿੱਕਾ ਜਿਹਾ ਮਿਕਸਰ ਜਿਹਾ ਲਾ ਲਿਆ ਉਹਨਾਂ ਨੇ, ਤੋਂ ਜਿਵੇਂ ਨੀ ਉਹ ਲੈਂਟਰ ਵਾਲੀ ਹੁੰਦੀ ਆ ਮਸ਼ੀਨ ਜਿਹੀ, ਉਹ ਛੋਟੀ ਜਿਹੀ ਜਿਹੜੀ ਆ ਮਿਕਸਰ ਜਿਹਾ ਉਹ ਲਾ ਲਿਆ, ਉਹਦੇ ਵਿੱਚ ਉਹ ਬੀਜ ਬਣਾ ਰਹੇ ਨੇ, ਬੋਲਾਂ ਬਣਾ ਰਹੇ ਨੇ ਬੀਜ ਤੇ ਮਿੱਟੀ ਮਿਕਸ ਕਰਕੇ, ਖਾਦ ਕਰਕੇ, ਘੋਲ ਜਾ ਇਹੋ ਜਿਹਾ ਕਰਕੇ
0: ਜੀ।
1: ਤੇ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਣ ਆਉਂਦਾ, ਮੈਂ ਉਹਨਾਂ ਨੂੰ ਮਿਲਣ ਗਿਆ ਇੱਕ ਵਾਰੀ, ਤੇ ਉਹਨਾਂ ਨੇ ਮੈਨੂੰ ਵੀ ਲਫਾਫਾ ਜਿਹਾ ਭਰ ਕੇ ਦੇ ਤਾ, ਮੈਂ ਕਿਹਾ ਜਿਹਦਾ ਮੈਂ ਕਰੂੰਗਾ ਕੀ, ਕਹਿੰਦੇ ਤੁਸੀਂ ਐਂ ਕਰੋ
0: ਜੀ,
1: ਤੁਸੀਂ ਇੱਥੋਂ ਲੈ ਕੇ ਹੁਸ਼ਿਆਰਪੁਰ ਤੱਕ ਜਾਓਗੇ, ਜਿੱਥੇ ਜਿੱਥੇ ਵੀ ਮਾੜੀ ਜਿਹੀ ਬ੍ਰੇਕ ਲੱਗੇ ਤੁਹਾਡੀ ਜਾਂ ਹੁਣ ਲੱਗੇ ਵੀ ਇੱਥੇ ਰੁੱਖ ਘੱਟ ਹੈ, ਆਪਣੀ ਜਿਹੜੀ ਆ ਲੰਬੀ ਬਾਂਹ ਕਰਕੇ ਛਿੱਟਾ ਦੇ ਦਿਓ ਇਹਨਾਂ ਦਾ, ਬੀਜਾਂ ਦਾ ਖਿਲਾਰ ਦੋ ਉੱਥੇ
0: ਜੀ।
1: ਤੇ ਉਹ ਕਹਿੰਦੇ ਮੈਂ ਖਿਲਰ ਗਏ, ਉਸ ਤੋਂ ਬਾਅਦ ਕੀ ਹੋਊ, ਕਹਿੰਦੇ ਉਦੋਂ ਬਾਅਦ ਜਦੋਂ ਵੀ ਮੀਂਹ ਆਊ ਮਾੜਾ ਮੋਟਾ ਵੀ ਉਹਨਾਂ ਦਾ ਇਹ ਪਏ ਰਹਿਣਗੇ, ਇਦਾਂ ਹੀ ਕੁਛ ਨੀ ਹੋਣਾ ਇਹਨਾਂ ਨੂੰ
0: ਜੀ,
1: ਪਰ ਜਦੋਂ ਵੀ ਬਾਰਿਸ਼ ਹੋਈ ਥੋੜਾ ਬਹੁਤ ਇਹਨਾਂ ਨੂੰ ਉਹ ਜਿਹਾ ਸਾਜ਼ਗਾਰ ਮੌਸਮ ਮਿਲ ਗਿਆ
0: ਜੀ,
1: ਇਹ ਆਪੇ ਫੁੱਟ ਪੈਣਾ, ਇਹਨਾਂ ਚੋਂ ਆਪੇ ਜੰਗਲ ਨਿਕਲ ਆਉਣਾ
0: ਜੀ,
1: ਤੇ ਤੁਸੀਂ ਉੱਥੋਂ ਜਦੋਂ ਅਗਲੀ ਵਾਰੀ ਕਿਤੇ ਲੰਘੋਗੇ ਤਾਂ ਫਰਕ ਮਹਿਸੂਸ ਕਰੋਗੇ
0: ਬਿਲਕੁਲ।
1: ਤੋ ਆ ਤਾਂ ਇਹ ਤਾਂ ਇੱਕ ਗੱਲ ਹੋਈ ਕਿ ਬਈ ਠੀਕ ਆ ਅਸੀਂ ਜੈਨੂਨਲੀ ਇਹਦੇ ਬਾਰੇ ਸੋਚ ਰਹੇ ਹਾਂ
0: ਜੀ,
1: ਕਿ ਆਪਾਂ ਇਹਦੇ ਉੱਤੇ ਕੋਈ ਇੰਪੈਕਟ ਪਾ ਸਕਦੇ ਹਾਂ
0: ਬਿਲਕੁਲ ਜੀ,
1: ਇਹਨੂੰ ਆਪਾਂ ਸੁਧਾਰ ਸਕਦੇ
0: ਹਾਂ ਸੁਧਾਰ ਸਕਦੇ ਹਾਂ। ਇੱਕ ਗੱਲ ਸੁਣਦੇ ਸੁਣਦੇ ਮੇਰੇ ਮਨ ਚ ਗੱਲ ਚੱਲ ਪਈ ਕਿ ਦਾਨ ਦੀ ਗੱਲ ਆਪਾਂ ਕਰ ਰਹੇ ਹਾਂ, ਪੁੰਨ ਦਾਨ ਦੀ, ਬੰਦਾ ਜਦੋਂ ਉਹਨਾਂ ਦੁੱਖਾਂ ਤਕਲੀਫਾਂ ਦੇ ਵਿੱਚ ਹੁੰਦਾ, ਫਿਰ ਜਦੋਂ ਠੋਕਰਾਂ ਖਾਂਦਾ ਜਾਂ ਭੜਕ ਭੁੜਕ ਕੇ ਕਿਸੇ ਦੇ ਰਾਹ ਦਸੇਰੇ ਪਾਉਣ ਵਾਲਾ ਕੋਈ ਬੰਦਾ ਮਿਲਦਾ ਹੈ, ਉਹ ਫਿਰ ਉਹਨੂੰ ਚੰਗਾ ਦਾਨ ਪੁੰਨ ਕਰਨ ਨੂੰ ਕਹਿੰਦਾ, ਵੈਸੇ ਆਪਣੇ ਮਨ ਦੇ ਵਿੱਚ ਉਹਦੇ ਇਹ ਨਹੀਂ ਆਉਂਦਾ, ਫਿਰ ਕਹਿੰਦਾ ਕਾਲੇ ਕੁੱਤੇ ਨੂੰ ਵੀ ਰੋਟੀ ਪਾਉਣ ਨੂੰ ਜਾਂਦਾ, ਵੀ ਲੱਭ ਲੱਭ ਕੇ ਪਾਉਂਦਾ ਵੀ ਕਾਲੇ ਕੁੱਤੇ ਨੂੰ ਵੀ ਪਾਉਣੀਆਂ, ਹੋਰ ਕੋਈ ਨਾ ਖਾ ਜਾਵੇ ਜੀ।
1: ਦੇਖੋ ਇਹੀ ਤਾਂ ਗੱਲ ਆ, ਜਿਹੜੇ ਸ਼ੁਰੂ ਤੋਂ ਮਨੁੱਖ ਦੇ ਅੰਦਰ ਇੱਕ ਤੌਖਲਾ ਇੱਕ ਡਰ
0: ਜੀ,
1: ਲੰਮੀ ਉਮਰ ਜਿਹੜੀ ਭੋਗਣ ਦਾ ਉਹ ਵੀ ਰਿਹਾ ਕਿ ਮੈਂ ਅਮਰ ਹੋ ਜਾ, ਸਾਡੀਆਂ ਕਹਾਣੀਆਂ ਭਰੀਆਂ ਪਈਆਂ ਨੇ ਕਿ ਕਿਸੇ ਨੇ ਐ ਤਪ ਕੀਤਾ ਇਹੋ ਜਿਹਾ ਕਿ ਸਿੰਘਾਸਣ ਡੋਲ ਗਏ ਉੱਪਰ ਵੱਡੇ ਵੱਡੇ ਜਿਹੜੇ ਮਹਾਰਾਜ ਸੀਗੇ ਕਿ ਬਈ ਸਾਨੂੰ ਅਮਰ ਕਰ ਦੋ ਜੀ,
0: ਜੀ
1: ਤੋ ਉਹ ਅਮਰ ਹੋਣ ਚ ਕਾਮਯਾਬ ਵੀ ਹੋ ਗਏ ਹੋਣਗੇ, ਕਿਉਂਕਿ ਬੰਦਾ ਉਹ ਵੀ ਅਮਰ ਹੈ ਨਾ ਜਿਹਦੀ ਅੱਜ ਵੀ ਆਪਾਂ ਗੱਲ ਕਰੀ ਜਾਈ ਬਹਿ ਕੇ,
0: ਭਾਵੇਂ
1: ਉਹ ਸਦੀਆਂ ਪਹਿਲਾਂ ਹੋਇਆ ਹੋਵੇ,
0: ਜਿਹਦੀ
1: ਗੱਲ ਜਦੋਂ ਤੱਕ ਤੁਰਦੀ ਰਹੇਗੀ ਉਨੀ ਦੇਰ ਤੱਕ ਤਾਂ ਉਹਦਾ ਨਾਮ ਅਮਰ ਤਾਂ ਹੈਗਾ ਹੀ ਆ, ਆਪਾਂ ਵੀ ਨਹੀਂ ਹੈਗਾ ਉਹ
0: ਜੀ, ਕਈਆਂ ਨੇ ਨਾਮ ਹੀ ਅਮਰ,
1: ਪਰ ਉਹ ਨਾ ਹੀ ਅਮਰ ਹੋ ਗਿਆ ਜੀ, ਬਿਲਕੁਲ ਬਿਲਕੁਲ। ਇਹ ਉਵੇਂ ਹੀ ਹੈ ਕਿ ਬੰਦਾ ਇੱਕ ਨਿਆਣਾ ਆਪਣੇ ਨਾ ਉਹ ਬਾਹਰ ਘਰ ਦੇ ਬਾਹਰ ਆਪਣੇ ਬਾਪੂ ਦੀ ਜਿਹੜੀ ਨੇਮ ਪਲੇਟ ਆ ਉਹ ਤੇ ਬਲਬ ਫਿੱਟ ਕਰੀ ਜਾਏ, ਬਾਪੂ ਆਇਆ ਕਹਿੰਦਾ ਆਈ ਕਰੀ ਜਾਂਦਾ, ਕਹਿੰਦਾ ਪਿਤਾ ਜੀ ਮੈਂ ਤੁਹਾਡਾ ਨਾਮ ਰੋਸ਼ਨ ਕਰਨ ਦਾ ਪ੍ਰਬੰਧ ਕਰ ਰਿਹਾ, ਇਹ ਸੌਖਾ ਕੰਮ ਹੈ
0: ਜੀ,
1: ਆਪੇ ਪਤੀ ਜਗੂ ਮੈਨੂੰ ਕੋਈ ਟੈਨਸ਼ਨ ਨੀ,
0: ਟੈਨਸ਼ਨ ਨੀ ਜੀ, ਬਿਲਕੁਲ ਹੈ ਜੀ,
1: ਇਹੀ ਹੈ ਜੀ। ਇਹ ਸ਼ੁਰੂ ਤੋਂ ਜਿਹੜਾ ਤੌਖਲੇ ਹੈ ਡਰ ਹੈ ਉਹਦੇ ਵਿੱਚੋਂ ਵੀ ਇੱਕ ਤਰ੍ਹਾਂ ਦਾ ਦਾਨ ਦਾ ਕਨਸੈਪਟ ਨਿਕਲਿਆ ਹੋਊਗਾ,
0: ਪਰ
1: ਆਪਾਂ ਜੇ ਜਨਰਲੀ ਦੇਖੀਏ ਤਾਂ ਇਹ ਇੱਕ ਬੜਾ ਪਿਆਰਾ ਕਨਸੈਪਟ ਹੈ
0: ਜੀ।
1: ਸ਼ੁਰੂ ਤੋਂ ਜਿਹੜੇ ਸਮਰੱਥ ਬੰਦੇ ਆ ਜਿਹਨਾਂ ਕੋਲ ਹੈਗਾ ਕੁਛ,
0: ਜਿਹਨੂੰ
1: ਆਪਾਂ ਕਾਲ ਮਾਰਕਸ ਜਿਹਨਾਂ ਨੂੰ ਕਹਿੰਦਾ ਹੈਵਸ ਜਿਹੜੇ ਹੈਗੇ ਆ
0: ਜੀ,
1: ਉਹ ਜਿਹੜੇ ਹੈਵ ਨੋਟਸ ਬੰਦਿਆਂ ਦੀ ਸਹਾਇਤਾ ਕਰਦੇ ਆ ਆਪਣੇ ਸਰਮਾਏ ਦੇ ਨਾਲ, ਉਹਦੇ ਵਿੱਚੋਂ ਕੁਛ ਹਿੱਸਾ ਐਸ ਦਾਨ ਐਸ ਚੈਰਿਟੀ ਜਾਂ ਗਿਵਿੰਗ ਦਾ ਕਹਿ ਲਓ, ਉਹ ਵੱਖਰਾ ਕੱਢ ਲੈਂਦੇ ਆ ਕਿ ਹਾਂ ਵੀ ਆਪਾਂ ਲੋਕਾਂ ਦੇ ਭਲੇ ਲਈ ਸਮਾਜ ਦੇ ਭਲੇ ਲਈ ਖਰਚਣਾ। ਤੋ ਇਹ ਐਕਸ਼ਨ ਹੈ, ਇੱਕ ਬਹੁਤ ਹੀ ਕਮਾਲ ਦਾ ਐਕਸ਼ਨ ਹੈ। ਜਦੋਂ ਜਿਹੜਾ ਵੀ ਬੰਦਾ ਇਹ ਕਰ ਰਿਹਾ, ਵੱਡੀ ਗੱਲ ਹੋ ਜਾਂਦੀ
0: ਹੈ,
1: ਸ਼ੁਰੂ ਤੋਂ ਚੱਲਿਆ ਆ ਰਿਹਾ। ਪੁਰਾਣੇ ਸਮਿਆਂ ਦੇ ਵਿੱਚ ਰਿਗਵੇਦ ਜਿਹੜਾ ਉਹਨੂੰ ਬਹੁਤ ਪੁਰਾਣਾ ਗ੍ਰੰਥ ਮੰਨਦੇ ਆਪਾਂ, ਕਿਉਂਕਿ ਪਹਿਲਾ ਜਿਹੜਾ ਗ੍ਰੰਥ ਹੈ ਉਹ ਰਿਗਵੇਦ ਹੀ ਆ। ਉਹਦੇ ਵਿੱਚ ਜਿਹੜੀ ਸੇਵਾ ਹੈ ਵੀ ਦਾਨ ਦੇ ਵਿੱਚ ਆ ਜਾਂਦੀ ਹੈ ਕਿ ਤੁਸੀਂ ਭਾਈ ਇਹਨੂੰ ਆਪਾਂ ਕਿਸੇ ਦਾ ਆਪਣਾ ਟਾਈਮ ਕਿਸੇ ਨੂੰ ਦੇ ਰਹੇ ਹਾਂ, ਕਿਸੇ ਇਹੋ ਜਿਹਾ ਹੈਲਪ ਕਰ ਰਹੇ ਹਾਂ ਆਪਾਂ ਕਿਸੇ ਦੀ, ਤਾਂ ਉਹ ਵੀ ਉਹਦੇ ਵਿੱਚ ਹੀ ਆ ਜਾਂਦਾ। ਇਹਦੇ ਵੱਖਰੇ ਵੱਖਰੇ ਧਰਮਾਂ ਚ ਵੱਖਰੇ ਵੱਖਰੇ ਨਾਮ ਹੋ ਸਕਦੇ ਆ। ਕੋਈ ਇਸਲਾਮ ਦੇ ਵਿੱਚ ਇਹਨੂੰ ਜਕਾਤ ਕਹਿ ਦਿੰਦੇ ਆ। ਗੁਰੂ ਸਾਹਿਬਾਨ ਨੇ ਵੀ ਇਹਨੂੰ ਬਹੁਤ ਮਹੱਤਵ ਦਿੱਤਾ ਤੇ ਉਹਨਾਂ ਨੇ ਦਸਵੰਧ ਦੀ ਜਿਹੜੀ ਆ ਇੱਕ ਜਿਹੜੀ ਆ ਸਾਨੂੰ ਗਾਈਡਲਾਈਨ ਦਿੱਤੀ ਕਿ ਭਾਈ ਇਹਨੂੰ ਰੱਖੋ, ਜਦੋਂ ਲੋੜਵੰਦਾਂ ਦੀ ਸਹਾਇਤਾ ਲਈ ਇਹਨੂੰ ਵਰਤਿਆ ਜਾਏ। ਗੁਰੂ ਦੀ ਗੋਲਕ ਜਿਲ੍ਹਾ ਜੰਡੀ ਦਾ ਮੂੰਹ।
0: ਸ਼ਮੀ ਜੀ, ਇਹਨੂੰ ਥੋੜੀ ਜਿਹੀ ਗੱਲ ਨੂੰ ਹੋਰ ਮੈਂ ਵੱਡਾ ਕਰਨਾ ਚਾਹਾਂਗਾ। ਚਲੋ ਇੱਥੇ ਇੱਕ ਕਹਿ ਸਕਦੇ ਆ ਕਿ ਬਹੁਤ ਸਾਰੇ ਵੱਖਰੇ ਵੱਖਰੇ ਰਿਲੀਜ਼ਨ ਜਿਹੜੇ ਨੇ ਉਹਨਾਂ ਦੇ ਨਾਲ ਵਾਹ ਵਾਸਤਾ ਕੰਮਾਂ ਕਾਰਾਂ ਦੇ ਉੱਤੇ ਪੈਂਦਾ, ਚਲੋ ਗੱਲਬਾਤ ਤੁਰ ਪੈਂਦੀ ਹੈ, ਇੰਟਰਸਟ ਵੀ ਹੁੰਦਾ ਕਿ ਅਗਲੇ ਦੇ ਸੱਭਿਆਚਾਰ ਨੂੰ ਜਾਂ ਉਸਦੇ ਧਰਮ ਨੂੰ ਸਮਝਣ ਦੀ ਜਾਂ ਰਿਸਪੈਕਟ ਤਾਂ ਹਰ ਕੋਈ ਕਰਦਾ ਹੀ ਹੈ, ਪਰ ਉਹਦੇ ਹੋਰ ਲਾਗੇ ਹੋ ਕੇ ਨਜ਼ਦੀਕ ਹੋ ਕੇ ਜਿਹੜਾ ਵੱਖਰੇ ਵਿਚਾਰ ਜਾਂ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਜਦੋਂ ਪੈਂਦਾ ਤਾਂ ਆਪਣੇ ਆਪ ਨੂੰ ਵੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ, ਜਿਹੜੇ ਸਾਡੇ ਉਹਨਾਂ ਦੇ ਮਤਲਬ ਕਿ ਖਿਲਾਫ ਵਿਚਾਰ ਹੁੰਦੇ ਨੇ ਕਈ ਵਾਰੀ, ਉਹ ਵੀ ਮਤਲਬ ਕਿ ਕੁਝ ਧੁੰਦਲੇ ਵਿਚਾਰ ਹੁੰਦੇ ਨੇ ਉਹਨਾਂ ਦੇ ਪ੍ਰਤੀ, ਵੱਖਰੀਆਂ ਕੌਮਾਂ ਦੇ ਪ੍ਰਤੀ ਜਾਂ ਰਹਿਣ ਸਹਿਣ ਪ੍ਰਤੀ, ਰੀਤੀ ਰਿਵਾਜਾਂ ਦੇ ਪ੍ਰਤੀ, ਤਾਂ ਉਹ ਸਾਫ਼ ਜਿਹੜੇ ਨਜ਼ਰ ਹੋਣ ਦਾ ਇੱਕ ਜ਼ਰੀਆ ਬਣ ਜਾਂਦੇ ਆ। ਚਲੋ ਤੁਸੀਂ ਜ਼ਕਾਤ ਦੀ ਗੱਲ ਕੀਤੀ ਹੈ ਜਾਂ ਕੁਰਬਾਨੀ ਦੀ ਗੱਲ ਆਉਂਦੀ ਹੈ, ਈਦ ਦੀ ਗੱਲ ਆਉਂਦੀ ਹੈ, ਮੁਸਲਮਾਨ ਭਾਈਚਾਰੇ ਦੀ ਗੱਲ ਕਰਾਂਗੇ ਪਹਿਲਾਂ, ਫਿਰ ਆਪਾਂ ਸਿੱਖ ਧਰਮ ਦੇ ਵੱਲ ਚੱਲਦੇ ਹਾਂ। ਉਹ ਅਸਲ ਦੇ ਵਿੱਚ ਨਾ ਉਹ ਮੇਰਾ ਇੱਦਾਂ ਹੀ ਇੱਕ ਵਾਰੀ ਲਾਈਵ ਲਾਇਬ੍ਰੇਰੀ ਇੱਥੇ, ਚਲੋ ਬੱਚੇ ਜਿਹੜੇ ਸਕੂਲੀ ਬੱਚੇ ਨੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੂੰ ਜਾਂ ਜੋ ਵੀ ਕਹਿ ਲਓ ਕਿ ਕਿਸੇ ਦੇ ਨਾਲ ਕੁਝ ਟ੍ਰੈਜਡੀ ਹੋਈ ਹੈ, ਇਸ ਤਰ੍ਹਾਂ ਦੇ 8-10 ਬੰਦੇ ਉਹਨਾਂ ਨੇ ਮਤਲਬ ਕਿ ਇਨਵਾਈਟ ਕੀਤੇ ਸੀ, ਲਾਈਵ ਲਾਇਬ੍ਰੇਰੀ ਉਹਨੂੰ ਨਾਮ ਦਿੱਤਾ ਸੀ, ਤੁਰਦੀ ਫਿਰੀ ਫਿਰਦੀ ਲਾਇਬ੍ਰੇਰੀ ਤੇ ਜ਼ਿੰਦਗੀ ਦੇ ਤਜ਼ਰਬਿਆਂ ਦੀ। ਤਾਂ ਉਹਨਾਂ ਨੇ ਜਿੱਦਾਂ ਕਿ ਮੈਂ ਇੰਡੀਆ ਤੋਂ ਸੀ ਤਾਂ ਉਹਨਾਂ ਨੇ ਮੈਨੂੰ ਇੰਡੀਆ ਦੇ ਬਾਰੇ ਪੁੱਛਿਆ ਤੇ ਮੈਂ ਉਹ ਕਹਿੰਦੇ ਕਿ ਉੱਥੇ ਗੰਦਗੀ ਬਹੁਤ ਆ, ਕੂੜਾ ਬਹੁਤ ਆ, ਮਤਲਬ ਕਿ ਏਦਾਂ ਦਿਖਾਇਆ ਜਾਂਦਾ ਟੈਲੀਵਿਜ਼ਨ ਦੇ ਉੱਤੇ। ਮੈਂ ਕਿਹਾ ਇੱਥੇ ਮੈਂ ਤੁਹਾਨੂੰ ਰੀਸਾਈਕਲਿੰਗ, ਚਲੋ ਇੱਥੇ ਤਾਂ ਫਿਰ ਵੀ ਬਹੁਤ ਸਾਫ਼ ਸੁਥਰੇ ਨੇ ਜਿੱਥੇ ਰੀਸਾਈਕਲਿੰਗ ਕਰਦੇ ਆ, ਤੇ ਉੱਥੇ ਲਿਜਾ ਕੇ ਜਾਂ ਬਹੁਤ ਸਾਰੇ ਐਸੇ ਢੇਰ ਦੇ ਉੱਤੇ ਕਿਸੇ ਦੇ ਉੱਤੇ ਜਿੱਥੇ ਤੁਸੀਂ ਕਦੇ ਗਏ ਵੀ ਨਹੀਂ ਹੋ, ਉੱਥੇ ਦਿਖਾ ਦੇਵਾਂ ਤੁਹਾਨੂੰ ਆਲਾ ਦੁਆਲਾ, ਬਾਕੀ ਇੰਡੀਆ ਮੈਂ ਰਹਿਣ ਹੀ ਦੇਵਾਂ ਜਾਂ ਫਿਨਲੈਂਡ ਨੂੰ ਰਹਿਣ ਹੀ ਦੇਵਾਂ ਕਿ ਉਹ ਸਾਰਾ ਇੰਡੀਆ ਥੋੜੀ ਹੋ ਜਾਏਗਾ। ਤੇ ਉਹ ਚੀਜ਼ਾਂ ਚਲੋ ਕਲੈਰਿਟੀ ਆਈ, ਤੇ ਉਸ ਤੋਂ ਬਾਅਦ ਇੱਕ ਮੁਸਲਿਮ ਭਾਈਚਾਰੇ ਦੇ ਉੱਥੇ ਵਿਅਕਤੀ ਸਨ, ਕਾਫੀ ਐਜੂਕੇਟਡ ਡਾਕਟਰ ਸੀਗੇ ਆਪਣੇ ਐਨਥੀਸੀਆ ਸਪੈਸ਼ਲਿਸਟ, ਤੇ ਅਫਰੀਕਾ ਨੂੰ ਉਦਾਂ ਬਿਲੋਂਗ ਕਰਦੇ ਸੀ, ਤੇ ਉਹ ਵੀ ਆਏ ਹੋਏ ਸੀ, ਤੇ ਉਹਨਾਂ ਦੇ ਨਾਲ ਗੱਲਬਾਤ ਚੱਲ ਗਈ ਭਈ ਚੱਲ ਪਈ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਤਾਂ ਜਿਹੜਾ ਜ਼ਕਾਤ ਦਾ ਜ਼ਿਕਰ ਕੀਤਾ, ਦੂਸਰਾ ਉਹ ਮਤਲਬ ਕਿ ਜਿਹੜਾ ਆਪਣਾ ਪਿਗ ਹੈਗਾ ਸੂਰ ਹੈਗਾ ਉਹਨੂੰ ਨਫ਼ਰਤ ਕਿਉਂ ਕਰਦੇ ਆ, ਮਤਲਬ ਕਿ ਖਾਂਦੇ ਨੀ ਗੇ ਜਾਂ ਉਹ। ਉਹਨੇ ਦੋ ਇਹਦੇ ਨੁਕਤੇ ਦੱਸੇ ਇਸ ਚੀਜ਼ ਦੇ ਵਿੱਚ, ਕਹਿੰਦਾ ਇੱਕ ਤਾਂ ਜਿਹੜਾ ਕੁਰਬਾਨੀ ਦਾ ਕਨਸੈਪਟ ਆ, ਉਹ ਜਦੋਂ ਕੁਰਬਾਨੀ ਕਰਦੇ ਆ ਨਾ, ਜਿਹੜਾ ਤੁਹਾਡਾ ਘਰ ਹੈ ਉਹਦੇ ਆਲੇ ਸੱਜੇ ਪਾਸੇ ਨੂੰ 10 ਘਰ ਤੇ ਖੱਬੇ ਪਾਸੇ ਨੂੰ 10 ਘਰ, ਕਿਉਂਕਿ ਕੁਰਬਾਨੀ ਜਿਹੜੀ ਦਿੱਤੀ ਜਾਂਦੀ ਆ ਉਹ ਛੋਟੇ ਐਨੀਮਲ ਦੀ ਨਹੀਂ ਦਿੱਤੀ ਜਾਂਦੀ, ਉਹ ਕਹਿ ਲਓ ਕਿ ਘੱਟੋ ਘੱਟ ਕੁਆਂਟਲ 2 ਕੁਆਂਟਲ ਇਸ ਹਿਸਾਬ ਦੇ ਨਾਲ ਜਾਂ 50-60 ਕਿਲੋ ਦਾ ਘੱਟੋ ਘੱਟ ਜਿਹੜਾ ਹੋਵੇ ਜੀਵ ਉਹਦੀ ਦਿੱਤੀ ਜਾਂਦੀ ਹੈ। ਤਾਂ ਉਹ ਕਹਿੰਦੇ ਕਿ ਉਹ ਪਹਿਲਾਂ ਉਹਨਾਂ ਨੂੰ ਦੇਣਾ ਤੇ ਬਾਅਦ ਦੇ ਵਿੱਚ ਜੋ ਬਚਿਆ ਨਾ ਉਹ ਆਪ ਖਾਣਾ ਹੈ, ਇਹ ਨਹੀਂ ਕਿ ਪਹਿਲਾਂ ਆਪ ਰੱਜਣਾ ਤੇ ਬਾਕੀ ਬਾਅਦ ਦੇ ਵਿੱਚ ਵੰਡਣਾ ਜਾਂ ਦੇ ਦੇਣਾ ਵੀ ਮੇਰੇ ਤੋਂ ਖਾ ਨਹੀਂ ਹੁੰਦਾ। ਉਹ ਕਹਿੰਦੇ ਉਹ ਚੀਜ਼ ਨੂੰ ਫਿਰ ਅਸੈਪਟ ਨਹੀਂ ਕੀਤਾ ਜਿਹੜੇ ਤੁਸੀਂ ਗੱਲ ਕੀਤੀ ਨਾ ਵੀ ਉਹ ਜਿਹੜਾ ਕਨਸੈਪਟ ਹੈਗੇ ਆ। ਤੇ ਦੂਸਰਾ ਉਹਨਾਂ ਨੇ ਸੂਰ ਦੇ ਬਾਰੇ ਆਨਸਰ ਕੀਤਾ ਕਿ ਸੂਰ ਦੀ ਉਹ ਨਾ ਰਿਸਪੈਕਟ ਬਹੁਤ ਕਰਦੇ ਆ, ਉਹਦਾ ਕਾਰਨ ਹੈਗਾ ਇਸ ਕਰਕੇ। ਉਹ ਸੋਰੀ ਲਓ ਜੀ, ਮੈਂ ਮਾਫ਼ੀ ਚਾਹੁੰਦਾ ਤੇ ਗੱਲਬਾਤ ਨੂੰ ਕੰਪਲੀਟ ਕਰ ਲਈਏ, ਕਿਉਂਕਿ ਇੱਕੋ ਹੀ ਲਾਈਨ ਦੇ ਉੱਤੇ ਕਾਲ ਆ ਗਈ ਉੱਤੇ, ਤੇ ਮੈਂ ਦਾਦੂ ਸਾਹਿਬ ਨੂੰ ਕਵਾਂਗਾ ਕਿ ਆਪਣੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਸਟੂਡੀਓ ਦਾ ਉਹਦੇ ਉੱਤੇ ਕਾਲ ਕਰ ਲੈਣ ਤੇ ਮੈਂ ਅਟੈਂਡ ਕਰ ਲੈਣਾ। ਹਾਂਜੀ ਸ਼ਮੀ ਜੀ, ਮੈਂ ਗੱਲ ਕਰ ਰਿਹਾ ਸੀ, ਸੂਰ ਦੀ ਮਾਫ਼ੀ ਚਾਹੁੰਦਾ, ਮੇਰਾ ਹੱਥ ਲੱਗ ਗਿਆ ਇਧਰੋਂ। ਤੇ ਉਹ ਕਹਿੰਦੇ ਕਿ ਅਸੀਂ ਸੂਰ ਦੀ ਰਿਸਪੈਕਟ ਬਹੁਤ ਕਰਦੇ ਆ ਕਿ ਉਹਦਾ ਜਿਹੜਾ ਸੂਰ ਆ ਨਾ ਜੀ, ਉਹ ਕਿਤੇ ਵਿਅਕਤੀ ਨੂੰ ਕਿਸੇ ਨੂੰ ਵੀ ਜਦੋਂ ਹੋਸਪਿਟਲ ਦੇ ਵਿੱਚ ਕੁਝ ਆਂਦਰਾਂ ਦੀ ਕੁਝ ਜ਼ਰੂਰਤ ਪੈਂਦੀ ਹੈ ਜਾਂ ਨਰਵਸ ਦੀ ਜ਼ਰੂਰਤ ਪੈਂਦੀ ਹੈ, ਤਾਂ ਉਹ ਸੂਰ ਦੀਆਂ ਜਿਹੜੀਆਂ ਉਹ ਹੈਗੀਆਂ ਨਾ ਅੰਦਰੂਨੀ ਪਾਰਟ ਜਿਹੜੇ ਨੇ ਉਹ ਬਹੁਤ ਇਨਸਾਨੀ ਪਾਰਟ ਦੇ ਨਾਲ ਨਜ਼ਦੀਕ ਨੇ ਜੀ, ਉਹ ਇਸਤੇਮਾਲ ਕਰ ਲਏ ਜਾਂਦੇ ਆ। ਇਸ ਕਰਕੇ ਉਹ ਕਹਿੰਦੇ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇਹ ਨਹੀਂ ਗਾ ਕਿ ਉਹਨੂੰ ਨਫ਼ਰਤ ਕੀਤੀ ਜਾਂਦੀ ਆ, ਉਹਦੀ ਰਿਸਪੈਕਟ ਕੀਤੀ ਜਾਂਦੀ ਆ, ਇਸ ਕਰਕੇ ਉਹਨੂੰ ਖਾਧਾ ਨਹੀਂ ਜਾਂਦਾ ਤੇ ਨਾ ਉਹਨੂੰ ਮਤਲਬ ਕਿ ਇੱਕ ਪਾਲ ਕੇ ਰੱਖਿਆ ਜਾਂਦਾ ਜੀ।
1: ਜੀ ਜੀ ਜੀ
0: ਜੀ
1: ਠੀਕ ਹੈ ਬਿਲਕੁਲ ਜੀ। ਇਹਨਾਂ ਧਾਰਨਾਵਾਂ ਦੇ ਪਿੱਛੇ ਜਿਹੜੀ ਆ ਕੋਈ ਨਾ ਕੋਈ ਜਿਹੜਾ ਕਨਸੈਪਟ ਹੈ ਉਹ ਜ਼ਰੂਰ ਜਿਹੜਾ ਕੰਮ ਕਰ ਰਿਹਾ ਹੁੰਦਾ ਹੈ
0: ਜੀ।
1: ਤੋ ਗਿਵਿੰਗ ਜਾਨੀ ਕਿ ਦਾਨ ਪੁੰਨ, ਇਹਦੀ ਕਿੰਨੀਆਂ ਉਦਾਹਰਨਾਂ ਆਪਾਂ ਇਤਿਹਾਸ ਚੋਂ ਦੇਖਦੇ ਹਾਂ।
0: ਬਿਲਕੁਲ,
1: ਔਰ ਇਹੀ ਆਪਾਂ ਜਿਹੜਾ ਖਾਣ ਪੀਣ ਦੀ, ਕਿਉਂਕਿ ਰੋਟੀ ਕੱਪੜਾ ਤੇ ਮਕਾਨ,
0: ਮਕਾਨ
1: ਇਹ ਬੁਨਿਆਦੀ ਲੋੜਾਂ ਤਿੰਨ ਨੇ
0: ਜੀ,
1: ਤਿੰਨ ਜ਼ਰੂਰਤਾਂ ਬੇਸਿਕ ਨੇ। ਮਕਾਨ ਬੰਦੇ ਕੋਲ ਨਹੀਂ ਹੈ ਤੇ ਉਹ ਹੋ ਸਕਦਾ ਹੈ ਕਿਤੇ ਕਿਸੇ ਸ਼ੈਲਟਰ ਚ ਬਹਿ ਗਿਆ, ਕਿਤੇ ਉਹ ਇਧਰ ਉਧਰ ਘੁੰਮ ਲਿਆ, ਹੋਮਲੈਸ ਹੋ ਗਿਆ
0: ਜੀ,
1: ਤੇ ਕੱਪੜੇ ਦਾ ਵੀ ਇਹੀ ਹੈ। ਪਰ ਰੋਟੀ ਤੋਂ ਬਿਨਾਂ ਤੇ ਜਿਹੜਾ ਜਿਉਣਾ ਸੰਭਵ ਨਹੀਂ ਹੈ, ਖਾਣਾ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ,
1: ਭੁੱਖਮਰੀ ਦਾ ਸ਼ਿਕਾਰ ਇਸ ਵੇਲੇ ਜਿਹੜੀ ਦੁਨੀਆਂ ਦੇ ਵਿੱਚ ਕਿਤਨੇ ਕਰੋੜਾਂ ਲੋਕ ਨੇ ਉਹ ਹੁੰਦੇ ਆ, ਤੋ ਉਹਨਾਂ ਦੀ ਕੋਈ ਇਹੋ ਜਿਹੀ ਸ਼ੱਕ ਵਾਲੀ ਗੱਲ ਨਹੀਂ ਕਿ ਬਹੁਤ ਸੰਸਥਾਵਾਂ ਨੇ, ਬਹੁਤ ਐਨਜੀਓਜ਼ ਨੇ, ਬਹੁਤ ਨੇ ਜਿਹੜੇ ਇਸ ਨੂੰ ਸੋਚਦੇ ਆ
0: ਜੀ,
1: ਤੇ ਤਾਂ ਕਿ ਉਹਨਾਂ ਤੱਕ ਇਹ ਪਹੁੰਚਾਇਆ ਜਾਏ।
0: ਹੁਣ
1: ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਉਹਨਾਂ ਤੱਕ, ਉਹਨਾਂ ਬੱਚਿਆਂ ਤੱਕ, ਜੋ ਉਹਨਾਂ ਲੋਕਾਂ ਤੱਕ ਜਿਹੜੇ ਲੋੜਵੰਦ, ਸੱਚੀ ਲੋੜਵੰਦ ਲੋਕ ਆ
0: ਜੀ,
1: ਇਹ ਅਲੱਗ ਸਵਾਲ ਹੈ। ਪਰ ਇੱਕ ਖਿਆਲ ਆਉਣਾ, ਔਰ ਜਿਹੜਾ ਆਪਣੇ ਹਮਸਾਇਆਂ ਦਾ, ਹਮਵਤਨਾਂ ਦੇ ਬਾਰੇ ਜਦੋਂ ਆਪਾਂ ਗੱਲ ਸੋਚੀਏ, ਇਹ ਵੀ ਬਹੁਤ ਵੱਡੀ ਗੱਲ ਆ। ਇੱਕ ਉਹਨਾਂ ਨੇ ਇਹਦੇ ਚ ਲਿਖੀ ਸੀ ਕਵਿਤਾ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੇ, ਮੈਂ ਮੈਨੂੰ ਸ਼ਾਇਦ ਉਹ ਮੈਂ ਕੱਢ ਕੇ ਰੱਖੀ ਸੀ ਉਹ, ਤੇ ਇਧਰ ਉਧਰ ਨਾ ਹੋ ਗਈ ਮੈਂ ਦੇਖ ਰਿਹਾ ਜੀ। ਤੋ ਕੁੱਲ ਮਿਲਾ ਕੇ ਉਹ ਵੀ ਇੱਕ ਬੰਗਾਰ ਹੀ ਪਾਉਂਦੇ ਆ ਕਿ ਭਾਈ ਸਾਹਿਬ ਜੇ ਤੂੰ ਜਿਉਂਦਾ ਹੈ, ਤੈਨੂੰ ਜਿਹੜਾ ਅਹਿਸਾਸ ਹੋ ਰਿਹਾ ਦੁੱਖ ਦਾ, ਦਰਦ ਦਾ, ਤਾਂ ਉਹਦੇ ਅੱਗੇ ਫਿਰ ਐਕਸ਼ਨ ਵੀ ਕਰਨਾ। ਪਰ ਜੇ ਤੈਨੂੰ ਕਿਸੇ ਦਾ ਦੁੱਖ ਦੇਖ ਕੇ ਦੁੱਖ ਹੀ ਮਹਿਸੂਸ ਹੀ ਨਹੀਂ ਹੋ ਰਿਹਾ
0: ਜੀ,
1: ਫਿਰ ਤੂੰ ਕਾਹਦਾ ਜੀ ਰਿਹਾ, ਫਿਰ ਤੂੰ ਜਿਉਂਦਿਆਂ ਚ ਹੈ ਹੀ ਨੀ
0: ਜੀ,
1: ਫਿਰ ਤਾਂ ਐਂਟੀ ਜਿਉਂਦਾ ਮਰਿਆ ਬਰਾਬਰ ਹੀ ਹੋ ਗਿਆ ਫਿਰ
0: ਜੀ,
1: ਫਿਰ ਉਹਦੇ ਚ ਕੋਈ ਮਤਲਬ ਨੀ। ਜਦੋਂ ਤੱਕ ਅਸੀਂ ਦੂਜਿਆਂ ਦਾ ਦਰਦ ਮਹਿਸੂਸ ਨਹੀਂ ਕਰਦੇ
0: ਜੀ,
1: ਤਾਂ ਉਹ ਫਿਰ ਇਨਸਾਨ ਕਹਾਉਣਾ, ਇਨਸਾਨ ਬਣਨਾ, ਤੇ ਉਹ ਵੀ ਕਦੋਂ ਉਹਦੇ ਚ ਗੇਟ ਚ ਆਉਣ ਵਾਲੀ ਗੱਲ ਨੀ।
0: ਤੋ
1: ਇਸੇ ਸਿਲਸਿਲੇ ਨੂੰ ਆਪਾਂ ਦੇਖਦੇ ਆ, ਸਰਬੱਤ ਦਾ ਭਲਾ ਟਰੱਸਟ ਹੈ ਪੰਜਾਬ ਦੇ ਵਿੱਚ, ਜਾਂ ਜਿਹੜੇ ਦੂਸਰਾ ਉਹਨਾਂ ਦਾ ਰਵੀ ਸਿੰਘ ਹੋਰਾਂ ਵਾਲਾ ਅਦਾਰਾ ਹੈ
0: ਜੀ,
1: ਤੇ ਜੇ ਕਾਰਪੋਰੇਟ ਦੇ ਵਿੱਚ ਦੇਖਦੇ ਆ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਘਰਾਣੇ ਆ ਉਹ ਕੰਮ ਕਰਦੇ ਆ
0: ਕਿ
1: ਵਧੀਆ ਪੱਧਰ ਦੇ ਉੱਤੇ,
0: ਰੈੱਡ ਕਰਾਸ ਵੀ ਹੈਗਾ, ਲੈ ਲਓ ਚਾਹੇ ਆਪਣੇ ਇਹ ਵੀ ਚੀਜ਼ਾਂ ਚੱਲ,
1: ਰੈੱਡ ਕਰਾਸ ਵੀ ਉਹਦੇ ਪਿੱਛੇ ਧਾਰਨਾ ਇਹੀ ਹੈ। ਹੁਣ ਜਿਹੜਾ HCL ਟੈਕਨੋਲੋਜੀ ਦਾ ਜਿਹੜਾ ਫਾਊਂਡਰ ਹੈ ਸ਼ਿਵ ਨਾਦਰ, ਉਹ ਰੈਂਕ ਕਰ ਰਿਹਾ ਇੰਡੀਆ ਦੇ ਵਿੱਚ ਨੰਬਰ 1 ਤੇ
0: ਜੀ,
1: ਲਗਭਗ 3,000 ਕਰੋੜ ਸਾਲ ਦਾ ਉਹ ਜਿਹੜਾ ਦਾਨ ਕਰ ਰਿਹਾ ਬੰਦਾ
0: ਜੀ,
1: ਉਹ ਜ਼ਿਆਦਾਤਰ ਐਜੂਕੇਸ਼ਨ ਦੇ ਰਿਹਾ, ਜਦਕਿ ਮੁਕੇਸ਼ ਅੰਬਾਨੀ ਜਿਹੜੇ ਆ ਦੂਜੇ ਨੰਬਰ ਤੇ ਆ 626 ਕਰੋੜ, ਬਜਾਜ ਵਾਲੇ ਤੇ ਗਰੁੱਪ ਹੈ 446 ਕਰੋੜ ਦਾਨ ਕਰ ਰਹੇ ਹੈ, ਬਿਰਲਾ ਜਿਹੜੀ ਕੰਪਨੀ ਹੈ ਇਹ 440 ਦੇ ਰਹੇ ਹੈ, ਗੌਤਮ ਅਡਾਨੀ ਵਾਲੇ ਜਿਹੜੇ ਗਰੁੱਪ ਆ ਇਹ 386 ਕਰੋੜ ਦੇ ਰਹੇ। ਇਹ ਵੱਖਰੇ ਵੱਖਰੇ ਸੋਰਸਿਸ ਤੋਂ ਇੰਟਰਨੈਟ ਤੇ ਡਾਟਾ ਅਵੇਲੇਬਲ ਆ
0: ਜੀ,
1: ਪਰ ਜਦੋਂ ਆਪਾਂ ਇਹ ਡਾਟਾ ਦੇਖ ਰਹੇ ਸੀਗੇ ਤਾਂ ਇੱਕ ਬੜਾ ਇੰਟਰਸਟਿੰਗ ਫੈਕਟ ਜਿਹੜਾ ਸਾਹਮਣੇ ਆਇਆ
0: ਜੀ,
1: ਜਿਹੜਾ ਦਾਨ ਕਰਨ ਵਾਲਿਆਂ ਚ ਸਭ ਤੋਂ ਉੱਤੇ ਜਿਹੜਾ ਰੈਂਕ ਹੈ
0: ਜੀ,
1: ਉਹ ਦੇਖੋ ਟੌਪ ਦੇ ਉੱਤੇ ਆਉਂਦਾ ਕਹਿੰਦੇ ਜੀ ਉਹ ਇੰਡੋਨੇਸ਼ੀਆ ਵਰਗੇ ਦੇਸ਼ ਪੈ।
0: ਅੱਛਾ ਜੀ, ਬਿਲ ਗੇਟਸ ਨੂੰ ਵੀ ਪਿੱਛੇ ਚੱਲ ਕੇ,
1: ਉਹ
0: ਵੀ ਕਾਫੀ ਫੰਡਿੰਗ ਵਗੈਰਾ ਕਰਦੇ ਜੀ,
1: ਕੰਟਰੀ ਦੇ ਹਿਸਾਬ ਨਾਲ ਤੇ ਜਿਹੜੇ ਆਮ ਲੋਕਾਂ, ਜਿਵੇਂ ਆਮ ਲੋਕਾਂ ਦੇ ਜਿਹੜੇ ਵੱਲੋਂ ਜਿਹੜੀ ਦਾਨ ਕੀਤਾ ਜਾਂਦਾ
0: ਜੀ,
1: ਉਹ ਚ ਕੀਨੀਆ ਜਿਹੜਾ ਉਹ 63 ਹੈ, ਉਹਦਾ ਰੈਂਕ ਹੈ ਸਿੰਗਾਪੁਰ ਦਾ 61, ਐ ਕਰਕੇ ਉਹਨਾਂ ਨੇ ਸਕੋਰ ਹੈ ਬਣਾਇਆ ਹੋਇਆ
0: ਜੀ,
1: ਤੇ ਮੋਸਟ ਜਨਰਸ ਜਿਹੜੀ ਨੇਸ਼ਨ ਹੈ ਉਹਨੂੰ ਜਿਹੜੀ ਇੰਡੋਨੇਸ਼ੀਆ ਨੂੰ ਕਿਹਾ ਗਿਆ।
0: ਕਿਆ ਬਾਤ ਹੈ।
1: ਤੋ ਇਹ ਚ ਤਿੰਨ ਤਰ੍ਹਾਂ ਦੀ ਜਿਹੜੀ ਡੋਨੇਸ਼ਨ ਹੈ ਨਾ ਉਹਨੂੰ ਉਹ ਕੰਸੀਡਰ ਕੀਤਾ ਗਿਆ, ਇੱਕ ਤਾਂ ਚੈਰੀਟੇਬਲ ਡੋਨੇਸ਼ਨ ਹੋ ਗਈ, ਫਿਰ ਵਲੰਟੀਅਰ ਬਣ ਕੇ ਜਾਣਾ ਹੈ, ਤੇ ਦੂਸਰਾ ਹੈ ਕਿ ਅਜਨਬੀ ਲੋਕਾਂ ਦੀ ਹੈਲਪ ਕਰਨ ਲਈ ਵਿਲਿੰਗਨੈਸ ਕਿੰਨੀ ਆ।
0: ਬਿਲਕੁਲ,
1: ਇੱਛਾ ਸ਼ਕਤੀ ਕਿੰਨੀ ਆ
0: ਜੀ,
1: ਇਹ ਤਿੰਨੋਂ ਚੀਜ਼ਾਂ ਤਾਂ ਹੋਣਗੀਆਂ ਨਾ, ਤਿੰਨ ਚੀਜ਼ਾਂ, ਇੱਕ ਤਾਂ ਆਪਾਂ ਪੈਸੇ ਨਾਲ ਜਿਵੇਂ ਤੁਸੀਂ ਸ਼ੁਰੂ ਚ ਦੱਸ ਰਹੇ ਸੀਗੇ ਕਿ ਉਹ ਕੀਤੀ ਜਾ ਸਕਦੀ ਹੈ, ਬਾਕੀ ਉਂਜ ਕਿਸੇ ਦੀ ਮਦਦ ਕਰਕੇ ਉਹਨੂੰ ਜਿਹੜਾ ਉਹ ਚੱਕਰ ਵਿਊ ਚੋਂ ਬਾਹਰ ਕੱਢਿਆ ਜਾ ਸਕਦਾ।
0: ਦੇਖੋ ਜਿਵੇਂ ਕਿ ਡੇਰਿਆਂ ਦੀ ਜਾਂ ਹੋਰ ਸਾਰੀਆਂ ਦੀ ਗੱਲ ਕਰ ਲਈਏ, ਉੱਥੇ ਵੀ ਤਾਂ ਮਤਲਬ ਕਿ ਇੱਕ ਸੇਵਾ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਦੇ ਹੈ, ਇਸੇ ਤਰ੍ਹਾਂ ਕਿਉਂ ਨਹੀਂ ਮਤਲਬ ਕਿ ਇੱਕ ਜਗ੍ਹਾ ਕਿਸੇ ਨੇ ਪਰਿਵਾਰ ਨੇ ਮਤਲਬ ਕਿ ਕਮਰੇ ਪਾਉਣ ਜੋਗਾ ਹੈ ਨਹੀਂ, ਉੱਥੇ ਮਿਸਤਰੀ ਚਾਹੀਦਾ ਜਾਂ ਲੱਕੜ ਦੇ ਕੰਮ ਵਾਲਾ ਚਾਹੀਦਾ ਜਾਂ ਆਪਣਾ ਆਪਣਾ ਥੋੜਾ ਬਹੁਤਾ ਕਰਨਾ ਜਿੰਨਾ ਕੁ ਕਰ ਸਕਦੇ ਆ, ਇੱਕ ਘੰਟਾ ਦੋ ਘੰਟੇ ਕਰਕੇ ਤੇ ਅਗਲੇ ਦੀ ਹੈਲਪ ਕੀਤੀ ਜਾ ਸਕਦੀ ਹੈ। ਜ਼ਰੂਰੀ ਥੋੜੀ ਵੀ ਮਤਲਬ ਕਿ ਜਿਹੜੇ ਸਰਮਾਏਦਾਰ ਲੋਕ ਨੇ ਉਹਨਾਂ ਦੀ ਹੈਲਪ ਇੱਕ ਸੇਵਾ ਦੇ ਨਾਂ ਦੇ ਉੱਤੇ ਕਰਨੀ ਹੈ।
1: ਬਿਲਕੁਲ ਜੀ ਬਿਲਕੁਲ, ਇਹ ਇੰਡੀਵਿਜੁਅਲੀ ਜਿਹੜੀ ਆ ਇੱਕ ਭਾਵਨਾ ਹੈ,
0: ਭਾਵਨਾ
1: ਕਿੰਨੀ ਚਾਹੇ ਉਹ ਧਾਰਮਿਕ ਪੱਧਰ ਤੇ ਆਏ। ਨੋਰਮਲੀ ਜਿਹੜਾ ਦਾਨ ਹੈ ਨਾ, ਇਹ ਬੰਦਾ ਅਗਲੇ ਜਨਮ ਦੇ ਵਿੱਚ ਅਗਲੇ ਜਨਮ ਨੂੰ ਸੌਖਾ ਕਰਨ ਲਈ ਜਾਂ ਜਨਮ ਜਨਮਾਂਤਰ ਦੇ ਚੱਕਰਾਂ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਉਹ ਚੋਂ ਬਾਹਰ ਆਉਣ ਨੂੰ, ਜਾਂ ਕਹਿ ਲਓ ਲੰਬੀਆਂ ਉਮਰਾਂ ਲਈ ਜਾਂ ਮੁਸੀਬਤ ਤੋਂ ਬਚਣ ਲਈ, ਕਿ ਮੈਂ ਇਹਦੇ ਸਿਰ ਤੋਂ ਵਾਰ ਕੇ ਆ ਸਿੱਟਦਾ ਨਾਰੀਅਲ ਨਹਿਰ ਦੇ ਵਿੱਚ, ਉਹ ਮਾਰਿਆ ਚਲਾ ਗਏ
0: ਜੀ।
1: ਉਹ ਕੋਈ ਐ ਕਹਿ ਰਹੇ ਵੀ ਮੈਂ ਨਾਰੀਅਲ ਸਿੱਟ ਕੇ ਆਪਣੇ ਸਿਰ ਤੇ ਆਈ ਮੁਸੀਬਤ ਜਿਹੜੀ ਹੈ ਉਹ ਕਰ ਲਈ ਖਤਮ, ਤੇ ਉਧਰ ਹੇਠਾਂ ਉਹਨੂੰ ਬੋਚਣ ਵਾਲੇ ਬੈਠੇ ਆ ਕਿ ਕਮਾਲ ਇਹ ਨਾਰੀਅਲ ਆਈ ਜਾਣ ਤੇ ਅਸੀਂ ਇਹਨੂੰ ਲਾਈਏ ਰੇਹੜੀਆਂ ਇਹਨਾਂ ਦੀ ਵੇਚੀਏ ਜਾ ਕੇ
0: ਜੀ।
1: ਉਹ ਉਹਨਾਂ ਦਾ ਵੱਖਰਾ ਇੱਕ ਸਿਸਟਮ ਸਾਈਕਲ ਚੱਲ ਰਿਹਾ
0: ਜੀ।
1: ਤੋ ਇਸ ਤਰ੍ਹਾਂ ਹੀ ਇੱਕ ਸ਼ਾਹੂਕਾਰ ਸੀ, ਉਹਨੇ ਸੱਤ ਪੁਸ਼ਤਾਂ ਤੱਕ ਦਾ ਆਪਣਾ ਕਹਿ ਲੋ ਵੀ ਧਨ ਦੌਲਤ ਇਕੱਠਾ ਕਰ ਲਿਆ
0: ਜੀ।
1: ਇਹ ਇੱਕ ਆਮ ਕਹਾਣੀ ਆਪਾਂ ਸੁਣਦੇ ਇਹੋ ਜਿਹੀਆਂ ਬਹੁਤ ਮਿਲ ਜਾਣਗੀਆਂ। ਤੋ ਉਹਨੇ ਸੱਤ ਪੁਸ਼ਤਾਂ ਦਾ ਜਦੋਂ ਇਕੱਠਾ ਕੀਤਾ, ਨਜੂਮੀ ਬੁਲਾਏ, ਜੋਤਸ਼ੀ ਬੁਲਾਏ ਕਿ ਦੇਖੋ ਜੀ ਮੈਨੂੰ ਇੱਕ ਸੁਪਨਾ ਆਇਆ ਕਿ ਸੱਤ ਪੁਸ਼ਤਾਂ ਤੱਕ ਤੇ ਸਭ ਕੁਝ ਠੀਕ ਆ, ਮੇਰੇ ਜਿਹੜੇ ਹੈਗੇ ਆ ਸੀਏ ਵਗੈਰਾ ਇਹ ਸਾਰਿਆਂ ਨੇ ਦੱਸਤਾ ਖਜ਼ਾਨਚੀਆਂ ਨੇ ਵੀ ਇੰਨਾ ਹੈਗਾ ਬਈ ਆਰਾਮ ਨਾਲ ਬਹਿ ਕੇ ਖਾਣਗੇ ਅਗਰ ਕੋਈ ਕੰਮ ਨਾ ਕਰਨ ਉਹ ਸੱਤ ਪੁਸ਼ਤਾਂ ਤੇਰੀਆਂ। ਪਰ ਅੱਠਵੀਂ ਦਾ ਕੰਮ ਔਖਾ ਜੀ ਕਹਿੰਦਾ, ਉਹ ਟੈਨਸ਼ਨ ਚ ਆ ਗਿਆ ਕਹਿੰਦਾ ਜੀ ਅੱਠਵੀਂ ਦਾ ਉਹ ਫਿਰ ਕੀ ਕਰਿਆ ਕਰਨਗੇ, ਮੇਰਾ ਖਾਨਦਾਨ ਹੈ ਭਾਈ ਉਹ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ ਇਹ ਸਾਰਾ, ਉਹ ਫਾਇਦਾ ਕਿਵੇਂ ਹੋਊ ਉਹਨਾਂ ਦਾ
0: ਜੀ।
1: ਉਹ ਜੋਤਸ਼ੀ ਕਹਿੰਦੇ ਜੀ ਜਿਹੜਾ ਤੁਹਾਨੂੰ ਅਸੀਂ ਐ ਦੱਸ ਸਕਦੇ ਹਾਂ ਦੇਖ ਕੇ ਏਡੀ ਦੂਰ ਤੱਕ
0: ਜੀ,
1: ਤੁਹਾਨੂੰ ਹੱਲ ਵੀ ਦੱਸਦੇ ਆ, ਜਿਹੜੇ ਹੱਲ ਦੱਸੋ
0: ਜੀ।
1: ਉਹ ਕਹਿੰਦੇ ਹੱਲ ਇਹ ਆ ਵੀ ਗਰੀਬਾਂ ਨੂੰ ਨਾ ਇੱਕ ਇੱਕ ਪੀਪਾ ਆਟੇ ਦਾ ਦਾਨ ਕਰੋ
0: ਜੀ।
1: ਕਹਿੰਦੇ ਗਰੀਬਾਂ ਨੂੰ ਲੱਭਣਾ ਤਾਂ ਬੜਾ ਸੌਖਾ ਹੈ, ਹਰ ਪਾਸੇ ਹੀ ਹੈ
0: ਜੀ।
1: ਉਹਨੇ ਬਸਤੀ ਇੱਕ ਦੇਖੀ, ਆਪਣੇ ਨੌਕਰ ਚਾਕਰ ਨਾਲ ਲਏ ਤੇ ਗੱਡੀ ਭਰੀ ਤੇ ਪੀਪਾ ਬੂਹਾ ਖੜਕਾਇਆ ਕਰੇ ਕਿ ਆਹ ਲੈ ਲਓ ਜੀ ਸੇਠ ਜੀ ਆਏ ਆ ਦਾਨ ਦੇਣ ਆਏ ਆਟਾ। ਕਹਿੰਦੇ ਕੀ ਦਾਨ ਕਰਦੇ ਜੀ? ਕਹਿੰਦੇ ਆਟਾ ਜੀ
0: ਜੀ।
1: ਉਹ ਪਵਾਈ ਗਏ ਬੰਦੇ, ਇੱਕ ਬੰਦੇ ਦੇ ਘਰੇ ਦਰਵਾਜ਼ਾ ਖੜਕਾਇਆ, ਉਹ ਖੋਲੇ ਨਾ ਕਾਫੀ ਦੇਰ, ਫਿਰ ਉਹਨੇ ਉੱਠ ਕੇ ਆਇਆ, ਸੁੱਤਾ ਪਿਆ ਜੀ ਬਾਈ ਅੰਦਰ। ਕਹਿੰਦਾ ਭਾਈ ਸਾਹਿਬ ਤੇ ਹਾਂਜੀ ਕੀ ਗੱਲ ਆ? ਕਹਿੰਦੇ ਸੇਠ ਜੀ ਦਾਨ ਕਰ ਰਹੇ ਨੇ। ਕਹਿੰਦੇ ਕਿਉਂ? ਕਹਿੰਦੇ ਜੀ ਐ ਕਰਕੇ ਇਹਨਾਂ ਦੇ ਮਤਲਬ ਪੁੰਨ ਕਰ ਰਹੇ ਨੇ, ਦਾਨ ਪੁੰਨ ਕਰ ਰਹੇ ਨੇ ਵੀ ਅੱਠਵੇਂ ਜਨਮ ਦਾ ਇਹਨਾਂ ਦਾ ਜੀਵ ਹੈਗਾ ਚੱਕਰ
0: ਜੀ।
1: ਵੀ ਤੁਸੀਂ ਯਾਰ ਲਓ, ਤੁਸੀਂ ਇਹਨੂੰ ਕੁਐਸਚਨ ਨਾ ਕਰੋ ਵੀ ਆਟਾ ਦਾਨ ਕਰਨਾ ਇਹਨਾਂ ਨੇ। ਕਹਿੰਦਾ ਯਾਰ ਨੀਂਦ ਆਈ ਪਈ, ਤੁਸੀਂ ਆਟਾ ਦਾ ਪੀਤਾ ਖੜਕਾਈ ਜਾਂਦੇ ਹੋ ਮੇਰੇ ਦਰਵਾਜ਼ੇ
0: ਜੀ।
1: ਕਹਿੰਦਾ ਇੱਕ ਮਿੰਟ ਮੈਂ ਖੜ ਜਾਓ ਦੇਖ ਲੈਣ ਦੋ। ਉਹਨੇ ਪੈਰ ਨਾਲ ਹੀ ਨਾ ਆਪਣੇ ਜਿਹੜਾ ਪੀਪਾ ਸੀ ਅੰਦਰ ਢੋਲਕੀ ਆਟੇ ਵਾਲੀਆਂ ਢੋਲ ਮਾੜਾ ਜਿਹਾ ਖੜਕਾ ਕੇ ਦੇਖਿਆ, ਉਹ ਕਹਿੰਦਾ ਹੈਗਾ ਮੇਰੇ ਕੋਲ ਸਵੀਰ ਜੋਗਾ, ਨਹੀਂ ਚਾਹੀਦਾ ਭਾਜੋ, ਮੈਨੂੰ ਨੀ ਲੋੜ
0: ਜੀ।
1: ਉਹ ਚਲੇ ਗਿਆ। ਪੇਠ ਬੜਾ ਹੈਰਾਨ ਹੋਇਆ ਕਿ ਇਹਦੇ ਕੋਲ ਸਵੀਰ ਜੋਗੇ ਆਟੇ ਨਾਲ ਹੀ ਖੁਸ਼ ਆ
0: ਜੀ,
1: ਤੇ ਮੈਂ ਅੱਠਵੀਂ ਪੀੜੀ ਦੇ ਵਿੱਚ ਇੱਥੇ ਧੱਕੇ ਖਾ ਰਿਹਾ ਬਸਤੀਆਂ ਜਿਹਨਾਂ ਦੇ ਵਿੱਚ। ਕਹਿੰਦੇ ਮੇਰੇ ਤੇ ਲੜਦਾ ਵੀ ਮੈਂ ਚੱਲਾ ਵਾਪਸ ਇਹਨੂੰ
0: ਸੰਨਿਆਸੀ ਹੋ ਜਾਣਾ ਮੈਂ ਤਾਂ ਕਹਿੰਦਾ।
1: ਇਹ ਤਾਂ ਇਹ ਸਵੀਰ ਲਈ ਇੰਨਾ ਸਵੀਰ ਦਾ ਇਹਦੇ ਕੋਲ ਸੌਦਾ ਹੈਗਾ, ਇਹ ਚ ਬੜਾ ਸੰਤੁਸ਼ਟ ਆ
0: ਬਿਲਕੁਲ।
1: ਤੇ ਇਹ ਮੇਰੇ ਕੋਲ ਸੱਤ ਪੀੜੀਆਂ ਤੱਕ ਸੈਟਿਸਫੈਕਟਰੀ ਹੈਗਾ ਸਭ ਕੁਛ, ਫਿਰ ਵੀ ਮੈਂ ਟੈਨਸ਼ਨ ਚ।
0: ਸੰਤੁਸ਼ਟੀ
1: ਟੈਨਸ਼ਨ ਤਾਂ ਜਿਹੀ ਵੀ ਮਰਜ਼ੀ ਪਾ ਲਓ
0: ਜੀ, ਸੰਤੁਸ਼ਟੀ ਦਾ ਦਾਨ ਵੈਸੇ ਲੱਭਣਾ ਚਾਹੀਦਾ ਵੀ ਉਹ ਕੌਣ ਕਰਦਾ ਸੰਤੁਸ਼ਟੀ ਦਾਨ ਜੀ।
1: ਹਾਂਜੀ ਹਾਂਜੀ।
0: ਤੇ ਸ਼ਮੀ ਜੀ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਗੁਰਮੇਲ ਦਾਦੂ ਜੀ ਤੇ ਰਾਜਨ ਸੈਣੀ ਸਾਹਿਬ ਵੀ ਨਾਲ ਜੁੜ ਰਹੇ ਨੇ, ਉਹਨਾਂ ਦੀ ਗੱਲ ਸੁਣਦੇ ਆ ਫਿਰ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਗੁਰਮੇਲ ਦਾਦੂ ਜੀ, ਕੈਨੇਡਾ ਤੋਂ ਸਵਾਗਤ ਹੈ ਜੀ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ ਸੁਣਨ ਵਾਲੇ ਵੀਰਾਂ ਭੈਣਾਂ ਨੂੰ
0: ਜੀ। ਆਨੂ ਜੀ
1: ਸਤਿ ਸ੍ਰੀ ਅਕਾਲ ਜੀ।
2: ਅੱਜ ਦਾ ਵਿਸ਼ਾ ਜਿਹੜਾ ਦਾਨ ਪੁੰਨਾ
0: ਜੀ,
2: ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਜੀ, ਕਹਿੰਦੇ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ।
0: ਕਿਆ ਬਾਤ ਹੈ
1: ਜੀ।
2: ਉਹਦੇ ਚ ਤਾਂ ਇੱਥੇ ਤੱਕ ਵੀ ਰੱਬ ਦਾ ਨਾਂ ਵੀ ਅਕਲ ਨਾ ਲੈਣਾ ਤੇ ਦਾਨ ਵੀ, ਤੇ ਉਸ ਤੋਂ ਅੱਗੇ ਕਹਿੰਦੇ ਆ ਜਾਂਦਾ ਕਹਿੰਦੇ ਦਾਨ ਵੀ ਦੋ ਤਰ੍ਹਾਂ ਦਾ, ਇੱਕ ਪਾਤਰ ਆ ਇੱਕ ਕੁਪਾਤਰ ਆ
0: ਜੀ।
2: ਪਾਤਰ ਕੁਪਾਤਰ ਦਾ ਦੇਖ ਲੋ ਜੀ ਹੁਣ, ਤੇ ਹੁਣ ਜੇ ਕੁਪਾਤਰ ਨੂੰ ਦਾਨ ਕਰਾਂਗੇ ਤਾਂ ਫਿਰ ਉਹ ਜੀ। ਹੁਣ ਮੈਂ ਤੁਹਾਨੂੰ ਆਪਦੀ ਇੱਕ, ਮੈਂ ਵੀ ਬੜਾ ਸਿੱਖਿਆ, ਰੋਜ਼ ਹੀ ਸਿੱਖਦੇ ਆ। ਚਲੋ ਮੈਂ ਨਾ 11ਵੀਂ 12ਵੀਂ ਦੇ ਮੇਰੇ ਖਿਆਲ ਚ ਹੁੰਦਾ ਸੀ, ਮੈਂ ਪਹਿਲਾਂ ਵੀ ਗੱਲ ਕਾਫੀ ਸ਼ੇਅਰ ਕਰੀ ਆ। ਤੇ ਅਸੀਂ ਬੱਸ ਸਟੈਂਡ ਤੋਂ ਨਾ, ਸਕੂਲ ਸੀ ਸਾਡਾ ਥੋੜੀ ਦੂਰ, ਤੇ ਬੱਸ ਸਟੈਂਡ ਉਤਰ ਕੇ ਤੇ ਉੱਥੋਂ ਸਕੂਲ ਸ਼ਹਿਰ ਤੁਰ ਕੇ ਜਾਂਦੇ ਹੁੰਦੇ ਸੀ
0: ਜੀ।
2: ਤੇ ਉੱਥੇ ਅੱਡੇ ਤੇ ਇੱਕ ਮੈਨੂੰ ਬਜ਼ੁਰਗ, ਮੰਨ ਲਓ ਸਾਡੇ ਉਧਰ ਚਾਦਰੇ ਬਹੁਤ ਬਣਦੇ ਹੁੰਦੇ, ਚਾਦਰਾ ਬੰਨਿਆ ਤੇ ਕੁੜਤਾ ਬਜ਼ੁਰਗ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਕਾਕਾ
0: ਜੀ
2: ਮੈਂ ਨਾ ਇੱਥੇ ਸਾਡੇ ਨੇੜੇ ਉੱਥੇ ਸੀਗਾ ਰੋੜੀ ਪਿੰਡ ਆ
0: ਜੀ,
2: ਕਹਿੰਦਾ ਮੈਂ ਉੱਥੇ ਜਾਣਾ ਕਾਕਾ, ਕਿਰਾਇਆ ਹੈ ਨੀ ਮੇਰੇ ਕੋਲੇ ਯਾਰ, ਮੈਨੂੰ ਕਿਰਾਇਆ ਦੇ ਦੇ
0: ਜੀ।
2: ਉਹਨਾਂ ਟਾਈਮਾਂ ਚ 10 ਰੁਪਏ ਉਹਦੇ ਬੱਸ ਦਾ ਕਿਰਾਇਆ ਲੱਗਦਾ ਹੁੰਦਾ ਸੀ
0: ਜੀ।
2: ਤੇ ਚਲੋ ਮੈਂ ਆਪਦੀ ਜਿਹੜੀ ਜੇਬ ਖਰਚੀ ਮੇਰੇ ਕੋਲੇ, ਤੇ ਮੈਂ ਮੈਨੂੰ ਲੱਗਿਆ ਮੈਂ ਚਲੋ ਮੈਂ ਕਿਹਾ ਚਲ ਦੇ ਦਿੰਦੇ ਆ ਕੋਈ
0: ਜੀ
2: ਮੈਂ ਜੀ 10 ਰੁਪਏ ਓਹਨੂੰ ਕੱਢ ਕੇ ਤੇ ਦੇ ਤੇ
0: ਜੀ
2: ਓਹਨੂੰ 10 ਰੁਪਏ ਦੇ ਕੇ ਜੀ ਤੇ ਮੈਂ ਸਕੂਲ ਨੂੰ ਤੁਰ ਪਿਆ ਕੁਛ ਸਕੂਲ ਦੇ ਤੇ ਬੱਸ ਸਟੈਂਡ ਦੇ ਰਾਹ ਦੇ ਵਿਚ ਠੇਕਾ ਪੈਂਦਾ ਸੀਗਾ ਜੀ
0: ਜੀ
2: ਉਹ ਬਾਬਾ ਕਹਾ ਮੇਰੇ ਜਾਂਦੇ ਨੂੰ ਠੇਕੇ ਤੇ ਖੜਾ ਜੀ
0: ਕੀ ਬਾਤ ਹੈ ਤੇ
2: ਉਸ ਤੋਂ ਉਹ ਦਿਨ ਗਿਆ ਤੇ ਅੱਜ ਦਾ ਦਿਨ ਮੈਂ ਉੱਥੇ ਨਾ ਇੱਕ ਲੈਸਨ ਅੱਜ ਤੋਂ ਬਾਅਦ ਵੀ ਕਿਸੇ ਨੂੰ ਡਾਇਰੈਕਟ ਪੈਸਾ ਨਹੀਂ ਦੇਣਾ
0: ਜੀ
2: ਪਰ ਜੇ ਕਿਸੇ ਨੂੰ ਦੇਣਾ ਵੀ ਆ ਤਾਂ ਉਹ ਇਸ ਤਰੀਕੇ ਨਾਲ ਦੇਣਾ ਵੀ ਉਹ ਮੈਨੂੰ ਵੀ ਉਸ ਚੀਜ਼ ਦਾ ਪਤਾ ਲੱਗੇ ਉਸ ਤੋਂ ਬਾਅਦ ਮੈਂ ਮੋਸਟਲੀ ਮੇਰੀ ਕੋਸ਼ਿਸ਼ ਹੁੰਦੀ ਆ ਜੇ ਕੋਈ ਜਿਵੇਂ ਜੇ ਕੋਈ ਭੁੱਖਾ ਜਾਂ ਹੋਰ ਆ ਉਹਨੂੰ ਮੈਂ ਚਲੋ ਜੇ ਉਹ ਕਵੇ ਤੇ ਉਹਦੇ ਨਾਲ ਕਾਫੀ ਕੁਛ ਸਿੱਖਣ ਨੂੰ ਮਿਲਿਆ ਹੁਣ ਇੱਥੋਂ ਦੀ ਤੁਹਾਨੂੰ ਗੱਲ ਦੱਸਦਾ ਇੱਥੇ ਨਾ ਮੈਂ ਡਿਮ ਹੋਟਲ ਤੇ ਜਿਵੇਂ ਜਾਣਾ ਉਹ ਕਈ ਵਾਰੀ ਕੋਈ ਬਾਹਰ ਮੈਨੂੰ ਮੈਂ ਅੰਦਰ ਉਹਨੂੰ ਕੁੜੀਆਂ ਆਪਣੀਆਂ ਹੀ ਕੰਮ ਕਰਦੀਆਂ ਉੱਥੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਰਾਣੇ ਇਹਨੂੰ ਨਾ ਇਹ ਜੇ ਸੈਂਡਵਿਚ ਮੰਗਦਾ ਜਾਂ ਕੌਫੀ ਮੰਗਦਾ
0: ਦੇ ਦਿਓ
2: ਇਹਨੂੰ ਦੇ ਦਿਓ ਤੇ ਪੈਸੇ ਨਾ ਮੈਂ ਦੇ ਦਿੰਦਾ
0: ਮੈਨੂੰ
2: ਚਲੋ ਠੀਕ ਆ ਜੀ ਮੈਨੂੰ ਦੋ ਉਹ ਇੱਕ ਦਿਨ ਕੁੜੀਆਂ ਮੈਨੂੰ ਕੁੜੀਆਂ ਕਹਿੰਦੀਆਂ ਕਹਿੰਦੀਆਂ ਬਾਈ ਤੁਸੀਂ ਇਹਨਾਂ ਨੂੰ ਨਾ ਕੌਫੀ ਸੈਂਡਵਿਚ ਨਾ ਦਵਾਇਆ ਕਰੋ ਮੈਂ ਕਹਿੰਦੀਆਂ ਸਾਨੂੰ ਮੁੜ ਕੇ ਇੱਥੋਂ ਕੱਢਣੇ ਔਖੇ ਹੋ ਜਾਂਦੇ ਕਹਿੰਦੀਆਂ ਇੱਥੇ ਲੈ ਕੇ ਬਹਿ ਜਾਂਦੇ ਸਾਨੂੰ ਤੰਗ ਕਰਦੇ ਆ
0: ਉਹ ਜਿੱਦਾਂ ਇੱਥੇ ਵੀ ਹੈਗੇ ਆ ਕਈ ਮਤਲਬ ਕਿ ਹੋਮਲੈਸ ਹੋ ਗਏ ਹੈਗੇ ਨੇ ਜਾਂ ਜਿਹੜੇ ਐਡਿਕਟਡ ਨੇ ਨਾ ਦਾਰੂ ਦੂਰੂ ਚੰਗੀ ਪੀਂਦੇ ਆ ਉਹ ਸਵੇਰੇ ਆ ਕੇ ਨਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬੈਂਚਾਂ ਦੇ ਉੱਤੇ ਆ ਕੇ ਬਹਿ ਜਾਂਦੇ ਆ ਤੇ ਬੈਠੇ ਵੀ ਏਦਾਂ ਦੀ ਜਗ੍ਹਾ ਦੇ ਉੱਤੇ ਹੁੰਦੇ ਆ ਵੀ ਜ਼ਿਆਦਾ ਦੂਰ ਨਾ ਜਾਣਾ ਪਵੇ ਉਹਨਾਂ ਨੇ 10-10 ਸੈਂਟ ਜਾਂ ਜਿੰਨੇ ਕਿੰਨੇ ਵੀ ਦਿੱਤੇ ਆ ਤੇ ਉਹਨਾਂ ਨੇ ਜਾਂ ਫਿਰ ਉਹ ਕੇਨ ਜੇ ਇਕੱਠੇ ਕਰੀ ਜਾਣੇ ਨੇ ਕਿਉਂਕਿ ਉਹਨਾਂ ਦੇ 20 ਸੈਂਟ ਮਿਲ ਜਾਂਦੇ ਆ 25 ਸੈਂਟ ਮਤਲਬ ਕਿ ਉਹਨੂੰ ਬੈਗ ਪਾ ਕੇ ਦੁਬਾਰਾ ਖਾਲੀ ਦੇ ਤੇ ਬੋਤਲ ਹੋਵੇ ਕੋਈ ਕੈਨ ਹੋਵੇ ਤੇ ਰੀਸਾਈਕਲਿੰਗ ਚ ਆ ਜਾਂਦਾ ਤੇ ਉਹਨੂੰ 20-25 ਸੈਂਟ ਇੱਕ ਕੈਨ ਦੇ ਮਿਲ ਜਾਂਦੇ ਆ ਉਹ ਮਤਲਬ ਕਿ 2 ਕੁ ਯੂਰੋ ਜਾਂ 2.5 ਯੂਰੋ ਦੀ ਮਤਲਬ ਕਿ ਘੱਟੋ ਘੱਟ ਜਿਹੜੀ ਆ 2.5 ਕੁ ਯੂਰੋ ਦੀ ਬੀਅਰ ਆ ਜਾਂਦੀ ਹੈ ਤੇ ਉਹ ਜਿੰਨੇ ਹੋ ਗਏ ਜਦੋਂ 2.5 ਹੋ ਗਏ ਉਹਨਾਂ ਨੇ ਨਾਲ ਦੀ ਨਾਲ ਉਹ ਸ਼ੋਪ ਚ ਵੜਨਾ ਤੇ ਇੱਕ ਕੈਨ ਲੈ ਕੇ ਫਿਰ ਬਹਿ ਜਾਣਾ ਜੀ ਉੱਥੇ ਬਾਹਰ
2: ਤੇ ਉਹ ਜਿਵੇਂ ਨਾ ਸਿੱਖਣ ਨੂੰ ਗੱਲ ਮੈਂ ਕਿਹਾ ਵੀ ਫਿਰ ਕੀ ਕੀਤਾ ਜਾਵੇ ਤੇ ਕਹਿੰਦੇ ਬਾਈ ਦੇਖ ਲਿਆ ਕਰੋ ਕਹਿੰਦੀ ਇਹ ਨਾ ਬਸ ਜਿਵੇਂ ਮਤਲਬ ਏਦਾਂ ਹੀ ਹੈਗਾ ਹਿਸਾਬ ਕਿਤਾਬ
0: ਜੀ
2: ਤੇ ਹੁਣ ਇਸ ਚੀਜ਼ ਦਾ ਮੈਂ ਨਾ ਹੁਣ ਕਾਫੀ ਜਿਵੇਂ ਕਹਿ ਲੋ ਵੀ ਅੱਜ ਹੁਣ 26 ਹੋ ਗਈ ਜਿਵੇਂ ਤਕਰੀਬਨ 8 ਸਾਲਾਂ ਤੋਂ ਨਾ ਆਏ ਸਾਲ ਅਗਸਤ ਦੇ ਵਿਚ ਮੈਂ ਪਹਿਲਾਂ ਵੀ ਆਪਣੇ ਰੇਡੀਓ ਤੇ ਸ਼ੇਅਰ ਕੀਤਾ ਜਿਵੇਂ ਦਰਖਤ ਨਾ ਮੈਂ ਉਹਨਾਂ ਦੀ 2-2.5 ਹਜ਼ਾਰ ਦਰਖਤ ਆਏ ਸਾਲ ਉੱਥੇ ਸਾਡੇ ਪਿੰਡ ਮੈਂ ਓਦਾਂ ਉਹਨਾਂ ਨੂੰ ਡੋਨੇਟ ਕਰਦਾ ਜੀ
0: ਜੀ ਕਿਆ ਬਾਤ ਹੈ
2: ਉਹ ਜਦੋਂ ਮੈਂ ਸ਼ੁਰੂ ਕਰੇ ਤੇ ਮੈਂ ਉਦੋਂ ਮੈਨੂੰ ਕਾਫੀ ਪਿੰਡ ਚ ਉਹਦਾ ਹੈ ਨਹੀਂ ਸੀ ਜਾਣ ਮੈਨੂੰ ਕਹਿੰਦੇ ਇਹ ਕੰਮ ਕੀ ਸ਼ੁਰੂ ਕਰ ਲਿਆ ਮੈਂ ਕਿਹਾ ਯਾਰ ਕੋਈ ਮੈਂ ਉਦਾਂ ਹੀ ਮੇਰੇ ਮਨ ਚ ਆਇਆ ਵੀ ਚਲੋ ਵੀ ਮੈਂ 2000 ਉਹ 2 ਟਰਾਲੀਆਂ ਲਿਆਈ ਦੀਆਂ ਉੱਥੇ ਖਿਲਾਰ ਦੇ ਦੀਆਂ ਪਿੰਡ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੁੰਦਾ ਜੋ ਵੀ ਆਉਂਦਾ 1-2 ਦਰਖਤ ਉਹਨਾਂ ਨੂੰ ਦੇਈ ਜਾਈਦੇ ਆ
0: ਬਿਲਕੁਲ ਹੈ ਜੀ
2: ਤੇ ਹਾਂ ਮਤਲਬ ਉਹ ਮੈਂ ਨਾ ਸ਼ੁਰੂ ਚ ਕੀਤਾ ਮੈਂ ਉਹਦਾ ਕੋਈ ਜਿਵੇਂ ਕੋਈ ਫੋਟੋ ਜਾਂ ਹੋਰ ਕੋਈ ਮੈਂ ਉਹਦਾ ਨੀ ਮੈਂ ਨਹੀਂ ਯਾਰ ਮੈਨੂੰ ਥੋੜਾ ਜਿਹਾ ਘੱਟ ਇਹ ਆ ਪਰ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਯਾਰ ਕੋਈ ਗੱਲ ਨੀ ਤੂੰ ਨਾ ਸੋਸ਼ਲ ਮੀਡੀਆ ਵਗੈਰਾ ਤੇ ਫੋਟੋ ਵਗੈਰਾ ਸ਼ੇਅਰ ਕਰ ਦਿਆ ਕਰ ਮੈਂ ਕਾਹਤੇ ਉਹ ਕਹਿੰਦਾ ਯਾਰ ਕਈ ਵਾਰੀ ਇਹਨੂੰ ਦੇਖ ਕੇ ਕਿਸੇ ਹੋਰ ਦੇ ਦਿਮਾਗ ਚ ਆ ਜਾਂਦੀ ਹੈ ਗੱਲ
0: ਜੀ
2: ਤੇ ਮੈਂ ਕਿਹਾ ਚਲੋ ਵਧੀਆ ਗੱਲ ਆ ਉਹ ਫਿਰ ਮੈਂ ਪਾ ਦੇਣਾ ਹੁੰਦਾ ਜੀ ਪਰ ਹੁਣ ਇਹ ਨਾ ਜਿਵੇਂ ਆਪਾਂ ਗੱਲ ਕਰੀ ਆ ਪਾਤਰ ਕੋ ਪਾਤਰ ਵਾਲੀ ਜੀ ਇਹ ਨਾ ਬੜਾ ਅੱਜ ਕੱਲ ਜੇ ਆਪਾਂ ਕਹੀਏ ਤਾਂ ਬੜਾ ਔਖਾ ਕੰਮ ਆ ਜੀ ਇਹ ਦਾਨ ਹੁਣ ਵੀ ਕਿੱਥੇ ਕਿਵੇਂ
0: ਕਰਨਾ ਬਿਲਡਿੰਗਾਂ ਬਣਾ ਗਏ ਬਿਲ ਬਥੇਰਾ ਕੁਝ ਕਰ ਗਏ ਨਾ ਉਹ ਦੂਸਰਾ ਪਾਸਾ ਵੀ ਦੇਖਣ ਦੀ ਜ਼ਰੂਰਤ ਹੈ
2: ਇਹ ਤਾਂਹੀ ਗੁਰੂ ਸਾਹਿਬ ਕਹਿ ਕੇ ਗਏ ਜੀ ਵੀ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੇ ਦਾਨ
0: ਜੀ
2: ਉਹ ਅੱਜ ਤੋਂ ਕਈ 100 ਸਾਲ ਪਹਿਲਾਂ ਆਪਾਂ ਨੂੰ ਇਹ ਗੱਲ ਇਸੇ ਕਰਕੇ ਕਹਿ ਕੇ ਗਿਆ ਵੀ ਜੇ ਤੁਸੀਂ ਕਰਨਾ ਨਾ
0: ਜੀ
2: ਤੇ ਨਾਲ ਇਹ ਵੀ ਕਹਿ ਦਿੰਦੇ ਆ ਜੀ ਵੀ ਤੁਹਾਡਾ ਇੱਕ ਹੱਥ ਦਾਨ ਕਰਦਾ ਦੂਜੇ ਨੂੰ ਪਤਾ ਨਹੀਂ ਹੋਣਾ ਚਾਹੀਦਾ
0: ਬਿਲਕੁਲ ਹੈ ਜੀ
2: ਤੇ ਹੁਣ ਇਹ ਗੱਲਾਂ ਬਾਤਾਂ ਜੀ ਤੇ ਬਾਕੀ ਚਲੋ ਤੁਹਾਡਾ ਵਿਸ਼ਾ ਬੜਾ ਵਧੀਆ ਇਹ ਅੱਜ ਦੇ ਟਾਈਮ ਦੇ ਹਿਸਾਬ ਨਾਲ
0: ਥੈਂਕ ਯੂ
2: ਤੇ ਕਈਆਂ ਨੇ ਤਾਂ ਚਲੋ ਇਹਨੂੰ ਬਿਜ਼ਨਸ ਬਣਾਇਆ ਹੋਇਆ
0: ਆਪਦਾ ਬਿਲਕੁਲ ਹੈ ਜੀ
2: ਤੇ ਹਾਂਜੀ ਤੇ ਪਰ ਕਈ ਵਾਰੀ ਹੁਣ ਉਸੋ ਕਹਿੰਦਾ ਉਸੋ ਨੇ ਇਹ ਗੱਲ ਕਹੀ ਹੈ ਦਾਨ ਬਾਰੇ ਉਹ ਕਹਿੰਦਾ ਵੀ ਤੁਸੀਂ ਦਾਨ ਕਰਤਾ ਬਸ ਤੁਸੀਂ ਭੁੱਲ ਜਾਓ ਉਹ ਗਾਂ ਕਿੱਥੇ ਕਰਦਾ ਦਾਰੂ ਪੀਂਦਾ ਭਾਵੇਂ ਕੋਈ ਮਰਜ਼ੀ ਕਰਦਾ ਤੁਹਾਨੂੰ ਉਹ ਮਤਲਬ ਨਹੀਂ ਹੋਣਾ ਚਾਹੀਦਾ ਉਹ ਕਹਿੰਦਾ ਤੁਸੀਂ ਦੇਤਾ ਹਾਂਜੀ ਉਹ ਕਹਿੰਦਾ ਸੋਡੀ ਜਾਓ ਖੜਦਾ
0: ਜੀ ਬਿਲਕੁਲ
2: ਹਾਂਜੀ ਤੁਸੀਂ ਕਹਿੰਦਾ ਤੁਸੀਂ ਉਹਦੇ ਮਗਰ ਨਾ ਜਾਓ ਕਹਿੰਦਾ ਦਾਨ ਦੇ ਤੁਸੀਂ ਦੇਤਾ ਦਾਨ
0: ਜੀ
2: ਕਹਿੰਦਾ ਜੇ ਤੁਸੀਂ ਦਾਨ ਦੇ ਮਗਰ ਤੁਰੇ ਜਾਓਗੇ ਕਹਿੰਦਾ ਨਹੀਂ ਫੇਰ ਨਹੀਂ ਉਹ ਦੇਤਾ ਉਹਦੀ ਗਾਂ ਹੁਣ ਉਹਦੇ ਤੇ ਗਿਆ
0: ਜੀ ਬਿਲਕੁਲ
2: ਇਹਦੇ ਬਾਰੇ ਵੀ ਹੁਣ ਚਲੋ ਬਹੁਤ ਬਹੁਤ ਕੁਛ ਸੁਣਨ ਨੂੰ ਮਿਲਦਾ ਪਰ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਰੋਜ਼ ਸੁਣੀ
0: ਥੈਂਕ ਯੂ ਜੀ ਥੈਂਕ ਯੂ ਸਮਾਂ
2: ਨੀ ਜੀ ਦਾਨ ਇਹ ਮੈਂ ਤਾਂ ਇਹ ਕਹੂੰਗਾ ਵੀ ਇਹ ਸਮਾਂ ਨੀ ਮੈਂ ਤਕਰੀਬਨ ਮੈਂ ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ ਜੇ ਰੇਡੀਓ ਆ ਕੱਲਾ ਇੱਕੋ ਇੱਕ ਰੇਡੀਓ ਦੁਆਬਾ ਰੇਡੀਓ ਮੈਂ ਜਿਹਨੂੰ ਪੂਰਾ ਸੁਣਦਾ
0: ਜੀ ਜੀ ਥੈਂਕ ਯੂ ਜੀ ਥੈਂਕ ਯੂ
2: ਮਤਲਬ ਇੱਕ ਕਹਿ ਲੋ ਨਿਤਨੇਮ ਆ ਜਿਵੇਂ ਕਹਿ ਲੋ ਵੀ ਮੇਰੇ ਨਿਤਨੇਮ ਚ ਸ਼ਾਮਿਲ ਹੋ ਚੁੱਕਿਆ

0: ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ ਗੁਰਮੇਲ ਜੀ। ਜੀ ਦੋਸਤੋ, ਅਸੀਂ ਆਪਣੇ ਨਾਲ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਜੁੜੇ ਤੇ ਨਾਲ ਦੀ ਨਾਲ ਅੱਗੇ ਗੱਲ ਕਰਦੇ ਆ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
1: ਅਨਮਿਊਟ ਕਰ ਲਿਓ ਸੈਣੀ ਸਾਹਿਬ, ਮੈਨੂੰ ਲੱਗਦਾ ਮਿਊਟ ਨੇ।
0: ਸੈਣੀ ਸਾਹਿਬ ਸਵਾਗਤ ਹੈ
2: ਜੀ।
0: ਹਾਂਜੀ ਜੀ,
2: ਹਾਂਜੀ ਹਾਂਜੀ, ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
2: ਹਾਲ ਚਾਲ ਵਧੀਆ ਜੀ, ਦਾਦੂ ਜੀ ਦੀ ਗੱਲ ਸੁਣ ਕੇ ਤੇ ਮਜ਼ਾ ਆ ਗਿਆ।
0: ਕੀ ਬਾਤ ਹੈ।
2: ਵੈਸੇ ਤਾਂ ਚਾਹੀਦਾ ਤਾਂ ਇਹ ਸੀਗਾ ਕਿ ਇਹਨਾਂ ਨੂੰ ਵੀ ਉਹਨਾਂ ਨੂੰ ਇਹਨਾਂ ਨੇ ਆਪਣੇ ਜਿਹੜਾ ਦਾਨ ਆ ਉਹਨੂੰ ਪਹਿਚਾਣ ਲਿਆ ਸੀ ਕਿ ਉਹ ਠੇਕੇ ਤੇ ਚੱਲ ਗਿਆ ਸੀ ਤੇ ਕਾਹ ਨੂੰ ਸਿੱਧੀ ਉਹਨੂੰ ਉੱਥੋਂ ਹੀ ਲੈ ਦਿੰਦੇ ਤੇ। ਹਾਂਜੀ, ਇਹ ਵੀ ਦਾਨ ਹੁੰਦਾ ਆ, ਇਹ ਕਿਹੜਾ ਦਾਨ ਨਹੀਂ ਆ ਜੀ। ਕਿਸੇ ਦੀ ਆਤਮਾ ਤ੍ਰਿਪਤ, ਦਾਨ ਤਾਂ ਉਹ ਆ ਨਾ ਕਿ ਜਿਹਦੇ ਨਾਲ ਕਿਸੇ ਦੀ ਆਤਮਾ ਤ੍ਰਿਪਤ ਹੁੰਦੀ ਆ
0: ਜੀ, ਰੂਹ ਖੁਸ਼ ਹੁੰਦੀ ਆ।
2: ਚੰਗਾ ਆ, ਮਾੜਾ ਆ, ਇਹ ਤਾਂ ਦੇਖੋ ਦਾਰੂ ਕਿਹੜੀ ਮਾੜੀ ਚੀਜ਼ ਹੈਗੀ ਆ ਜੀ। ਗੱਲ ਤਾਂ ਇਹ ਹੈਗੀ ਆ ਕਿ ਆਪਣੇ ਸਰੀਰ ਵਾਸਤੇ ਆ ਜੀ, ਮੈਨੂੰ ਨਹੀਂ ਫਿੱਟ ਬਹਿੰਦੀ ਹੈਗੀ ਤੇ ਮੇਰੇ ਵਾਸਤੇ ਮਾੜੀ ਆ। ਕਿਸੇ ਬੰਦੇ ਨੂੰ ਉਹਦਾ ਇੰਜੋਇਮੈਂਟ ਪਲੇਅਰ ਵੀ ਮਿਲਦੀ ਆ ਤੇ ਉਹਦਾ ਸਰੀਰ ਹਜਮ ਕਰਦਾ ਆ ਤੇ ਦੈਟਸ ਗੁੱਡ,
0: ਕੋਈ ਦਵਾਈ ਦੇ ਤੌਰ ਤੇ। ਉਹ ਤਾਂ
2: ਡਾਕਟਰ
0: ਚਮਚਾ ਰੋਜ਼,
2: ਹਾਂਜੀ ਡਾਕਟਰ ਕਹਿੰਦੇ 2 ਪੈਗ ਲਾ ਲਿਆ ਕਰੋ ਭਾਈ, ਤੁਹਾਨੂੰ ਟੈਨਸ਼ਨਾਂ ਬੜੀਆਂ ਹੁੰਦੀਆਂ। ਹੁਣ ਉਸ ਬੰਦੇ ਨੂੰ ਕਰੇ ਕਿੰਨੀ ਟੈਨਸ਼ਨ ਸੀ, ਸਵੇਰ ਦਾ ਉਹ ਦੇਖਦਾ ਪਿਆ ਸੀ ਵੀ ਕੋਈ ਆਵੇ ਤੇ ਤੁਸੀਂ ਰੱਬ ਦਾ ਰੂਪ ਧਾਰਨ ਕਰਕੇ ਆਏ।
0: ਕਿਤੇ ਸੁਣਿਆ ਹੈਗਾ ਵੈਸੇ ਦਵਾ ਤੇ ਦਾਰੂ ਦਾਨ।
2: ਹਾਂਜੀ ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਦੁਨੀਆਂ ਤਾਂ ਬੜੀ ਪਰੇ ਤੋਂ ਪਰੇ ਆ। ਉਹ ਇੱਕ ਬੰਦਾ ਕਹਿੰਦਾ ਨਾ, ਉਹ ਤੁਹਾਡੇ ਵਰਗੇ ਸੱਜਣ ਕੋਲ ਗਿਆ ਕਿਸੇ ਭੋਲੇ ਪੰਛੀ ਕੋਲ, ਉਹਨੂੰ ਕਹਿੰਦਾ ਜਾ ਕੇ ਕਹਿੰਦਾ ਮੇਰੇ ਪਿਤਾ ਜੀ ਨਾ ਕਹਿੰਦਾ ਮਰਨ ਤੋਂ ਪਹਿਲਾਂ ਕਹਿੰਦਾ ਆਪਣੀ ਸਾਰੀ ਜਾਇਦਾਦ ਅਨਾਥ ਆਸ਼ਰਮ ਦੇ ਨਾਂ ਲਾ ਗਏ ਸੀ
0: ਜੀ।
2: ਉਹ ਬੰਦਾ ਬੜਾ ਇੰਪ੍ਰੈਸ ਹੋਇਆ, ਕਹਿੰਦਾ ਅੱਛਾ ਜੀ, ਕਹਿੰਦਾ ਤੁਹਾਡੇ ਪਿਤਾ ਜੀ ਦੀ ਜਾਇਦਾਦ ਕੀ ਸੀਗੇ? ਕਹਿੰਦਾ ਉਹਨਾਂ ਦੀਆਂ 4 ਕੁੜੀਆਂ 3 ਮੁੰਡੇ। ਹਾਂਜੀ,
0: ਕਿਆ ਬਾਤ ਹੈ।
2: ਆਹੋ ਸੱਤ ਨਿਆਣੇ ਅਨਾਥ ਆਸ਼ਰਮ ਦੀ ਝੋਲੀ ਪਾ ਗਿਆ ਤੇ ਅਗਲਾ ਖੋਬ ਕੇ ਦੱਸਦਾ ਪਾਪਾ ਜੀ ਦਾਨ ਕਰ ਗਏ ਸੀ।
0: ਵਾਹ ਜੀ,
2: ਉਹ ਇਸ ਕਰਕੇ ਦਾਨ ਦੀਆਂ ਕਿਸਮਾਂ ਆ, ਜਿੱਦਾਂ ਮਰਜ਼ੀ ਆ ਜੀ।
0: ਜੀ
2: ਦੇਖੋ, ਗੁਰਬਾਣੀ ਨੇ ਕਿਹਾ ਕੁਛ ਨੀ, ਗੁਰਬਾਣੀ ਨੇ ਕਿਹਾ ਆ ਕਿ ਤੁਸੀਂ ਆਪਣੇ ਸੰਜਮ ਦੇ ਵਿੱਚ ਕਰਨਾ, ਜੋ ਕੁਛ ਕਰਨਾ ਸੰਜਮ ਚ ਕਰਨਾ
0: ਜੀ।
2: ਹੁਣ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਦਾਨੀ ਹੋਣਾ ਉਹ ਵੀ ਮਾੜਾ ਜੀ
0: ਜੀ।
2: ਉਹਦੇ ਵਿਚ ਇਤਿਹਾਸ ਇਹ ਆਉਂਦਾ ਹੈਗਾ ਆ ਜੀ ਵੀ ਅਰਜੁਨ ਆਪਣੇ ਜਿਹੜਾ ਕਰਨ ਸੀਗਾ ਉਹਨੂੰ ਸੂਰਜ ਨੇ ਵਰਦਾਨ ਦਿੱਤਾ ਸੀ, ਕਵਚ ਤੇ ਕੁੰਡਲ ਦਿੱਤੇ ਸੀਗੇ ਵੀ ਜਦ ਤੱਕ ਤੇਰੇ ਕੋਲ ਹੋਣਗੇ ਤੈਨੂੰ ਮਤਲਬ ਮਾਰਿਆ ਨੀ ਜਾ ਸਕਦਾ
0: ਜੀ। ਵੈਸੇ ਮੇਰੇ ਵੀ ਹੈਗੇ ਕੁੰਡਲ ਸੀ।
2: ਹਾਂਜੀ, ਹੋਣਗੇ, ਠੀਕ ਗੱਲ ਹੈ ਜੀ, ਤੁਸੀਂ ਵੀ ਨਦਾਨ ਕਰਿਓ, ਤੁਹਾਨੂੰ ਇਹੀ ਦੱਸਦੇ ਆ। ਤੁਸੀਂ ਤਾਂ ਕੁੰਡਲ ਜਿਹੜੇ ਹੈਗੇ ਆ ਪੱਗ ਥੱਲੇ ਲਗੋ ਛੱਡਦੇ ਇਸੇ ਕਰਕੇ
0: ਜੀ।
2: ਅੱਛਾ ਜੀ, ਕ੍ਰਿਸ਼ਨ ਹੁਣ ਏਦਾਂ ਆ, ਉਹ ਅਰਜਨ ਨੂੰ ਯੁੱਧ ਦੇ ਵਿੱਚ ਜਿਤਾਉਣਾ ਸੀ। ਕ੍ਰਿਸ਼ਨ ਨੂੰ ਵੀ ਪਤਾ ਸੀ ਵੀ ਜੇ ਇਹਦਾ ਜਿਹੜਾ ਹੈਗਾ ਆ ਵੀ ਇਹ ਚੀਜ਼ ਇਹ ਕਿਸੇ ਨੂੰ ਨਹੀਂ ਦਿੰਦਾ, ਓਦਾਂ ਇਹ ਦਾਨੀ ਬਹੁਤ ਆ
0: ਜੀ।
2: ਆ ਇਹਨੂੰ ਸਵਾਲੀ ਨੂੰ ਮੋੜਦਾ ਨੀ ਜੀ ਕਹਿੰਦੇ
0: ਜੀ।
2: ਉਹ ਇਸੇ ਤਰ੍ਹਾਂ ਸਵੇਰੇ ਤੜਕੇ ਜਿਹੜਾ ਹੈਗਾ ਆ ਜਦੋਂ ਇਸ਼ਨਾਨ ਕਰਕੇ ਤੇ ਬਾਹਰ ਨਿਕਲਿਆ ਤੇ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਧਾਰਨ ਕਰਕੇ ਤੇ ਦਾਨ ਮੰਗ ਲਿਆ। ਕਹਿੰਦੇ ਦਾਨ
0: ਜੀ?
2: ਉਹ ਕਹਿੰਦਾ ਯਾਰ ਇਸ ਵੇਲੇ ਤਾਂ ਮੇਰੇ ਕੋਲ ਕੁਛ ਵੀ ਨੀ ਗਾ
0: ਜੀ।
2: ਹਾਂਜੀ, ਤੇ ਮੈਂ ਤਾਂ ਧੋਤੀ ਲਾ ਕੇ ਤੇ ਇੱਦਾਂ ਕਰਕੇ ਚੱਲਿਆ। ਕਹਿੰਦਾ ਹੈਗਾ ਆ ਤੇਰੇ ਕੋ? ਕਹਿੰਦਾ ਮੇਰੇ ਕੋ ਕੀ ਆ? ਕਹਿੰਦਾ ਤੇਰੇ ਕੋ ਆ ਕਵਚ ਤੇ ਕੁੰਡਲ ਹੈਗੇ ਆ ਜੀ
0: ਜੀ।
2: ਉਹਨੇ ਚੁੱਪ ਕਰਕੇ ਜਿਹੜਾ ਜੀ ਉਹ ਆਪਣਾ ਕਵਚ ਵੀ ਪਾੜ ਕੇ ਤੇ ਨਾਲ ਕੁੰਡਲ ਵੀ ਲਾ ਕੇ ਦੇਤੇ
0: ਜੀ।
2: ਉਹ ਲੈ ਕੇ ਚੱਲਿਆ, ਕਹਿੰਦਾ ਬ੍ਰਾਹਮਣ ਦੇਵਤਾ ਪਛਾਣ ਤਾਂ ਮੈਨੂੰ ਪਹਿਲਾਂ ਹੀ ਲਿਆ ਸੀ
0: ਜੀ।
2: ਹਾਂਜੀ, ਪਰ ਹੁਣ ਕਿਉਂਕਿ ਉਸ ਰੂਪ ਚ ਆਇਆ ਮੈਂ ਤੈਨੂੰ ਮੋੜਨਾ ਨੀ, ਕਿਉਂਕਿ ਮੇਰਾ ਸੂ ਲਿਆ ਕੇ ਦਾਨ ਜਿਹੜਾ ਹੈਗਾ ਆ ਵੀ ਜੇ ਕੋਈ ਮੇਰੇ ਕੋਲ ਕੁਛ ਮੰਗ ਲੈ ਤੇ ਮੈਂ ਉਹਨੂੰ ਮੋੜਨਾ
0: ਜੀ। ਜਦ ਦੇਤਾ ਤਾਂ
2: ਦੇਤਾ, ਉਹ ਠੀਕ ਗੱਲ। ਮਤਲਬ ਇਹ ਹੈਗਾ ਕਿ ਏਦਾਂ ਦਾ ਦਾਨ ਵੀ ਮਾੜਾ ਹੈਗਾ ਆ ਵੀ ਅਸੀਂ ਸੰਜਮੀ ਆ, ਅਸੀਂ ਹਰ ਇੱਕ ਚੀਜ਼ ਨੂੰ ਸੋਚ ਵਿਚਾਰ ਕੇ ਕਰਨਾ ਜੋ ਕਰਨਾ।
0: ਬਿਲਕੁਲ,
2: ਬਾਕੀ ਜਿਹੜਾ ਦਾਦੂ ਸਾਹਿਬ ਨੇ ਇਹ ਗੱਲ ਕਹੀ ਉਹ ਤਾਂ ਗੁਰਬਾਣੀ ਕਹਿੰਦੀ ਹੈਗੀ ਆ, ਕਹਿੰਦੇ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭੋਜਨ ਤੇ ਭਜਨ ਸੇ, ਦੇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਨਾਨਕਾ ਜੇ ਕੁਝ ਕਰੀਏ ਦਾਨ।
0: ਕਿਆ ਬਾਤ ਹੈ,
2: ਇਹ ਤਾਂ ਹੱਥ ਸੁੱਚੇ ਹੋ ਜਾਂਦੇ ਆ ਬੰਦੇ ਦੇ ਜਦੋਂ ਕੁਛ ਦਾਨ ਕਰਦਾ ਇਹਨਾਂ ਹੱਥਾਂ ਨਾਲ।
0: ਲੋਕੀ ਸਾਬਣ ਲਾ ਲੈਣਗੇ, ਕਰਦ ਕਹਿੰਦੇ ਆ ਕਿ ਧੋ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਜੀ।
2: ਇਸ ਕਰਕੇ ਪਾਣੀ ਸੁੱਚਾ ਪਾਉਣ ਤੇ, ਜਾਣੀ ਕਿ ਪਵਨ ਜਿਹੜੀ ਹੈਗੀ ਆ ਜਿਹੜਾ ਚੱਲਦਾ ਪਾਣੀ ਹੈਗਾ ਤਦੇ ਕਹਿੰਦੇ ਆ ਉਹ ਹਵਾ ਉਹਨੂੰ ਸ਼ੁੱਧ ਕਰ ਦਿੰਦੀ ਆ।
0: ਮੈਂ ਤਾਂ ਕਹਿੰਦਾ ਸੈਣੀ ਸਾਹਿਬ ਪਵਨ ਨੂੰ ਜਿਹੜਾ ਸਾਫ਼ ਸੁਥਰਾ ਰੱਖਣ ਦਾ ਦਾਨ ਵੀ ਬਖਸ਼ਣ।

0: ਪਾਣੀਆਂ ਨੂੰ ਗੰਦਲਾ ਕਰਨ ਦਾ ਦਾਨ ਵੀ ਕਿਸੇ ਨੂੰ ਬਖਸ਼ਣੇ ਆ ਜੀ।
1: ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਪੈਰੋਕਾਰ ਜਿਹੜੇ ਹੈਗੇ ਆ ਉਹ ਏਡਾ ਤੇ ਆਉਣੇ ਹੈਗੇ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਦੂਸ਼ਿਤ ਕਰ ਦੇਣਾ ਹੈਗਾ
0: ਜੀ।
1: ਮੈਂ ਬਾਕੀ ਦਾਦੂ ਸਾਹਿਬ ਦੀ ਉਹ ਗੱਲ ਤੇ ਬਹੁਤ ਐਪਰੀਸ਼ੀਏਟ ਕਰਦਾ ਕਿ ਜਿਹੜਾ ਉਹਨਾਂ ਨੇ ਜਿਹੜਾ ਆ ਬੂਟਿਆਂ ਦਾ ਦਾਨ ਜਿਹੜਾ ਆ ਕਰਦੇ ਆ
0: ਬਿਲਕੁਲ,
1: ਬਟ ਮੇਰੀ ਇੱਕ ਬੇਨਤੀ ਵੀ ਹੈਗੀ ਆ ਕਿ ਕਾਇੰਡਲੀ ਤੁਸੀਂ ਇਹ ਦੇਖਿਓ ਕਿ ਇਹ ਵੀ ਲੋਕੀ ਲਾਉਂਦੇ ਵੀ ਹੈਗੇ ਆ ਕਿ ਮੁਫ਼ਤ ਦੀ ਚੀਜ਼ ਵੈਸੇ ਹੀ ਲੋਕੀ ਚੱਕ ਜਾਂਦੇ ਹੋਗੇ ਘਰਾਂ ਚ ਓਦਾਂ ਹੀ ਪਏ ਰਹਿੰਦੇ ਜੀ। ਮੈਂ ਵੀ ਦੇਖਿਆ ਜੀ
0: ਹੈਗੇ ਨੇ ਜੀ ਬਿਲਕੁਲ ਇਹ ਵੀ ਹੈਗੇ ਆ
1: ਲੋਕ ਲੋਕੀ ਨਾ ਮੁਫ਼ਤ ਦੀ ਚੀਜ਼ ਇੱਥੇ ਕੋਈ ਨੀ ਛੱਡਦਾ ਜੀ।
0: ਹਾਂ ਬਿਲਕੁਲ ਜੀ ਬਿਲਕੁਲ
1: ਹਾਂਜੀ ਉਹ ਇਸ ਕਰਕੇ ਹੈਗੇ ਵੈਸੇ ਹੀ ਦੋ ਦੋ ਚਾਰ ਚਾਰ ਚੱਕ ਜਾਣੇ ਭਾਵੇਂ ਘਰ ਜਾ ਕੇ ਸੋਦਾ ਹੀ ਸੁੱਕ ਜਾਣ ਜੀ ਲਾਉਣੇ ਹੈ ਨੀ ਕਿਤੇ
0: ਨਹੀਂ ਦਿੰਦੇ ਵੀ ਗੁਰੂ ਘਰ ਉੱਥੋਂ ਸੌਂਹ ਪਵਾ ਦਿਆ ਕੰਮ
1: ਰਿਸਪੋਂਸਿਬਿਲਿਟੀ ਸਮਝੇ ਨਾ ਜੀ
0: ਜੀ
1: ਤੇ ਫੇਰ ਉਹ ਇਹ ਉਡੀਕ ਨੀ ਕਰੂਗਾ ਕਿ ਇਹਨਾਂ ਦੀ ਟਰਾਲੀ ਕਦੋਂ ਆਈ ਹੈਗੀ ਆ ਤੇ ਕਦੋਂ ਮੈਂ ਉੱਥੋਂ ਬੂਟੇ ਲੈਣੇ ਹੈਗੇ
0: ਜੀ।
1: ਉਹ ਉਹਨੇ ਪਹਿਲਾਂ ਹੀ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਉਹਨੇ ਇਸ ਮਤਲਬ ਵੇਟ ਨੀ ਕਰੇਗਾ ਉਹ ਇਸ ਚੀਜ਼ ਨੂੰ ਕਰ ਲੇਗਾ ਬਟ ਫੇਰ ਵੀ ਜਿਹੜਾ ਹੈਗਾ ਆ ਜੇ ਕੋਈ ਕਰਦਾ ਹੈਗਾ ਆ ਤੇ ਦੈਟਸ ਗ੍ਰੇਟ ਤੇ ਬੜੀ ਵੱਡੀ ਅਚੀਵਮੈਂਟ ਆ ਜੇ 10-20% ਵੀ ਉਹਦੇ ਵਿੱਚੋਂ ਜਿਹੜੇ ਆ ਦਰਖਤ ਜਿਹੜੇ ਹੈਗੇ ਆ ਪਲ ਜਾਂਦੇ ਆ
0: ਬਿਲਕੁਲ 150 ਦੇ ਵਿੱਚੋਂ 10 ਵੀ ਹੋ ਗਏ ਤਾਂ ਉਹ ਮਤਲਬ ਕਿ ਕਹਿ ਲੋ ਕਾਮਯਾਬੀ ਹਾਸਲ ਹੋ ਗਈ ਜੀ। ਬਿਲਕੁਲ
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਜੀ।
1: ਬਾਕੀ ਬਾਕੀ ਸ਼ਮੀ ਜੀ ਆਏ ਹੈਗੇ ਦੱਸਦੇ ਹੈਗੇ ਵੈਸੇ ਮੈਨੂੰ ਪਤਾ ਨੀ ਹੈਗਾ 20 ਸਾਲ ਦੇ ਵਿੱਚ ਭਾਰਤ ਸਾਹਿਬ ਤੁਸੀਂ ਇੱਥੇ ਆ ਕੇ ਕਿਹਨੂੰ ਜਿਹੜਾ ਹੈਗਾ ਆ ਦਾਨ ਪੁੰਨ ਕੀਤਾ ਕੋਈ ਮੇਰੇ ਵਰਗੇ ਨੂੰ ਭੇਜੇ ਕੋਈ ਪੌਂਡ ਪੌਂਡ ਕੇ ਕੋਈ ਡਾਲਰ ਡੂਲਰ ਕੇ ਯੂਰੋ ਯਾਰੋ ਕੋਈ ਭੇਜੋ
0: ਨਹੀਂ ਅਸੀਂ ਰਕਮ ਦੇਣ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ।
1: ਮੈਂ ਤਦੇ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਇਹ ਕਹਿਣਾ ਆ ਮੈਂ ਤਦੇ ਤੁਹਾਨੂੰ ਦੱਸਿਆ ਸੀ ਆਈਫੋਨ ਹੀ ਭੇਜ ਦਿਓ
0: ਜਦੋਂ ਆਵਾਂਗੇ ਦਾਨ ਜੀ ਸੈਣੀ ਸਾਹਿਬ ਦਾਨ ਦਾ ਇੱਕ ਅਸੂਲ ਆ ਉਹ ਮੰਗਿਆ ਨੀ ਜਾ ਸਕਦਾ
1: ਤੁਹਾਨੂੰ ਲੋੜ ਦੱਸੀ ਆ ਮੈਨੂੰ ਇਹ ਨੀ ਹੈਗਾ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੈਗੇ ਆ ਇਹਦੇ ਵਿੱਚ ਕੋਈ ਸ਼ੱਕ ਨੀ ਮੇਰੇ ਵੱਲੋਂ ਭਾਵਾ ਕੰਪਿਊਟਰ ਨਾਲ ਲੈ ਆਇਓ ਕੋਈ ਗੱਲ ਨੀ ਨਾਲ ਏਦਾਂ ਦੀ ਕੋਈ ਗੱਲ ਨੀ ਹੈਗੀ
0: ਸੈਣੀ ਸਾਹਿਬ ਮਾਫ਼ੀ ਚਾਹੁੰਦਾ ਜਿਹੜੀ ਗੱਲ ਕਹਿਣ ਲੱਗਾ ਇੱਕ ਹੁੰਦਾ ਜ਼ਰੂਰਤਮੰਦ ਇੱਕ ਹੁੰਦਾ ਗੈਰਤਮੰਦ ਤੁਸੀਂ ਜ਼ਰੂਰਤਮੰਦ ਨਹੀਂ ਸੀ
1: ਕੋਟ ਵੀ ਹੈਗਾ ਕਾਲਾ ਜਿਹਾ
0: ਇੱਕ ਨੀਲੀ ਦੇ ਚਿੱਟੀ ਉਹ ਕੋਟੀ ਸੀਗੀ ਹਾਂਜੀ ਧਾਰੀਆਂ ਵਾਲੀ ਹਾਂਜੀ ਔਜਲਾ ਸਾਹਿਬ ਦੀ ਕੋਟੀ ਤੇ ਤੁਹਾਡੀ ਕੋਟੀ ਪੱਕੀ ਹੈ ਜੀ ਹਾਂਜੀ
1: ਸਾਡਾ ਮਤਲਬ ਆ ਤੁਹਾਨੂੰ ਚੇਤੇ ਕਰਾਉਣਾ ਬਾਕੀ ਕੋਈ ਗੱਲ ਨੀ ਹੈਗੀ ਸਾਨੂੰ ਏਦਾਂ ਦੀ ਕੋਈ ਭੁੱਖ ਨਹੀਂ
0: ਉਹ ਤੁਹਾਡੀ ਬਹੁ ਦਾਨ
1: ਕਰੇ ਆਪਣੇ ਵਾਸਤੇ
0: ਤੁਹਾਡੀ ਬਹੁ ਜਿਹੜੀ ਆ ਉਹ ਬਣਾ ਕੇ ਆਪਣੇ ਹੱਥੀ ਦਾਨ ਕਰਾਉਂਗਾ ਆਪਣੇ ਕੋਲ ਜੀ
1: ਟੋਕਰੇ ਭਰੇ ਪਏ ਜਿੰਨੇ ਮਰਜ਼ੀ ਲੈ ਜਾਇਓ ਟੋਕਰੇ ਭਰੇ ਪਏ ਆ ਜੀ ਘੱਟਦੇ ਘੱਟਦੇ ਹੋਣਗੇ ਦੋ ਟੋਕਰੇ ਸ਼ਮੀ ਜੀ ਤੋਂ ਤਲਵਾੜੇ ਵਿੱਚ ਕਰ ਦਿਆਂਗੇ ਹਾਂਜੀ
2: ਇਧਰੋਂ ਟੋਕਰੇ ਨੀ ਟਿੱਪਰੇ ਚੱਲਦੇ ਆ
0: ਟਿੱਪਰ ਭਰ ਭਰ
1: ਲਓ ਜੀ ਟਿੱਪਰ ਭਰ ਭਰ ਕੇ ਹਾਂਜੀ ਲਓ ਜੀ ਸ਼ਮੀ ਜੀ ਆ ਜਾਓ ਤੁਸੀਂ ਆਪਣੇ ਵਿਸ਼ੇ ਤੇ
0: ਥੈਂਕ ਯੂ
1: ਜੀ ਸ਼ੁਕਰ ਮੇਲਾ ਥੈਂਕ ਯੂ ਜੀ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ
0: ਸ਼ੁਕਰੀਆ ਜੀ ਸੈਣੀ ਸਾਹਿਬ ਸ਼ੁਕਰੀਆ
2: ਬਹੁਤ ਬਹੁਤ ਸ਼ੁਕਰੀਆ
0: ਸ਼ਮੀ ਜੀ ਅੱਗੇ ਚੱਲਣ ਤੋਂ ਪਹਿਲਾਂ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਆ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਪਰਮਿੰਦਰ ਜੀ ਸਵਾਗਤ ਹੈ ਜੀ
3: ਸਤਿ ਸ੍ਰੀ ਅਕਾਲ ਭਾਨ ਸਾਹਿਬ
0: ਸਤਿ ਸ੍ਰੀ ਅਕਾਲ ਜੀ
3: ਸ਼ਮੀ ਭਾਜੀ ਹੁਣਾਂ ਦਾ ਸਾਰੇ ਸਤਿਕਾਰ ਸੁਣਦਿਆਂ ਨੂੰ
1: ਸਿਆਣੇ ਬਹੁਤ ਜੀ ਮੈਨੂੰ ਮੈਨੂੰ ਇੱਕ ਗੱਲ ਦੱਸੇ ਮਤਲਬ ਠੱਗੀ ਮਾਰ ਕੇ ਜੇ ਦਾਨ ਕਰਦੇ ਤਾਂ ਉਹ ਮਨਜ਼ੂਰ ਹੋ ਜਾਂਦਾ ਜੀ
0: ਉਹ ਇਹਨਾਂ ਨੂੰ ਲੱਗ ਜਾਂਦਾ
2: ਇਹ ਚ ਆਇਆ ਨਾ ਜੀ ਜਿਹਨੇ ਦਾਨ ਕਰਨ ਵਾਲੇ ਨੇ ਜੋ ਜਿਥੋਂ ਲਿਆਂਦਾ ਸੌਦਾ ਪੱਤਾ ਇਹ ਉਹਦੇ ਲਈ ਉਹ ਆਪ ਜਿੰਮੇਵਾਰ ਆ
0: ਜੀ
2: ਪਰ ਜਿਹਨੂੰ ਉਹਨੇ ਦਾਨ ਕਰਤਾ ਉਹ ਜਿੰਮੇਵਾਰ ਹੈ ਨੀ ਉਹਨੇ ਤਾਂ ਦਾਨ ਲੈ ਲਿਆ ਉਹਨੇ ਠੱਗੀ ਨੀ ਮਾਰੀ
1: ਭਾਜੀ ਸਾਡੇ ਲੋਕਾਂ ਦੀ ਤਾਂ ਮਾਨਸਿਕਤਾ ਇਹ ਹੈ
0: ਜੀ
1: ਬਹੁਤ
2: ਹਾਂਜੀ ਬਿਲਕੁਲ ਜੀ
1: ਸਾਰੇ ਬਹੁਤਿਆਂ ਦੀ ਚਲੋ ਮਤਲਬ ਸਾਡੇ ਲੋਕਾਂ ਦੇ ਠੱਗੀ ਮਾਰ ਕੇ ਭਾਜੀ ਅਗਲਾ ਕਹਿੰਦਾ ਜੇ ਹਜ਼ਾਰ ਦੀ ਠੱਗੀ ਮਾਰੀ 500 ਰੁਪਿਆ ਦਾਨ ਕਰ ਤੋ ਅਗਲਾ ਕਹਿੰਦਾ ਮੇਰਾ ਭਾਰ ਘੱਟ ਲੈ ਗਿਆ ਜੀ
0: ਜੀ ਵੈਸੇ ਜਿਹੜੇ ਐਂਗਲ ਤੋਂ ਤੁਸੀਂ ਗੱਲ ਕਰਦੇ ਹੋ ਪਰਮਿੰਦਰ ਜੀ ਦੇਖੋ ਇੱਕ ਪਾਸੇ ਤਾਂ ਆਪਾਂ ਧਰਮ ਦੀ ਉਦਾਹਰਣ ਦਿੰਦੇ ਹਾਂ ਤੇ ਦੂਸਰੇ ਪਾਸੇ ਅਸੀਂ ਮਤਲਬ ਕਿ ਦਾਨ ਕਰਨ ਦੀ ਜਾਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਨੇ ਜਿਹੜੇ ਆਪਣੇ ਸਾਧੂ ਸਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹ 20 ਰੁਪਏ ਦਾ ਜਿਹੜਾ ਜ਼ਿਕਰ ਆਉਂਦਾ ਜਾਂ ਉਸ ਸਮੇਂ ਦੇ ਵਿੱਚ ਪਤਾ ਨਹੀਂ ਕੀ ਆ ਉਹ ਜੋ ਵੀ ਆਪਾਂ ਸੁਣਦੇ ਹਾਂ ਉਸ ਮੁਤਾਬਕ ਗੱਲ ਕਰਨ ਲੱਗਿਆ ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਕਿਰਤ ਕਰਦੇ ਨੇ ਸਭ ਤੋਂ ਪਹਿਲਾਂ ਕਿਰਤ ਦੀ ਗੱਲ ਕੀਤੀ ਹੈ ਕੱਲ ਵੀ ਗੱਲ ਚੱਲਦੀ ਸੀ ਤੇ ਫਿਰ ਉਹ ਕਨਸੈਪਟ ਸਾਡੇ ਵਿੱਚ ਕਾਹਤੋਂ ਮਤਲਬ ਕਿ ਆ ਗਿਆ ਵੀ ਆਪਣੀ ਮਿਹਨਤ ਮੁਸ਼ਕਤ ਕਰੋ ਤੇ ਆਪ ਵੀ ਖਾਓ ਹਨਾ ਪਹਿਲਾਂ ਆਪ ਖਾਓ ਜਾਂ ਸੇਫ ਰਹੋ ਫਿਰ ਹੀ ਦੂਸਰੇ ਨੂੰ ਕਰੋਗੇ ਪਰ ਉਹ ਜਿਹੜੀ ਆ ਉਹ ਗੱਲਾਂ ਬਾਤਾਂ ਕਿਉਂ ਨੀ ਅਸੀਂ ਸਾਡੇ ਆਪਣੇ ਜਿਹੜਾ ਜੀਵਨ ਦੇ ਵਿੱਚ ਜਾਂ ਜਿਹੜਾ ਪ੍ਰੈਕਟੀਕਲ ਦੇ ਵਿੱਚ ਲੈ ਕੇ ਆ ਰਹੇ
1: ਭਾਰ ਸਾਹਿਬ ਮੇਰੇ ਨਾਲ ਤੁਸੀਂ ਤਾਂ ਬਹੁਤ ਸਿਆਣੇ ਆ ਸ਼ਮੀ ਭਾਜੀ ਹੁਣ ਵੀ ਬਹੁਤ ਸਿਆਣੇ ਮੈਂ ਤਾਂ ਚਲੋ ਐਵੇਂ ਪੱਠੇ ਵੱਢ ਬੰਦਾ ਆ
0: ਨਹੀਂ ਨਹੀਂ ਏਦਾਂ ਨੀ ਜੀ ਏਦਾਂ ਨਾ ਕਰੋ
1: ਮੰਨ ਲਓ ਭਾਜੀ ਅਸੀਂ ਪਿੰਡਾਂ ਦੇ ਵਿੱਚ ਸਧਾਰਨ ਬੰਦੇ ਆ ਜੀ ਟੰਗੀਆਂ ਤੁਰਸ਼ੀਆਂ ਵਾਲੇ ਬੰਦੇ ਕੋਈ ਮੰਨ ਲਾ ਮੈਂ ਗੱਲ ਕਰਦਾ ਜੀ ਤੁਸੀਂ ਮੰਨ ਲਓ ਮੈਂ ਤਾਂ ਭਾਰ ਸਾਹਿਬ ਇਹ ਕਹਿੰਦਾ ਜੀ ਜਿੰਨੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਜੀ
0: ਜੀ
1: ਹਰੇਕ ਫੋਟੋ ਦੇ ਥੱਲੇ ਭਾਰ ਸਾਹਿਬ ਗਰੀਲਾ ਲੈ ਕੇ ਬੈਠੇ ਦਿਖਾਲਦੇ ਆ
0: ਬਿਲਕੁਲ
1: ਜਿਹੜੀ ਉਹਨੀ ਜਿਹੜਾ ਹਲ ਪਾਇਆ ਉਹ ਤਾਂ ਕੋਈ ਦਿਖਾ
0: ਜਿੰਨੇ
1: ਜਿੰਨਾ ਭਾਜੀ ਇਹ ਸਾਧ ਲਾਣਾ ਇਹ ਨਹੀਂ ਬੇੜਾ ਗਰਕ ਕੀਤਾ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਇਹਨਾਂ ਨੂੰ ਇਹ ਮਤਲਬ ਕੰਮ ਵੱਲੋਂ ਤਾਂ ਜੀ ਕੰਮ ਤਾਂ ਕਿਸੇ ਨੂੰ ਲਾਉਣਾ ਹੀ ਨੀ ਜੀ
0: ਹੱਟੇ ਕੱਟੇ ਨੇ ਦੇਖੋ ਕਿੱਡੀਆਂ ਕਿੱਡੀਆਂ ਪਿੰਨੀਆਂ
1: ਭਾਜੀ ਛੱਡੋ ਕਈਆਂ ਦੀ ਮੈਂ ਤਾਂ ਤੁਹਾਨੂੰ ਗੱਲ ਕਰਦਾ ਜੀ ਭਾਜੀ ਮਤਲਬ ਮੇਰੇ ਮੈਂ ਮੇਰੀ ਚਲੋ ਮਤਲਬ 38-40 ਮਤਲਬ ਹੋਣੀ ਆ ਜੀ ਕਮਰ 40-42 ਇੰਚ ਦੀ ਜਿੱਦਾਂ ਦੀ ਮੇਰੀ ਕਮਰ ਆ ਜੀ ਸਾਡੇ ਈਵਨ ਸਾਡੇ ਗੁਰੂ ਘਰ ਇਹਨਾਂ ਦਾ ਪੱਟ ਭਾਈ ਸਾਡੇ ਆ ਜੀ ਮਤਲਬ 45 ਸਾਲ ਦਾ ਮੇਰੇ ਖਿਆਲ ਜਿੱਦਾਂ ਦੀ ਮੇਰੀ ਕਮਰ ਹੈ ਉਦੋਂ ਦੇ ਪੱਟ ਆ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਸਾਰਾ ਕੁਝ ਸ਼ੁੱਧ ਹੁੰਦਾ
1: ਭਾਜੀ ਸਵੇਰ ਨੂੰ ਦੁੱਧ ਦੀ ਗਜਾ ਕਰਨ ਵੀ ਉਹ ਮੋਟਰਸਾਈਕਲ ਤੇ ਜਾਂਦਾ ਜੀ
0: ਬਿਲਕੁਲ ਹੈ ਜੀ
1: ਤਾਂ ਮੈਂ ਤੁਹਾਨੂੰ ਉਹੀ ਗੱਲ ਕਰਦਾ ਤਾਂ ਮਤਲਬ ਹੁਣ ਸਾਡੇ ਭਾਜੀ ਸਾਡੇ ਇੱਥੇ ਹੀ ਆ ਪਿੰਡ ਦੇ ਵਿੱਚ ਲੋਕ ਮਤਲਬ ਜ਼ਿਮੀਂਦਾਰ ਭਰਾ ਜਿਹੜੇ ਹੈਗੇ ਆ ਭਾਜੀ ਉਹ ਹੁਣ ਮੰਨ ਲਓ ਮੈਂ ਹੀ ਆ ਜੀ ਜੇ ਭਾਜੀ ਹੁਣ ਮੈਂ ਜੇ ਮੇਰੇ 50-55 ਕਿੱਲਿਆਂ ਦੀ ਖੇਤੀ ਹੈ ਝੋਨਾ ਲਵਾ ਕੇ ਜੇ ਮੈਂ ਮੰਨ ਲਓ ਉਹਨਾਂ ਨੂੰ 45 ਖੇਤ ਦੱਸ ਦੇਵਾਂ
0: ਜੀ
1: ਉਹ ਮੇਰਾ ਦਾਨ ਮੇਰਾ ਦਿੱਤਾ ਕੀ ਕਰੂਗਾ ਜੀ
0: ਬਿਲਕੁਲ ਉਹਦੇ ਨਾਲ ਦੇਖੋ ਰੋਜ਼ਗਾਰ ਤੁਸੀਂ ਅਗਲੇ ਨੂੰ ਰੋਜ਼ਗਾਰ ਦੇਵੋ ਤੇ ਇੱਕ ਤਾਂ ਉਹਦੀ ਜਿਹੜੀ ਹੈ ਜ਼ਰੂਰਤ ਹੈ ਉਹ ਪੂਰੀ ਹੁੰਦੀ ਹੈ ਦੂਸਰਾ ਤੁਹਾਡਾ ਜਿਹੜਾ ਉਹਦੇ ਨਾਲ ਕੰਮ ਚੱਲੀ ਜਾਂਦਾ ਹੈ ਤੇ ਜੇ ਉਹ ਮੈਂ ਕਈ ਵਾਰੀ ਇਹ ਚੀਜ਼ ਇੱਥੇ ਵੀ ਮਹਿਸੂਸ ਕੀਤੀ ਹੈ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਨਾ ਜਿੱਥੇ ਇਮਾਨਦਾਰੀ ਹੈ ਉੱਥੇ ਹਰ ਚੀਜ਼ ਦੇ ਵਿੱਚ ਚਾਹੇ ਸੈਲਰੀ ਤੁਹਾਡੀ ਵੱਧ ਹੈ ਤੇ ਚਾਹੇ ਘੱਟ ਹੈ ਉਹ ਜਿੱਥੇ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰਦੇ ਹੋ ਨਾ ਚਾਹੇ ਉਹ ਅਧਾਰਾ ਵੀ ਇਮਾਨਦਾਰੀ ਵਾਲਾ ਹੋਣਾ ਚਾਹੀਦਾ ਹੈ ਤੇ ਉੱਥੇ ਵੀ ਬਰਕਤ ਪੱਕੀ ਹੋਏਗੀ ਤੇ ਉਹਦੇ ਜਿਹੜਾ ਬੰਦਾ ਉੱਥੇ ਵਿਅਕਤੀ ਕੰਮ ਕਰ ਰਿਹਾ ਉਹਦੇ ਘਰ ਦੇ ਵਿੱਚ ਵੀ ਬਰਕਤ ਓਨੀ ਹੋਏਗੀ ਚਾਹੇ ਉਹ 2000 ਕਮਾਉਂਦਾ ਤੇ ਚਾਹੇ ਉਹ 10000 ਕਮਾਉਂਦਾ
1: ਭਾਜੀ ਮੰਨ ਲਓ ਇੱਕ ਗੱਲ ਕਰਦੇ ਹਾਂ ਜੀ ਜੇ ਹੁਣ ਮੰਨ ਲਓ ਮੈਂ ਲੋਕ ਆਪਾਂ ਗੱਲ ਜੇ ਮੈਂ ਠੱਗੀ ਮਾਰ ਕੇ
0: ਜੀ
1: ਗੁਰੂ ਘਰ ਦਾਨ ਕਰਦਾ
0: ਜੀ
1: ਉਹ ਕੀ ਉਹ ਜ਼ਰੂਰੀ ਆ ਜਾਂ ਉਹ ਮੇਰਾ ਲੱਗੂਗਾ ਦੂਜੀ ਗੱਲ ਆ ਸਾਡਾ ਦਾਨ ਆ ਭਾਜੀ ਦਾਨ ਆ ਸਾਡਾ ਦਿਖਾਵੇ ਦਾ
0: ਜੀ
1: ਹਨਾ ਜੀ ਚਲੋ ਗੁਰੂ ਘਰ ਹੁਣ ਪਰ ਸਾਹਿਬ ਮੈਂ ਤਾਂ ਇਹ ਬੰਦੇ ਬਹੁਤ ਦੇਖੇ ਆ ਜਦੋਂ ਹਨਾ ਉੱਥੇ ਅਨਾਊਂਸ ਕਰਦੇ ਆ ਸਪੀਕਰ ਚ ਅਨਾਊਂਸ ਹੁੰਦਾ
0: ਜੀ
1: ਜਿਹੜਾ ਕੋਈ ਮੇਰਾ ਘਰ ਮਾਤੜ ਜਿਹਨੂੰ ਕੋਈ ਨਾਂ ਦੀ ਜਿਹਦਾ ਮਤਲਬ ਪਤਾ ਨੀ ਲੋਕਾਂ ਨੂੰ ਕੀ ਇਹ ਨੇ ਬਈ ਜਿਹੜਾ ਕੋਈ ਮੇਰੇ ਜੇ ਕੋਈ ਮੇਰਾ ਘਰ 500 ਉਹ ਦੇਖ ਰਹੇ 500 ਦਿੱਤਾ ਇਹੋ ਜਿਹੇ ਲੋਕ ਆ ਉਹ ਆਪਣਾ ਨਾਂ ਬਣਾਉਣ ਲਈ ਭਾਜੀ ਉਹਨਾਂ ਦੇ ਮਤਲਬ ਚਾਹੇ ਕਿਤੇ ਫੜ ਕੇ ਦੇਣ 1000 ਰੁਪਇਆ ਦੇਣਗੇ।
0: ਬਿਲਕੁਲ ਆ ਜੀ,
1: ਹੈ ਨਾ ਜੀ, ਮਤਲਬ ਇਹ ਚੀਜ਼ ਆ ਉਹ ਮਤਲਬ ਸਾਡਾ ਦਾਨ ਵੀ ਜਿਹੜਾ ਉਹ ਦਿਖਾਵੇ ਦਾ ਆ
0: ਜੀ। ਹੁਣ ਦੇਖੋ ਮੈਂ ਇੱਕ ਗੱਲ ਹੋਰ ਮੈਨੂੰ ਚੇਤੇ ਆਉਂਦੀ ਆ ਬਚਪਨ ਦੀ ਕਿ ਛੋਟੇ ਹੁੰਦੇ ਹਨਾ, ਛੰਮੀ ਜੀ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਤਸਵੀਰ ਉਹ ਸਾਡੇ ਤੋਂ ਪਹਿਲਾਂ ਦੀ, ਤਾਂ ਇੱਕ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੇ ਵਿੱਚ ਨਾ ਰੋਟੀ ਹੁੰਦੀ ਹੈ ਤੇ ਉਹਦੇ ਵਿੱਚੋਂ ਇੱਕ ਪਾਸੇ ਖੂਨ ਨੁੱਚੜ ਰਿਹਾ ਤੇ ਦੂਸਰੇ ਹੱਥ ਵਾਲੀ ਰੋਟੀ ਦੇ ਵਿੱਚੋਂ ਦੁੱਧ ਨੁੱਚੜ ਰਿਹਾ। ਉਹ ਹੱਕ ਤੇ ਸੱਚ ਦੀ ਗੱਲ ਕਰਦੇ ਪਰ ਹੌਲੀ ਹੌਲੀ ਉਹ ਮੈਨੂੰ ਅੱਜ ਲੱਗਦਾ ਨੀ ਕਿ ਕਿਸੇ ਘਰ ਦੇ ਵਿੱਚ ਬਹੁਤ ਉਹ ਜਿਹੜੀ ਹੈ ਫੋਟੋ ਕੈਲੰਡਰਾਂ ਦੇ ਉੱਤੇ ਵੀ ਹੁੰਦੀ ਸੀ ਉਸ ਸਮੇਂ ਦੇ ਜਦੋਂ ਆਉਂਦੇ ਸੀ, ਪਰ ਹੁਣ ਉਹ ਕਿਤੇ ਦਿਖਦੀ ਆ ਨਜ਼ਰ ਆਉਂਦੀ ਹੈ।
2: ਨਹੀਂ ਹੁਣ ਜਿਹੜਾ ਹਾਈ ਫਾਈ ਹੋ ਗਿਆ ਕੰਮ ਥੋੜਾ ਜਿਹਾ ਜੀ
0: ਜੀ,
2: ਮਤਲਬ ਕਹਿ ਲੋ ਜਿਹੜੀ ਸੋਚ ਆ ਤੇ ਚਿੱਤਰਕਾਰੀ ਹਰ ਚੀਜ਼ ਜਿਹੜੀ ਆ ਉਹ ਮਾਡਰਨਾਈਜ਼ ਹੋ ਰਹੀ ਹੈ ਤੇ ਚੇਂਜ ਹੋ ਰਿਹਾ, ਐਵਰੀਥਿੰਗ ਗੈਟਿੰਗ ਚੇਂਜ। ਸੋ ਆ ਜਿਹੜੀ ਬੰਦ ਸਾਹਿਬ ਗੱਲ ਕਰ ਰਹੇ ਨਾ ਇਹ ਸਹੀ ਗੱਲ ਹੈ
0: ਬਿਲਕੁਲ,
2: ਕਿ ਜੇ ਠੱਗੀਆਂ ਮਾਰ ਕੇ ਚੋਰੀਆਂ ਡਾਕੇ ਕਰਕੇ ਫਿਰ ਉਹ ਦਾਨ, ਉਹ ਤਾਂ ਰੋਬਿਨਹੁੱਡ ਵਾਲਾ ਕੰਮ ਹੋ ਗਿਆ। ਇਹੋ ਜਿਹੇ ਜਿਹੜੇ ਬੰਦੇ ਆ ਉਹ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਆਪਾਂ ਦੇਖਦੇ ਹਾਂ, ਚਾਹੇ ਉਹ ਰਾਜਾ ਬਣ ਜਾਵੇ ਵੱਡਾ ਹੋਵੇ ਚਾਹੇ ਕੁਛ ਬਣ ਜਾਵੇ, ਪਰ ਉਹਨੇ ਅਸਲ ਚ ਲਿਆਂਦਾ ਕਿੱਥੋਂ ਸੌਦਾ? ਇਹ ਦਾਨ ਲੈਣ ਵਾਲਾ ਬੰਦਾ ਕਦੇ ਨੀ ਪੁੱਛਦਾ
0: ਜੀ,
2: ਕਿਉਂਕਿ ਜਿਹੜਾ ਦਾਨ ਦੇ ਰਿਹਾ ਬੰਦਾ ਉਹ ਗੱਲ ਠੀਕ ਹੈ ਪਰਮਿੰਦਰ ਜੀ ਦੀ ਕਿ ਭਾਈ ਉਹ ਆਪਣਾ ਥੋੜਾ ਜਿਹਾ ਭਾਰ ਘਟਾ ਰਿਹਾ ਹੈ ਕਿ ਮੈਂ ਬਾਹਲੀ ਚਲੋ ਠੱਗੀ ਕਰ ਲਈ ਹੈ ਤਾਂ ਕੰਮ ਗਲਤੀ ਹੈ, ਜਿਹੜਾ ਥੋੜਾ ਜਿਹਾ ਅਗਲੇ ਘਰ ਵਾਸਤੇ ਥੋੜਾ ਜਿਹਾ ਮੈਂ ਘਟਾ ਲਾਂ,
0: ਮਤਲਬ ਕਿ ਉਹਨੂੰ ਵੀ ਆਪਣੇ ਵਰਗਾ ਬਣਾ ਲਾਂ ਥੋੜਾ ਜਿਹਾ ਹਿੱਸੇਦਾਰ,
2: ਉਹਨੂੰ ਕੋਈ ਫਰਕ ਨੀ ਹੈ ਜਿਹਨੂੰ ਦਾਨ ਮਿਲ ਗਿਆ ਨਾ, ਕਿਉਂਕਿ ਉਹਨੇ ਤਾਂ ਦਾਨ ਲਿਆ
0: ਜੀ,
2: ਉਹਨੇ ਸੋਰਸ ਤੋਂ ਕੋਈ ਲੈਣਾ ਦੇਣਾ ਨੀ ਉਹਦਾ, ਉਹ ਡਿਸਕਨੈਕਟਡ ਹੈ ਪੂਰੀ ਤਰ੍ਹਾਂ। ਇਹ ਜਿਹਨੇ ਦਾਨ ਦਿੱਤਾ ਜਿੰਮੇਵਾਰ ਇਹੀ ਆ
0: ਜੀ,
2: ਉਹ ਠੱਗੀ ਕੀਤੀ ਚੋਰੀ ਕੀਤੀ ਕੀ ਕੀਤਾ ਕੀ ਨਹੀਂ, ਪਰ ਉਹ ਉਹੀ ਜਿੰਮੇਵਾਰ ਆ। ਹੁਣ ਜਿਹੜਾ ਮਰਜ਼ੀ ਆਪਾਂ ਉਦਾਹਰਣ ਦੇਖ ਲਈਏ, ਜਾਨੀ ਚੋਰ ਸਾਡਾ ਉਹ ਵੀ ਦਾਨੀ ਬੰਦਾ, ਇਧਰੋਂ ਰੋਬਿਨਹੁੱਡ ਦੀ ਆਪਾਂ ਗੱਲ ਕਰਦੇ ਹਾਂ ਵੈਸਟ ਦੇ ਵਿੱਚ, ਉਹ ਵੀ ਇਹੀ ਕਰ ਰਿਹਾ, ਉਹ ਅਮੀਰਾਂ ਨੂੰ ਲੁੱਟ ਰਿਹਾ ਗਰੀਬਾਂ ਨੂੰ ਦਾਨ ਕਰ ਰਿਹਾ, ਲੁੱਟ ਰਿਹਾ ਨਾ, ਇਹਦੀ ਗੱਲ ਹੁਣ ਹੋ ਗਿਆ ਠੀਕ ਹੈ
0: ਜੀ,
2: ਬਟ ਉਹ ਗਰੀਬਾਂ ਨੂੰ ਉਹਦੇ ਨਾਲ ਕੋਈ ਦੇਣਾ ਦੇਣਾ ਨੀ ਵੀ ਕਿੱਥੋਂ ਲਿਆ ਰਿਹਾ
0: ਜੀ।
2: ਜਿੱਦਣ ਜਾਨੀ ਚੋਰ ਨੂੰ ਫਾਂਸੀ ਹੋ ਗਈ ਕਿਸੇ ਗਰੀਬ ਨੇ ਨੀ ਖੜਨਾ ਆ ਕੇ ਵੀ ਨਹੀਂ ਬਾਬਾ ਜੀ ਇਹ ਤਾਂ ਸਾਨੂੰ ਵੀ ਆ ਕਰਦਾ ਸੀ, ਉਹ ਕੋਈ ਨੇੜੇ ਨੀ ਖੜਨਾ ਕਿਸੇ ਨੇ
0: ਜੀ,
2: ਉਹ ਤਾਂ ਟੋਟਲੀ ਡਿਸਕਨੈਕਟਡ ਜਾਂ ਆਈਸੋਲੇਟਡ ਸੈਕਟਰ ਹੈ ਜਿਹੜਾ ਦਾਨ ਪ੍ਰਾਪਤ ਕਰਨ ਵਾਲਾ ਹੈ
0: ਜੀ।
2: ਬਸ ਗੱਲ ਤਾਂ ਇਹ ਹੈ ਕਿ ਜੇ ਜੋ ਬੰਦਾ ਚਾਹੇ ਉਹ ਮੈਂ ਆ ਚਾਹੇ ਕੋਈ ਵੀ ਆ, ਜੇ ਕੋਈ ਮੈਂ ਆਪਣੀ ਆਤਮਾ ਨੂੰ ਪੁੱਛ ਕੇ ਦੇਖਣਾ ਕਿ ਭਾਈ ਮੈਂ ਇੰਨੇ ਜੋਗਾ ਹੈਗਾ ਕਿ ਮੈਂ ਦਾਨ ਕਰ ਸਕਦਾ ਕਿ ਇਹ ਮੈਂ ਹੈਲਪ, ਕਿਉਂਕਿ ਸਾਡੇ ਧਰਮ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਆਮ ਆਪਾਂ ਦੇਖਦੇ ਹਾਂ ਲਿਖਿਆ ਕਿ ਜੇ ਤੁਸੀਂ ਸ਼ਾਮ ਨੂੰ ਖਾਣਾ ਖਾ ਰਹੇ ਹੋ ਔਰ ਤੁਹਾਡਾ ਗੁਆਂਢੀ ਜਿਹੜਾ ਉਹ ਆਪਣੇ ਜਵਾਕਾਂ ਸਮੇਤ ਭੁੱਖਾ ਭਾਣਾ ਬੈਠਾ, ਫਿਰ ਇਹ ਖਾਣਾ ਹਰਾਮ ਹੈ।
0: ਬਿਲਕੁਲ,
2: ਫਿਰ ਸਾਨੂੰ ਇੱਕ ਵਾਰੀ ਉਹਨੂੰ ਜਾ ਕੇ ਪੁੱਛ ਲੈਣਾ ਚਾਹੀਦਾ ਕਿ ਭਾਈ ਸਾਹਿਬ ਠੀਕ ਹੈ ਤੁਹਾਡੇ ਤੇ ਕੋਈ ਮੁਸੀਬਤ ਹੈ, ਆਹ ਆਪਾਂ ਵੰਡ ਕੇ ਛਕ ਲੈਣੇ ਆ
0: ਜੀ,
2: ਨਾ ਕਿਸੇ ਦੇ ਉੱਤੇ ਕੋਈ ਆਰਥਿਕ ਬੋਝ ਆ ਨਾ ਕੋਈ ਗੱਲ ਨਾ ਕੋਈ ਇਹੋ ਜਿਹੀ ਗੱਲ। ਜਦੋਂ ਆਪਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਆ ਨਾ ਕਿ ਉਹ ਜਦੋਂ ਜੇਲ੍ਹ ਚ ਸੀ ਉੱਥੇ ਇੱਕ ਉਦਾਹਰਨ ਆਉਂਦੀ ਹੈ ਜੇਲ੍ਹ ਦੇ ਵਿੱਚ
0: ਜੀ,
2: ਕਿ ਰੋਟੀ ਦਿੱਤੀ ਜਾ ਰਹੀ, ਇੱਕ ਰੋਟੀ ਦਿੱਤੀ ਜਾ ਰਹੀ ਆ ਔਰ ਜਿਹੜਾ ਉਹ ਬੰਦੇ ਚਾਰ ਬੈਠੇ ਆ
0: ਬਿਲਕੁਲ
2: ਅੰਦਰ, ਉਹ ਫਿਰ ਰੋਟੀ ਨੂੰ ਖਾ ਨਹੀਂ ਰਿਹਾ ਕੋਈ ਵੀ, ਉਹ ਕਹਿੰਦਾ ਯਾਰ ਇੱਕ ਜਣੇ ਨੂੰ ਤਾਂ ਖਾਣੀ ਪੈਣੀ ਹੈ, ਕਹਿੰਦਾ ਨਹੀਂ ਆਪਾਂ ਵੰਡ ਲੈਂਦੇ ਹਾਂ, ਕਹਿੰਦਾ ਨਹੀਂ, ਬਜ਼ੁਰਗ ਕਹਿੰਦਾ ਯਾਰ ਮੇਰੀ ਉਮਰ ਬਹੁਤ ਹੋ ਗਈ ਹੈ, ਆ ਮੇਰੇ ਹਿੱਸੇ ਦਾ ਟੁਕੜਾ ਇਹਨੂੰ ਦਿਓ ਜਵਾਨ ਨੂੰ
0: ਜੀ,
2: ਸਾਡਾ ਫਿਊਚਰ ਆ ਇਹ ਚਾਹੀਦਾ। ਜਵਾਨ ਕਹਿੰਦਾ ਨਹੀਂ ਮੈਂ ਤਾਂ ਜਵਾਨ ਆ, ਮੈਨੂੰ ਕੋਈ ਫਰਕ ਨਹੀਂ, ਤੁਸੀਂ ਬਜ਼ੁਰਗ ਹੋ ਸਾਡਾ ਸਰਮਾਇਆ ਹੋ ਇਹ ਤੁਸੀਂ ਛਕੋ
0: ਜੀ।
2: ਆ ਇੱਕ ਭਾਵਨਾ ਜਿਹੜੀ ਹੈ ਨਾ ਇਹੋ ਜਿਹੀ ਕਿ ਮੈਂ ਨਹੀਂ ਭਾਈ ਤੂੰ ਆ, ਪਹਿਲ ਦੇ ਆਧਾਰ ਤੇ ਦੂਸਰਾ ਬੰਦਾ
0: ਜੀ,
2: ਉਹ ਚੀਜ਼ ਜਦੋਂ ਤੱਕ ਆਉਂਦੀ ਨੀ, ਉਹ ਚੀਜ਼ ਜਦੋਂ ਤੱਕ ਆਪਾਂ ਉਹਨੂੰ ਅਚੀਵ ਨੀ ਕਰਦੇ ਫਿਰ ਉਹਦਾ ਕੋਈ ਕਹਿ ਲੋ ਪੁਆਇੰਟ ਨੀ ਰਹਿ ਜਾਂਦਾ ਕਿ ਮੈਂ ਕੀ ਦਾਨ ਕੀਤਾ ਕੀ ਨਹੀਂ ਦਾਨ ਕੀਤਾ।
0: ਬਿਲਕੁਲ ਹੈ ਜੀ,
2: ਸਭ ਤੋਂ ਵੱਡੀ ਇਨਸਾਨੀਅਤ ਹੈ, ਮਨੁੱਖਤਾ ਹੈ, ਮੁਹੱਬਤ ਹੈ, ਇਹ ਉਹਦੇ ਪਿੱਛੇ ਇੱਕ ਪਵਿੱਤਰ ਜਿਹੜਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ
0: ਜੀ,
2: ਫਿਰ ਉਹ ਫਰੂਟਫੁੱਲ ਹੋ ਸਕਦਾ ਹੈ।
0: ਬਿਲਕੁਲ,
1: ਪਰ ਸਾਹਿਬ ਮੈਂ ਤਾਂ ਚਲੋ ਮਾਫ਼ ਕਰਨਾ, ਮਤਲਬ ਮੈਂ ਗੱਲ ਕਰਨਾ ਜੀ, ਸਾਡੇ ਵਿੱਚੋਂ ਬਹੁਤੇ ਬੰਦੇ ਤਾਂ ਜੀ ਮਤਲਬ ਦਾਨ ਨੂੰ ਵੀ ਇੱਕ ਰੱਬ ਦੇ ਨੂੰ ਘਰ ਨੂੰ ਰਿਸ਼ਵਤ ਦੇਣ ਵਾਲਾ ਕੰਮ ਆ ਜੀ।
0: ਬਿਲਕੁਲ ਹੈ ਜੀ,
1: ਹੋ ਸਕਦਾ ਮੈਂ
0: ਨਤਮਸਤਕ ਵੀ ਹੁੰਦੇ ਆ ਕਿਉਂਕਿ ਅਸੀਂ ਕੁਝ ਨਾ ਕੁਝ ਮੰਗਣ ਹੀ ਜਾਂਦੇ ਆ ਉਥੋਂ ਤੇ ਓਹਨੂੰ ਇੱਕ ਕੁਝ ਦੇ ਕੇ ਤੇ ਕੁਝ ਲੈਣਾ ਚਾਹੁੰਦੇ ਆ ਨਾ ਬਦਲੇ ਦੇ ਵਿਚ।
3: ਗੁਰੂ ਘਰ ਬਹੁਤ ਘੱਟ ਜਾਂਦਾ, ਮਤਲਬ ਮੈਂ ਗੱਲ ਤੁਹਾਨੂੰ ਅੱਗੇ ਵੀ ਦੱਸੇ, ਮਤਲਬ ਗੱਲ ਕਰ ਇੱਕ ਦੋ ਵਾਰੀ ਸਾਲ ਦੇ ਵਿਚ ਚਲੋ ਮੈਂ ਪਰ ਸਾਹਿਬ ਜਦੋਂ ਮੈਂ ਜਾਂਦਾ ਵੀ ਆ ਜੀ ਹਨਾ, ਮਤਲਬ ਮੈਂ ਚਲੋ ਠੀਕ ਹੈ ਜਿੰਨੀ ਕੁ ਸੋਚੀ ਮੈਂ ਮਤਲਬ ਗੱਲ ਤੁਹਾਡੇ ਨਾਲ ਮੈਂ ਨੋਟਿਸ ਕੀਤਾ ਭਾਜੀ ਬਹੁਤੀਆਂ ਜਿਹੜੀਆਂ ਸਾਡੀਆਂ ਬੀਬੀਆਂ ਆ ਉਹ ਇੱਕ ਦੂਜੇ ਦੇ ਸੂਟ ਪਾਏ ਦੇਖ ਰਹੀਆਂ ਉੱਥੇ।
0: ਜੀ ਬਿਲਕੁਲ,
3: ਮੈਂ ਤੁਹਾਨੂੰ ਮਤਲਬ ਬੰਦੇ ਵੀ ਆ ਜੇ ਕੋਈ ਗਿਆ ਭਾਜੀ ਜੇ ਕੋਈ ਮੇਰੇ ਵਾਲੇ ਦਾ ਹਨਾ ਉਹੀ ਕੱਪੜਾ ਪਾ ਕੇ ਦੂਜੇ ਦਿਨ ਚੱਲ ਜਾਂਦਾ, ਅਗਲਾ ਉਹ ਕਹਿੰਦਾ ਲੈ ਇਹ ਤਾਂ ਉਹੀ ਕੱਪੜਾ ਪਾ ਕੇ ਕੱਲ ਵੀ ਇਹੀ ਕੱਪੜੇ ਪਾ ਗਿਆ ਅੱਜ ਵੀ ਇਹੀ ਕੱਪੜੇ ਪਾ ਗਿਆ।
0: ਜੀ
3: ਸਾਡੇ ਇੱਥੇ ਤਾਂ ਹੁਣ ਇਹ ਕੰਮ ਆ ਜ਼ਿਆਦਾਤਰ ਗੁਰੂ ਘਰਾਂ ਚ ਤਾਂ ਬੀਬੀਆਂ ਇੱਕ ਦੂਜੇ ਦੇ ਸੂਟਾਂ ਦੇ ਡਿਜ਼ਾਇਨ ਹੀ ਦੇਖਣ ਜਾਂਦੀਆਂ, ਕੱਲ ਫਲਾਣੀ ਨੇ ਆਹ ਪਾਇਆ ਸੀ ਕੱਲ ਫਲਾਣੀ ਨੇ ਆਹ ਪਾਇਆ ਸੀ।
0: ਜੀ ਬਿਲਕੁਲ
3: ਭਾਜੀ, ਹੁਣ ਤੁਹਾਡੇ ਜਿਹੜੇ ਤੁਹਾਡੀ ਕੰਟਰੀਆਂ ਇਹ ਕੰਟਰੀਆਂ ਆ ਤੁਸੀਂ ਭਾਜੀ ਮਿਹਨਤ ਕਰਦੇ ਭਾਜੀ ਆਪਾਂ ਆਪਣੀ ਮਿਹਨਤ ਕਰੀਏ ਕਿਸੇ ਨਾਲ ਠੱਗੀ ਠੁੱਟ ਜਾਂਦੇ ਦਾਨ ਦਾ ਕੋਈ ਮਤਲਬ ਹਾਂ ਠੀਕ ਆ ਸਾਡੇ ਚ ਗੰਦਿਆ ਚੋ ਕਰ ਦੇਣਾ, ਤੁਸੀਂ ਆਪਣੀ ਸੱਚੀ ਸੁੱਚੀ ਮਿਹਨਤ ਕਰੀ ਜਾਂ ਲੋੜ ਹੀ ਨੀ ਸਾਨੂੰ ਦਾਨ ਕਰਨ ਦੀ ਜੇ ਤੁਸੀਂ ਆਪਾਂ ਕਿਸੇ ਦਾ ਹੱਕ ਨਾ ਖਾਈਏ ਆਪਣੀ ਮਿਹਨਤ ਕਰੀ ਸਾਨੂੰ ਕੀ ਲੋੜ ਹੈ ਜੀ,
0: ਹਰ ਕੋਈ ਕਿਰਤ ਕਰੇ ਆਪਣੀ ਬਿਲਕੁਲ
3: ਆਪਣਾ ਅਗਰ ਸੱਚੀ ਸੁੱਚੀ ਕਿਰਤ ਕਰੇ ਜੀ ਕਿਸੇ ਦਾ ਕੋਈ ਹੱਕ ਨਾ ਆਵੇ ਕਿਸੇ ਨੂੰ ਕਿਸੇ ਨਾਲ ਕੋਈ ਈਰਖਾ ਦਵੈਤ ਨਾ ਰੱਖੇ ਭਾਜੀ ਲੋੜ ਹੀ ਨੀ ਹਨਾ, ਮਤਲਬ ਭਾਜੀ ਲੋਕੀ ਸਾਡੇ ਅਗਲਾ ਜਹਾਨ ਸੁਖੀ ਕਰਨ ਨੂੰ ਇੱਥੇ ਹੁਣ ਬਾਣੀ ਚ ਵੀ ਆ ਅਗਲਾ ਬਸ ਇਹੀ ਆ ਜੀ ਅਗਲਾ ਜਹਾਨ ਸੁਖੀ ਕਰਨ ਨੂੰ ਜੀ ਮੋਹਰੇ ਉਹ ਕਿਸੇ ਨੇ ਦੇਖਿਆ ਨੀ ਜਿਹੜਾ ਆਹ ਜਨਮ ਹੈ ਇਹ ਆਹ ਹੀ ਕਰਦੇ ਇਹ ਨਰਕ ਬਣਾ ਰਿਹਾ।
0: ਹਾਂ ਬਿਲਕੁਲ ਹੈ ਜੀ ਬਿਲਕੁਲ, ਮੈਂ ਤੇ ਕਈ ਵਾਰੀ ਇਹ ਵੀ ਗੱਲ ਕਹੀ ਆ ਕਿ ਚਾਹੇ ਰੈੱਡ ਕਰੋਸ ਆ ਅਫਰੀਕਾ ਇੱਕ ਮੁਲਕ ਹੈ ਜੀ ਉਹਦੇ ਵਿਚ ਤਕਰੀਬਨ ਦੁਨੀਆਂ ਚ ਕਿੰਨੀਆਂ 200 ਤੋਂ ਉੱਤੇ ਕੰਟਰੀਆਂ ਨੇ ਉਹ ਕਦੋਂ ਦੀਆਂ ਸਾਡੇ ਜੰਮਣ ਤੋਂ ਪਹਿਲਾਂ ਅਫਰੀਕਾ ਨੂੰ ਬਚਾਉਣ ਦੇ ਵਿਚ ਲੱਗੀਆਂ ਹੋਈਆਂ ਨੇ ਉੱਥੇ ਹੀਰੇ ਜਵਾਹਰ ਰਾਤ ਕਹਿ ਲੋ ਜਾਂ ਤੇਲ ਕਹਿ ਲੋ ਗੈਸਾਂ ਕਹਿ ਲੋ ਜਾਂ ਉੱਥੇ ਦੀ ਜਿਹੜੀ ਹੈ ਸਾਰੀਆਂ ਚੀਜ਼ਾਂ ਉੱਥੋਂ ਜਿਹੜੀਆਂ ਕੱਢੀਆਂ ਤੇ ਵੇਚੀਆਂ ਜਾਂਦੀਆਂ ਸਾਰਾ ਕੁਝ ਕੀਤਾ ਜਾਂਦਾ ਤੇ ਅੱਜ ਵੀ ਉਹ ਮੁਲਕ ਦੀ ਗੱਲ ਜਿਹੜੀ ਹੋ ਰਹੀ ਹੈ ਉਹਦੇ ਉੱਤੇ ਕਿੰਨੀਆਂ ਕਿੰਨਾ ਦਾ ਰੋਟੀ ਪਾਣੀ ਸਾਰਾ ਕੁਝ ਚੱਲ ਰਿਹਾ ਉਹ ਵੀ ਉਹਨੂੰ ਇਗਨੋਰ ਨਹੀਂ ਕਰ ਸਕਦੇ ਹਜੇ ਤੱਕ ਇੱਕ ਮੁਲਕ ਨੂੰ ਨਹੀਂ ਬਚਾ ਸਕੇ ਇੰਨੇ ਮੁਲਕ ਇਕੱਠੇ ਹੋ ਕੇ।
3: ਭਾਜੀ ਜਿੰਨੇ ਹਨਾ ਜਿੰਨੇ ਤਗੜੇ ਆ ਸਰਮਾਏਦਾਰ ਹੈ ਜੀ ਇਹ ਸਾਨੂੰ ਧਰਮ ਦੇ ਨਾਂ ਤੇ ਡਰਾਉਂਦੇ ਆ ਜੀ
0: ਜੀ ਜੀ
3: ਜੇ ਤੁਸੀਂ ਕਹਿਣਾ ਇਹ ਜਿਹੜਾ ਬੰਦਾ ਮਾਤੜਿਆ ਤੁਸੀਂ ਹੁਣ ਉਹਨੂੰ ਡਰ ਇਹ ਉਹਨਾਂ ਨੂੰ ਇਹੀ ਆ ਜੀ ਇਹ ਤੁਹਾਡਾ ਰੱਬ ਨੇ ਲਿਖਿਆ ਸੀ ਤੁਸੀਂ ਤਾਂ ਗਰੀਬੀ ਕੱਟ ਰਹੇ
0: ਜੀ ਬਿਲਕੁਲ
3: ਇਹ ਨਹੀਂ ਕਹਿੰਦੇ ਤੁਹਾਡੀ ਲੁੱਟ ਹੋ ਰਹੀ ਆ ਤੁਸੀਂ ਕੰਮ ਆ ਕੰਮ ਸਹੀ ਕਰੋ ਠੀਕ ਠਾਕ ਆ ਜੀ ਲੋੜ ਹੀ ਨਹੀਂ
0: ਬਿਲਕੁਲ ਆ ਜੀ ਬਿਲਕੁਲ ਆ ਜੀ
3: ਭਾਜੀ ਮਤਲਬ ਇਹੀ ਆ ਜੀ ਤੁਸੀਂ ਹਨਾ ਮਤਲਬ ਅਸੀਂ ਮੈਂ ਤੁਹਾਨੂੰ ਉਹੀ ਗੱਲ ਠੀਕ ਆ ਸਾਡੇ ਕੋਲ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਕਰੋ ਭਾਜੀ ਤੁਹਾਡੇ ਕੋਲ ਚਾਰ ਪੈਸੇ ਜੁੜਦੇ ਆ ਤੁਹਾਡੇ ਕੋਲ ਵਿੱਚ ਉਹਦੇ ਵਿੱਚੋਂ ਹੈਗਾ ਤੁਸੀਂ ਕਰ ਦਿਓ ਜੇ ਹੁਣ ਮਤਲਬ ਮੈਂ ਤਾਂ ਜੇ ਹੁਣ ਮਤਲਬ ਮੈਂ ਠੱਗੀ ਮਾਰ ਲਵਾਂ ਭਾਜੀ ਠੱਗੀ ਮਾਰ ਕੇ ਮੈਂ ਇੱਥੇ ਲੰਗਰ ਲੈ ਭਾਜੀ ਗੁਰੂ ਘਰ ਹਨਾ ਜਦੋਂ ਮਤਲਬ ਇੱਕ ਬੰਦਾ 1500 ਰੁਪਇਆ ਦਿੰਦਾ ਉਹਨੂੰ ਜਦੋਂ ਕਹਿੰਦੇ ਆ ਮਤਲਬ ਮੈਂ ਇੱਥੇ ਦੇਖਿਆ ਜੀ ਜਦੋਂ ਸਾਡੇ ਆਪਣੇ ਗੁਰੂ ਆ ਉਹ ਜਦੋਂ ਉਹਨੂੰ ਕਹਿੰਦੇ ਉਹਨੂੰ ਅਨਾਉਂਸ ਹੁੰਦਾ ਜੀ ਆਹ 1500 ਰੁਪਏ ਦਾ ਸਰੂਪਾ ਉਹਨੂੰ ਮਿਲਦਾ ਪਤਾ 1500 ਨੂੰ ਮਿਲਣਾ ਭਾਜੀ ਦੂਆ ਬੰਦਾ ਚਾਹੇ ਉਹਦੀ ਹੈਸਤ ਹੋਵੇ ਨਾ ਹੋਵੇ ਉਹ 2000 ਦਿੰਦਾ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਹਨਾ ਮਤਲਬ ਸਿਰਫ ਉਹਨੂੰ ਨਾ ਉਹਨੂੰ ਇਹ ਹੁੰਦਾ ਮੇਰਾ ਨਾਂ ਬੋਧ ਹੋ ਜਾਣਾ
0: ਜੀ ਇੱਕ ਸਟੇਟਸ ਬਣ ਗਿਆ ਨਾ ਗੁਰੂ
3: ਸਾਹਿਬ ਭਾਜੀ ਸੰਗਤ ਹੋਈ ਉਹ ਮੈਨੂੰ ਸਰੂਪਾਂ ਵਾਲਾ ਲੋਕ ਕਹਿਣਗੇ ਹਾਂ ਹਾਂ ਬਈ ਬਹੁਤ
0: ਬਿਲਕੁਲ
3: ਭਾਜੀ ਅਸੀਂ ਲੋਕ ਦਿਖਾ ਆਪਾਂ ਨੂੰ ਅਖੌਤੀ ਅਮੀਰ ਅਖੌਤੀ ਅਮੀਰ ਦਿਖਾਲਣ ਦੇ ਚੱਕਰ ਦੇ ਵਿੱਚ ਅਸੀਂ ਪੱਟ ਹੋ ਗਏ ਅਸੀਂ ਜੀ
0: ਬਿਲਕੁਲ ਦੋਸਤ ਬਿਲਕੁਲ
3: ਮਤਲਬ ਗੁਰੂ ਘਰ ਤਾਂ ਠੀਕ ਹੈ ਗੁਰੂ ਘਰ ਤਾਂ ਕਹਿੰਦਾ ਨੀ ਗੁਰੂ ਚਾਹੇ ਮੇਰੇ ਕੋਲ ਮੇਰੀ ਜੀ ਹੈਸੀਅਤ ਹੈ ਜੇ ਮੇਰੇ ਕੋਲ 10 ਰੁਪਏ ਚਾਹੇ 10 ਨੀ ਮੱਥਾ ਟੇਕ ਦਵਾਂ
0: ਜੀ
3: ਬਿਲਕੁਲ ਜੇ ਮੇਰੀ ਸੱਚੀ ਕਿਰਤ ਆ ਮੇਰੇ 10 ਆ ਜਿਹੜੇ ਮੇਰੇ 10 ਵੀ ਕਹਿੰਦੇ 10000 ਨਾਲ ਦੇ ਜੀ
0: ਇੱਕ ਤੇਰਾ 100 ਵਰਗਾ ਬਿਲਕੁਲ ਹੈ ਜੀ
3: ਹਨਾ ਜੇ ਜੇ ਭਾਜੀ ਜੇ ਹੁਣ ਠੱਗੀ ਮਾਰ ਕੇ ਚਾਹੇ ਮੈਂ 10000 ਦੇ ਦਵਾਂ ਜੀ ਉਹ ਮਤਲਬ ਚਲੋ ਦੂਸਰੇ ਬੰਦੇ ਨਹੀਂ ਮੰਨਦੇ ਜਿਹੜਾ ਬੰਦਾ ਦਿੰਦਾ ਜੇ ਹੁਣ ਮੈਂ ਕਹਿੰਦਾ ਠੱਗੀ ਮਾਰ ਕੇ ਦਊ ਭਾਜੀ ਜਿੱਥੇ ਤੱਕ ਜਿਹੜਾ ਆਮ ਬੰਦਾ ਜਿਹਦਾ ਮੈਂ ਮਤਲਬ ਜੇ ਮੈਂ ਕਹਿੰਦਾ ਠੱਗੀ ਮਾਰ ਕੇ ਦਊਗਾ ਮੇਰੀ ਜਿਹੜੀ ਜ਼ਮੀਰ ਆ ਮੈਨੂੰ ਤਾਂ ਪਤਾ ਹੁੰਦਾ ਵੀ ਮੈਂ ਆਹ ਠੱਗੀ ਮਾਰ ਕੇ ਤਾਂ ਦਿੱਤੀ ਆ
0: ਜੀ ਬਿਲਕੁਲ
3: ਹਨਾ ਇਹ ਮਤਲਬ ਇਹ ਚੀਜ਼ ਆ ਅਸੀਂ ਲੋਕ ਦਿਖਾਵੇ ਜੀ ਪੱਟ ਹੋ ਜਾਂਦੇ ਹਾਂ
0: ਬਿਲਕੁਲ ਹੈ ਜੀ ਥੈਂਕ ਯੂ ਪਰਮਿੰਦਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਥੈਂਕ ਯੂ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸੋਹਣੇ ਵਿਚਾਰਾਂ ਲਈ ਲੋ ਦੋਸਤੋ ਇਸ ਜੀ ਆਪਣੇ ਨਾਲ ਪਰਮਿੰਦਰ ਜੀ ਤੇ ਸ਼ਮੀ ਜੀ ਇੱਕ ਦੋ ਗੱਲਾਂ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ ਕੁਝ ਕਹਿਣਾ ਚਾਹੋਗੇ ਸ਼ਮੀ ਜੀ ਇਸ ਦੇ ਉੱਤੇ ਪਰਮਿੰਦਰ ਜੀ ਜੋ ਗੱਲ ਕਰਕੇ ਗਏ ਨੇ
2: ਹਾਂਜੀ ਬਿਲਕੁਲ ਜੀ ਉਹੀ ਗੱਲ ਆ ਕਿ ਜਿਹੜਾ ਦਾਨ ਹੈ ਉਹ ਆਪਣੇ ਹੱਕ ਹਲਾਲ ਦੀ ਕਮਾਈ ਚ ਹੋਣਾ ਚਾਹੀਦਾ ਜ਼ਰੂਰ
0: ਜੀ
2: ਤੇ ਜਿੰਨਾ ਵੀ ਸਰਦਾ ਪੁੱਜਦਾ ਆਪਾਂ ਕਰ ਲਈ ਜਿਹੜੀ ਉਹ ਪੁਆਇੰਟ ਜਿਵੇਂ ਉਹਨਾਂ ਨੇ ਪੁਆਇੰਟ ਆਊਟ ਕੀਤੀ ਗੱਲ ਕਿ ਭਾਈ ਉਹ ਜਿਹੜਾ ਅਨਾਊਂਸਮੈਂਟ ਹੈ ਜਾਂ ਨਾਮ ਦੀ ਭੁੱਖ ਹੈ ਆਪਣਾ ਨਾਮ ਬਣਾਉਣ ਵਾਸਤੇ ਦਾਨ ਕੀਤਾ ਜਾ ਰਿਹਾ ਜਾਂ ਕੁਛ ਇਹੋ ਜਿਹਾ, ਉਹ ਤੇ ਉਸ ਬੰਦੇ ਦੀ ਜੋ ਬੰਦਾ ਇਸ ਤਰ੍ਹਾਂ ਅੱਗੇ ਕੋਈ ਕੰਟਰੀਬਿਊਟ ਕਰ ਰਿਹਾ ਉਹ ਤਾਂ ਉਹਦੀ ਆਪਣੀ ਸੋਚ ਹੈ, ਉਹਨੂੰ ਨਾ ਬਦਲਿਆ ਜਾ ਸਕਦਾ ਨਾ ਹੀ ਉਹਨੂੰ ਛੇੜਨ ਦੀ ਲੋੜ ਹੈ, ਜੋ ਜਿੱਥੇ ਖੁਸ਼ ਹੈ ਉੱਥੇ ਖੁਸ਼ ਰਹਿਣ ਦੇਣਾ ਚਾਹੀਦਾ ਉਹਨੂੰ। ਕੰਸੈਪਟ ਹੈ ਜੋ ਦਾਨ ਦਾ ਬੇਸਿਕ ਕੰਸੈਪਟ ਹੈ ਉਹ ਜ਼ਰੂਰ ਮਾਇੰਡ ਚ ਆਪਣੇ ਕੋਲ ਹੋਵੇ ਕਿ ਭਾਈ ਆਪਾਂ ਜੇ ਇਹ ਕੰਮ ਕਰਨ ਦੀ ਤਿਆਰੀ ਕੀਤੀ ਆ ਜੇ ਆਪਾਂ ਕਿਸੇ ਦੀ ਹੈਲਪ ਕਰਨੀ ਚਾਹੁੰਦੇ ਆ ਉਹ ਜੈਨੂਨਲੀ ਹੋਏ, ਉਹ ਸੱਚੀ ਆਪਾਂ ਉਹਦੀ ਹੈਲਪ ਵਾਲੇ ਮਾਹੌਲ ਚ ਆਪਾਂ ਜਾ ਰਹੇ ਹੋਈਏ।
0: ਬਿਲਕੁਲ ਹੈ ਜੀ।
2: ਸੋ ਮੈਂ ਵੀ ਭਾਰਤ ਸਾਹਿਬ ਕਹਿਣਾ ਚਾਹਾਂਗਾ ਥੋੜੀ ਟਾਈਮ ਜ਼ਿਆਦਾ
0: ਸਤਿਕਾਲ ਮੁਕੱਦਰ ਜੀ, ਸਵਾਗਤ ਹੈ ਜੀ।
4: ਸ਼ਮੀ ਬਾਈ ਜੀ ਮਸਾਂ ਮਿਲੇ ਹੋ, ਫਿਰ ਤੁਸੀਂ ਭਜੋ ਪੈਂਡਾ ਛਡਾ ਕੇ ਸਾਡੇ ਤੋਂ, ਐਂ ਨਾ ਕਰਿਆ ਕਰੋ ਤੁਸੀਂ ਹੈ
0: ਜੀ।
2: ਨਾ ਜੀ ਨਾ ਜੀ ਨਾ, ਕਹਿੰਦੇ ਮੁਹੱਬਤ ਜਿੰਦਾਬਾਦ ਹੈ ਬਾਬਿਓ।
4: ਹੁਣ ਤੇ ਉਹ ਗਾਣੇ ਵਾਲੀ ਗੱਲ, ਤੁਹਾਡੇ ਦਰਸ਼ਨ ਦੁੱਧ ਵਰਗੇ ਹੈ, ਦਿਨ ਵਿਚ ਮਿਲਿਆ ਕਰ ਇੱਕ ਵਾਰੀ ਹੈ।
0: ਕਿਆ ਬਾਤ
2: ਹੈ, ਵਾਹ ਜੀ ਵਾਹ, ਵਾਹ ਜੀ ਵਾਹ।
4: ਤੇ ਚਲੋ
0: ਦੁੱਧ ਤਾਂ ਅੱਗੇ ਨਹੀਂ ਮਿਲਦਾ।
4: ਹਾਂ ਨਹੀਂ ਦੁੱਧ ਤਾਂ ਮਿਲਦਾ ਨੀ, ਉਹ ਵੀ ਮਿਲਾਵਟੀ ਮਿਲਦਾ, ਹੁਣ ਤਾਂ ਉਹ ਵੀ ਨੀ ਕਹਿ ਸਕਦੇ ਵੀ ਦੁੱਧ ਵਰਗੇ।
0: ਬਿਲਕੁਲ ਹੈ,
4: ਉਹ ਵੀ ਦਰਸ਼ਨ ਵੀ ਮਿਲਾਵਟੀ ਹੋਏ
0: ਜੀ ਜੀ। ਮੁਕੱਦਰ
4: ਉਹ ਨਾ ਮੈਂ ਤਾਂ ਜਿਹੜੀ ਇੱਕ, ਚਲੋ ਮੈਂ ਜਿਆਦਾ ਲੰਮੀ ਗੱਲ ਨੀ ਕਰਦਾ, ਦੋ ਕੁ ਇਸੇ ਗੱਲ ਦੀ, ਦੋ ਕੁ ਸ਼ੇਅਰ ਨੇ ਦੇਵੀ ਦੇ। ਇੱਕ ਜਿਹੜੀ ਆ ਦਾਨ ਪੁੰਨ ਦੀ ਗੱਲ ਕਰਦੇ ਸੀ ਨਾ ਦਾਦੂ ਸਾਹਿਬ ਗੱਲ ਕਰ ਰਹੇ ਸੀ
0: ਜੀ,
4: ਉਹ ਮੈਨੂੰ ਤਾਂ ਚਲੋ ਮੈਂ ਤਾਂ ਘੱਟੋ ਘੱਟ ਮੈਨੂੰ ਇਹ ਸਮਝ ਆਉਂਦੀ ਹੈ ਵੀ ਆਪਾਂ ਜਿਹਨੂੰ ਵੀ ਸੁਣਦੇ ਆ ਪੜ੍ਹਦੇ ਆ ਵੀ ਘੱਟੋ ਘੱਟ ਉਹਦੇ ਚ ਵੀ ਆਪਾਂ ਵੀ ਉਹ ਜਿਵੇਂ ਟਵਾਣਾ ਸਾਹਿਬ ਕਹਿੰਦੇ ਵੀ ਉਹਦੇ ਫੈਨ ਨਾ ਬਣੀਏ
0: ਜੀ,
4: ਉਹਦੀ ਵੀ ਜੇ ਆਪਾਂ ਨੂੰ ਕੋਈ ਗੱਲ ਸਹੀ ਲੱਗਦੀ ਹੈ ਤਾਂ ਸਹੀ ਗਈ ਹੈ, ਜੇ ਗਲਤ ਲੱਗਦੀ ਹੈ ਤਾਂ ਗਲਤ ਕਹੀ ਹੈ। ਕਈ ਵਾਰੀ ਜ਼ਰੂਰੀ ਨੀ ਹੁੰਦਾ ਹਰ ਗੱਲ ਨਾਲ ਆਪਾਂ ਸਹਿਮਤ ਹੀ ਹੋਣਾ।
0: ਬਿਲਕੁਲ ਹੈ ਜੀ।
4: ਤੇ ਉਹ ਜਿਵੇਂ ਦਾਨ ਪਾਉਣ ਵਾਲੀ ਗੱਲ ਕਰਕੇ ਗਏ ਨਾ ਦਾਦੂ ਸਾਹਿਬ, ਉਹ ਵੀ ਕਹਿੰਦੇ ਵੀ ਦਾਨ ਕਰਕੇ ਤੁਸੀਂ ਵੀ ਦੁਬਾਰਾ ਪੁੱਛੋ ਨਾ
0: ਜੀ,
4: ਓਸ਼ੋ ਨੇ ਕਿਹਾ। ਉਹੀ ਤਾਂ ਹੁਣ ਅੱਜ ਵਾਲੇ ਰਾਮ ਮੰਦਿਰ ਦਾ ਰੋਲਾ ਪਿਆ, ਉਹ ਚੰਪਤ ਰਾਏ ਵੀ ਤੇ ਇਹੀ ਕਹਿੰਦੇ ਵੀ ਇੱਕ ਵਾਰੀ ਦਾਨ ਕਰ ਜੋ, ਮੁੜ ਕੇ ਨਾ ਪੁੱਛੋ ਵੀ ਅਸੀਂ ਗੱਡੀ ਲਈ ਹੈ ਕਿ ਬੰਗਲਾ ਲਿਆ, ਉਹੀ ਗੱਲ ਵੀ ਅਸੀਂ ਜਾਣੀਏ ਰਾਮ ਮੰਦਿਰ ਚ ਤੁਸੀਂ ਦਾਨ ਕਰਤਾ
0: ਜੀ,
4: ਹੁਣ ਤੁਸੀਂ ਪੁੱਛੋ ਨਾ ਦੁਬਾਰਾ ਵੀ ਤੁਸੀਂ ਕਿੱਧਰ ਕਿੱਧਰ ਲਾਇਆ ਕਿੱਧਰ ਨਹੀਂ ਲਾਇਆ
0: ਹੈ।
4: ਓਸ਼ੋ ਦੀਆਂ ਮੈਨੂੰ ਕਈ ਗੱਲਾਂ ਮੈਨੂੰ ਨੀ ਸਮਝ ਆਉਂਦੀਆਂ ਉਹਦੀਆਂ। ਉਹ ਇੱਕ ਪਾਸੇ ਦਾ ਉਹ ਭੰਡੀ ਜਾਂਦਾ ਮੰਨ ਲਓ ਵੀ ਆਹ ਜਿਹੜੇ ਬਾਬੇ ਪਖੰਡਵਾਦ ਕਰਦੇ ਨੇ, ਦੂਜੇ ਪਾਸੇ ਆਪ ਹੀ ਕਹਿੰਦਾ ਮੇਰੇ ਚ ਸੱਤ ਦਿਨ ਆ ਕੇ ਕਹਿੰਦਾ ਮਹਾਤਮਾ ਬੁੱਧ ਦੀ ਆਤਮਾ ਮੇਰੇ ਚ ਰਹੀ ਹੈ ਕਹਿੰਦਾ ਹੈ। ਹੁਣ ਦੱਸੋ ਵੀ ਕੀ ਕਰੀਏ ਇਹਨਾਂ ਦਾ ਹੈ। ਮੈਂ ਤਾਂ ਹੀ ਕਹਿਣਾ ਵੀ ਪੜਚੋਲ ਇਹਨਾਂ ਦੀ ਕਰਨੀ ਕੋਈ ਵੀ ਆ, ਭਾਵੇਂ ਮੰਨ ਲਓ ਮੈਂ ਗੱਲ ਕਰਦਾ ਵਾ, ਮੇਰਾ ਸਹੀ ਗਲਤ ਪੱਖ ਪੜਚੋਲਣਾ ਜ਼ਰੂਰ ਚਾਹੀਦਾ, ਹਰ ਗੱਲ ਨਾਲ ਸਹਿਮਤ ਨਹੀਂ ਹੋਣਾ ਚਾਹੀਦਾ।
0: ਬਿਲਕੁਲ।
4: ਤੇ ਲੋ ਸ਼ਮੀ ਬਾਈ ਜੀ ਦਾ ਟਾਈਮ ਜਿਆਦਾ ਹੋ ਗਿਆ, ਮੈਂ ਨਾ ਦੋ ਕੁ ਬਸ ਛੋਟੀਆਂ ਛੋਟੀਆਂ ਗੱਲਾਂ ਕਹਿ ਕੇ ਮੈਂ ਖਤਮ ਕਰਦਾ
0: ਜੀ।
4: ਉਹ ਕਹਿੰਦਾ ਦੇਵੀ ਹੋਈ ਕਹਿੰਦਾ ਇਸੇ ਤੁਹਾਡੀ ਗੱਲਬਾਤ ਤੇ, ਕਹਿੰਦਾ ਜੇ ਦੇ ਨਹੀਂ ਸਕਿਆ ਕੁਝ ਤੁਹਾਨੂੰ, ਤੁਸਾਂ ਤੋਂ ਚਾਹੁੰਦਾ ਵੀ ਕੁਝ ਨਹੀਂ, ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਫਿਰ ਗਵਾਉਂਦਾ ਵੀ ਕੁਝ ਨਹੀਂ।
0: ਵਾਹ ਜੀ।
4: ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ, ਇਧਰ ਸੁਣ ਕੇ ਉਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ।
0: ਵਾਹ ਜੀ ਵਾਹ ਜੀ।
4: ਇੱਕ ਹੋਰ ਹੈ ਛੋਟੀ ਜਿਹੀ ਗੱਲ ਸ਼ਮੀ ਬਾਈ ਜੀ, ਇਸੇ ਲਈ ਆ ਉਹ ਵੀ
0: ਜੀ।
4: ਉਹ ਕਹਿੰਦਾ ਆ ਦਾਨ ਪੁੰਨ ਜਾਂ ਆਪਾਂ ਆਪਣੀ ਮਿਹਨਤ ਛੱਡ ਕੇ ਕਿਸੇ ਦੇ ਅੱਗੇ ਆਪਾਂ ਹੱਥ ਅੱਡਨੇ ਆ, ਉਹਦੇ ਨਾਲ ਆਪਾਂ ਮਿਹਨਤ ਕਰ ਲਈਏ, ਕਿਉਂ ਉਹੀ ਗੱਲ ਆਪਣੇ ਜ਼ਮੀਰ ਨੂੰ ਮਾਰਨਾ ਜਾਂ ਕਿਸੇ ਅੱਗੇ ਹੱਥ ਅੱਡਣ ਦੀ ਆਪਾਂ ਤਾਂ ਇਹੀ ਕਹਿੰਦੇ ਵੀ ਲੋੜ ਹੀ ਨਾ ਪਵੇ
0: ਜੀ।
4: ਤੇ ਉੱਥੇ ਕਹਿੰਦਾ ਦੇਵੀ ਕਹਿੰਦਾ ਉਹ ਦੋਵੇਂ ਗੱਲਾਂ ਹੀ ਆ ਜਾਣਗੀਆਂ, ਮੇਰੇ ਵਾਲੀ ਵੀ ਵਿੱਚ ਨਾਲ ਹੀ ਆ ਜਾਏਗੀ ਤੇ ਦੇਵੀ ਵਾਲੀ ਅਣਖਾਲੀ ਵੀ ਆ ਜਾਏਗੀ, ਮੈਂ ਕਿਉਂਕਿ ਤੁਹਾਡੇ ਨਾਲ ਜਦੋਂ ਜੁੜਨਾ ਹੁੰਦਾ ਸ਼ਮੀ ਬਾਈ ਜੀ ਫਿਰ ਦੋਵੇਂ ਟੋਪਿਕਾਂ ਤੇ ਗੱਲ ਕਰਨੀ ਹੁੰਦੀ ਹੈ, ਮਿਕਸ ਹੈ ਦੋਵਾਂ ਦੀ।
2: ਬਿਲਕੁਲ ਠੀਕ ਹੈ ਜੀ,
4: ਮਹਿਫਲ ਵਾਲੀ ਗੱਲ ਹੋਣੀ ਚਾਹੀਦੀ ਹੈ, ਮਹਿਫਲ ਮਿੱਤਰਾਂ ਦੀ ਵਾਲੀ
2: ਬਹੁਤ ਜ਼ਰੂਰੀ ਹੈ ਜੀ।
4: ਹਾਂ ਦੇਵੀ ਕਹਿੰਦਾ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਮੇਰੀ ਅਣਖ ਨੇ ਫਰਿਆਦ ਕਰਨੋ ਮਨਾ ਕੀਤਾ ਹੈ, ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਮੇਰੀ ਅਣਖ ਨੇ ਫਰਿਆਦ ਕਰਨੋ ਮਨਾ ਕੀਤਾ ਹੈ। ਜਿੰਨੇ ਪਰਹੇਜ ਨੇ ਉਹਨਾਂ ਵਿੱਚ ਤੇਰਾ ਨਾਮ ਵੀ ਸ਼ਾਮਲ ਹੈ।
0: ਵਾਹ ਜੀ,
4: ਦੇਵੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋ ਮਨਾ ਕੀਤਾ ਹੈ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ।
4: ਜੰਮੀ ਬਾਈ ਸਮਝ ਗਿਆ
0: ਜੀ।
4: ਕਿੰਨੀ ਮੁੱਦਤ ਬਾਅਦ ਮਿਲੀ ਹੈ, ਅੱਜ ਜਲਵਾ ਜੀ ਭਰ ਕੇ ਵਿਖਾ ਦੇ
0: ਜੀ।
4: ਮੇਰੇ ਚਿਹਰੇ ਤੇ ਜੋ ਉਕਰੇ ਸਵਾਲ ਉਹ ਸਾਰੇ ਪੜ੍ਹ ਕੇ ਵਿਖਾ ਦੇ।
0: ਵਾਹ ਜੀ, ਵਾਹ ਜੀ।
4: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾ ਗੱਲੋਂ ਲੜ ਕੇ ਵਿਖਾ ਦੇ।
0: ਕਿਆ ਬਾਤ ਹੈ ਜੀ,
4: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾ ਗੱਲੋਂ ਲੜ ਕੇ ਵਿਖਾ ਦੇ।
0: ਕਿਆ ਬਾਤ ਹੈ,
4: ਦੇਵੀ ਦੀ ਫਰਮਾਇਸ਼ ਤੂੰ ਮੰਨ ਲੈ, ਔਲਖ ਦੀ ਫਰਮਾਇਸ਼ ਤੂੰ ਮੰਨ ਲੈ, ਦੋ ਗੁੱਤਾਂ ਕਰਕੇ ਵਿਖਾ ਦੇ।
0: ਵਾਹ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ
2: ਜੀ। ਖਰਚਾ ਵਧਾਉ ਸ਼ੇਰ
4: ਜੀ, ਸ਼ਮੀ ਬਾਈ ਜੀ।
0: ਵੈਸੇ ਔਲਖ ਸਾਹਿਬ, ਜਾਂਦੇ ਜਾਂਦੇ ਮੈਂ ਗੱਲ ਤੁਹਾਡੀ ਇੱਕ ਪੂਰੀ ਕਰ ਦਵਾਂ, ਤੇ ਵੈਸੇ ਅੱਜ ਦਾਨ ਪੁੰਨ ਤੇ ਗੱਲ ਹੋ ਰਹੀ ਹੈ, ਤੇ ਜਿਹੜੀ ਦੇਵੀ ਦੇ ਬਹਾਨੇ ਤੁਸੀਂ ਕੰਨਿਆਦਾਨ ਦੀ ਗੱਲ ਕਰੋ ਵੀ ਕੋਈ ਕਰ ਜਾਵੇ, ਤੇ ਜਿਹੜੀ ਕੰਨਿਆਦਾਨ ਤੁਹਾਡੇ ਲੜ ਲਈ ਆ ਕਹੋ ਜੀ। ਹਾਂਜੀ,
4: ਨਹੀਂ ਮੈਂ ਉਹਨੂੰ ਹੀ ਆਖਣ ਦਿਆਂ ਵਾਂ, ਤੁਹਾਨੂੰ ਤਾਂ ਗਲਤਫਹਿਮੀ ਹੋ ਗਈ।
0: ਦੇਵੀ ਦੇ ਬਹਾਨੇ ਕਿਤੇ ਹੋਰ ਹੀ ਨਾ, ਮੈਂ ਕਿਹਾ
4: ਨਹੀਂ ਨਹੀਂ ਨਹੀਂ ਨਹੀਂ, ਮੈਂ ਉਹਨੂੰ ਹੀ ਆਖਿਆ ਬਾਬੇ, ਤੁਹਾਨੂੰ ਗਲਤ ਫਹਿਮੀ ਹੈ।
0: ਓਕੇ ਜੀ, ਓਕੇ, ਥੈਂਕ ਯੂ।
4: ਦੇਵੀ ਵੀ ਐਂ ਨਹੀਂ ਨਹੀਂ, ਦੇਵੀ ਵੀ ਐਂ ਕਹਿੰਦਾ, ਉਹ ਸਾਰਾ ਦਿਨ ਯਾਦ ਕਰੀ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਦੇ ਕਹਿੰਦਾ ਜੇ ਨਾ ਨਾ ਲਿਆ ਤੇ ਖਲਾਰਾ ਪੈ ਜੂ, ਫਿਰ ਨਾ ਲੈ ਵੀ ਦਿੰਦਾ। ਉਹੀ ਗੱਲ ਹੈ,
0: ਬਿਲਕੁਲ ਬਿਲਕੁਲ।
4: ਅਸੀਂ ਵੀ ਉਹਦੇ ਹੀ ਸ਼ਾਗਿਰਦ ਆ ਬਾਬੇ। ਉਹ
0: ਥੈਂਕ ਯੂ ਜੀ ਬਾਜੀ,
4: ਅਸੀਂ ਵੀ ਚੱਕਰਾਂ ਚ ਪਾ ਕੇ ਰੱਖਣਾ, ਪਰ ਮੈਂ ਉਹਨੂੰ ਹੀ ਕਿਹਾ ਅੱਜ, ਮੈਂ ਉਹਨੂੰ ਕਹਿ ਕੇ ਆਇਆ ਸੋਹਣੇ, ਮੈਂ ਦੋ ਗੁੱਤਾਂ ਕਰਕੇ ਵਿਖਾ ਦੇ ਅੱਜ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ,
4: ਲਵ ਯੂ ਪਿਆਰਿਓ,
0: ਥੈਂਕ ਯੂ, ਮੁਹੱਬਤ
4: ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ। ਅਮੀ ਬਾਈ ਜੀ, ਮਿਲਦੇ ਹਾਂ,
0: ਸਤਿ ਸ੍ਰੀ ਅਕਾਲ ਜੀ। ਲੋ ਜੀ ਦੋਸਤੋ, ਆਪਣੇ ਨਾਲ ਅਗਲੀ ਲਾਈਨ ਦੇ ਉੱਤੇ ਔਜਲਾ ਸਾਹਿਬ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
5: ਸਤਿ ਸ੍ਰੀ ਅਕਾਲ ਜੀ, ਦੋਨੋਂ ਕਿਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
2: ਵਾਹ ਜੀ ਵਾਹ, ਸਤਿ ਸ੍ਰੀ ਅਕਾਲ ਜੀ।
5: ਮੇਰਾ ਤਾਂ ਇੰਨਾ ਕੇ ਸਵਾਲ ਹੈ, ਤੁਸੀਂ
0: ਬਾਕੀ ਰਾਜਨ ਸੈਣੀ ਸਾਹਿਬ ਕਹਿ ਗਏ ਨੇ ਜੋ ਕਹਿ ਗਏ ਨੇ ਜੀ।
5: ਬਾਕੀ ਤੁਹਾਡੇ ਵੱਲੋਂ ਦਾਨ ਵਾਲਾ ਸਵਾਟਰ ਦਾ ਤੁਸੀਂ ਕਿਹਾ ਹੀ ਹੋਇਆ ਭਾਈ, ਮੇਲ ਆਉਂਦੀ ਨੀ, ਉਹ ਤਾਂ ਚਲੋ ਠੀਕ ਹੈ, ਕੋਈ ਗੱਲ
0: ਨਹੀਂ, ਉਹ ਮੇਲ ਨਾ ਆਵੇ ਤਾਂ ਚਲੋ ਆਪ ਆ ਕੇ ਦੇ ਜਾਂਗੇ।
5: ਕੋਠੀ ਦੇ ਥੋੜੀ ਪਾਈ ਹੋਈ ਕੋਠੀ ਦੇ ਕੋਠੀ ਦੇ ਕੀ ਕਹਿੰਦਾ ਕਰਾਂਗੇ ਵੀ, ਹੁਣ ਇਸ ਜਿੰਦ ਨੂੰ ਭੋਰਾ ਫਰਕ ਨੀ ਪੈਂਦਾ, ਪਵੇ ਬਰਫ਼ ਜਾਂ ਕਹਿ ਦਿੰਦੀ ਧੁੱਪ
0: ਜੀ।
5: ਚਲੋ, ਸਾਰੇ ਬਹੁਤ ਵਧੀਆ ਗੱਲਾਂ ਕਰ ਗਏ। ਦੇਖੋ, ਜੇ ਆਪਾਂ ਧੰਦੇ ਵਾਲੇ ਪਾਸੇ ਨੂੰ ਚੱਲੀਏ ਤੇ ਇਹਦੇ ਵਰਗਾ ਧੰਦਾ
0: ਕੋਈ ਨਹੀਂ ਗਾ ਜੀ, ਬਿਲਕੁਲ।
5: ਦੇਖ ਲੋ, ਵਧੀਆ ਆਰਾਮ ਨਾਲ ਜੀਰੀ ਰੋਡਾਂ ਦੇ ਉੱਪਰ ਬੈਠੇ ਨੇ ਨਜ਼ਾਰੇ ਨਾਲ,
0: ਬਿਲਕੁਲ ਜੀ। ਮਹਿੰਗੀਆਂ ਤੋਂ ਮਹਿੰਗੀਆਂ ਜਗ੍ਹਾਵਾਂ ਲੈ ਕੇ ਬੈਠੇ ਨੇ,
5: ਮਹਿੰਗੀਆਂ ਤੋਂ ਮਹਿੰਗੀਆਂ ਜੀ। ਆ ਜਿਹੜਾ ਇੱਥੇ ਵੀ ਆ ਤੁਸੀਂ ਦੱਸ ਕੇ ਉਹ ਸਾਊਥ ਅਫਰੀਕਾ ਵਾਲਾ ਜੋ ਵੀ ਹੈ
0: ਜੀ,
5: ਇਹਨਾਂ ਦੀਆਂ ਆਪਦੀਆਂ ਲੱਖ ਲੱਖ ਡਾਲਰ ਤਨਖਾਹਾਂ ਨੇ ਜਿਹੜੇ
0: ਇਨੋਵੇਸ਼ਨ
5: ਦੇ ਵਿੱਚ ਕੰਮ
0: ਕਰਦੇ, ਬਿਲਕੁਲ ਜੀ।
5: ਫਿਰ ਉਹ ਇਹ ਫਿਰ ਇਹ ਵੀ ਉਹੀ ਨੇ ਨਾ, ਸਾਡੇ ਸਿਆਸਤਦਾਨਾਂ ਨੂੰ ਸੇਵਾ ਕਰਨ ਆਉਂਦੇ ਨੇ
0: ਜੀ, ਬਿਲਕੁਲ ਜੀ।
5: ਸਾਡੇ ਸਿਆਸਤਦਾਨ ਵੀ ਤਾਂ ਇਹੀ ਕਹਿ ਕੇ ਆਉਂਦੇ ਆ ਵੀ ਅਸੀਂ ਸੇਵਾ ਕਰਨ ਆਏ ਆ।
0: ਸੇਵਾ ਤਾਂ ਉਸ ਸਮੇਂ ਸੀ ਜਦੋਂ ਜੰਗ ਦੇ ਮੈਦਾਨ ਦੇ ਵਿੱਚ, ਦੇਖੋ ਚਲੋ ਰੈੱਡ ਕਰਾਸ ਬਾਅਦ ਚੋਂ ਬਣਿਆ, ਤੇ ਆਪਣੇ ਭਾਈ ਘਨੱਈਆ ਜੀ ਨੇ ਜਦੋਂ ਪਾਣੀ ਪਿਲਾਉਂਦੇ ਸੀਗੇ ਤਾਂ ਮੱਲਮ ਪੱਟੀ ਵੀ ਕੀਤੀ, ਉਹ ਸੀ ਅਸਲ ਚ ਸੇਵਾ ਜੀ, ਕੁਛ ਲਿਆ ਥੋੜੀ ਨਾ ਦਿੱਤਾ ਹੀ ਆ ਜੀ,
2: ਕੋਈ ਸ਼ੱਕ ਨਹੀਂ ਜੀ,
5: ਬਿਲਕੁਲ ਬਿਲਕੁਲ ਜੀ। ਉਹ ਤਾਂ ਗੱਲ ਆ ਬਈ, ਇਹ ਅੱਜ ਕੱਲ ਤਾਂ ਇਹਦੇ ਵਿੱਚ ਮਤਲਬ ਲੋਕ ਸਾਡੇ ਅੱਖੀ ਦੇਖਦੇ ਨੇ ਕਿੱਥੋਂ ਕਿੱਥੇ ਪਹੁੰਚ ਗਏ ਜੀ
0: ਜੀ, ਬਿਲਕੁਲ
5: ਹੈ ਜੀ। ਜੇ ਦਾਨ ਤੋਂ ਬਿਨਾਂ ਉੱਪਰ ਉੱਥੇ ਤੱਕ ਵੀ ਪਹੁੰਚ ਗਏ, ਉਹ ਤਾਂ ਸਿਆਸਤ ਦੇ ਵੀ ਸਰ, ਜਿੱਥੇ ਲੋਕਾਂ ਨੂੰ ਮੁਫ਼ਤ ਦੀਆਂ ਟਿਕਟਾਂ ਮਿਲ ਗਈਆਂ
0: ਜੀ, ਉਹ
5: ਵੀ ਜਿੱਤ ਲਏ
0: ਬਿਲਕੁਲ।
5: ਸੋ ਮੈਂ ਫੇਰ ਉਹੀ ਮੇਰੀ ਤਾਂ ਇੱਕ ਗੱਲ ਹੁੰਦੀ ਹੈ ਕਿ ਅੱਜ ਜਾਦੂ ਸਾਹਿਬ ਕਹਿ ਗਏ ਨੇ ਬੂਟਿਆਂ ਦਾ ਦਾਨ ਕਰ ਦੋ ਜਾਂ ਭਾਈ ਪੜ੍ਹਾਈ ਦਾ ਦਾਨ ਕਰ ਦੋ, ਕਿਸੇ ਦਾ ਬੱਚਾ ਪੜ੍ਹਾਉਣਾ, ਮੈਂ ਕਹਿੰਦਾ ਪੈਸੇ ਦੇਣ ਨਾਲੋਂ ਸਾਰਿਆਂ ਨੂੰ ਵਧੀਆ ਹੈ,
0: ਵਧੀਆ ਹੈ ਜੀ ਬਿਲਕੁਲ, ਐਜੂਕੇਸ਼ਨ ਬਿਲਕੁਲ।
5: ਮੁੜ ਕੇ ਤਾਂ ਦੂਰ ਉੜ ਪੈਸਾ ਦਿੱਤਾ, ਜਿਵੇਂ ਕਮਾਦ ਜੋ ਤਿੱਤਰ ਉੱਡਦਾ ਹੁੰਦਾ ਮੁੜ ਕੇ ਕਿਸੇ ਪਾਸੇ ਫੜ ਵੀ ਨੀ, ਕੱਲੀ ਆਵਾਜ਼ ਪੱਲੇ ਰਹੇ ਟਰ, ਇੰਨਾ ਕੁ ਪਤਾ ਸੁਣ ਜਾਂਦਾ
0: ਬਿਲਕੁਲ ਹੈ ਜੀ ਜੀ।
5: ਦੇਖ ਲੋ ਕਰਕੇ ਪੈਸੇ ਦਾ ਦਾਨ ਮੁੜ ਕੇ ਟਰ
0: ਬਿਲਕੁਲ ਹੈ ਜੀ, ਮੁੜ ਕੇ
5: ਆਪਣੇ ਨਾਲ ਵੀ
0: ਲੱਭਿਆ ਨੀ ਲੱਭਦੇ ਟਰ ਬਿਲਕੁਲ,
5: ਆਪਣੇ ਨਾਲ ਵੀ ਪਿੱਛੇ ਟਰ ਹੋਈ ਹੋਇਆ
0: ਬਿਲਕੁਲ ਹੈ ਜੀ,
2: ਸਹੀ ਗੱਲ ਹੈ
5: ਜੀ। ਆਰਾਮ ਨਾਲ ਦੋ ਕੁ ਮਹੀਨੇ ਚੁਟਕਲੇ ਸੁਣਾ ਕੇ ਤੇ
0: ਦੁਖੀ ਰੂਹਾਂ ਬਹੁਤ ਭਟਕਦੀਆਂ ਫਿਰਦੀਆਂ ਸੀ।
5: ਨਹੀਂ ਚਲੋ ਮੈਂ ਤਾਂ ਖੈਰ ਆਪਾਂ ਤਾਂ ਮੈਂ ਵੈਸੇ ਸੋਚ ਕੇ ਹੀ ਕਰੀਦਾ, ਜਿਹੜਾ ਕੋਈ ਕਰੀਦਾ ਠੀਕ ਹੈ ਕੋਈ ਗੱਲ ਨੀ ਬਿਲਕੁਲ, ਹਨਾ ਜੇ ਆਪਣੇ ਕੁਛ ਕਰਨਾ ਕੋਈ ਕਿਸੇ ਦਾ ਲੋਟ ਆਉਂਦਾ ਭਾਈ ਕੋਈ ਗੱਲ ਨੀ
0: ਬਿਲਕੁਲ।
5: ਪਰ ਮੈਂ ਜਾਣੀ ਸਾਰਿਆਂ ਨਾਲੋਂ ਵੱਡੀ ਸ਼ਮੀ ਭਾਈ ਇਹੀ ਕਹਿਣਾ ਵੀ ਕਿਸੇ ਕੋਈ ਬੱਚਾ ਕਿਤਾਬ ਨੀ ਲੈ ਸਕਦਾ, ਉਹਨੂੰ ਕਿਤਾਬ ਲੈ ਦੋ
0: ਬਿਲਕੁਲ,
5: ਕੱਪੜਾ ਲੀਰਾ ਨੀ ਪਾ ਸਕਦਾ ਵਰਦੀ ਲੈ ਕੇ ਦੇ ਦੋ
0: ਜੀ,
5: ਇਹ ਜੇ ਦਾਨ ਤੁਸੀਂ ਆਪਦੇ ਹੱਥੀ ਕਰੋ, ਪਤਾ ਹੁੰਦਾ ਤੁਹਾਨੂੰ ਆਪਦੇ ਪਿੰਡ ਚ ਪਤਾ ਹੁੰਦਾ ਜੀ ਪਹਿਲੀ ਗੱਲ ਤਾਂ, ਜਿਵੇਂ ਤੁਸੀਂ ਹੋ ਸ਼ਮੀ ਭਾਜੀ ਤੁਹਾਨੂੰ ਪਤਾ ਹੋਊ ਕਿ ਇਹੋ ਜਿਹਾ ਬੱਚਾ ਹੋਵੇ ਤੁਸੀਂ ਵੀ ਕਰ ਸਕਦੇ ਹੋ ਜੇ ਨਹੀਂ ਵੀ ਕਰ ਸਕਦੇ ਤੁਸੀਂ ਦੱਸ ਸਕਦੇ ਹੋ
0: ਜੀ,
5: ਹਨਾ ਆਪ ਮੈਂ ਤੁਹਾਨੂੰ ਦੱਸਦਾ ਪਟਿਆਲੇ ਕੋਲ ਸਕੂਲ ਆ ਮੁੰਡਾ, ਤੁਸੀਂ ਦੇਖਦੇ ਹੋ ਗਗਨ ਬੱਚਾ ਸੀ ਉਹ
0: ਜੀ,
5: ਮਤਲਬ ਹੈਂਡੀਕੈਪਡ ਪੈਦਾ ਹੋਇਆ ਸੀ, ਉਹਦਾ ਪਿਓ ਛੱਡ ਕੇ ਉਹਨੂੰ ਭੱਜ ਗਿਆ ਉਹਦੀ ਮਾਂ ਨੂੰ
0: ਜੀ,
5: ਤੇ ਉਹਦੀ ਮਾਂ ਉਹਨੂੰ ਅੰਦਰ ਤਾੜ ਕੇ ਕੰਮ ਤੇ ਚਲੇ ਜਾਂਦੀ, ਉਹ ਬਾਹਰ ਖੇਡ ਦੇ ਜਵਾਕਾਂ ਦੇ ਰੋਂਦਾ ਸੀ, ਉਹ ਟੀਚਰ ਨੇ ਦੇਖ ਲਿਆ ਕਿਸੇ ਨੇ ਅਮ੍ਰਿਤਾ ਮੁੰਡਾ ਪਟਿਆਲੇ ਤੋਂ ਟੀਚਰ
0: ਜੀ,
5: ਤੇ ਅੱਜ ਉਹ ਮਤਲਬ ਲੋਕਾਂ ਨੇ ਉਹਦਾ ਘਰ ਵੀ ਬਣਾਤਾ, ਇੱਕ ਕਮਰੇ ਦੇ ਵਿੱਚੇ ਬਾਥਰੂਮ ਵਿੱਚੇ ਟੋਇਲਟ ਵਿੱਚੇ ਉੱਥੇ ਰਹਿੰਦੇ ਸੀ, ਉਹਦੇ ਤੇ ਉਹਦੀ ਮਾਂ ਤੇ ਮਾਂ ਦਿਹਾੜੀ ਕਰਦੀ
0: ਜੀ,
5: ਤੇ ਹੁਣ ਮੁੰਡਾ ਤੁਰਦਾ ਵੀ ਹੈ ਗੱਲਾਂ ਵੀ ਕਰਦਾ ਇੰਨੀਆਂ ਵਧੀਆ, ਉਹ ਮਤਲਬ ਟੋਟ ਕੇ ਵੀ ਛੱਡਦਾ ਹਨਾ
0: ਜੀ,
5: ਤੇ ਉਹ ਮਤਲਬ ਇੱਕ ਉਹ ਹੋਰ ਬੱਚਿਆਂ ਲਈ ਹੋਰ ਟੀਚਰ ਉਹਨੂੰ ਦੇਖ ਕੇ ਕੋਈ ਹੋਰ ਇਨਸਾਨ ਦੇਖ ਕੇ ਉਹਦੇ ਲਈ ਅੱਗੇ ਇਹੋ ਜਿਹੇ ਬੱਚੇ ਘਰੋਂ ਨਿਕਲਣਗੇ, ਕਿਉਂਕਿ ਅੰਦਰ ਵਾੜ ਕੇ ਤਾਂ ਹੋਰ ਬਿਮਾਰ ਕਰਦੇ ਆ ਨਾ, ਇਹ ਵੀ ਦੇਖੋ ਇਹ ਵੀ ਕੋਈ ਟੀਚਰ ਨੇ ਕਿੱਡਾ ਉਪਰਾਲਾ ਕਰਿਆ ਉੱਥੇ, ਕਿੰਨੇ ਬੰਦੇ ਮਤਲਬ ਸਤਿੰਦਰ ਸਤਾਜ ਵੀ ਉਹ ਸਕੂਲ ਚ ਜਾ ਕੇ ਆਏ ਉਹ ਬੱਚੇ ਨੂੰ ਮਿਲ ਕੇ ਆਏ,
0: ਹਾਂਜੀ ਬਿਲਕੁਲ,
5: ਉਹ ਮੋਟੀਵੇਟ ਹੋਇਆ ਨਾ ਗਾਹ ਹੁਣ ਮੋਟੀਵੇਟ ਹੋਰ ਬੱਚੇ ਉਹਨੂੰ ਦੇਖ ਕੇ ਆਉਣਗੇ, ਦੇਖੇ ਹੋਣੇ ਰੀਲੋ ਫਿਰਦੀ, ਮੈਂ ਸ਼ਾਇਦ ਭੇਜੀ ਸੀ ਪਰਜਵੀਰ ਉਹ
0: ਜੀ,
5: ਤੇ ਅੱਜ ਉਹਦਾ ਬਹੁਤ ਵਧੀਆ ਘਰ ਵੀ ਬਣਾ ਕੇ ਦੇਤਾ ਲੋਕਾਂ ਨੇ
0: ਜੀ,
5: ਕਿੱਥੇ ਉਹ ਬੱਚੇ ਨੂੰ ਉਹਦਾ ਪਿਓ ਮਾਂ ਦੇ ਪੱਲੇ ਪਾ ਕੇ ਛੱਡ ਗਿਆ ਵੀ ਨਾ, ਕਹਿੰਦਾ ਜਾਂ ਇਹਨੂੰ ਆਪਾਂ ਕਿਤੇ ਅਨਾਥ ਆਰਮ ਵਿੱਚ ਛੱਡਿਆ ਉਹਨੇ, ਮੈਂ ਤਾਂ ਤੈਨੂੰ ਰੱਖੂ ਵੀ ਮੈਂ ਨਹੀਂ ਰੱਖ ਸਕਦਾ, ਲੋਕ ਕਹਿਣਗੇ ਕੀ ਪੈਦਾ ਹੋਇਆ ਤੁਹਾਡੇ,
0: ਬਿਲਕੁਲ ਹੈ ਜੀ,
5: ਉਹ ਅੱਜ ਬੱਚਾ ਪੜ੍ਹ ਰਿਹਾ ਜੀ
0: ਪੜ੍ਹ ਰਿਹਾ ਜੀ ਬਿਲਕੁਲ,
5: ਇਹ ਵੀ ਦਾਨ ਆ, ਦਾਨ ਏਦਾਂ ਨੀ ਇਕੱਲਾ ਪੈਸੇ ਦਾ ਹੀ ਦਾਨ ਆ ਜਾਂ
2: ਜੀ,
5: ਦਾਨ ਬਹੁਤ
2: ਤਰ੍ਹਾਂ
0: ਬਹੁਤ,
5: ਕਿਸੇ ਦੀ ਜ਼ਿੰਦਗੀ ਨੂੰ ਤੁਸੀਂ ਮੋਟੀਵੇਟ ਕਰਦੇ ਹੋ, ਉਹਨੂੰ ਬਚਾਉਂਦੇ ਹੋ ਤੇ ਉਹ ਹੋਰ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ
0: ਜੀ,
5: ਉਹ ਵੀ ਦਾਨ ਆ, ਉਹਨੇ ਨਾਟਕ ਵੀ ਕਰਿਆ ਬੱਚੇ ਨੇ ਦੇਖ ਲੋ, ਹਰ ਕਿੱਥੇ ਉਹ ਤੁਰ ਨੀ ਸੀ ਸਕਦਾ ਬੋਲ ਨੀ ਸੀ ਸਕਦਾ, ਆਟੋਮੈਟਿਕ ਕਿਡ ਸੀ ਉਹ, ਜੇ ਉਹ ਅੰਦਰੇ ਰੱਖਦੇ ਤੇ ਸਾਡੇ ਸਮਾਜ ਨੇ ਵੀ ਉਹਨੂੰ ਜਿਉਣ ਨੀ ਸੀ ਦੇਣਾ, ਤੇ ਉਹ ਸਮਾਜ ਅੱਗੇ ਆ ਕੇ ਹੁਣ ਉਹਦੀ ਉਂਗਲ ਦੇ ਬਾਂਹ ਫੜ ਰਿਹਾ ਜੀ
0: ਜੀ ਬਿਲਕੁਲ ਹੈ ਜੀ,
5: ਤਰੀਕਾ ਵੀ ਅਸੀਂ ਕਿਸ ਤਰੀਕੇ ਨਾਲ ਪੇਸ਼ ਕਰਦੇ ਹਾਂ
0: ਜੀ ਬਿਲਕੁਲ,
5: ਇਸੇ ਸਮਾਜ ਨੇ ਸਾਨੂੰ ਅੱਗੇ ਵਧਣ ਵਧਾਉਣਾ ਹੈ ਤੇ ਇਹੀ ਸਮਾਜ ਸਾਡੀਆਂ ਲੱਤਾਂ
0: ਫੜੂਗਾ ਜੀ ਬਿਲਕੁਲ ਹੈ ਜੀ, ਦੋਵੇਂ ਪੱਖ ਨੇ,
5: ਜੇ ਅਸੀਂ ਕਰ ਸਕਦੇ ਹਾਂ ਜਰੂਰ ਕਰਨਾ ਚਾਹੀਦਾ, ਇਹੀ ਦਾਨ ਹੈ ਜੀ ਸਾਰਿਆਂ ਨਾਲੋਂ ਵੱਡਾ ਜੀ, ਪੜ੍ਹਾਈ ਦਾ ਸਿੱਖਿਆ ਦਾ ਦਾਨ ਆ, ਵਿਦਿਆ ਦਾ ਦਾਨ ਆ, ਜਿਹੜਾ ਬੰਦੇ ਤੋਂ ਕੋਈ ਖੋਹ ਹੀ ਨੀ ਸਕਦਾ
0: ਜੀ, ਬਿਲਕੁਲ ਹੈ ਜੀ
5: ਬਿਲਕੁਲ,
0: ਨਾਲੇ ਦੇਖੋ ਬਹੁਤ ਸਾਰੀਆਂ ਕੁੜੀਆਂ ਐਸੀਆਂ ਪਰਿਵਾਰ ਨੇ ਜਿਹੜੇ ਮਤਲਬ ਕਿ ਬੱਚਿਆਂ ਦੇ ਵਿਆਹ ਨਹੀਂ ਕਰ ਸਕਦੇ ਜਾਂ ਕਿਸੇ ਕੁੜੀ ਦਾ ਹੀ ਵਿਆਹ ਪਿੰਡ ਦੇ ਵਿੱਚ ਕਰਾ ਦਿਓ, ਮਤਲਬ ਕਿ ਉਹਨਾਂ ਦੀ ਲੋੜ ਹੈ ਜਿਹੜੀਆਂ ਮਾੜੀ ਮੋਟੀ
5: ਕੱਟੇ ਉਹ ਪੈਣ ਵਾਲੀ ਉਹ ਪਾ ਦਿਓ
0: ਬਿਲਕੁਲ,
5: ਸਮਾਨ ਲੈ ਕੇ ਦੇ ਦਿਓ, ਚੀਜ਼ਾਂ ਲੈ ਕੇ ਦੇ ਦਿਓ, ਬੱਚੇ ਨੂੰ ਕੋਈ ਸਿਲਾਈ ਮਸ਼ੀਨ ਲੈ ਕੇ ਦੇ ਦਿਓ,
0: ਕੱਲ੍ਹ ਨੂੰ
5: ਆਪਦੇ ਸੋਰੀ ਜਾਵੇ ਉੱਥੇ ਉਹਦੇ ਕੋਈ ਉਹਦੇ ਕੋਈ ਹੁਨਰ ਹੋਵੇ ਉਹ
0: ਜੀ
5: ਕੱਪੜੇ ਬਣਾ ਕੇ ਕਿਸੇ ਦੇ ਦਵੇ ਤੇ ਗੱਲ ਤੁਰ ਸਕਦੀ
0: ਬਿਲਕੁਲ,
5: ਬਹੁਤ ਕੁਛ ਆ ਕਰਨ ਨੂੰ ਜੀ, ਹਾਂ ਇਹਨਾਂ ਇਹੋ ਜਿਹੇ ਲਟੇਰਿਆਂ ਤੋਂ ਅਸੀਂ ਬਚੀਏ, ਇਹਨਾਂ ਕੋਲ ਤਾਂ ਵਾਧੂ ਜਾਂਦਾ
0: ਵਾਧੂ ਜਾਂਦਾ ਇਹਨਾਂ ਤੋਂ ਤਾਂ,
5: ਇਹ ਤਾਂ ਮੇਰੇ ਹਿਸਾਬ ਨਾਲ ਵੇਚਦੇ ਹੋਣਗੇ ਜਿਹੜੇ ਕੱਪੜੇ ਲੋਕ ਦੇ ਕੇ ਵੀ ਆਉਂਦੇ ਹੋਣੇ ਨੇ, ਇਹਨਾਂ ਨੂੰ ਇਹ ਗਾਹਾਂ ਵੇਚ ਦਿੰਦੇ ਹੋਣੇ
0: ਜੀ ਬਿਲਕੁਲ,
5: ਜਿਹੜੇ ਬਾਹਰ ਲਿਆ ਜਾਂਦੇ ਨੇ ਇੱਥੇ, ਮੈਂ ਹੁਣ ਕਾਹਨੂੰ ਲਾਉਣਾ ਲੁਧਿਆਣੇ ਦੇ ਨੇੜੇ ਤੇੜੇ
0: ਜੀ,
5: ਉੱਥੇ ਲੋਕ ਟੈਚੀ ਦੇ ਟੈਚੀ ਕੱਪੜੇ ਦੇ ਕੇ ਆਉਂਦੀਆਂ, ਲੇਡੀਜ਼ ਮੇਲਾ ਤੇ ਇੱਥੇ ਬਾਹਰ ਹੀ ਸਾਰੀਆਂ, ਜਿਵੇਂ ਬਾਈ ਜੀ ਬਾਰ ਨੂੰ ਦੱਸ ਕੇ ਹਟਿਆ
0: ਜੀ,
5: ਇੱਕ ਗੇਰੀ ਮਥਾਂ ਪਾਉਂਦੀਆਂ ਨੇ ਤੇ ਉੱਥੇ ਦੇ ਆਉਂਦੀਆਂ, ਨਵੇਂ ਹੁੰਦੇ ਨੇ ਉਹ ਗਾਹਾਂ ਵਿਕਦੇ ਨੇ ਜੀ, ਜਿਵੇਂ ਰੁਮਾਲੇ ਵਿਕ ਵਿਕ ਉੱਥੇ ਰੁਮਾਲੇ ਵੀ ਗੁਰੂ ਘਰ ਆ ਜੋ ਦਾਨ ਦਿੱਤੇ, ਮੁੜ ਕੇ ਉੱਥੇ ਆਈ ਜਾਂਦੇ ਨੇ, ਉੱਥੇ ਘੁੰਮੀ ਜਾਂਦੇ ਨੇ ਜੀ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
5: ਉਹਦੇ ਨਾਲ ਚੰਗਾ ਹੀ ਕੁਛ ਹੋਰ ਕੋਈ ਵਧੀਆ ਕਰੀਏ ਜੀ
0: ਜੀ ਬਿਲਕੁਲ
5: ਜੀ, ਭਗਤ ਸਿੰਘ ਪੂਰਨ ਜੀ ਸਾਡੇ ਕੋਲ
6: ਕਿੱਡਾ ਵਧੀਆ ਪ੍ਰੇਰਨਾ ਸਰੋਤ ਨੇ, ਉਹਨਾਂ ਨੇ ਕਿਹੜਾ ਪੈਸੇ ਦਾ ਦਾਨ ਕਰਿਆ ਸੀ,
0: ਨਾ ਜੀ
6: ਉਹ ਵੀ ਦਾਨ ਹੈ ਕਿਸੇ ਨੂੰ ਦਾਈ, ਜੋ ਉਹਨਾਂ ਨੇ ਕਰਿਆ ਜ਼ਿੰਦਗੀ ਦਾਨ ਲੋਕਾਂ ਦੀ ਜ਼ਿੰਦਗੀ ਬਚਾਈ।
0: ਓਰਗਨ ਦਾਨ ਕੀਤੇ ਜਾ ਸਕਦੇ ਆ, ਬੋਡੀ ਡੋਨੇਟ ਕੀਤੀ ਜਾ ਸਕਦੀ ਆ, ਹੋਰ
6: ਬਥੇਰੀਆਂ ਗੱਲਾਂ ਨਾ ਜਿਉਂਦੇ ਜੀ ਦੀ ਗੱਲ ਕਰਦੇ
0: ਜਿਉਂਦੇ ਜੀ ਦੇ ਜੀ।
6: ਭਰਪੂਰ ਸਿੰਘ ਨੇ ਤਾਂ ਕੁਛ ਨੀ ਕੀਤਾ, ਖਾਲੀ ਹੱਥ ਸੀ ਉਹ,
0: ਬਿਲਕੁਲ
6: ਉਹਨਾਂ ਨੂੰ ਵੱਡਾ ਦਾਨੀ ਕੌਣ ਹੋ,
0: ਕੌਣ ਹੋ ਸਕਦਾ ਜੀ, ਬਿਲਕੁਲ ਹੈ,
2: ਉਹ ਆਪਣੀ ਮਿਸਾਲ ਆਪ ਹੀ ਹੈ ਜੀ
0: ਜੀ ਜੀ,
6: ਆਪਦੀ ਮਿਸਾਲ ਆਪ ਹੈ ਜੀ,
0: ਬਿਲਕੁਲ ਹੈ ਜੀ,
6: ਠੀਕ ਹੈ ਸ਼ਮੀ ਭਾਈ,
0: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਆਖਰੀ ਕਾਲ ਇਸ ਮੁੱਦੇ ਦੇ ਉੱਤੇ ਤੇ ਦਾਨ ਪੁੰਨ ਦੀ ਗੱਲ ਹੋਈ ਹੈ, ਤੇ ਸਮਾਜੀ ਸਿੰਘ ਸ਼ਮੀ ਜੀ ਨਾਲ ਨੇ, ਤੇ ਆਖਰੀ ਸਤਰਾਂ ਜਾਂ ਬੋਲ ਉਹਨਾਂ ਦੇ ਰਾਹੀਂ ਅੱਜ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਜੀ ਸ਼ਮੀ ਜੀ,
2: ਪਰ ਸਾਹਿਬ ਬਹੁਤ ਹੀ ਜਿਹੜਾ ਵਧੀਆ ਲੱਗਿਆ, ਸਾਰੇ ਦੋਸਤਾਂ ਦੇ ਜਿੰਨੇ ਇਨਪੁਟ ਆਏ ਬਾ ਕਮਾਲ ਸੀ, ਇੱਕ ਤੋਂ ਇੱਕ ਵੱਧ ਕੇ।
0: ਬਿਲਕੁਲ
2: ਜੀ, ਬਿਲਕੁਲ, ਜਿਹੜੇ ਚਾਰ ਪ੍ਰਿੰਸੀਪਲ ਟਾਈਪ ਦੇ ਜਿਹੜੇ ਦਾਨ ਆ ਆਪਾਂ ਦੇਖਦੇ ਹਾਂ ਕਿ ਆਹਾਰ ਦਾਨ ਹੈ ਕਿ ਫੂਡ ਡੋਨੇਟ ਕਰ ਦਿੱਤਾ
0: ਜੀ,
2: ਕਿ ਹੰਗਰੀ ਪੂਅਰ ਜਾਂ ਜਿਹੜੇ ਹੋਰ ਲੋਕ ਨੇ ਸਾਧੂ ਲੋਕਾਂ ਨੂੰ ਰੋਟੀ ਖਵਾਤੀ ਹੈ। ਅਭੇ ਦਾਨ ਇੱਕ ਹੁੰਦਾ ਹੈ ਜਿਹਦਾ ਆਪਾਂ ਕਹਿੰਦੇ ਵੀ ਬੰਦੇ ਦੀ ਆਪਾਂ ਰੱਖਿਆ ਕੀਤੀ ਹੈ, ਉਹਦੀ ਜ਼ਿੰਦਗੀ ਬਚਾਈ ਹੈ, ਉਹਨੂੰ ਕੋਈ ਸ਼ੈਲਟਰ ਦਿੱਤਾ ਜਾਂ ਕੋਈ ਇਹੋ ਜਿਹਾ ਜਿਹੜਾ ਕੋਈ ਦੁੱਖ ਦਰਦ ਸੀਗਾ ਉਹਨੂੰ ਬਚਾਇਆ। ਫਿਰ ਡੋਨੇਸ਼ਨ ਆਫ ਮੈਡੀਸਿਨ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਹੈ ਕਿ ਔਸ਼ਧੀ ਦਾਨ ਨੂੰ ਕਹਿੰਦੇ ਹਾਂ ਆਪਾਂ, ਕਿ ਜਿਹੜਾ ਲੋੜਵੰਦ ਸੀਗਾ ਉਹਨੂੰ ਆਪਾਂ ਜਿਹੜਾ ਦਵਾ ਦਾ ਰੂਪ ਪਹੁੰਚਾਤਾ ਹੈ। ਤੇ ਇੱਕ ਬਹੁਤ ਇੰਪੋਰਟੈਂਟ ਜਿਹੜੀ ਦਾਨ ਦੀ ਕਿਸਮ ਆਪਾਂ ਕਹਿ ਲਾਂਗੇ ਉਹ ਹੈ ਡੋਨੇਸ਼ਨ ਆਫ ਨੌਲੇਜ, ਕਿ ਆਪਣੇ ਕੋਲ ਜੋ ਵੀ ਵਿਜ਼ਡਮ ਹੈ, ਟੀਚਿੰਗ ਹੈ ਜਾਂ ਕੁਛ ਇਹੋ ਜਿਹੇ ਗਿਆਨ ਹੈ, ਉਹ ਵੀ ਜਿਹੜਾ ਅੱਗੇ ਦਾਨ ਕਰਕੇ ਜਾਣਾ
0: ਚਾਹੀਦਾ,
2: ਇੱਕ ਕਨਸੈਪਟ ਹੈ। ਬਿਲਕੁਲ ਜੀ ਭਾਰ ਸਾਹਿਬ, ਵਾਕਈ ਕਨਸੈਪਟ ਹੈ ਕਿ ਡਾਈ ਐਮਪਟੀ, ਕਿ ਮਰਨ ਤੋਂ ਬਿਨਾਂ ਖਾਲੀ ਕਰ ਦੋ ਸਭ ਕੁਛ, ਜੋ ਕੁਛ ਸਾਡੇ ਕੋਲ ਆਪਾਂ ਵੰਡ ਕੇ ਜਾਈਏ, ਕਿ ਠੀਕ ਆ ਬਈ ਮੈਨੂੰ ਇਹ ਪਤਾ ਸੀ ਮੈਂ ਸਾਰਿਆਂ ਨੂੰ ਦੱਸਦਾ। ਤੋ ਕੁੱਲ ਮਿਲਾ ਕੇ ਦਾਨ ਦਾ ਕਨਸੈਪਟ ਬਹੁਤ ਕਮਾਲ ਹੈ
0: ਜੀ,
2: ਤੇ ਜ਼ਰੂਰ ਇਹਦਾ ਪੋਜ਼ਿਟਿਵ ਵੀ, ਪੋਜ਼ਿਟਿਵਲੀ ਇਹਦਾ ਸਮਾਜ ਦੇ ਉੱਤੇ ਹਰ ਪਹਿਲੂ ਦੇ ਉੱਤੇ ਜਿਹੜਾ ਇਹਦਾ ਇੱਕ ਅਸਰ ਹੁੰਦਾ ਹੈ
0: ਜੀ।
2: ਤੋ ਇਹਦੇ ਵਿੱਚ ਆਪਾਂ ਜਿਹੜਾ ਸਾਰੀ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਚਰਚਾ ਹੋਈ ਹੈ, ਜ਼ਰੂਰ ਇਹ ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ।
0: ਬਿਲਕੁਲ ਜੀ, ਤੇ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਕੀਮਤੀ ਸਮਾਂ ਦੇਣ ਦੇ ਲਈ, ਤੇ ਸਮਾਧਾਨ ਕਰਨ ਦੇ ਲਈ ਵੀ ਜੀ, ਤੇ ਦੋਸਤਾਂ ਦੇ ਰੂਬਰੂ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੋਰ ਵੀ ਨਵੇਂ ਵਿਸ਼ਿਆਂ ਦੇ ਨਾਲ, ਖੂਬਸੂਰਤ ਵਿਸ਼ਿਆਂ ਦੇ ਨਾਲ ਚਰਚਾਵਾਂ ਕਰਦੇ ਰਹਾਂਗੇ, ਤੇ ਵੀਕਐਂਡ ਦੇ ਉੱਤੇ ਤੁਹਾਡੀ ਉਡੀਕ ਬਰਕਰਾਰ ਰਹੇਗੀ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ,
2: ਜ਼ਿੰਦਾਬਾਦ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਵਿਸ਼ੇ ਦੇ ਉੱਤੇ ਦਾਨ ਪੁੰਨ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਉਭਰ ਰਿਹਾ ਜਾਂ ਉਛਲ ਰਿਹਾ ਜਾਂ ਛਾਲਾ ਮਾਰ ਰਿਹਾ ਤਾਂ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਤੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਅੱਜ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗਾ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਇਹ ਸੀ ਅੱਜ ਦਾ ਮੁੱਦਾ ਦੋਸਤੋ, ਵਿਸ਼ਾ ਦਾਨ ਪੁੰਨ ਦੇ ਉੱਤੇ, ਬਹੁਤ ਵਿਲੱਖਣ ਤੇ ਬਹੁਤ ਹੀ ਜਿਹੜੀ ਦਿਲਚਸਪੀ ਵਾਲੀ ਵਿਚਾਰ ਚਰਚਾ ਸਭ ਨੇ ਰਲ ਮਿਲ ਕੇ ਦੋਸਤਾਂ ਨੇ ਕੀਤੀ ਹੈ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਦਵਾ ਦਾਰੂ ਦਾਨ ਵੀ ਕਹਿੰਦੇ ਆ ਗਿਆ ਜੀ ਵਿੱਚ, ਰਾਜਨ ਸੈਣੀ ਸਾਹਿਬ ਲਿਖਦੇ ਨੇ, ਤੇ ਸ਼ੈਲੀ ਭਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਗ੍ਰੇਟ ਕਹਿੰਦੇ ਨੇ, ਪਰ ਚੁੱਪ ਚੁਪੀਤੇ ਹੀ ਪ੍ਰੋਗਰਾਮ ਸੁਣਦੇ ਰਹੇ ਨੇ, ਅੱਜ ਬੜੇ ਦਿਨ ਹੋ ਗਏ ਨੇ, ਕਾਲ ਨਹੀਂ ਉਹਨਾਂ ਦੀ ਆਈ ਕਦੇ ਵੀ, ਤੇ ਸਮਾਂ ਹੋ ਗਿਆ। ਦੂਸਰੇ ਪਾਸੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ, ਤੇ ਦੁਆਬਾ ਰੇਡੀਓ ਟੀਮ ਸਤਿ ਸ੍ਰੀ ਅਕਾਲ ਭੇਜਦੀ ਹੈ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਪਰਮਿੰਦਰ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਪਿਆਰਿਆਂ ਨੂੰ ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਤੇ ਪਰਮਿੰਦਰ ਜੀ ਕਹਿੰਦੇ ਆ ਲਾਈਕ ਦਬਾ ਦਿਆ ਕਰੋ ਪਿਆਰਿਓ ਸਾਰੇ ਜਣੇ, ਤੇ ਬਹੁਤ ਬਹੁਤ ਸ਼ੁਕਰੀਆ ਜੀ ਇਹ ਬੇਨਤੀ ਕਰਨ ਦੇ ਲਈ ਪਰਮਿੰਦਰ ਜੀ। ਤੇ ਭਾਰਤ ਸਾਹਿਬ ਕਹਿੰਦੇ ਸਾਡੇ ਜ਼ਿਆਦਾਤਰ ਪੰਜਾਬੀ ਆਪ ਕੁਝ ਕਰਨਾ ਨਹੀਂ ਤੇ ਦੂਜੇ ਦੀ ਤਰੱਕੀ ਦੇਖ ਕੇ ਆਪਣਾ ਖੂਨ ਮਚਾ ਰਹੇ ਨੇ ਜੀ, ਬਿਲਕੁਲ ਜੀ, ਕਿਸੇ ਦਿਨ ਲਿਆਉਂਦੇ ਆ ਵੀ ਵਿਸ਼ਾ ਜੀ। ਤੇ ਜਿਮੀ ਕਾਟਰ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਜੀਓ, ਤੇ ਜੀਆਂ ਨੂੰ ਜੀ ਕਾਟਰ ਸਾਹਿਬ ਕੀ ਹਾਲ ਚਾਲ ਨੇ ਜਨਾਬ, ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ US ਤੋਂ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਭੇਜੀ ਆ ਪਿਆਰਿਆਂ ਨੂੰ ਸਭ ਨੂੰ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਤੇ ਬਾਰਨ ਵੀਰ ਜੀ ਤੁਹਾਡੇ ਵਿਚਾਰਾਂ ਦੇ ਉੱਤੇ ਫਿਕਰ, ਜਿਹੜਾ ਕੱਲ ਦੀ ਗੱਲਬਾਤ ਦੇ ਵਿੱਚ ਬਹੁਤ ਉਮਦੇ ਸਨ ਕਹਿੰਦੇ ਸੀ। ਬਹੁਤ ਵਧੀਆ ਗੱਲਬਾਤ ਕੀਤੀ, ਪਸੰਦ ਕਰਦੇ ਨੇ। ਤੇ ਇਸੇ ਤਰ੍ਹਾਂ ਉਜਲਾ ਸਾਹਿਬ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਪੱਟ ਦੇ ਸਰਾਣੇ ਦਾ ਕਹਿੰਦੇ ਵਿਗਿਆਨਕ ਮਹੱਤਵ ਹੈ ਭਾਰਤ ਸਾਹਿਬ। ਸੈਣੀ ਸਾਹਿਬ ਦੱਸ ਕੇ ਨੀ ਗਏ ਤੁਸੀਂ ਵੈਸੇ ਇਹਦੇ ਬਾਰੇ, ਤੇ ਮਤਦਾਨ ਵੀ ਕਰਨੀ ਚਾਹੀਦੀ ਹੈ। ਮਤਦਾਨ ਮਤਲਬ ਕਿ ਇੱਕ ਤਾਂ ਮਤ ਹੋ ਗਈ ਆਪਣੀ ਜਿਹੜੀ ਹੈ ਗੱਲ ਹੋਈ ਅਲੀ ਕਨ ਫੜਨ ਦੀ, ਤੇ ਇੱਕ ਮਤਦਾਨ ਜਿਹੜੀ ਵੋਟਦਾਨ ਵੀ ਕਰਨੀ ਚਾਹੀਦੀ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਕਿ ਕਹਿੰਦੇ ਨੀਂਦਰ ਵਧੀਆ ਆਉਂਦੀ ਹੈ ਜੀ ਵਿਆਹ ਤੋਂ ਪਹਿਲਾਂ ਰਾਜਨ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਭਾਰਜਵੀਰ ਪੱਗ ਦੇ ਦਿਨੋ ਦਿਨ ਵੱਟ ਕੱਢੀ ਜਾਂਦਾ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ, ਧੰਨਵਾਦ ਹੈ, ਥੈਂਕ ਯੂ ਆ ਜੀ। ਤੇ ਤੁਹਾਡੇ ਸਾਰਿਆਂ ਦੇ ਹੱਲਾ ਸ਼ੇਰੀ ਦੇ ਨਾਲ ਇੱਥੇ ਧਾਗਾ ਪਹੁੰਚੇ ਆ। ਤੇ ਪਹਿਲਾਂ ਤਾਂ ਜਿੱਦਾਂ ਵੀ ਚਲੋ ਸ਼ੁਰੂਆਤ ਕੀਤੀ ਸੀ ਤੁਸੀਂ ਉਹ ਵੀ ਸਵੀਕਾਰ ਕੀਤੀ ਹੈ ਤੇ ਅੱਜ ਵੀ ਸਵੀਕਾਰ ਕਰ ਦਿਓ, ਸ਼ੁਕਰੀਆ ਧੰਨਵਾਦ ਹੈ ਜੀ। ਇਹ ਹੱਲਾ ਸ਼ੇਰੀ ਇੱਕ ਦੂਸਰੇ ਦੀ ਜਿਹੜੀ ਹੈ ਕਹਿ ਸਕਦੇ ਹਾਂ ਜੀ ਉਹ ਬੂਸਟ ਕਰਦੀ ਹੈ ਚੰਗੀਆਂ ਚੀਜ਼ਾਂ, ਪੋਜ਼ਿਟਿਵਿਟੀ ਚਾਹੀਦੀ ਹੈ ਜੀ ਹਰ ਵੇਲੇ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਵੀਰ ਜੀ ਇੱਕ ਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ ਸੈੱਲ ਜਿਉਂਦੇ ਹੋ ਜਾਂਦੇ ਨੇ ਜੀ, ਤੇ ਬੰਦੇ ਦੇ ਗਰਦਨ ਦੇ ਖੱਬੇ ਪਾਸੇ ਵਾਲੀ ਨਾੜ ਜਿਹੜੀ ਹੈ ਪੱਟ ਦੇ ਸਰਾਣੇ ਨਾਲ ਟੱਚ ਹੁੰਦੀ ਹੀ ਜਿਵੇਂ ਮੈਗਨੇਟ ਦੇ ਨੌਰਥ ਪੋਲ ਤੇ ਸਾਊਥ ਪੋਲ ਟੱਚ ਕਰਦੇ ਨੇ ਉਸੇ ਤਰ੍ਹਾਂ ਸਰੀਰ ਦੇ ਵਿੱਚ ਹੁੰਦਾ। ਕਿਆ ਬਾਤ ਹੈ ਜੀ, ਅੱਛਾ ਜੀ ਬੜਾ ਵਧੀਆ ਨੁਕਤਾ ਸੈਣੀ ਸਾਹਿਬ ਨੇ ਦੱਸਿਆ ਇਹ। ਤੇ ਵੈਸੇ ਉਦਾਂ ਵੀ ਜਦੋਂ ਕਹਿੰਦੇ ਲੇਟਣਾ ਚਾਹੀਦਾ ਨਾ ਤੇ ਵੈਸੇ ਸੌਣਾ ਚਾਹੀਦਾ ਹੈ ਤਾਂ ਆਪਣਾ ਖੱਬਾ ਖੱਬੇ ਪਾਸਾ ਜਿਹੜਾ ਲੈ ਕੇ, ਕਿਉਂਕਿ ਜਿਹੜਾ ਸਾਡਾ ਸਟਾਮਿਕ ਹੈ ਉਹ ਗੈਸ ਵਗੈਰਾ ਜਦੋਂ ਉਲਟੇ ਪਾਸੇ ਸੱਜੇ ਪਾਸੇ ਨੂੰ ਪੈ ਜਾਂਦੇ ਹਾਂ ਅਸੀਂ ਪਾਸਾ ਵੱਟ ਕੇ, ਤੇ ਉਹ ਜਿਹੜਾ ਉਲਟਾ ਸਟਾਮਿਕ ਹੋ ਜਾਂਦਾ ਜਿਹੜੀ ਕੈਮੀਕਲ ਡੋਰ ਕਹਿੰਦੇ ਹੈਗੇ ਆ ਆਪਣੇ ਸਟਾਮਿਕ ਦੇ ਵਿੱਚ ਉਹ ਖੁੱਲ੍ਹ ਜਾਂਦੀ ਹੈ। ਇਸ ਕਰਕੇ ਜਿਹੜਾ ਕੈਮੀਕਲ ਫਿਰ ਤਕਰੀਬਨ ਕਈ ਵਾਰੀ ਮੂੰਹ ਦੇ ਵਿੱਚ ਵੀ ਆਉਣ ਦੀ ਜਿਹੜੇ ਚਾਂਸ ਰਹਿ ਜਾਂਦੇ ਆ। ਖਾਸ ਕਰਕੇ ਰੋਟੀ ਖਾ ਕੇ ਜਿਹੜਾ ਹਮੇਸ਼ਾ ਹੀ 10 ਮਿੰਟ ਘੱਟੋ ਘੱਟ ਜੇ ਤੁਸੀਂ ਲੇਟ ਸਕਦੇ ਹੋ ਤੇ ਖੱਬੇ ਪਾਸੇ ਆਪਣੇ ਜਿਹੜਾ ਲੇਟਣ ਦੀ ਜ਼ਰੂਰਤ ਹੈ ਤਾਂ ਕਿ ਉਹ ਸਾਰਾ ਡਿਜੈਸਟ ਜਿਹੜੀ ਹੈ ਰੋਟੀ ਪਾਣੀ ਉਹ ਜਿਹੜਾ ਹੋ ਜਾਂਦਾ ਵਧੀਆ ਤਰੀਕੇ ਦੇ ਨਾਲ। ਤੇ ਇਸੇ ਤਰ੍ਹਾਂ ਗੈਸ ਦੀ ਪ੍ਰੋਬਲਮ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਨਹੀਂ ਆਉਂਦੀਆਂ ਨੇ, ਐਸੀਡਿਟੀ ਵਗੈਰਾ ਜਿਹੜੀ ਬਣਦੀ ਹੈ। ਦੂਸਰੇ ਪਾਸੇ ਨਹੀਂ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਨਹੀਂ ਵੀਰ ਜੀ ਇੱਕਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ ਹਾਂ ਜੀ, ਸਮਾਂ ਆਪਾਂ ਪੜ੍ਹ ਹੀ ਦਿੱਤਾ ਪਹਿਲਾਂ। ਕਹਿੰਦੇ ਚਾਰਜ ਹੋ ਜਾਂਦਾ ਹੈ ਜੀ, ਤੇ ਇਹ ਵਿਆਖਿਆ ਹਿੰਦੂ ਸ਼ਾਸਤਰਾਂ ਦੇ ਵਿੱਚ ਵੀ ਆਉਂਦੀ ਹੈ ਜੀ। ਤੇ ਮਿਰਜ਼ੇ ਨੇ ਵੀ ਕਹਿੰਦੇ ਇਸੇ ਕਰਕੇ ਇਹੀ ਕੀਤਾ ਸੀ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇੰਨਾ ਦਿਮਾਗ ਕਾਹਨੂੰ ਲਾਉਣਾ, ਨੇੜੇ ਹੀ ਠੀਕ ਹੋ ਜਾਓ, ਇਨਸਾਨ ਨੇ ਹੰਢਾਇਆ ਹੋਵੇ ਉਹੀ ਆਨੰਦ ਸੀ ਜੀ। ਔਜਲਾ ਸਾਹਿਬ ਕਹਿੰਦੇ ਬਸ ਜੰਡ ਨਾ ਹੋਵੇ ਰਾਜਨ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਜੰਡ ਤਾਂ ਵੈਸੇ ਵੀ ਨਹੀਂ ਰਹੇ ਜੀ, ਦੇਖ ਲਓ ਪੰਜਾਬ ਦੇ ਵਿੱਚ ਕਿੱਥੇ ਨਜ਼ਰ ਆਉਂਦੇ ਆ, ਤੇ ਕਿਤੇ ਹਰਿਆਣੇ ਹਰਿਆਣੇ ਵੱਲ ਕਿਤੇ ਨਾ ਕਿਤੇ ਹੈਗੇ ਆ ਰਾਜਸਥਾਨ ਦੇ ਵਾਲੇ ਪਾਸੇ। ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰ ਕੱਢ ਲਿਆਇਆ ਕਰੋ ਗਰੁੱਪ ਦੇ ਵਿੱਚੋਂ ਮਿੱਤਰਾਂ ਨੂੰ। ਅੱਜ ਗਰੁੱਪ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਜੀ, ਕਿਤੇ ਕੋਈ ਪ੍ਰੋਬਲਮ ਸੀਗੀ, ਮੈਂ ਵੀ ਵਟਸਐਪ ਦੇ ਉੱਤੇ ਪ੍ਰੋਬਲਮ ਮੇਰੇ ਕੋਲ ਹੀ ਆ ਜਾਂ ਤੁਹਾਡੇ ਕੋਲ ਵੀ ਆ ਉਹ ਵੀ ਜ਼ਰੂਰ ਦੱਸਣਾ, ਹਰ ਕਿਸੇ ਨੂੰ ਵਟਸਐਪ ਦੇ ਵਿੱਚ ਗਰੁੱਪ ਕਾਲ ਦੇ ਵਿੱਚ ਆ ਰਹੀ ਹੈ ਜਾਂ ਕਿੱਦਾਂ ਹੈ ਜੀ। ਦੂਸਰਾ ਰਾਜਨ ਸੈਣੀ ਸਾਹਿਬ ਕਹਿੰਦੇ ਜੇ ਮਿਰਜ਼ਾ ਨਾ ਮਰਦਾ ਫਿਰ ਡੀਪੂ ਤੇ ਖੰਡ ਲੈਣ ਵਾਲੀ ਲਾਈਨ ਦੇ ਵਿੱਚ ਜਾ ਖੜਦਾ, ਸਾਹਿਬਾ ਬੁਣਦੀ ਰਹਿੰਦੀ ਖੇਸੀਆਂ ਤੇ ਕਿੱਸਾਕਾਰ ਵੀ ਕੋਲ ਨਾ ਕੋਈ ਖੜਦਾ ਕਹਿੰਦੇ। ਕਿਆ ਬਾਤ ਹੈ ਸੈਣੀ ਸਾਹਿਬ। ਪਰਮਿੰਦਰ ਜੀ ਲਿਖਦੇ ਨੇ ਪਗਵਾੜੇ ਤੋਂ, ਸੈਣੀ ਸਾਹਿਬ ਵਧੀਆ ਟਕੋਰਾ ਕਰਦੇ ਹੋ ਜੀ। ਤੇ ਸੈਣੀ ਸਾਹਿਬ ਕਹਿੰਦੇ ਜੀ ਪਰਮਿੰਦਰ ਵੀਰ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਲਿਖਦੇ ਹੈ ਕਿ ਜੀ ਔਜਲਾ ਬਾਈ ਜੀ ਅਸੀਂ ਤਾਂ ਕਹਿੰਦੇ ਦੇਖਦੇ ਰਹੇ ਭਾਰਜ ਬਾਈ ਨੇ ਥੰਮ ਨੇਲ ਪਾਇਆ ਹੀ ਨਹੀਂ ਸੀ ਜੀ, ਕਹਿੰਦੇ ਪਾਇਆ ਸੀ ਜੀ ਤੇ ਇੱਦਾਂ ਦੀ ਕਾਹਦੀ ਗੱਲ ਹੈ। ਮੁਕੱਦਰ ਜੀ ਸਵੇਰੇ ਪਾ ਦਿੱਤਾ ਸੀ ਥੰਮ ਨੇਲ ਦਾ ਆਪਣੇ ਗਰੁੱਪ ਦੇ ਵਿੱਚ, ਤੇ ਜਿਹੜਾ ਆਪਣਾ ਹੈਗਾ ਆ ਲਿੰਕ ਜਿਹੜਾ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ 15 ਕੁ ਮਿੰਟ ਪਹਿਲਾਂ ਜਿਹੜੇ ਪਾਏ ਨੇ ਸਭ ਨੂੰ। ਤੇ ਕਹਿੰਦੇ ਨੇ ਕਿ ਭਾਰਜ ਬਾਈ ਨਾਲ ਵੀ ਜੁੜਦੇ ਆ ਪਰ ਭਾਰਜ ਦੇ ਨਾਲ ਲੇਟ ਜੁੜ ਸਕਦੇ ਆ ਜੀ। ਤੇ ਇਸੇ ਤਰ੍ਹਾਂ ਕੋਈ ਨੀ, ਮੈਂ ਪ੍ਰੋਗਰਾਮ ਲੇਟ ਕਰ ਦਿੰਦਾ ਜੀ ਫਿਰ ਅੱਗੇ ਜੇ ਤੁਸੀਂ ਪਹਿਲਾਂ ਕਰਾਇਆ। ਤੇ ਔਜਲਾ ਸਾਹਿਬ ਕਹਿੰਦੇ ਲੋਰ ਦੇ ਵਿੱਚ ਨੀਂਦ ਆ ਗਈ ਹੋਣੀ ਹੈ ਕਹਿੰਦੇ ਰਾਜਨ ਜੀ ਨੂੰ। ਤੇ ਇਸੇ ਤਰ੍ਹਾਂ ਕਹਿੰਦੇ ਨੇ ਔਜਲਾ ਸਾਹਿਬ ਖਾਧੀ ਹੋਵੇ ਉਡੂ ਉਡੂ ਚਿੱਤ ਕਰਦਾ, ਤਾਂ ਹੀ ਉਹ ਸ਼ਮੀ ਪੀਤੀ ਬਿਨਾਂ ਨਾ ਸਰਦਾ। ਔਜਲਾ ਸਾਹਿਬ ਕਹਿੰਦੇ ਮੇਲ ਨਹੀਂ ਆਉਂਦੀ ਫਿਨਲੈਂਡ ਤੋਂ ਰਾਜਨ ਜੀ। ਹਾਂਜੀ ਬਿਲਕੁਲ ਜੀ, ਤੇ ਕੋਈ ਨੀ ਮੈਂ ਕਨਫਰਮ ਕਰਦਾ ਜੀ, ਮੇਲ ਤੁਹਾਨੂੰ ਪਹੁੰਚਾਉਂਦੇ ਆ। ਔਜਲਾ ਸਾਹਿਬ ਕਹਿੰਦੇ ਕੋਟੀ ਸਵੈਟਰ ਗਿਫਟ ਤੋਂ ਤਾਂ ਡਰ ਹੀ ਲੱਗਦਾ, ਉਹ ਵੀ ਹੱਥੀ ਬੁਣਿਆ ਤੇ ਰਾਜਨ ਵੀਰੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ, ਤੇ ਹੱਸ ਰਹੇ ਨੇ। ਮੁਕੱਦਰ ਜੀ ਕਹਿੰਦੇ ਮਾਫ ਕਰਨਾ ਸਾਰੇ ਨਹੀਂ, ਪਰ ਦਾਨ ਜ਼ਿਆਦਾ ਮਨਜੂਰ ਠੱਗੀ ਵਾਲਿਆਂ ਦਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਦੇ ਸਵੈਟਰ ਤੋਂ ਯਾਦ ਆ ਗਿਆ। ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ, ਔਜਲਾ ਸਾਹਿਬ ਨੂੰ ਵੀ ਸਵੈਟਰ ਯਾਦ ਆ ਗਿਆ ਸੀ ਜੀ, ਤੇ ਪਰ ਮੈਂ ਸੋਚਦਾ ਸੀ ਕਿ ਆਖਰੀ ਵਾਰੀ ਸਵੈਟਰ ਕਦੋਂ ਮਿਲਿਆ ਸੀ ਜੀ, ਗਿਫਟ ਦੇ ਰੂਪ ਦੇ ਵਿਚ ਜੀ। ਤੇ ਔਜਲਾ ਸਾਹਿਬ ਕਹਿੰਦੇ ਭਾਰਤ ਤੋਂ ਮਿਲੇਗਾ ਰਾਜਨ ਜੀ ਆਖਰੀ ਵਾਰ, ਪਤਾ ਨੀ ਕਦੋਂ, ਤਾਂ ਹੀ ਆਖਰੀ ਕਹਿ ਰਿਹਾ ਜੀ। ਤੇ ਦੱਸੋ ਉਮੀਦਾਂ ਹੀ ਛੱਡ ਗਏ ਸਾਡੇ ਤੋਂ ਜੀ। ਤੇ ਰਾਜਨ ਸੈਣੀ ਸਾਹਿਬ ਜੀ ਵੀਰ ਜੀ ਅਗਲੇ 5 ਸਾਲ ਦੇ ਵਿਚ ਤਾਂ ਕਹਿੰਦੇ ਆ ਹੀ ਜਾਓ ਜੀ। ਤੇ ਔਜਲਾ ਸਾਹਿਬ ਕਹਿੰਦੇ ਵਿਸ਼ਾ ਕੋਈ ਵੀ ਰੱਖ ਲਵੋ, ਮੁਕੱਦਰ ਤਾਂ ਆਏ ਹੀ ਕਰੂ ਕਹਿੰਦੇ ਜੀ। ਔਜਲਾ ਸਾਹਿਬ ਲਿਖਦੇ ਨੇ ਲਾਭ ਹੀਰੇ ਨੇ ਕਿਹਾ ਤਾਂ ਹੈ ਬਸ ਉਹਦਾ। ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਜੂ ਪਿਆਰਿਓ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਮੁਕੱਦਰ ਵੀਰ ਜੀ ਗ੍ਰੇਟ ਜੀ। ਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਲਾਭ ਹੀਰੇ ਦੀ ਮੰਨਦੇ ਹਾਂ ਆਪਾਂ ਕਹਿੰਦੇ। ਅੱਗੇ ਲਿਖਦੇ ਨੇ ਜੀ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਜੀ, ਜਦੋਂ ਭਾਰਤ ਸਾਹਿਬ ਕੋਟੀ ਪਾ ਕੇ ਪ੍ਰੋਗਰਾਮ ਕਰਨਗੇ ਬਸ ਮੈਂ ਰੋਲਾ ਪਾ ਦੇਣਾ ਭਈ ਇਹ ਮੇਰੀ ਕੋਟੀ ਮੇਰੀ ਕੋਟੀ ਹੈ, ਕਿਆ ਬਾਤ ਹੈ ਜੀ। ਤੇ ਛੈਲੀ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ, ਗ੍ਰੇਟ, ਪਸੰਦ ਕਰਦੇ ਨੇ ਪ੍ਰੋਗਰਾਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਦਵਾ ਦਾਰੂ ਦਾਨ ਵੀ ਆ ਗਿਆ ਜੀ ਵਿੱਚ ਹੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਦਾਰੂ ਸੇਵਾ ਓ ਹੋ ਕਹਿੰਦੇ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ ਕਿਆ ਬਾਤਾਂ ਔਜਲਾ ਬਾਈ ਜੀ। ਤੇ ਮੁਕੱਦਰ ਜੀ ਦਾ ਸੁਨੇਹਾ ਕਹਿੰਦੇ ਦਾਨ ਪੜ੍ਹਾਈ ਵਾਸਤੇ ਤੇ ਕਿਸੇ ਦੀ ਸਿਹਤ ਵਾਸਤੇ ਇਸ ਤੋਂ ਵੱਡਾ ਦਾਨ ਮੈਨੂੰ ਨਹੀਂ ਲੱਗਦਾ ਕੋਈ ਹੈਗਾ। ਪਰਸਨਲ ਤੌਰ ਦੇ ਉੱਤੇ ਕਰੋ ਆਪ ਔਜਲਾ ਬਾਈ ਜੀ। ਬਿਲਕੁਲ ਜੀ ਦਰੁਸਤ। ਤੇ ਲੋ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਖ਼ਬਰਾਂ ਆਖਰ ਦੇ ਵਿਚ, ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗਿਆਂ ਵੱਲ ਨੂੰ ਵਧਾਂਗੇ। ਤੇ ਜੋ ਦੁਨੀਆਦਾਰੀ ਦੇ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ ਸਭ ਤੋਂ ਪਹਿਲਾਂ ਗੱਲ ਚਲਾਉਂਦੇ ਹਾਂ ਫੀਫਾ ਵਰਲਡ ਕੱਪ ਦੀ। ਤੇ ਅੱਜ ਦੋਸਤੋ 17 ਜੂਨ 2026 ਦਾ ਦਿਹਾੜਾ, ਤੇ ਸ਼ੁਰੂਆਤ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅੱਜ ਦੀਆਂ ਜਿਹੜੀਆਂ ਨੇ ਕੱਲ ਦੇ ਬੀਤੇ ਦੇ ਵਿਚ ਮੈਚ ਹੋਏ ਨੇ, ਤੇ ਅੱਜ ਦੇ ਜੋ ਮੈਚ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜਿਹਦੇ ਵਿਚ ਲਿਓਨਲ ਮੈਸੀ ਜਿਹੜੇ ਨੇ ਅਲਜ਼ੀਰੀਆ ਖਿਲਾਫ਼ ਜਿਹੜਾ ਸ਼ਾਨਦਾਰ 3 ਗੋਲ ਕੀਤੇ ਹੈ ਅਲਜ਼ੀਰੀਆ ਦੇ, ਤੇ ਮੈਸੀ ਦੀ ਹੈਟ੍ਰਿਕ ਤੇ ਫਰਾਂਸ ਦੀ ਵੱਡੀ ਜਿੱਤ ਹੋਈ ਹੈ। ਵਿਸ਼ਵ ਕੱਪ ਦੇ ਵਿਚ ਸਟਾਰ ਖਿਡਾਰੀਆਂ ਦਾ ਜਿਹੜਾ ਦਬਦਬਾ ਵੱਧ ਰਿਹਾ। ਫਰਾਂਸ ਨੇ ਸੈਨੇਗਲ ਨੂੰ ਜਿਹੜਾ ਕੱਲ ਰਾਤੀ ਪ੍ਰੋਗਰਾਮ ਤੋਂ ਬਾਅਦ ਮੈਚ ਚੱਲਿਆ ਤੇ ਦੇਖਿਆ ਵੀ ਹੈ, 3-1 ਦੇ ਨਾਲ ਜਿਹੜਾ ਹਰਾਇਆ, ਕਾਫੀ ਟਫ ਮੈਚ ਸੀਗਾ। ਤੇ ਜਿੱਦਾਂ ਕਿ ਨਾਰਮਲ ਸਮਝ ਲਿਆ ਜਾਂਦਾ ਕਿ ਇਹਨਾਂ ਨੇ ਕਾਹਦਾ ਟਾਕਰਾ ਕਰਨਾ, ਪਰ ਸੈਨੇਗਲ ਨੇ ਬਹੁਤ ਤਿੱਖੇ ਖਿਡਾਰੀ ਸਨ, ਚੰਗਾ ਉਨ੍ਹਾਂ ਨੇ ਦਬਦਬਾ ਬਣਾਈ ਰੱਖਿਆ। ਨਾਰਵੇ ਦੀ ਜਿਹੜਾ ਇਰਾਕ ਦੇ ਉੱਤੇ ਵੱਡੀ ਜਿੱਤ ਹੋਈ ਹੈ 4-1 ਦੇ ਨਾਲ, ਨਾਰਵੇ ਨੇ ਵੀ ਜਿਹੜੀ ਆ ਬਾਜੀ ਮਾਰ ਲਈ ਹੈ। ਦੂਸਰੇ ਪਾਸੇ ਜਿਹੜਾ ਨਿਊਯਾਰਕ ਕੰਸੰਸਾ ਸਿਟੀ ਫੀਫਾ ਵਿਸ਼ਵ ਕੱਪ 2026 ਦੇ 6ਵੇਂ ਦਿਨ ਫੁੱਟਬਾਲ ਜਗਤ ਦੇ ਵੱਡੇ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ। ਅਰਜਨਟਾਈਨਾ ਦੇ ਮਹਾਨ ਖਿਡਾਰੀ ਤੇ ਲਿਓਨਲ ਮੈਸੀ ਨੇ ਕਸਾਸ ਸਿਟੀ ਸਟੇਡੀਅਮ ਦੇ ਵਿਚ ਖੇਡੇ ਗਏ ਮੁਕਾਬਲੇ ਦੇ ਵਿਚ ਸ਼ਾਨਦਾਰ ਹੈਟ੍ਰਿਕ ਜਿਹੜੀ ਹੈ 3 ਗੋਲ ਲਗਾ ਕੇ ਅਲਜ਼ੀਰੀਆ ਦੀ ਜਿਹੜੀ ਰੱਖਿਆ ਪੰਕਤੀ ਨੂੰ ਜਿਹੜਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਮੈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਦੌਲਤ ਅਰਜਨਟਾਈਨਾ ਨੇ ਅਲਜ਼ੀਰੀਆ ਨੂੰ 3-0 ਦੇ ਨਾਲ ਮਾਤ ਦਿੱਤੀ ਹੈ। ਦੂਜੇ ਪਾਸੇ ਫਰਾਂਸ ਦੀ ਟੀਮ ਨੇ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ ਸੈਨੇਗਲ ਨੂੰ ਜਿਹੜਾ 3-1 ਦੇ ਨਾਲ ਹਰਾਇਆ, ਜਿਸਦੇ ਵਿਚ ਸਟਾਰ ਫਾਰਵਰਡ ਕਿਲੀਅਨ ਐਮਬਾਬੇ ਨੇ 2 ਅਹਿਮ ਗੋਲ ਜਿਹੜੇ ਦਾਗੇ ਹੈ। ਕਾਫੀ ਇੰਟਰਸਟਿੰਗ ਸੀ ਇਹ ਜੀ ਗੋਲ, ਦੋਵੇਂ ਹੀ ਦੇਖਣ ਯੋਗ ਸਨ। ਇਸ ਦਿਨ ਦੇ ਜਿਹੜੇ ਨੇ ਹੋਰ ਮੁਕਾਬਲੇ ਨੇ ਜੋ ਅੱਜ ਜਾਂ ਕੱਲ ਨੂੰ ਹੋਣੇ ਆ, ਜਿਹਦੇ ਵਿਚ ਨਾਰਵੇ ਦੀ ਟੀਮ ਨੇ ਇਰਾਕ ਦੇ ਖਿਲਾਫ਼ 4-1 ਦੀ ਜਿਹੜੀ ਇਕ ਤਰਫਾ ਤੇ ਵੱਡੀ ਜਿੱਤ ਦਰਜ ਕੀਤੀ ਹੈ, ਜਿਹਦੇ ਵਿਚ ਸਟਾਰ ਸਟਰਾਈਕਰ ਜਿਹੜੇ ਨੇ ਅਰਲਿੰਗ ਹਾਲਡੇ ਨੇ ਜਿਹੜਾ ਆਪਣੀ ਟੀਮ ਦੇ ਲਈ ਅਹਿਮ ਯੋਗਦਾਨ ਪਾਇਆ। ਇਕ ਹੋਰ ਰੋਮਾਂਚਕ ਜਿਹੜਾ ਮੈਚ ਦੇ ਵਿਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ ਹੈ। ਹਾਲਾਂਕਿ 16 ਜੂਨ ਦੇ ਜਿਹੜੇ ਕੁਝ ਸ਼ੁਰੂਆਤੀ ਮੁਕਾਬਲੇ ਬਰਾਬਰੀ ਦੇ ਖਾਤਮੇ ਦੇ ਉੱਤੇ ਰਹੇ ਆ, ਜਿੱਥੇ ਸਾਊਦੀ ਅਰਬ ਤੇ ਉਰਗਵੇ ਵਿਚਕਾਰ ਮੈਚ 1-1 ਦੇ ਨਾਲ ਤੇ ਇਰਾਨ ਤੇ ਨਿਊਜ਼ੀਲੈਂਡ ਵਿਚਕਾਰ ਮੁਕਾਬਲਾ 2-2 ਦੀ ਬਰਾਬਰੀ ਦੇ ਉੱਤੇ ਸਮਾਪਤ ਜਿਹੜਾ ਹੋਇਆ। ਅੱਜ ਖੇਡੇ ਜਾਣ ਵਾਲੇ ਜਿਹੜੇ ਮੈਚ ਨੇ 17 ਜੂਨ ਦੇ, ਉਹਦੇ ਵਿਚ ਜਿਹੜਾ ਮੈਚ ਟੀਮਾਂ ਦੀ ਗੱਲ ਕਰੀਏ ਤੇ ਪੁਰਤਗਾਲ ਬਨਾਮ ਡੀ ਆਰ ਕਾਂਗੋ ਗਰੁੱਪ ਕੇ ਦਾ ਜਿਹੜਾ ਮੈਚ ਹੋਏਗਾ ਰਾਤ 10:30 ਹਿਊਸਟਨ ਸਟੇਡੀਅਮ ਟੈਕਸਾਸ ਦੇ ਵਿਚ, ਤੇ ਇੰਗਲੈਂਡ ਬਨਾਮ ਕਰੋਸ਼ੀਆ ਜਿਹੜੀ ਯੂਰੋਪੀਅਨ ਕੰਟਰੀ ਹੈ ਕੋਰੇਸ਼ੀਆ, ਉਹਦਾ ਗਰੁੱਪ ਐਲ ਦੇ ਵਿਚ ਡਾਲਾਸ ਸਟੇਡੀਅਮ ਟੈਕਸਾਸ ਦੇ ਵਿਚ ਜਿਹੜਾ ਮੁਕਾਬਲਾ ਹੋਏਗਾ 1:30 ਰਾਤ ਨੂੰ। ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿਚ ਟੋਰਾਂਟੋ ਸਟੇਡੀਅਮ ਕੈਨੇਡਾ ਦੇ ਵਿਚ ਜਿਹੜਾ ਸਵੇਰੇ 4:30 ਤੜਕੇ ਜਿਹੜਾ ਮੈਚ ਸ਼ੁਰੂ ਹੋਣਾ ਹੈ। ਤੇ ਇਹ ਸਮਾਂ ਸਥਿਤੀ ਆਪਣੇ ਆਪਣੇ ਮੁਲਕ ਦੇ ਨਾਲ ਜ਼ਰੂਰ ਮਨਾ ਲਿਓ ਦੋਸਤੋ, ਮਿਲਾ ਲਿਓ, ਕਿਉਂਕਿ ਵੱਖਰੇ ਵੱਖਰੇ ਸ਼ਡਿਊਲ ਹੈਗਾ ਸਮਾਂ ਸਥਿਤੀਆਂ ਨੇ। ਤੇ ਹੋਰ ਗੱਲਾਂ ਬਾਤਾਂ ਇਸੇ ਤਰ੍ਹਾਂ ਅੱਗੇ ਕਰਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਚੱਲਦੇ ਹਾਂ। ਬਰਨਾਲਾ ਤੋਂ ਸ਼ੁਰੂ ਕਰਦੇ ਹਾਂ, ਜੋ ਵੀਡੀਓ ਜਿਹੜੀ ਹੈ ਉਹਦਾ ਰੋਲਾ ਰੱਪਾ ਜੋ ਪਿਆ ਉਹਦੀ ਬਾਤ ਪਾਉਂਦੇ ਹਾਂ, ਕੀ ਕਹਿੰਦੀ ਅੱਜ ਦੀ ਗੱਲਬਾਤ। ਬਰਨਾਲਾ ਤੇ ਅੰਮ੍ਰਿਤਸਰ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਤੁਰੰਤ ਅਸਤੀਫੇ ਦੀ ਮੰਗ ਰੱਖੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਕਥਿਤ ਵੀਡੀਓ ਨੂੰ ਲੈ ਕੇ ਪੰਜਾਬ ਭਰ ਦੇ ਵਿਚ ਰੋਸ ਜੜਾ ਗਰਮਾਉਂਦਾ ਜਾ ਰਿਹਾ। ਇਸੇ ਤਹਿਤ ਅੱਜ ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਕ ਮੰਗ ਪੱਤਰ ਵੀ ਜਿਹੜਾ ਸੌਂਪ ਦਿੱਤਾ ਗਿਆ। ਦੂਸਰੇ ਪਾਸੇ ਇਕ ਇੰਟਰਸਟਿੰਗ ਖ਼ਬਰ ਸੀਗੀ, ਵੈਸੇ ਮੈਂ ਅੱਜ ਦੇ ਪ੍ਰੋਗਰਾਮ ਛੰਬੀ ਜੀ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਕਰਨਾ ਚਾਹੁੰਦਾ ਸੀ, ਇਹ ਵੀ ਦਾਨ ਹੋ ਸਕਦਾ। ਪਿਤਾ ਦਿਵਸ ਤੋਂ ਪਹਿਲਾਂ ਧੀਆਂ ਦਾ ਅਨਮੋਲ ਤੋਹਫ਼ਾ, ਇਕ ਨੇ ਦਿੱਤੀ ਕਿਡਨੀ ਤੇ ਦੂਜੀ ਨੇ ਲੀਵਰ, ਪਿਤਾ ਨੂੰ ਦਿੱਤੀ ਹੈ ਨਵੀਂ ਜ਼ਿੰਦਗੀ। ਫਾਦਰ ਡੇ ਜਿਹੜਾ ਮਨਾਇਆ ਜਾਂਦਾ ਹੈ ਪਿਤਾ ਦਿਵਸ ਤੋਂ ਠੀਕ ਇਕ ਹਫ਼ਤਾ ਪਹਿਲਾਂ, ਮੋਟਾ ਪਿੰਡ ਦੇ ਇਕ ਪਰਿਵਾਰ ਦੇ ਵਿਚ ਅਜਿਹੀ ਮਿਸਾਲੀ ਦਾਸਤਾਂ ਜਿਹੜੀ ਸਾਹਮਣੇ ਆਈ ਹੈ ਜਿਹਦੀ ਕਲਪਨਾ ਵੀ ਸ਼ਾਇਦ ਹੀ ਕੋਈ ਕਰ ਸਕਦਾ। ਜਦੋਂ 45 ਸਾਲਾਂ ਜੈਯੰਤ ਤਿਆਗੀ ਨੂੰ ਜਿਗਰ ਜਾਣੀ ਕਿ ਲੀਵਰ ਅਤੇ ਗੁਰਦਾ ਕਿਡਨੀ ਦੋਵੇਂ ਹੀ ਫੇਲ ਹੋਣ ਦੀ ਭਿਆਨਕ ਬਿਮਾਰੀ ਦੇ ਬਾਰੇ ਪਤਾ ਲੱਗਦਾ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ। ਡਾਕਟਰਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਜੈਯੰਤ ਦੀ ਜਾਨ ਬਚਾਉਣੀ ਹੈ ਤਾਂ ਦੋਵੇਂ ਅੰਗ ਬਦਲਣੇ ਪੈਣਗੇ। ਇਸ ਮੁਸ਼ਕਲ ਘੜੀ ਦੇ ਵਿਚ ਜੈਯੰਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਦੀ ਢਾਲ ਬਣ ਕੇ ਜਿਹੜੀਆਂ ਖੜੀਆਂ ਹੋ ਗਈਆਂ ਨੇ। ਧੀ ਦੇ ਸਹੁਰੇ ਪਰਿਵਾਰ ਨੇ ਵੀ ਫੈਸਲੇ ਦੀ ਜਿਹੜੀ ਹੈ ਹਮਾਇਤ ਕੀਤੀ ਹੈ। ਵੱਡੀ ਧੀ ਜਿਹੜੀ ਹੈ ਰਿਸ਼ਿੰਕਾ ਤਿਆਗੀ, ਜਿਸ ਨੇ ਹਾਲ ਹੀ ਦੇ ਵਿਚ ਬੀ ਟੈਕ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਉਹਦੇ ਕੁਝ ਮਹੀਨਿਆਂ ਦੇ ਵਿਚ ਹੀ ਉਸਦਾ ਵਿਆਹ ਹੋਣ ਵਾਲਾ ਸੀ ਆਉਣ ਵਾਲੇ ਸਮੇਂ ਚ, ਤੇ ਆਪਣੇ ਪਿਤਾ ਦੇ ਇਲਾਜ ਦੇ ਲਈ ਸਭ ਤੋਂ ਵੱਡਾ ਫੈਸਲਾ ਲਿਆ। ਉਸਨੇ ਆਪਣੇ ਪਿਤਾ ਨੂੰ ਇਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸਨੇ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਇਸਦੇ ਬਾਰੇ ਦਸਿਆ ਤਾਂ ਉਨ੍ਹਾਂ ਨੇ ਵੀ ਰਿਸ਼ਿਕਾ ਦੇ ਜਿਹੜੇ ਨੇ ਇਸ ਨੇਕ ਫੈਸਲੇ ਦੀ ਪੂਰੀ ਹਮਾਇਤ ਕੀਤੀ ਹੈ। ਇਸ ਦੇ ਨਾਲ ਹੀ ਛੋਟੀ ਧੀ ਖੁਸ਼ੀ, ਜੋ ਬੀ ਟੈਕ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਉਹਨੇ ਵੀ ਵੱਡਾ ਜਿਗਰਾ ਦਿਖਾਉਂਦੇ ਹੋਏ ਆਪਣੇ ਪਿਤਾ ਨੂੰ ਜਿਗਰ ਦਾ ਇਕ ਹਿੱਸਾ ਦਾਨ ਕਰਨ ਦਾ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਭੈਣਾਂ ਦੇ ਮਨ ਦੇ ਵਿਚ ਸਿਰਫ ਇਕੋ ਹੀ ਗੱਲ ਸੀ ਕਿ ਉਹ ਆਪਣੇ ਪਿਤਾ ਨੂੰ ਕੁਝ ਨਹੀਂ ਹੋਣ ਦੇਣਗੀਆਂ। ਮੈਡੀਕਲ ਜਾਂਚ ਦੇ ਦੌਰਾਨ ਦੋਵਾਂ ਧੀਆਂ ਦੇ ਅੰਗਾਂ ਦੇ ਟੈਸਟ ਬਿਲਕੁਲ ਸਹੀ ਪਾਏ ਗਏ ਨੇ ਤੇ ਡਾਕਟਰਾਂ ਦੇ ਵੱਲੋਂ ਕਾਉਂਸਲਿੰਗ ਅਤੇ ਸਾਰੇ ਮੈਡੀਕਲ ਮਾਪਦੰਡ ਪੂਰੇ ਹੋਣ ਤੋਂ ਬਾਅਦ ਤਿੰਨਾਂ ਨੂੰ ਹੀ ਸਰਜਰੀ ਦੇ ਲਈ ਫਿੱਟ ਐਲਾਨਿਆ ਗਿਆ। ਜੈਯੰਤ ਤਿਆਗੀ ਜਿਹੜੇ ਨੇ ਉਹ ਉਸਦੀਆਂ ਧੀਆਂ ਨੂੰ ਨੋਇਡਾ ਦੇ ਇਕ ਜਿਹੜਾ ਨਿੱਜੀ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਬੀਤੇ ਦੇ ਵਿਚ ਕਈ ਘੰਟਿਆਂ ਤੱਕ ਚੱਲੇ ਬੇਹੱਦ ਗੁੰਝਲਦਾਰ ਟਰਾਂਸਪਲਾਂਟ ਆਪਰੇਸ਼ਨ ਤੋਂ ਬਾਅਦ ਇਹ ਸਰਜਰੀ ਸਫਲ ਰਹੀ ਹੈ। ਡਾਕਟਰਾਂ ਦੇ ਮੁਤਾਬਕ ਫਿਲਹਾਲ ਪਿਤਾ ਅਤੇ ਦੋਵੇਂ ਧੀਆਂ ਦੀ ਹਾਲਤ ਸਥਿਰ ਹੈ, ਜਿਸ ਦੇ ਨਾਲ ਪਰਿਵਾਰ ਨੇ ਸੁੱਖ ਦਾ ਜਿਹੜਾ ਸਾਹ ਵੀ ਲਿਆ। ਜੈਯੰਤ ਦੇ ਕਰੀਬੀ ਦੋਸਤ ਅਮਿਤ ਰੰਜਨ ਦੇ ਨਏ ਭਾਵੁਕ ਹੁੰਦਿਆਂ ਦਸਿਆ ਕਿ ਦੋਵੇਂ ਧੀਆਂ ਵਾਰ ਵਾਰ ਇਕੋ ਗੱਲ ਕਹਿੰਦੀਆਂ ਸਨ, ਜੇਕਰ ਸਾਡੇ ਪਾਪਾ ਸਾਡੇ ਕੋਲ ਨੇ ਤਾਂ ਸਾਡੇ ਕੋਲ ਸਭ ਕੁਝ ਹੀ ਹੈ। ਜੈਯੰਤ ਤਿਆਗੀ ਭਾਜਪਾ ਸੰਗਠਨ ਦੇ ਵਿਚ ਸੈਕਟਰ ਕਨਵੀਨਰ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਉਨ੍ਹਾਂ ਦੇ ਆਪਰੇਸ਼ਨ ਦੇ ਦੌਰਾਨ ਵੱਡੀ ਗਿਣਤੀ ਦੇ ਵਿਚ ਪਾਰਟੀ ਵਰਕਰਾਂ ਨੇ ਖੂਨਦਾਨ ਵੀ ਕੀਤਾ। ਗਾਜ਼ੀਆਬਾਦ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿਚ ਹੁਣ ਸਿਰਫ ਇਕ ਸਫਲ ਆਪਰੇਸ਼ਨ ਹੀ ਨਹੀਂ ਬਲਕਿ ਉਨ੍ਹਾਂ ਦੋਵਾਂ ਧੀਆਂ ਦੇ ਜਜ਼ਬੇ ਦੀ ਚਰਚਾ ਵੀ ਹੋਣ ਲੱਗ ਪਈ, ਜਿਨ੍ਹਾਂ ਨੇ ਫਾਦਰਸ ਡੇ ਦੇ ਮੌਕੇ ਦੇ ਉਤੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫਾ ਦੇ ਦਿੱਤਾ ਹੈ, ਜ਼ਿੰਦਗੀ ਦਾਨ ਕਰ ਦਿੱਤੀ ਹੈ। ਕਿਆ ਬਾਤ ਹੈ ਜੀ। ਇਸ ਤਰ੍ਹਾਂ ਦੀ ਮਿਸਾਲ ਹੋਣੀ ਚਾਹੀਦੀ ਹੈ, ਬਹੁਤ ਘੱਟ ਪੋਜ਼ਿਟਿਵ ਜਿਹੜੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ। ਦੂਸਰੇ ਪਾਸੇ ਮਾਨਸਿਕ ਰੋਗਾਂ ਦਾ ਇਲਾਜ ਵੀ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਸ਼ਲੈਸ ਦਾਇਰੇ ਦੇ ਵਿਚ ਡਾਕਟਰ ਬਲਬੀਰ ਸਿੰਘ ਉਨ੍ਹਾਂ ਨੇ ਕਿਹਾ ਹੋਏਗਾ। ਪੰਜਾਬ ਦੇ ਵਿਚ ਹੁਣ ਮਾਨਸਿਕ ਰੋਗਾਂ ਦੇ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਦੇ ਲਈ ਇਕ ਬੜੀ ਕਹਿ ਸਕਦੇ ਆ ਖੌਫਨਾਕ ਰਿਪੋਰਟ ਹੈ ਇਹ।

ਪਰੇਸ਼ਾਨੀਆਂ ਹੀ ਨਹੀਂ ਸਗੋਂ ਸਕਿਜ਼ੋਫਰੇਨੀਆ, ਗੰਭੀਰ ਡਿਪਰੈਸ਼ਨ, ਬਾਈਪੋਲਰ ਡਿਸਆਰਡਰ, ਚਿੰਤਾ ਜਿਹੜੀ ਹੈ, ਇੰਗਜ਼ਾਇਟੀ, ਮਾਨਸਿਕ ਤਣਾਅ ਤੇ ਨਸ਼ਾਖੋਰੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸਰਕਾਰੀ ਹਸਪਤਾਲਾਂ ਦੇ ਵਿਚ ਨਵੀਨਤਮ ਇਲਾਜ ਪ੍ਰਣਾਲੀਆਂ ਜਿਵੇਂ ਕਿ ਇਲੈਕਟਰੋ ਕਨਵਲਸਿਵ ਥੈਰਾਪੀ ਜਿਹਨੂੰ ECT ਕਹਿੰਦੇ ਆ, ਟਰਾਂਸ ਕੈਨੀਅਲ ਮੈਗਨੈਟਿਕ ਸਟੀਮੂਲੇਸ਼ਨ TMC ਅਤੇ ਸਾਰੇ ਲੋੜੀਂਦੇ ਟੈਸਟ ਵੀ ਜਿਹੜੇ ਇਸੇ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੋਣਗੇ। 15 ਤੋਂ 20 ਕਰੋੜ ਭਾਰਤੀ ਮਾਨਸਿਕ ਰੋਗਾਂ ਦੀ ਗ੍ਰਿਫਤ ਦੇ ਵਿਚ ਦਸਿਆ, ਵੱਡਾ ਖੁਲਾਸਾ ਹੋਇਆ ਇਹ WHO ਦਾ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਜਿਹੜਾ ਨੈਸ਼ਨਲ ਮੈਂਟਲ ਹੈਲਥ ਸਰਵੇ ਨੀਮਹਾਸ 2026 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾ ਬਲਵੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਚ ਇਸ ਵੇਲੇ ਲਗਭਗ 15 ਤੋਂ 20 ਕਰੋੜ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਨੇ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਮਾਜਿਕ ਨਮੋਸ਼ੀ ਜਿਹੜਾ ਸਟਿਗਮਾ ਜਾਗਰੂਕਤਾ ਦੀ ਘਾਟ ਅਤੇ ਪੇਂਡੂ ਖੇਤਰਾਂ ਦੇ ਵਿਚ ਮਾਨਸਿਕ ਰੋਗਾਂ ਦੇ ਮਾਹਰਾਂ ਦੀ ਕਮੀ ਕਾਰਨ ਇਕ ਬਹੁਤ ਵੱਡੀ ਆਬਾਦੀ ਇਲਾਜ ਤੋਂ ਵਾਂਝੀ ਰਹਿ ਜਾਂਦੀ ਹੈ। ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਸਿਹਤ ਨੂੰ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਡਿਪਰੈਸ਼ਨ ਅਤੇ ਚਿੰਤਾ ਵਰਗੀਆਂ ਬਿਮਾਰੀਆਂ ਪੂਰੀ ਤਰ੍ਹਾਂ ਇਲਾਜ ਯੋਗ ਨੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲਣ ਵਾਲੀ ਮੁਫ਼ਤ ਸਹੂਲਤ ਨਾਲ ਹੁਣ ਮਰੀਜ਼ ਸ਼ੁਰੂਆਤੀ ਦੌਰ ਦੇ ਵਿਚ ਹੀ ਹਸਪਤਾਲ ਪਹੁੰਚ ਸਕਣਗੇ, ਜਿਸ ਦੇ ਨਾਲ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇਗਾ। ਉਨ੍ਹਾਂ ਦਸਿਆ ਕਿ ਯੋਜਨਾ ਦੇ ਕੁੱਲ 2300 ਪੈਕੇਜਾਂ ਦੇ ਵਿਚੋਂ 81 ਵਿਸ਼ੇਸ਼ ਪ੍ਰਕਿਰਿਆਵਾਂ ਸਰਕਾਰੀ ਹਸਪਤਾਲਾਂ ਦੇ ਲਈ ਰਾਖਵੀਆਂ ਨੇ ਤੇ ਜਿਨ੍ਹਾਂ ਦੇ ਵਿਚ ਮਾਨਸਿਕ ਸਿਹਤ ਅਤੇ ਪੈਕੇਜ ਵੀ ਸ਼ਾਮਲ ਨੇ। CM ਦੀ ਯੋਗਸ਼ਾਲਾ ਬਣੇਗੀ ਮਾਨਸਿਕ ਸਕੂਨ ਦਾ ਕਹਿੰਦੇ ਜ਼ਰੀਆ। ਰੋਜ਼ਾਨਾ ਦੀ ਭੱਜ ਦੌੜ ਅਤੇ ਤਣਾਅਪੂਰਨ ਜ਼ਿੰਦਗੀ ਨੂੰ ਮਾਨਸਿਕ ਬਿਮਾਰੀਆਂ ਦੀ ਜੜ ਦਸਿਆ ਡਾ ਸਿੰਘ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ CM ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਯੋਗ ਦੇ ਵੱਲ ਪ੍ਰੇਰਿਤ ਕਰ ਰਹੀ ਹੈ ਤੇ ਯੋਗ ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਤੇ ਤੰਦਰੁਸਤ ਜੀਵਨ ਦੇ ਲਈ ਇਕ ਅਚੂਕ ਹਥਿਆਰ ਹੈ। ਜੇਕਰ ਮਨ ਸ਼ਾਂਤ ਹੋਵੇਗਾ ਤਾਂ ਹੀ ਦਿਲ ਵੀ ਕਹਿੰਦੇ ਆ ਸਿਹਤਮੰਦ ਰਹੇਗਾ ਤੇ ਇਸੇ ਰਸਤੇ ਅਤੇ ਰੰਗਲਾ ਤੇ ਸਿਹਤਮੰਦ ਪੰਜਾਬ ਸਿਰਜ ਸਕਾਂਗੇ। ਸਟੇਟ ਹੈਲਥ ਏਜੰਸੀ ਜਿਹੜੀ ਹੈ SHA ਦੇ ਅੰਕੜਿਆਂ ਮੁਤਾਬਕ ਹੁਣ ਤੱਕ ਪੰਜਾਬ ਦੇ 457 ਮਰੀਜ਼ ਇਸ ਯੋਜਨਾ ਦੇ ਤਹਿਤ 55 ਲੱਖ ਰੁਪਏ ਦਾ ਕਹਿੰਦੇ ਮੁਫ਼ਤ ਇਲਾਜ ਕਰਵਾ ਵੀ ਚੁੱਕੇ ਐ। 18 ਤੋਂ ਅਸੀਂ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਜੀ ਇਹ ਯੋਜਨਾ ਜਿਹੜੀ ਚੱਲੀ ਆ, ਪਰ 457 ਲੋਕ ਇਹਦਾ ਇਲਾਜ ਕਰਾ ਵੀ ਚੁੱਕੇ ਐ। 18 ਤੋਂ 45 ਸਾਲ ਦੇ ਨੌਜਵਾਨ ਸਭ ਤੋਂ ਵੱਧ ਨਿਸ਼ਾਨੇ ਦੇ ਉੱਤੇ ਮਾਹਰਾਂ ਦੀ ਚਿੰਤਾ ਦੱਸੀ ਹੈ। ਸਿਵਲ ਹਸਪਤਾਲ ਬਰਨਾਲਾ ਦੇ ਮਾਨਸਿਕ ਰੋਗਾਂ ਦੇ ਮਾਹਰ ਡਾ ਗਗਨਦੀਪ ਸੇਖੋ ਉਨ੍ਹਾਂ ਨੇ ਦਸਿਆ ਕਿ ਹੁਣ ਸਮਾਜ ਦੇ ਵਿਚ ਮਾਨਸਿਕ ਸਿਹਤ ਪ੍ਰਤੀ ਸੋਚ ਬਦਲ ਰਹੀ ਹੈ, ਲੋਕ ਇਸ ਨੂੰ ਜਿਹੜਾ ਆਮ ਬਿਮਾਰੀ ਵਾਂਗ ਦੇਖਣ ਲੱਗੇ ਨੇ। ਨੌਜਵਾਨ ਪੀੜ੍ਹੀ ਦੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਡਾ ਸੇਖੋ ਉਨ੍ਹਾਂ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਦੇ ਲੋਕ ਇਸ ਦੀ ਲਪੇਟ ਦੇ ਵਿਚ ਸਭ ਤੋਂ ਵੱਧ ਆ ਰਹੇ ਨੇ। ਪੜ੍ਹਾਈ ਦਾ ਬੋਝ, ਨੌਕਰੀ ਦੀ ਅਸੁਰੱਖਿਆ, ਆਰਥਿਕ ਤੰਗੀ, ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ, ਪਰਿਵਾਰਕ ਸਾਥ ਦੀ ਕਮੀ ਇਸ ਦੇ ਮੁੱਖ ਕਾਰਨ ਨੇ ਤੇ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਮੋਬਾਈਲ ਸਕਰੀਨਾਂ ਦੇ ਨਾਲ ਚਿਪਕੇ ਰਹਿਣਾ, ਆਪਸੀ ਗੱਲਬਾਤ ਘਟਣ ਦੇ ਕਾਰਨ ਨੌਜਵਾਨ ਆਪਣੇ ਉਤਪਾਦਕ ਸਾਲਾਂ ਦੇ ਵਿਚ ਹੀ ਮਾਨਸਿਕ ਸੰਤੁਲਨ ਗੁਆ ਰਹੇ ਨੇ, ਜਿਸ ਦੇ ਲਈ ਸਹੀ ਸਮੇਂ ਦੇ ਉਤੇ ਕੌਂਸਲਿੰਗ ਅਤੇ ਡਾਕਟਰੀ ਸਲਾਹ ਬੇਹੱਦ ਜ਼ਰੂਰੀ ਹੈ। ਦੂਸਰੇ ਪਾਸੇ ਵਿਧਾਨ ਸਭਾ ਇਲੈਕਸ਼ਨ, ਪੰਜਾਬ ਸਣੇ 5 ਸੂਬਿਆਂ ਦੇ ਵਿਚ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ਦੇ ਉਤੇ ਹੋਣਗੀਆਂ, ਇਹ ਵੀ ਜਿਹੜੀ ਆ ਗਈ ਹੈ ਖ਼ਬਰ। ਪੰਜਾਬ ਸਮੇਤ 5 ਸੂਬਿਆਂ ਦੇ ਵਿਚ 2027 ਦੇ ਪਹਿਲੇ 6 ਮਹੀਨਿਆਂ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ਦੇ ਉਤੇ ਹੀ ਹੋਣਗੀਆਂ ਤੇ ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੰਮ ਦੇ ਵਿਚ ਟਕਰਾਅ ਤੋਂ ਬਚਣ ਦੇ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਜਿਹੜੀ ਸੰਭਾਵਨਾ ਵੀ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਚੋਣਾਂ ਜਿਹੜੀਆਂ ਨੇ ਅਗੇਤੀਆਂ ਕਰਵਾਉਣ ਦੀ ਹਾਲ ਹੀ ਘੜੀ ਜਿਹੜੀ ਹੈ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ਦੇ ਉੱਤੇ ਹੀ ਹੋਣਗੀਆਂ ਤੇ ਸਿਆਸੀ ਪਾਰਟੀਆਂ ਦੇ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਦੇ ਲਈ ਕਹਿੰਦੇ ਕਾਫੀ ਸਮਾਂ ਹੋਏਗਾ। ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਦੇ ਵਿਚ ਵਿਧਾਨ ਸਭਾ ਚੋਣਾਂ ਫਰਵਰੀ ਮਾਰਚ 2027 ਦੇ ਦੌਰਾਨ ਹੋਣੀਆਂ। ਮਰਦਮਸ਼ੁਮਾਰੀ ਦਾ ਦੂਜਾ ਗੇੜ ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ ਪਹਿਲਾਂ ਹੋ ਸਕਦਾ ਹੈ। ਮਰਦਮਸ਼ੁਮਾਰੀ ਦਾ ਦੂਜਾ ਗੇੜ ਫਰਵਰੀ 2027 ਦੇ ਵਿਚ ਹੋਣਾ ਹੈ। ਇਸ ਦੇ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿਚ ਸਮਾਜਿਕ, ਆਰਥਿਕ, ਸਭਿਆਚਾਰਕ, ਪ੍ਰਵਾਸ ਅਤੇ ਜਾਤੀ ਦੀ ਗਿਣਤੀ ਕੀਤੀ ਹੋਵੇਗੀ। ਮਰਦਮਸ਼ੁਮਾਰੀ ਦਾ ਪਹਿਲਾ ਗੇੜ ਜਿਸ ਦੇ ਵਿਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਗਿਣਤੀ ਸ਼ਾਮਲ ਹੈ ਅਪ੍ਰੈਲ ਤੋਂ ਜਾਰੀ ਹੈ।
ਜੋ ਸਤੰਬਰ 2026 ਤੱਕ ਚੱਲੇ।

ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦਾ ਹੈ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੜ ਦਿੱਤੀਆਂ ਨੇ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਤੇ ਉਸਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੀ ਕਮਾਨ ਸੌਂਪੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲਗਾਤਾਰ ਪੰਜਾਬ ਦੇ ਵਿਚ ਰੈਲੀਆਂ ਤੇ ਇਕੱਠ ਕੀਤੇ ਜਾ ਰਹੇ ਹਨ। ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਵਿਚ ਵੀ ਹੋਰਨਾਂ ਸੂਬਿਆਂ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕ ਜਾਂ ਲੋਕਾਂ ਦੀ ਪਾਰਟੀ ਹੈ ਤੇ ਉਸਨੇ ਲੋਕਾਂ ਦੀ ਭਲਾਈ ਦੇ ਲਈ ਕਈ ਸਕੀਮਾਂ ਚਲਾਈਆਂ ਨੇ ਤੇ ਉਧਰ ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਉਸਦਾ ਪ੍ਰਦਰਸ਼ਨ ਬਿਹਤਰ ਰਹੇਗਾ ਤੇ ਉਹ ਸੱਤਾ ਦੇ ਉਤੇ ਕਾਬਜ ਹੋਵੇਗੀ। ਦੂਸਰੇ ਪਾਸੇ ਬੀਜੇਪੀ ਦਾ ਪੰਜਾਬ ਮਿਸ਼ਨ RSS ਨੇ ਚੰਡੀਗੜ੍ਹ ਦੇ ਵਿਚ ਬਣਾਈ ਵਿਸ਼ੇਸ਼ ਰਣਨੀਤੀ ਹੈ, ਸਫਲਤਾ ਦੀ ਉਮੀਦ ਜਤਾਈ ਹੈ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਵੀ ਹੋਈ ਚਰਚਾ ਹੈ। ਸੱਤਾਧਾਰੀ ਭਾਜਪਾ ਦੀ ਜਿਹੜੀ ਹੈ ਮੂਲ ਸੰਸਥਾ ਰਾਸ਼ਟਰੀ ਸਵੈ ਸੇਵਕ ਸੰਘ RSS ਨੇ ਮੰਗਲਵਾਰ ਨੂੰ ਕੱਲ ਬੀਤੇ ਚ ਪੰਜਾਬ ਚੋਣਾਂ ਨੂੰ ਲੈ ਕੇ ਇਕ ਮੈਰਾਥਨ ਰਣਨੀਤੀ ਮੀਟਿੰਗ ਕੀਤੀ ਹੈ ਤੇ ਭਗਵੇਂ ਕਾਡਰ ਨੂੰ ਵੀ ਕਿਹਾ ਕਿ ਉਹ ਉਸੇ ਵਿਸ਼ਵਾਸ ਦੇ ਨਾਲ ਅੱਗੇ ਵਧਣ ਜਿਵੇਂ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਦੇ ਵਿਚ ਵਧੇ ਨੇ। ਚੰਡੀਗੜ੍ਹ ਦੇ ਵਿਚ ਹੋਈ 8 ਘੰਟੇ ਦੀ ਇਸ ਮੀਟਿੰਗ ਦੀ ਅਗਵਾਈ RSS ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਜੋ ਕਿ ਸੰਘ ਦੇ ਤੀਜੇ ਸਭ ਤੋਂ ਉੱਚੇ ਕੌਮੀ ਅਹੁਦੇਦਾਰ ਨੇ ਭਾਜਪਾ ਦੇ ਜਨਰਲ ਸਕੱਤਰ ਸੰਗਠਨ BL ਸੰਤੋਸ਼ ਨੇ ਕੀਤੀ ਹੈ। ਇਸ ਦੇ ਵਿਚ ਚੋਟੀ ਦੇ ਸੰਘ ਨੇਤਾਵਾਂ ਨੇ ਪੰਜਾਬ ਦੇ ਵਿਚ RSS ਦੇ ਫਰੰਟਲ ਸੰਗਠਨਾਂ ਦੇ ਪ੍ਰਧਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਭਾਜਪਾ ਨੇਤਾਵਾਂ ਨੂੰ ਵੀ ਇਸ ਦੇ ਵਿਚ ਸੱਦਿਆ ਗਿਆ ਸੀ। ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ ਮਹਿਲਾਵਾਂ ਨੌਜਵਾਨਾਂ ਡੇਰਿਆਂ ਅਨੁਸੂਚਿਤ ਜਾਤੀਆਂ OBC ਅਤੇ ਰਾਜ ਦੇ ਹੋਰ ਪ੍ਰਭਾਵਸ਼ਾਲੀ ਭਾਈਚਾਰਿਆਂ ਸਮੇਤ ਵੱਖ ਵੱਖ ਵਰਗਾਂ ਤੱਕ ਪਹੁੰਚ ਬਣਾਉਣ ਦੇ ਲਈ ਜਿਹੜਾ ਸਮਰਪਿਤ ਗਰੁੱਪ ਬਣਾਉਣ ਦਾ ਫੈਸਲਾ ਕੀਤਾ। ਗਰੁੱਪ ਤਾਂ ਇਨ੍ਹਾਂ ਦੇ ਪਹਿਲਾਂ ਹੀ ਬਣੇ, ਅੰਦਰ ਖਾਤੇ ਰਿਪੋਰਟ ਲੈਂਦੇ ਰਹਿੰਦੇ ਐ, ਬਹੁਤ ਚੁੱਪ ਚਪੀਤੇ ਕੰਮ ਕਰਦੇ ਇਹ। ਟ੍ਰਿਬਿਊਨ ਸਮੂਹ ਨੂੰ ਪਤਾ ਲੱਗਿਆ ਕਿ ਸੰਘ ਨੇ ਸਰਹੱਦੀ ਰਾਜ ਦੇ ਵਿਚ ਪੈਠ ਬਣਾਉਣ ਦੀ ਜਿਹੜੀ ਉਮੀਦ ਜਤਾਈ ਹੈ ਤੇ ਭਾਜਪਾ ਸਮੇਤ ਹੋਰ ਸੰਗਠਨਾਂ ਨੂੰ ਪੂਰੀ ਤਾਕਤ ਦੇ ਨਾਲ ਤਿਆਰ ਰਹਿਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਧਾਰਮਿਕ ਤਬਦੀਲੀਆਂ, ਕਾਨੂੰਨ ਵਿਵਸਥਾ, ਨਸ਼ਾ, ਆਰਥਿਕ ਸੰਕਟ ਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਖਤਰਿਆਂ ਨੂੰ ਚੋਣਾਂ ਦੇ ਮੁੱਖ ਮੁੱਦਿਆਂ ਵਜੋਂ ਪਛਾਣਿਆ ਗਿਆ। RSS ਨੇ ਪੰਜਾਬ ਕਾਡਰ ਨੂੰ ਇਹ ਵੀ ਜਿਹੜਾ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਉਨ੍ਹਾਂ ਆਦੇਸ਼ਾਂ ਦੇ ਜ਼ਮੀਨੀ ਪ੍ਰਭਾਵ ਦਾ ਮੁਲਾਂਕਣ ਕਰਨ ਜਿਸ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ। ਮੀਟਿੰਗ ਦੇ ਵਿਚ ਭਾਜਪਾ ਦੀ ਨੁਮਾਇੰਦਗੀ ਪੰਜਾਬ ਯੂਨਿਟ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਕੀਤੀ ਹੈ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਜਪਾ ਪੰਜਾਬ ਪੰਜਾਬ ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ, ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਸੀਨੀਅਰ ਨੇਤਾ ਸ਼ਵੇਤ ਮਲਿਕ ਨੇ ਕੀਤੀ ਹੈ ਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਅਤੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਨਰਿੰਦਰ ਰੈਣਾ ਵੀ ਜਿਹੜੇ ਉਥੇ ਹਾਜ਼ਰ ਸਨ। RSS ਵੱਲੋਂ ਭਾਜਪਾ ਪੰਜਾਬ ਦੇ ਸੰਗਠਨਾਤਮਕ ਸਕੱਤਰ ਮੰਤਰੀ ਸ੍ਰੀ ਨਿਵਾਸ ਸੂਲੂ ਅਤੇ ਸੀਨੀਅਰ ਸੰਘ ਅਹੁਦੇਦਾਰ ਸੋਦਾਨ ਸਿੰਘ ਨੇ ਵੀ ਭਾਗ ਦੇ ਵਿਚ ਲਿਆ। ਸੂਤਰਾਂ ਨੇ ਟ੍ਰਿਬਿਊਨ ਨੂੰ ਦਸਿਆ ਕਿ ਭਾਜਪਾ ਦੀ ਮੌਜੂਦਾ ਚੋਣ ਸਥਿਤੀ ਦੇ ਬਾਰੇ RSS ਦੇ ਪ੍ਰਮੁੱਖ ਸੰਗਠਨਾਂ ਦੇ ਨਾਲ ਬਾਰੀਕੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਨੇ 2024 ਦੀਆਂ ਲੋਕ ਸਭਾ ਚੋਣਾਂ ਚ ਪੰਜਾਬ ਦੇ ਵਿਚ 19% ਵੋਟ ਹਾਸਲ ਕੀਤੀ ਸੀ। ਮੀਟਿੰਗ ਦੇ ਵਿਚ ਹਿੱਸਾ ਲੈਣ ਵਾਲੇ ਇਕ ਨੇਤਾ ਨੇ ਕਿਹਾ ਕਿ ਸਾਰਿਆਂ ਨੇ ਸਹਿਮਤੀ ਜਤਾਈ ਹੈ ਕਿ ਵੱਖ ਵੱਖ ਵਰਗਾਂ ਤੱਕ ਪਹੁੰਚਣਾ ਜਿਹੜਾ ਬਣਾਉਣਾ ਜ਼ਰੂਰੀ ਹੈ। ਭਾਜਪਾ ਲੋਕ ਸਭਾ ਚੋਣਾਂ ਦੇ ਵਿਚ ਪ੍ਰਾਪਤ 19% ਵੋਟਾਂ ਤੋਂ ਅੱਗੇ ਆਪਣਾ ਆਧਾਰ ਵਧਾਏਗੀ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿਚ 9.63% ਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ 6.60% ਵੋਟ ਸ਼ੇਅਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਚ 18.56% ਤੱਕ ਪਹੁੰਚਣ ਦੇ ਭਾਜਪਾ ਦੇ ਸੁਧਾਰ ਦੇ ਹਵਾਲੇ ਦਿੱਤੇ ਗਏ ਹੈ। RSS ਨੇਤਾਵਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਸੰਘ ਪਰਿਵਾਰ ਜਿਹੜਾ RSS ਭਾਜਪਾ ਤੇ ਭੈਣ ਸੰਗਠਨਾਂ ਨੇ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਵਰਗੇ ਔਖੇ ਰਾਜਾਂ ਦੇ ਵਿਚ ਚੋਣਾਂ ਦੇ ਵਿਚ ਸਫਲਤਾ ਹਾਸਲ ਕੀਤੀ ਹੈ। ਮੀਟਿੰਗ ਦੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿਚ ਵੀ ਉਮੀਦ ਹੈ ਤੇ ਸਮੂਹਿਕ ਯਤਨਾਂ ਤੇ ਏਕਤਾ ਦੇ ਉਤੇ ਜ਼ੋਰ ਵੀ ਦਿੱਤਾ ਗਿਆ। ਅੱਜ ਮੀਟਿੰਗ ਦੇ ਵਿਚ ਸ਼ਾਮਲ ਹੋਣ ਵਾਲੇ ਤੇ RSS ਦੇ ਸੰਗਠਨਾਂ ਚ ਭਾਰਤੀ ਕਿਸਾਨ ਸੰਘ, ਵਿਸ਼ਵ ਹਿੰਦੂ ਪਰਿਸ਼ਦ, ਭਾਰਤੀ ਮਜ਼ਦੂਰ ਸੰਘ, AVVP, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰੀ ਸਿੱਖ ਸੰਗਤ ਸ਼ਾਮਲ ਸਨ।
ਕੁਝ ਭਾਜਪਾ ਨੇਤਾਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਵੀ ਵਕਾਲਤ ਕਰ ਦਿੱਤੀ ਗਈ ਹੈ। ਅੱਜ RSS ਦੇ ਨਾਲ ਹੋਈ ਮੀਟਿੰਗ ਦੇ ਵਿਚ ਭਾਜਪਾ ਦੇ ਇਕ ਵਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਵਕਾਲਤ ਕੀਤੀ ਹੈ। ਇਸ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਾਰਟੀ ਨੂੰ ਰਾਜ ਦੀਆਂ ਸਾਰੀਆਂ 117 ਸੀਟਾਂ ਦੇ ਉਤੇ ਚੋਣ ਲੜਨ ਦੀ ਤਿਆਰੀ ਕਰਨ ਦੇ ਲਈ ਵੀ ਕਿਹਾ ਹੈ। ਅਗਲੀ ਖਬਰ ਵੱਲ ਵਧੀਏ ਤੇ ਪੰਜਾਬ ਦੇ ਵਿਚ ਵੀ ਦਿੱਲੀ ਵਾਂਗ ਹਾਰੇਗੀ ਆਪ। ਸੰਬਿਤ ਪਾਤਰਾ ਜਿਹੜੇ ਨੇ ਰਿਮੋਟ ਕੰਟਰੋਲ ਜ਼ਰੀਏ ਜਿਹੜਾ ਪੰਜਾਬ ਨੂੰ ਚਲਾ ਰਹੇ ਨੇ ਅਰਵਿੰਦ ਕੇਜਰੀਵਾਲ, ਭਾਜਪਾ ਆਗੂ ਦਾ ਜਿਹੜਾ ਇਹ ਦਾਅਵਾ ਹੈ। ਮੋਦੀ ਸਰਕਾਰ ਦੇ 12 ਸਾਲਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਨੇ ਗਿਣਾਈਆਂ ਨੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਤੇ ਜਗਨਨਾਥ ਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿਚ ਹੈ। ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਵਿਚ ਵੀ ਆਪ ਦੀ ਜਿਹੜੀ ਹੈ ਸਥਿਤੀ ਕਮਜ਼ੋਰ ਹੋ ਰਹੀ ਹੈ। 2027 ਦੀਆਂ ਚੋਣਾਂ ਦੇ ਵਿਚ ਲੋਕ ਭਾਜਪਾ ਨੂੰ ਜਿਹੜਾ ਮੌਕਾ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਵੀਡੀਓ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿਚ ਪਾਤਰਾ ਨੇ ਇਸ ਨੂੰ ਗੰਭੀਰ ਅਤੇ ਸ਼ਰਮਨਾਕ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਕਰਵਾਈ ਗਈ ਜਾਂਚ ਦੇ ਵਿਚ ਵੀਡੀਓ ਨੂੰ ਅਸਲੀ ਦਸਿਆ ਗਿਆ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰੇ ਦੇਸ਼ ਦੇ ਵਿਚ ਸਨਮਾਨ ਹੈ ਤੇ ਉਨ੍ਹਾਂ ਨੇ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਦੇ ਬਾਰੇ ਪਾਤਰਾ ਨੇ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿਚ ਮਜ਼ਬੂਤ ਬਣੀ ਹੋਈ ਹੈ। G7 ਦੀ ਗੱਲ ਕਰਦੇ ਹਾਂ, ਮੋਦੀ ਸਾਹਿਬ ਪੂਰੀ ਮਜ਼ਬੂਤੀ ਦੇ ਨਾਲ ਆਪਣੇ ਇਟਲੀ ਵਾਲੀ ਦੇ ਨਾਲ ਪੂਰੇ ਮਤਲਬ ਕਿ ਐਨ ਖੁਸ਼ ਨੇ। ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੁੱਛੇ ਸਵਾਲ ਦੇ ਉਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਦੇ ਵਿਚ ਸਿੱਖ ਕੌਮ ਤੇ ਪੰਜਾਬ ਦੇ ਲਈ ਵਿਸ਼ੇਸ਼ ਸਤਿਕਾਰ ਹੈ ਤੇ ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਮਾਮਲੇ ਦੇ ਉਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਭਾਵਿਤ ਗੱਠਜੋੜ ਦੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੀ ਕਰੇਗੀ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਦੇ ਵਿਚ ਭਾਜਪਾ ਦੇ ਜਿਹੜੇ ਨੇ ਆਗੂ ਤੇ ਵਰਕਰ ਵੀ ਮੌਜੂਦ ਸਨ। ਸੰਬਿਤ ਪਾਤਰਾ ਉਨ੍ਹਾਂ ਮੋਦੀ ਹੁਣਾਂ ਦੇ ਜਿਹੜੇ ਗੁਣ ਗਾਏ ਨੇ ਤੇ ਸਰਕਾਰ ਦੇ 12 ਸਾਲੇ ਪੂਰੇ ਹੋਣ ਦੇ ਉਤੇ ਮੌਕੇ ਦੇ ਉਤੇ ਕਰਵਾਏ ਪ੍ਰੋਗਰਾਮ ਦੇ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਵਾਈਆਂ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਿੱਲੀ ਵੰਦੇ ਭਾਰਤ ਰੇਲ ਸੇਵਾ, ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਜੁੜੇ ਰੇਲਵੇ ਸਟੇਸ਼ਨਾਂ ਦੇ ਆਧੁਨਿਕਰਨ, ਮੁਹਾਲੀ ਦੇ ਵਿਚ ਸੈਮੀ ਕੰਡਕਟਰ ਪ੍ਰੋਜੈਕਟ ਦੇ ਵਿਸਤਾਰ ਅਤੇ ਸ੍ਰੀ ਅਨੰਦਪੁਰ ਸਾਹਿਬ ਉਨਾ 4 ਮਾਰਗੀ ਸੜਕ ਪ੍ਰੋਜੈਕਟ ਵਰਗੇ ਵਿਕਾਸ ਕਾਰਜ ਦਾ ਸਿਹਰਾ ਮੋਦੀ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਿਸਾਨ ਸਨਮਾਨ ਨਿਧੀ, ਮੁਫ਼ਤ ਰਾਸ਼ਨ ਯੋਜਨਾ, ਗਰੀਬ ਭਲਾਈ ਸਕੀਮਾਂ ਰਾਹੀਂ ਜਿਹੜਾ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਤੇ ਮੋਦੀ ਸਰਕਾਰ ਦੀਆਂ ਇਨ੍ਹਾਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਭਾਜਪਾ ਆਗੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਦੇ ਨਾਲ ਰੂਬਰੂ ਹੋ ਰਹੇ ਨੇ। ਦੂਸਰੇ ਪਾਸੇ ਉਤਰਾਖੰਡ ਕਲੈਸ਼ ਹੋਇਆ, ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹੈ ਵੱਲੋਂ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ। ਕਰਨ ਪ੍ਰਯਾਗ ਦੇ ਵਿਚ 5 ਪੁਲੀਆਂ ਨੇੜੇ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਇਕ ਸਮੂਹ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਦੇ ਵਿਚ ਇਕ ਸ਼ਰਧਾਲੂ ਸਮੇਤ 5 ਵਿਅਕਤੀ ਜ਼ਖਮੀ ਹੋਏ ਨੇ। ਇਸ ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਵੀ ਵਾਇਰਲ ਹੋਈ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਦੇ ਵਿਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਨੈਸ਼ਨਲ ਹਾਈਵੇ NH07 ਨੂੰ 4 ਘੰਟਿਆਂ ਤੱਕ ਜਾਮ ਰੱਖਿਆ ਤੇ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਖਲ ਦੇ ਕੇ ਜਿਹੜਾ ਸਥਿਤੀ ਨੂੰ ਸ਼ਾਂਤ ਕੀਤਾ ਹੈ। ਦੂਸਰੇ ਪਾਸੇ ਆਪਣੇ ਜਿਹੜੇ ਨੇ ਉਧਵ ਠਾਕਰੇ, ਸ਼ਿਵ ਸੈਨਾ ਮਹਾਰਾਸ਼ਟਰ ਦੀ ਗੱਲ ਕਰੀਏ, ਉਧਵ ਠਾਕਰੇ ਜਿਹੜੇ ਨੇ ਉਨ੍ਹਾਂ ਦੀ ਪਾਰਟੀ ਦੇ ਵਿਚ ਬਗਾਵਤ ਹੋ ਗਈ ਹੈ। 9 ਦੇ ਵਿਚੋਂ 6 ਸੰਸਦ ਮੈਂਬਰਾਂ ਨੇ ਕਿਨਾਰਾ ਕੀਤਾ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਪ੍ਰੈਸ ਕਾਨਫਰੰਸ ਦੇ ਵਿਚ ਬਾਗੀਆਂ ਨੂੰ ਗਾਲਾਂ ਵੀ ਕੱਢੀਆਂ ਨੇ। ਸੰਸਦ ਮੈਂਬਰਾਂ ਨੂੰ 50-50 ਕਰੋੜ ਦਾ ਜਿਹੜਾ ਆਫਰ ਤੇ ਅਫਰਾ ਦੇਣੇ ਨੇ, ਵੈਸੇ ਇੰਨਾ ਪੈਸਾ ਦੇ ਕੇ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਉਣ ਦਾ ਵੀ ਦਾਅਵਾ ਕੀਤਾ ਗਿਆ। ਉਧਵ ਠਾਕਰੇ ਵੱਲੋਂ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਅਤੇ 18 ਜੂਨ ਨੂੰ ਦਿੱਲੀ ਦੇ ਵਿਚ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ। ਮਹਾਰਾਸ਼ਟਰ ਦੇ ਵਿਚ ਉਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੂੰ ਇਕ ਹੋਰ ਬਹੁਤ ਵੱਡਾ ਝਟਕਾ ਲੱਗਿਆ ਜਿੱਥੇ ਪਾਰਟੀ ਦੇ 9 ਦੇ ਵਿਚੋਂ 6 ਲੋਕ ਸਭਾ ਸੰਸਦ ਮੈਂਬਰ ਨੇ ਜਿਹੜਾ ਬਗਾਵਤ ਕਰ ਦਿੱਤੀ ਹੈ।
ਜਾਣਕਾਰੀ ਦੇ ਮੁਤਾਬਕ ਇਨ੍ਹਾਂ 6 ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਿਚ ਸ਼ਾਮਲ ਹੋਣ ਲਈ ਬੁੱਧਵਾਰ ਸਵੇਰੇ 9:30 ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਚਿੱਠੀ ਭੇਜੀ ਹੈ। ਦਸਿਆ ਜਾ ਰਿਹਾ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਦੇ ਵਿਚ ਨਾਗੇਸ਼ ਪਾਟਿਲ ਆਸਟਿਕਰ ਤੇ ਸੰਜੇ ਦੀਨਾ ਪਾਟਿਲ ਦੇ ਨਾਮ ਸ਼ਾਮਲ ਨੇ ਤੇ ਹਾਲਾਂਕਿ ਸੰਜੇ ਦੀਨਾ ਪਾਟਿਲ ਨੇ ਪਹਿਲਾਂ ਪਾਰਟੀ ਛੱਡਣ ਦੀਆਂ ਅਫਵਾਹਾਂ ਨੂੰ ਗਲਤ ਦੱਸਦੇ ਹੋਏ ਕਿਹਾ ਸੀ ਕਿ ਉਧਵ ਠਾਕਰੇ ਦੇ ਨਾਲ ਹਨ ਤੇ ਇਸੇ ਪਾਰਟੀ ਦੇ ਵਿਚ ਰਹਿਣਗੇ। ਇਸ ਬਗਾਵਤ ਤੋਂ ਬਾਅਦ ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਿੱਲੀ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ। ਬਾਅਦ ਦੇ ਵਿਚ ਜਦੋਂ ਮੀਡੀਆ ਨੇ ਇਸ ਦੇ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਦੇ ਵਿਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਨੇ। ਸ਼ਿਵ ਸੈਨਾ ਦੇ ਵਿਚ 4 ਸਾਲਾਂ ਦੇ ਅੰਦਰ ਇਹ ਦੂਜਾ ਜਿਹੜਾ ਵੱਡਾ ਪਾੜਾ ਦਿਖ ਰਿਹਾ ਹੈ। ਇਸ ਤੋਂ ਪਹਿਲਾਂ ਜੂਨ 2022 ਦੇ ਵਿਚ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿਚ 39 ਵਿਧਾਇਕ ਪਾਰਟੀ ਤੋਂ ਵੱਖ ਹੋ ਗਏ ਸਨ, ਜਿਸ ਦੇ ਕਾਰਨ ਉਧਵ ਠਾਕਰੇ ਦੀ ਸਰਕਾਰ ਡਿੱਗ ਗਈ ਸੀ ਤੇ ਬਾਅਦ ਦੇ ਵਿਚ ਸ਼ਿੰਦੇ ਗੁੱਟ ਨੂੰ ਹੀ ਅਸਲੀ ਸ਼ਿਵ ਸੈਨਾ ਦਾ ਨਾਮ ਅਤੇ ਧਨੁਸ਼ ਬਾਣ ਦਾ ਜਿਹੜਾ ਸੀ ਚੋਣ ਨਿਸ਼ਾਨ ਮਿਲਿਆ ਸੀ। ਦੂਸਰੇ ਪਾਸੇ ਅਸੀਂ ਸਭ ਤੋਂ ਮਸ਼ਹੂਰ ਜੋੜੀ ਆ G7 ਸੰਮੇਲਨ ਮੋਦੀ ਨੂੰ ਮੈਲੋਨੀ ਨੇ ਕੀਤੀ ਹੈ ਟਿੱਪਣੀ ਤੇ ਮੈਡੋਲੀ ਜਿਹੜੀ ਹੋ ਗਈ ਹੈ ਮਹਿੰਗੀ। ਇੰਟਰਨੈਟ ਦੇ ਉਤੇ ਮੈਲੋਡੀ ਮੁੜ ਟ੍ਰੈਂਡਿੰਗ ਦੇ ਵਿਚ ਆ ਗਈ ਹੈ। G7 ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਵਿਚਕਾਰ ਹੋਈ ਇਕ ਸੰਖੇਪ ਪਰ ਖੁਸ਼ਗਵਾਰ ਗੱਲਬਾਤ ਨੇ ਸੋਸ਼ਲ ਮੀਡੀਆ ਨੂੰ ਇਕ ਵਾਰ ਫਿਰ ਗਰਮਾ ਦਿੱਤਾ, ਜਿਸ ਨੇ ਪਿਛਲੇ ਕੁਝ ਸਾਲਾਂ ਦੇ ਵਿਚ ਇੰਟਰਨੈਟ ਦੇ ਉਤੇ ਵਾਇਰਲ ਮੈਲੋਡੀ ਰੁਝਾਨ ਨੂੰ ਮੁੜ ਸੁਰਜੀਤ ਕਰ ਦਿੱਤਾ। ਜਿਵੇਂ ਹੀ G7 ਦੇਸ਼ਾਂ ਦੇ ਆਗੂ ਸਮੂਹਿਕ ਤਸਵੀਰ ਦੇ ਲਈ ਇਕੱਠੇ ਹੁੰਦੇ ਐ, ਪ੍ਰਧਾਨ ਮੰਤਰੀ ਮੋਦੀ ਅਤੇ ਮੈਲੋਨੀ ਨੇ ਨਿੱਘ ਜੜੇ ਨਾਲ ਇਕ ਦੂਜੇ ਦੇ ਨਾਲ ਸਵਾਗਤ ਕੀਤਾ, ਕੁਝ ਸ਼ਬਦਾਂ ਦਾ ਆਦਾਨ ਪ੍ਰਦਾਨ ਕੀਤਾ ਤੇ ਆਨਲਾਈਨ ਵਿਆਪਕ ਤੌਰ ਦੇ ਉਤੇ ਸਾਂਝੀ ਕੀਤੀ ਗਈ ਇਕ ਵੀਡੀਓ ਦੇ ਵਿਚ ਪ੍ਰਧਾਨ ਮੰਤਰੀ ਮੋਦੀ ਸੋਸ਼ਲ ਮੀਡੀਆ ਦੇ ਉਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ ਐ, ਜਿਸ ਦੇ ਉਤੇ ਮੈਲੋਨੀ ਨੇ ਮਜ਼ਾਕ ਦੇ ਵਿਚ ਕਿਹਾ ਕਿ ਹਾਂ ਅਸੀਂ ਇੰਸਟਾਗ੍ਰਾਮ ਦੇ ਉਤੇ ਸਭ ਤੋਂ ਮਸ਼ਹੂਰ ਜੋੜਾ ਹਾਂ। ਇਸ ਟਿੱਪਣੀ ਨੇ ਤੁਰੰਤ ਮੈਲੋਡੀ ਦੇ ਕਰੇਜ਼ ਨੂੰ ਮੁੜ ਪਖਾ ਦਿੱਤਾ, ਜੋ ਕਿ ਮੋਦੀ ਅਤੇ ਮੈਲੋਨੀ ਦੇ ਨਾਮ ਨੂੰ ਮਿਲਾ ਕੇ ਬਣਿਆ ਇਕ ਖੇਡਿਆ ਮੇਲਿਆ ਸ਼ਬਦ ਹੈ, ਜਿਸ ਨੂੰ 2023 ਦੇ ਵਿਚ ਉਨ੍ਹਾਂ ਦੀਆਂ ਪਹਿਲੀਆਂ ਹਾਈ ਪ੍ਰੋਫਾਈਲ ਮੁਲਾਕਾਤਾਂ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਦੁਆਰਾ ਘੜਿਆ ਗਿਆ ਸੀ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਟਿਚਰਾਂ ਕਰਦੇ ਨਜ਼ਰ ਆਏ ਨੇ, ਕਹਿੰਦੇ ਕਿ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ। G7 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਬੈਠਦੇ ਨੇ ਕੁਰਸੀ ਦੇ ਉਤੇ ਤੇ ਔਰਤਾਂ ਨੂੰ ਟਿਚਰਾਂ ਕਰਦੇ ਨਜ਼ਰ ਆਏ ਨੇ। ਦੂਸਰੇ ਪਾਸੇ US ਇਰਾਨ ਸਮਝੌਤੇ ਦੀ ਦੋਚਿੱਤੀ ਦੇ ਵਿਚ ਸ਼ਰਤਾਂ ਨਾ ਮੰਨਣ ਦੇ ਉਤੇ ਮੁੜ ਬੰਬਾਰੀ ਕਰੇਗਾ ਟਰੰਪ, ਜਿਹੜੀ ਹੈ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕਾ ਤੇ ਇਰਾਨ ਵਿਚਾਲੇ ਹੋਣ ਵਾਲੇ ਸਮਝੌਤੇ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਹੋਇਆ ਸਮਝੌਤਾ ਹਾਲੇ ਪੂਰੀ ਤਰ੍ਹਾਂ ਅੰਤਮ ਨਹੀਂ ਹੋਇਆ। G7 ਸੰਮੇਲਨ ਦੇ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਦੇ ਨਾਲ ਮੁਲਾਕਾਤ ਸਮੇਂ ਟਰੰਪ ਨੇ ਕਿਹਾ ਕਿ ਇਸ ਵੇਲੇ ਦੋਵੇਂ ਦੇਸ਼ਾਂ ਵਿਚਕਾਰ ਸਿਰਫ ਇਕ ਮੈਮੋਰੰਡਮ ਆਫ਼ ਅੰਡਰਸਟੈਂਡਿੰਗ ਜਿਹੜੀ ਹੈ MOU ਹੋਇਆ ਤੇ ਅਜੇ ਕਈ ਮਹੱਤਵਪੂਰਨ ਗੱਲਾਂ ਦੇ ਉਤੇ ਸਹਿਮਤੀ ਬਣਨੀ ਬਾਕੀ ਹੈ। ਟਰੰਪ ਨੇ ਜਿਹੜਾ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਮਰੀਕਾ ਦੁਬਾਰਾ ਫੌਜੀ ਕਾਰਵਾਈ ਕਰ ਸਕਦਾ ਤੇ ਉਨ੍ਹਾਂ ਕਿਹਾ ਕਿ ਜੇ ਉਹ ਠੀਕ ਤਰੀਕੇ ਨਾਲ ਵਿਹਾਰ ਨਹੀਂ ਕਰਨਗੇ ਤਾਂ ਅਸੀਂ ਮੁੜ ਬੰਬਾਰੀ ਕਰਾਂਗੇ। ਇਕ ਪਾਸੇ ਸਮਝੌਤੇ ਦੀ ਗੱਲ ਹੋ ਰਹੀ ਹੈ ਤੇ ਦੂਸਰੇ ਪਾਸੇ ਉਹਦੇ ਉਤੇ ਧੌਂਸ ਜਮਾ ਰਿਹਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਹੋਏ ਸਮਝੌਤੇ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਭਰੋਸਾ ਵਧਿਆ ਤੇ ਇਸ ਦੇ ਸਕਾਰਾਤਮਕ ਅਸਰ ਵੀ ਜਿਹੜਾ ਦਿਖਾਈ ਦੇ ਰਹੇ ਨੇ। ਟਰੰਪ ਦੇ ਮੁਤਾਬਕ ਦੁਨੀਆਂ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਰਸਤਿਆਂ ਦੇ ਵਿਚ ਇਕ ਹਾਰਮੁਜ ਜਲਮਾਰਗ ਅਗਲੇ 1 ਜਾਂ 2 ਦਿਨਾਂ ਦੇ ਵਿਚ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ ਤੇ ਚਰਚਾ ਇਹ ਵੀ ਹੈ ਕਿ ਭਾਈ ਪਰਮਾਣੂ ਬੰਬ ਤਾਂ ਨਹੀਂ ਬਣਾਉਣ ਦਿੱਤਾ ਪਰ ਉਹਨੇ ਜਿਹੜਾ ਆਪਣਾ ਜੋ ਅਧਿਕਾਰ ਜਮਾ ਲਿਆ ਹਾਰਮੁਜ ਦੇ ਉਤੇ ਤੇ ਆਉਣ ਵਾਲੇ ਸਮੇਂ ਦੇ ਵਿਚ ਵੱਡਾ ਪੇ ਸਾਰੇ ਮੁਲਕਾਂ ਨੂੰ ਪੇ ਕਰਨਾ ਪਵੇਗਾ। ਸਮੁੰਦਰੀ ਰਸਤੇ ਦੇ ਉਤੇ ਜਹਾਜ਼ਾਂ ਦੀ ਆਵਾਜਾਈ ਹੌਲੀ ਹੌਲੀ ਮੁੜ ਆਮ ਹੋ ਰਹੀ ਹੈ ਤੇ ਜਿਸ ਦੇ ਨਾਲ ਵਿਸ਼ਵ ਵਪਾਰ ਤੇ ਤੇਲ ਸਪਲਾਈ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਦਰਮਿਆਨ ਇਰਾਨ ਨੇ ਇਜ਼ਰਾਈਲ ਦੇ ਉਤੇ ਵੀ ਗੰਭੀਰ ਦੋਸ਼ ਲਗਾਏ ਨੇ। ਇਰਾਨ ਦਾ ਕਹਿਣਾ ਹੈ ਕਿ ਲਿਬਨਾਨ ਦੇ ਵਿਚ ਅਮਰੀਕਾ ਦੀ ਮਦਦ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਇਜ਼ਰਾਈਲ ਨੇ 84 ਵਾਰ ਇਸ ਦੀ ਉਲੰਘਣਾ ਕੀਤੀ ਹੈ। ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਹਮਲੇ ਜਾਰੀ ਰਹੇ ਤਾਂ ਇਸ ਦਾ ਸਖ਼ਤ ਜਵਾਬ ਵੀ ਫਿਰ ਦਿੱਤਾ ਜਾਵੇਗਾ। ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਉਤੇ ਨਾਮ ਦੇ ਵਿਚੋਂ ਇੰਡੀਅਨ
ਓਸ਼ੀਅਨ ਦਾ ਜਿਹੜਾ ਹਵਾਲਾ ਹੀ ਹਟਾ ਦਿੱਤਾ। ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਨਾਮ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਤੇ ਇੰਡੀਅਨ ਓਸ਼ੀਅਨ ਹਿੰਦ ਮਹਾਸਾਗਰ ਦੇ ਹਵਾਲੇ ਨੂੰ ਹਟਾ ਦਿੱਤਾ। ਅਮਰੀਕੀ ਰੱਖਿਆ ਵਿਭਾਗ ਨੇ ਜਿਹੜਾ ਅੱਜ ਪੋਲੀਟੀਕਲ ਜਿਹੜਾ ਕਾਂਗਰਸ ਨੇ ਵੱਡੇ ਦੋਸ਼ ਲਾਏ ਨੇ ਇਹਦੇ ਵਿਚ ਸਵਾਲ ਖੜੇ ਕੀਤੇ ਐ। ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਯੂ ਐਸ ਇੰਡੋ ਪੈਸੇਫਿਕ ਕਮਾਂਡ ਜਿਹੜੀ ਐ ਅਧਿਕਾਰਤ ਤੌਰ ਦੇ ਉਤੇ ਆਪਣੇ ਅਸਲ ਨਾਮ ਯੂ ਐਸ ਪੈਸੇਫਿਕ ਕਮਾਂਡ ਜਿਹੜੀ ਐ ਦੇ ਉਤੇ ਵਾਪਸ ਪਰਤ ਜਾਵੇਗੀ। ਹਾਲਾਂਕਿ ਇਸ ਦੇ ਵਿਚ ਕਾਰਜਾਂ ਦੀ ਪ੍ਰਕਿਰਤੀ ਜਾਂ ਜਿੰਮੇਵਾਰੀ ਦੇ ਖੇਤਰ ਦੇ ਵਿਚ ਕੋਈ ਬਦਲਾਅ ਨਹੀਂ ਐ। ਭਾਰਤ ਦੀਆਂ ਸਿਰਫ ਨਾਮ ਬਦਲਿਆ, ਬਾਕੀ ਹੋਰ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਰਹੇਗਾ। ਭਾਰਤ ਦੀਆਂ ਫੌਜੀ ਤਾਕਤਾਂ ਜਿਹੜੀਆਂ ਨੇ ਹਵਾਈ ਦੇ ਵਿਚ ਸਥਿਤ ਯੂ ਐਸ ਪੈਕੋਮ ਦੇ ਨਾਲ ਨੇੜਿਓਂ ਕੰਮ ਕਰਦੀਆਂ ਤੇ ਕਾਰਵਾਈਆਂ ਕਰਦੀਆਂ ਹਨ। ਇਹ ਅਸਲ ਨਾਮ ਦੇ ਵੱਲ ਜਿਹੜਾ ਵਾਪਸੀ 8 ਸਾਲ ਬਾਅਦ ਹੋ ਰਹੀ ਹੈ, ਜਦੋਂ 2018 ਦੇ ਵਿਚ ਯੂ ਐਸ ਇੰਡੋ ਪੈਕੋਮ ਨਾਮ ਰੱਖਿਆ ਗਿਆ ਸੀ, ਜੋ ਕਿ ਪੈਟਾਗਨ ਲਈ ਭਾਰਤ ਦੇ ਵਧਦੇ ਮਹੱਤਵ ਨੂੰ ਦਰਸਾਉਣ ਵਾਲਾ ਇਕ ਵੱਡੇ ਪੱਧਰ ਦੇ ਉਤੇ ਪ੍ਰਤੀਕਾਤਮਕ ਜਿਹੜਾ ਕਦਮ ਸੀ। ਯੂ ਐਸ ਇੰਡੋ ਪੈਕੋਮ ਨਾਮ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ 2016 ਤੋਂ 2020 ਦਾ ਦੌਰਾਨ ਜਿਹੜਾ ਪਹਿਲੇ ਕਾਰਜਕਾਲ ਦੇ ਦੌਰਾਨ ਦਿੱਤਾ ਗਿਆ ਸੀ ਤੇ ਮਈ 2018 ਦੇ ਵਿਚ ਅਮਰੀਕੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਬਦਲਾਅ ਦਾ ਐਲਾਨ ਕਰਦੇ ਹੋਏ ਕਿਹਾ ਸੀਗਾ ਕਿ ਇਹ ਕਮਾਂਡ ਬਾਲੀਵੁੱਡ ਤੋਂ ਜਿਹੜਾ ਹਾਲੀਵੁੱਡ ਤੱਕ ਫੈਲੀ ਹੋਈ ਹੈ। ਯੂ ਐਸ ਪੈਕੋਮ ਆਪਣੀ ਜਿੰਮੇਵਾਰੀ ਦੇ ਖੇਤਰ ਨੂੰ ਪਰਿਭਾਸ਼ਿਤ ਕਰਦਾ ਜੋ ਸੰਯੁਕਤ ਰਾਜ ਦੇ ਪੱਛਮੀ ਤੱਟ ਤੋਂ ਲੈ ਕੇ ਭਾਰਤ ਦੀ ਪੱਛਮੀ ਸਰਹੱਦ ਤੱਕ ਫੈਲਿਆ ਹੋਇਆ। ਯੂ ਐਸ ਪੈਕੋਮ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਨਾਮ ਬਦਲਣ ਦੇ ਬਾਵਜੂਦ ਜਿੰਮੇਵਾਰੀ ਦਾ ਖੇਤਰ ਉਹੀ ਰਹੇਗਾ ਤੇ ਅੱਗੇ ਕਿਹਾ ਕਿ ਕਮਾਂਡ ਦਾ ਬੁਨਿਆਦੀ ਮਿਸ਼ਨ ਅਤੇ ਖੇਤਰੀ ਸਹਿਯੋਗੀਆਂ ਤੇ ਭਾਈਵਾਲਾਂ ਦੇ ਨਾਲ ਇਕ ਸੁਤੰਤਰ ਤੇ ਖੁੱਲੇ ਥੀਏਟਰ ਨੂੰ ਕਾਇਮ ਰੱਖਣ ਦੇ ਲਈ ਇਹਦੀ ਅਟਲ ਵਚਨਬੱਧਤਾ ਜਿਹੜੀ ਹੈ ਬਰਕਰਾਰ ਉਸੇ ਤਰ੍ਹਾਂ ਰਹੇਗੀ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। 17 ਜੂਨ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਤੇ ਇੱਥੇ ਹੀ ਆਪਾਂ ਫਿਰ ਖਬਰਾਂ ਦੇ ਉੱਤੋਂ ਵੀ ਸਮਾਪਤੀ ਲੈਂਦੇ ਹਾਂ ਤੇ ਆਖਰ ਦੇ ਵਿਚ ਜਾਂਦੇ ਜਾਂਦੇ ਤੁਹਾਡੇ ਜਿਹੜੇ ਨਵੇਂ ਕਮੈਂਟ ਆਏ ਨੇ ਉਨ੍ਹਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਨਦੀਪ ਜੱਸੀ ਬਾਈ ਜੀ ਬੜੇ ਲੇਟ ਜੁੜੇ ਨੇ ਤੇ ਉਨ੍ਹਾਂ ਦੀ ਗੱਲਬਾਤ ਲਿਖਦੇ ਨੇ ਉਹ ਬਾਈ ਜੀ। ਰਾਜਨ ਜੀ, ਹੁਣ ਮੁਕੱਦਰ ਸਿਆਹ ਨੇ ਸੁਣਾ ਦੇਣਾ ਕਿ ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ, ਕਿਹਾ ਬਾਤ ਹੈ ਜੀ। ਤੇ ਸ਼ਰਾਰਤੀ ਅੰਸਰ ਜੀ, ਗੁੱਡ ਨਾਈਟ ਜਨਾਬ ਜੀ, ਬਹੁਤ ਬਹੁਤ ਸ਼ੁਕਰੀਆ ਜੱਸੀ ਬਾਈ ਜੀ ਤੇ ਹਾਜ਼ਰੀ ਭਰਨ ਦੇ ਲਈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਸਮਾਂ ਵੀ ਕਾਫੀ ਹੋ ਗਿਆ, 2.5 ਘੰਟੇ ਹੋ ਗਏ ਆਪਾਂ ਨੂੰ ਲੱਗਿਆ ਨੂੰ ਤੇ ਕਾਫੀ ਦਿਲਚਸਪੀ ਵਾਲਾ ਅੱਜ ਜਿਹੜਾ ਵਿਸ਼ਾ ਸੀ ਆਪਣਾ ਪਹਿਲਾਂ ਜਿਹਦੀ ਆਪਾਂ ਗੱਲਬਾਤ ਕੀਤੀ ਹੈ। ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਤੇ ਤੁਹਾਡੇ ਨਾਲ ਰਲ ਮਿਲ ਕੇ ਦਾਨ ਪੁੰਨ ਦੇ ਉੱਤੇ। ਤੇ ਲਓ ਫਿਰ ਇੱਥੇ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਜਾਂਦੇ ਜਾਂਦੇ ਉਨ੍ਹਾਂ ਦੋਸਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲਪੈਨ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਹੁਣ ਤੋਂ ਤਕਰੀਬਨ ਕੁਝ ਹੀ ਸਮਾਂ ਬਾਅਦ ਜਿਹੜਾ ਮੈਚ ਸ਼ੁਰੂ ਹੋਣਾ ਦੋਸਤੋ, ਆਪਣਾ ਫੀਫਾ ਵਰਲਡ ਕੱਪ ਦੇ ਵਿਚ ਜਿਹੜਾ ਮੈਚ ਚੱਲਣਾ ਅੱਜ ਇਰਾਕ ਵਰਸਿਸ ਨਾਰਵੇ ਦਾ, ਜਿਹੜਾ 12:30 ਵਜੇ ਦਿਖਾਇਆ ਜਾਣਾ ਹੈ ਤੇ ਉਹ ਮੈਚ ਵੀ ਦੇਖਣ ਯੋਗ ਹੋਵੇਗਾ। ਦੇਖਦੇ ਹਾਂ ਇਹਦੇ ਵਿਚ ਕੀ ਕੁਝ ਬਣਦਾ ਅੱਗੇ ਜਾ ਕੇ। ਤੇ ਲਓ ਫਿਰ ਮੈਨੂੰ ਦਿਓ ਆਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫੀ ਚਾਹਾਂਗਾ। ਤੇ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਦਿਲੋਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਿਆ, ਲਾਈਕ ਕੀਤਾ, ਸ਼ੇਅਰ ਕੀਤਾ ਤੇ ਨਾਲ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲਓ ਜੀ, ਛੱਲਾ ਕੀ ਕਹਿੰਦਾ ਹੈ ਹਦੀਕਾ ਕਿਆਨੀ ਹੁਣਾਂ ਦੀ ਆਵਾਜ਼ ਦੇ ਵਿਚ ਤੇ ਉਹਨੂੰ ਸੁਣਦੇ ਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਨਿੱਗੀ। ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਜੀ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਨਵੀਂ ਅਪਡੇਟ, ਹੋਰ ਸਾਰਾ ਸਿਲਸਿਲਾ ਜ਼ਿੰਦਗੀਨਾਮਾ ਦੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਬਾਤਾਂ ਅੱਜ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ। ਕੱਲ ਦੇ ਵਾਅਦੇ ਦੇ ਮੁਤਾਬਕ ਇੱਕ ਵਾਅਦਾ ਕਰਕੇ ਜਾਵੀ ਅਗਲੀ ਮੁਲਾਕਾਤ ਦਾ, ਤੇ ਅਗਲੀ ਮੁਲਾਕਾਤ ਦੇ ਵਿੱਚ ਆਪਾਂ ਜੁੜ ਚੁੱਕੇ ਹਾਂ। ਤੁਹਾਡਾ ਮੇਰਾ ਰਾਬਤਾ ਇਸ ਵਕਤ ਜਿਹੜਾ ਲਾਈਵ ਪ੍ਰੋਗਰਾਮ ਦੇ ਦੌਰਾਨ ਜੁੜ ਚੁੱਕਿਆ, ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡੇ ਨਾਲ ਜਿਹੜਾ ਰਾਬਤਾ ਬਣਿਆ ਰਹੇਗਾ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਸੁਣ ਰਿਹਾ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਬਾਅਦ ਦੇ ਵਿੱਚ ਵੀ ਤੁਹਾਡੇ ਸੁਨੇਹੇ ਮਿਲਦੇ ਆ, ਉਹਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ। ਬਹੁਤ ਸਾਰੇ ਦੋਸਤ ਜਿਹੜੇ ਲਾਈਵ ਪ੍ਰੋਗਰਾਮ ਸਮਾਂ ਤੇ ਸਥਿਤੀ ਕਈ ਜਗ੍ਹਾ ਦੇ ਉੱਤੇ ਨਹੀਂ ਮਿਲ ਖਾਂਦੀ ਹੈ ਤੇ ਉਹ ਅਗਲੇ ਦਿਨ ਜਿਹੜਾ ਸਵੇਰ ਨੂੰ ਵੀ ਪ੍ਰੋਗਰਾਮ ਸੁਣਦੇ ਆ, ਆਪਣੀ ਫੀਡਬੈਕ ਭੇਜਦੇ ਆ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤੋ, ਅੱਜ 16 ਜੂਨ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਜਿਹਦੇ ਵਿੱਚ ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ 9:10 ਨੇ ਤੇ ਯੂਕੇ ਦੇ ਵਿਚ ਸ਼ਾਮ ਦੇ 5:10 ਹੋ ਗਏ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:10 ਨੇ ਤੇ ਕੰਟਰੀਆਂ ਦੇ ਬਹੁਤ ਸਾਰੇ ਜਿਹੜੇ ਨੇ ਫੈਸਲੇ ਜਿਹੜੇ ਨੇ ਸਖ਼ਤ ਆ ਰਹੇ ਨੇ ਇਮੀਗ੍ਰੇਸ਼ਨ ਦੇ ਵਿਚ ਵੀ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਗੱਲਬਾਤ ਕਰਦੇ ਆ, ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਦਾ ਮਸਲਾ ਤੇ ਨਾਲ ਨਾਲ ਵਿਦੇਸ਼ਾਂ ਦੇ ਵਿਚੋਂ ਜੋ ਖ਼ਬਰਾਂ ਨੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ। ਬਾਜ਼ਾਰ ਕਿਤੇ ਨਾ ਕਿਤੇ ਥੋੜਾ ਜਿਹਾ ਗਰਮਾਇਆ ਤੇ ਰਾਹ ਕਿਤੇ ਨਾ ਕਿਤੇ ਬਣਿਆ। ਪਿਛਲੇ ਸਮਿਆਂ ਦੇ ਵਿਚ ਜੰਗਾਂ ਦਾ ਮਾਹੌਲ ਜਾਂ ਟਰੰਪ ਦੇ ਬਿਆਨਾਂ ਤੋਂ ਬਾਅਦ ਜਾਂ ਜੋ ਸਮਝੌਤੇ ਹੋ ਰਹੇ ਨੇ ਉਨ੍ਹਾਂ ਨੂੰ ਲੈ ਕੇ ਕਿਤੇ ਨਾ ਕਿਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਥੱਲੇ ਆਉਣ ਲੱਗੀਆਂ ਨੇ, ਇਨ੍ਹਾਂ ਮੁਲਕਾਂ ਦੇ ਵਿਚ ਵੀ ਜਿਹੜਾ ਸਾਹਮਣੇ ਨਸ਼ਰ ਹੋਣ ਲੱਗਿਆ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੇ ਭਾਰਤ ਦੇ ਵਿਚ ਇਸ ਵਕਤ ਸਮਾਂ ਤੇ ਸਥਿਤੀ ਸ਼ਾਮ ਦੇ ਰਾਤ ਦੇ ਤਕਰੀਬਨ 9:41 ਦਾ ਸਮਾਂ ਹੋ ਚੁੱਕਿਆ ਹੈ। ਤੇ ਲੋ ਦੋਸਤੋ, ਫਿਰ ਕਰਦੇ ਹਾਂ ਆਗਾਜ਼ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਨਾਲ ਦੱਸ ਸਕਦੇ ਹੋ ਤੇ ਮੇਰੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਜਿਹੜਾ ਦਿਸ ਰਿਹਾ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਿਤਾਬਾਂ ਭਾਵੇਂ ਕਹਿੰਦੇ ਮਨੁੱਖ ਨੂੰ ਰੋਟੀ ਨਹੀਂ ਦਿੰਦੀਆਂ, ਸਗੋਂ ਰੋਟੀ ਦੇ ਯੋਗ ਜ਼ਰੂਰ ਬਣਾ ਦਿੰਦੀਆਂ ਨੇ ਤੇ ਇਹ ਵੀ ਜਿਹੜਾ ਦੱਸ ਦਿੰਦੀਆਂ ਨੇ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ। ਅੱਜ ਦੇ ਦਿਹਾੜੇ ਦੇ ਵਿਚ 16 ਜੂਨ 1918 ਨੂੰ ਜਦੋਂ ਯਾਦ ਕਰਦੇ ਹਾਂ ਗਦਰੀ ਬਾਬੂ ਨਲੀਨੀ ਬਾਗੀਚੀ ਦਾ ਜਿਹੜੀ ਸੀ ਸ਼ਹਾਦਤ ਹੋਈ। 1944 ਦੇ ਵਿਚ ਵਿਗਿਆਨੀ ਡਾਕਟਰ ਪ੍ਰਫੁੱਲਾ ਚੰਦਰਾਰੇ ਦਾ ਜਿਹੜਾ ਦੇਹਾਂਤ ਹੁੰਦਾ ਹੈ। 1963 ਦੇ ਵਿਚ ਰੂਸੀ ਲੈਫਟੀਨੈਂਟ ਵੈਲੰਟੀਨਾ ਟ੍ਰੈਸ਼ਕੋਵਾ 26 ਸਾਲਾਂ ਪੁਲਾੜ ਦੇ ਵਿਚ ਜਿਹੜਾ ਪਹੁੰਚਣ ਵਾਲੀ ਪਹਿਲੀ ਔਰਤ ਬਣੀ ਸੀ। 1963 ਦੇ ਵਿਚ ਰੂਸ ਨੇ ਜਿਹੜਾ ਸੀ ਪਹਿਲੀ ਵਾਰ ਉਥੇ ਔਰਤ ਨੂੰ ਜਿਹੜਾ ਭੇਜਿਆ। 1977 ਦੇ ਵਿਚ ਰੂਸ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਤੇ ਰਾਸ਼ਟਰਪਤੀ ਦੇ ਦੋਵੇਂ ਅਹੁਦੇ ਲਿਓਨਦ ਬ੍ਰੈਜਨੀਵ ਨੇ ਜਿਹੜੇ ਸੀ ਆਪਣੇ ਕੋਲ ਰੱਖੇ ਸੀ ਤੇ 2007 ਦੇ ਵਿਚ ਸੁਨੀਤਾ ਵਿਲੀਅਮ ਪੁਲਾੜ ਦੇ ਵਿਚ ਸਭ ਤੋਂ ਲੰਮਾ ਸਮਾਂ ਰਹਿਣ ਵਾਲੀ ਪਹਿਲੀ ਔਰਤ ਬਣੀ ਸੀ। ਇਕ ਪਾਸੇ ਰੂਸ ਤੇ ਦੂਸਰੇ ਪਾਸੇ ਭਾਰਤ, ਉਨ੍ਹਾਂ ਨੇ ਪਹਿਲੀ ਔਰਤ ਭੇਜੀ ਸੀ 26 ਸਾਲਾਂ ਦੀ ਤੇ 2007 ਦੇ ਵਿਚ ਜਿਹੜਾ ਸੀ ਸੁਨੀਤਾ ਵਿਲੀਅਮ ਨੇ ਰਿਕਾਰਡ ਜਿਹੜਾ ਤੋੜ ਦਿੱਤਾ, ਕੁਝ ਤੰਗੀਆਂ ਪਰੇਸ਼ਾਨੀਆਂ ਦੇ ਕਾਰਨ ਵੀ ਉਥੇ ਰਹਿਣਾ ਪਿਆ ਤੇ 1963 ਦੇ ਵਿਚ ਜਿਹੜਾ ਸੀ 26 ਸਾਲਾਂ ਪੁਲਾੜ ਦੇ ਵਿਚ ਲੈਫਟੀਨੈਂਟ ਵੈਲੰਟੀਨਾ ਟ੍ਰੈਸ਼ਕੋਵਾ ਨੂੰ ਜਿਹੜਾ ਸੀ ਰੂਸ ਨੇ ਲੈਫਟੀਨੈਂਟ ਨੂੰ ਭੇਜਿਆ ਸੀ। ਡਾਕਟਰ ਪ੍ਰਫੁੱਲਾ ਚੰਦਰਾਰੇ ਦਾ ਜਿਹੜਾ ਜ਼ਿਕਰ ਹੋਇਆ ਉਨ੍ਹਾਂ ਦੀ ਗੱਲਬਾਤ ਦੇ ਨਾਲ ਹੀ ਅੱਗੇ ਤੋਰਦਿਆਂ ਗੱਲਬਾਤ ਨੂੰ। ਪ੍ਰਸਿੱਧ ਵਿਗਿਆਨੀ ਤੇ ਦੇਸ਼ ਭਗਤ ਸਨ ਉਹ ਤੇ ਉਹ ਸੋਚਦੇ ਸੀ ਕਿ ਆਜ਼ਾਦੀ ਵਿਗਿਆਨਕ ਖੋਜਾਂ ਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਜਾਂ ਵਿਗਿਆਨਕ ਖੋਜ ਆਜ਼ਾਦੀ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਹ ਉਨ੍ਹਾਂ ਦੇ ਮੂਹਰੇ ਦੋ ਸਵਾਲ ਸੀ, ਕਿਹੜਾ ਰਸਤਾ ਜਿਹੜਾ ਚੁਣਿਆ ਜਾਵੇ। ਇਨ੍ਹਾਂ ਸਵਾਲਾਂ ਨੇ ਉਨ੍ਹਾਂ ਨੂੰ ਬੜਾ ਹੀ ਪਰੇਸ਼ਾਨ ਕੀਤਾ ਤੇ ਇਨ੍ਹਾਂ ਦਾ ਜਨਮ ਜਿਹੜਾ 2 ਅਗਸਤ 1861 ਨੂੰ ਹੁੰਦਾ ਬੰਗਲਾਦੇਸ਼ ਦੇ ਖੁਲਨਾ ਜ਼ਿਲ੍ਹੇ ਦੇ ਪਿੰਡ ਰਾਰੂਲੀ
ਕਾਟੀ ਪਾਰਾ ਦੇ ਵਿਚ ਉਨ੍ਹਾਂ ਦੇ ਪਿਤਾ ਹਰੀਸ਼ ਚੰਦਰਾ ਰੇ ਇਕ ਜਿਹੜੇ ਸਨ ਚੰਗੇ ਲਿਖੇ ਪੜੇ ਤੇ ਧਨੀ ਸਨ। 1870 ਦੇ ਵਿਚ ਸਾਰਾ ਪਰਿਵਾਰ ਕਲਕੱਤੀ ਆ ਗਿਆ ਤੇ ਡਾਕਟਰ ਹੁਣਾਂ ਨੇ 10ਵੀਂ ਐਲਬਰਟ ਸਕੂਲ ਤੋਂ ਜਿਹੜਾ ਕਰਨ ਬਾਅਦ ਮੈਟਰੋਪੋਲੀਟਨ ਇੰਸਟੀਚਿਊਟ ਦੇ ਵਿਚ ਪੜੇ। ਉਸ ਪ੍ਰੈਜ਼ਡੈਂਸੀ ਕਾਲਜ ਦੇ ਵਿਚ ਭੌਤਿਕ ਤੇ ਰਸਾਇਣ ਵਿਗਿਆਨ ਦੇ ਬਾਰੇ ਅਧਿਐਨ ਵੀ ਕੀਤਾ ਤੇ ਭੌਤਿਕ ਦੇ ਉਤੇ ਰਸਾਇਣ ਵਿਗਿਆਨ ਬਾਰੇ ਅਧਿਐਨ ਕਰਦੇ ਰਹੇ, ਲੈਕਚਰ ਸੁਣਦੇ ਰਹੇ। ਫਿਰ ਉਹ ਇੰਗਲੈਂਡ ਚਲੇ ਜਾਂਦੇ ਆ ਜਿੱਥੇ 6 ਸਾਲ ਉਥੇ ਰਹੇ ਨੇ ਤੇ ਰਸਾਇਣ ਵਿਗਿਆਨੀ ਨੇ ਦੇ ਸੰਪਰਕ ਦੇ ਵਿਚ ਉਥੇ ਰਹਿੰਦੇ ਆ। ਉਥੇ ਹੀ ਗਿਲ ਕ੍ਰਾਈਸਟ ਫਾਊਂਡੇਸ਼ਨ ਅਤੇ ਹੋਪ ਪੁਰਸਕਾਰ ਵਜੀਫੇ ਉਹਨਾਂ ਨੇ ਜਿੱਤੇ। BSC ਦੀ ਡਿਗਰੀ ਪਿੱਛੋਂ ਥੀਸਿਸ ਰਾਹੀਂ ਰਸਾਇਣ ਵਿਦਿਆ ਦੇ ਵਿਚ DSC ਦੀ ਡਿਗਰੀ ਲਈ। 1888 ਦੇ ਵਿਚ ਡਾਕਟਰ ਵਾਪਸ ਆ ਕੇ ਕਲਕੱਤੇ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿਚ ਪਹਿਲਾ ਰਸਾਇਣ ਵਿਗਿਆਨ ਦੇ ਸਹਾਇਕ ਦੇ ਉਤੇ ਫਿਰ ਪ੍ਰੋਫੈਸਰ ਦੀ ਨੌਕਰੀ ਦੇ ਉਤੇ ਲੱਗ ਗਏ। ਉਸ ਸਮੇਂ ਦੇ ਵਿਚ ਉਨ੍ਹਾਂ ਦੀ 250 ਰੁਪਏ ਤਨਖਾਹ ਘੱਟ ਹੋਣ ਦੇ ਉਤੇ ਜਦ ਅੰਗਰੇਜ਼ ਦੇ DPI ਨੂੰ ਮਿਲੇ ਤਾਂ ਉਸਨੇ ਕਿਹਾ, ਜ਼ਿਆਦਾ ਤਨਖਾਹ ਸਿਰਫ ਅੰਗਰੇਜ਼ਾਂ ਨੂੰ ਮਿਲਦੀ ਹੈ, ਜੇ ਤੁਹਾਨੂੰ ਆਪਣੀ ਯੋਗਤਾ ਦੇ ਉਤੇ ਇੰਨਾ ਹੀ ਮਾਣ ਹੈ ਤਾਂ ਆਪਣੀ ਰਸਾਇਣ ਸੰਸਥਾਨ ਕਿਉਂ ਨਹੀਂ ਬਣਾ ਲੈਂਦੇ। 3 ਸਾਲਾਂ ਦੇ ਵਿਚ ਰੁਪਏ ਜੋੜ ਕੇ ਉਨ੍ਹਾਂ ਨੇ 1892 ਦੇ ਵਿਚ ਇਹ ਤਾਨਾ ਜਿਹੜਾ ਦਿੱਤਾ ਉਨ੍ਹਾਂ ਨੂੰ ਤਾਂ ਉਨ੍ਹਾਂ ਨੇ ਫਿਰ ਅੜੀ ਪੁਗਾਈ। 1892 ਦੇ ਵਿਚ ਦੇਸ਼ ਦੇ ਵਿਚ ਪਹਿਲੇ ਰਸਾਇਣ ਉਦਯੋਗ ਦੀ ਸਥਾਪਨਾ ਕਰ ਦਿੱਤੀ। ਪੱਛਮ ਦੇ ਅਨੇਕਾਂ ਵਿਗਿਆਨੀ ਪਾਰੇ ਤੇ ਸ਼ੋਰੇ ਦੇ ਤੇਜ਼ਾਬ ਨੂੰ ਜਿਹੜਾ ਮਿਲਾਉਣ ਦੀ ਕੋਸ਼ਿਸ਼ ਪਿਛਲੇ 400 ਸਾਲਾਂ ਤੋਂ ਕਰ ਰਹੇ ਸਨ ਪਰ ਉਹ ਮਿਲ ਨਹੀਂ ਸਕੇ। ਕੋਈ ਵੀ ਸਫਲ ਨਾ ਹੋਇਆ ਤੇ ਡਾਕਟਰ ਰੇ ਨੇ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਮਰਕਿਊਰਸ ਨਾਈਟਰਾਈਟ ਹਾਸਲ ਕਰਕੇ ਜਗਤ ਪ੍ਰਸਿੱਧੀ ਜਿਹੜੀ ਹਾਸਲ ਕਰ ਲਈ। ਉਨ੍ਹਾਂ 15 ਸਾਲਾਂ ਦੇ ਵਿਚ ਹਿੰਦੂ ਰਸਾਇਣ ਵਿਗਿਆਨ ਦਾ ਇਤਿਹਾਸ ਨਾਮੀ ਗ੍ਰੰਥ ਲਿਖਿਆ। ਦੂਜੀ ਕਿਤਾਬ ਇਕ ਬੰਗਾਲੀ ਰਸਾਇਣ ਵਿਗਿਆਨੀ ਦੇ ਤਜਰਬੇ ਲਿਖੀ। 1916 ਦੇ ਵਿਚ ਯੂਨੀਵਰਸਿਟੀ ਕਾਲਜ ਆਫ ਸਾਇੰਸ ਦੇ ਵਿਚ 20 ਸਾਲ ਡਾਇਰੈਕਟਰ ਰਹੇ। ਅੰਗਰੇਜ਼ ਸਰਕਾਰ ਨੇ ਸਰ ਦੀ ਉਪਾਧੀ ਵੀ ਫਿਰ ਦਿੱਤੀ ਤੇ ਉਨ੍ਹਾਂ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਖੱਦਰ ਹੀ ਜਿਹੜਾ ਪਹਿਨਦੇ ਰਹੇ। ਅੱਜ ਦੇ ਦਿਨ 1944 ਨੂੰ ਜਾਣੀ ਕਿ 16 ਜੂਨ 1944 ਦੇ ਵਿਚ ਉਨ੍ਹਾਂ ਦਾ ਦੇਹਾਂਤ ਹੁੰਦਾ ਹੈ ਤੇ ਉਨ੍ਹਾਂ ਦੀਆਂ ਸਥਾਪਿਤ ਸੰਸਥਾਵਾਂ ਅਜੇ ਵੀ ਜਿਹੜੀਆਂ ਨੇ ਅੱਜ ਵੀ ਕੰਮ ਕਰ ਰਹੀਆਂ ਨੇ। ਇਹ ਹੁੰਦੀ ਹੈ ਜੀ ਲੋਕਾਂ ਨੂੰ ਦੇਣ ਸਰਬੱਤ ਦੇ ਭਲੇ ਦੀ ਗੱਲ ਤੇ ਦੂਸਰੇ ਪਾਸੇ ਕਿਸੇ ਨੇ ਤਾਨਾ ਮਾਰਿਆ ਹੋਵੇ ਤੇ ਫਿਰ ਉਹਦੇ ਮੁਹਰੇ ਅੜ ਜਾਣਾ ਤੇ ਉਹ ਨਾ ਕਰਨ ਯੋਗ ਕੰਮ ਵੀ ਜਿਹੜਾ ਕਰ ਦਿਖਾਉਣਾ। ਇਹ ਹੁੰਦੀ ਹੈ ਹਿੰਮਤ, ਦ੍ਰਿੜਤਾ ਤੇ ਜਿਹੜੀ ਹੈ ਜਜ਼ਬਾਤ ਜਿਹੜੇ ਅੰਦਰੋਂ ਫਿਰ ਉਹ ਬਾਲਾ ਮਾਰਦੇ ਨੇ। ਦੂਸਰੀ ਗੱਲ ਕਰਦੇ ਹਾਂ ਸਿਲੰਡਰ ਦੀ। ਕਦੇ ਅਸੀਂ ਇਸ ਦੇ ਬਾਰੇ ਸੋਚਿਆ ਹੀ ਨਹੀਂ ਹੈ। ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਗੈਸ ਸਿਲੰਡਰ ਵਰਤੇ ਜਾਂਦੇ ਆ ਪਰ ਅਸੀਂ ਕਿਵੇਂ ਚੈੱਕ ਕਰੀਏ ਕਿ ਸਿਲੰਡਰ ਦੀ ਉਮਰ ਹੁੰਦੀ ਹੈ? ਰਸੋਈ ਗੈਸ ਦੀ ਸਿਲੰਡਰ ਦੀ ਜਿਹੜੀ ਹੈ ਐਕਸਪਾਇਰੀ ਦੀ ਪਛਾਣ ਦੇ ਲਈ ਇਸਦੀ ਸਾਈਡ ਪੱਟੀਆਂ ਦੇ ਉੱਤੇ ਇੱਕ ਸਪੈਸ਼ਲ ਕੋਡ ਲਿਖਿਆ ਹੁੰਦਾ। ਹਰ ਸਿਲੰਡਰ ਦਾ ਕੋਡ ਵੱਖਰਾ ਹੁੰਦਾ। ਕੁਝ ਅਜਿਹਾ ਜਾਣੇ ਕਿ ਇਗਜ਼ਾਮਪਲ ਦੇ ਤੌਰ ਦੇ ਉੱਤੇ A24, B25, C26, D22, ਇੱਥੇ ABCD ਦਾ ਜਿਹੜਾ ਮਤਲਬ ਮਹੀਨੇ ਤੇ ਉੱਤੇ ਹੁੰਦਾ ਹੈ ਤੇ A ਦਾ ਜਿਹੜਾ ਇਸਤੇਮਾਲ ਜਨਵਰੀ, ਫਰਵਰੀ ਤੇ ਮਾਰਚ ਦੇ ਲਈ ਕੀਤਾ ਜਾਂਦਾ ਹੈ 3 ਮਹੀਨਿਆਂ ਲਈ ਤੇ B ਦਾ ਇਸਤੇਮਾਲ ਅਪ੍ਰੈਲ, ਮਈ ਤੇ ਜੂਨ ਦੇ ਲਈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ C ਦਾ ਜਿਹੜਾ ਇਸਤੇਮਾਲ ਹੈ ਜੁਲਾਈ, ਅਗਸਤ ਤੇ ਸਤੰਬਰ ਲਈ ਹੁੰਦਾ ਹੈ ਤੇ D ਦਾ ਜਿਹੜਾ ਇਸਤੇਮਾਲ ਹੈ ਅਕਤੂਬਰ, ਨਵੰਬਰ ਤੇ ਦਸੰਬਰ ਦੇ ਵਿੱਚ ਲਈ ਜਿਹੜਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ 2 ਅੰਕਾਂ ਵਾਲੇ ਨੰਬਰ ਜਿਸਦੇ ਵਿੱਚ ਸਿਲੰਡਰ ਦੀ ਟੈਸਟਿੰਗ ਹੋਣੀ ਹੈ ਉਸਦੇ ਆਖਰੀ 2 ਅੰਕ ਹੁੰਦੇ ਹੈ ਕਿ ਇਹਦੀ ਟੈਸਟਿੰਗ ਹੋਈ ਹੈ ਕਿ ਨਹੀਂ ਹੋਈ ਹੈ। ਤੁਹਾਡੇ ਘਰਾਂ ਦੇ ਵਿੱਚ ਡਿਲੀਵਰੀ ਤੋਂ ਪਹਿਲਾਂ ਸਿਲੰਡਰ ਦੀ ਟੈਸਟਿੰਗ ਹੁੰਦੀ ਹੈ। 15 ਸਾਲ ਦੇ ਵਿੱਚ 2 ਵਾਰ ਫਿਰ ਹਰ ਸਿਲੰਡਰ ਦੀ ਕੁਆਲਿਟੀ ਜਿਹੜੀ ਚੈੱਕ ਹੁੰਦੀ ਹੈ। ਪਹਿਲਾ ਟੈਸਟ 10 ਸਾਲ ਦੇ ਬਾਅਦ ਹੁੰਦਾ ਤੇ ਫਿਰ ਉਸ ਤੋਂ ਬਾਅਦ 5 ਸਾਲ ਬਾਅਦ ਦੁਬਾਰਾ ਟੈਸਟ ਕੀਤਾ ਜਾਂਦਾ। ਹਰ ਸਿਲੰਡਰ ਜਿਹੜਾ ਗੈਸ ਸਿਲੰਡਰ ਹੈ ਉਹਦੀ ਉਮਰ 15 ਸਾਲ ਦੀ ਹੁੰਦੀ ਹੈ, ਜਾਣੀ ਜਦੋਂ ਗੈਸ ਸਿਲੰਡਰ ਦਾ ਨਿਰਮਾਣ ਹੁੰਦਾ ਹੈ, ਜਦੋਂ ਉਹ ਮਾਰਕੀਟ ਦੇ ਵਿੱਚ ਪਹਿਲੀ ਵਾਰੀ ਉਤਾਰਿਆ ਜਾਂਦਾ ਹੈ, ਉਸ ਤਰੀਕ ਤੋਂ ਹੀ ਜਿਹੜਾ 15 ਸਾਲ ਤੱਕ ਵੈਲਿਡ ਹੁੰਦਾ ਹੈ। ਉਸ ਤੋਂ ਬਾਅਦ ਇਹ ਖਤਰੇ ਦੀ ਘੰਟੀ ਜਿਹੜੀ ਹੈ ਵਜਾਉਣ ਲੱਗ ਜਾਂਦਾ ਹੈ ਤੇ ਸਿਲੰਡਰ ਦੇ ਉੱਤੇ ਸਿਲੰਡਰ ਲੈਣ ਤੋਂ ਪਹਿਲਾਂ ਇਹ ਚੈੱਕ ਕਰ ਲਓ, ਜਿਵੇਂ ਕਿ ਮੈਂ ਕੋਡ ਪਹਿਲਾਂ ਦੱਸਿਆ ਤੇ ਉਹਦੇ ਉੱਤੇ ਕੋਡ ਲਿਖਿਆ ਹੁੰਦਾ ਹੈ ਤੇ ਉਹਨੂੰ ਮਹੀਨਿਆਂ ਦੇ ਵਿੱਚ ਵੰਡਿਆ ਹੁੰਦਾ ਹੈ। ਤਾਰੀਖ ਹੁਣ ਜਿਵੇਂ ਕਿ 24 ਹੋ ਗਈ ਜਾਂ
ਆਪਣਾ ਏ 24 ਹੋ ਗਿਆ, ਬੀ 25 ਹੋ ਗਿਆ, ਸੀ 26 ਹੋ ਗਿਆ ਤੇ ਡੀ 22 ਹੋ ਗਿਆ। ਇਹਨੂੰ ਏ ਬੀ ਸੀ ਡੀ ਆਪਣੇ 12 ਮਹੀਨੇ ਹੁੰਦੇ ਆ ਤੇ ਇਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਲਓ। ਏ ਦੇ ਵਿੱਚ 3 ਮਹੀਨੇ ਹੋ ਗਏ, ਬੀ ਦੇ ਵਿੱਚ 3 ਹੋ ਗਏ, ਸੀ ਦੇ ਵਿੱਚ 3 ਹੋ ਗਏ ਤੇ ਡੀ ਦੇ ਵਿੱਚ 3 ਮਹੀਨੇ ਹੋ ਗਏ। ਇਸ ਦੇ ਨਾਲ ਸਾਲ ਪੂਰਾ ਹੋ ਜਾਂਦਾ ਤੇ ਬਾਕੀ ਡੇਟ ਲਿਖੀ ਹੁੰਦੀ ਹੈ ਉਹਦੇ ਉੱਤੇ 24, 25, 26 ਜਾਂ 22 ਜਾਂ ਕੁਝ ਵੀ ਹੋ ਸਕਦੀ ਹੈ। ਤੇ ਲੋ ਦੋਸਤੋ ਅੱਗੇ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ। ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਸਭ ਨੂੰ ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ, ਮਾਲ ਸੁਰਿੰਦਰ ਜੀ ਨੇ ਸਭ ਤੋਂ ਪਹਿਲਾਂ ਸੁਣਿਆ ਭੇਜਿਆ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਫਰਕ ਦੋਸਤੋ ਕਰਦੇ ਹਾਂ ਅਗਸ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦਾ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ ਤੇ ਜ਼ਿੰਦਗੀ ਦੇ ਬਾਰੇ ਜੀਵਨ ਦੀਆਂ ਗੱਲਾਂ ਬਾਤਾਂ ਕੁਝ ਕਰਨ ਦੀ ਅੱਜ ਕੋਸ਼ਿਸ਼ ਵੀ ਨਾਲ ਦੀ ਨਾਲ ਰਹੇਗੀ। ਤੇ ਸਭ ਤੋਂ ਪਹਿਲਾਂ ਅੱਜ ਦੇ ਦਿਹਾੜੇ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਝਾਤ ਮਾਰਦੇ ਹਾਂ। ਕੁਰਸੀਆਂ ਵਾਲੀ ਸਰਕਾਰ ਹੋਈ ਆਪੇ ਤੋਂ ਬਾਹਰ, ਹਾਲੇ ਖਤਮ ਨਹੀਂ ਹੋਈ ਹੈ ਜੰਗ, ਜਿਹੜਾ ਨੇਤਨ ਜਾਹੂ ਹਾਲੇ ਵੀ ਬੜਕਾ ਮਾਰ ਰਿਹਾ। ਕਾਂਗਰਸ ਪੱਬਾਂ ਭਾਰ ਹੋ ਗਈ ਹੈ ਤੇ ਦੇਖਦੇ ਹਾਂ ਪੰਜਾਬ ਦੇ ਵਿੱਚ ਕਿਸ ਨੂੰ ਰਾਜ ਭਾਗ ਦਿੰਦੀ ਹੈ ਜਾਂ ਕਿਸ ਦਾ ਨਾਮ ਐਲਾਨਦੀ ਹੈ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁੱਦੇ ਨੇ। ਅਕਾਲ ਤਖ਼ਤ ਸਾਹਿਬ ਸੀਐਮ ਮਾਨ ਵੀਡੀਓ ਮਾਮਲਾ, ਜਿਹੜਾ ਇੱਕ ਦੂਸਰੇ ਦੇ ਨਾਲ ਟਕਰਾਅ ਜਿਹੜਾ ਅਜੇ ਵੀ ਬਰਕਰਾਰ ਹੈ। ਮਾਨ ਸਾਹਿਬ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਹੈ ਤੇ ਦੂਸਰੇ ਪਾਸੇ ਜਿਹੜਾ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਸਿੱਖ ਚਿਹਰੇ ਨੇ ਉਹ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਆ ਕਿ ਨਹੀਂ ਹੁੰਦੇ ਆ, ਜਿਹੜਾ ਉਹਨਾਂ ਨੂੰ ਤਾਰੀਖ ਦਿੱਤੀ ਗਈ ਹੈ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁੱਦੇ ਨੇ। ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਜਿਹੜਾ ਸਿੱਖ ਬੰਦੀਆਂ ਦਾ ਜਿਹੜਾ ਮਾਮਲਾ ਹੈ ਉਹ ਕਿਤੇ ਨਾ ਕਿਤੇ ਕੱਲ੍ਹ ਗੱਲਬਾਤ ਦਾ ਜਿਹੜਾ ਸਿਲਸਿਲਾ ਬਣਨਾ ਸੀ ਪਰ ਇਹ ਸਾਰਾ ਕੁਝ ਜਿਹੜਾ ਸਿਆਸਤ ਦੀ ਭੇਂਟ ਵੀ ਚੜਿਆ। ਦੂਸਰੇ ਪਾਸੇ G7 ਮੀਟਿੰਗ ਜਿਹੜੀ ਹੈ, ਵਿਵਸਥਾ ਜਿਹੜੀ ਹੈ ਉਹ ਚੱਲ ਰਹੀ ਹੈ 15 ਤੋਂ 17 ਤਿੰਨ ਦਿਨਾਂ ਦਾ ਜਿਹੜਾ ਇਹ ਆਪਣਾ ਮਾਮਲਾ ਚੱਲ ਰਿਹਾ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਤੇ ਵਿਸ਼ਵ ਚਰਚਾ ਉਹਦੇ ਉੱਤੇ ਹੋ ਰਹੀ ਹੈ। ਫੀਫਾ ਦੇ ਵਿੱਚ ਵਰਲਡ ਕੱਪ ਦੀ ਗੱਲ ਕਰਦੇ ਹਾਂ, ਉੱਥੇ ਜਿਹੜਾ ਇੱਕ ਦੂਸਰੇ ਦੇ ਨਾਲ ਭੇਡ ਹੋ ਰਹੇ ਨੇ ਚੰਗੇ ਤਰੀਕੇ ਦੇ ਨਾਲ ਤੇ ਆਖਰ ਦੇ ਵਿੱਚ ਦੇਖਾਂਗੇ ਕੌਣ ਜਿਹੜਾ ਮੱਲ ਮਾਰਦਾ ਹੈ। ਸਵੀਡਨ ਤੇ ਕੈਨੇਡਾ ਇਮੀਗ੍ਰੇਸ਼ਨ ਸਖ਼ਤ ਨਿਯਮ ਜਿਹੜੇ ਕੀਤੇ ਆ ਉਹਨਾਂ ਨੇ ਤੇ ਕਾਫ਼ੀ ਸਟਰੋਂਗ ਵੱਡੇ ਪੱਧਰ ਦੇ ਉੱਤੇ ਜਿਹੜਾ ਬਹੁਤ ਸਾਰੇ ਮੁਲਕ ਜਿਹੜਾ ਇਸੇ ਤਰ੍ਹਾਂ ਹੀ ਇਟਲੀ ਦੇ ਵਿੱਚ ਵੀ ਕੱਲ੍ਹ ਆਪਾਂ ਖ਼ਬਰਾਂ ਕੀਤੀਆਂ ਸੀ ਕਿ ਰੋਸ ਮੁਜ਼ਾਹਰੇ ਉੱਥੇ ਵੀ ਹੋ ਰਿਹਾ, ਗੋ ਬੈਕ ਦੇ ਨਾਅਰੇ ਉੱਥੇ ਵੀ ਲੱਗਣ ਲੱਗੇ ਨੇ ਤੇ ਪੰਜਾਬ ਕਾਂਗਰਸ ਪੱਬਾਂ ਭਾਰ ਜਿਹੜੀ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਗੱਲ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੇ ਵਿਵਾਦ ਵੀਡੀਓ ਮਾਮਲੇ ਤੇ ਅਸਤੀਫੇ ਦੀ ਮੰਗ ਜਿਹੜੀ ਚੱਲ ਪਈ ਹੈ, ਮੁੱਖ ਮੰਤਰੀ ਦਾ ਸਪਸ਼ਟੀਕਰਨ ਜਿਹੜਾ ਆ ਗਿਆ, ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਜਿਹੜੇ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਹੈ। ਪੰਜਾਬ MLA ਹੋਸਟਲ ਦੇ ਹੈਰੀਟੇਜ ਫਰਨੀਚਰ ਵਿਵਾਦ ਦੇ ਵਿੱਚ ਘਿਰ ਗਏ ਨੇ। ਪੰਜਾਬ ਦੇ ਮੁਲਾਜ਼ਮਾਂ ਦੇ ਲਈ ਆਉਣ ਵਾਲੀਆਂ ਨਵੀਂ ਨੀਤੀ ਜਿਹੜੀ ਹੈ ਕਹਿੰਦੇ ਤੈਨਾਤੀ ਜਿਹੜੀ ਹੈ ਤੁਹਾਡੇ ਘਰਾਂ ਦੇ ਲਾਗੇ ਹੀ ਹੋਏਗੀ ਤੇ ਉਹਦੇ ਬਾਰੇ ਨੀਤੀ ਜਿਹੜੀ ਹੈ ਘੜੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਨਾਗਰਿਕਤਾ ਪ੍ਰਕਿਰਿਆ ਦੇ ਵਿੱਚ ਨਵੇਂ ਮੋੜ ਆਏ ਹੈ। AP ਢਿੱਲੋਂ ਦੇ ਘਰ ਦੇ ਉੱਤੇ ਹਮਲੇ ਦੇ ਮਾਮਲੇ ਦੇ ਵਿੱਚ ਖੁਲਾਸੇ ਆਏ ਨੇ। ਸਵੀਡਨ ਦੇ ਨਵੇਂ ਇਮੀਗ੍ਰੇਸ਼ਨ ਨਿਯਮ ਜਿਹੜੇ ਨੇ ਉਹਨਾਂ ਦਾ ਗੱਲ ਕਰਦੇ ਹਾਂ। ਇਜ਼ਰਾਈਲ ਇਰਾਨ ਤਣਾਅ ਜਿਹੜਾ ਅਜੇ ਵੀ ਬਰਕਰਾਰ ਹੈ, ਚਾਹੇ ਸੁੱਖ ਸੁਨੇਹੇ ਆਏ ਨੇ। ਵਿਸ਼ਵ ਆਰਥਿਕ ਹਾਲਾਤ ਜਿਹੜੇ ਨੇ, ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਨਾਲ ਜੁੜੀਆਂ ਅਹਿਮ ਖ਼ਬਰਾਂ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਸਾਰੇ ਦੋਸਤਾਂ ਦੇ ਨਾਲ। ਲਓ ਫਿਰ ਗੱਲ ਸ਼ੁਰੂ ਕਰਦੇ ਹਾਂ ਪੋਜ਼ਿਟਿਵ ਖ਼ਬਰਾਂ ਦੇ ਨਾਲ ਤੇ ਗੱਲਬਾਤ ਫੀਫਾ ਵਰਲਡ ਕੱਪ ਦੀ ਸਭ ਤੋਂ ਪਹਿਲਾਂ ਕਰਦੇ ਹਾਂ। ਫੀਫਾ ਵਰਲਡ ਕੱਪ 2026 ਫਰਾਂਸ ਵਰਸਿਜ ਸਿਨੇਗਲ ਅੱਜ ਸ਼ਾਮ ਫਿਨਲੈਂਡ ਦੇ ਸਮੇਂ ਦੇ ਮੁਤਾਬਕ 9 ਵਜੇ ਖੇਡਣਗੇ ਤੇ ਭਾਰਤੀ ਸਮੇਂ ਦੇ ਮੁਤਾਬਕ ਉਹ ਜਿਹੜਾ ਤਕਰੀਬਨ 11:30 ਵਜੇ ਮੈਚ ਸ਼ੁਰੂ ਹੋਣਾ ਹੈ ਅੱਜ ਜਿਹੜਾ ਲਾਈਵ। ਤੇ ਫੀਫਾ ਵਰਲਡ ਕੱਪ ਦੇ ਵਿੱਚ ਵੱਡਾ ਉਲਟਫੇਰ ਹੋਇਆ, ਕੇਪ ਫਰਡੇ ਤੇ ਸਪੇਨ ਦਾ ਮੈਚ ਜਿਹੜਾ ਡਰਾ ਰਹਿ ਗਿਆ। ਵਿਸ਼ਵ ਦੀ 67ਵੇਂ ਨੰਬਰ ਦੀ ਟੀਮ ਕੇਪ ਵਰਡੇ ਨੇ ਦੂਜੇ ਨੰਬਰ ਦੀ ਟੀਮ ਸਪੇਨ ਦੀ 31 ਮੈਚਾਂ ਦੀ ਜੇਤੂ ਲੈ ਰੋਕੀ ਹੈ। ਫੀਫਾ ਵਿਸ਼ਵ ਕੱਪ ਦੇ ਗਰੁੱਪ ਐਚ ਦੇ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਕੇਪ ਵਰਡੇ ਦੀ ਟੀਮ ਨੇ ਉਹ ਕਰ ਵਿਖਾਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਸੀ ਕੀਤੀ। ਅਟਲਾਂਟਾ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਕੇਪ ਵਰਡੇ ਨੇ
ਵਿਸ਼ਵ ਦੀ ਦੂਜੇ ਨੰਬਰ ਦੀ ਜਿਹੜੀ ਆ ਮਜ਼ਬੂਤ ਟੀਮ ਸਪੇਨ ਨੂੰ 0-0 ਦੀ ਬਰਾਬਰੀ ਦੇ ਉੱਤੇ ਰੋਕ ਕੇ ਇਤਿਹਾਸ ਰਚ ਦਿੱਤਾ। ਫੀਫਾ ਰੈਂਕਿੰਗ ਦੇ ਵਿਚ 67ਵੇਂ ਸਥਾਨ ਦੇ ਉੱਤੇ ਕੇਪ ਵਰਡੇ ਦੇ ਇਸ ਟੂਰਨਾਮੈਂਟ ਦੀਆਂ ਸਭ ਤੋਂ ਕਮਜ਼ੋਰ ਟੀਮਾਂ ਦੇ ਵਿਚੋਂ ਇਕ ਹੈ, ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਰੱਖਿਆਤਮਕ ਖੇਡ ਦੇ ਨਾਲ ਸਪੇਨ ਦੇ ਜਿੱਤ ਦੇ ਰੱਥ ਨੂੰ ਜਿਹੜਾ ਰੋਕ ਛੱਡਿਆ, ਜੋ ਪਿਛਲੇ 31 ਮੈਚਾਂ ਤੋਂ ਜਿਹੜਾ ਅਜੇਤੂ ਚਲੀ ਆ ਰਹੀ ਸੀ। 40 ਸਾਲਾਂ ਗੋਲਕੀਪਰ ਵੋਜ਼ਿਨ ਹਾ ਬਣੇ ਕੇਪ ਵਰਡੇ ਦੇ ਸਟਾਰ ਨੇ। ਸਪੇਨ ਦੀ ਟੀਮ ਨੇ ਪੂਰੇ ਜਿਹੜਾ ਮੈਚ ਦੇ ਦੌਰਾਨ 74% ਸਮਾਂ ਗੇਂਦ ਯਾਨੀ ਕਿ ਫੁੱਟਬਾਲ ਆਪਣੇ ਪੈਰਾਂ ਦੇ ਵਿਚ ਰੱਖਿਆ, ਕੰਟਰੋਲ ਚ ਰੱਖਿਆ। ਕੇਪ ਵਰਡੇ ਦੇ ਗੋਲ ਦੇ ਉੱਤੇ 27 ਵਾਰ ਹਮਲੇ ਕੀਤੇ ਗਏ, ਜਦੋਂ ਕਿ ਕੇਪ ਵਰਡੇ ਦੀ ਟੀਮ ਸਿਰਫ 6 ਸ਼ਾਟ ਹੀ ਜਿਹੜੀ ਲਗਾ ਸਕੀ। ਇਸ ਦੇ ਬਾਵਜੂਦ ਸਪੇਨ ਦੀ ਟੀਮ ਗੋਲ ਕਰਨ ਦੇ ਵਿਚ ਨਾਕਾਮ ਰਹੀ ਹੈ, ਜਿਸਦਾ ਵੱਡਾ ਸਹਿਰਾ ਕੇਪ ਵਰਡੇ ਦੇ 40 ਸਾਲਾਂ ਤਜਰਬੇਕਾਰ ਗੋਲਕੀਪਰ ਵੋ ਜ਼ਿਨਾ ਨੂੰ ਜਿਹੜਾ ਜਾਂਦਾ ਹੈ, ਜਿਨ੍ਹਾਂ ਨੇ ਬਿਹਤਰੀਨ ਖੇਡ ਵਿਖਾਉਂਦੇ ਹੋਏ 7 ਸ਼ਾਨਦਾਰ ਬਚਾਅ ਕੀਤੇ ਹੈ। ਮੈਚ ਦੇ 39ਵੇਂ ਮਿੰਟ ਦੇ ਵਿਚ ਸਪੇਨ ਦੇ ਫੇਰਾਨ ਤੋਰੇਸ ਦਾ ਸ਼ਾਟ ਗੋਲ ਪੋਸਟ ਦੇ ਉਪਰਲੇ ਡੰਡੇ ਦੇ ਨਾਲ ਟਕਰਾ ਗਿਆ ਤੇ ਉਸ ਤੋਂ ਤੁਰੰਤ ਬਾਅਦ ਜਿਹੜਾ ਔਜ਼ਾਰ ਜ਼ਾਬਲ ਦੇ ਹੈਡਰ ਨੂੰ ਜਿਹੜਾ ਵੀ ਵੋਜ਼ਿਨਾ ਨੇ ਜਿਹੜਾ ਬੜੀ ਮੁਸ਼ਕਲ ਦੇ ਨਾਲ ਰੋਕ ਲਿਆ। ਇਸ ਤੋਂ ਬਾਅਦ 56ਵੇਂ ਮਿੰਟ ਦੇ ਵਿਚ ਫੈਬੀਅਨ ਰੂਇਜ਼ ਦਾ ਜਿਹੜਾ ਹੈਡਰ ਵੀ ਸਿੱਧਾ ਗੋਲਕੀਪਰ ਦੇ ਹੱਥਾਂ ਦੇ ਵਿਚ ਚਲਿਆ ਗਿਆ। ਲਾਮਨ ਜਮਾਲ ਦੀ ਜਿਹੜੀ ਵਾਪਸੀ ਵੀ ਨਾ ਆਈ ਕੰਮ ਹੈ ਇਹਦੇ ਵਿਚ ਸਪੇਨ ਦੇ। ਸਪੇਨ ਨੇ ਮੈਚ ਦੇ 71ਵੇਂ ਮਿੰਟ ਦੇ ਵਿਚ ਆਪਣੀ ਨੌਜਵਾਨ ਸਟਾਰ ਖਿਡਾਰੀ ਲੈਮਨ ਯਮਾਲ ਜਿਹੜਾ ਉਹਨੂੰ ਮੈਦਾਨ ਦੇ ਵਿਚ ਉਤਾਰਿਆ ਤੇ ਜੋ ਹੈਮਸਟ੍ਰਿੰਗ ਦੀ ਸੱਟ ਕਾਰਨ 22 ਅਪ੍ਰੈਲ ਤੋਂ ਬਾਅਦ ਪਹਿਲਾ ਮੈਚ ਜਿਹੜਾ ਖੇਡ ਰਹੇ ਸਨ। ਯਮਾਲ ਨੇ ਸੱਜੇ ਪਾਸੇ ਰਾਈਟ ਵਿੰਗ ਤੋਂ ਕਈ ਜਿਹੜਾ ਖਤਰਨਾਕ ਮੌਕੇ ਬਣਾਏ, ਪਰ ਉਹ ਵੀ ਸਪੇਨ ਦਾ ਜਿਹੜਾ ਖਾਤਾ ਨਹੀਂ ਖੋਲ ਸਕੇ। ਮੈਚ ਦੇ 88ਵੇਂ ਮਿੰਟ ਦੇ ਵਿਚ ਔਜ਼ਾਰ ਜਾਬਲ ਨੇ ਦੇ ਜਿਹੜਾ ਇਕ ਹੋਰ ਪੱਕੇ ਗੋਲ ਵਾਲੇ ਸ਼ਾਟ ਨੂੰ ਕੇਪ ਵਰਡੇ ਦੇ ਡਿਫੈਂਡਰ ਪੀਕੋ ਲੋਪੇਸ ਨੇ ਜਿਹੜਾ ਸੀ ਸਲਾਈਡ ਮਾਰ ਕੇ ਬਾਹਰ ਕੱਢ ਦਿੱਤਾ। ਮੈਚ ਦੇ ਆਖਰੀ 90ਵੇਂ ਮਿੰਟ ਦੇ ਵਿਚ ਕੇਪ ਵਰਡੇ ਨੂੰ ਇਕ ਕਾਰਨਰ ਕਿੱਕ ਮਿਲੀ, ਜਿਸ ਦੇ ਉੱਤੇ ਡੀਨੇ ਬੋਰਗੇਸ ਨੇ ਜ਼ਬਰਦਸਤ ਹੈਡਰ ਲਗਾਇਆ, ਪਰ ਸਪੇਨ ਦੇ ਜਿਹੜਾ ਗੋਲਕੀਪਰ ਉਨਾਈ ਸਿਮੋਨ ਨੇ ਇਸ ਨੂੰ ਆਸਾਨੀ ਦੇ ਨਾਲ ਹੀ ਫੜ ਲਿਆ ਤੇ ਇਸ ਡਰਾਅ ਦੇ ਨਾਲ ਹੀ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਜਿਹੜਾ ਮਿਲ ਗਿਆ, ਜਿਸ ਦੇ ਨਾਲ ਹੁਣ ਉਰਗਵੇ ਜਾਂ ਸਾਊਦੀ ਅਰਬ ਦੇ ਲਈ ਗਰੁੱਪ ਐਚ ਦੇ ਵਿਚ ਅੱਗੇ ਨਿਕਲਣ ਦਾ ਜਿਹੜਾ ਰਸਤਾ ਖੁੱਲ੍ਹ ਗਿਆ। ਤੇ ਅੱਜ ਜਿਹੜਾ ਮੈਚ ਹੋਣਾ ਹੈ ਜੀ ਭਾਰਤੀ ਸਮੇਂ ਦੇ ਅਨੁਸਾਰ 11:30 ਵਜੇ ਤੇ ਫਿਨਲੈਂਡ ਦੇ ਮੁਤਾਬਕ 9 ਵਜੇ ਮੈਚ ਹੋਣਾ। ਇੱਥੇ 9 ਵਜੇ ਸ਼ਾਮ ਨੂੰ ਆਪਣੇ ਪ੍ਰੋਗਰਾਮ ਖਤਮ ਹੁੰਦੇ ਸਾਰ ਹੀ ਫਰਾਂਸ ਵਰਸਿਸ ਜਿਹੜਾ ਸੈਨੇਗਲ। ਤੇ ਲੋ ਹੁਣ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਜੱਫੀਆਂ ਪਵਾ ਦੇਣਗੇ ਜੱਫੀਆਂ। ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਬਾਰੇ ਬੀਬੀ ਭੱਠਲ ਉਹਨਾਂ ਨੇ ਬਿਆਨ ਦਿੱਤੇ ਹੈ ਤੇ ਪੰਜਾਬ ਕਾਂਗਰਸ ਦੇ ਵਿਚ ਵੱਡੀ ਹਲਚਲ ਜਿਹੜੀ ਚੱਲ ਰਹੀ ਹੈ। ਹਾਈਕਮਾਂਡ ਵੱਲੋਂ ਨਿਯੁਕਤ ਨਿਗਰਾਨਾਂ ਦੀਆਂ ਅੱਜ ਤੋਂ ਦਿੱਲੀ ਦੇ ਵਿਚ ਇਹ ਮੀਟਿੰਗਾਂ ਸ਼ੁਰੂ ਹੋ ਗਈਆਂ। ਪੰਜਾਬ ਕਾਂਗਰਸ ਦੇ ਅੰਦਰੂਨੀ ਜਥੇਬੰਦਕ ਹਾਲਾਤਾਂ ਦੇ ਮੱਦੇਨਜ਼ਰ ਜਾਇਜ਼ਾ ਲੈਣ ਅਤੇ ਜਿਹੜਾ ਧੜੇਬੰਦੀ ਨੂੰ ਠੱਲ ਪਾਉਣ ਦੇ ਲਈ ਕਾਂਗਰਸ ਪ੍ਰਧਾਨ ਖੜਗੇ ਹੁੜਾਂ ਦੇ ਵੱਲੋਂ ਨਿਯੁਕਤ ਕੀਤੇ ਗਏ 3 ਸੀਨੀਅਰ ਰਾਸ਼ਟਰੀ ਨਿਗਰਾਨ ਅੱਜ ਤੋਂ ਦਿੱਲੀ ਦੇ ਵਿਚ ਪੰਜਾਬ ਦੇ ਆਗੂਆਂ ਦੇ ਨਾਲ ਇਕ ਬੇਹੱਦ ਅਹਿਮ ਅਤੇ ਵਕਾਰੀ ਮੀਟਿੰਗਾਂ ਦੇ ਸਿਲਸਿਲੇ ਦੀ ਸ਼ੁਰੂਆਤ ਕਰ ਚੁੱਕੇ ਹੈ। ਪਾਰਟੀ ਹਾਈ ਕਮਾਂਡ ਜਿਹੜੀ ਉਹਦੇ ਵੱਲੋਂ ਭੇਜੇ ਗਏ ਇਨ੍ਹਾਂ 3 ਨਿਗਰਾਨਾਂ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਦੀ ਜਿਹੜੀ ਹੈ 3 ਰੋਜ਼ਾ ਕਵਾਇਦ ਅੱਜ ਤੋਂ ਬਕਾਇਦਾ ਸ਼ੁਰੂ ਹੋ ਚੁੱਕੀ ਹੈ, ਜਿਹਦੇ ਨਾਲ ਸੂਬੇ ਦੀ ਸਿਆਸਤ ਦੇ ਵਿਚ ਗਰਮਾਹਟ ਵੱਧ ਚੁੱਕੀ ਹੈ। ਇਹ ਵੀ ਕਿਆਸ ਲਗਾਇਆ ਜਾ ਰਹੇ ਨੇ ਕਿ ਆਉਣ ਵਾਲੀ 19 ਜੂਨ ਨੂੰ ਕੋਈ ਵੱਡਾ ਜਿਹੜਾ ਫੈਸਲਾ ਲਿਆ ਜਾ ਸਕਦਾ ਹੈ। ਇਹ 3 ਨਿਗਰਾਨਾਂ ਨੇ ਅੱਜ ਸਭ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਸੰਸਦ ਮੈਂਬਰ MPs ਨਾਲ ਮੁਲਾਕਾਤ ਕਰਕੇ ਜ਼ਮੀਨੀ ਹਾਲਾਤਾਂ ਦੀ ਜਿਹੜੀ ਟੋਹ ਲਈ ਹੈ। ਇਸ ਤੋਂ ਬਾਅਦ ਅਗਲੇ 3 ਦਿਨਾਂ ਦੇ ਦੌਰਾਨ ਪੜਾਅਵਾਰ ਤਰੀਕੇ ਦੇ ਨਾਲ ਮੌਜੂਦਾ ਵਿਧਾਇਕਾਂ, ਸਾਬਕਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਤੇ ਸੂਬਾ ਇਕਾਈ ਦੇ ਹੋਰ ਮੁੱਖ ਅਹੁਦੇਦਾਰਾਂ ਦੇ ਨਾਲ ਆਹਮੋ ਸਾਹਮਣੇ ਕਹਿੰਦੇ ਬੈਠ ਕੇ ਲੰਮੀ ਚਰਚਾ ਕੀਤੀ ਜਾਏਗੀ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇਹ ਨਿਗਰਾਨ ਆਪਣੀ ਇਕ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਪਾਰਟੀ ਹਾਈਕਮਾਂਡ ਨੂੰ ਸੌਂਪਣਗੇ। ਦੂਸਰੇ ਪਾਸੇ ਅਬਜ਼ਰਵਰਾਂ ਨੇ ਪੰਜਾਬ ਦੀ ਮੌਜੂਦਾ ਸਥਿਤੀ, ਲੋਕਾਂ ਦੀ ਸੋਚ ਅਤੇ ਵੱਖ ਵੱਖ ਪਾਰਟੀਆਂ ਦੀ ਹਾਲਤ ਬਾਰੇ ਫੀਡਬੈਕ ਲਈ ਹੈ। ਭੱਠਲ ਨੇ ਭਰੋਸਾ ਜਤਾਇਆ ਕਿ ਇਸ ਪੂਰੇ ਅਭਿਆਸ ਦਾ ਨਤੀਜਾ ਪਾਰਟੀ ਦੇ ਲਈ ਸਕਾਰਾਤਮਕ ਪਾਜ਼ਿਟਿਵ ਨਿਕਲੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਾਂਗਰਸ ਦੇ ਅੰਦਰ ਕਿਸੇ ਕਿਸਮ ਦੀ ਵੱਡੀ ਲੜਾਈ ਨਹੀਂ ਹੈ ਤੇ ਜੇਕਰ ਕਦੇ ਮਤਭੇਦ ਸਾਹਮਣੇ ਆਉਂਦੇ ਨੇ ਤਾਂ ਉਹ ਹਰ ਪਰਿਵਾਰ ਦੇ ਵਾਂਗ ਕਹਿੰਦੇ ਆਮ ਗੱਲ ਹੈ।
ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਭੱਠਲ ਹੋਣਾ ਕਿਹਾ ਕਿ ਸਭ ਇਕੱਠੇ ਹੋ ਜਾਣਗੇ, ਜੱਫੀਆਂ ਪਵਾ ਦਿਆਂਗੇ ਜੱਫੀਆਂ ਤੇ ਕਾਂਗਰਸ ਦੇ ਵਿਚ ਸਾਡੀ ਕੋਈ ਲੜਾਈ ਨਹੀਂ ਹੈ। ਉਨਾਂ ਕਿਹਾ ਕਿ ਜਿਵੇਂ ਪਰਿਵਾਰ ਦੇ ਵਿਚ ਛੋਟੇ ਛੋਟੇ ਬੱਚੇ ਲੜ ਪੈਂਦੇ ਨੇ, ਅਜਿਹੀ ਲੜਾਈ ਕਾਂਗਰਸ ਦੇ ਵਿਚ ਹੈ ਜੋ ਕਦੇ ਵੀ ਕਹਿੰਦੇ ਅੱਗੇ ਤੱਕ ਨਹੀਂ ਜਾਂਦੀ। ਕਿਆ ਬਾਤ ਹੈ ਜੀ ਬੀਬਾ ਜੀ ਦਾ। ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਵੱਡੀ ਰਾਹਤ ਦੇਣ ਦੀ ਤਿਆਰੀ ਬੱਜ ਗਈ ਹੈ। ਹੁਣ ਘਰ ਦੇ ਨੇੜੇ ਹੀ ਕਹਿੰਦੇ ਹੋਵੇਗੀ ਤਾਇਨਾਤੀ ਤੇ ਨਵੀਂ ਨੀਤੀ ਜਲਦ ਜਿਹੜੀ ਹੈ ਲਾਗੂ ਹੋਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਸੀ ਅਤੇ ਡੀ ਸ਼੍ਰੇਣੀ ਦੀਆਂ ਅਸਾਮੀਆਂ ਉਤੇ ਨਿਯੁਕਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਤੈਨਾਤ ਨਹੀਂ ਕੀਤਾ ਜਾਏਗਾ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਦਾ ਹਰ ਕਰਮਚਾਰੀ ਛੁੱਟੀ ਹੋਣ ਤੋਂ 1 ਘੰਟੇ ਬਾਅਦ ਆਪਣੇ ਪਰਿਵਾਰ ਦੇ ਵਿਚ ਘਰ ਦੇ ਵਿਚ ਹੋਏਗਾ, ਅਜਿਹਾ ਯਕੀਨੀ ਬਣਾਇਆ ਜਾਵੇਗਾ ਤੇ ਨਾਲ ਕਿਹਾ ਕਿ ਇਸ ਸਬੰਧੀ ਯੋਜਨਾ ਪੰਜਾਬ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਦੇ ਵਿਚ ਐਲਾਨ ਦਿੱਤੀ ਜਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਦੇ ਵਿਚ ਅਧਿਆਪਕ, ਸਿਹਤ ਕਰਮਚਾਰੀ, ਪੁਲਿਸ ਵਿਭਾਗ ਦੇ ਕਰਮਚਾਰੀ ਤੇ ਸੀ ਅਤੇ ਡੀ ਗ੍ਰੇਡ ਦੇ ਵੱਖ ਵੱਖ ਵਿਭਾਗਾਂ ਦੇ ਹੋਰ ਕਰਮਚਾਰੀ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਣਵਿਆਹੀਆਂ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਅੰਦਰ ਜਿਹੜਾ ਘੇਰੇ ਦੇ ਵਿਚ ਜਿਹੜਾ ਕਿ ਘੱਟ ਤੋਂ ਘੱਟ 5 ਤੋਂ 10 ਕਿਲੋਮੀਟਰ ਵੀ ਹੋ ਸਕਦਾ ਹੈ ਨੌਕਰੀ ਦੇ ਉਤੇ ਤੈਨਾਤ ਕੀਤਾ ਜਾਏਗਾ। ਵਿਆਹੀਆਂ ਹੋਈਆਂ ਲੜਕੀਆਂ ਨੂੰ ਉਨ੍ਹਾਂ ਦੇ ਸਹੁਰੇ ਘਰਾਂ ਤੋਂ 40 ਕਿਲੋਮੀਟਰ ਉਤੇ ਅੰਦਰ ਅੰਦਰ ਨੌਕਰੀ ਦੇ ਉਤੇ ਨਿਯੁਕਤ ਦਿੱਤੀ ਜਾਵੇਗੀ ਤੇ ਉਨ੍ਹਾਂ ਕਿਹਾ ਕਿ 3 ਸਾਲ ਦਾ ਪ੍ਰੋਬੀਸ਼ਨਲ ਪੀਰੀਅਡ ਜਿਹੜਾ ਸਮਾਪਤ ਹੋਣ ਤੋਂ ਬਾਅਦ ਕਰਮਚਾਰੀ ਇਸ ਸਕੀਮ ਦਾ ਲਾਭ ਲੈ ਸਕਣਗੇ। ਮੁੱਖ ਮੰਤਰੀ ਅੱਜ ਮੁਹਾਲੀ ਦੇ ਫੇਜ਼ 8 ਦੇ ਵਿਕਾਸ ਭਵਨ ਵਿਖੇ ਸਿਹਤ ਵਿਭਾਗ ਦੀਆਂ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ 523 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਉਪਰੰਤ 1-8 ਨੂੰ ਸੰਬੋਧਨ ਕਰ ਰਹੇ ਸਨ ਜੀ। ਦੂਸਰੇ ਪਾਸੇ ਹੈਰੀਟੇਜ ਫਰਨੀਚਰ ਜਿਹੜਾ ਕੰਟਰਵਰਸੀ, ਪੰਜਾਬ ਜਿਹੜੇ ਨੇ MLA ਹੋਸਟਲ ਜਿਹੜੇ ਨੇ ਉਹਦੇ ਨਿਲਾਮ ਹੋਏ ਹੈਰੀਟੇਜ ਫਰਨੀਚਰ ਮਾਮਲੇ ਚ ਸਪੀਕਰ ਸੰਧਵਾ ਹੁਣਾਂ ਨੇ ਕਸਟਡੀ ਰਿਪੋਰਟ ਜਿਹੜੀ ਮੰਗ ਲਈ ਹੈ। ਭਾਈ ਦੂਸਰਾ ਮਾਮਲਾ ਜਿਹੜਾ ਠੰਡਾ ਪਾਉਣਾ ਹੁੰਦਾ ਹੈ ਫਿਰ ਕਿਤੇ ਨਾ ਕਿਤੇ ਮੂੰਹ ਦੇ ਉੱਤੇ ਚਪੇੜਾਂ ਆਪ ਵੀ ਮਾਰਨੀਆਂ ਪੈ ਜਾਂਦੀਆਂ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਮਰੀਕਾ ਦੇ ਵਿਚ 59 ਲੱਖ ਰੁਪਏ ਦੇ ਵਿਚ ਨਿਲਾਮ ਹੋਏ ਵਿਧਾਇਕ ਹੋਸਟਲ ਦੇ ਹੈਰੀਟੇਜ ਫਰਨੀਚਰ ਦੇ ਬਾਰੇ ਕਸਟਡੀ ਰਿਪੋਰਟ ਮੰਗ ਲਈ। ਇਸ ਸਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵਸਤੂਆਂ ਦਾ ਰਖਵਾਲਾ ਕਸਟੋਡੀਅਨ ਕੌਣ ਸੀ, ਕਿਉਂਕਿ ਹੈਰੀਟੇਜ ਫਰਨੀਚਰ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਵੱਖ ਵੱਖ ਸਰਕਾਰੀ ਅਥਾਰਟੀਆਂ ਦੀ ਹਿਰਾਸਤ ਦੇ ਵਿਚ ਹੈ ਤੇ ਅਜਿਹੀਆਂ ਵਸਤੂਆਂ ਦੀ ਜਿਹੜੀ ਹੈ ਇਨਵੈਂਟਰੀ ਦਾ ਰਿਕਾਰਡ UT ਪ੍ਰਸ਼ਾਸਨ ਦੇ ਦੁਆਰਾ ਰੱਖਿਆ ਜਾ ਰਿਹਾ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਸੰਧਵਾ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਊ। ਸਪੀਕਰ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਦੇ ਵਿਲੱਖਣ ਆਰਕੀਟੈਕਚਰ ਅਤੇ ਇਤਿਹਾਸਕ ਵਿਰਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਇਰਾਦਤਨ ਲਾਪਰਵਾਹੀ ਕਿਸੇ ਵੀ ਹਾਲਤ ਦੇ ਵਿਚ ਬਰਦਾਸ਼ਤ ਨਹੀਂ ਹੋਊ। ਚੰਡੀਗੜ੍ਹ ਦੇ ਸੈਕਟਰ 4 ਸਥਿਤ ਪੰਜਾਬ MLA ਹੋਸਟਲ ਦੀਆਂ ਹੈਰੀਟੇਜ ਕੁਰਸੀਆਂ ਦੇ ਇਕ ਜੋੜੇ ਤੇ 4 ਲੋਅ ਸਟੂਲ ਦੇ ਜਿਹੜੇ ਸੈੱਟ ਦੀ 4 ਜੂਨ ਨੂੰ ਅਮਰੀਕਾ ਦੇ ਸ਼ਿਕਾਗੋ ਦੇ ਵਿਚ ਆਪਣੇ ਔਜਲਾ ਸਾਹਿਬ ਦੇ ਏਰੀਏ ਚ $72,720 ਜਿਨ੍ਹਾਂ ਦਾ ਲੱਖਾਂ ਦੇ ਵਿਚ ਕੀਮਤ ਬਣ ਜਾਂਦੀ ਹੈ 59 ਲੱਖ ਰੁਪਏ ਤੋਂ ਵੱਧ ਜਿਹੜੀ ਹੈ ਕੀਮਤ ਬਣਦੀ ਹੈ। ਇਸ ਨਿਲਾਮੀ ਹੋਣ ਦੇ ਉਤੇ ਵਿਵਾਦ ਖੜਾ ਹੋਇਆ ਸੀ ਜਿਸਦੇ ਨਾਲ ਰਾਜ ਦੀਆਂ ਵਿਧਾਨਕ ਸੰਸਥਾਵਾਂ ਨਾਲ ਜੁੜੀਆਂ ਸੰਪਤੀਆਂ ਦੀ ਸੁਰੱਖਿਆ ਦੇ ਉਤੇ ਗੰਭੀਰ ਸਵਾਲ ਖੜੇ ਹੋ ਗਏ ਤੇ ਕੁਰਸੀਆਂ 42 ਲੱਖ ਰੁਪਏ ਤੋਂ ਵੱਧ ਦੇ ਵਿਚ ਵਿਕੀਆਂ ਜਦੋਂ ਕਿ ਸਟੂਲ ਜਿਹੜੇ ਨੇ 17 ਲੱਖ ਰੁਪਏ ਤੋਂ ਵੱਧ ਵਿਚ ਵਿਕ ਗਏ। ਅਜਿਹੀ ਜਿਹੜੀਆਂ ਵਸਤੂਆਂ ਦੀ ਆਵਾਜਾਈ, ਵਿਕਰੀ ਅਤੇ ਨਿਰਯਾਤ ਨੂੰ ਰੋਕਣ ਸਬੰਧੀ ਗ੍ਰਹਿ ਮੰਤਰਾਲੇ MHA ਦੇ ਸਪਸ਼ਟ ਆਦੇਸ਼ਾਂ ਦੇ ਬਾਵਜੂਦ ਇਹ ਹੈਰੀਟੇਜ ਵਸਤੂਆਂ ਅਮਰੀਕਾ ਦੇ ਵਿਚ ਨਿਲਾਮੀ ਘਰ ਤੱਕ ਪਹੁੰਚ ਗਈਆਂ। ਇਹ ਵਸਤੂਆਂ ਅਮਰੀਕਾ ਸਥਿਤ ਇਕ ਨਿਲਾਮੀ ਘਰ ਰਾਈਟ ਦੇ ਦੁਆਰਾ ਵੇਚੀਆਂ ਗਈਆਂ। ਨਿਲਾਮੀ ਘਰ ਦੀ ਵੈਬਸਾਈਟ ਦੇ ਉਤੇ ਲਗਾਈ ਗਈ ਵਿਕੀਆਂ ਹੋਈਆਂ ਕੁਰਸੀਆਂ ਦੀ ਇਕ ਤਸਵੀਰ ਤੇ ਇਨਵੈਂਟਰੀ ਮਾਰਕਿੰਗ MLA ਹੈ ਜਿਹੜਾ ਬ੍ਰੈਕਟ ਦੇ ਵਿਚ HPB1 ਤੇ B11 ਲਿਖੀ ਹੋਈ ਹੈ। ਹੈਰੀਟੇਜ ਪ੍ਰੋਟੈਕਸ਼ਨ ਸੈੱਲ ਚੰਡੀਗੜ੍ਹ ਦੇ ਮੈਂਬਰ ਅਜੇ ਜੱਗਾ, ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਨੇ ਆਈਕੋਨਿਕ ਮਿਡ ਸੈਂਚਰੀ ਮਾਡਰਨ ਹੈਰੀਟੇਜ ਫਰਨੀਚਰ ਦੀ ਇਨਵੈਂਟਰੀ ਬਣਾਉਣ
ਲੱਭਣ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਰੋਕਣ ਦੇ ਲਈ ਸਥਾਪਿਤ ਇਕ ਸਿਖਰਲੀ ਕਮੇਟੀ ਹੈ। ਉਨ੍ਹਾਂ ਨੇ ਇਕ ਪੱਤਰ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਸੀ ਕਿ ਇਸ ਵਿਕਰੀ ਨੂੰ ਕਿਸ ਨੇ ਅਧਿਕਾਰਤ ਕੀਤਾ ਤੇ ਕੀ ਲੋੜੀਂਦੀ ਇਜਾਜ਼ਤ ਲਈ ਗਈ ਸੀ। ਹੈਰੀਟੇਜ ਸੈੱਲ ਦੀ ਅਗਵਾਈ ਜਿਹੜੀ ਹੈ ਯੂਟੀ ਦੇ ਮੁੱਖ ਸਕੱਤਰ ਜਿਹੜੇ ਨੇ ਕਰਦੇ ਨੇ। ਦੂਸਰਾ ਮੁੱਦਾ ਜਿਹੜਾ ਵਿਵਾਦਿਤ ਵੀਡੀਓ ਮਾਮਲਾ, ਭਗਵੰਤ ਮਾਨ ਕੋਲੋਂ ਅਸਤੀਫੇ ਦੀ ਮੰਗ ਨੇ ਜ਼ੋਰ ਫੜਿਆ ਤੇ ਅਕਾਲ ਤਖ਼ਤ ਦੇ ਹੁਕਮਾਂ ਤੋਂ ਬਾਅਦ ਨੈਤਿਕਤਾ ਦੇ ਆਧਾਰ ਦੇ ਉਤੇ ਅਸਤੀਫਾ ਮੰਗਿਆ ਗਿਆ। ਵਾਇਰਲ ਵੀਡੀਓ ਦੇ ਵਿਚ ਸੀਐਮ ਭਗਵੰਤ ਮਾਨ ਦਾ ਪੱਖ ਜਿਹੜਾ ਸਾਹਮਣੇ ਆਇਆ ਅੱਜ ਤੇ ਵੀਡੀਓ ਵਾਲਾ ਸ਼ਖਸ ਕਹਿੰਦੇ ਮੈਂ ਨਹੀਂ ਹਾਂ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਦੇ ਲਈ ਲਾਏ ਜਾ ਰਹੇ ਨੇ ਬੇਬੁਨਿਆਦ ਦੋਸ਼, ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਜ਼ੋਰ ਫੜਨ ਲੱਗ ਪਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਤੇ ਪੁੱਜੀਆਂ ਸ਼ਿਕਾਇਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦੇਸ਼ ਦੀਆਂ ਨਾਮੀ ਲੈਬ ਤੋਂ ਜਿਹੜੀ ਕਰਵਾਈ ਜਾਂਚ ਦੇ ਵਿਚ ਵੀਡੀਓ ਅਸਲ ਸਾਬਤ ਹੋਈਆਂ ਨੇ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਬਹੁਤ ਹੀ ਜਿੰਮੇਵਾਰੀ ਅਤੇ ਮਰਿਆਦਾ ਵਾਲਾ ਹੈ, ਹੁਣ ਜਦੋਂ ਜਾਂਚ ਦੇ ਦੌਰਾਨ ਇਹ ਵੀਡੀਓ ਅਸਲ ਅਤੇ ਪ੍ਰਮਾਣਿਕ ਸਾਬਤ ਹੋਈਆਂ ਤਾਂ ਨੈਤਿਕਤਾ ਦੇ ਆਧਾਰ ਦੇ ਉਤੇ ਮੁੱਖ ਮੰਤਰੀ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦਾ ਸਤਿਕਾਰ ਕਰਨਾ ਹਰ ਸਿੱਖ ਤੇ ਜਨਤਕ ਜੀਵਨ ਦੇ ਨਾਲ ਜੁੜੇ ਵਿਅਕਤੀ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਰੰਗਤ ਦੇਣ ਦੀ ਬਜਾਏ ਸਚਾਈ ਅਤੇ ਜਵਾਬਦੇਹੀ ਦੇ ਅਸੂਲਾਂ ਦੇ ਆਧਾਰ ਦੇ ਉਤੇ ਦੇਖਿਆ ਜਾਣਾ ਚਾਹੀਦਾ। ਲੋਕਤੰਤਰ ਦੇ ਵਿਚ ਜਨਤਕ ਅਹੁਦਿਆਂ ਦੇ ਉਤੇ ਬੈਠੇ ਵਿਅਕਤੀਆਂ ਤੋਂ ਉੱਚ ਨੈਤਿਕ ਮਾਪਦੰਡਾਂ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਪੰਥਕ ਮਰਿਆਦਾ ਅਨੁਸਾਰ ਹੀ ਆਪਣੀ ਜਿੰਮੇਵਾਰੀ ਨਿਭਾਉਂਦੀ ਰਹੇਗੀ ਤੇ ਹਰ ਆਦੇਸ਼ ਦੇ ਉਤੇ ਡਟ ਕੇ ਪਹਿਰਾ ਦੇਵੇਗੀ। ਸੀਨੀਅਰ ਜਿਹੜੇ ਕਾਂਗਰਸੀ ਆਗੂ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਕ ਕਥਿਤ ਵਾਇਰਲ ਵੀਡੀਓ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਥ ਵਿਰੋਧੀ ਐਲਾਨਣਾ ਪੰਜਾਬ ਦੇ ਇਤਿਹਾਸ ਦੇ ਵਿਚ ਇਕ ਬਹੁਤ ਮਹੱਤਵਪੂਰਨ ਘਟਨਾ ਵਾਪਰੀ ਹੈ। ਉਨ੍ਹਾਂ ਆਖਿਆ ਕਿ ਇਹ ਕਾਰਵਾਈ ਪੰਜ ਸਿੰਘ ਸਹਿਬਾਨ ਦੇ ਵੱਲੋਂ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਇਸ ਦੀਆਂ ਪਰੰਪਰਾਵਾਂ ਤੇ ਲੱਖਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਬਿਨਾਂ ਕਿਸੇ ਦੇਰੀ ਦੇ ਨੈਤਿਕ ਆਧਾਰ ਦੇ ਉਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਤੁਰੰਤ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਪੰਜਾਬ ਭਾਜਪਾ ਦੇ ਬੁਲਾਰੇ ਤੇ ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਹੁਣਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਅਸਤੀਫੇ ਦੀ ਮੰਗ ਕਰ ਲਈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਦੀ ਸਰਕਾਰ ਦੇ ਦੁਆਰਾ ਮਾਨਤਾ ਪ੍ਰਾਪਤ ਉੱਚ ਤਕਨੀਕੀ ਫੋਰੈਂਸਿਕ ਲੈਬਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਭਗਵੰਤ ਮਾਨ ਦੀ 10 ਗੁਰੂ ਸਾਹਿਬਾਨਾਂ ਦੀ ਤਸਵੀਰ ਦੀ ਬੇਅਦਬੀ ਦੇ ਨਾਲ ਸੰਬੰਧਿਤ ਵਿਵਾਦਿਤ ਵੀਡੀਓ ਦੇ ਸਹੀ ਪਾਏ ਜਾਣ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਭਗਵੰਤ ਮਾਨ ਕੋਲ ਮੁੱਖ ਮੰਤਰੀ ਤੇ ਵਿਧਾਇਕ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਵੀ ਨੈਤਿਕ, ਸਮਾਜਿਕ ਜਾਂ ਰਾਜਨੀਤਿਕ ਅਧਿਕਾਰ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਇਕ ਆਮ ਨਾਗਰਿਕ ਅਜਿਹੇ ਦੋਸ਼ਾਂ ਦੇ ਲਈ ਕਾਨੂੰਨ ਦੇ ਘੇਰੇ ਦੇ ਵਿਚ ਆ ਸਕਦੈ ਤਾਂ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਅਤੇ ਨੈਤਿਕਤਾ ਤੋਂ ਉਪਰ ਨਹੀਂ ਹੋ ਸਕਦਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਪੰਥ ਵਿਰੋਧੀ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਹੁਣਾਂ ਨੇ ਇਸ ਵਿਵਾਦਿਤ ਵੀਡੀਓ ਦੇ ਵਿਚ ਖੁਦ ਦੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਨ ਨੇ ਇਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਐ ਪਰ ਮੌਜੂਦਾ ਅਹੁਦੇਦਾਰ ਜੋ ਕਿ ਸਿਆਸੀ ਤੌਰ ਦੇ ਉਤੇ ਨਿਯੁਕਤ ਕੀਤੇ ਗਏ ਨੇ ਆਪਣੇ ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਦੇ ਲਈ ਉਨ੍ਹਾਂ ਖਿਲਾਫ਼ ਜਿਹੜਾ ਬੇਬੁਨਿਆਦ ਦੋਸ਼ ਲਗਾ ਰਹੇ ਨੇ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਦੇ ਲਈ ਮੇਰੇ ਖਿਲਾਫ਼ ਇਕ ਝੂਠਾ ਬਿਰਤਾਂਤ ਜਿਹੜਾ ਘੜਿਆ ਜਾ ਰਿਹਾ। ਇਸ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਹੁਣਾਂ ਕਿਹਾ ਕਿ ਮੇਰੇ ਖਿਲਾਫ਼ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਜਦੋਂ ਕਿ ਮੈਂ ਪਹਿਲਾਂ ਹੀ ਅਕਾਲ ਤਖ਼ਤ ਸਕੱਤਰੇਤ ਵਿਚ ਜਿਹੜਾ ਪੇਸ਼ ਹੋ ਕੇ ਸਾਫ਼ ਕਰ ਦਿੱਤਾ ਸੀ ਕਿ ਵੀਡੀਓ ਵਾਲਾ ਸ਼ਖਸ ਮੈਂ ਨਹੀਂ ਹਾਂ। ਵੀਡੀਓ ਦੇ ਵਿਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਮੈਨੂੰ ਹੈਰਾਨੀ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਬੈਠੇ ਲੋਕ ਸਿਰਫ਼ ਮੈਨੂੰ ਬਦਨਾਮ ਕਰਨ ਦੇ ਲਈ ਆਪਣੀ ਸਿਆਸੀ ਮਾਲਕਾਂ ਦੇ ਕਹਿੰਦੇ ਨੇ ਇਸ਼ਾਰਿਆਂ ਦੇ ਉਤੇ ਕੰਮ ਕਰ ਰਿਹਾ।
ਤੇ ਇਹਦੇ ਵਿੱਚ ਸਿਆਸਤ ਹੋ ਰਹੀ ਹੈ, ਦੇਖਦੇ ਅੱਗੇ ਜਾ ਕੇ ਕੀ ਹੁੰਦਾ, ਗੱਲਾਂ ਬਾਤਾਂ ਕਰਦੇ ਹਾਂ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਮਾਮਲਾ ਪਛੜ ਗਿਆ, ਕੱਲ ਜਿਹੜਾ ਇਹਨੂੰ ਵਿਚਾਰਨਾ ਸੀ ਪਰ ਕਿਤੇ ਨਜ਼ਰ ਨਾ ਆਇਆ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਪਛੜਿਆ ਤੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਪਛੜ ਚੁੱਕਿਆ, ਜਦੋਂ ਕਿ ਇਹ ਜਿਹੜਾ ਮਾਮਲਾ ਇਸ ਤੋਂ ਪਹਿਲਾਂ ਹੋਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਚਾਰਿਆ ਗਿਆ ਸੀ। ਬੰਦੀ ਸਿੰਘ ਜਿਹੜੇ ਨੇ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਹੜਾ ਵਿਚਾਰਨਯੋਗ ਸੀ। ਬਲਵੰਤ ਸਿੰਘ ਰਾਜੋਆਣਾ ਵੱਲੋਂ ਆਖਿਆ ਜਾ ਰਿਹਾ ਕਿ ਉਸ ਦੀ ਫਾਂਸੀ ਦੀ ਸਜ਼ਾ ਮਾਫ਼ੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਹੋਈ ਪਟੀਸ਼ਨ ਨੂੰ ਵਾਪਸ ਲੈ ਲਿਆ ਜਾਵੇ, ਕਿਉਂਕਿ ਇਸ ਮਾਮਲੇ ਦੇ ਵਿੱਚ ਇਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਿਆ, ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਮਾਮਲਾ ਇਸ ਵੇਲੇ ਅਦਾਲਤ ਦੇ ਵਿਚਾਰ ਦੇ ਅਧੀਨ ਵੀ ਹੈਗਾ ਆ। ਬੀਤੇ ਕੱਲ ਇਹ ਮਾਮਲਾ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਣਾ ਸੀ ਪਰ ਸਿਆਸੀ ਘਟਨਾਕ੍ਰਮ ਦੇ ਚਲਦਿਆਂ ਇਹ ਮਾਮਲਾ ਪਿੱਛੇ ਪੈ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੂਤਰਾਂ ਦੇ ਮੁਤਾਬਕ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸਬੰਧਤ ਹੈ ਤੇ ਸਿੱਖ ਜਥੇਬੰਦੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਦੇਸ਼ ਯਾਤਰਾ ਦੇ ਉੱਤੇ ਨੇ। ਇਸ ਮਾਮਲੇ ਦੇ ਵਿੱਚ ਉਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਜ਼ਰੂਰੀ ਸੀ ਜਿਸ ਦੇ ਕਾਰਨ ਇਹ ਮਾਮਲਾ ਮੁੜ ਵਿਚਾਰਿਆ ਜਾਏਗਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਜਥੇਬੰਦੀਆਂ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ

0: ਭਾਜਪਾ ਪੰਜਾਬ ਦੇ ਵਿੱਚ ਪੈਰ ਜਿਹੜਾ ਪਸਾਰਾ ਕਰ ਰਹੀ ਹੈ, ਕਰਨ ਦਾ ਯਤਨ ਕਰ ਰਹੀ ਹੈ, ਤੇ ਉਹ ਅਜਿਹੇ ਸਮੇਂ ਦੇ ਵਿੱਚ ਸਿੱਖਾਂ ਦਾ ਦਿਲ ਜਿੱਤਣ ਦੇ ਲਈ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਕਰ ਸਕਦੀ ਹੈ, ਇਸ ਦੇ ਲਈ ਉਡੀਕ ਕਰਨੀ ਚਾਹੀਦੀ ਹੈ ਤੇ ਇਸ ਮੌਕੇ ਦਾ ਲਾਹਾ ਲੈਣਾ ਕਹਿੰਦੇ ਚਾਹੀਦਾ ਹੈ। ਦੂਸਰੇ ਪਾਸੇ ਕੱਲ ਵੈਸੇ ਫੈਸਲਾ ਸੁਣਾਇਆ ਗਿਆ ਸੀ, ਇੰਟਰਨੈਸ਼ਨਲ ਜਿਹੜੇ ਗੁਰੂ ਘਰਾਂ ਦੀ ਗੱਲ ਹੈ, ਕੈਨੇਡਾ ਤੇ ਯੂ ਐਸ ਦੀਆਂ ਦੋ ਗੁਰਦੁਆਰਾ ਕਮੇਟੀਆਂ ਦੇ ਵਿੱਚ ਜਿਹੜਾ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਗਈ ਜੋ ਖ਼ਬਰਾਂ ਦੇ ਵਿੱਚ ਨਜ਼ਰ ਨਹੀਂ ਆਈ, ਤੇ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਤਨਖਾਹੀਆ ਕਰਾਰ ਦਿੱਤੀ ਗਈ ਸੀ। ਵਿਨੀਪੈਗ ਗੁਰਦੁਆਰਾ ਕਮੇਟੀ ਪ੍ਰਧਾਨ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਉਨ੍ਹਾਂ ਨੇ ਇਕ ਪਾਸੜ ਦੱਸ ਦਿੱਤਾ ਹੈ। ਲਓ ਜੀ, ਨਾ ਤਾਂ ਉਥੇ ਦੀ ਸਰਕਾਰਾਂ ਮੰਨਦੀਆਂ ਨੇ ਤੇ ਨਾ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਮੰਨਦੀਆਂ ਨੇ, ਤੇ ਹੁਣ ਕਿਹਦੀ ਗੱਲ ਕਰੀਏ ਜੀ। ਨਿਸ਼ਾਨ ਸਿੰਘ ਜਿਹੜੇ ਨੇ ਉਨ੍ਹਾਂ ਨੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰ ਦਿੱਤਾ। ਪ੍ਰਧਾਨ ਨੇ ਕਿਹਾ ਆਇਆਂ ਜਿਹੜੀਆਂ ਚਿੱਠੀਆਂ ਆਈਆਂ ਸਨ ਉਨ੍ਹਾਂ ਦੇ ਜਵਾਬ ਅਸੀਂ ਭੇਜੇ। ਅਕਾਲ ਤਖ਼ਤ ਸਾਹਿਬ ਦੇ ਵਿਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿਚ ਵਿਦੇਸ਼ ਦੇ ਨਾਲ ਸੰਬੰਧਿਤ ਦੋ ਮਾਮਲੇ ਵੀ ਵਿਚਾਰੇ ਗਏ। ਦੋਵਾਂ ਮਾਮਲਿਆਂ ਦੇ ਵਿਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਦਸਿਆ ਕਿ ਕੈਨੇਡਾ ਦੇ ਮੈਨੀਟੋਬਾ ਦੇ ਵਿਨੀਪੈਗ ਸਥਿਤ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਵਿਲਕਸ ਐਵਨਿਊ ਦੀ ਜਿਹੜੀ ਆ ਪ੍ਰਬੰਧਕ ਕਮੇਟੀ ਦਾ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪ੍ਰਬੰਧ ਨਾ ਚਲਾਉਣ ਸਬੰਧੀ ਮਾਮਲਾ ਵਿਚਾਰਿਆ ਗਿਆ, ਜਿਸਦੇ ਉਤੇ ਵਿਚਾਰ ਕਰਨ ਦੇ ਉਪਰੰਤ ਪੰਜ ਸਿੰਘ ਸਹਿਬਾਨਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸਮੇਤ ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪ੍ਰਦੀਪ ਸਿੰਘ ਤੇ ਪੰਜ ਮੈਂਬਰੀ ਕਮੇਟੀ ਦੇ ਅਮਰਜੀਤ ਸਿੰਘ, ਕਿਰਪਾਲ ਸਿੰਘ, ਸੁਖਜਿੰਦਰ ਸਿੰਘ, ਹਰਪਾਲ ਸਿੰਘ ਤੇ ਚਰਨਜੀਤ ਸਿੰਘ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਕ ਹੋਰ ਮਾਮਲੇ ਦੇ ਵਿਚ ਅਮਰੀਕਾ ਗੁਰੂ ਘਰ ਦੀ ਗੱਲ ਹੈ, ਉਹਦੇ ਵਿਚ ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਿੱਖ ਸੁਸਾਇਟੀ ਆਫ਼ ਅਪਸਟੇਟ ਸਾਊਥ ਕੈਰੋਲੀਨਾ ਡੰਕਨ ਦੀ ਜਿਹੜੀ ਹੈ ਪ੍ਰਬੰਧਕ ਕਮੇਟੀ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਇੱਥੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਜਿਹੜੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ, ਉਨ੍ਹਾਂ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਕਾਰਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ, ਸਾਬਕਾ ਸਕੱਤਰ ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ, ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਣ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ ਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ। ਜਦੋਂ ਤੱਕ ਇਹ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦੇ ਦਿੰਦੇ, ਉਸ ਵੇਲੇ ਤੱਕ ਪੰਥ ਇਨ੍ਹਾਂ ਨੂੰ ਸਹਿਯੋਗ ਨਾ ਦੇਣ ਦੀ ਗੱਲ ਜਿਹੜੀ ਕੀਤੀ ਗਈ। ਲੋ ਦੋਸਤੋ, ਇਹ ਸਨ ਜੀ ਦੇਸ਼ ਦੀਆਂ ਤੇ ਕੁਝ ਵਿਦੇਸ਼ ਦੀਆਂ, ਖਾਸ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੀਆਂ ਖ਼ਬਰਾਂ ਤੇ ਹੋਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਗੱਲਾਂ ਬਾਤਾਂ ਤੇ ਆਪਣੇ ਨਾਲ ਅਗਲੀ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਜੀ,
1: ਹਾਲ ਚਾਲ ਠੀਕ ਹੈ ਜੀ।
0: ਜੀ
1: ਬਾਰੇ ਸਾਹਿਬ, ਪਹਿਲਾਂ ਤਾਂ ਵਿਦੇਸ਼ ਦੀਆਂ ਕਮੇਟੀਆਂ ਮੰਨਣ ਨੂੰ ਤਿਆਰ ਨਹੀਂ ਹੈ ਜੀ।
0: ਉਹੀ ਗੱਲ ਕਰਦਾ ਜੀ, ਨਾ ਸਰਕਾਰ ਮੰਨਦੀ ਹੈ ਤੇ ਨਾ ਜੀ ਧਾਰਮਿਕ ਜਥੇਬੰਦੀਆਂ ਮੰਨਦੀਆਂ ਨੇ। ਮੈਨੂੰ ਤਾਂ ਲੱਗਦਾ ਕੁਝ ਗੱਬ ਪਊ।
1: ਗੱਲ ਤਾਂ ਇਹ ਹੈਗੀ ਆ, ਹਰ ਇੱਕ ਬੰਦਾ ਇਹ ਕਹੀ ਜਾਂਦਾ ਵੀ ਅਕਾਲ ਤਖ਼ਤ ਸਾਡੇ ਲਈ ਸੁਪਰੀਮ
0: ਹੈ ਜੀ, ਸੁਪਰੀਮ ਹੈ ਜੀ।
1: ਪਰ ਉੱਥੇ ਦੇ ਬੈਠੇ ਜਿਹੜੇ ਚਲਾਉਣ ਵਾਲੇ ਬੰਦੇ ਆ
0: ਜੀ,
1: ਉਹਨਾਂ ਦਾ ਜਿਹੜਾ ਹੈਗਾ ਆ ਉਹਨਾਂ ਤੇ ਕਿੰਤੂ ਕਰਦੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਸਮਾਂ ਆ ਜਾਣਾ ਹੈਗਾ ਸਰ। ਤੁਸੀਂ ਦੇਖਿਆ ਸੀ ਨਾ ਜੀ, ਇੱਕ ਪੂਰਨ ਸਿੱਖ ਜਿਹੜਾ ਤੁਰਿਆ ਫਿਰਦਾ ਸੀਗਾ ਜੀ, ਵੀਡੀਓ ਬਣਵਾਉਂਦਾ ਸੀਗਾ ਜੀ, ਉਹਦਾ ਨਾਂ ਸੀ ਛੋਟੂ ਸਿੰਘ ਖਾਲਸਾ ਕਰ, ਏਦਾਂ ਦਾ ਨਾਂ ਹੈਗਾ ਸੀ ਜੀ।
0: ਜੀ
1: ਹਾਂਜੀ, ਗੁਰੂ ਵਾਲੇ ਬਣਿਓ ਜੀ, ਗੁਰੂ ਵਾਲੇ ਬਣਿਓ, ਹਾਂਜੀ
0: ਗੁਰੂ ਵਾਲਾ ਬਣੋ,
1: ਬਸ ਉਹੋ ਹੀ ਸਿੱਖ ਆ, ਬਾਕੀ ਕੋਈ ਸਿੱਖ ਨਹੀਂ। ਏਦਾਂ ਦੇ ਕਮਲੇ ਜਿਹੜੇ ਹੈਗੇ ਇਹਨਾਂ ਨੂੰ ਆਉਣਾ ਜੀ ਉੱਥੇ।
0: ਬਿਲਕੁਲ ਹੈ ਜੀ,
1: ਉਹ ਪਰ ਸਭ ਗੱਲ ਤਾਂ ਹੈਗੀ ਆ। ਮੈਂ ਕੱਲ ਵੀ ਜਿਹੜੀ ਬੇਨਤੀ ਕੀਤੀ ਸੀ ਉਹ ਇਹ ਸੀ ਕਿ ਬਹੁਤ ਕਾਹਲੀ ਕੀਤੀ ਸਰ, ਬਹੁਤ ਕਾਹਲੀ ਕੀਤੀ। ਉਹਦੇ ਨਾਲ ਕੀ ਹੋਇਆ ਕਿ ਕੌਮ ਜਿਹੜੀ ਹੈਗੀ ਆ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਹੋ ਗਈ ਜੀ।
0: ਜੀ
1: ਰੈਦਰ ਤਿੰਨ ਹਿੱਸਿਆਂ ਚ ਆ ਸਰ।
0: ਜੀ
1: ਇੱਕ ਹਿੱਸਾ ਉਹ ਆ ਜਿਹੜਾ ਸ੍ਰੀ ਅਕਾਲ

0: ਸਾਹਿਬ ਤੋਂ ਹੋਏ ਹੁਕਮਨਾਮੇ ਨੂੰ ਕਹਿੰਦਾ ਹੈਗਾ ਆ ਜੀ ਵੀ ਠੀਕ ਆ ਜੀ ਇਹ ਪੰਥ ਦੁਖੀ ਜੀ ਉਹਨਾਂ ਤੇ ਲੇਬਲ ਲੱਗ ਜਾਂਦਾ ਆ ਜੀ ਵੀ ਉਹ ਜੀ ਸੁਖਬੀਰ ਦੇ ਬੰਦੇ
1: ਬਿਲਕੁਲ ਹੈ ਜੀ।
0: ਦੂਜੀ ਆ ਗਏ ਜੀ ਸਰਕਾਰੀ ਬੰਦੇ ਅਗਲੇ ਕਹਿੰਦੇ ਹੈਗੇ ਆ ਜੀ ਵੀ ਸਾਡੀ ਅਸੀਂ ਤਾਂ ਵੀਡੀਓ ਚ ਹੈ ਹੀ ਨੀ
1: ਜੀ
0: ਹਾਂਜੀ ਉਹ ਤਾਂ ਕੋਈ ਬਹਿਰੂਪੀ ਆ ਉਹਦਾ ਕੱਦ ਕਾਠ ਨੀ ਮਿਲਦਾ ਮੇਰੇ ਨਾਲ ਜਾਂ ਇੱਦਾਂ ਕਰਕੇ ਆ ਜੀ
1: ਜੀ।
0: ਇੱਕ ਮੀਡੀਆ ਦਾ ਸੈਕਸ਼ਨ ਵੀ ਜਿਹੜਾ ਹੈਗਾ ਆ ਉਹ ਪਹਿਲਾਂ ਜਿਹੜਾ ਆ ਇੱਥੇ ਸਰਕਾਰ ਦਾ ਵਿਰੋਧੀ ਰਿਹਾ ਆ ਉਹ ਮੁੱਖ ਮੰਤਰੀ ਨੂੰ ਉਹਨਾਂ ਨਾਲ ਮੈਨੇਜ ਹੋਇਆ ਕਿੱਦਾਂ ਉਹ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇਣ ਲੱਗ ਪਿਆ ਜੀ ਆਪਣੇ ਆਪ ਹੀ
1: ਜੀ।
0: ਸਵਾਲ ਇਹ ਹੈਗਾ ਜੇ ਤੁਹਾਡੀ ਨੌਲੇਜ ਚ ਪਹਿਲਾਂ ਹੈਗਾ ਸੀਗਾ ਤੇ ਤੁਸੀਂ ਪਹਿਲਾਂ ਇਹ ਗੱਲ ਬੋਲਦੇ ਜਦੋਂ ਇਹ ਉਦੋਂ ਉਹ ਹਰਿਮੰਦਰ ਸਾਹਿਬ ਗਿਆ ਸੀ ਤੇ ਉਦੋਂ ਇਹ ਤੁਸੀਂ ਇਹ ਗੱਲ ਕਰਦੇ ਪੋਸਟਾਂ ਪਾਉਂਦੇ ਉਹ ਤਾਂ ਗੱਲ ਠੀਕ ਸੀ
1: ਜੀ।
0: ਹੁਣ ਜਿਹੜਾ ਹੈਗਾ ਆ ਡਿਫੈਂਸਿਵ ਜਿਹੜਾ ਆ ਕੋਈ ਨੀ ਨਾਲ ਅਗਲੇ ਡਿਫੈਂਸਿਵ ਦੇ ਨਾਲ ਨਾਲ ਅਟੈਕਿੰਗ ਮੋਡ ਦੇ ਵਿਚ ਵੀ ਆ ਜੀ।
1: ਪਰ ਇਹਦੇ ਵਿਚ ਸੈਂਸਰ ਮੈਂ ਜੋ ਵੀ ਸੋਚ ਰਿਹਾ ਸੀ ਸਾਰੀ ਕਾਰਵਾਈ ਜਦੋਂ ਮਾਨ ਸਾਹਿਬ ਨੇ ਚਲੋ ਇਹਦੇ ਉੱਤੇ ਵੀਡੀਓ ਦੇ ਵਿਚ ਜਵਾਬ ਦਿੱਤਾ ਇੱਕ ਤਰ੍ਹਾਂ ਦਾ ਉਹਨਾਂ ਨੇ ਤਾਂ ਉਹ ਵੀ ਕਹੀ ਜਾਂਦੇ ਮੈਂ ਸਤਿਕਾਰ ਪੂਰਾ ਕਰਦਾ ਅਸੀਂ ਮਤਲਬ ਕਿ ਪਰੇ ਨਹੀਂ ਹੋ ਸਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਡੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਸੋਚ ਸਕਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਪਰ ਇਹਦੇ ਵਿਚ ਦੇਖਿਆ ਜਾਵੇ ਤਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਕੋਈ ਇਸ ਨੂੰ ਮੁੱਦਾ ਕਰ ਦੇਵੇ ਜਾਂ PIL ਪਾ ਸਕਦਾ ਜਾਂ ਇਹਦੇ ਉੱਤੇ ਕਿ ਹਾਂ ਭੀ ਸਰਕਾਰ ਇਹਨੂੰ ਸਾਬਤ ਕਰਕੇ ਦਿਖਾਵੇ ਭਾਈ ਭੀ ਇਹ ਗਲਤ ਹੈ ਵੀਡੀਓ ਇਹ ਕਾਹਤੋਂ ਨੀ ਕਹਿ ਰਹੇ ਕਿ ਹਾਂ ਭਾਈ ਅਸੀਂ ਅਸੀਂ ਆਪ ਜਾਂਚ ਕਰਾ ਲਾਂਗੇ ਜੀ ਹਰ ਗੱਲ ਦੇ ਉੱਤੇ ਛਾਤੀ
0: ਜਿਹੜੀ ਹੈਗੀ ਆ
1: ਆਪਣੀ ਠੋਕਦੇ ਆ ਕਹਿੰਦੇ ਆ ਫਕਰ ਕਰਦੇ ਆ ਪਰ ਇਹਦੇ ਵਿਚ ਕਿਉਂ ਪਿੱਛੇ ਇਹ ਬਿਆਨ ਅਜੇ ਤੱਕ ਕਿਉਂ ਨੀ ਆ ਰਿਹਾ ਕਿ ਅਸੀਂ ਆਪ ਆਪਣੇ ਪੱਧਰ ਦੇ ਉੱਤੇ ਜਾਂਚ ਕਰਾਵਾਂਗੇ ਜੀ।
0: ਗੱਲ ਇਹ ਤਾਂ ਹੈਗੀ ਆ ਨਾ ਜੀ ਕੇਜਰੀਵਾਲ ਦੀਆਂ ਪੁਰਾਣੀਆਂ ਜਿਹੜੀਆਂ ਵੀਡੀਓ ਕੱਢ ਲਓ ਅੱਜ ਵਾਲਾ ਕੇਜਰੀਵਾਲ ਉਹਨਾਂ ਨੀ ਮਿਲਦਾ
1: ਨਹੀਂ ਮਿਲਦਾ ਗੱਲਾਂ ਦੇਖੋ ਕਿੱਦਾਂ ਗੋਲ ਗੋਲ ਜੀ
0: ਇਹ ਕੁਰਸੀ ਇੱਕ ਏਦਾਂ ਦੀ ਚੀਜ਼ ਹੈਗੀ ਸੱਤਾ ਏਦਾਂ ਦੀ ਚੀਜ਼ ਹੈਗੀ ਆ ਬੰਦੇ ਦਾ ਸਾਰਾ ਫਿਜ਼ੀਕਲ ਸਟਰਕਚਰ ਵੈਸੇ ਹੀ ਬਦਲ ਦਿੱਤੀ ਹੈ
1: ਜੀ ਵੱਧ ਜਾਂਦਾ ਜੀ ਬੰਦਾ ਹਵਾ ਚ ਉਡਾਰੀਆਂ ਮਾਰਦਾ
0: ਉੱਡਦਾ ਉਹ ਬਿਲਕੁਲ ਹੀ ਉੱਡਦਾ ਰਹਿੰਦਾ ਅੱਜ ਵੀ ਰਗਾਂ ਬੈਠੀਆਂ ਹੀ ਸੀ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਰੋ ਕੇ ਜਿਹੜਾ ਨਿਯੁਕਤੀ ਪੱਤਰ ਦਿੰਦੇ ਦਿੰਦੇ ਰੋ ਪਏ
1: ਜੀ
0: ਹਾਂਜੀ ਤੇ ਮੈਂ ਨਾ 5 ਤੋਂ ਭਾਰੀ ਸਾਹਿਬ ਮੇਰਾ ਸਕੂਲ ਆ ਮੈਂ 5 ਵਜੇ ਤੋਂ ਲੈ ਕੇ ਨਾ ਸ਼ਾਮੀ ਤੇ 8 ਵਜੇ ਤੱਕ ਜਿਹੜਾ ਆ ਭਾਈ ਮੋਬਾਈਲ ਤੋਂ ਕਿਨਾਰਾ ਕਰ ਲੈਣਾ ਜੀ
1: ਜੀ
0: 3 ਕੁ ਘੰਟੇ ਦੀ ਬ੍ਰੇਕ ਲੈਣਾ ਹੁੰਦਾ ਜੀ
1: ਜੀ
0: ਤੇ ਬਾਅਦ ਦੇ ਵਿਚ ਮੈਂ ਜਾ ਕੇ ਦੇਖਿਆ ਤੇ ਪੱਟੀ ਸਾਹਿਬ ਨੇ ਜੁੜੇ ਨਾਲ ਉਹਨਾਂ ਨੇ ਮੇਰੀ ਵੀਡੀਓ ਪਾਈ ਵੀ ਮੁੱਖ ਮੰਤਰੀ ਰੋਂਦਾ ਮੈਂ ਕਿਹਾ ਇਹ ਉਹਦੀ ਕੁੜੀ ਦੱਸ ਗਈ ਆ ਵੀ ਇੱਕ ਹਾਂਜੀ
1: ਜੀ
0: ਵੀ ਇਹਦੇ ਰੋਣ ਦਾ ਕਾਰਨ ਕੀ ਹੁੰਦਾ ਆ ਵੀ ਜਦੋਂ ਜਦੋਂ ਕਿਤੇ ਫਸਦਾ ਆ ਉਦੋਂ ਉਦੋਂ ਜਿਹੜਾ ਹੈਗਾ ਆ ਵੀ ਏਦਾਂ ਰੋ ਕੇ ਇਮੋਸ਼ਨਲੀ ਬਲੈਕਮੇਲ ਕਰਦਾ
1: ਪਰ ਇੱਕ ਗੱਲ ਇਹ ਵੀ ਸੋਚਣ ਵਾਲੀ ਇਹਨਾਂ ਦੀ ਹਾਈ ਕਮਾਂਡ ਦਾ ਅਜੇ ਤੱਕ ਕੋਈ ਨੀ ਬਿਆਨ ਆਇਆ ਇਹਦੇ ਉੱਤੇ ਕਿ ਆਇਆ ਕਿ ਜੀ ਕੇਜਰੀਵਾਲ ਸਾਹਿਬ ਨਜ਼ਰ ਨਹੀਂ ਆਇਆ ਜੀ ਕਿੱਥੇ ਗਏ
0: ਸਾਰੇ ਉਹਨੂੰ ਪਤਾ ਆ ਵੀ ਅਸਾਨਾ ਦੇ ਭੇਟ ਦੇ ਵਿਚ ਮੈਂ ਆ ਕੇ ਜਿਹੜਾ ਆ ਕਾਹਦੇ ਵਾਸਤੇ ਫਸਣਾ
1: ਜੀ
0: ਨਾ ਉਹਨੂੰ ਮਰਿਆਦਾ ਦਾ ਪਤਾ ਨਾ ਉਹਨੂੰ ਕੁਛ ਪਤਾ ਹੈ ਜੀ ਇਸ ਚੀਜ਼ ਦਾ
1: ਜੀ
0: ਦੇਖੋ ਇੱਕ ਸੱਤਾ ਦੇ ਵਿਚ ਬਹੁਤ ਤਾਕਤ ਹੁੰਦੀ ਹੈ ਸਰ
1: ਜੀ
0: ਇਹ ਉਹ ਅਪੋਜ਼ ਕਰਨ ਦੀ ਮਤਲਬ ਗੱਲ ਕਰਦੇ ਪਏ ਹੈ ਨਾ ਜਾਂ ਜਿਸ ਤਰ੍ਹਾਂ ਦੇ ਤਰੀਕੇ ਦੀਆਂ ਗੱਲਾਂ ਕਰਦੇ ਪਏ ਉਹ ਤਾਂ ਹੀ ਕਰ ਸਕਦੇ ਹੈਗੇ ਆ ਕਿ ਜੇ ਕੁਰਸੀ ਤੇ ਬੈਠੇ ਆ
1: ਨਾਲੇ ਦੇਖੋ ਹਜੇ ਵੀ ਚੈਲੰਜ ਤਾਂ ਹੁਣ ਵੀ ਕਰੀ ਜਾਂਦੇ ਆ ਹਨਾ ਪਹਿਲਾਂ ਵੀ ਕਹਿੰਦੇ ਸੀਗੇ ਵੀ ਇਹ ਚੀਜ਼ ਨਹੀਂ ਹੋ ਸਕਦੀ ਏਦਾਂ ਜਾਂ ਤੁਸੀਂ ਜਿੱਥੋਂ ਮਰਜ਼ੀ ਚੈੱਕ ਕਰਾ ਲਓ ਫੇਰ ਇਸੇ ਤਰ੍ਹਾਂ ਕਾਨੂੰਨ ਦੀ ਗੱਲ ਜਿਹੜੀ ਹੈ ਆਪਣਾ ਸਤਿਕਾਰ ਐਕਟ ਬਣਿਆ ਜਿਹੜਾ ਉਹ ਬਦਲ ਨਹੀਂ ਸਕਦਾ ਜੀ ਉਹ ਚੈਲੰਜ ਤਾਂ ਹੁਣ ਵੀ ਕਰੀ ਜਾਂਦੇ ਆ ਉਸ ਚੀਜ਼ ਨੂੰ ਜਾਂ ਤਾਂ ਨਿਮਰਤਾ ਦੇ ਨਾਲ ਗੱਲਬਾਤ ਦੀ ਮਤਲਬ ਕਿ ਇੱਕ ਡਿਸਕਸ਼ਨ ਦੀ ਟੇਬਲ ਟਾਕ ਦੀ ਗੱਲ ਕਰਦੇ ਤੇ ਮੀਡੀਆ ਦੇ ਵਿਚ ਬਿਆਨ ਬਿਆਜੀ ਦਾ ਫਿਰ ਇਹ ਵੀ ਤਾਂ ਕਰ ਹੀ ਰਹੇ ਨੇ ਨਾ ਕਿਤੇ ਨਾ ਕਿਤੇ ਉਸ ਚੀਜ਼ ਨੂੰ ਮੈਨੂੰ ਲੱਗਦਾ ਕਿ ਪਾਣੀਆਂ ਦਾ ਮੁੱਦਾ ਬੇਅਦਬੀਆਂ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਹੁਣ ਮੈਨੂੰ ਲੱਗਦਾ ਕਿ ਉਹ ਇੱਕ ਤਰ੍ਹਾਂ ਦਾ ਫੇਲੀਅਰ ਇਹਨਾਂ ਨੂੰ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਕੋਈ ਨਵਾਂ ਮੁੱਦਾ ਚਾਹੀਦਾ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿਚ ਕੇਜਰੀਵਾਲ ਸਾਹਿਬ ਹਿੰਦੂ ਵਪਾਰੀਆਂ ਦੀ ਗੱਲ ਕਰ ਗਏ ਉਹ ਪਾੜਾ ਪਾਉਣ ਦੀ ਕੋਸ਼ਿਸ਼ ਇੱਕ ਤਰ੍ਹਾਂ ਦੀ ਹੋਈ ਤੇ ਫਿਰ ਮੈਨੂੰ ਲੱਗਦਾ ਕਿ ਜਿਹੜਾ ਚਲੋ ਇਹ ਇਲਜ਼ਾਮ ਜਾਂ ਇਹ ਗੱਲ ਆਪਾਂ ਅਕਾਲ ਤਖ਼ਤ ਦੇ ਲਈ ਤਾਂ ਨਹੀਂ ਕਰ ਸਕਦੇ ਪਰ ਬਾਕੀ ਸਿਆਸੀ ਪਾਰਟੀਆਂ ਨੇ ਇਹਦੇ ਵਿਚ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿਚ ਇਹ ਪੂਰਾ ਪਾੜਾ ਪਾ ਦਿੱਤਾ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜੇ MLA ਜਾਂ ਅਧਿਕਾਰ ਜਿਹੜੇ ਇਨ੍ਹਾਂ ਦੇ ਨੁਮਾਇੰਦੇ ਨੇ ਉਹ ਬੁਲਾਏ ਜਿਹੜੇ ਸਿੱਖ ਸ਼ਖਸੀਅਤਾਂ ਨੇ ਰੂਪ ਦੇ ਵਿਚ ਨੇ ਤੇ ਉਹਦੇ ਵਿਚ ਜੇ ਹੁਣ ਉਹ ਪਾਰਟੀ ਦੀ ਗੱਲ ਮੰਨਣਗੇ ਕਿ ਮਾਨ ਸਾਹਿਬ ਦੀ ਗੱਲ ਮੰਨਣਗੇ ਵੀ ਨਹੀਂ ਜਾਣਾ, ਤੇ ਕਿ ਜੇ ਉਹ ਨਹੀਂ ਜਾਂਦੇ ਤਾਂ ਉਹ ਵਿਚਾਰੇ ਫਸ ਹੋ ਵੀ ਗਏ ਨੇ, ਹੁਣ ਕੀ ਕਰਨਗੇ?
0: ਦੇਖੋ ਧਰਮ ਸੰਕਟ ਤਾਂ ਸਾਰਿਆਂ ਲਈ ਪਾਇਆ ਹੈ ਨਾ ਜੀ। ਇੱਕ ਭਾਰਤ ਸਾਹਿਬ ਦੋ ਗਰੁੱਪ ਤਾਂ ਮੈਂ ਦੱਸ ਦਿੱਤੇ, ਇੱਕ ਤਾਂ ਜਿਹੜਾ ਅਸੈਪਟ ਕਰਦੇ ਸੀ, ਇੱਕ ਜਿਹੜਾ ਹੈਗਾ ਜੀ ਨਹੀਂ ਅਸੈਪਟ ਕਰਦੇ ਜੀ। ਇੱਕ ਤੀਜਾ ਗਰੁੱਪ ਵੀ ਹੈਗਾ ਸੀਗਾ ਜਿਹੜਾ ਸਾਇਲੈਂਟਲੀ ਜਿਹੜਾ ਆ ਉੱਥੇ ਬਹਿ ਕੇ ਤੇ ਉਹ ਨਾਪ ਤੋਲ ਕਰ ਰਿਹਾ ਸੀ ਕਿ ਆਇਆ ਜਿਹੜਾ ਹੈਗਾ ਆ ਵੀ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਜਾਂਦੇ ਹੋਏ ਦਿਖੀਏ ਨਾ, ਬਟ ਇਸ ਚੀਜ਼ ਦਾ ਕ੍ਰੈਡਿਟ ਜਿਹੜਾ ਹੈਗਾ ਆ ਇਹ ਇਹਨਾਂ ਨੂੰ ਨਾ ਮਿਲ ਜਾਏ ਕਿਤੇ ਜੀ ਅਕਾਲੀਆਂ ਨੂੰ
1: ਜੀ।
0: ਤੋ ਉਹਨਾਂ ਦੀ ਆਪਣੀ ਸੋਚ ਹੈਗੀ ਸੀ ਜੀ।
1: ਜੀ
0: ਤੋ ਇਸ ਕਰਕੇ ਜਿਹੜਾ ਹੈਗਾ ਵੀ ਇਹ ਤਿੰਨ ਹਿੱਸਿਆਂ ਦੇ ਵਿੱਚ ਤਾਂ ਮੇਜਰਲੀ ਜਿਹੜਾ ਹੈਗਾ ਆ ਇਹ ਵੰਡੀ ਗਈ ਨਾ ਕੌਮ।
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਆ ਇਹਨੂੰ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ ਸੀ। ਇਹਨੂੰ ਪਹਿਲਾਂ ਜਿਹੜਾ ਹੈਗਾ ਆ ਤੁਸੀਂ ਜਿੰਨਾ ਤੁਹਾਡੇ ਕੋਲ ਮਟੀਰੀਅਲ ਹੈਗਾ ਸੀ ਤੁਸੀਂ ਚੁੱਪ ਕਰਕੇ ਜਿਹੜਾ ਆ ਕੰਪਲੇਨੈਂਟ ਬਣਾ ਲੈਂਦੇ ਕੋਈ,
1: ਤੇ
0: ਕੰਪਲੇਨੈਂਟ ਦੇ ਰਾਹੀਂ ਜਿਹੜਾ ਹੈਗਾ ਡਿਊ ਕੋਰਸ ਆਫ ਲਾ ਨਾਲ ਮੂਵ ਕਰਦੇ ਜੀ।
1: ਜੀ
0: ਤੁਸੀਂ ਇੱਕ ਸਿਆਸੀ ਮੁੱਦੇ ਨੂੰ ਜਿਹੜਾ ਆ ਭਾਈ ਧਾਰਮਿਕ ਸਟੇਜ ਤੋਂ ਉਛਾਲ ਦਿੱਤਾ, ਉਹ ਸਰ ਹੁਣ ਰਿਜ਼ਾਈਨ ਕਰਨਾ ਰਿਜ਼ਾਈਨ ਕਰ ਜੀ ਜਾਂ ਏਦਾਂ ਕਰਕੇ, ਕੱਲ ਨੂੰ ਏਦਾਂ ਉਹਦੇ ਵਿੱਚ ਵੀ ਆਜੂਗਾ ਕਿ ਡਿਊਰਿੰਗ ਟੈਨਿਓਰ ਜਿਹੜਾ ਹੈਗਾ ਆ ਮੇਰੇ ਮੁੱਖ ਮੰਤਰੀ ਟੈਨਿਓਰ ਦੇ ਵਿੱਚ ਜੇ ਮੇਰੇ ਕੋਲੋਂ ਕੋਈ ਏਦਾਂ ਦੀ ਗੁਨਾਹ ਹੋਇਆ ਹੈ ਤੇ ਦੱਸੋ
1: ਜੀ।
0: ਅੱਗੇ ਪਿੱਛੇ ਤਾਂ ਸਾਰਿਆਂ ਦੇ ਜਿਹੜੇ ਹੈਗੇ ਆ ਵੀ ਕਿਸੇ ਪੜਦੇ ਨੀ ਫੁੱਲਣੇ ਚਾਹੀਦੇ, ਸਾਰਿਆਂ ਦੇ ਏਦਾਂ ਦੇ ਹੁੰਦੇ ਆ ਜੀ।
1: ਬਿਲਕੁਲ ਹੈ ਜੀ ਬਿਲਕੁਲ।
0: ਹੁਣ ਜਿਹੜੀ ਪਾਰਟੀ ਇਖਲਾਕ ਦੀ ਦੁਹਾਈ ਦਿੰਦੀ ਹੈਗੀ ਆ ਵੀ ਜੇ ਉਹ ਏਦਾਂ ਦੀ ਗੱਲ ਸੀ ਤੇ ਫਿਰ ਸੁੱਚਾ ਸਿੰਘ ਲੰਗਾ ਜਿਹੜਾ ਹੈਗਾ ਆ ਉਹ ਮੰਨ ਕੇ ਗਿਆ ਆ, ਉਹਨੂੰ ਬਾਅਦ ਦੇ ਵਿੱਚ ਫੇਰ ਪਾਰਟੀ ਸ਼ਾਮਲ ਕਰਕੇ ਅੱਜ ਫੇਰ ਉਹ ਜਿਹੜਾ ਹੈਗਾ ਆ ਸੁਖਵੀਰ ਹੋਣਾ ਦੀ ਸਟੇਜ ਨਾਲ ਸਾਂਝੀ ਕਰਦਾ ਜੀ।
1: ਨਾਲੇ ਦੇਖੋ ਕੇਜਰੀਵਾਲ ਸਾਹਿਬ ਬਠਿੰਡੇ ਦੇ ਵਿੱਚ ਜੋ ਇਹਨਾਂ ਨੇ ਰੈਲੀ ਕੱਢੀ ਹੈ, ਚਲੋ ਚੇਅਰਮੈਨਾਂ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਤ ਲਈਆਂ, ਪਰ ਉਹਦੇ ਵਿੱਚ ਬਿਆਨਬਾਜ਼ੀ ਇਹ ਵੀ ਤਾਂ ਕਰਦੇ ਨਾ ਕਿ ਇੱਕ ਪਾਰਟੀ ਹੈਗੀ ਆ ਜੋ ਚਿੱਟਾ ਵੇਚਦੀ ਹੈ, ਇੱਕ ਪਾਰਟੀ ਹੈਗੀ ਆ ਜੀ ਬੇਅਦਬੀ ਦੇ ਨਾਲ ਜਾਣੀ ਜਾਂਦੀ ਹੈ, ਤੇ ਹੁਣ ਆਪ ਕਸੂਤੇ ਫਸੇ ਆ ਜੀ। ਸਿਆਸਤ ਤਾਂ ਇਹਨਾਂ ਨੇ ਵੀ ਸ਼ੁਰੂ ਕੀਤੀ ਉਸ ਚੀਜ਼ ਦੇ ਵਿੱਚ।
0: ਪਰ ਮੈਨੂੰ ਨਾ ਬਿਲਕੁਲ ਹਮਦਰਦੀ ਹੁੰਦੀ ਸੀ, ਪਰ ਜਦੋਂ ਮੈਂ ਮਾਨ ਸਾਹਿਬ ਨੂੰ ਮਤਲਬ ਜਿਹੜਾ ਸੁਣਿਆ ਨਾ ਮੇਰੀ ਬਿਲਕੁਲ ਹਮਦਰਦੀ ਜ਼ੀਰੋ ਹੋ ਗਈ, ਜਦੋਂ ਉਹਨਾਂ ਨੇ ਇਹ ਜਿਹੜਾ ਹੈਗਾ ਆ ਆਪ ਤਾਂ ਮੰਨ ਕੇ ਆਇਆ ਸੁਖਬੀਰ ਬਾਦਲ ਵੀ ਬੇਅਦਬੀਆਂ ਮੈਂ ਕਰਵਾਈਆਂ। ਦੇਖੋ ਤੁਸੀਂ ਉਸ ਗੱਲ ਨੂੰ ਇੱਕ ਧਾਰਮਿਕ ਮਰਿਆਦਾ ਦੀ ਗੱਲ ਹੈਗੀ ਸੀ ਵੀ ਗੁਰੂ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉੱਥੇ ਜਿਹੜਾ ਹੈਗਾ ਜਦੋਂ ਗੁਰੂ ਦਾ ਸਵਾਲ ਹੈ ਭਾਈ ਤੂੰ ਦੋਸ਼ੀ ਹੈਗਾ ਹੈ, ਉੱਥੇ ਤਾਂ ਕੋਈ ਗੱਲ ਹੀ ਨਹੀਂ ਹੁੰਦੀ, ਝੂੜੀ ਚ ਪਵਾਈ ਦਾ ਸਾਡਾ ਕੁਛ ਤੇ ਗੱਲ ਹੁੰਦੀ।
1: ਨਾਲੇ ਉਹ ਸੰਸਥਾ ਨੇ ਜਿਹੜੀ ਸਜ਼ਾ ਲਾ ਦਿੱਤੀ ਜੀ ਉਹ ਤਾਂ ਉਹਨਾਂ ਨੇ ਭੁਗਤ ਲਈ ਆ, ਗੱਲ ਨਿਬੜੀ ਉਹ ਤਾਂ ਜੀ
0: ਭੁਗਤ ਲਈ
1: ਜੀ।
0: ਭਾਰੇ ਸਾਹਿਬ ਜਿਹੜਾ ਆ ਗੁਰੂ ਦੇ ਦਰ ਤੇ ਜਿਹੜਾ ਜਾਣਾ ਹੁੰਦਾ ਨਾ ਉਹ ਟੋਟਲੀ ਸਰੈਂਡਰ ਹੁੰਦਾ
1: ਜੀ,
0: ਉੱਥੇ ਤਾਂ ਤਰਕ ਵਾਲੀ ਗੱਲ ਹੀ ਨਹੀਂ ਹੁੰਦੀ। ਇਹ ਫਲਸਫਾ ਵੀ ਆ ਧਰਮ ਦਾ
1: ਜੀ,
0: ਉਹਨਾਂ ਨੇ ਤਾਂ ਉਹ ਚੀਜ਼ ਨੂੰ ਫੋਲੋ ਕੀਤਾ ਹੈਗਾ। ਕਨਫੈਸ਼ਨ ਕਦੀ ਵੀ ਏਦਾਂ ਦਾ ਕਨਫੈਸ਼ਨ ਜਿਹੜਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕਨਫੈਸ਼ਨ ਏਦਾਂ ਨਹੀਂ ਲਿਆ ਜਾਂਦਾ ਜੀ। ਕਨਫੈਸ਼ਨ ਜਿਹੜਾ ਕਿਤੇ ਹੁੰਦਾ ਆ ਉਹ ਬਕਾਇਦਾ ਤੌਰ ਤੇ ਆਉਂਦਾ ਹੈਗਾ, ਇਟ ਸ਼ੁਡ ਬੀ ਸਪੈਸੀਫਿਕ
1: ਹੈ
0: ਜੀ, ਇੰਨੀ ਤਰੀਕ ਨੂੰ ਇੰਨੇ ਵਜੇ ਉਹਦਾ ਚਾਰਜ ਲੱਗਦਾ ਬਕਾਇਦਾ ਤੌਰ ਤੇ, ਇੰਨੀ ਤਰੀਕ ਨੂੰ ਇੰਨੇ ਵਜੇ ਮੈਂ ਇਸ ਟਾਈਮ ਤੇ ਇੱਥੇ ਇਸ ਜਗ੍ਹਾ ਤੇ ਮੌਜੂਦ ਸੀ, ਉਸ ਵੇਲੇ ਮੇਰੇ ਕੋਲ ਆਹ ਬੰਦਾ ਆਇਆ, ਉਹਨੇ ਬੰਦੇ ਨੇ ਆ ਕੇ ਮੈਨੂੰ ਆਹ ਘਟਨਾ ਦੀ ਦੱਸੀ ਜੀ, ਜਾਂ ਜੇ ਅਸੀਂ ਯਾਰ ਕੋਈ ਕੌਨਸਪੀਰੇਸੀ ਰਚੀ ਤਾਂ ਕਿ ਸਾਨੂੰ ਵੋਟਾਂ ਪੈ ਸਕਦੀਆਂ ਹੋਣ
1: ਜੀ,
0: ਉਹ ਇਸ ਤਰੀਕੇ ਦੇ ਨਾਲ ਉਹ ਸਾਰਾ ਬੋਲ ਕੇ ਫੇਰ ਜਿਹੜਾ ਹੈਗਾ ਆ ਭੀ ਮੈਨੂੰ ਅੱਜ ਉੱਤੇ ਮੈਂ ਸ਼ਰਮਿੰਦਾ ਆ, ਫੇਰ ਉੱਤੇ ਜਿਹੜਾ ਹੈਗਾ ਆ ਐਡਮਿਟ ਕਰਨਾ, ਉਹਨੂੰ ਕਨਫੈਸ਼ਨ ਕਹਿੰਦੇ ਆ ਜੀ।
1: ਬਿਲਕੁਲ ਜੀ,
0: ਉਹ ਤਾਂ ਉਹਨਾਂ ਨੇ ਸਵਾਲ ਕੀਤਾ ਜੀ ਵੀ ਤੁਹਾਡੀਆਂ ਸਰਕਾਰ ਦੇ ਵਿੱਚ ਰਹਿੰਦੇ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਤੇ ਜਿਹਨਾਂ ਦੇ ਕੇਸਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਨਹੀਂ ਟੈਕਲ ਕੀਤਾ ਜੀ, ਏਦਾਂ ਕਰਕੇ ਉਹ ਕਹਿੰਦਾ ਜੀ ਵੀ ਸਰਕਾਰ ਦਾ ਮੁਖੀਆ ਹੋਣ ਦੇ ਨਾਤੇ ਮੈਂ ਸਾਰੇ ਗੁਨਾਹ ਆਪਣੀ ਝੋਲੀ ਲੈਣਾ। ਚੱਲ
1: ਬਿਲਕੁਲ ਜੀ,
0: ਉਹ ਤਾਂ ਇੱਕ ਬੜਾ ਬਿਊਟੀਫੁਲ ਰੂਪ ਸੀਗਾ ਜਿਹੜਾ ਪੂਰੀ ਦੁਨੀਆ ਨੇ ਦੇਖਿਆ ਸੀ ਵੀ ਹਾਂ ਠੀਕ ਗੱਲ ਹੈਗੀ ਆ ਜੀ ਵੀ ਇੱਕ ਸਿੱਖਿਜ਼ਮ ਦੇ ਵਿੱਚ ਏਦਾਂ ਦੇ ਹੈਗਾ ਵੀ ਇੱਕ ਜਿਹੜਾ ਆ ਮੁੱਖ ਮੰਤਰੀ ਤੱਕ ਵੀ ਜਿਹੜਾ ਹੈਗਾ ਜਾਂ ਸਾਬਕਾ ਮੁੱਖ ਮੰਤਰੀ ਤੱਕ ਵੀ ਤਲਬ ਹੋ ਸਕਦਾ ਆ ਵੀ ਉਹ ਪ੍ਰੋਵਾਈਡਡ ਕਿ ਉਹ ਸਿੱਖ ਪਰੰਪਰਾਵਾਂ ਨੂੰ ਫੋਲੋ ਕਰਦਾ ਹੋਵੇ।
1: ਨਾਲੇ ਹੁਣ ਗੱਲ ਤਾਂ ਇਹ ਆ ਸੈਣੀ ਸਾਹਿਬ, ਜਿਹੜਾ ਜੋ ਕੁਝ ਸਾਹਮਣੇ ਆਇਆ ਜੇ ਮਾਨ ਸਾਹਿਬ ਇਹ ਚੀਜ਼ ਨੂੰ ਅਸੈਪਟ ਕਰਕੇ ਮਾਫੀ ਮੰਗ ਲੈਂਦੇ ਜਾਂ ਜੋ ਵੀ ਕਰ ਲੈਂਦੇ ਆ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਤਾਂ ਛਵੀ ਨੂੰ ਵੀ ਢਾਲ ਲੱਗੇਗੀ ਜਾਂ ਇਹਨਾਂ ਦੀ ਪੋਲੀਟੀਕਲ ਜਿਹੜੀ ਕੈਰੀਅਰ ਆ ਉਹਨੂੰ ਵੀ ਢਾਲ ਲੱਗੇਗੀ, ਹੋਰ ਸਾਰੀਆਂ ਚੀਜ਼ਾਂ ਨੇ, ਪਰ ਗੱਲ ਤਾਂ ਹੈਗੀ ਆ ਕਿ ਪਰ ਇਹ ਜੇ ਤਾਂ ਚਲੋ ਇਹਦੇ ਵਿਚ ਇਕ ਗੱਲ ਹੋਰ ਐਡ ਕਰਦਾ, ਜਿਦਾ ਕਿ ਪਤਿਤ ਸਿੱਖ ਕਹਿ ਦਿੱਤੇ ਜਾਂਦੇ ਜਾਂ ਸਿੱਖ ਮੰਨਿਆ ਨੀ ਜਾਂਦਾ, ਠੀਕ ਹੈ ਜੀ, ਪਰ ਜੇ ਇਹਦੇ ਵਿਚ ਇਕ ਐਗਜ਼ਾਮਪਲ ਫਿੱਟ ਕਰਨੀ ਚਾਹੁਣ ਤਾਂ ਇਹ ਕਰ ਸਕਦੇ ਨੇ, ਇਹਨਾਂ ਨੂੰ ਮੌਕਾ ਮਿਲਿਆ।
0: ਸਰ ਦਾ ਵੇ ਦੇ ਹੈਵ ਐਕਟਡ, ਦੇ ਵਿਲ ਬੀ ਆਈਸੋਲੇਟਡ।
1: ਜੀ
0: ਤੁਸੀਂ ਦੇਖ ਲਿਓ ਜਿਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਆ ਕੰਮ ਕੀਤਾ ਹੈ ਨਾ ਜੀ, ਇਨ ਹੇਸਟ ਕਾਹਲੀ ਦੇ ਵਿਚ ਇਹ ਆਈਸੋਲੇਟ ਹੋਣਗੇ ਸਗੋਂ। ਸਰ ਲੋਕਾਂ ਨੂੰ ਤੁਸੀਂ ਜਵਾਬ ਦੇਣ ਦਾ ਮੌਕਾ ਦੇ ਦਿੰਦੇ ਹੈਗੇ ਆ। ਹੁਣ ਕੱਲ ਨੂੰ ਜਿਹੜੇ ਹੈਗੇ ਵਿਧਾਨ ਸਭਾ ਵਾਲੇ ਨਹੀਂ ਆਉਂਦੇ ਹੈਗੇ ਜੀ, ਅਸੀਂ ਆਪਣੇ ਕਾਨੂੰਨੀ ਜਿਹੜੇ ਆ ਫਰਜ਼ਾਂ ਦੇ ਵਿਚ ਬੱਝੇ ਆ, ਹਾਂਜੀ, ਇਹ ਉੱਥੇ ਜਿਹੜਾ ਹੈਗਾ ਸਾਰਿਆਂ ਨੂੰ ਕਿੰਨਿਆਂ ਨੂੰ ਬਦਖਲ ਕਰ ਲੈਣਗੇ ਜੇ ਕਿੰਨਿਆਂ ਨੂੰ ਵੱਲੋਂ ਜਿਹੜਾ ਤਨਖਾਹੀਏ ਕਰ ਦੇਣਗੇ ਜੀ।
1: ਜੀ
0: ਸਰ ਉਹ ਬਾਹਰ ਇੰਪ੍ਰੈਸ਼ਨ ਤਾਂ ਕੀ ਜਾਂਦਾ ਪਿਆ ਤੁਹਾਡਾ, ਗੱਲ ਤਾਂ ਇਹ ਹੈਗਾ ਨਾ ਜੀ, ਕੋਈ ਇੱਕ ਘਟਨਾ ਹੋਵੇ ਤੇ ਗੱਲ ਕੁਛ ਹੋਰ ਆ ਜੀ, ਰੋਜ਼ ਤੁਸੀਂ ਜਿਹੜਾ ਹੈਗਾ ਜਾਂ ਕਿੰਨਿਆਂ ਕੁ ਨੂੰ ਬਦਖਲ ਕਰੋਗੇ ਜਾਂ ਕੀ ਕਰੋਗੇ ਜੀ।
1: ਬਿਲਕੁਲ ਹੈ ਜੀ, ਬਿਲਕੁਲ,
0: ਹਾਂਜੀ, ਕਿੰਨਿਆਂ ਕੁ ਨੂੰ ਤਨਖਾਹੀਏ ਤੁਸੀਂ ਡਿਕਲੇਅਰ ਕਰੋਗੇ
1: ਜੀ, ਬਿਲਕੁਲ ਹੈ ਜੀ।
0: ਉਹ ਸਰ ਤੁਸੀਂ ਦੇਖਿਓ ਇਹਨਾਂ ਨੇ ਬਿਲਕੁਲ ਨੀ ਕਨਫੈਸ਼ਨ ਕਰਨਾ ਹੈਗਾ, ਆਪ ਕਹਿ ਕੇ ਵੀ ਹਾਂ ਜੀ ਮੈਨੂੰ ਮਾਫ਼ੀ ਦੇ ਦਿਓ ਤੇ ਉਹਨਾਂ ਨੇ ਗਿਲਟੀ ਆਪਣੀ ਉਹ ਬਣਨਾ ਹੈਗਾ, ਉਹ ਉਹਨਾਂ ਨੇ ਸਟੈਂਡ ਲੈ ਲਿਆ ਵੀ ਮੈਂ ਤਾਂ ਹੈ ਹੀ ਨੀਗਾ ਭਾਈ, ਤੁਸੀਂ ਬੋਲੀ ਜਾਓ ਜੋ ਬੋਲੀ ਨਾਲ
1: ਹੋ ਗਿਆ
0: ਜੋ ਇਹਨਾਂ ਨੇ ਗਲਤ ਕੀਤਾ ਹੈਗਾ ਆ ਜੀ, ਇਹਨਾਂ ਨੇ ਕਾਹਲੀ ਦੇ ਵਿਚ ਕੀਤਾ ਸੀ, ਅਗਲਿਆਂ ਨੇ ਉਹਨੂੰ ਸਿਆਸੀ ਮੁੱਦਾ ਬਣਾ ਲਿਆ ਆਰਾਮ ਨਾਲ, ਠੀਕ ਠਾਕ ਆ ਜੀ,
1: ਬਿਲਕੁਲ ਹੈ ਜੀ।
2: ਵੇਖੋ ਸਰ ਭਗਵੰਤ ਮਾਨ ਸਾਹਿਬ ਐਕਚੁਅਲੀ ਨਾ ਇਹ ਡਿਪੈਂਡ ਕਰਨਾ ਵਾ ਵੀ ਭਗਵੰਤ ਮਾਨ ਸਾਹਿਬ ਦੀ ਉਦੋਂ ਏਜ ਕਿੰਨੀ ਸੀ ਜਦੋਂ ਇਹ ਐਕਟ ਕਰ ਰਹੇ ਹੋ।
1: ਬਿਲਕੁਲ
2: ਜੀ, ਉਹ ਚਲੋ ਆਪਾਂ ਨੀ ਕਹਿੰਦੇ ਵੀ ਉਹ ਹੋਣਗੇ, ਉਹ ਪਰ ਹੋ ਵੀ ਸਕਦੇ ਆ, ਕੋਈ ਏਡੀ ਵੱਡੀ ਗੱਲ ਨੀ
1: ਜੀ,
2: ਪਰ ਜੋ ਕੁਛ ਵੀ ਹੈ ਨਾ ਇਹਨਾਂ ਨੂੰ ਵੈਸੇ ਝੋਲੀ ਚ ਪਵਾ ਕੇ ਮੇਰੀ ਨਿੱਜੀ ਮਤ ਨਾਲ ਤੇ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਆੜ ਕੇ ਤੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਵੀ ਜੇ ਜਾਂ ਉੱਥੋਂ ਹੀ ਕਹਿ ਦਿੰਦੇ ਵੀ ਜੇ ਕਿਸੇ ਦੀਆਂ ਭਾਵਨਾਵਾਂ ਭੜਕੀਆਂ ਮੇਰੇ ਕੋਲ ਜੋ ਵੀ ਜਾਣੇ ਅਣਜਾਣੇ ਚ ਹੋਇਆ ਜਾਂ ਜਾਣੇ ਚ ਹੋਇਆ ਜਾਂ ਜੁਦਾ ਪੀਤੀ ਸ਼ਰਾਬ ਚ ਹੋ ਗਿਆ ਨਹੀਂ ਪਤਾ ਲੱਗਾ ਜਾਂ ਕਿਸੇ ਨੇ ਧੋਖੇ ਨਾਲ ਵੀਡੀਓ ਬਣਾ ਲਈ, ਬੜਾ ਕੁਛ ਬੋਲਿਆ ਜਾਂਦਾ ਹੁੰਦਾ ਜਦੋਂ ਗਲਤੀ ਮੰਨੀ ਹੋਵੇ, ਕਿਉਂਕਿ ਗਲਤੀ ਮੰਨੇ ਕਰਨੀ ਜਿੰਨੀ ਮਾੜੀ ਹੈ ਨਾ ਉਦੋਂ ਜ਼ਿਆਦਾ ਵਧੀਆ ਹੁੰਦੀ ਹੈ ਉਹਨੂੰ ਦਿਲੋਂ ਅਸੈਪਟ ਕਰ ਲੈਣਾ
1: ਜੀ।
2: ਔਰ ਸਾਬਤ ਸੂਰਤ ਸਿੱਖ ਵਾਂਗੂ ਜਾ ਕੇ ਮੁਕਤਸਰ ਮੁਕਰ ਲੈਣਾ
1: ਜੀ,
2: ਜਿਹੜਾ ਸਾਬਤ ਸੂਰਤ ਸਿੱਖ ਸੀ ਉਹ ਸਭ ਤੋਂ ਵੱਡਾ ਬਣਿਆ ਫਿਰਦਾ, ਉਹ ਤੇ ਮੁਕਰ ਗਿਆ ਨਾ।
1: ਬਿਲਕੁਲ ਹੈ ਜੀ,
2: ਉਹ ਤੇ ਮੁਕਰ ਗਿਆ ਵੀ ਮਾਨ ਸਾਹਿਬ ਮੁਕਰੇ ਹੋ ਨਾ
1: ਜੀ,
2: ਇਹ ਵੀ ਸਿੱਖੀ ਦਾ ਕਿਤੇ ਮੁੜ ਕੇ ਇਹ ਨਾ ਕਹਿ ਰਹੇ ਵੀ ਬਾਦਲਾਂ ਦੇ ਜਥੇਦਾਰ ਹੈ
1: ਜੀ,
2: ਜਿੱਦਾਂ ਹੁਣ ਸੁਖਬੀਰ ਬਾਦਲ ਕਹਿੰਦਾ ਵੀ ਜਥੇਦਾਰ ਬੀਜੇਪੀ ਦੇ ਬਣਗੇ
1: ਜੀ,
2: ਜਦੋਂ ਹੁਕਮਨਾਮਾ ਸੁਖਬੀਰ ਬਾਦਲ ਨੂੰ ਸੂਟ ਨਹੀਂ ਕੀਤਾ ਤਾਂ ਜਥੇਦਾਰ ਬੀਜੇਪੀ ਦੇ ਬਣਾਤੇ ਨਾ ਇਹਨਾਂ ਨੇ
1: ਜੀ,
2: ਇਹਨਾਂ ਦੇ ਆਈਟੀ ਵਿੰਗ ਨੇ ਵੀ, ਐਸਜੀਪੀਸੀ ਨੇ ਵੀ, ਦੂਜੇ ਨੇ ਵੀ, ਤੀਜੇ ਨੇ ਵੀ
1: ਜੀ,
2: ਤੇ ਜੇ ਹੁਣ ਇਹਦੇ ਭਗਵੰਤ ਮਾਨ ਹੁਣੀ ਕਹਿ ਦਿੰਦੇ ਹੈ ਵੀ ਉਹ ਤਾਂ ਹੀ ਉਹ ਕਹਿ ਦਿੰਦੇ ਨਾ ਵੀ ਫਿਰ ਜਥੇਦਾਰ ਹੁਣ ਤਾਂ ਜਥੇਦਾਰ ਬਾਦਲ ਦੇ ਆ ਨਾ, ਇਹ ਤੇ ਆਪਾਂ ਨੂੰ ਪਤਾ ਨਾ
1: ਜੀ,
2: ਤਾਂ ਹੀ ਤੇ ਕਰਕੇ ਇਹਨਾਂ ਦਾ ਵਿਕਾਰ ਡਾਊਨ ਹੋ ਰਿਹਾ, ਜਿਹੜਾ ਭੁਮੱਕੜ ਕਹਿ ਦੇਣ ਭਗਵੰਤ ਮਾਨ ਦੇ ਭਗਤ ਜਾਂ ਆਈ ਟੀ ਵਿੰਗ ਕਹਿ ਦੇਣ, ਇਹ ਜਥੇਦਾਰ ਦਾ ਕੋਈ ਛੋਟਾ ਨਾਂ ਲੈ ਕੇ ਜਿਹੜਾ ਚੇੜੂ ਨਾਮ ਰੱਖੇ ਹੁੰਦੇ ਉਹ ਲੈ ਦੇਣ, ਕਿਉਂਕਿ ਬਾਦਲ ਦੇ ਭਗਤ ਜਥੇਦਾਰ ਨੂੰ ਨੀਟ ਆਂਦੇ ਤੇ
1: ਜੀ। ਗੱਲ ਤਾਂ ਪੱਟੀ ਸਾਹਿਬ ਇਹ ਵੀ ਹੈ ਕਿ ਜੇ ਇਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਜੇ ਅਸੀਂ ਇਹ ਸਿੱਖ ਮਸਲਿਆਂ ਦੇ ਵਿਚ ਇਨਵੋਲਵ ਹੋਵਾਂਗੇ ਤਾਂ ਅਗਲਿਆਂ ਦੇ ਤਾਂ ਅਥਾਰਟੀ ਪੂਰੀ ਹੈਗੀ ਆ ਉਹਨਾਂ ਕੋਲ ਜੀ, ਉਹ ਤਾਂ ਬਥੇਰਾ ਕੁਛ ਕਰ ਸਕਦੇ ਆ ਜੀ,
2: ਉਹ ਕਰ ਤੇ ਸਕਦੇ ਆ, ਪਰ ਸ੍ਰੀ ਮਾਨ ਜੀ ਉਹ ਲੋਕਾਂ ਨੂੰ ਤਾਂ ਪਤਾ ਨਾ
1: ਜੀ
2: ਇਹ ਕਰਾ ਕੌਣ ਰਿਹਾ। ਚਲੋ ਮੈਂ ਨੀ ਕਹਿੰਦਾ ਭਗਵੰਤ ਮਾਨ ਨੇ ਜੋ ਕੀਤਾ ਉਹ ਸਹੀ ਕੀਤਾ, ਸਜ਼ਾ ਮਿਲਣੀ ਚਾਹੀਦੀ ਹੈ ਧਾਰਮਿਕ ਤੌਰ ਤੇ ਜੋ ਕੁਛ ਹੈਗਾ, ਪਰ ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵਾ ਵੀ ਇਹਨਾਂ ਦਾ ਬਾਈਕਟ ਕਰੋ, ਕਿੰਨੇ ਸਿੱਖਾਂ ਨੇ ਕਰਦਾ ਬਾਈਕਟ ਕਰਤਾ ਜੀ,
1: ਜੀ
2: ਕਿਸੇ ਨੇ ਵੇਖਿਆ ਵੀ ਭਗਵੰਤ ਮਾਨ ਨੂੰ ਅਸੀਂ ਮੂੰਹ ਨੀ ਲਾਉਣਾ,
1: ਨਾ ਜੀ ਨਾ ਜੀ ਬਿਲਕੁਲ ਜੀ।
2: ਮੈਂ ਤੇ ਕਹਿੰਦਾ ਵਾ ਵੀ ਜੇ ਵਾਕਈ ਅਕਾਲੀ ਸੱਚੇ ਸੁੱਚੇ ਆ ਸੁਖਬੀਰ ਬਾਦਲ ਕਹਿ ਦੇਵੇ ਵੀ ਭਾਈ ਗੁਰੂ ਦੋਖੀ ਪੰਥ ਦੋਖੀ ਮੁੱਖ ਮੰਤਰੀ ਦੀ ਵੱਲੋਂ ਮੁਫ਼ਤ ਦੀਆਂ ਦਿੱਤੀਆਂ ਜਾਂਦੀਆਂ ਸਹੂਲਤਾਂ ਅੱਜ ਹੀ ਛੱਡ ਦਿਓ
1: ਜੀ,
2: ਕਿੰਨੇ ਲੋਕ ਛੱਡਣਗੇ ਜੀ, ਐਸਜੀਪੀਸੀ ਵਾਲੇ ਛੱਡਣਗੇ, ਜਥੇਦਾਰ ਛੱਡਦਾ ਬਿਜਲੀ ਬਿੱਲ,
1: ਨਾ ਜੀ ਨਾ ਐਕਸ ਨਹੀਂ ਛੱਡਦੇ ਜੀ,
2: ਜਥੇਦਾਰ ਛੱਡੂਗਾ, ਐਸਜੀਪੀਸੀ ਵਾਲੇ ਮੁਲਾਜ਼ਮ ਆ ਜਾਂ ਜਿਹੜਾ ਆਈਟੀ ਵਿੰਗ ਆ ਇਹਨਾਂ ਦਾ ਜਾਂ ਇਹਨਾਂ ਦੇ ਭਗਤ ਆ
1: ਜੀ,
2: ਉਹ ਫ੍ਰੀ ਅੱਜ ਪ੍ਰਣ ਲੈਂਦੇ ਆ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਗੁਰੂ ਦੋਖੀ ਮੁੱਖ ਮੰਤਰੀ ਦੀਆਂ ਦਿੱਤੀਆਂ ਫ੍ਰੀ ਸਹੂਲਤਾਂ ਨਹੀਂ ਲੈਣੀਆਂ ਜੀ,
1: ਜੀ
2: ਜੇ ਉਹ ਨਹੀਂ ਛੱਡਦੇ ਤੇ ਇਹਦਾ ਮਤਲਬ ਵੀ ਇਹ ਵੀ ਹੁਕਮ ਅਦੁੱਲੀ ਆ ਅਕਾਲ ਤਖ਼ਤ ਸਾਹਿਬ ਦੇ ਹੁਕਮ
1: ਜੀ, ਬਿਲਕੁਲ ਹੈ ਜੀ,
2: ਕਿਆ ਮੈਨੂੰ ਕਹਿ ਦੇਣ ਸਵੇਰੇ ਬੰਦ ਕਰਨ ਅਨਾਊਂਸ ਮੈਂ ਛੱਡ ਦੇਣਾ, ਪਹਿਲੀ ਗੱਲ ਤਾਂ ਮੈਂ ਲੈਂਦਾ ਕੋਈ ਨੀ ਜੇ ਫੇਰ ਵੀ ਹੋਵੇ ਤਾਂ ਮੈਂ ਅਨਾਊਂਸ ਕਰ ਦੇਣਾ
1: ਜੀ,
2: ਯਾਰ ਮੰਨੋ ਤਾਂ ਸਹੀ ਤੁਸੀਂ ਹੁਕਮਨਾਮਾ ਅਕਾਲ ਤਖ਼ਤ ਦਾ, ਅਕਾਲੀਓ ਪਹਿਲਾਂ ਆਪ ਦੇ ਮੰਨੋ।
1: ਬਿਲਕੁਲ ਹੈ ਜੀ,
2: ਫਿਰ ਲੋਕਾਂ ਨੂੰ ਤੁਸੀਂ ਮਤਲਬ ਸਿਆਸਤ ਆ, ਲੜਾਈ ਆ ਸੁਖਬੀਰ ਬਾਦਲ ਤੇ ਭਗਵੰਤ ਮਾਨ ਤੇ ਐਸ ਜੀ ਪੀ ਸੀ ਦੀ
1: ਜੀ,
2: ਘੜੀਸ ਲੈਂਦੇ ਆ ਵਿਚ ਅਕਾਲ ਤਖ਼ਤ ਨੂੰ
1: ਜੀ।
2: ਇਹਨਾਂ ਨੂੰ ਇਹ ਆ ਵੀ ਤੂੰ ਸਾਡੇ 328 ਸਰੂਪਾਂ ਦੀ ਜਾਂਚ ਬੰਦ ਕਰ ਦੇ, ਅੜ ਬਹਿਬਲ ਕਲਾਂ ਕਿਹੜੇ ਗੋਲੀ ਕਾਂਡ ਦੇ ਵਿਚ ਸੁਖਬੀਰ ਦਾ ਰੌਲਾ ਰੱਪਾ ਪੈਂਦਾ ਵਾ,
1: ਜਿਹੜੀ ਆ ਪੁਲਿਸ ਕਾਰਵਾਈ ਜਾਂ ਸਾਰਾ ਓਹਦੇ ਵਿਚ ਡਾਟਾ ਵੀ ਕਈ ਜਿਦਾਂ ਹੁਣ ਮਲੇਰਕੋਟਲਾ ਜਾਂ ਹੋਰ ਕਾਂਡ ਹੋਏ ਨੇ ਕੁਝ, ਉਹਨਾਂ ਦੇ ਵਿਚ ਆਇਆ, ਸਾਰੀਆਂ ਰਿਪੋਰਟਾਂ ਨਸ਼ਰ ਹੋਈਆਂ ਨੇ ਜੀ।
2: ਸ੍ਰੀਮਾਨ ਜੀ ਮੈਨੂੰ ਵੀ ਸਾਰਾ ਪਤਾ ਵਾ, ਪਰ ਸਿਆਸੀ ਤੌਰ ਤੇ ਉਹਨਾਂ ਨੂੰ ਨੁਕਸਾਨ ਤਾਂ ਹੋਇਆ।
1: ਉਹ ਲੋਕਾਂ ਦੇ ਵਿਚ ਇੱਕ ਜਿਹੜਾ ਮਾਨਸਿਕਤਾ ਤਾਂ ਬਣਾ ਰਹੇ ਨੇ ਨਾ, ਜਿੱਦਾਂ ਉਹ ਬੇਅਦਬੀ ਦੇ ਪਈ ਅਕਾਲੀਆਂ ਨੇ ਕਰ ਦਿੱਤੀ ਬੇਅਦਬੀ, ਤੇ ਏਦਾਂ ਹੀ ਹੁਣ ਇਹ ਚੀਜ਼ ਜਿਹੜੀ ਆ ਇਹਨਾਂ ਦੇ ਉੱਤੇ ਭਾਰੂ ਪੈ ਰਹੀ ਆ, ਫਸੇ ਆਪਣੇ ਆਪ ਨੂੰ ਮਹਿਸੂਸ
2: ਭਾਰੂ ਪੈ ਰਹੀ ਹੈ ਬਸ ਬੇਅਦਬੀ, ਹਾਲਾਂਕਿ ਹਰ ਇੱਕ ਨੂੰ ਪਤਾ ਵੀ ਅਕਾਲੀਆਂ ਨੇ ਬੇਅਦਬੀ ਨਹੀਂ ਕੀਤੀ, ਨਾ ਉਹ ਕਰਾ ਸਕਦੇ।
1: ਬਿਲਕੁਲ ਹੈ ਜੀ,
2: ਇਹ ਤਾਂ ਸਭ ਨੂੰ ਪਤਾ ਵਾ, ਪਰ ਉਹ ਸੌਦੇ ਸਾਧ ਨੂੰ ਬਚਾਉਣ ਵਾਸਤੇ ਜਾਂ ਜਾਂਚ ਉਹਦੇ ਤੱਕ ਨਾ ਪਹੁੰਚੇ, ਵੋਟਾਂ ਨਾ ਖਰਾਬ ਹੋਣ, ਉਹਦੇ ਪੋਸਟਰਾਂ ਦੀ ਰਾਖੀ ਕੀਤੀ ਜਿੱਥੋਂ ਮੇਨ ਪੰਗਾ ਪਿਆ
1: ਜੀ।
2: ਸਭ ਤੋਂ ਜ਼ਿਆਦਾ ਅਕਾਲ ਤਖ਼ਤ ਦੀ ਵਰਤੋਂ ਬਾਦਲ ਪਰਿਵਾਰ ਨੇ ਕੀਤੀ
1: ਜੀ।
2: ਭਾਈ ਜੇ ਤੁਸੀਂ ਨੀ ਮੰਨਦੇ ਲੋਕੀ ਕਿੱਦਾਂ ਮੰਨ ਜਾਣ, ਫਿਰ ਲੋਕਾਂ ਨੂੰ ਤੱਕੇ ਨੇ ਕਿੱਦਾਂ ਮੰਨਾ ਦੋਗੇ
1: ਜੀ। ਜੀ
2: ਪਹਿਲਾਂ ਇਹ ਗੱਲਾਂ ਮੈਂ ਲੋਕਾਂ ਨੂੰ ਸਿੱਖਿਆ ਦੇਵਾਂ, ਆਪ ਮੈਂ ਉਹਦੇ ਉਲਟ ਚੱਲਾਂ
1: ਜੀ।
2: ਇਹ ਕੰਮ ਤੇ ਨੀ ਨਾ ਫਿਰ ਚੱਲਦਾ, ਪਹਿਲਾਂ ਤਾਂ ਸਾਨੂੰ ਉਸ ਸੰਸਥਾਵਾਂ ਦਾ ਸੰਸਕਾਰ, ਹੁਣ ਜਿਹੜਾ ਗਲਤ ਫਿਰ ਜਦੋਂ ਜਿਹੜੇ ਹੁਕਮਨਾਮੇ ਗਿਆਨੀ ਉਹ ਗੁਰਬਚਨ ਸਿੰਘ ਜੋ ਇਹ ਕਹੀ ਗਏ ਉਹ ਕਰੀ ਆਇਆ, ਉਹ ਮਹਾਨ ਪੰਥ ਦਾ ਮਹਾਨ ਜਥੇਦਾਰ ਹੋ ਗਿਆ
1: ਜੀ।
2: ਜਿਹੜੇ ਇਹਨਾਂ ਨੂੰ ਸੁਡਰੀ ਕੀਤੇ ਉਹ ਬੀਜੇਪੀ ਦੇ ਹੋ ਗਏ, ਅੱਲੀ ਜੇ ਕਿਤੇ ਇਹਨਾਂ ਦਾ ਬੀਜੇਪੀ ਨਾਲ ਸਮਝੌਤਾ ਆਉਂਦਾ ਨਾ, ਫਿਰ ਇਹਨਾਂ ਨੇ ਕਾਂਗਰਸ ਤਾਂ ਪਾਵਰ ਚ ਹੈ ਨੀ ਗੀ, ਫਿਰ ਇਹਨਾਂ ਨੇ ਰੱਖਣਾ ਹੀ ਆਈਏ ਇਸ ਤੋਂ ਪਾਕਿਸਤਾਨ ਨੇ ਕਰਾਤਾ
1: ਜੀ।
2: ਇਹ ਕੁਛ ਵੀ ਇਲਜ਼ਾਮ ਲਾ ਸਕਦੇ ਸੀ ਜਿੱਥੇ, ਜਦਕਿ ਗਲਤ ਬੰਦੇ ਪਹਿਲਾਂ ਆਪ ਗਲਤ ਹੈ
1: ਜੀ,
2: ਜਥੇਦਾਰ ਤੁਸੀਂ ਆਪ ਹੀ ਲਾਉਂਦੇ ਜੇ ਆਪ ਹੀ ਮੁੜ ਕੇ ਉਹਨਾਂ ਨੂੰ ਜੇ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਦੇ। ਮਤਲਬ ਸਿਆਸਤਦਾਨ ਨੇ ਸਿਆਸਤ ਕਰਨੀ ਹੁੰਦੀ ਹੈ, ਕਰਨੀ ਚਾਹੀਦੀ ਹੈ
1: ਬਿਲਕੁਲ,
2: ਲੇਕਿਨ ਉਹ ਤੁਸੀਂ ਗੁਰੂ ਦੀਆਂ ਬਣਾਈਆਂ ਹੋਈਆਂ ਪਰੰਪਰਾਵਾਂ ਫਲਸਫੇ ਉਹਨਾਂ ਦਾ ਕਿਉਂ ਘਾਣ ਕਰ ਰਹੇ ਜੇ
1: ਜੀ,
2: ਤੇ ਉਹਨਾਂ ਦਾ ਘਾਣ ਕਰਦਿਆਂ ਕਰਦਿਆਂ ਇਹਨਾਂ ਦਾ ਘਾਣ ਹੋ ਗਿਆ ਤੇ ਅਕਲ ਇਹਨਾਂ ਨੂੰ ਅਜੇ ਨਹੀਂ ਆਈ।
1: ਬਿਲਕੁਲ ਬਿਲਕੁਲ,
2: ਵੋਟਾਂ ਵਾਸਤੇ ਕਰਦੇ ਆ ਨਾ, ਆ ਵੋਟਾਂ ਚਾਰ ਵਿਗੜਨੀਆਂ ਇਹਨਾਂ ਦੀ
1: ਜੀ,
2: ਪੱਕੀ ਅਕਾਲੀ ਵੋਟ ਸ੍ਰੀਮਾਨ ਜੀ ਕਦੇ ਕਿਤੇ ਨੀ ਜਾਣੀ, ਜਿਹੜੇ ਬਾਦਲ ਸਾਹਿਬ ਨਾਲ ਜੁੜੇ ਲੋਕ ਆ ਉਹਨਾਂ ਵੋਟਾਂ ਪਾਉਣੀਆਂ ਭਾਵੇਂ ਉਹ ਬੀਜੇਪੀ ਚ ਚਲਜੇ ਭਾਵੇਂ ਕਿੰਨੀ ਮਰਜ਼ੀ ਕਰਨ।
1: ਬਿਲਕੁਲ,
2: ਆਮ ਨਿਊਟਰਲ ਲੋਕਾਂ ਨੇ ਏਦਾਂ ਦੇ ਡਰਾਮੇ ਕੀਤੇ ਆ, ਇਹਨਾਂ ਦੇ ਨਾਲ ਨਹੀਂ ਜੁੜਨਾ।
1: ਬਿਲਕੁਲ ਹੈ
2: ਜੀ, ਇਹ ਸਿਰਫ ਜਥੇਦਾਰ ਆਪਣੇ ਇਤਿਹਾਸ ਚ ਨਾਂ ਕਰਾ ਰਹੇ ਆ, ਸਰਨਾ ਸਾਹਿਬ ਆਪਣਾ ਦਾਲ ਆ ਰਹੇ ਵਿਚ, ਜਦਕਿ ਸਾਰੀ ਉਮਰ ਸਰਨਾ ਸਾਹਿਬ ਤੇ ਇਹ ਜਿਹੜੇ ਆਪਣੇ ਗੜਗੱਜ ਸਾਹਿਬ ਜੀ ਤੇ ਕਾਂਗਰਸ ਨਾਲ ਰਹੇ
1: ਜੀ,
2: ਉਹ ਕਾਂਗਰਸ ਜਿਹੜੀ ਕਾਂਗਰਸ ਨੇ ਸਿੱਖਾਂ ਨਾਲ ਜੋ ਕੁਛ ਕੀਤਾ
1: ਜੀ
2: ਉਹਦੇ ਨਾਲ ਸਰਨਾ ਸਾਹਿਬ ਉਦੋਂ ਤੋਂ ਲੈ ਕੇ ਉਹਦੇ ਨਾਲ ਰਹੇ
1: ਜੀ। ਬਿਲਕੁਲ ਹੈ ਜੀ,
2: ਬਾਦਲ ਸਾਹਿਬ ਨੇ ਵੈਸੇ ਖੜਕਦੀ ਸੀ ਇਹਨਾਂ ਦੀ, ਇਹ ਸਰਨਾ ਸਾਹਿਬ ਇਸ ਕਰਕੇ ਇਹਨਾਂ ਚ ਆ ਗਿਆ ਵੀ ਜਿਹੜੇ ਮਾੜੇ ਮੋਟੇ ਸਾਹ ਇਹਨਾਂ ਨੂੰ ਆਉਂਦੇ ਉਹ ਵੀ ਬੰਦ ਕਰ ਦਿਓ।
1: ਬਿਲਕੁਲ ਹੈ, ਬਿਲਕੁਲ ਹੈ,
2: ਇਸ ਕਰਕੇ ਨਾ ਇਹਨਾਂ ਨੂੰ ਸਿਆਸਤ ਕਰੋ, ਤੁਸੀਂ ਵੀ ਸਿਆਸਤਦਾਨ ਜੇ, ਪੰਜਾਬ ਤੁਸੀਂ ਲੁੱਟਿਆ
1: ਜੀ,
2: ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਤੁਹਾਡੇ ਨੂੰ ਵੀ ਜ਼ਿਆਦਾ ਲੁੱਟ ਲਿਆ, ਕਾਂਗਰਸ ਨੇ ਵੀ ਲੁੱਟਿਆ, ਆਉਣ ਵਾਲਿਆਂ ਵੀ ਲੁੱਟਣਾ, ਤੇ ਭਾਈ ਤੁਹਾਡੇ ਅੱਗੇ ਤੇ ਤੁਹਾਡਿਆਂ ਭਗਤਾਂ ਅੱਗੇ ਇੰਨੀ ਬੇਨਤੀ ਆ ਵੀ ਅਕਾਲ ਤਖ਼ਤ ਸਾਹਿਬ ਨੂੰ ਵਿੱਚ ਨਾ ਕਰੀ।
1: ਬਿਲਕੁਲ ਹੈ ਜੀ, ਬਿਲਕੁਲ,
2: ਸਿੱਖ ਪਰੰਪਰਾਵਾਂ ਦਾ ਕਾਰਨ ਨਾ ਕਰੋ, ਐਸ ਜੀ ਪੀ ਸੀ ਆਪਦਾ ਕੰਮ ਕਰੀ ਜਾਵੇ।
1: ਬਿਲਕੁਲ ਹੈ ਜੀ,
2: ਇਸ ਕਰਕੇ ਸਾਡੀ ਤੇ ਇੰਨੀ ਕੀ ਗੁਜ਼ਾਰਿਸ਼ ਆ, ਬਾਕੀ ਕੀ ਇਹਨਾਂ ਨੇ ਜਿੰਨਾ
1: ਜੀ
2: ਕਰਨਾ ਜੋ ਕਰੀ ਜਾਣਾ
1: ਕਰੀ ਜਾਂਦੇ ਆ,
2: ਇਸ ਕਰਕੇ ਇਹਨਾਂ ਦਾ ਵੀ ਹੁੰਦਾ ਦੂਜੇ ਦਾ ਵੀ ਹੁੰਦਾ। ਹੁਣ ਇਹ ਚੀਜ਼ ਨੂੰ ਚੰਗਾ ਕਿੰਨਾ ਕਹਿਣਾ ਜਿਹੜੇ ਬਾਦਲ ਨਾਲ ਜੁੜੇ
1: ਜੀ। ਬਿਲਕੁਲ,
2: ਮੈਂ ਸਵੇਰ ਦੇ 10 ਬੰਦਿਆਂ ਨਾਲ ਗੱਲ ਕੀਤੀ ਹੈ ਜੀ
1: ਜੀ,
2: ਤਿੰਨ ਚਾਰ ਦੇ ਵਿਅਕਤੀ ਇਹੋ ਜਿਹੇ ਵਿੱਚੋਂ ਜਿਨ੍ਹਾਂ ਨੇ ਇਹ ਗੱਲ ਕਹੀ ਆ ਵੀ ਦਫ਼ਾ ਕਰੋ ਜੀ, ਇਹਦੇ ਤੇ ਗੱਲ ਕਰਨ ਦਾ ਫਾਇਦਾ ਹੀ ਕੋਈ ਨੀ, ਜਿਹੜਾ ਸਿਆਸਤ ਚੱਲ ਰਹੀ ਦੋਵਾਂ ਤਰ੍ਹਾਂ ਦੀ
1: ਜੀ,
2: ਵਿੱਚੋਂ 7-8 ਬੰਦੇ ਜਿਹੜੇ, ਇੱਕ ਬੰਦੇ ਨੇ ਵੀ ਨੀ ਕਿਹਾ ਵੀ ਇਹ ਸੁਖਬੀਰ ਬਾਦਲ ਨੇ ਨਹੀਂ ਕਰਾਇਆ ਜੋ ਕਰਾਇਆ
1: ਜੀ,
2: ਇਸ ਕਰਕੇ ਨਾ ਵੀ ਉਹ, ਕਿਉਂਕਿ ਜਦੋਂ ਇਹ ਖੁਦ ਕਹਿੰਦੇ ਜਥੇਦਾਰ ਬੀਜੇਪੀ ਦੇ ਬਣ ਕੇ ਜਿਹੜੇ ਇਹਨਾਂ ਨੂੰ ਹੁਕਮਨਾਮਾ ਕਰਦੇ, ਜਿਹੜੇ ਇਹਨਾਂ ਦੇ ਆਸਰੇ ਦੂਜਿਆਂ ਨੂੰ ਕਰਦੇ, ਫਿਰ ਉਹ ਇਹਨਾਂ ਦੇ ਹੋਏ ਫਿਰ ਜਥੇਦਾਰ।
1: ਬਿਲਕੁਲ ਹੈ ਜੀ,
2: ਨਿਰਪੱਖ ਫੈਸਲਾ ਕਿੱਦਾਂ ਕਹਿਲਾਂਗੇ ਅਸੀਂ
1: ਜੀ। ਬਿਲਕੁਲ,
2: ਹੁਣ ਉੱਥੇ ਜਿਹੜੀਆਂ ਤਰ੍ਹਾਂ ਦੇ ਪੰਥ ਇਕੱਠਾ ਹੋਇਆ, ਪੰਥ ਨੇ ਜਿੰਨੀਆਂ ਸਲਾਹਾਂ ਦਿੱਤੀਆਂ ਉਹਦੇ ਚ ਇੱਕ ਵੀ ਨੀ ਐਡ ਕੀਤੀ ਨਾਲ ਇਹਨਾਂ ਨੇ
1: ਜੀ ਜੀ ਜੀ,
2: ਉਹ ਤੇ ਇਹਨਾਂ ਨੇ ਆਪ ਵੀ ਸਰਨਾ ਸਾਹਿਬ ਦੀ, ਗੁਰਚਰਨ ਸਿੰਘ ਜਿਹੜਾ ਗਰੇਵਾਲ ਸਾਹਿਬ ਆ, ਦੋ ਚਾਰ ਏਦਾਂ ਦੇ ਹੋਰ ਸੀ, ਬਸ ਜਗਾਰੇ ਖੜਦੇ ਇਹਨਾਂ ਨੂੰ, ਬਾਕੀ ਵੇਖ ਲਾਂਗੇ ਇਲੈਕਸ਼ਨ ਆ ਹੀ ਜਾਣੀ ਹੈ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ, ਥੈਂਕ ਯੂ ਜੀ,
2: ਕਿਤੇ ਨਾ ਕਿ ਉਲਟਾ ਬੈਨੀਫਿਟ ਬੀਜੇਪੀ ਲੈ ਜਾਏ
1: ਜੀ। ਇਹ ਵੀ ਹੈ ਜੀ, ਬਿਲਕੁਲ ਹੈ ਜੀ,
2: ਓਕੇ ਸਰ,
1: ਥੈਂਕ ਯੂ ਡਾਕਟਰ ਭੱਟੀ ਸਾਹਿਬ, ਸ਼ੁਕਰੀਆ ਜੀ। ਤੇ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਫਿਰ ਤੋਂ, ਜਿਵੇਂ ਸੈਣੀ ਸਾਹਿਬ ਡਾਕਟਰ ਭੱਟੀ ਸਾਹਿਬ ਗੱਲ ਕਰਕੇ ਗਏ ਆ, ਤੁਹਾਡੇ ਮਨ ਚ ਵੀ ਬਹੁਤ ਸਾਰੀਆਂ ਚੀਜ਼ਾਂ ਆਈਆਂ ਹੋਣਗੀਆਂ, ਤੇ ਪਰ ਮੈਂ ਇਹਦੇ ਵਿਚ ਸੋਚ ਰਿਹਾ ਸੀ ਇਕ ਚੀਜ਼ ਨੂੰ ਕਿ ਜਿਵੇਂ ਕਿ ਮਾਨ ਸਾਹਿਬ ਨੂੰ ਸਮਾਂ ਦਿੱਤਾ ਸੀਗਾ ਇਹਦੀ ਜਾਂਚ ਕਰਾਉਣ ਦੇ ਲਈ ਜਾਂ ਆਪ ਵੀ ਇਹ ਕਹਿ ਕੇ ਆਏ ਸੀ ਕਿ ਜਾਂਚ ਕਰਾ ਲਓ ਵੀਡੀਓ ਦੀ ਹਨਾ ਜਿੱਥੋਂ ਕਰਾਉਣੀ ਹੈ ਕਰਾ ਲਓ ਤੇ ਉਸ ਤੋਂ ਬਾਅਦ ਕੋਈ ਇਹਨਾਂ ਦਾ ਰਿਸਪੋਂਸ ਵਾਪਸ ਸ਼੍ਰੋਮਣੀ ਕਮੇਟੀ ਨੂੰ ਜਾਂ ਕਹਿ ਲਓ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਵਾਪਸ ਸ਼ਾਇਦ ਗਿਆ ਮੈਨੂੰ ਲੱਗਦਾ ਜਿੱਥੇ ਤੱਕ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਇਹਦੇ ਉੱਤੇ ਵਿਚਾਰ ਲੈ ਕੇ ਫਿਰ ਆਪਾਂ ਪਰਮਿੰਦਰ ਜੀ ਦੀ ਗੱਲ ਸੁਣਾਂਗੇ ਸੰਖੇਪ ਦੇ ਵਿਚ ਹਾਂਜੀ ਜੀ ਸੈਣੀ ਸਾਹਿਬ
0: ਹਾਂਜੀ ਪਰ ਸਭ ਗੱਲ ਇੱਦਾਂ ਹੋਈ ਜਦੋਂ ਮਾਨ ਸਾਹਿਬ ਇੱਥੇ ਪੇਸ਼ ਹੋਏ ਨਾ ਜੀ
1: ਜੀ
0: ਇਹਨਾਂ ਨੇ ਪੇਸ਼ਕਸ਼ ਕੀਤੀ ਮਾਨ ਸਾਹਿਬ ਕਹਿੰਦੇ ਮੇਰੇ ਵੱਲੋਂ ਜਿਹਦੇ ਕੋਲੋਂ ਮਰਜ਼ੀ ਕਰਵਾ ਲਓ
1: ਬਿਲਕੁਲ
0: ਅੱਛਾ ਜੀ ਮੁੜ ਕੇ ਜਿਹੜਾ ਹੈਗਾ ਜਿੰਨੀਆਂ ਸਰਕਾਰੀ ਲੈਬਸ ਗਿਆ ਪੰਜਾਬ ਦੀਆਂ ਸਾਰੀਆਂ ਨੇ ਰਿਫਿਊਜ਼ ਕਰਤਾ ਜੀ ਐਸ ਜੀ ਪੀ ਸੀ ਨੂੰ ਵੀ ਅਸੀਂ ਨੀ ਕਰਵਾਉਣੀ
1: ਜੀ ਅਸੀਂ
0: ਉਹਦਾ ਕਾਰਨ ਇਹ ਹਾਂ ਬਿਲਕੁਲ ਜੀ ਭੀ ਅਸੀਂ ਸਿਆਸਤ ਨਾਲ ਜਿਹੜਾ ਹੈਗਾ ਆ ਭੀ ਇਹ ਮੁੱਦਾ ਸਿਆਸੀ ਆ ਅਸੀਂ ਜੇ ਠੀਕ ਹੈ ਤਾਂ ਵੀ ਜਿਹੜਾ ਹੈਗਾ ਆ ਸਾਨੂੰ ਆ ਜਾਊਗਾ ਤੇ ਇਸ ਕਰਕੇ ਅਸੀਂ ਮਤਲਬ ਨਹੀਂ ਕਰਨੀ ਤੁਸੀਂ ਜਿੱਦਾਂ ਮਰਜ਼ੀ ਫੇਰ ਚੁੱਪ ਰਹੇ ਫੇਰ ਮੁੜ ਕੇ ਜਿਹੜਾ ਹੈਗਾ ਆ ਉਹ ਬਾਹਰਲੀ ਲੈਬ ਤੋਂ ਟੈਸਟ ਕਰਾ ਕੇ ਆਏ ਹੈਗੇ ਆ
1: ਜੀ
0: ਉਦੋਂ ਇਹਨਾਂ ਨੇ ਇੱਕ ਨਾ ਜੀ ਐਫ ਆਈ ਆਰ ਜਗਮਨ ਸਮਰੇ ਤੇ ਦਰਜ ਕੀਤੀ ਉਹਦੇ ਵਿਚ ਕੀ ਆ ਭੀ ਮਾਨ ਸਾਹਿਬ ਵੱਲੋਂ ਭੀ ਕੋਈ ਬੰਦਾ ਹੈਗਾ ਆ ਇਹ ਕੈਨੇਡਾ ਬਾਹਰ ਰਹਿਣ ਕੈਨੇਡਾ ਦਾ ਰਹਿਣ ਵਾਲਾ ਹੈਗਾ ਆ ਇਹ ਮੁੱਖ ਮੰਤਰੀ ਦੀਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਵਰਤੋਂ ਕਰ ਰਿਹਾ ਜੀ ਉਹ ਪਰਚਾ ਦਰਜ ਕੀਤਾ ਉੱਥੇ ਤਾਂ ਤੁਸੀਂ ਇਹ ਕਿਹਾ ਹੀ ਨੀ ਭੀ ਮੁੱਖ ਮੰਤਰੀ ਨਹੀਂ ਆ ਮੁੱਖ ਮੰਤਰੀ ਦੇ ਹਮ ਸ਼ਕਲ ਜਾਂ ਉਹਦੀਆਂ ਸ਼ਕਲ ਨਾਲ ਮਿਲਦਾ ਜੁਲਦੀ ਜਿਹੜੀ ਹੈਗੀ ਆ ਭੀ ਉਹ ਜਿਹਦੇ ਵਿਚ ਮੁੱਖ ਮੰਤਰੀ ਹੈ ਆਪ ਨਹੀਂ ਹੈ ਤੇ ਉਸ ਵੀਡੀਓ ਨੂੰ ਮੁੱਖ ਮੰਤਰੀ ਦਾ ਇਨਪਰਸੋਨੇਸ਼ਨ ਕਰਕੇ ਜਾਂ ਪ੍ਰੈਜੈਂਟ ਕਰਕੇ ਤੇ ਪੇਸ਼ ਕਰ ਰਿਹਾ ਆ ਜਿਹਦੇ ਨਾਲ ਗਲਤ ਪ੍ਰਭਾਵ ਜਾਂਦਾ ਸਮਾਜ ਚ
1: ਬਿਲਕੁਲ
0: ਜਾਂ ਤਾਂ ਐਫ ਆਈ ਆਰ ਚ ਇਸ ਤਰੀਕੇ ਨਾਲ ਲਿਖਾਇਆ ਆਇਆ ਹੁੰਦਾ ਹੁਣ ਉਹ ਐਫ ਆਈ ਆਰ ਵੀ ਇਹਨਾਂ ਦੀ ਜਿਹੜੀ ਬਹਿਣੀ ਹੈ ਜੀ
1: ਜੀ ਬਲਰਾਜ ਸਿੰਘ ਸੰਧੂ ਅੰਕਲ ਨੇ ਵੀ ਲਿਖਿਆ ਸੀ ਕਿ ਉਹ ਜਗਮਣੀ ਸੀਗਾ ਉਹਦਾ ਨਾਂ ਮੇਰੇ ਖਿਆਲ
0: ਜਗਮਣ
1: ਉਹ ਤਾਂ ਕਹਿੰਦਾ ਸੀਗਾ ਅੰਕਲ ਨੇ ਵੀ ਲਿਖਿਆ ਕਿ ਉਹ ਤਾਂ ਕਹਿੰਦਾ ਮੇਰੇ ਕੋਲ ਤਾਂ ਕੇਜਰੀਵਾਲ ਉਹਨਾਂ ਦੀਆਂ ਵੀ ਵੀਡੀਓ
0: ਹੋਣਗੀਆਂ ਸਰ ਇਹਦੇ ਵਿਚ ਕੀ ਸ਼ੱਕ ਹੈਗਾ
1: ਜੀ ਨਾਲੇ ਇਹ ਵੀ ਤਾਂ ਲਈ ਫਿਰਦੇ ਹਰ ਕਿਸੇ ਦੀ ਲਈ ਫਿਰਦੇ ਇਹਨਾਂ ਦੇ ਕੋਲ ਕਿਹੜਾ ਨਹੀਂ ਹੈਗੀਆਂ ਕਿਸੇ ਦੀਆਂ ਜੀ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਾਰਿਸ਼ ਸਾਹਿਬ ਉਹ ਗੀਤ ਨੀ ਸੁਣਿਆ ਹੈਗਾ ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ
1: ਸਾਰੇ
0: ਹਾਂਜੀ ਤੇ ਇੱਥੇ ਜਿਹੜਾ ਹੈਗਾ ਆ ਇਹ ਇੱਥੇ ਬੇਦਾਗ ਤਾਂ ਹੈ ਹੀ ਕੋਈ ਨੀ ਗਾ ਜੀ
1: ਉਹ ਵੀ ਸੀਗੀ ਨਾ ਛੋਟੇ ਹੁੰਦੇ ਫਿਲਮ ਦੇਖਦੇ ਰਾਮ ਤੇਰੀ ਗੰਗਾ ਮੈਲੀ ਹੋ ਗਈ ਆ ਪਾਪੀਓ ਕੇ ਪਾਪ ਦੋਤੇ ਦੋਤੇ ਹਾਂਜੀ ਜੀ
0: ਤੇ ਡਾਕਟਰ ਪੱਟੀ ਸਾਹਿਬ ਦੀ ਗੱਲ ਸੁਣ ਕੇ ਤੇ ਮੇਰੇ ਮਨ ਦੇ ਵਿਚ ਇਹ ਆ ਰਿਹਾ ਹੈਗਾ ਜੀ ਭੀ ਇੱਕ ਵਾਰੀ ਨਾ ਮੈਂ ਇੱਕ ਕੇਸ ਦੇ ਵਿਚ ਦੁਕਾਨ ਖਾਲੀ ਕਰਾਉਣ ਦਾ ਆਰਡਰ ਕਰਾਇਆ
1: ਜੀ
0: ਹਾਂਜੀ ਤੇ ਉਹ ਜੱਜ ਨੇ ਲਿਖ ਦਿੱਤਾ ਭੀ ਮਹੀਨਾ ਦੇ ਅੰਦਰ ਅੰਦਰ 30 ਦਿਨਾਂ ਦੇ ਅੰਦਰ ਅੰਦਰ ਦੁਕਾਨ ਖਾਲੀ ਕਰੋ
1: ਜੀ
0: ਉਹ 30ਵੇਂ ਇੱਕ ਦਿਨ ਮੇਰਾ ਮੁਨਸ਼ੀ ਆਇਆ ਮੇਰੇ ਕੋਲ ਤੇ ਮੈਨੂੰ ਕਹਿੰਦਾ ਉਹਦੇ ਵਿਚ ਨਾ ਜਾਂ ਤਾਂ ਅਪੀਲ ਹੋ ਗਈ ਆ ਜਾਂ ਸਾਨੂੰ ਐਗਜ਼ੀਕਿਊਸ਼ਨ ਪਾਉਣੀ ਪੈਣੀ ਆ
1: ਜੀ
0: ਮੈਂ ਕਿਹਾ ਕੀ ਗੱਲ ਮੈਂ ਕਿਹਾ ਦੁਕਾਨ ਤੇ ਉੱਤੇ ਤਾਂ ਸਮਾਨ ਨੀ ਹੈ ਨੀ ਸੀ ਉਹ ਨਿਗਾਹ ਮਾਰੀ ਸੀ ਕਹਿੰਦਾ ਪਹਿਲਾਂ ਉਹਦੇ ਸ਼ੋਰੂਮ ਦੇ ਸ਼ੋਕੇਸ ਦੇ ਵਿਚ ਕਹਿੰਦਾ 3 ਜੋੜੇ ਉਹਨੇ ਰੱਖੇ ਸੀਗੇ ਅੱਜ ਕਹਿੰਦਾ 10 ਜੋੜੇ ਆ ਤਾਂ ਮਤਲਬ ਮਾਲ ਤਾਂ ਉਹ ਹੋਰ ਪਾ ਕੇ ਬਹਿ ਗਿਆ ਇਹਦਾ ਮਤਲਬ ਉਹਨੇ ਨੀ ਖਰਨੀ ਕਰਨੀ
1: ਬਿਲਕੁਲ
0: ਹਾਂਜੀ ਸੋ ਇਸ ਕਰਕੇ ਜੋ ਮਾਨ ਸਾਹਿਬ ਦਾ ਐਟੀਚਿਊਡ ਦੇਖਿਆ ਪੱਟੀ ਸਾਹਿਬ ਤੁਸੀਂ ਕੀ ਉਮੀਦ ਕਰਦੇ ਹੋ ਵੀ ਜਾ ਕੇ ਮਾਫ਼ੀ ਮੰਗ ਲੈਣਗੇ ਜੀ ਜਾਣੇ ਜ ਭੁੱਲਾਂ ਹੋਈਆਂ ਇੱਥੇ ਕੋਈ ਨੀ ਉਹਨਾਂ ਨੇ ਕਰਨਾ ਇਹ ਟਕਰਾਅ ਹੋਣਾ ਆ ਜ਼ਿਆਦਾ ਤੌਰ ਤੇ ਸਰ ਸੰਸਥਾ ਦੀ ਇੱਜ਼ਤ ਘਟਣੀ ਹੈਗੀ ਆ ਇੱਕ ਫਿਰ ਤਮਾਸ਼ਾ ਬਣੇਗਾ ਪਹਿਲਾਂ ਇੱਕ ਬਣਿਆ ਸੀ 2 ਦਸੰਬਰ ਨੂੰ ਇੱਕ ਹੁਣ ਬਣੂਗਾ ਤਮਾਸ਼ਾ ਜੀ ਹੋਰ ਤਾਂ ਕੁਛ ਨਹੀਂ ਜੀ
1: ਬਿਲਕੁਲ ਜੀ
0: ਹਾਂਜੀ
1: ਜੀ ਪਰਮਿੰਦਰ ਜੀ ਸਵਾਗਤ ਹੈ ਜੀ ਸੰਖੇਪ ਚਾਂ ਜੀ ਜੀ ਅਨੁਜੀ
2: ਸਤਿ
1: ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਸੈਣੀ ਸਾਹਿਬ ਹੁਣ ਸਤਿ ਸ੍ਰੀ ਅਕਾਲ ਤੇ ਸਾਰੇ ਸਤਿਕਾਰ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ
2: ਪਿੰਡ ਦੇ ਵਿਚ 90% ਲੋਕ ਆ ਜੀ ਭਾਜੀ ਓਹਨਾ ਨੂੰ ਤਾਂ ਆਪਣੀ ਰੋਟੀ ਦੇ ਲੱਲੇ ਪਏ ਹੋਏ ਨੇ
1: ਬਿਲਕੁਲ
2: ਉਹਨਾਂ ਵੱਲੋਂ ਤਾਂ ਭਗਵੰਤ ਮਾਨ ਅੱਜ ਮਰ ਜੇ ਤੇ ਸਤਵੀਰ ਪਿਛਾਕ ਅੱਜ ਮਰ ਜੇ
1: ਜੀ
2: ਭਾਜੀ ਇਹ ਵੀਡੀਓ ਨੂੰ ਕਹਿੰਦਾ ਲੋਕਾਂ ਨੂੰ ਤਾਂ ਜੀ ਰੋਟੀ ਦੇ ਹੀ ਲੱਲੇ ਪਏ ਹੋਏ ਨੇ
1: ਉਹ ਤਾਂ ਇਸ਼ੂ ਹੈ ਨਹੀਂ ਨਾ ਜੀ ਉਹ ਤਾਂ ਇਸ਼ੂ ਹੈ ਨਹੀਂ ਆ ਮਹਿੰਗਾਈ ਦਾ ਇਸ਼ੂ ਨਹੀਂ ਗਾ ਰੋਜ਼ਗਾਰ ਦਾ ਇਸ਼ੂ ਨਹੀਂ ਗਾ
2: ਭਾਜੀ ਕਿਸੇ ਨੂੰ ਕਹਿ ਕੇ ਦੇਖ ਲਾ ਅਗਲਾ ਕਹਿੰਦਾ ਯਾਰ ਹੋਊਗਾ
3: ਤਾਂ ਦੂਜੀ ਗੱਲ ਇਹ ਆ ਭਾਰਤ ਸਾਹਿਬ, ਮੈਂ ਤਾਂ ਤੁਹਾਨੂੰ ਜਿਹੜੀ ਮੌਕ ਦੀ ਗੱਲ ਇੱਕ ਦੱਸਣ ਲੱਗਾ ਜੀ, ਇਹ ਜਿਹੜੇ ਪੋਲੀਟੀਕਲ ਲੋਕ ਇਹਨਾਂ ਦਾ ਕੋਈ ਦੀਨ ਮਾਨ ਨੀ, ਇਹ ਤਾਂ ਅਕਾਲ ਤਖ਼ਤ ਸਾਹਿਬ ਦਾ ਇੱਕ ਸੰਸਥਾ ਆ ਜੀ,
1: ਬਿਲਕੁਲ
3: ਇੱਕ ਬਿਲਡਿੰਗ ਆ
1: ਜੀ,
3: ਆਪਾਂ ਗੱਲ ਕਰਦੇ ਹਾਂ ਉਹ ਬਿਲਡਿੰਗ ਆ ਜੀ
1: ਜੀ।
3: ਇਹਨਾਂ ਦੇ ਇਹੀ ਸੁਖਬੀਰ ਬਾਦਲ ਹੈ, ਇਹੀ ਕਾਂਗਰਸ ਵਾਲੇ, ਇਹੀ ਭਗਵੰਤ ਮਾਨ ਜੀ, ਅਸੀਂ ਆਪਾਂ ਤਾਂ ਅਕਾਲ ਤਖ਼ਤ ਸਾਹਿਬ ਕਹਿੰਦੇ ਭਾਜੀ ਇਹਨਾਂ ਦੇ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਖਾ ਲਓ, ਇਹ ਤਾਂ ਬੈਠਕਾਂ ਮਾਰਦੇ ਜੀ, ਇਹ ਕਿੱਥੋਂ ਮੰਨਦੇ ਆ?
1: ਬਿਲਕੁਲ ਹੈ ਜੀ,
3: ਹਨਾ ਭਾਜੀ, ਇਹਨਾਂ ਦੇ ਜਿਹੜੇ ਆਪਣੇ ਲੋਕ ਸਾਡੇ ਇੱਥੇ ਜਿਹੜੇ ਇਹ ਪੋਲੀਟੀਕਲ ਲੋਕ ਹੋ ਗਏ,
1: ਇਹਨਾਂ ਚੀਜ਼ਾਂ ਦਾ ਡਰ ਤਾਂ ਆਮ ਲੋਕਾਂ ਦੇ ਉੱਤੇ ਹੈ ਜੀ। ਬਿਲਕੁਲ
3: ਭਾਜੀ, ਤੁਸੀਂ ਡਰ ਮੰਨਦੇ ਆ, ਤੁਸੀਂ ਮੰਨਦੇ ਜਾਂ ਅਸੀਂ ਮੰਨਦੇ ਹਾਂ, ਜੇ ਅਸੀਂ ਇੱਥੇ ਤਾਂ ਕਿਸੇ ਨੇ ਮੰਨ ਲਓ ਦੁਆਬੇ ਦੇ ਭਾਈ ਤੁਸੀਂ ਤਾਂ ਦੇਖਿਆ ਤਾਂ ਸੈਣੀ ਸਾਹਿਬ ਹੋਣਾ,
1: ਹਾਂਜੀ,
3: ਇੱਥੇ ਤਾਂ ਹੁਣ ਜੇ ਭਾਜੀ ਕਿਸੇ ਨੇ ਦੋ ਇੱਟਾਂ ਵੀ ਧੂਫ ਕੇ ਰੱਖ ਦਿੰਦਾ, ਬੰਦਾ ਉਹ ਤੋਂ ਵੀ ਪਰੇ ਹੋ ਕੇ ਲੰਘਦਾ, ਚੱਲ
1: ਅਗਲੀ ਦੀ ਆਸਥਾ ਸਤਿਕਾਰ ਦੇ ਨਾਲ
3: ਲੰਘਦਾ। ਮੈਂ ਤੁਹਾਨੂੰ ਉਹੀ
0: ਬਿਲਕੁਲ ਜੀ ਬਿਲਕੁਲ ਬਿਲਕੁਲ
3: ਮਾਫ਼ੀ ਮੰਗਣੀ ਦਾ ਦੁੱਖ ਦੀ ਗੱਲ, ਡਾਕਟਰ ਸਾਹਿਬ ਕਹਿੰਦੇ ਮਾਫ਼ੀ, ਭਾਜੀ ਇਹਨਾਂ ਦੇ ਸਿਰ ਤੇ ਤਾਂ ਇਹ ਭਗਵੰਤ ਮਾਨ, ਚਲੋ ਮੰਨ ਲਓ ਇਹ ਵੀ ਗੱਲ ਹੋ, ਚਲੋ ਕੀਤੀ ਵੀ ਹੋਊਗੀ
1: ਜੀ,
3: ਭਾਜੀ ਜੇ ਇਹਨਾਂ ਦੇ ਉੱਤੇ ਨਾ ਸ਼੍ਰੀ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਰਖਾ ਕੇ ਕਹਿ ਦੋ ਬਈ ਤੁਸੀਂ ਇਹਨਾਂ ਨੂੰ ਮੂਹਰੇ ਕੋਰਸ, ਮੈਂ ਮਾਫ਼ੀ ਤਾਂ ਇੱਕ ਗੱਲ ਕੀ, ਇਹ ਤਾਂ ਬੈਠਕਾਂ ਮੰਨ ਕੇ ਰੱਖ ਕੇ ਲੈ ਕਹਿਣਾ ਸੀ ਕੀਤੀ ਨੇ ਜੀ, ਇਹੀ ਗੱਲ ਹੈ ਜੀ, ਮੈਂ ਤੁਹਾਨੂੰ ਇਹ ਗੱਲ ਕਹਿਣਾ,
1: ਬਿਲਕੁਲ
3: ਇਹਨਾਂ ਨੂੰ ਤਾਂ ਰੱਬ ਬਖਸ਼ੇ ਜੀ
1: ਜੀ।
0: ਸਾਡੇ ਹਲੋ ਦੋਨੇ ਜਾਂਦੇ ਰਹਿਣ ਹੈ ਜੀ, ਲੋਕਾਂ ਦੇ ਭਾਦਾ ਹੈ ਜੀ, ਲੋਕੀ ਤਾਂ ਆਪਣੀਆਂ ਲੋੜਾਂ ਤੇ ਟੱਕਰਾਂ ਮਾਰਦੇ
1: ਪਏ ਜੀ,
0: ਹਾਂਜੀ, ਤੇ ਪਰ ਸਾਹਿਬ ਇਹਨਾਂ ਦੇ ਮਗਰ ਵੀ ਜਿਹੜੇ ਤੁਰੇ ਹੁੰਦੇ ਹੈਗੇ ਆ, ਉਹ ਵੀ ਆਪਣੀਆਂ ਕਰਜ਼ਿਆਂ ਦੇ ਮਾਰੇ ਵਿਚਾਰੇ ਤੁਰੇ ਹੈਗੇ ਆ, 8 ਮਹੀਨੇ ਰਹਿੰਦੇ ਸਰਕਾਰ ਦੇ, ਉਹਨਾਂ ਨੂੰ ਵੀ ਹੈਗਾ ਜੀ ਕੋਈ ਨਾ ਕੋਈ ਨਿੱਜੀ ਲਾਭ, ਪਰ ਸਾਹਿਬ ਪੋਜੀਸ਼ਨ ਜਿਹੜੀ ਹੁੰਦੀ ਕੁਛ ਨੀ ਹੁੰਦੀ, ਪੋਜੀਸ਼ਨ ਦੇ ਨਾਲ ਜਿਹੜਾ ਇੰਸੀਡੈਂਟਲੀ ਔਰ ਐਕਸੀਡੈਂਟਲੀ ਨਾਲ ਜਿਹੜੀਆਂ ਚੀਜ਼ਾਂ ਆਉਂਦੀਆਂ ਨਾ ਜੀ, ਉਹਦੇ ਵਿੱਚੋਂ ਮੋਨੀਟਰੀ ਬੈਨੀਫਿਟ ਬਹੁਤ ਹੁੰਦਾ
1: ਜੀ,
0: ਜਿਹੜਾ ਮੋਨੀਟਰੀ ਬੈਨੀਫਿਟ ਹੁੰਦਾ ਆ ਵੀ ਜਦੋਂ ਬੰਦੇ ਨੂੰ ਪਤਾ ਆ ਕਿ ਮੈਨੂੰ ਬਿਨਾਂ ਕੰਮ ਕੀਤਿਆਂ 500 ਮਿਲਣਾ, ਮਿਹਨਤ ਕਰਕੇ ਮੈਨੂੰ ਮਿਲਣੇ 50, ਉਹ ਕਿਉਂ ਕੰਮ ਕਰੂਗਾ ਜੀ? ਉਹ ਇਹੋ ਜਿਹਾ ਕੰਮ ਕਰੂਗਾ ਵੀ ਜਿੰਦਾਬਾਦ ਮੁਰਦਾਬਾਦ ਚੱਲ ਮੇਰੇ ਭਾਈ, ਠੀਕ ਹੈ ਜੀ, ਉਹਦੇ ਲਈ ਤਾਂ ਉਹੀ ਆਕਾ ਜਿਹੜਾ 50 ਰੁਪਏ ਦੀ ਉਹਦੀ ਹੈਸੀਅਤ ਹੈ ਨੀ ਤੇ ਉਹਨੂੰ 500 ਰੁਪਏ ਦਿਹਾੜੀ ਬਣਵਾ ਦਿੰਦਾ ਹੈਗਾ ਆ, ਤੇ ਉਹਦੇ ਲਈ ਤਾਂ ਉਹੀ ਉਹਦਾ ਆਕਾ, ਉਹਨੇ ਮਗਰ ਨਾਰੇ ਮਾਰਨੇ ਹੀ ਮਾਰਨੇ ਆ,
1: ਮਾਰਨੇ ਬਿਲਕੁਲ ਹੈ ਜੀ,
0: ਹਾਂਜੀ। ਸੋ ਇਸ ਕਰਕੇ ਆ ਇਹ ਜਿਹੜੀ ਚੀਜ਼ ਹੈਗੀ ਆ, ਇਹਨਾਂ ਨੇ ਕਾਹਲੀ ਬਹੁਤ ਕੀਤੀ ਮਹਾਰਾਜ ਸਾਹਿਬ, ਮੈਨੂੰ ਜਿਸ ਚੀਜ਼ ਦਾ ਡਰ ਸੀ, ਤੁਸੀਂ ਦੇਖੋ ਨਾ ਜਿਹੜੇ ਬੁੱਧੀਜੀਵੀ ਆ ਉਹ ਇਹ ਗੱਲ ਕਹਿ ਰਹੇ ਆ
1: ਜੀ,
0: ਵੀ ਇਸ ਤਰੀਕੇ ਦੇ ਨਾਲ ਨਹੀਂ ਸੀ ਚੱਲਣਾ ਚਾਹੀਦਾ। ਹਾਂਜੀ, ਦੂਜੀ ਗੱਲ ਇਹ ਹੈਗੀ ਕਿ ਪਰਸੈਪਸ਼ਨ ਦੀ ਗੇਮ ਹੁੰਦੀ ਆ ਸਿਆਸਤ, ਪਰਸੈਪਸ਼ਨ ਜਿਹੜੀ ਹੈਗੀ ਆ, ਹੁਣ ਬਾਦਲਾਂ ਨੇ ਜਿਹੜਾ ਵਿਚਾਰਿਆਂ ਨੇ ਉਹ ਕਰਾਈ ਹੈਗੀ ਜੀ ਬੇਅਦਬੀ, ਠੀਕ ਹੈ ਜੀ, ਉਹਨਾਂ ਨੇ ਤਾਂ ਬੇਅਦਬੀ ਦੇ ਜਿਹੜੇ ਹੈਗੇ ਆ ਵੀ ਕੇਸਾਂ ਨੂੰ ਸਹੀ ਤਰੀਕੇ ਨਾਲ ਡੀਲ ਨਹੀਂ ਕੀਤਾ ਜੀ, ਉਹਨਾਂ ਨੇ ਲਾਈਟ ਮੋਡ ਦੇ ਵਿੱਚ ਲਿਆ। ਤੀਜਾ, ਉਹਨਾਂ ਨੇ ਸੋਚਿਆ ਵੀ ਹਾਂ ਜੀ ਡੇਰੇ ਸਿਰਸੇ ਵਾਲਿਆਂ ਦੀਆਂ ਵੋਟਾਂ ਵੀ ਆਹ ਤਾਂ ਸਾਡੇ ਕੋਲ ਹੱਥੋਂ ਗਏ ਨੀ ਕਿਤੇ ਵੀ, ਹਾਂਜੀ, ਇਹੋ ਜੀ ਗੱਲ ਭਾਰਤ ਸਾਹਿਬ ਹੋਈ ਜ਼ਰੂਰ ਹੋਊਗੀ। ਇਹਦਾ ਰਾਮ ਰਹੀਮ ਦਾ ਜਿਹੜਾ ਆ ਵੀ ਇੱਕ ਰਾਈਟ ਹੈਂਡ ਉਹਦਾ ਬਿਆਨ ਹੋਇਆ ਸੀਗਾ ਤੇ ਉਹ ਕਹਿੰਦਾ ਵੀ ਭਾਈ ਸਾਡੇ ਸਾਹਮਣੇ ਹੋਈ ਗੱਲ ਤੇ ਉਹਨੇ ਇਹ ਗੱਲ ਕਹੀ ਸੁਖਬੀਰ ਬਾਦਲ ਨੇ, ਅਸੀਂ ਕਿਹਾ ਵੀ ਏਦਾਂ ਕਰਕੇ ਤੁਹਾਨੂੰ ਪੁੱਛਣਾ ਪਊ, ਕਹਿੰਦਾ ਇੱਥੇ ਕੀ ਆ ਕਿਸੇ ਨੇ ਨੀ ਬੋਲਣਾ ਹੈਗਾ, ਉਹ ਤੁਹਾਡਾ ਬਾਬਾ ਤੇ ਮੈਂ ਸਿੱਖਾਂ ਦਾ ਬਾਬਾ।
1: ਨਾਲੇ ਸੈਣੀ ਸਾਹਿਬ ਚਲੋ ਜੇ ਉਹਨਾਂ ਨੇ ਕਰਾਈ ਵੀ, ਜੇ ਕਰ ਵੀ, ਚਲੋ ਇਹ ਵੀ ਕਹਿ ਲੈਂਦੇ ਆ ਜੇ ਕਰਾਈ ਵੀ ਹੈ ਤੇ ਤੁਸੀਂ 4 ਸਾਲ 4.5 ਸਾਲ ਹੋ ਗਏ ਤੁਹਾਡੀ ਸਰਕਾਰ, ਤੁਸੀਂ ਤਾਂ ਚਾਰਜ ਸ਼ੀਟ ਵੀ ਨਹੀਂ ਪੇਸ਼ ਕਰੇ, ਤੁਹਾਡੇ ਕੀ ਮਫਾਦ ਨੇ ਫਿਰ ਉਹਦੇ ਵਿੱਚ?
0: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ, ਇਹ ਇੱਕ ਏਦਾਂ ਦਾ ਮੁੱਦਾ ਬਣ ਗਿਆ ਹੈਗਾ ਆ ਬੇਅਦਬੀ ਕਿ ਸਾਰੀਆਂ ਪਾਰਟੀਆਂ ਇਹਦੇ ਤੇ ਹੁਣ ਸਿਆਸਤੀ ਕਰਦੀਆਂ, ਹੋਰ ਕੁਛ ਨਹੀਂ ਕਰਦੀਆਂ, ਹਾਂਜੀ, ਔਰ ਇਹ ਚੱਲੀ ਜਾਣਾ ਹੈਗਾ ਆ। ਔਜਲਾ ਸਾਹਿਬ ਨੇ ਗੱਲ ਬੜੀ ਵਧੀ ਕਹੀ ਸੀ, ਕਹਿੰਦੇ ਪਿਛਲੇ ਜਿਹੜਾ ਹੈਗਾ ਆ 15 ਤੋਂ ਵਿੱਚ ਬੇਅਦਬੀ ਹੋਈ ਸੀ, ਉਹ ਤੋਂ ਬਾਅਦ ਕਹਿੰਦੇ ਜਿੰਨੀਆਂ ਸਰਕਾਰਾਂ ਆਈਆਂ ਹੈਗੀਆਂ ਤੇ ਆਹੀ ਇੱਕ ਦੋ ਮੁੱਦੇ ਰਹੇ ਹੈਗੇ ਆ ਜੀ, ਤੇ ਬੇਅਦਬੀ ਆ ਉਹਦਾ ਕਰਨਾ ਹੈਗਾ ਤੇ ਨਸ਼ਿਆਂ ਦੀ ਰੋਕਥਾਮ, ਨਾ ਉਹਦਾ ਕੁਛ ਹੋਇਆ ਤੇ ਨਾ ਉਹਦਾ ਕੁਛ ਹੋਇਆ ਜੀ,
1: ਕੁਛ ਨਹੀਂ ਹੋਇਆ ਜੀ ਜੀ। ਪਰ ਸੈਣੀ ਸਾਹਿਬ ਕਾਂਗਰਸ ਦਾ ਕੀ ਬਣੂਗਾ ਪੰਜਾਬ ਦੇ ਵਿੱਚ? ਭੱਠਲ ਜੀ ਕਹਿੰਦੇ ਨੇ ਕਿ ਜੱਫੀਆਂ ਪਵਾ ਦਿਆਂਗੇ ਜੀ, ਇਹ ਤਾਂ ਬੱਚੇ ਨੇ ਨਿਆਣਿਆਂ ਵਾਂਗੂ ਲੜਦੇ ਲੁੜਦੇ ਰਹਿੰਦੇ ਆ।
0: ਇੱਕ ਪਾਕਿਸਤਾਨੀ ਕੁਆਲੀ ਹੁੰਦੀ ਪਾ ਜੱਫੀਆਂ ਘੁੱਟ ਘੁੱਟ ਪਾ ਜੱਫੀਆਂ, ਮੈਨੂੰ ਤਾਂ ਉਹੀ ਪਾਕਿਸਤਾਨੀ ਕੁਆਲੀ ਲੱਗਦੀ ਆ ਇਹ, ਹੈਂਜੀ
1: ਜੀ,
0: ਤੇ ਉਹ ਸਰ ਇਹਨਾਂ ਦੇ ਕਿਥੇ ਸਰ ਕਿਦਾਂ ਹੈਗਾ ਆ ਪਤਾ ਨੀ ਇੰਟਰਸਟ ਹੀ ਉਹਨਾਂ ਦੇ ਇੰਨੇ ਜਿਆਦਾ ਹੁਣ ਉਹ ਜਿਹੜੇ ਤਿੰਨ ਜਾਣੇ ਆਏ ਆ ਜੀ ਉਹਨਾਂ ਨੇ ਆ ਕੇ ਚੰਨੀ ਨੂੰ ਪੁੱਛਿਆ ਵੀ ਏਦਾਂ ਕਰਕੇ ਜੇ ਤੈਨੂੰ ਆਫਰ ਕਰਨ ਤੇ ਕੰਪੇਨ ਕਮੇਟੀ ਦਾ ਪ੍ਰਧਾਨ ਤੈਨੂੰ ਬਣਾ ਦਿੰਦੇ ਹੋ
1: ਤੈਨੂੰ ਮੈਂ ਨੀ ਬਣਨਾ ਪੰਜਾਬ ਚ ਕਿਹੜਾ ਗੁੜਾ ਮਾਰ ਕੇ ਗਏ ਕਦੀ ਦੇਖਿਆ ਪੰਜਾਬ ਚ ਜੀ
0: ਨਹੀਂ ਨਹੀਂ ਸਰ ਉਹਨਾਂ ਦਾ ਹੈ ਨੀ ਉਹ ਕਹਿੰਦੇ ਜੀ ਵੀ ਥੱਲੜੇ ਲੈਵਲ ਤੇ ਮਿਲੋ ਜੀ ਲੋਕਾਂ ਨੂੰ ਥੱਲੜੇ ਲੈਵਲ ਤੇ ਉੱਤੇ ਸਾਰਾ ਕੁਛ ਫਿਕਸਿੰਗ ਹੋਈ ਹੈਗੀ ਆ ਜੀ ਹਰ ਇੱਕ ਬੰਦੇ ਨੇ ਜਿਹੜਾ ਬੰਦਾ ਜਿਹਨੂੰ ਸਪੋਰਟ ਕਰਦਾ ਆ ਉਹ ਉਹਨੂੰ ਸਪੋਰਟ ਕਰਦਾ ਥੱਲੜੇ ਵਾਲੇ ਜਿਹੜੇ ਹੈਗੇ ਆ ਦੋ ਨੰਬਰ ਤਿੰਨ ਨੰਬਰ ਦੀ ਲੀਡਰਸ਼ਿਪ ਚਾਰ ਨੰਬਰ ਦੀ ਉਹਨਾਂ ਦੀ ਵੀ ਮਾੜੀ ਮੋਟੀ ਬੁਕਤ ਪੈਣ ਲੱਗ ਪਈ ਉਹਨਾਂ ਨੂੰ ਵੀ ਸੱਦ ਲੈਂਦੇ ਮਾੜਾ ਵੀ ਆਓ ਜੀ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ ਜੀ ਉਹਨਾਂ ਦਾ ਜਵਾਬ ਇਹ ਹੁੰਦਾ ਅਸੀਂ ਤਾਂ ਜੀ ਆਪਣੀ ਹਾਈ ਕਮਾਨ ਦੇ ਨਾਲ ਆ ਚਲੋ
1: ਪਰ ਜੇ ਇਹਨਾਂ ਨੂੰ ਲੱਗਦਾ ਸਾਡੀ ਸਾਹਿਬ ਜਿੱਤਣਾ ਤਾਂ ਜਾਂ ਹਾਰਨਾ ਚਲੋ ਅੱਗੇ ਵੀ ਤਾਂ ਇਹ ਕੁਝ ਕਰਦੇ ਆ ਹੀ ਰਹੇ ਨੇ ਕਿਉਂ ਨੀ ਇੱਕ ਵਾਰੀ ਰਿਸਕ ਲੈ ਕੇ ਹੀ ਦੇਖ ਲੈਂਦੇ ਨੇ ਖੈਰੇ ਨੂੰ ਮਤਲਬ ਕਿ ਓਪੋਜੀਸ਼ਨ ਦਾ ਮੰਨ ਲੈਣ ਤੇ ਉਹਨੂੰ ਆਪਣੇ ਪ੍ਰਗਟ ਸਿੰਘ ਉਹਨਾਂ ਨੂੰ ਜਾਂ ਪ੍ਰਧਾਨ ਆਪਣੇ ਮੁੱਖ ਮੰਤਰੀ ਲਾਣ ਦੇਣ
0: ਸਰ ਇੰਨੇ ਈਜ਼ੀ ਨੀ ਹੁੰਦੇ ਹੈਗੇ ਆ ਤੁਸੀਂ ਇਹ ਦੇਖੋ ਨਾ ਖੈਰੇ ਉੱਤੇ ਜਿਹੜਾ ਐਤਰਾਜ਼ ਇਹਦਾ ਰਾਣੇ ਦਾ ਜਾਂ ਗੁਰਜੀਤ ਰਾਣੇ ਦਾ
1: ਜੀ
0: ਜਿਹਨੇ ਉਹਦੀ ਹਾਂਜੀ ਮੰਤਰੀ ਮਿਨਿਸਟਰਸ਼ਿਪ ਖਾਧੀ ਸੀ ਉਹ ਉਹਨੂੰ ਮਤਲਬ ਬਣ ਦਊਗਾ ਜੀ
1: ਪਰ ਜਿੰਨੇ ਸਾਰੇ ਇੱਕ ਦੂਜੇ ਨਾਲ ਲੱਗਦੇ ਆ ਇਹਨਾਂ ਨੂੰ ਸਾਰਾ ਕੁਝ ਅਹੁਦੇ ਦੇਖ ਕੇ ਤਾਂ ਤੋਰ ਦਾ ਟੀਮ ਬਣਾ ਕੇ ਕਹਿਣਾ ਚਲੋ ਭਾਈ
0: ਅਹੁਦਾ ਤਾਂ ਉਹਨਾਂ ਨੂੰ ਪ੍ਰਧਾਨਗੀ ਦਾ ਚਾਹੀਦਾ ਹੈਗਾ ਇਹ ਤਾਂ ਜਾਂ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ ਆ ਜੀ ਹੋਰ ਕੁਛ ਨੀ ਜੀ
1: ਚਾਹੀਦਾ ਜੀ ਬਿਲਕੁਲ
0: ਸਰ ਹੁਣ ਇੰਨਾ ਆ ਨਾ ਵੀ ਕਾਂਗਰਸ ਨੂੰ ਵੀ ਪਤਾ ਆ ਵੀ ਜੇ ਇਹਨਾਂ ਦੇ ਵਿੱਚੋਂ ਇੱਕ ਨੂੰ ਵੀ ਐਲਾਨ ਕਰ ਦਿੰਦੇ ਹੈਗੇ ਆ ਬਾਕੀ ਜਿਹੜੇ ਹੈਗੇ ਨਾ ਅੱਗੇ ਵੀ ਇਹ ਗੱਲ ਪ੍ਰਚਲਿਤ ਆ ਵੀ ਕਾਂਗਰਸ ਜਿਹੜੇ ਦੂਜੇ ਪਾਰਟੀਆਂ ਕਾਂਗਰਸ ਨੂੰ ਨੀ ਹਰਾਉਂਦੀਆਂ ਜੀ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਆ
1: ਜੀ
0: ਹਾਂਜੀ ਇਹਨਾਂ ਦੇ ਬਾਗੀ ਜਦੋਂ ਵੀ ਇਹ ਹਾਰੇ ਆ ਇਹਨਾਂ ਦੇ ਹੀ ਬਾਗੀ ਜਦੋਂ ਖੜ ਜਾਂਦੇ ਹੈਗੇ ਆ ਤੇ ਕਾ ਇਹ ਹਾਰਦੇ ਆ ਜੇ ਬਾਗੀ ਵਗੈਰਾ ਨਹੀਂ ਉਹਨਾਂ ਨੂੰ ਕੰਟਰੋਲ ਹੋ ਜਾਂਦਾ ਆ ਤੇ ਕਾਂਗਰਸ ਵਾਲੇ ਸੀਟ ਕੱਢ ਕੇ ਲੈ ਜਾਂਦੇ ਆ ਜੀ
1: ਜੀ
0: ਹਾਂਜੀ ਸਰ
1: ਬਿਲਕੁਲ ਤੇ ਸੈਣੀ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
0: ਮਤਲਬ ਵੱਜਣਗੇ 11:30
1: ਨਹੀਂ ਨਹੀਂ ਬਸ ਜਲਦੀ ਤੁਹਾਡੇ ਦੋਨੋਂ ਵੀ ਲੈ
0: ਲੈਣਗੇ ਠੀਕ
2: ਹੈ ਮੈਂ ਤਾਂ ਇਹ ਪੁੱਛਣਾ ਹੈ ਕਿ ਧਰਮ ਸਾਡਾ ਜਿਹੜਾ ਧਰਮ ਹੈ ਤੇ ਸਾਡੇ ਪੰਜਾਬ ਦੀ ਸਰਕਾਰ ਹੈ ਆਟੋ ਪਾਇਲਟ ਵਾਂਗੂ ਚੱਲਦੀ ਆਪਦੇ ਆਪੇ ਬਾਕੀ ਆਹ ਕੰਮ ਲਈ ਆਪਾਂ ਸਾਰੇ ਸਰਕਾਰ ਧਾਰਮਿਕ ਲੀਡਰ ਮੈਨੂੰ ਤਾਂ ਇਹੀ ਕੰਮ ਲੱਗਦਾ
1: ਜੀ
2: ਸਰਕਾਰ ਤਾਂ ਆਪਦੇ ਆਪੇ ਚੱਲੀ ਜਾਂਦੀ ਹੈ ਬਾਕੀ ਕੰਮਾਂ ਲਈ ਉਧਰ ਪੋਲੀਟੀਕਲ ਬੰਦੇ ਇਸ ਕੰਮ ਚ ਲੱਗੇ ਧਰਮ ਵਾਲੇ ਇਸ ਕੰਮ ਚ ਲੱਗੇ ਹੋਏ ਨੇ
1: ਜੀ
2: ਸਟੇਟ ਆਟੋ ਤੇ ਲਈ ਹੋਈ ਸਾਹਿਬ
0: ਤੁਸੀਂ ਇਹ ਦੇਖੋ ਨਾ ਡਾਕਟਰ ਪੱਟੀ ਸਾਹਿਬ 8:30 ਤੋਂ ਬਾਅਦ ਕਦੀ ਮਤਲਬ ਜਿਹੜਾ ਆ ਫੋਨ ਨੀ ਚੱਕਦੇ ਤੇ ਆਰਾਮ ਕਰਦੇ ਹੁੰਦੇ ਆ ਜੀ ਉਹਨਾਂ ਦੇ ਸਿਰ ਤੇ ਇੰਨਾ ਬੋਝ ਪੈ ਗਿਆ ਕਿ ਉਹ 10 ਵਾਲੇ ਪ੍ਰੋਗਰਾਮ ਦੇ ਵਿੱਚ ਆ ਕੇ ਤੇ ਸੁਖਪੁਰ ਨੂੰ ਨਾਲ ਲੈ ਕੇ ਜਾਂਦੇ ਪਏ ਵੀ ਮਾਫੀ ਮੰਗਾ ਲੈਣੇ ਆ ਤੇ ਕੰਮ ਨਿਬੇੜਦੇ ਆ ਜੀ ਉਹ ਕਹਿੰਦੇ ਭਗਵੰਤ ਮਾਨ ਤੋਂ ਮਾਫੀ ਮੰਗ ਲਓ ਹਾਂਜੀ
1: ਸੋ ਇਸ ਕਰਕੇ ਬੋਝ ਆਮ ਜਨਤਾ ਤੇ ਆ ਚਲੋ ਮਸਲਾ ਚੁੱਪ ਚੁੱਪ ਤੇ ਹੱਲ ਹੋ ਜਾਵੇ
2: ਨਾ ਮਾਫੀ ਮੰਗੀ ਵੈਸੇ ਵੀਰ ਨੇ ਮੰਗੇ ਲਈ
1: ਜੀ
2: ਕੁਰਸੀ ਮੂਹਰੇ ਰੱਖ ਦੋ ਚਾਹੇ ਬੈਠਕਾਂ ਉਡਾ ਲੋ ਗ੍ਰੰਥ ਸਾਹਿਬ
1: ਬਿਲਕੁਲ
2: ਗੱਲ ਦੇਖੋ ਉਹਨਾਂ ਨੇ ਕਿੰਨੀ ਵੀ ਕੁਰਸੀ ਵੱਡੀ ਹੈ
1: ਕੁਰਸੀ ਵੱਡੀ ਹੈ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
2: ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਇਹਨਾਂ ਨੂੰ ਮਰਜ਼ੀ ਕਰਾ ਲੋ ਤੁਸੀਂ
1: ਬਿਲਕੁਲ
2: ਇਹਨਾਂ ਲਈ ਬਿਲਡਿੰਗ ਹੈ ਉਹ ਕਾਲ ਤਖ਼ਤ
1: ਜੀ
2: ਉਹ ਗੱਲਾਂ ਬਹੁਤ ਸੋਹਣੀਆਂ ਕਰਕੇ ਗਏ ਨੇ
1: ਜੀ
2: ਦੇਖੋ ਮਤਲਬ ਇੱਕ ਮਿਹਨਤ ਕਰਨ ਵਾਲਾ ਬੰਦਾ ਉਹਨਾਂ ਦੇ ਅੰਦਰਲੀ ਪੀੜਾ ਕਿਹੋ ਜੀ ਆ ਸਮਝਣ ਵਾਲੀ ਲੋੜ ਆ ਵੀ ਅਸੀਂ ਮਰਦੇ ਫਿਰਦੇ ਆ ਸਾਨੂੰ ਰੋਟੀ ਨਹੀਂ ਜੁੜਦੀ
1: ਜੀ
0: ਬਿਲਕੁਲ ਉਹਨਾਂ ਨੇ ਬਹੁਤ ਸੱਚਾਈ ਵਾਲੀ ਗੱਲ ਕਹੀ ਵੀ ਸਾਡੇ ਵੱਲੋਂ ਚਾਹੇ ਉਹ ਮਰ ਜਾਏ ਚਾਹੇ ਉਹ ਮਰ ਜਾਏ
1: ਉਹ ਕੁਝ ਮੈਂ ਅੱਜ ਬੜੇ ਸਾਲ ਪਹਿਲਾਂ ਮੈਂ ਇੱਕ ਲਾਈਨਾਂ ਪੜੀਆਂ ਸੀ ਅਜਲਾ ਸਾਹਿਬ ਜੀ ਦਾ ਹੀ
2: ਮਿਹਨਤ ਕਰਨ ਵਾਲੀ ਕੀ ਫਰਕ ਹੈ ਰਾਜੇ ਤੁਹਾਡੇ ਲਈ ਕੀ ਫਰਕ ਹੈ ਕਿਹੜੀ ਸਰਕਾਰ ਆਉਂਦੀ ਹੈ ਕਿਹੜੀ ਨਹੀਂ ਆਉਂਦੀ
1: ਸੜਕ ਦੇ ਉੱਤੇ ਮਤਲਬ ਕਿ ਬੈਠਾ ਹੁੰਦਾ ਹੈ ਤੇ ਉਹਨੂੰ ਪੁੱਛਦੇ ਆ ਮਤਲਬ ਕਿ ਤੇਰਾ ਮਜ਼ਹਬ ਕੀ ਹੈ ਕਹਿੰਦਾ ਤੇ ਉਹ ਕਹਿੰਦਾ ਭਾਈ ਮਜ਼ਹਬ ਦਾ ਮੈਨੂੰ ਪਤਾ ਨੀ ਗਾ ਪਰ ਮੈਨੂੰ ਇੰਨਾ ਪਤਾ ਕਿ ਸ਼ਾਮ ਨੂੰ ਚੁੱਲ੍ਹੇ ਚ ਅੱਗ ਬਾਲਣੀ ਹੈ ਤੇ ਕੁਝ ਨਾ ਕੁਝ ਕਰਨਾ ਪੈਣਾ ਹੈ
2: ਬਸ ਜਿਹੜਾ ਰੋਟੀ ਦਊ ਉਹਦਾ ਉਹੀ ਧਰਮ ਹੈ ਜੀ ਮੈਂ ਤਾਂ
1: ਬਿਲਕੁਲ
2: ਆਪਾਂ ਹੋਰ ਗੱਲ ਚ ਪਏ ਹੋਏ ਆ ਜਿਹਨੂੰ ਜਿਹਦਾ ਢਿੱਡ ਭਰੂਗਾ ਉਹਦੇ ਲਈ ਉਹਦਾ ਉਹੀ ਧਰਮ ਹੈ ਜੀ
1: ਬਿਲਕੁਲ
2: ਇਨਸਾਨੀਅਤ ਦਾ ਧਰਮ ਸਾਰਿਆਂ ਨੂੰ ਵੱਡਾ ਜੀ
1: ਜੀ
2: ਜੇ ਅਸੀਂ ਇਹ ਕਿਉਂ ਨੀ ਸਮਝਦੇ ਫਿਰ ਅਸੀਂ ਆਪਦੇ ਧਰਮ ਨੂੰ ਕਿਉਂ ਤਰੀਜ ਦੇਈ ਜਾਂਦੇ ਕੋਈ ਵੀ ਹੈ ਜੀ ਮੈਂ ਕਿਹਾ ਧਰਮ ਕੋਈ ਮਾੜਾ ਨੀ
4: ਜਦੋਂ ਅਸੀਂ ਇਹ ਇੱਕ ਪਾਸੇ ਕਹਿੰਦੇ ਆ ਵੀ ਇਨਸਾਨੀਅਤ ਦਾ ਧਰਮ ਸਾਰਿਆਂ ਨੂੰ ਵੱਡਾ ਹੈ, ਫਿਰ ਇਨਸਾਨੀਅਤ ਵਾਲੇ ਫਰਜ਼ ਕਿਉਂ ਨਹੀਂ ਨਿਭਾਉਂਦੇ?
1: ਬਿਲਕੁਲ ਹੈ ਜੀ, ਉਹ ਚਲੋ ਪੰਜਾਬ ਚ ਤਾਂ ਕੀ ਮੰਨਣਾ ਕਿਸੇ ਨੂੰ, ਕੈਨੇਡਾ ਅਮਰੀਕਾ ਵਾਲੇ ਨੇ
4: ਜੀ ਨੂੰ ਵੀ ਲਿਖਿਆ, ਅੰਕਲ ਜੀ ਕਹਿੰਦੇ ਵੀ ਜਗਮਨ ਕਹਿੰਦਾ ਜਗਮਨ ਥੋੜਾ ਸਲੋ ਕਿਉਂ ਚੱਲ ਰਿਹਾ,
1: ਤੁਹਾਡੇ ਲਾਗੇ ਨੇ ਘਰੋਂ ਤੇਜ਼ ਆ ਰਿਹਾ
4: ਜੀ, ਇਹਨੂੰ ਕੋਈ ਮਾੜਾ ਮੋਟਾ ਨੰਬਰ ਉੱਪਰ ਹੈਗਾ ਤਾਂ ਨੰਬਰ ਭੇਜੋ, ਮੈਂ ਅੰਕਲ ਨੂੰ ਕਹਿਵਾਂ ਜੇ ਨੰਬਰ ਹੈਗਾ ਮੈਨੂੰ ਭੇਜੋ ਨੰਬਰ, ਉਹਨੂੰ ਪੁੱਛਦੇ ਵੀ ਇੰਨਾ ਹੌਲੀ ਯਾਰ
1: ਜੀ।
4: ਬਿਲਕੁਲ ਹੋਊਗਾ ਮੇਰੇ ਹਿਸਾਬ ਨਾਲ, ਜਿੰਨੀ ਉਹ ਕਹਿੰਦਾ ਉਹਨੂੰ ਵੀ ਹੈਲੀਕਾਪਟਰ ਢੂੰਡੇ ਦਵਾਇਆ ਵੀ ਕਦੇ ਇੰਗਲੈਂਡ ਆਏ ਹੋਣੇ, ਹੋਣਾ ਤਾਂ ਉਹਦੇ ਵੀ ਕੁਛ ਹੋਊ ਮਾੜਾ ਮੋਟਾ
1: ਜੀ
4: ਜਾਂ ਨਹੀਂ, ਕਈ ਵਾਰੀ
0: ਬਿਲਕੁਲ ਜੀ ਬਿਲਕੁਲ ਉਹਨਾਂ ਕੋਲ ਵੀ ਹੋਊਗਾ ਜੀ, ਉਹਨਾਂ ਕੋਲ ਵੀ ਹੋਊਗਾ,
4: ਨਹੀਂ ਵੀ ਨਹੀਂ ਇਹ ਜਰੂਰੀ ਵੀ ਨਹੀਂ ਹੁੰਦਾ ਰਾਜਨ ਜੀ, ਕਈ ਵਾਰੀ ਮਿੱਤਰਤਾ ਇਹੋ ਜਿਹੀ ਹੁੰਦੀ ਆ ਅਗਲਾ ਕਹਿੰਦਾ ਚੱਲ ਠੀਕ ਆ ਕੋਈ
1: ਜੀ ਬਿਲਕੁਲ
4: ਘੁੰਮਣ ਘੁੰਮਣ ਆਇਆ, ਇਹ ਵੀ ਹੁੰਦਾ ਵੱਖ ਵੱਖ ਤਰ੍ਹਾਂ ਦੇ ਬੰਦੇ ਹੁੰਦੇ ਆ, ਇੱਕ ਦੋਸਤੀ ਨਿਰੋਲ ਤੇ ਸੱਚੀ ਤੇ ਸੁੱਚੀ ਹੁੰਦੀ ਹੈ, ਇੱਕ ਹੁੰਦੀ ਆ ਵੀ ਮੈਨੂੰ ਪਤਾ ਵੀ ਕੱਲ ਨੂੰ ਰਾਜਨ ਜੀ ਹਿੱਲ ਸਕਦੇ ਨੇ ਮੇਰੇ ਮਨ ਚ, ਜੇ ਉਹ ਗੱਲ ਹੈ
1: ਜੀ
4: ਤੇ ਫਿਰ ਉੱਥੇ ਬੰਦਾ
0: ਬਿਲਕੁਲ ਪੂਰਾ ਕੰਜਰ ਆ ਉਹ ਇਸ ਚੀਜ਼ ਨੂੰ ਐਡਮਿਟ ਕਰਦਾ
1: ਜੀ,
4: ਹਾਂਜੀ ਉਹ ਤਾਂ ਇੰਡੀਆ ਚ ਵੀ ਆਪਣੇ ਕੰਮ ਕਰਕੇ ਗਿਆ ਸਾਰੇ ਉਹ
1: ਜੀ,
0: ਹਾਂਜੀ ਉਹ ਇਸ ਚੀਜ਼ ਨੂੰ ਬੜੇ ਮਾਣ ਨਾਲ ਦੱਸਦਾ ਆ ਕਿ ਮੈਂ ਆਹ ਕੰਮ ਕੀਤਾ ਮੈਂ ਆਹ ਕੀਤਾ
1: ਜੀ,
4: ਹਾਂਜੀ ਹਾਂਜੀ
0: ਸੋਲੂਸ਼ਨ ਇਸ ਤੇ ਪਹੁੰਚਿਆ ਵੀ ਇੱਥੇ ਸਿਰਫ ਚਾਰ ਦਿਨ ਗੱਲਾਂ ਹੋਣੀਆਂ ਆ, ਹੋਰ ਕੁਛ ਨੀ ਹੋਣਾ, ਉੱਥੇ ਉਹਨੇ ਆਪਣੀ ਗੱਦੀ ਤੇ ਬੈਠਾ ਰਹਿਣਾ ਹੈਗਾ ਆ ਤੇ ਇਹਨਾਂ ਨੇ ਕਲਪਦੇ ਰਹਿਣਾ ਹੈਗਾ ਆ, ਬਸ ਇਹਨਾਂ ਨੇ ਵਿਉਂਤ ਅੱਗੇ ਵਿਉਂਤਾਂ ਘੜੀ ਜਾਣੀਆਂ ਆ ਤੇ ਉਹਨੇ ਦੇਖਣਾ ਆ ਕਿ ਹੁਣ ਮੈਂ ਮੇਰੀ ਵਾਰੀ ਆ ਵੀ ਹੁਣ ਮੈਂ ਕਿੱਦਾਂ ਇਹਨਾਂ ਨੂੰ ਕਿਹੜੇ ਟ੍ਰੈਪ ਚ ਫਸਾਵਾਂ
1: ਜੀ,
4: ਹਰ
0: ਆਮ ਜਨਤਾ ਵਾਸਤੇ ਸਰ
4: ਹਰ ਪਾਰਟੀ ਨੇ ਆਪਦੇ ਪਿੱਛ ਲੱਗ ਬਣਾ ਲਏ ਜੀ
1: ਜੀ,
4: ਉਹ ਹੁੰਦੇ ਨੀ ਅੱਗੇ ਪਿੰਡਾਂ ਉਹ ਇੱਕ ਹੁੰਜੇ ਤੇ ਬੈਠੇ ਉਹ ਮੈਂ ਹੁਣ ਕਾਹਨੂੰ ਕਹਿਣਾ ਚਾਹੁੰਦਾ ਸਮਝ, ਉੱਥੇ ਕਰੀ ਜਾਂਦੇ ਨੇ ਉੱਥੇ ਬੋਲੀ ਜਾਂਦੇ ਨੇ
1: ਜੀ,
4: ਹਾਂਜੀ ਤੇ ਜਿਹੜੇ ਵਿਚਾਰੇ ਨਿਊਟਨ ਲੋਕ ਨੇ ਬਾਰਨਰ ਗਏ ਉਹ ਵਿਚਾਰਿਆਂ ਦੇ ਸਿਰ ਦੁਖੀ ਜਾਂਦੇ ਨੇ ਉਹਨੇ,
1: ਬਿਲਕੁਲ ਬਿਲਕੁਲ
4: ਮਸਲਾ ਆ ਹੋਇਆ,
0: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ,
4: ਤੇ ਸਿਕੰਦਰ ਕਹਿੰਦਾ ਅਕਾਲੀ ਹੁਣ ਮੇਰਾ ਲੋਟ ਲੱਗੇ ਤੇ ਰਾਜਨ ਕਹਿੰਦਾ ਕਾਂਗਰਸ ਆਵੇ ਮੇਰਾ ਲੋਟ ਲੱਗੇ
1: ਜੀ,
4: ਉਹ ਕਹਿੰਦਾ ਸਾਡਾ ਹੁਣ ਚੱਲ ਰਿਹਾ ਹੈ ਅਗਲੀ ਵਾਰੀ ਇੱਕ ਮੌਕਾ ਹੋਰ ਦਿਓ ਸਾਡਾ ਲੱਗਿਆ ਰਹਿਣ ਦੋ
1: ਜੀ,
4: ਕੋਈ ਕਹਿੰਦਾ ਸਾਡਾ ਲੱਗਣਾ ਬਸ, ਗੱਲ ਤਾਂ ਲੋਟ ਤੇ ਖੜੀ ਹੈ ਸਾਰੇ, ਹਰ ਬੰਦਾ ਲੋਟ ਤੇ ਖੜਾ ਪੰਜਾਬ ਦਾ ਕਿਸੇ ਨੂੰ ਕੋਈ ਫਿਕਰ,
1: ਬਿਲਕੁਲ ਬਿਲਕੁਲ
4: ਪੰਜਾਬ ਦਾ ਆਟੋ ਤੇ
0: ਬਿਲਕੁਲ ਜੀ ਬਿਲਕੁਲ
1: ਆਟੋ ਤੇ ਚੱਲ ਰਿਹਾ,
0: ਬਿਲਕੁਲ ਸਹੀ ਕਹਿੰਦੇ ਤੁਸੀਂ ਬਿਲਕੁਲ,
4: ਧਰਮ ਪ੍ਰਤੀ ਸਾਡਾ ਸਤਿਕਾਰ ਮੈਂ ਦੇਖੋ ਸਾਲ ਪਹਿਲਾਂ ਵੀ ਇਹੀ ਗੱਲ ਕਹੀ ਸੀ ਵੀ ਇਹ ਸਾਡਾ ਸਤਿਕਾਰ ਘਟਾਈ ਜਾਂਦੇ ਨੇ
1: ਜੀ,
0: ਬਿਲਕੁਲ ਜੀ ਬਿਲਕੁਲ
1: ਜੀ,
4: ਚਲੋ ਸੁਣਦੇ ਆ ਜਾਓ
1: ਓਜਲਾ ਸਾਹਿਬ ਤੁਹਾਡੇ ਕੋਲ ਇੱਕ ਜਾਣਕਾਰੀ ਲੈ ਲਵਾਂ ਥੋੜੀ ਜਿਹੀ ਆਪਣੇ, ਹਾਂਜੀ ਹਾਂਜੀ ਸੈਣੀ ਸਾਹਿਬ ਕੰਟੀਨਿਊ ਕਰਨਾ ਚਾਹੋਗੇ ਕੁਝ?
0: ਮੈਂ ਤਾਂ ਇਹੀ ਗੱਲ ਕਹਿਣੀ ਸੀ ਕਿ ਵੀਰ ਜੀ ਨੇ ਤਾਂ ਇੱਕ ਐਗਜ਼ਾਮਪਲ ਦਿੱਤੀ ਆ ਵੀ ਮੈਂ ਅਕਾਲੀਆਂ ਚ ਹੋ ਜਾ ਤੇ ਰਾਜਨ ਕੋਲ ਕਾਂਗਰਸ ਚ ਹੋ ਜਾਏ ਤੇ ਮੁਕੱਦਰ ਵੀਰ ਜੀ ਦੇ ਪਿੱਛੇ ਕਾਲ ਲਾਉਣੀ ਹੈਗੀ, ਉਹਨਾਂ ਨੂੰ ਫੇਰ ਕਹਿ ਦੇ ਉਹ ਸਹੁੰ ਖਾ ਕੇ ਕਹਿੰਦਾ ਮੈਂ ਵੀ ਵੋਟ ਪਾਊਂਗਾ, ਹਾਂਜੀ ਤੇ ਮੈਨੂੰ ਦਿਓ ਇਜਾਜ਼ਤ ਜੀ,
1: ਥੈਂਕ ਯੂ ਸਰ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ।
1: ਲੋ ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਹਾਂਜੀ ਔਜਲਾ ਸਾਹਿਬ ਆਪਣੇ ਕੈਨੇਡਾ ਤੇ ਗੁਰੂ ਘਰ ਤੇ ਅਮਰੀਕਾ ਦੇ ਇੱਕ ਗੁਰੂ ਘਰ ਦੇ ਲਈ ਵੀ ਜਿਹੜਾ ਇਹਨਾਂ ਦੇ ਵਿੱਚ ਕੱਲ ਜਿਹੜਾ ਫੈਸਲੇ ਹੋਏ ਨੇ ਕੁਝ ਉੱਥੇ ਮੁੱਦੇ ਉੱਠੇ ਨੇ, ਇੱਕ ਤਾਂ ਅਮਰੀਕਾ ਦੇ ਵਿੱਚ ਕੁਝ ਤਸਵੀਰਾਂ ਦਾ ਮੁੱਦਾ ਉੱਠਿਆ, ਆਪਣਾ ਸ਼ਾਇਦ ਤੁਸੀਂ ਖਬਰ ਨਹੀਂ ਸੁਣੀ ਹੋਣੀ ਹੈ,
0: ਨਹੀਂ ਮੈਂ ਨਹੀਂ ਦੇਖੀ,
1: ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਿਹੜਾ ਸਿੱਖ ਸੋਸਾਇਟੀ ਆਫ ਅਪ ਸਟੇਟ ਸਾਊਥ ਕੈਰੋਲੀਨਾ ਡੰਕਨ ਦੀ ਜਿਹੜੀ ਪ੍ਰਬੰਧਕ ਕਮੇਟੀ ਖਿਲਾਫ਼ ਕਾਰਵਾਈ ਕੀਤੀ ਹੈ ਤੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ ਤੇ ਉਨ੍ਹਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ, ਇਸ ਦੇ ਕਾਰਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ ਸਾਬਕਾ ਸਕੱਤਰ, ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ, ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਣ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ ਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ ਤੇ ਜਦੋਂ ਤੱਕ ਇਹ ਅਕਾਲ ਤਖ਼ਤ ਸਾਹਿਬ ਦੇ ਵਿਚ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦਿੰਦੇ ਉਸ ਵੇਲੇ ਤੱਕ ਪੰਥ ਇਹਨਾਂ ਨੂੰ ਸਹਿਯੋਗ ਨਾ ਦੇਵੇ, ਇਹ ਗੱਲ ਵੀ ਕਹੀ ਗਈ ਤੇ ਇਸ ਤਰ੍ਹਾਂ ਦੀ ਖ਼ਬਰ ਕੈਨੇਡਾ ਤੋਂ ਵੀ ਹੈ ਜੀ, ਹਾਂਜੀ ਜੀ,
4: ਲੇਟਲੀ ਗੱਲ ਹੋਈ ਹੈ,
1: ਹਾਂਜੀ ਕੱਲ ਹੀ ਇਹ ਜਿਹੜੇ ਫੈਸਲੇ ਲਏ ਗਏ ਨੇ
4: ਹਾਂਜੀ ਠੰਡੇ ਕੋਈ ਨਵੀਂ ਹੋਈ ਹੋ ਅਜੇ ਤੱਕ ਦੇਖੀ ਨਹੀਂ ਜਿਵੇਂ
1: ਨਹੀਂ ਵੈਸੇ ਕੱਲ ਜਿਹੜੇ ਆਪਣੇ ਵੀਡੀਓ ਦੀ ਚਰਚਾ ਹੋਈ ਨਾ ਜਿਹੜੇ ਉਹਦੇ ਵਿਚ ਇਹ ਫੈਸਲੇ ਲੈ ਗਏ ਪਰ ਇਹ ਖਬਰ ਜਿਹੜੀ ਅੰਦਰ ਖਾਤੀ ਦੱਬ ਕੇ ਰਹਿ ਗਈ ਕਹਿ ਲੋ ਇਸੇ ਤਰ੍ਹਾਂ ਕੈਨੇਡਾ ਦੇ ਵਿਚ
4: ਪੈਨਸਲਵਾਨੀਆ ਦੇ ਤੁਸੀਂ ਦੇਖਿਆ ਹੋਣਾ ਪਿਛਲੇ ਸਾਲ ਉੱਥੇ ਬਹੁਤ ਲੜਾਈ ਹੋਈ ਸੀ
1: ਹਾਂਜੀ ਲੜਾਈ ਹੋਈ ਸੀ ਜੀ
4: ਉੱਥੇ ਵੀ ਉਹ ਪੈਨਸਲਵੇਨੀਆ ਹੋਈ ਸੀਗੀ
1: ਜੀ
4: ਇੱਕ ਫਿਰ ਦੱਬ ਗਈ ਹੋਣੀ ਜਾਂ ਹਾਂਜੀ ਦੱਬ ਗਈ ਹੋ
1: ਜੀ
4: ਉਹ ਇਹ ਤਾਂ ਜੀ ਬਸ ਮੈਂ ਤਾਂ ਕਾਹਨੂੰ ਮੈਂ ਕਹਿਣਾ ਵੀ ਜਿੱਥੇ ਇਹ ਨੇ ਨਾ ਉੱਥੇ ਲੜਾਈ ਹੋਊਗੀ ਹੋਊਗੀ ਉੱਥੇ ਤੁਸੀਂ ਰੋਕ ਨਹੀਂ ਸਕਦੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਕੱਟੜ ਦਾ ਕਿਤੇ ਨਹੀਂ ਚੱਲਦੀ ਹੁੰਦੀ ਅਸੀਂ ਮੈਂ ਨਹੀਂ ਕਹਿੰਦਾ ਵੀ ਸਾਡੇ ਬਹੁਤ ਫਲੈਕਸੀਬਲ ਕੰਮ ਰੱਖਿਆ ਹੈ ਜੀ
1: ਜੀ ਬਿਲਕੁਲ ਹੈ ਜੀ
4: ਠੀਕ ਹੈ ਜੀ ਦਰਬਾਰ ਸਾਹਿਬ ਜੋ ਦਰਬਾਰ ਹਾਲ ਹੈ ਜੀ ਸਾਡਾ
1: ਜੀ
4: ਗੁਰੂ ਘਰ ਦਾ ਉੱਥੇ ਪੂਰੀ ਮਰਿਆਦਾ ਜੀ
1: ਜੀ
4: ਕੋਈ ਵੀ ਬੋਲ ਸਕਦਾ ਭਾਈ ਧਰਮ ਅਨੁਸਾਰ ਤੁਸੀਂ ਬੋਲਣਾ ਜਾਂ ਮਰਜ਼ੀ ਬੋਲੋ ਆ ਕੇ
1: ਜੀ
4: ਭਾਈ ਸਾਹਿਬ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਜਿਹੜਾ ਪਾਠ ਕੀਰਤਨ ਕਥਾ ਕਰਨੀ ਆ ਤੁਸੀਂ ਮਰਿਆਦਾ ਚ ਕਰਨੀ ਆ ਜੋ ਅਕਾਲ ਤਖ਼ਤ ਦੀ
1: ਜੀ
4: ਬਾਕੀ ਠੀਕ ਹੈ ਜੀ ਉਦੋਂ ਬਾਅਦ ਅਸੀਂ ਬਹਿ ਕੇ ਚਾਹ ਵੀ ਪੀ ਦੀ ਆਪਣੀ ਗੱਲ ਗੱਲਾਂ ਵੀ ਕਰੀਏ ਕਿਸੇ ਨੂੰ ਕੋਈ ਰੋਕ ਨਹੀਂ ਜੀ ਮਾਵਾਂ ਅੱਡ ਬੈਠੀਆਂ ਮਾਤਾਵਾਂ ਭੈਣਾਂ ਸਾਡੀਆਂ ਪੰਜ ਵਜੇ ਤੱਕ ਉਹ ਜੱਕੜ ਮਾਰਦੀਆਂ ਨੇ ਕਿਉਂਕਿ ਹਫ਼ਤੇ ਬਾਅਦ ਮਿਲਣਾ ਹੁੰਦਾ ਜੀ
1: ਬਿਲਕੁਲ
4: ਅਸੀਂ ਕਿਉਂ ਉੱਥੇ ਚੀਜ਼ਾਂ ਛੋਟੀਆਂ ਤੁਸੀਂ ਜਰਾਬਾਂ ਪਾ ਕੇ ਨੀ ਜਾਣਾ ਤੁਸੀਂ ਐਂ ਕਰਕੇ ਨੀ ਜਾਣਾ ਤੁਸੀਂ ਉਹ ਨੀ ਜਾਣਾ ਬੱਚੇ ਨੇ ਅੱਜ ਦੀ ਪੀੜ੍ਹੀ ਆ ਉਹਨਾਂ ਨੇ ਪਰ ਗੁਰੂ ਘਰ ਤਾਂ ਆ ਰਹੇ ਨੇ ਨਾ ਅਸੀਂ ਉਹਨਾਂ ਨੂੰ ਉੱਥੋਂ ਆਉਣ ਤੋਂ ਵੀ ਰੋਕ ਦਈਏ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਹੁਣ ਸਾਡੇ ਸਿੰਧੂ ਸਿੰਧੀ ਫੈਮਿਲੀ ਉਹ ਪੰਜ ਛੇ ਡਾਕਟਰ ਪਰਿਵਾਰ ਨੇ ਜੀ ਵਧੀਆ
1: ਜੀ
4: ਉਹ ਸਾਡੇ ਗੁਰਦੁਆਰਾ ਸਾਹਿਬ ਆਉਂਦੇ ਨੇ
1: ਜੀ
4: ਲੰਗਰ ਵੀ ਕਰਵਾਉਂਦੇ ਨੇ ਉਹ
1: ਜੀ
4: ਤੇ ਉਹ ਫਲੂ ਦੇ ਟੀਕੇ ਹੁੰਦੇ ਨੇ ਮਦਰ ਦਾ ਕੈਂਪ ਲਾਉਂਦੇ ਨੇ ਫ੍ਰੀ ਦੇ ਵਿੱਚ
1: ਹਾਂਜੀ
4: ਬਲੱਡ ਦਾ ਬਲੱਡ ਡੋਨੇਟ ਲਈ ਉਹ ਸਪੈਸ਼ਲ ਆਪਦਾ ਕੰਟੈਕਟ ਕਰਕੇ ਉੱਥੇ ਆਉਂਦੇ ਨੇ ਬਲੱਡ ਵਾਲੇ ਸਾਰਾ ਕੁਝ ਕਰਦੇ ਨੇ ਕਿਉਂ ਉਹਨਾਂ ਨੂੰ ਕਹੀਏ ਵੀ ਤੁਸੀਂ ਐ ਨੀ ਕਰਨਾ ਐ ਨੀ ਕਰਨਾ
1: ਬਿਲਕੁਲ ਹੈ ਜੀ
4: ਕਿੰਨੀ ਸ਼ਰਧਾ ਰੱਖਦੇ ਨੇ ਗੁਰਦੁਆਰੇ ਦੀ
1: ਬਿਲਕੁਲ ਹੈ ਜੀ
4: ਉਹਨਾਂ ਦੇ ਅਸੀਂ ਕੱਟਣ ਦਾ ਕਰਾਂਗੇ ਹੁਣ ਹਟ ਜਾਣਗੇ ਇਹੀ ਕਰਨਗੇ ਜੀ ਹੋਰ
1: ਕੀ ਹਾਂ ਬਿਲਕੁਲ ਬਿਲਕੁਲ
4: ਬਿਲਕੁਲ ਜੇ ਅਸੀਂ ਉਹਨਾਂ ਦੇ ਕੋਈ ਮਤਲਬ ਚਾਰ ਬੰਦੇ ਉਹਨਾਂ ਨਾਲ ਖੜ ਜਾਣਗੇ ਚਾਰ ਇੱਧਰ ਖੜ ਜਾਣਗੇ ਆਪੇ ਕਲੈਸ਼ ਹੋ ਗਿਆ ਜੀ
1: ਬਿਲਕੁਲ ਹੈ
4: ਇਹਨਾਂ ਦੇ ਘਰਾਂ ਚ ਇਹੀ ਹੁੰਦਾ ਕਲੈਸ਼ ਜਿੱਥੇ ਆ ਫਿਰਦੇ ਨੇ ਨਾ ਚੋਲੇ ਵਾਲੇ
1: ਹਾਂਜੀ ਹਾਂਜੀ ਹਾਂਜੀ
4: ਹਰੇਕ ਦੇ ਲੜਾਈ ਹੁੰਦੀ ਹੈ ਜਿੱਥੇ ਮਰਜ਼ੀ ਦੇਖ ਲੋ ਫੋਨ
1: ਬਿਲਕੁਲ
4: ਚਾਹੇ ਕਿਤੇ ਕੈਨੇਡਾ ਲਾ ਲੋ ਅਮਰੀਕਾ ਲਾ ਲੋ ਇੰਗਲੈਂਡ ਲਾ ਲੋ
1: ਜੀ
4: ਜੇ ਕੋਈ ਮਾੜਾ ਸਵਾਲ ਕਰਦਾ ਕਹਿ ਦੇ ਭਾਈ ਆਜੋ ਸੇਵਾ ਕਰ ਲੋ ਕੋਈ ਗੱਲ ਨਹੀਂ
1: ਉਹਨਾਂ ਲਈ ਅਲੱਗ ਹੋ ਜਾਂਦੇ ਨੇ ਆਪਣਾ ਫਿਰ ਗੁਰਦੁਆਰਾ ਆਪਣਾ ਖੋਲ ਲੈਂਦੇ ਨੇ ਜੀ ਅਲੱਗ ਕੱਢ ਲੈਂਦੇ ਨੇ
4: ਹਾਂਜੀ
1: ਬਿਲਕੁਲ
4: ਉਹ ਤਾਂ ਫਿਰ ਉਹੀ ਕੰਮ ਹੋਇਆ ਨਾ ਹੱਟੀ ਵਾਲਾ ਕੰਮ ਹੋਇਆ ਨਾ
1: ਜੀ ਬਿਲਕੁਲ ਜੀ ਬਿਲਕੁਲ
4: ਤਾਂ ਕਹਿੰਦੇ ਸੰਗਤ ਮੈਂ ਤਾਂ ਇਹ ਕਹਿਣਾ ਜੀ ਮੈਂ ਤਾਂ ਤੁਸੀਂ ਯਕੀਨ ਕਰਿਓ ਮੈਂ ਸਾਡੇ ਗੁਰੂ ਘਰ ਦੀ ਸਟੇਜ ਤੋਂ ਬੋਲਿਆ ਸੀ ਮੈਂ ਕਿਹਾ ਅਸੀਂ ਤਾਂ $100-150 ਮੈਂਬਰਸ਼ਿਪ ਮਹੀਨੇ ਦੀ ਦੇ ਕੇ ਚੌਧਰ ਖਰੀਦੀ ਹੋਈ ਹੈ
1: ਜੀ ਬਿਲਕੁਲ
4: ਧੰਨਵਾਦ ਸਾਨੂੰ ਉਹਨਾਂ ਦਾ ਕਰਨਾ ਜਿਹੜੀ ਸੰਗਤ ਆ ਜਿਹੜੀ ਸ਼ਰਧਾ ਨਾਲ ਗੁਰਦੁਆਰੇ ਆਉਂਦੀ ਹੈ
1: ਜੀ
4: ਧੰਨਵਾਦ ਉਹਨਾਂ ਦਾ
1: ਬਿਲਕੁਲ ਹੈ
4: ਸਾਡਾ ਤਾਂ ਪੁੱਛ ਲੱਗੀ ਇਹ ਤਾਂ ਆਉਣੀ ਹੈ
1: ਬਿਲਕੁਲ ਹੈ ਜੀ
4: ਇਹ ਮੈਂ ਗੁਰਦੁਆਰੇ ਸਟੇਜ ਤੋਂ ਕਿਹਾ ਸੀ ਮੈਂ ਕਿਹਾ ਧੰਨਵਾਦ ਸਾਂਝੀ ਸੰਗਤ ਦਾ ਜਿਹੜੀ ਸਿਰਫ ਆਪਦੀ ਸ਼ਰਧਾ ਨਾਲ ਆ ਰਹੀ ਹੈ ਗੁਰਦੁਆਰੇ ਆ ਕੇ ਸੇਵਾ ਕਰਦੀ ਹੈ ਪੈਸੇ ਵੀ ਦਿੰਦੀ ਹੈ ਲੰਗਰ ਵੀ ਕਰਾਉਂਦੀ ਹੈ
1: ਬਿਲਕੁਲ ਹੈ ਜੀ
4: ਕੱਟੜ ਦਾ ਕਿਤੇ ਵੀ ਨੀ ਚੱਲਦੀ ਕੱਟੜ ਦਾ ਅੱਜ ਕੱਲ ਘਰ ਚ ਦੇਖ ਲੋ ਬੱਚੇ ਘਰ ਛੱਡ ਕੇ ਭੱਜ ਜਾਣਗੇ
1: ਜੀ
4: ਕਰੇਂਗੇ ਤੁਸੀਂ ਫਿਰ
1: ਬਿਲਕੁਲ ਹੈ ਜੀ
4: ਸਮੇਂ ਅਨੁਸਾਰ ਸਾਰਾ ਕੋਈ ਇਹ ਹਟਦੇ ਨੀ ਜੀ ਇੱਥੇ ਆ ਕੇ ਇੰਨੀਆਂ ਵਧੀਆ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ ਤੇ ਅਸੀਂ ਉੱਥੇ ਜਲੂਸ ਕੱਢੀ ਜਾਂਦੇ
1: ਹੁਣ ਦੇਖੋ ਕਿਰਪਾਨ ਦਾ ਮੁੱਦਾ ਕਿੰਨਾ ਚੱਲਿਆ ਇੰਗਲੈਂਡ ਦੇ ਵਿੱਚ
4: ਆ ਫੋਟੋਆਂ ਜੇ ਤੋੜੀਆਂ ਨੇ ਕਿਸੇ ਹੋਰ ਧਰਮ ਦੀਆਂ ਤੋੜੀਆਂ ਜੀ ਆਪਦਿਆਂ ਨੇ ਆਪਦੀਆਂ ਹੀ ਤੋੜੀਆਂ
1: ਆਪਣੀਆਂ ਤੋੜੀਆਂ
4: ਫਿਰ ਅਸੀਂ ਕੀ ਕਰ ਕਿੱਥੇ ਤੱਕ ਗਿਰਾਵਟ ਕਿੱਥੇ ਤੱਕ ਗਿਰੀ ਜਾਵਾਂਗੇ
1: ਬਿਲਕੁਲ ਬਿਲਕੁਲ ਜੀ
4: ਹੁਣ ਬਾਹਰਲਾ ਉਸੇ ਫੋਟੋ ਨੂੰ ਆ ਕੇ ਹੱਥ ਲਾ ਦੋ ਅਸੀਂ ਵੱਢ ਦਾਂਗੇ ਤੇ ਅਸੀਂ ਕੀ ਕਰਦੇ ਆ
1: ਜੀ ਜੀ
4: ਹਾਂਜੀ ਅੱਜ ਧਾਮੀ ਸਾਹਿਬ ਬੋਲਦੇ ਨੇ ਜਦੋਂ ਕੋਟਕਪੂਰੇ ਹੋਇਆ ਸੀ ਉਦੋਂ ਧਾਮੀ ਸਾਹਿਬ ਕਿੱਥੇ ਸੀ ਉਹ ਵੀ ਤਾਂ ਪ੍ਰਧਾਨ ਸੀ ਧਾਮੀ ਸਾਹਿਬ
1: ਜੀ
4: ਉਦੋਂ ਕਿਉਂ ਨੀ ਬੋਲੇ ਵੀ ਅਸਤੀਫਾ ਦੋ
1: ਬਿਲਕੁਲ
4: ਸਭ ਆਈ ਹੈ ਜੀ ਪੈਸੇ ਨੂੰ ਰੋ ਰਹੇ ਨੇ ਸਾਰੇ ਪੈਸੇ ਨੂੰ ਰੋ ਰਹੇ ਨੇ ਪਹਾ ਮਿਲੂਗਾ ਫਿਰ ਆਪੇ ਸਾਹਾ ਮਾਰਿਆ ਜਾਊਗਾ ਜੀ
1: ਜੀ ਬਿਲਕੁਲ ਜੀ ਧੰਨਵਾਦ ਥੈਂਕ ਯੂ ਜੀ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵਿਚਾਰਾਂ ਲਈ ਲੋ ਦੋਸਤੋ ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਗੱਲਬਾਤ ਕਰਕੇ ਗਏ ਨੇ ਤੇ ਲੋ ਇੱਕ ਦੋ ਖਬਰਾਂ ਜਿਹੜੀਆਂ ਹੋਰ ਨੇ ਇੰਟਰਨੈਸ਼ਨਲ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਮੈਂ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ ਕਰੂਡ ਆਇਲ ਜਿਹੜਾ ਪ੍ਰਾਈਜ਼ ਹੈ ਡਰੋਪ ਹੋਇਆ ਥੋੜਾ ਯੂਐਸ ਇਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਡਿੱਗੀਆਂ ਨੇ ਤੇ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਦੇ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਮਰੀਕੀ ਬਾਜ਼ਾਰ ਦੇ ਵਿੱਚ ਉਛਾਲ ਤੇ ਏਅਰਲਾਈਨਸ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਵੱਡਾ ਫਾਇਦਾ ਜਿਹੜਾ ਹੋ ਰਿਹਾ ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਖਤਮ ਕਰਨ ਦੇ ਲਈ ਹੋਏ ਇਤਿਹਾਸਕ ਸਮਝੌਤੇ ਤੋਂ ਬਾਅਦ ਅਜੇ ਸਾਈਨ ਹੋਣੇ ਬਾਕੀ ਹੈ ਸੋਮਵਾਰ ਨੂੰ ਦੁਨੀਆ ਭਰ ਦੇ ਜਿਹੜੇ ਸ਼ੇਅਰ ਬਾਜ਼ਾਰਾਂ ਦੇ ਵਿੱਚ ਜ਼ਬਰਦਸਤੀ ਤੇਜ਼ੀ ਦੇਖਣ ਨੂੰ ਮਿਲੀ ਹੈ ਇਸ ਸ਼ਾਂਤੀ ਸਮਝੌਤੇ ਦੀ ਖਬਰ ਆਉਂਦੇ ਹੀ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਕੱਚੇ ਤੇਲ ਜਾਣੀ ਕਿ ਕਰੂਡ ਆਇਲ ਦੀਆਂ ਕੀਮਤਾਂ ਦੇ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ ਆਇਲ ਦੀ ਜਿਹੜੀ ਕੀਮਤ ਹੈ 4.8% ਡਿੱਗ ਕੇ $83.18 ਪ੍ਰਤੀ ਬੈਰਲ ਹੋ ਗਈ ਤੇ ਜਦੋਂ ਕਿ ਕੁਝ ਜਿਹੜੇ ਹਫ਼ਤੇ ਪਹਿਲਾਂ ਇਹ ਜਿਹੜੀ ਕੀਮਤ ਸੀ $100 ਦੇ ਨੇੜੇ ਪਹੁੰਚ ਚੁੱਕੀ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਕੀਮਤ $70 ਪ੍ਰਤੀ ਬੈਰਲ ਜਿਹੜੀ ਆਸ ਪਾਸ ਸੀ। ਇਸ ਸਮਝੌਤੇ ਦਾ ਸਭ ਤੋਂ ਸਿੱਧਾ ਅਤੇ ਹਾਂ ਪੱਖੀ ਅਸਰ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿਚ ਸਟਰੀਟ ਜਿਹੜਾ ਵਾਲ ਸਟਰੀਟ ਹੈ ਉਹਦੇ ਉਤੇ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਡਾਊ ਜੋਨਸ ਇੰਡਸਟਰੀਅਲ ਜਿਹੜਾ ਐਵਰੇਜ ਲਗਭਗ 650 ਅੰਕਾਂ ਦੇ ਵਾਧੇ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ ਤੇ ਜਦੋਂ ਕਿ S&P 500 ਇੰਡੈਕਸ ਦੇ ਵਿਚ 1.5% ਤੇ ਨੈਸਡੈਕ ਦੇ ਵਿਚ 2.3% ਦਾ ਉਛਾਲ ਦੇਖਿਆ ਗਿਆ। ਤੇਲ ਦੀਆਂ ਕੀਮਤਾਂ ਘਟਣ ਦੇ ਨਾਲ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਜਿਨ੍ਹਾਂ ਦਾ ਬਾਲਣ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦੇ ਕਾਰਨ ਯੂਨਾਈਟਿਡ ਏਅਰਲਾਈਨਜ਼ ਦੇ ਸ਼ੇਅਰ ਜਿਹੜੇ ਨੇ 5.2%, ਅਮਰੀਕਨ ਏਅਰਲਾਈਨਜ਼ ਦੇ ਸ਼ੇਅਰ ਬਾਜ਼ਾਰ ਦੇ ਵਿਚ 7.7% ਵੱਧ ਗਏ ਤੇ ਕਰੂਜ਼ ਆਪਰੇਟਰ ਕੰਪਨੀ ਕਾਰਨੀਵਲ ਦੇ ਸ਼ੇਅਰ ਜਿਹੜੇ ਨੇ 5.7% ਤੱਕ ਜਿਹੜੇ ਮਜ਼ਬੂਤ ਹੋ ਗਏ ਨੇ। ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਆ ਉਹਦੇ ਵਿਚ ਵੀ ਇਨ੍ਹਾਂ ਨੂੰ ਕੰਪਨੀਆਂ ਦੇ ਸ਼ੇਅਰਾਂ ਦੇ ਵਿਚ ਬਹੁਤ ਜ਼ਬਰਦਸਤ ਤੇਜ਼ੀ ਦੇਖੀ ਗਈ। ਬਾਜ਼ਾਰ ਦੇ ਵਿਚ ਆਈ ਇਸ ਖੁਸ਼ਹਾਲੀ ਦੇ ਹਾਲ ਹੀ ਨੇ ਨਾਲ ਹੀ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸੀ AI ਉਦਯੋਗ ਦੇ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਵੀ ਇਕ ਨਵੀਂ ਉਡਾਣ ਮਿਲੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਦੇ ਵਿਚ ਕਾਫ਼ੀ ਉਤਰਾਅ ਚੜਾਅ ਦੇਖਿਆ ਜਾ ਰਿਹਾ ਸੀ ਕਿਉਂਕਿ ਨਿਵੇਸ਼ਕਾਂ ਨੂੰ ਡਰ ਸੀ ਕਿ AI ਦੇ ਵਧਦੇ ਕਰੇਜ਼ ਦੇ ਕਾਰਨ ਇਹ ਸ਼ੇਅਰ ਜ਼ਰੂਰਤ ਜਿਹੜੀ ਹੈ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਉੱਪਰ ਚਲੇ ਗਏ ਨੇ ਤੇ ਪਰ ਇਸ ਖ਼ਬਰ ਤੋਂ ਬਾਅਦ ਮਾਈਕਰੋਨ ਟੈਕਨੋਲੋਜੀ ਜਿਹੜੀ ਹੈ ਦੇ ਸ਼ੇਅਰ 7.8% ਤੇ ਐਡਵਾਂਸਡ ਮਾਈਕਰੋ ਡਿਵਾਈਸਿਸ ਜਿਹੜੀ ਹੈ AMD ਦੇ ਸ਼ੇਅਰ 7% ਚੜੇ ਨੇ। ਇਸ ਦੇ ਨਾਲ ਹੀ ਵਾਲ ਸਟਰੀਟ ਦੀ ਸਭ ਤੋਂ ਕੀਮਤੀ ਕੰਪਨੀ NVIDIA ਦੇ ਸ਼ੇਅਰ ਜਿਹੜੇ ਨੇ ਉਹਦੇ ਵਿਚ 2.7% ਦੀ ਜਿਹੜੀ ਹੈ ਤੇਜ਼ੀ ਦਰਜ ਕੀਤੀ ਗਈ ਜਿਸ ਨੇ S&P 500 ਇੰਡੈਕਸ ਨੂੰ ਉਪਰ ਲੈ ਜਾਣ ਦੇ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਦੂਸਰੇ ਪਾਸੇ ਕੈਲੀਫੋਰਨੀਆ ਪਲੇਨ ਕਰੈਸ਼ ਹੋਇਆ। ਅਮਰੀਕੀ ਬੰਬਾਰ ਜਹਾਜ਼ B-52 ਦੇ ਪਰਖ ਉਡਾਣ ਦੇ ਦੌਰਾਨ ਪਰਖੱਚੇ ਜਿਹੜੇ ਉੜੇ ਹੈ ਅਮਲੇ ਦੇ ਸਾਰੇ ਹੀ 8 ਮੈਂਬਰ ਜਿਹੜੇ ਮੌਤ ਦੇ ਮੂੰਹ ਦੇ ਵਿਚ ਗਏ ਹੈ। ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਸਥਿਤ ਐਡਵਰਡ ਏਅਰਫੋਰਸ ਬੇਸ ਦੇ ਉਤੇ ਵਾਪਰੇ ਇਕ ਭਿਆਨਕ ਹਵਾਈ ਹਾਦਸੇ ਦੇ ਦੌਰਾਨ ਅਮਰੀਕੀ ਹਵਾਈ ਫੌਜ ਦੇ ਰਣਨੀਤਿਕ ਬੰਬਰ ਜਹਾਜ਼ B-52 ਦੇ ਪਰਖੱਚੇ ਉੱਡ ਗਏ। ਮਿਲਟਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੁਪਹਿਰ ਕਰੀਬ 11:20 ਦੇ ਉਤੇ ਰੁਟੀਨ ਟੈਸਟ ਜਿਹੜਾ ਮਿਸ਼ਨ ਦੇ ਦੌਰਾਨ ਉਡਾਨ ਭਰਨ ਤੋਂ ਤੁਰੰਤ ਬਾਅਦ ਇਹ ਜਹਾਜ਼ ਮੋਜੇਵੇ ਮਾਰੂਥਲ ਦੇ ਵਿਚ ਹਾਦਸਾਗ੍ਰਸਤ ਹੋ ਕੇ ਅੱਗ ਦੀਆਂ ਲਾਟਾਂ ਦੇ ਵਿਚ ਘਿਰ ਗਿਆ ਜਿਸ ਦੇ ਕਾਰਨ ਜਹਾਜ਼ ਦੇ ਵਿਚ ਸਵਾਰ ਸਾਰੇ ਹੀ 8 ਵਿਅਕਤੀਆਂ ਦੀ ਮੌਤ ਹੋਈ। ਮਰਨ ਵਾਲਿਆਂ ਦੇ ਵਿਚ ਫੌਜੀ ਜਵਾਨਾਂ ਦੇ ਨਾਲ ਨਾਲ ਸਰਕਾਰੀ ਕੰਟਰੈਕਟਰ ਜਿਹੜੇ ਨੇ ਤਕਨੀਕੀ ਮਾਹਰ ਵੀ ਸ਼ਾਮਲ ਸਨ। ਕੈਨੇਡਾ ਸਿਟੀਜ਼ਨਸ਼ਿਪ ਜਿਹੜੀ ਹੈ ਵਿਸਤਾਰ ਦੇ ਵਿਚ ਖ਼ਬਰ ਹੈ ਇਕ ਰਿਪੋਰਟ ਦੀ ਤਰ੍ਹਾਂ ਪ੍ਰਕਿਰਿਆ ਦੇ ਵਿਚ ਹੜਕੰਪ ਮਚਿਆ ਤੇ ਦਸਤਾਵੇਜ਼ੀ ਖਾਮੀਆਂ ਦੇ ਸ਼ੱਕ ਹੇਠ ਹਜ਼ਾਰਾਂ ਸਰਟੀਫਿਕੇਟ ਮੁਅੱਤਲ ਕਰਤੇ ਹੈ। ਕੈਨੇਡਾ ਸਰਕਾਰ ਨੇ ਲਾਸਟ ਕੈਨੇਡੀਅਨ ਕਾਨੂੰਨ ਦੇ ਤਹਿਤ ਜਾਰੀ ਕੀਤੇ ਗਏ ਕਈ ਨਾਗਰਿਕਤਾ ਜਿਹੜੀ ਸਰਟੀਫਿਕੇਟਾਂ ਨੂੰ ਅਚਾਨਕ ਮੁਅੱਤਲ ਕਰ ਦਿੱਤਾ ਜਿਸ ਦੇ ਕਾਰਨ ਹਜ਼ਾਰਾਂ ਪ੍ਰਭਾਵਿਤ ਵਿਅਕਤੀਆਂ ਦੇ ਵਿਚ ਅਨਿਸ਼ਚਿਤਤਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਕੈਨੇਡੀਅਨ ਪੂਰਵਜ ਹੋਣ ਦੇ ਆਧਾਰ ਦੇ ਉਤੇ ਨਾਗਰਿਕਤਾ ਸਰਟੀਫਿਕੇਟ ਦੇ ਲਈ ਸਫਲਤਾਪੂਰਵਕ ਅਰਜ਼ੀ ਦੇਣ ਤੇ ਪ੍ਰਾਪਤ ਕਰਨ ਵਾਲੇ ਅਣਜਾਣ ਲੋਕਾਂ ਨੂੰ ਸ਼ਨੀਵਾਰ ਨੂੰ ਈਮੇਲ ਕੀਤੇ ਗਏ ਇਕ ਨੋਟਿਸ ਦੇ ਵਿਚ ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਉਨ੍ਹਾਂ ਨੂੰ ਆਪਣੀਆਂ ਫਾਈਲਾਂ ਦੀ ਸਮੀਖਿਆ ਹੋਣ ਤੱਕ ਆਪਣੇ ਸਰਟੀਫਿਕੇਟ ਵਾਪਸ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨ ਕੈਨੇਡਾ IRCC ਵੱਲੋਂ ਪ੍ਰਭਾਵਿਤ ਲੋਕਾਂ ਨੂੰ ਭੇਜੇ ਗਏ ਈਮੇਲ ਸੁਨੇਹਿਆਂ ਦੇ ਵਿਚ ਦਸਿਆ ਗਿਆ ਕਿ ਉਨ੍ਹਾਂ ਦੇ ਨਾਗਰਿਕਤਾ ਸਰਟੀਫਿਕੇਟਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਇਸ ਦੇ ਦੌਰਾਨ ਇਹ ਸਰਟੀਫਿਕੇਟ ਵਾਪਸ ਕਰਨੇ ਪੈਣਗੇ। ਕੈਨੇਡੀਅਨ ਨਾਗਰਿਕਤਾ ਰਜਿਸਟਰਾਰ ਪੈਗੀਸਨ ਵੱਲੋਂ ਜਾਰੀ ਨੋਟਿਸ ਦੇ ਮੁਤਾਬਕ ਵਿਭਾਗ ਦੇ ਕੋਲ ਅਜਿਹੀ ਜਾਣਕਾਰੀ ਮੌਜੂਦ ਹੈ ਜਿਹਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਕੁਝ ਲੋਕ ਨਾਗਰਿਕਤਾ ਸਰਟੀਫਿਕੇਟ ਰੱਖਣ ਦੇ ਯੋਗ ਨਹੀਂ ਹੋ ਸਕਦੇ ਹੈ। ਨੋਟਿਸ ਦੇ ਵਿਚ ਕਿਹਾ ਗਿਆ ਕਿ ਕਈ ਅਰਜ਼ੀਆਂ ਦੇ ਨਾਲ ਜਨਮ ਵੰਸ਼ਾਵਲੀ ਜਾਂ ਹੋਰ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਰਕਾਰੀ ਕਾਪੀਆਂ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਕੀਤੇ ਗਏ ਯਤਨਾਂ ਦੇ ਸਬੂਤ ਨਹੀਂ ਦਿੱਤੇ ਗਏ ਸਨ। ਇਸ ਦੇ ਕਾਰਨ ਸਰਟੀਫਿਕੇਟਾਂ ਨੂੰ ਅਸਥਾਈ ਤੌਰ ਦੇ ਉਤੇ ਮੁਅੱਤਲ ਕੀਤਾ ਗਿਆ ਹੈ। ਹਾਲਾਂਕਿ ਪ੍ਰਭਾਵਿਤ ਵਿਅਕਤੀਆਂ ਨੂੰ ਵਾਧੂ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਜਾਏਗਾ। इमीग्रेशन कानून दे नाल जुड़े वकीलों का कहना है कि यह वड्डे पद्धर दे उत्ते कीती गई कार्रवाई जापदी है भावे अजे तक प्रभावित लोगों की सही गिणती सामने नहीं आई है। अमेरिका दे मेन सूबे दे बक्सपोर्ट शहर की वसनीक वैलेरी कैपबैल ने इस फैसले दे उत्ते हैरानी प्रगट कीती है। कैपबैल अते उसदे पुत्र मॉर्गन नूं क्यूबिक ते ओंटारियो दे नाल जुड़े अपने परिवारक वंश दे आधार दे उत्ते कनेडियन नागरिकता मिली सी। मार्च महीने दे विच नागरिकता सर्टिफिकेट मिलन तों बाद उसने अपना घर वेचण दे लई रख दित्ता सी ते न्यू ब्रंजविक जां नोवा स्कोशिया विच वसण दी जिहड़ी योजना बनाई सी। मुअत्तली दा नोटिस मिलन तों बाद उसने कहा कि ओह पूरी तरह सदमे दे विच है। कैपबल ने दस्या कि मौजूदा अमेरिकी राजनीतिक माहौल कारण ओ कनेडा जाण दे बारे गंभीरता दे नाल सोच रहे सी ते नागरिकता मिलन तों बाद उसने भविख दीआं योजनावां भी तैयार कर लईआं सन ते हुण उसने घर दी जिहड़ी विक्री अस्थाई तौर दे उत्ते रोक दित्ती। मंगे गए दस्तावेज इकट्ठे करन दी प्रक्रिया शुरू कर दित्ती है। उल्लेखयोग है कि संसद दे वल्लों नवंबर 2025 दे विच पास कीते गए बिल C3 दे लागू होण मगरों दुनिया भर दे करीब 4,075 ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਦੇ ਸਬੂਤ ਵਜੋਂ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਨ੍ਹਾਂ ਦੇ ਵਿਚੋਂ ਲਗਭਗ ਅੱਧੇ ਲੋਕ ਅਮਰੀਕਾ ਵਿਚ ਜਨਮੇ ਹੋਏ ਨੇ। ਬਿੱਲ C3 ਤਹਿਤ ਉਨ੍ਹਾਂ ਲੋਕਾਂ ਦੇ ਲਈ ਵੀ ਕੈਨੇਡੀਅਨ ਨਾਗਰਿਕਤਾ ਦਾ ਰਾਹ ਖੁੱਲਿਆ ਸੀ ਜਿਨ੍ਹਾਂ ਦੇ ਪੂਰਵਜ ਕਈ ਪੀੜੀਆਂ ਪਹਿਲਾਂ ਕੈਨੇਡਾ ਛੱਡ ਕੇ ਵਿਦੇਸ਼ਾਂ ਦੇ ਵਿਚ ਵਸ ਗਏ ਸਨ ਤੇ ਇਸ ਤੋਂ ਪਹਿਲਾਂ ਵਿਦੇਸ਼ ਵਿਚ ਜਨਮੇ ਜਾਂ ਗੋਦ ਲਏ ਬੱਚਿਆਂ ਦੇ ਲਈ ਨਾਗਰਿਕਤਾ ਦਾ ਹੱਕ ਸਿਰਫ ਪਹਿਲੀ ਪੀੜੀ ਤੱਕ ਸੀਮਿਤ ਸੀ। ਅਦਾਲਤਾਂ ਨੇ ਇਸ ਪਾਬੰਦੀ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਨੂੰ ਕਾਨੂੰਨ ਦੇ ਵਿਚ ਸੋਧ ਕਰਨੀ ਪੈ ਗਈ। ਸੰਸਦੀ ਬਜਟ ਅਧਿਕਾਰੀਆਂ ਦੇ ਅਨੁਮਾਨ ਦੇ ਅਨੁਸਾਰ ਲਗਭਗ 1.15 ਲੱਖ ਲੋਕ ਇਸ ਕਾਨੂੰਨੀ ਤਬਦੀਲੀ ਤੋਂ ਪ੍ਰਭਾਵਿਤ ਹੋ ਸਕਦੇ ਐ। ਇਸ ਦੇ ਦੌਰਾਨ ਨਾਗਰਿਕਤਾ ਸਰਟੀਫਿਕੇਟਾਂ ਦੇ ਲਈ ਅਰਜ਼ੀਆਂ ਦੀ ਗਿਣਤੀ ਦੇ ਵਿਚ ਵੀ ਤੇਜ਼ੀ ਦੇ ਨਾਲ ਵਾਧਾ ਹੋਇਆ। ਮਈ 2025 ਦੇ ਵਿਚ ਜਿੱਥੇ ਅਰਜ਼ੀਆਂ ਦੇ ਨਿਪਟਾਰੇ ਦੇ ਲਈ ਔਸਤ ਉਡੀਕ ਸਮਾਂ 5 ਮਹੀਨੇ ਸੀ ਉਥੇ ਹੁਣ ਇਹ ਵੱਧ ਕੇ 15 ਮਹੀਨੇ ਤੱਕ ਪਹੁੰਚ ਗਿਆ। ਅਪ੍ਰੈਲ ਦੇ ਵਿਚ 56,000 ਅਤੇ ਮਈ ਦੇ ਵਿਚ 70,400 ਅਰਜ਼ੀਆਂ ਦਾ ਬੈਕਲਾਗ ਜਿਹੜਾ ਸੀਗਾ ਜਦੋਂ ਕਿ IRCC ਦੀ ਵੈਬਸਾਈਟ ਦੇ ਮੁਤਾਬਕ 82,000 ਲੋਕ ਹੁਣ ਨਾਗਰਿਕਤਾ ਸਰਟੀਫਿਕੇਟ ਲਈ ਆਪਣੀਆਂ ਅਰਜ਼ੀਆਂ ਦੇ ਉਤੇ ਕਾਰਵਾਈ ਹੋਣ ਦਾ ਇਤਰਾਜ਼ ਕਰ ਰਹੇ ਨੇ। ਮੌਂਟਰੀਅਲ ਦੀ ਇਮੀਗ੍ਰੇਸ਼ਨ ਵਕੀਲ ਲੀਸਾ ਮਿਡਲ ਮਿਸ ਨੇ ਕਿਹਾ ਕਿ ਇਕ ਵਾਰ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ਨੂੰ ਇਸ ਤਰ੍ਹਾਂ ਮੁਅੱਤਲ ਕਰਨਾ ਬਹੁਤ ਅਸਧਾਰਨ ਕਦਮ ਹੈ ਤੇ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੂੰ ਦਸਤਾਵੇਜ਼ਾਂ ਸਬੰਧੀ ਕੋਈ ਸ਼ੱਕ ਸੀ ਤਾਂ ਉਸਦੀ ਜਾਂਚ ਜਿਹੜੀ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਵੈਂਕੂਵਰ ਦੇ ਇਮੀਗ੍ਰੇਸ਼ਨ ਵਕੀਲ ਅਮਨਦੀਪ ਹੇਰ ਹੁਣਾਂ ਨੇ ਕਿਹਾ ਕਿ ਸਥਾਈ ਨਿਵਾਸ PR ਦੇ ਨਾਲ ਜੁੜੇ ਕੁਝ ਮਾਮਲਿਆਂ ਵਿਚ ਧੋਖਾਧੜੀ ਦੇ ਸ਼ੱਕ ਜਿਹੜੇ ਨੇ ਕਾਰਨ ਸਮੂਹਿਕ ਮੁਅੱਤਲੀਆਂ ਦੇਖੀਆਂ ਗਈਆਂ ਨੇ ਪਰ ਪਹਿਲਾਂ ਹੀ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ਦੇ ਉਤੇ ਇਸ ਤਰ੍ਹਾਂ ਰੋਕ ਲਗਾਉਣ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਐ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੇ ਵਿਚ ਰਹਿ ਰਹੇ ਲੋਕ ਇਸ ਫੈਸਲੇ ਦੇ ਕਾਰਨ ਨਿਰਾਸ਼ ਅਤੇ ਗੁੱਸੇ ਦੇ ਵਿਚ ਨੇ ਜਦਕਿ ਕੈਨੇਡਾ ਦੇ ਵਿਚ ਰਹਿ ਰਹੇ ਕਈ ਪ੍ਰਭਾਵਿਤ ਵਿਅਕਤੀਆਂ ਦੇ ਲਈ ਨੌਕਰੀ ਪੜ੍ਹਾਈ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਦੇ ਬਾਰੇ ਵੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਸਾਡੇ ਵਾਲੇ ਟਲ ਦੇਣੀ ਨਾ ਕਈ ਵਾਰੀ ਜਾਲੀ ਸਾਰਾ ਕੁਝ ਬਣਾਈ ਜਾਂਦੇ ਐ। ਦੂਸਰੇ ਪਾਸੇ ਹਾਲੇ ਖਤਮ ਨਹੀਂ ਹੋਈ ਹੈ ਜੰਗ ਕਹਿੰਦੇ ਇਜ਼ਰਾਈਲੀ PM ਨੇ ਚੇਤਾਵਨੀ ਦਿੱਤੀ ਹੈ। 19 ਜੂਨ ਨੂੰ ਜਨੇਵਾ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ, ਉਪ ਰਾਸ਼ਟਰਪਤੀ JD Vance ਅਤੇ ਇਰਾਨੀ ਸੰਸਦ ਸਪੀਕਰ ਮੁਹੰਮਦ ਬਾਕੇਰੀ ਗਾਲੀਬਾਫ ਇਸ ਦੇ ਉਤੇ ਰਸਮੀ ਦਸਤਖਤ ਕਰਨ ਵਾਲੇ ਨੇ। ਭਾਵੇਂ ਕਿ ਅਮਰੀਕਾ ਇਰਾਨ ਵਿਚਾਲੇ ਜੰਗ ਖਤਮ ਹੋਣ ਤੋਂ ਪੂਰੀ ਦੁਨੀਆਂ ਦੇ ਵਿਚ ਖੁਸ਼ੀ ਦੀ ਲਹਿਰ ਹੈ ਪਰ ਇਸ ਡੀਲ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਦੇਸ਼ ਵਾਸੀਆਂ ਦੇ ਨਾਂ ਇਕ ਜਿਹੜਾ ਖਾਸ ਸੰਦੇਸ਼ ਜਾਰੀ ਕਰਕੇ ਕਿਹਾ ਕਿ ਜੰਗ ਹਾਲੇ ਖਤਮ ਨਹੀਂ ਹੋਈ। ਨੇਤਾਨਯਾਹੂ ਨੇ ਸਾਫ਼ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮੈਂ ਹਰ ਗੱਲ ਦੇ ਉਤੇ ਹਮੇਸ਼ਾ ਇਕੋ ਜਿਹੀ ਰਾਏ ਨਹੀਂ ਰੱਖਦੇ ਹਾਂ। ਅਮਰੀਕਾ ਦੇ ਜਿਹੜੇ ਨੇ ਰਾਸ਼ਟਰਪਤੀ ਹਨ ਉਹ ਤੇ ਮੈਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹਾਂ। ਮੈਂ ਇਜ਼ਰਾਈਲ ਦੀ ਸੁਰੱਖਿਆ ਨਾਲ ਜੁੜੇ ਹਿੱਤਾਂ ਦੇ ਲਈ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਸਮਝੌਤਾ ਹੋਵੇ ਜਾਂ ਨਾ ਹੋਵੇ ਜਦੋਂ ਤੱਕ ਉਹ ਪ੍ਰਧਾਨ ਮੰਤਰੀ ਹਨ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਉਣ ਦਿੱਤੇ ਜਾਣਗੇ। ਨੇਤਾਨਯਾਹੂ ਦੇ ਬਿਆਨ ਤੇ ਜਦੋਂ ਲੋਕਾਂ ਨੇ ਸਵਾਲ ਚੁੱਕੇ ਕਿ ਇਸ ਜੰਗ ਤੋਂ ਇਜ਼ਰਾਈਲ ਨੇ ਕੀ ਹਾਸਲ ਕੀਤਾ ਹੈ ਤਾਂ ਨੇਤਾਨਯਾਹੂ ਨੇ ਆਪਣੀਆਂ ਉਪਲਬਧੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਪੂਰੀ ਤਰ੍ਹਾਂ ਖਤਮ ਹੋਣ ਜਾਣ ਦੇ ਖਤਰੇ ਤੋਂ ਬਚਾਇਆ ਜੇ ਅਸੀਂ ਸਹੀ ਸਮੇਂ ਦੇ ਉਤੇ ਅਮਰੀਕਾ ਦੇ ਨਾਲ ਮਿਲ ਕੇ ਆਪਰੇਸ਼ਨ ਰਾਈਜ਼ਿੰਗ ਲਾਈਨ ਅਤੇ ਆਪਰੇਸ਼ਨ ਰੋਰਿੰਗ ਲਾਈਨ ਨਾ ਚਲਾਇਆ ਹੁੰਦਾ ਤਾਂ ਇਰਾਨ ਹੁਣ ਤੱਕ ਪਰਮਾਣੂ ਬਣਾ ਬੰਬ ਜਿਹੜਾ ਬਣਾ ਚੁੱਕਾ ਹੁੰਦਾ। ਉਨ੍ਹਾਂ ਅੱਗੇ ਦੱਸਿਆ ਕਿ ਇਜ਼ਰਾਈਲ ਦੇ ਇਤਿਹਾਸ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ਦੇ ਵਿਚ ਅਸੀਂ ਇਰਾਨ ਦੇ ਪ੍ਰਮਾਣੂ ਵਿਗਿਆਨੀਆਂ, ਪ੍ਰਮਾਣੂ ਫੈਸਿਲਿਟੀਆਂ, ਮਿਜ਼ਾਈਲ ਫੈਕਟਰੀਆਂ ਅਤੇ ਉਨ੍ਹਾਂ ਦੀ ਜਲ ਸੈਨਾ ਦੇ ਉੱਤੇ ਹਵਾਈ ਸੈਨਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਜੰਗ ਦੇ ਵਿਚ ਇਰਾਨ ਦੀ ਆਰਥਿਕਤਾ ਨੂੰ ਇੰਨਾ ਨੁਕਸਾਨ ਪਹੁੰਚਾਇਆ ਕਿ ਦੇਸ਼ ਨੂੰ ਮੁੜ ਖੜਾ ਕਰਨ ਦੇ ਵਿਚ ਕਹਿੰਦੇ ਉਨ੍ਹਾਂ ਨੂੰ ਦਹਾਕੇ ਲੱਗ ਜਾਣਗੇ। ਕੁਝ ਅਨੁਮਾਨਾਂ ਦੇ ਮੁਤਾਬਕ ਇਹ ਨੁਕਸਾਨ $1 ਟ੍ਰਿਲੀਅਨ ਦੇ ਕਰੀਬ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਗਾਜ਼ਾ, ਲਿਬਨਾਨ, ਸੀਰੀਆ ਅਤੇ ਜਮਨ ਦੇ ਵਿਚ ਅੱਤਵਾਦੀ ਟਿਕਾਣਿਆਂ ਦੇ ਉਤੇ ਵੱਡੇ ਹਮਲੇ ਕੀਤੇ ਤੇ ਹਮਾਸ ਦੇ ਮੁਖੀ ਇਸਮਾਇਲ ਹਨੀਹਾ, ਯਾਇਆ ਸਿਨਵਾਰ ਅਤੇ ਮੁਹੰਮਦ ਦੇਇਫ ਸਣੇ ਲਗਭਗ ਉਨ੍ਹਾਂ ਸਾਰੇ ਲੀਡਰਾਂ ਨੂੰ ਖਤਮ ਕਰ ਦਿੱਤਾ ਜਿਹੜੇ ਇਜ਼ਰਾਇਲ ਦੇ ਵਿਚ ਹੋਏ ਸੱਤ

ਇਟਲੀ ਪੁਲਿਸ ਦੇ ਦੇਸ਼ ਦੇ ਵਿੱਚੋਂ ਗੈਰ ਕਾਨੂੰਨੀ ਧੰਦਿਆਂ ਤੇ ਬੰਦਿਆਂ ਨੂੰ ਨੱਥ ਪਾਉਣ ਮਿਸ਼ਨ ਤਹਿਤ ਸੂਬਾ ਤੁਸਕਾਨਾ ਦੇ ਸ਼ਹਿਰ ਪ੍ਰਾਤੋ ਦੇ ਵਿਖੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸਦੇ ਵਿੱਚ ਪੁਲਿਸ ਨੇ ਇੱਕ ਅਜਿਹੀ ਰੂਪੋਸ ਬੈਕ ਨੂੰ ਜਿਹੜਾ ਜੱਗ ਜ਼ਾਹਰ ਕੀਤਾ ਹੈ ਬੈਂਕ ਨੂੰ ਜੱਗ ਜ਼ਾਹਰ ਕੀਤਾ ਜਿਹੜੀ ਕਿ ਇਟਲੀ ਦੇ ਵਿੱਚ ਗੈਰ ਕਾਨੂੰਨੀ ਧੰਦਿਆਂ ਦੇ ਕੰਮਾਂ ਦੇ ਲਈ ਬਿਨਾਂ ਕਿਸੇ ਠੋਸ ਕਾਗਜ਼ੀ ਕਾਰਵਾਈ ਦੇ ਸਾਲਾਨਾ 100 ਮਿਲੀਅਨ ਯੂਰੋ ਤੱਕ ਦਾ ਭੁਗਤਾਨ ਕਰਦੀ ਸੀ। ਇਹ ਬੈਂਕ ਨਸ਼ੀਲੇ ਪਦਾਰਥਾਂ ਤੇ ਕਾਲੇ ਬਾਜ਼ਾਰ ਦੇ ਵਪਾਰ ਨੂੰ ਇਟਲੀ ਦੇ ਵਿੱਚ ਪ੍ਰਚੰਡ ਕਰਨ ਦੇ ਲਈ ਅਹਿਮ ਜਿਹੜੀ ਕੜੀ ਮੰਨੀ ਜਾ ਰਹੀ ਹੈ ਜਿਹਦਾ ਸੰਬੰਧ ਇਟਲੀ ਦੇ ਮਾਫੀਆ ਦੇ ਨਾਲ ਸੀ ਤੇ ਇਸ ਨੂੰ ਚੀਨੀ ਨਾਗਰਿਕਾਂ ਦੇ ਦੁਆਰਾ ਚਲਾਇਆ ਜਾ ਰਿਹਾ ਸੀ। ਬੈਂਕ ਇਤਾਲਵੀ ਅਤੇ ਅਲਬਾਨੀਅਨ ਸਮੂਹ ਦੇ ਨਾਲ ਨਾਲ ਚਾਈਨਾ ਦੇ ਗੈਰ ਕਾਨੂੰਨੀ ਸੰਗਠਨ ਦੇ ਲਈ ਵੀ ਇਹ ਕੰਮ ਕਰਦੀ ਸੀ। ਕਾਫੀ ਜਿਹੜਾ ਅੰਡਰ ਵਰਲਡ ਦਾ ਮਾਮਲਾ ਜੀ ਇਹ ਕਿਉਂਕਿ ਇਟਲੀ ਤੇ ਆਪਣਾ ਲਬਾਨੀਅਨ ਲੋਕ ਜਿਹੜੇ ਨੇ ਕਾਫੀ ਇਹਦਾ ਚੀਜ਼ਾਂ ਦਾ ਵਪਾਰ ਕਰਦੇ ਇਹਨਾਂ ਚੀਜ਼ਾਂ ਚ। ਇਸ ਬੈਂਕ ਨੂੰ ਚਲਾਉਣ ਵਾਲਾ ਸੰਗਠਨ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕਾਲੇ ਬਾਜ਼ਾਰ ਦੇ ਨਾਲ ਜੁੜੀਆਂ ਪੁਰਾਣੀਆਂ ਰਕਮਾਂ ਦਾ ਵੀ ਭੁਗਤਾਨ ਕਰਦਾ ਸੀ। ਇਸ ਗੋਰਖ ਧੰਦੇ ਨੂੰ ਕਾਬੂ ਕਰਨ ਦੇ ਵਿਚ ਫਿਰੈਂਸੇ ਦੇ ਐਂਟੀ ਮਾਫੀਆ ਡਾਇਰੈਕਟੋਰੇਟ ਦਾ ਜਿਹੜਾ ਵੱਡਾ ਐਕਸ਼ਨ ਰਿਹਾ। ਇਸ ਟੀਮ ਨੇ ਜਦੋਂ ਚਾਈਨੀਜ਼ ਸੰਗਠਨ ਦੇ ਦੁਆਰਾ ਚਲਾਈ ਬੈਂਕ ਦੇ ਕੰਮਾਂ ਨੂੰ ਬਰੀਕੀ ਦੇ ਨਾਲ ਨਾਪਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਤੇ ਕਿਵੇਂ ਇਹ ਬੈਂਕ ਅੰਦਰ ਖਾਤੇ ਗੈਰ ਕਾਨੂੰਨੀ ਕਾਰੋਬਾਰ ਦਾ ਹੱਬ ਬਣੀ ਹੋਈ ਹੈ। ਚਾਈਨੀਜ਼ ਸੰਗਠਨ ਦਾ ਨੈਟਵਰਕ ਪੂਰੀ ਇਟਲੀ ਸਰਗਰਮ ਸੀਗਾ ਉਹਦੇ ਵਿਚ ਜਿਹੜਾ ਕਿ ਦੇਸ਼ ਭਰ ਤੋਂ ਰਕਮ ਇਕੱਠੀ ਕਰਕੇ ਕਰਦਾ ਸੀ ਤੇ ਸੰਬੰਧਿਤ ਲੋਕਾਂ ਨੂੰ ਮੁਆਵਜ਼ਾ ਉਸਦੇ ਦੇਸ਼ ਦੇ ਵਿਚ ਦਿੰਦੇ ਸਨ ਤਾਂ ਜੋ ਉਨ੍ਹਾਂ ਦੀ ਆਮਦਨ ਨੂੰ ਸਰਕਾਰੀ ਅੱਖ ਦੇ ਉੱਤੇ ਜਿਹੜਾ ਟੈਕਸ ਤੋਂ ਬਚਾਇਆ ਜਾ ਸਕੇ। ਪੁਲਿਸ ਦੇ ਅਨੁਸਾਰ ਇਹ ਲੋਕ ਗੈਰ ਕਾਨੂੰਨੀ ਇਮੀਗ੍ਰੇਸ਼ਨ ਤਹਿਤ ਚਾਈਨਾ ਤੋਂ ਲੋਕਾਂ ਨੂੰ ਇਟਲੀ ਦੀ ਡੰਕੀ ਲਵਾਉਂਦੇ ਸਨ ਜਿਸਦੇ ਅਨੁਸਾਰ ਪਹਿਲਾਂ ਬੰਦੇ ਚਾਈਨਾ ਤੋਂ ਸਰਬੀਆ ਫਿਰ ਹੰਗਰੀ ਤੇ ਫਿਰ ਸਲੋਵੇਨੀਆ ਆਉਂਦੇ ਸਨ। ਉਸ ਤੋਂ ਬਾਅਦ ਇਹ ਸੰਗਠਨ ਚਾਈਨੀ ਬੰਦਿਆਂ ਨੂੰ ਪੈਦਲ ਇਟਲੀ ਲਿਆਉਂਦੇ ਸਨ। ਇਸ ਕੰਮ ਦੇ ਲਈ ਇਹ ਸੰਗਠਨ ਪਰ ਵਿਅਕਤੀ 9500 ਯੂਰੋ ਲੈਂਦੇ ਸੀ ਤੇ 41 ਲੋਕਾਂ ਨੂੰ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਇਟਲੀ ਦਾਖਲ ਹੁੰਦਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ। ਉਂਝ ਇਹ ਬੈਂਕ ਜਿਹੜਾ ਹਵਾਲਾ ਦਾ ਕੰਮ ਕਰਦੀ ਜਿਸ ਨੂੰ ਚਾਈਨਾ ਦੇ ਵਿਚ ਚੋਪ ਸਾਪ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਸਦਾ ਕੰਮ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣਾ। ਪੁਲਿਸ ਨੇ ਇਸ ਕਾਰਵਾਈ ਦੇ ਤਹਿਤ 60 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਜਿਹੜੀ ਆ ਕੀਤੀ ਹੈ ਤੇ ਉਥੇ 17 ਲੋਕਾਂ ਨੂੰ ਜੇਲ੍ਹ ਅਤੇ 16 ਲੋਕਾਂ ਨੂੰ ਘਰ ਦੇ ਵਿਚ ਨਜ਼ਰਬੰਦ ਕੀਤਾ। ਇਟਲੀ ਪੁਲਿਸ ਇਸ ਰੂਪੋਸ ਬੈਂਕ ਦੀਆਂ ਕਈ ਹੋਰ ਪਰਤਾਂ ਨੂੰ ਹੌਲੀ ਹੌਲੀ ਖੋਲਣ ਦੇ ਵਿਚ ਸਫਲ ਹੋ ਰਹੀ ਹੈ ਜਿਸ ਦੇ ਰਾਹੀਂ ਇਸ ਦਾ ਸੰਗਠਨ ਅਪਰਾਧ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਟਲੀ ਭਰ ਦੇ ਵਿਚ ਫੈਲਾ ਰਿਹਾ ਸੀ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਸਾਡਾ ਗੁਆਂਢੀ ਮੁਲਕ ਸਵੀਡਨ ਉਹਨੇ ਵੀ ਜਿਹੜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਵੀਡਨ ਦੇ ਵਿਚ ਨਵਾਂ ਕਾਨੂੰਨ ਲਾਗੂ ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਦੇ ਵਿਚੋਂ ਬਾਹਰ ਕੱਢਣ ਦੀ ਤਿਆਰੀ ਹੋ ਗਈ ਹੈ। ਸਵੀਡਨ ਦੀ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਦੇ ਵਿਚ ਸਖ਼ਤੀ ਕੀਤੀ ਹੈ। ਇਸ ਦੇ ਤਹਿਤ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ। ਹਾਲ ਹੀ ਦੇ ਵਿਚ ਸਵੀਡਨ ਦੀ ਸੰਸਦ ਨੇ ਇਕ ਨਵਾਂ ਕਾਨੂੰਨ ਪਾਸ ਕਰ ਦਿੱਤਾ। ਇਹ ਕਾਨੂੰਨ ਅਧਿਕਾਰੀਆਂ ਨੂੰ ਮਾੜੇ ਆਚਰਣ ਦੇ ਆਧਾਰ ਦੇ ਉਤੇ ਪ੍ਰਵਾਸੀਆਂ ਦਾ ਰੈਜੀਡੈਂਸ ਪਰਮਿਟ ਜਿਹੜਾ ਰਿਹਾਇਸ਼ੀ ਪਰਮਿਟ ਹੈ ਰੱਦ ਕਰਨ ਦਾ ਅਧਿਕਾਰ ਦਿੰਦਾ ਹੈ। ਮਾੜੇ ਆਚਰਣ ਦੇ ਵਿਚ ਬਕਾਇਆ ਕਰਜ਼ਿਆਂ ਨੂੰ ਨਾ ਮੋੜਨਾ, ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਕੰਮ ਕਰਨਾ ਜਾਂ ਕੱਟੜਪੰਥੀ ਸੰਗਠਨਾਂ ਦੇ ਨਾਲ ਸੰਬੰਧ ਜਿਹੇ ਕਾਰਨ ਸ਼ਾਮਲ ਦੱਸੇ ਗਏ ਹੈ। ਚਾਹੇ ਭਾਈ ਤੁਹਾਨੂੰ ਪੀ ਆਰ ਮਿਲ ਗਈ ਹੈ ਤੇ ਫਿਰ ਵੀ ਅਗਲੇ ਚੱਕ ਕੇ ਬਾਹਰ ਮਾਰਨਗੇ। ਇਹ ਕਾਨੂੰਨ ਨਾ ਸਿਰਫ ਲੰਬਿਤ ਰਿਹਾਇਸ਼ੀ ਪਰਮਿਟ ਅਰਜ਼ੀਆਂ ਦੇ ਉਤੇ ਲਾਗੂ ਹੋਏਗਾ ਸਗੋਂ ਪਹਿਲਾਂ ਤੋਂ ਦਿੱਤੇ ਗਏ ਪਰਮਿਟਾਂ ਦੇ ਉਤੇ ਵੀ ਲਾਗੂ ਹੋਏਗਾ। ਇਨ੍ਹਾਂ ਮਾਮਲਿਆਂ ਦੀ ਸਮੀਖਿਆ ਸਵੀਡਿਸ਼ ਮਾਈਗ੍ਰੇਸ਼ਨ ਏਜੰਸੀ ਦੁਆਰਾ ਕੀਤੀ ਜਾਏਗੀ। ਇਸ ਦੇ ਫੈਸਲਿਆਂ ਦੀ ਮਾਈਗ੍ਰੇਸ਼ਨ ਕੋਰਟ ਦੇ ਵਿਚ ਅਪੀਲ ਕੀਤੀ ਜਾ ਸਕਦੀ ਹੈ। ਮਾਰਚ ਦੇ ਵਿਚ ਬਿੱਲ ਪੇਸ਼ ਕਰਦੇ ਸਮੇਂ ਸਵੀਡਨ ਦੇ ਇਮੀਗ੍ਰੇਸ਼ਨ ਮੰਤਰੀ ਜੋਹਾਨ ਫੋਰਸੇਲ ਨੇ ਕਿਹਾ ਕਿ ਜੋ ਲੋਕ ਠਹਿਰਨ ਦੇ ਲਈ ਸਹੀ ਕੋਸ਼ਿਸ਼ ਨਹੀਂ ਕਰਦੇ ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ। ਇਹ ਕਦਮ ਸੱਜੇ ਪੱਖੀ ਸਰਕਾਰ ਅਤੇ ਇਸ ਦੀ ਰਾਸ਼ਟਰਵਾਦੀ ਪਾਰਟੀ ਸਵੀਡਨ ਡੈਮੋਕਰੇਟਸ ਦੇ ਦੁਆਰਾ ਇਕ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ ਜੋ ਸਤੰਬਰ ਦੇ ਵਿਚ ਸੰਸਦੀ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੀ ਹੈ। ਵਿਰੋਧੀ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਮਨਮਾਨੀ ਹੈ ਕਿਉਂਕਿ ਇਹ ਉਸ ਵਿਹਾਰ ਦੇ ਆਧਾਰ ਦੇ ਉਤੇ ਕਾਰਵਾਈ ਕਰਨ ਦੀ ਆਗਿਆ ਦਿੰਦਾ ਜੋ ਕਾਨੂੰਨੀ ਤੌਰ ਦੇ ਉਤੇ ਅਪਰਾਧ ਨਹੀਂ ਹੈ। ਸਟਾਕਹੋਮ ਸਥਿਤ ਮਨੁੱਖੀ ਅਧਿਕਾਰ ਸੰਗਠਨ ਸਿਵਲ ਰਾਈਟਸ ਡਿਫੈਂਡਰਜ਼ ਨੇ ਕਿਹਾ ਕਿ ਇਹ ਚੰਗਾ ਵਿਹਾਰ ਕਾਨੂੰਨ ਲੋਕਾਂ ਦੇ ਵਿਚ ਭੰਬਲ ਭੂਸਾ ਪੈਦਾ ਕਰਦਾ ਹੈ ਕਿ ਉਨ੍ਹਾਂ ਦੇ ਕਿਹੜੇ ਕੰਮਾਂ ਜਾਂ ਪ੍ਰਗਟਾਵੇ ਉਨ੍ਹਾਂ ਵਿਰੁੱਧ ਵਰਤਾਏ ਜਾ ਸਕਦੇ ਹੈ।

ਸੰਗਠਨ ਦੇ ਅਨੁਸਾਰ ਜਿਹੜਾ ਇਹ ਕਾਨੂੰਨ ਦੇ ਰਾਜ ਅਤੇ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਸਿਧਾਂਤਾਂ ਨੂੰ ਜਿਹੜਾ ਕਮਜ਼ੋਰ ਕਰਦਾ ਹੈ। 2022 ਦੀਆਂ ਚੋਣਾਂ ਜਿੱਤਣ ਵਾਲੀ ਸਰਕਾਰ ਕਹਿੰਦੀ ਹੈ ਕਿ ਜੋ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਾਂ ਅਪਰਾਧ ਕਰਦੇ ਨੇ ਉਨ੍ਹਾਂ ਦਾ ਦੇਸ਼ ਦੇ ਵਿਚ ਸਵਾਗਤ ਨਹੀਂ ਹੈ। ਕਾਨੂੰਨ ਇਹ ਨਹੀਂ ਦਸਦਾ ਕਿ ਕਿਹੜਾ ਵਿਹਾਰ ਅਸਵੀਕਾਰ ਕਰਨ ਯੋਗ ਮੰਨਿਆ ਜਾਵੇਗਾ। ਹਾਲਾਂਕਿ ਸਰਕਾਰ ਨੇ ਸੰਕੇਤ ਦਿੱਤਾ ਕਿ ਅਜਿਹੇ ਕਾਰਕਾਂ ਦੇ ਵਿਚ ਬਕਾਇਆ ਕਰਜ਼ੇ, ਟੈਕਸ ਡਿਫਾਲਟਰ, ਅਪਰਾਧਿਕ ਗਤੀਵਿਧੀਆਂ ਤੇ ਕੱਟੜਪੰਥੀ ਸੰਗਠਨ ਦੇ ਨਾਲ ਸਬੰਧਤ ਜਿਹੜੇ ਸ਼ਾਮਲ ਹੋ ਸਕਦੇ ਐ, ਕਿਉਂਕਿ ਸਵੀਡਨ ਦੇ ਵਿਚ ਕਾਫ਼ੀ ਰੋਲਾ ਰੱਪਾ ਪੈਂਦਾ ਰਹਿੰਦਾ ਧਰਮ ਦਾ, ਮੁਸਲਿਮ ਤੇ ਹੋਰ ਜਿਹੜੇ ਨੇ ਭਾਈਚਾਰੇ। ਆਖਰ ਦੇ ਵਿਚ ਖ਼ਬਰ ਹੈ ਆਪ ਏਪੀ ਢਿੱਲੋਂ ਦੀ। ਏਪੀ ਢਿੱਲੋਂ ਦੇ ਘਰ ਦੇ ਉੱਤੇ ਹਮਲੇ ਦਾ ਮੁਲਜ਼ਮ ਅਭਿਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ। ਬਿਸ਼ਨੋਈ ਗੈਂਗ ਦੇ ਕਹਿਣ ਦੇ ਉੱਤੇ ਚਲਾਈਆਂ ਸੀ ਗੋਲੀਆਂ। ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ IRB ਨੇ ਬਿਸ਼ਨੋਈ ਗੈਂਗ ਦੇ ਨਾਲ ਸਬੰਧਤ ਇਕ ਭਾਰਤੀ ਨਾਗਰਿਕ ਨੂੰ ਅਪਰਾਧਿਕ ਸੰਗਠਨ ਦਾ ਮੈਂਬਰ ਕਰਾਰ ਦਿੰਦਿਆਂ ਉਸ ਦੇ ਖਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰਤੇ ਐ। ਅਭਿਜੀਤ ਕਿੰਗਰਾ ਨਾਮਕ ਇਹ ਵਿਅਕਤੀ ਵਿਦਿਆਰਥੀ ਵੀਜ਼ੇ ਦੇ ਉੱਤੇ ਕੈਨੇਡਾ ਆਇਆ ਸੀ। IRB ਨੇ ਆਪਣੇ ਫੈਸਲੇ ਦੇ ਵਿਚ ਕਿਹਾ ਕਿ ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕਹਿਣ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸ਼ਹਿਰ ਦੇ ਵਿਚ ਇਕ ਘਰ ਦੇ ਉੱਤੇ ਜਿਹੜਾ 14 ਗੋਲੀਆਂ ਚਲਾਈਆਂ ਸਨ, ਜਦਕਿ ਉਸਦੇ ਇਕ ਸਾਥੀ ਨੇ ਘਰ ਮਾਲਕਾਂ ਦੀ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਸੀ। ਦੋਵਾਂ ਉਤੇ ਸਰੀ BC ਦੇ ਵਿਚ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਦੇ ਦੋਸ਼ ਦੇ ਵਿਚ ਵੀ ਹਨ। ਇਹ ਕਾਰਵਾਈ ਕੈਨੇਡਾ ਭਰ ਦੇ ਵਿਚ ਜਬਰਨ ਵਸੂਲੀ ਦੇ ਨਾਲ ਜੁੜੇ ਗਰੋਹਾਂ ਦੇ ਖਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਕੈਨੇਡਾ ਬਾਰਡਰ ਸਰਵਿਸਿਜ ਏਜੰਸੀ CBSA ਮੁਤਾਬਕ ਇਸ ਸਬੰਧੀ 400 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਨੇ। 55 ਸ਼ੱਕੀ ਵਿਅਕਤੀਆਂ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਿਆ ਹੈ। IRB ਮੈਂਬਰ ਜਿਹੜੇ ਨੇ ਅਜ਼ੀਮ ਲਾਲ ਜੀ ਨੇ ਆਪਣੇ ਫੈਸਲੇ ਦੇ ਵਿਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਪਹਿਲਾਂ ਹੀ ਇਹ ਤੱਥ ਸਥਾਪਿਤ ਕਰ ਚੁੱਕੀ ਹੈ। ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਇਹ ਗੈਂਗ ਕਤਲ, ਗੋਲੀਬਾਰੀ, ਅਗਜ਼ਨੀ, ਜਬਰਨ ਵਸੂਲੀ ਤੇ ਧਮਕਾਉਣ ਵਰਗੀਆਂ ਜਿਹੜੀਆਂ ਨੇ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਵਿਚ ਸ਼ਾਮਲ ਹੈ। ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਓਨਟਾਰੀਓ ਦੇ ਵਿਚ ਗੈਂਗ ਦੇ ਨਾਲ ਜੁੜੀਆਂ ਜਬਰਨ ਵਸੂਲੀਆਂ ਦੀਆਂ ਘਟਨਾਵਾਂ ਦੇ ਵਿਚ ਵਾਧਾ ਦਰਜ ਕੀਤਾ ਗਿਐ। ਸੁਣਵਾਈ ਦੇ ਦੌਰਾਨ ਕਿੰਗਰਾ ਨੇ ਦਾਅਵਾ ਕੀਤਾ ਕਿ ਉਸਨੂੰ $4,000 ਦੇ ਬਦਲੇ 2 ਸਤੰਬਰ 2024 ਨੂੰ ਪੰਜਾਬੀ ਗਾਇਕ AP ਢਿੱਲੋਂ ਦੇ ਘਰ ਦੇ ਉੱਤੇ ਜਿਹੜਾ ਸੀ ਹਮਲਾ ਕਰਨ ਦੇ ਲਈ ਕਿਹਾ ਗਿਆ ਸੀ। ਉਸਨੇ ਕਿਹਾ ਕਿ ਉਹ ਉਸਨੂੰ ਇਹ ਵੀ ਜਾਣਕਾਰੀ ਨਹੀਂ ਸੀ ਕਿ ਉਹ ਬਿਸ਼ਨੋਈ ਗੈਂਗ ਦੇ ਲਈ ਕੰਮ ਕਰ ਰਿਹਾ। ਇਹ ਕੰਮ ਉਸਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਕੀਤਾ ਸੀ। CBSA ਅਧਿਕਾਰੀ ਜਸਬੀਰ ਸੰਧੂ ਹੋਣਾ ਨੇ ਦਲੀਲ ਦਿੱਤੀ ਕਿ AP ਢਿੱਲੋਂ ਦੇ ਘਰ ਦੇ ਉੱਤੇ ਹਮਲਾ ਜਬਰਨ ਵਸੂਲੀ ਦਾ ਮਾਮਲਾ ਨਹੀਂ ਸੀ, ਸਗੋਂ ਬਿਸ਼ਨੋਈ ਗੈਂਗ ਦੇ ਵੱਲੋਂ ਆਪਣੀ ਪਹੁੰਚ ਅਤੇ ਤਾਕਤ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਸੀ। ਹਾਲਾਂਕਿ CBSA ਨੇ ਜਿਹੜਾ ਦਲੀਲ ਦਿੱਤੀ ਹੈ ਕਿ ਅਜਿਹੇ ਦੋਸ਼ਾਂ ਨੂੰ ਸਵੀਕਾਰ ਕੀਤਾ ਕਿ ਜਿਨ੍ਹਾਂ ਦੇ ਵਿਚ ਸਪਸ਼ਟ ਤੌਰ ਦੇ ਉੱਤੇ ਦਰਜ ਹੈ ਕਿ ਅਪਰਾਧ ਬਿਸ਼ਨੋਈ ਗੈਂਗ ਦੇ ਕਹਿਣ ਦੇ ਉੱਤੇ ਕੀਤੇ ਗਏ ਸਨ। ਕਿੰਗਰਾ ਇਸ ਵੇਲੇ ਗੋਲੀਬਾਰੀ ਦੇ ਮਾਮਲੇ ਦੇ ਵਿਚ 6 ਸਾਲ ਦੀ ਸਜ਼ਾ ਕੱਟ ਰਿਹਾ ਤੇ ਦੂਜੇ ਮਾਮਲੇ ਦੇ ਵਿਚ ਮੁਕੱਦਮੇ ਦੀ ਉਡੀਕ ਕਰ ਰਿਹਾ। ਉਸਦੀ ਜਿਹੜੀ ਅਗਲੀ ਅਦਾਲਤੀ ਪੇਸ਼ੀ 18 ਜੂਨ ਨੂੰ ਹੋਣੀ ਹੈ ਤੇ ਉਸਦਾ ਕਥਿਤ ਸਾਥੀ ਵਿਕਰਮ ਸ਼ਰਮਾ ਘਟਨਾਵਾਂ ਤੋਂ ਬਾਅਦ ਭਾਰਤ ਚਲਿਆ ਗਿਆ ਸੀ ਤੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਦੇ ਵੱਲੋਂ ਲੋੜੀਂਦਾ ਕਰਾਰ ਦਿੱਤਾ ਗਿਆ। ਸੁਣਵਾਈ ਦੇ ਦੌਰਾਨ ਕਿੰਗਰਾ ਨੇ ਆਪਣੇ ਆਪ ਨੂੰ ਭੋਲਾ ਭਾਲਾ ਨੌਜਵਾਨ ਦਸਿਆ, ਕਿਹਾ ਕਿ ਉਸ ਤੋਂ ਗਲਤੀ ਹੋਈ ਹੈ ਤੇ ਇਹ ਉਹ ਜਿਹੜਾ ਇਸ ਦੀ ਸਜ਼ਾ ਭੁਗਤ ਰਿਹਾ ਤੇ ਉਸਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵਾਪਸ ਭੇਜੇ ਜਾਣ ਦੀ ਸੂਰਤ ਦੇ ਵਿਚ ਉਸਦੀ ਜਾਨ ਨੂੰ ਖਤਰਾ ਹੋ ਸਕਦੈ। ਪਰ ਰਿਫਿਊਜੀ ਬੋਰਡ ਨੇ ਕਿਹਾ ਕਿ ਇਸ ਦਾਅਵੇ ਦੇ ਸਮਰਥਨ ਦੇ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ। CBSA ਅਧਿਕਾਰੀਆਂ ਨੂੰ ਸੁਣਵਾਈ ਦੇ ਦੌਰਾਨ ਕਿਹਾ ਕਿ ਬਿਸ਼ਨੋਈ ਗੈਂਗ ਕੈਨੇਡਾ ਦੇ ਵਿਚ ਜਬਰਨ ਵਸੂਲੀ, ਨਸ਼ਾ ਤਸਕਰੀ, ਕਤਲ ਅਤੇ ਹੋਰ ਸੰਗਠਿਤ ਅਪਰਾਧਾਂ ਚ ਸਰਗਰਮ ਹੈ। ਏਜੰਸੀ ਮੁਤਾਬਕ ਗੈਂਗ ਦੀਆਂ ਗਤੀਵਿਧੀਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਦੇ ਵਿਚ ਸਭ ਤੋਂ ਵੱਧ ਦੇਖੀਆਂ ਗਈਆਂ ਨੇ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲੋ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਦੇ ਹਾਂ। ਫਰਾਂਸ ਦੇ ਵਿਚ G7 ਦਾ ਆਗਾਜ਼ ਹੋ ਗਿਆ ਤੇ ਪੀਐਮ ਮੋਦੀ ਤੇ ਡੋਨਲਡ ਟਰੰਪ ਦੀ ਮੁਲਾਕਾਤ ਹੋਣੀ ਹੈ। 16 ਮਹੀਨਿਆਂ ਬਾਅਦ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਤੇ G7 ਸੰਮੇਲਨ ਜਿਹੜਾ ਸ਼ੁਰੂ ਹੋ ਗਿਆ, ਕੱਲ ਸ਼ੁਰੂ ਹੋਇਆ 15 ਤਰੀਕ ਨੂੰ ਤੇ 17 ਤੱਕ ਇਹ ਚੱਲਣਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਦੇ ਲਈ ਫਰਾਂਸ ਦੇ ਏਵੀਅਨ ਦੇ ਵਿਚ ਨੇ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਿਕ ਮੀਟਿੰਗਾਂ ਦੇ ਵਿਚ ਹਿੱਸਾ ਲੈ ਰਹੇ ਨੇ। ਇਸ ਦੌਰੇ ਦਾ ਇਕ ਮੁੱਖ ਆਕਰਸ਼ਣ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦੀ ਦੁਵੱਲੀ ਮੁਲਾਕਾਤ ਹੈ, ਜੋ ਕਿ ਸੰਮੇਲਨ ਦੌਰਾਨ ਹੋਏਗੀ ਤੇ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ ਤੇ ਉਹਦੇ ਉਤੇ ਜਿਹੜੀ ਹੈ ਕੁਝ ਨਾ ਕੁਝ ਸਪਸ਼ਟ ਹੋਵੇਗਾ।
ਤੇ ਜੀ ਸੈਵਨ ਮਹਿਮਾਨਾਂ ਦੇ ਵਜੋਂ ਜਿਹੜਾ ਜੀ ਸੈਵਨ ਦੇ ਵਿਚ ਮਹਿਮਾਨ ਦੇਸ਼ ਵਜੋਂ ਭਾਰਤ ਦੀ 13ਵੀਂ ਭਾਗੀਦਾਰੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਸੰਮੇਲਨ ਚ ਲਗਾਤਾਰ 7ਵੀਂ ਫੇਰੀ ਹੈ। 52ਵਾਂ ਜੀ ਸੈਵਨ ਸੰਮੇਲਨ 15 ਤੋਂ 17 ਜੂਨ ਤੱਕ ਫਰਾਂਸ ਦੇ ਸਪਾ ਟਾਊਨ ਏਵੀਅਨ ਲੇਸ ਬੈਸ ਦੇ ਵਿਚ ਹੋ ਰਿਹਾ ਤੇ ਜੀ ਸੈਵਨ ਦੇ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੁਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਸ਼ਾਮਲ ਨੇ ਜੋ ਕਿ ਯੂਰਪੀਅਨ ਯੂਨੀਅਨ 1981 ਤੋਂ ਹਿੱਸਾ ਲੈ ਰਹੀ ਹੈ। ਭਾਰਤ ਇਕ ਮਹਿਮਾਨ ਦੇਸ਼ ਦੇ ਵਜੋਂ ਹਿੱਸਾ ਇਹਦੇ ਵਿਚ ਲੈ ਰਿਹਾ। ਲੋ ਦੋਸਤੋ, ਇਹ ਸਨ ਜੀ ਗੱਲਾਂ ਬਾਤਾਂ ਅੱਜ ਦੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਇੱਥੇ ਆਪਾਂ ਖ਼ਬਰਾਂ ਨੂੰ ਸਮਾਪਤ ਕਰਦੇ ਹਾਂ ਤੇ ਆਗਿਆ ਵੱਲ ਨੂੰ ਵੱਧਦੇ ਹਾਂ। ਮੈਚ ਵੀ ਸ਼ੁਰੂ ਹੋਣ ਲੱਗਿਆ ਜੀ, ਆਪਣੇ 13 ਮਿੰਟ ਰਹਿ ਗਏ ਨੇ ਤੇ ਇੱਥੇ ਦੇ ਫਿਨਲੈਂਡ ਦੇ ਸਮੇਂ ਦੇ ਮੁਤਾਬਕ 13 ਮਿੰਟ ਰਹਿ ਗਏ ਨੇ ਤੇ 9 ਵਜੇ ਐਗਜੈਕਟਲੀ ਪ੍ਰੋਗਰਾਮ ਦੇ ਨਾਲ ਨਾਲ ਹੀ ਆਪਣੀ ਸਮਾਪਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਮੈਚ ਸ਼ੁਰੂ ਹੋ ਜਾਣਾ ਤੇ ਜੀਵਨ ਨੂੰ ਤਾਜ਼ਗੀ ਦਿੰਦੀ ਚਾਹਤ ਦੀ ਗੱਲ ਆਪਾਂ ਕਰਾਂਗੇ ਕਿਸੇ ਦਿਨ। ਪਰ ਕੱਲ ਮੈਂ ਇੱਕ ਵਾਅਦਾ ਕੀਤਾ ਸੀ, ਆਓ ਜਿਉਣਾ ਸਿੱਖੀਏ। ਇਹ ਗੱਲਬਾਤ ਵਾਰਤਾਲਾਪ ਸਾਂਝੀ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੁਹਾਡੇ ਤੋਂ ਤੇ ਲੋ ਦੋਸਤੋ ਗੱਲਬਾਤ ਦੀ ਸਾਂਝ ਪਾਉਂਦੇ ਹਾਂ, ਆਓ ਜਿਉਣਾ ਸਿੱਖੀਏ। ਜਸਵਿੰਦਰ ਪਾਲ ਸ਼ਰਮਾ ਉਹਨਾਂ ਦੀ ਜੀ ਦੀ ਕਲਮ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮੰਚ ਕੀ ਸਾਨੂੰ ਸਿਖਾਉਂਦੀ ਹੈ, ਕਿਵੇਂ ਜਿਉਣਾ ਹੈ। ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਜੀਵਨ ਮੌਜੂਦ ਹੈ ਜਾਂ ਨਹੀਂ ਹੈ, ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਉਂਦੇ ਹੋ ਜਾਂ ਨਹੀਂ। ਇਹ ਲਾਈਨਾਂ ਮਨੁੱਖੀ ਜੀਵਨ ਦੀ ਇੱਕ ਡੂੰਘੀ ਸੱਚਾਈ ਨੂੰ ਬਿਆਨ ਕਰਦੀਆਂ ਨੇ। ਅਕਸਰ ਮਨੁੱਖ ਆਪਣੀ ਪੂਰੀ ਜ਼ਿੰਦਗੀ ਭਵਿੱਖ ਦੀ ਚਿੰਤਾ, ਪਿਛਲੇ ਸਮੇਂ ਦੇ ਪਛਤਾਵਿਆਂ ਤੇ ਲੋਕਾਂ ਦੀਆਂ ਉਮੀਦਾਂ ਦੇ ਵਿੱਚ ਗੁਜ਼ਾਰ ਦਿੰਦਾ ਹੈ। ਉਹ ਇਹ ਭੁੱਲ ਜਾਂਦਾ ਕਿ ਅਸਲ ਜੀਵਨ ਤਾਂ ਇਸ ਮੌਜੂਦ ਪਲ ਦੇ ਵਿੱਚ ਹੈ ਜੋ ਅਸੀਂ ਆ ਪਲ ਪਲ ਸਾਡੇ ਵਿੱਚੋਂ ਮੁੱਠੀ ਚੋਂ ਕਿਰ ਰਿਹਾ ਜਾਂ ਸਾਡੀ ਜ਼ਿੰਦਗੀ ਚੋਂ ਕਿਰ ਰਿਹਾ, ਘਟ ਰਿਹਾ। ਜਿਉਣਾ ਸਿਰਫ ਸਾਹ ਲੈਣ ਦਾ ਨਾਮ ਨਹੀਂ, ਸਗੋਂ ਹਰ ਪਲ ਨੂੰ ਮਹਿਸੂਸ ਕਰਨਾ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਤੇ ਖੁਸ਼ੀ ਦੇ ਨਾਲ ਜੀਵਨ ਬਤੀਤ ਕਰਨਾ ਹੀ ਅਸਲ ਜੀਵਨ ਹੈ। ਅੱਜ ਦਾ ਮਨੁੱਖ ਬਹੁਤ ਰੁੱਝਿਆ ਹੋਇਆ, ਸਵੇਰ ਤੋਂ ਸ਼ਾਮ ਤੱਕ ਦੌੜ ਭੱਜ, ਪੈਸੇ ਦੀ ਚਿੰਤਾ, ਸਮਾਜ ਦੇ ਵਿੱਚ ਆਪਣੀ ਪਛਾਣ ਬਣਾਉਣ ਦੀ ਹੋੜ, ਇਹ ਸਭ ਕੁਝ ਉਸ ਨੂੰ ਅੰਦਰੋਂ ਖਾਲੀ ਕਰ ਰਿਹਾ। ਬਹੁਤ ਲੋਕਾਂ ਦੇ ਕੋਲ ਵੱਡੇ ਘਰ, ਮਹਿੰਗੀਆਂ ਗੱਡੀਆਂ ਤੇ ਬੇਅੰਤ ਸਹੂਲਤਾਂ ਨੇ, ਪਰ ਮਨ ਦੀ ਸ਼ਾਂਤੀ ਨਹੀਂ ਹੈ। ਉਹ ਜੀਵਨ ਬਤੀਤ ਤਾਂ ਕਰ ਰਹੇ ਨੇ ਪਰ ਜੀ ਨਹੀਂ ਰਹੇ ਨੇ। ਉਹਨਾਂ ਦੀ ਜ਼ਿੰਦਗੀ ਇੱਕ ਮਸ਼ੀਨ ਵਾਂਗ ਬਣ ਗਈ ਜਿਸ ਦੇ ਵਿੱਚ ਭਾਵਨਾਵਾਂ, ਖੁਸ਼ੀਆਂ ਤੇ ਰਿਸ਼ਤਿਆਂ ਦੀ ਗਰਮੀ ਘਟਦੀ ਜਾ ਰਹੀ ਹੈ। ਅਸਲ ਦੇ ਵਿੱਚ ਜਿਉਣਾ ਉਹ ਹੈ ਜਦੋਂ ਮਨੁੱਖ ਆਪਣੇ ਮਨ ਦੀ ਸੁਣਦਾ, ਜਦੋਂ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਵੀ ਖੁਸ਼ ਰਹਿਣਾ ਸਿੱਖ ਲੈਂਦਾ। ਇੱਕ ਬੱਚੇ ਦੀ ਮੁਸਕਰਾਹਟ, ਮਾਪਿਆਂ ਦਾ ਪਿਆਰ, ਦੋਸਤਾਂ ਦੇ ਨਾਲ ਬਿਤਾਇਆ ਸਮਾਂ, ਕੁਦਰਤ ਦੀ ਖੂਬਸੂਰਤੀ, ਇਹ ਸਭ ਜੀਵਨ ਦੇ ਉਹ ਰੰਗ ਨੇ ਜੋ ਸਾਨੂੰ ਅਸਲ ਜੀਉਣ ਦਾ ਅਹਿਸਾਸ ਕਰਵਾਉਂਦੇ ਨੇ। ਪਰ ਅਫਸੋਸ, ਅੱਜ ਮਨੁੱਖ ਦੇ ਕੋਲ ਇਹ ਸਭ ਮਹਿਸੂਸ ਕਰਨ ਦੇ ਲਈ ਸਮਾਂ ਹੀ ਨਹੀਂ। ਕਈ ਲੋਕ ਆਪਣੀ ਜ਼ਿੰਦਗੀ ਕਦੇ ਦੇ ਇੰਤਜ਼ਾਰ ਦੇ ਵਿੱਚ ਗੁਜ਼ਾਰ ਦਿੰਦੇ ਆ। ਉਹ ਸੋਚਦੇ ਨੇ ਕਿ ਜਦੋਂ ਵਧੀਆ ਨੌਕਰੀ ਮਿਲੇਗੀ ਫਿਰ ਖੁਸ਼ ਰਹਾਂਗੇ, ਜਦੋਂ ਪੈਸਾ ਹੋਵੇਗਾ ਫਿਰ ਜੀਵਨ ਦਾ ਆਨੰਦ ਲਵਾਂਗੇ, ਜਦੋਂ ਸਮਾਂ ਮਿਲੇਗਾ ਫਿਰ ਆਪਣੇ ਮਨ ਦੀਆਂ ਗੱਲਾਂ ਕਰਾਂਗੇ। ਪਰ ਇਹ ਕਦੇ ਕਦੇ ਨਹੀਂ ਆਉਂਦਾ, ਸਮਾਂ ਚੁੱਪ ਚਾਪ ਲੰਘ ਜਾਂਦਾ ਤੇ ਮਨੁੱਖ ਦੇ ਹੱਥਾਂ ਦੇ ਵਿੱਚ ਸਿਰਫ ਪਛਤਾਵੇ ਰਹਿ ਜਾਂਦੇ ਆ। ਇਸ ਲਈ ਜੀਵਨ ਨੂੰ ਕੱਲ ਦੇ ਲਈ ਨਹੀਂ ਛੱਡਣਾ ਚਾਹੀਦਾ, ਜੋ ਖੁਸ਼ੀ ਅੱਜ ਮਿਲ ਸਕਦੀ ਹੈ ਉਸ ਨੂੰ ਅੱਜ ਹੀ ਮਹਿਸੂਸ ਕਰ ਲੈਣਾ ਚਾਹੀਦਾ। ਮੌਤ ਜੀਵਨ ਦਾ ਇੱਕ ਜਿਹੜਾ ਅਟਲ ਸੱਚ ਹੈ, ਜੋ ਇਸ ਦੁਨੀਆਂ ਦੇ ਵਿੱਚ ਆਇਆ ਉਸਨੇ ਇੱਕ ਦਿਨ ਜਾਣਾ ਵੀ। ਪਰ ਮਹੱਤਵਪੂਰਨ ਗੱਲ ਇਹ ਨਹੀਂ ਕਿ ਅਸੀਂ ਕਿੰਨਾ ਲੰਮਾ ਜੀਏ ਹਾਂ, ਸਗੋਂ ਇਹ ਹੈ ਕਿ ਅਸੀਂ ਕਿਵੇਂ ਜੀਏ। ਕੁਝ ਲੋਕ ਛੋਟੀ ਉਮਰ ਦੇ ਵਿੱਚ ਵੀ ਅਜਿਹਾ ਜੀਵਨ ਜੀ ਜਾਂਦੇ ਨੇ ਕਿ ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿੰਦੇ ਆ। ਦੂਜੇ ਪਾਸੇ ਕਈ ਲੋਕ ਲੰਮੀ ਉਮਰ ਬਤੀਤ ਕਰਕੇ ਵੀ ਕੋਈ ਅਸਰ ਨਹੀਂ ਛੱਡਦੇ। ਇਸ ਦੇ ਲਈ ਜੀਵਨ ਦੀ ਕਦਰ ਉਸਦੀ ਲੰਬਾਈ ਦੇ ਨਾਲ ਨਹੀਂ, ਉਸਦੀ ਗਹਿਰਾਈ ਦੇ ਨਾਲ ਹੁੰਦੀ ਹੈ। ਅੱਜ ਦੀ ਪੀੜ੍ਹੀ ਸੋਸ਼ਲ ਮੀਡੀਆ ਦੀ ਦੁਨੀਆਂ ਦੇ ਵਿੱਚ ਬਹੁਤ ਖੋ ਗਈ। ਲੋਕ ਆਪਣੀ ਅਸਲੀ ਖੁਸ਼ੀ ਤੋਂ ਵੱਧ ਦਿਖਾਵੇ ਨੂੰ ਮਹੱਤਵ ਦੇਣ ਲੱਗ ਪਏ। ਹਰ ਕੋਈ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਲੱਗਿਆ ਹੋਇਆ। ਇਸ ਦੌੜ ਦੇ ਵਿੱਚ ਉਹ ਆਪਣੇ ਆਪ ਤੋਂ ਦੂਰ ਹੁੰਦਾ ਜਾ ਰਿਹਾ। ਜਦੋਂ ਮਨੁੱਖ ਆਪਣੇ ਆਪ ਨੂੰ ਸਮਝਣਾ ਛੱਡ ਦਿੰਦਾ ਤਦ ਉਹ ਜਿਉਣਾ ਵੀ ਛੱਡ ਦਿੰਦਾ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਕੁਝ ਸਮਾਂ ਆਪਣੇ ਲਈ ਵੀ ਕੱਢ ਲਈਏ, ਆਪਣੇ ਮਨ ਦੇ ਨਾਲ ਗੱਲਾਂ ਕਰ ਲਈਏ, ਉਹ ਕੰਮ ਕਰੀਏ ਜੋ ਸਾਨੂੰ ਅਸਲ ਖੁਸ਼ੀ ਦਿੰਦੇ ਨੇ। ਜੀਵਨ ਦਾ ਮਤਲਬ ਸਿਰਫ ਆਪਣੀਆਂ ਖੁਸ਼ੀਆਂ ਤੱਕ ਸੀਮਤ ਨਹੀਂ ਹੋਣਾ,
ਦੂਜਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣਾ ਵੀ ਜੀਵਨ ਦਾ ਮਹੱਤਵਪੂਰਨ ਹਿੱਸਾ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਦੁਖੀ ਮਨੁੱਖ ਨੂੰ ਹੌਸਲਾ ਦਿੰਦੇ ਹਾਂ ਜਾਂ ਕਿਸੇ ਦੇ ਜੀਵਨ ਦੇ ਵਿੱਚ ਚਾਨਣ ਬਣਦੇ ਹਾਂ, ਤਦ ਅਸੀਂ ਅਸਲ ਮਾਨੇ ਦੇ ਵਿੱਚ ਹੀ ਜੀ ਰਹੇ ਹੁੰਦੇ ਹਾਂ। ਮਨੁੱਖਤਾ, ਪਿਆਰ ਅਤੇ ਸਹਿਯੋਗ ਹੀ ਜੀਵਨ ਨੂੰ ਸੁੰਦਰ ਬਣਾਉਂਦੇ ਨੇ। ਅੰਤ ਦੇ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਜੀਵਨ ਬਹੁਤ ਕੀਮਤੀ ਹੈ। ਇਹ ਸਿਰਫ ਕੱਟਣ ਦੇ ਲਈ ਨਹੀਂ, ਸਗੋਂ ਖੁੱਲ ਕੇ ਜਿਉਣ ਦੇ ਲਈ ਮਿਲਿਆ। ਮੌਤ ਤੋਂ ਬਾਅਦ ਕੀ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ, ਪਰ ਮੌਤ ਤੋਂ ਪਹਿਲਾਂ ਦਾ ਹਰ ਪਲ ਸਾਡੇ ਹੱਥ ਦੇ ਵਿੱਚ ਹੈ। ਇਹਦੇ ਲਈ ਡਰ, ਚਿੰਤਾ, ਨਫ਼ਰਤ ਦੇ ਵਿੱਚ ਜੀਵਨ ਗੁਜ਼ਾਰਨ ਦੀ ਬਜਾਏ ਪਿਆਰ, ਮੁਹੱਬਤ, ਖੁਸ਼ੀ ਤੇ ਉਮੀਦ ਦੇ ਨਾਲ ਜਿਉਣਾ ਚਾਹੀਦਾ ਹੈ। ਕਿਉਂਕਿ ਅਸਲ ਸਫਲਤਾ ਇਹੀ ਨਹੀਂ ਕਿ ਅਸੀਂ ਕਿੰਨਾ ਕਮਾਇਆ, ਸਗੋਂ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੰਨਾ ਮਹਿਸੂਸ ਕੀਤਾ। ਜੀ ਦੋਸਤੋ, ਇਹ ਸੀ ਬੜੀ ਪਿਆਰੀ ਗੱਲ, ਲਾਜਵਾਬ ਗੱਲਬਾਤ, ਆਪਣੀ ਕਲਮ ਸੀਗੀ ਜੀ। ਆਓ ਜਿਉਣਾ ਸਿੱਖੀਏ, ਜਸਵਿੰਦਰ ਪਾਲ ਸ਼ਰਮਾ ਹੋਣਾ ਜੀ ਦੀ ਕਲਮ ਤੇ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਦੇ ਨਾਲ ਤੇ ਬਾਕਮਾਲ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀ ਗੱਲ ਕਰਦੇ ਹੈ ਤੇ ਉਹਨਾਂ ਦਾ ਸੰਪਰਕ ਨੰਬਰ ਹੈ 7986027454। ਉਹਨਾਂ ਨੂੰ ਹੱਲਾਸ਼ੇਰੀ ਦੇ ਸਕਦੇ ਹੋ ਤੇ ਉਹਨਾਂ ਦੀ ਲਿਖਤ ਨੂੰ ਪਸੰਦ ਕਰਦੇ ਹੋ ਤਾਂ ਦੋਸਤੋ, ਤੇ ਜ਼ਰੂਰ ਫੀਡਬੈਕ ਭੇਜਿਆ ਕਰੋ ਇਸ ਤਰ੍ਹਾਂ ਦੀਆਂ ਲਿਖਤਾਂ ਨੂੰ ਜੋ ਸਾਨੂੰ ਪੋਜ਼ਿਟਿਵ ਸੁਨੇਹਾ ਦਿੰਦੀਆਂ ਨੇ। ਤੇ ਲਓ ਫਿਰ ਆਪਾਂ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਰ ਲੈ ਕੇ ਫਿਰ ਆਪਾਂ ਜਿਹੜਾ ਆਗਿਆ ਲੈਂਦੇ ਹਾਂ ਤੁਹਾਡੇ ਤੋਂ। ਜਿਹੜੇ ਦੋਸਤਾਂ ਦੇ ਸੁਨੇਹੇ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਬਹੁਤ ਪਿਆਰੀ ਸਾਂਝ, ਜਿਉਣਾ ਸਿੱਖਣਾ ਚਾਹੀਦਾ ਹੈ। ਕਿਆ ਬਾਤ ਹੈ ਜੀ, ਸ਼ੁਕਰੀਆ ਐਪਰੀਸ਼ੀਏਟ ਕਰਨ ਲਈ। ਪੈਸਾ ਸਭ ਕੁਝ ਨਹੀਂ ਹੈ ਕਹਿੰਦੇ ਜੀ, ਔਜਲਾ ਸਾਹਿਬ ਦੇ ਕਮੈਂਟ ਨੇ। ਤੇ ਲਓ ਦੋਸਤੋ, ਫਿਰ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਪੜ੍ਹ ਲਈਏ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ ਤੇ ਜਾਂਦੇ ਜਾਂਦੇ ਇੱਕ ਗੀਤ ਵੀ ਛੱਡ ਕੇ ਜਾਵਾਂਗਾ। ਸਭ ਤੋਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਦਾ ਸੁਨੇਹਾ ਆਇਆ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਡੇ ਮਦਰ, ਤੇ ਆਪਣੇ ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ ਜੀ, ਸਤਿ ਸ੍ਰੀ ਅਕਾਲ ਜੀ ਉਹ ਕਹਿੰਦੇ ਸਭ ਨੂੰ। ਦਵਿੰਦਰ ਭਾਰਤ ਜੀ ਜੁਆਈ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ੍ਰੀ ਅਕਾਲ ਬੜੇ ਦਿਨਾਂ ਬਾਅਦ ਭੇਜੀ ਹੈ, ਜੁੜੇ ਨੇ ਪ੍ਰੋਗਰਾਮ ਨਾਲ ਜੀਆਂ ਨੂੰ ਜੀ ਮਾਨੁਕੇ ਸਾਹਿਬ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਦੇ ਵੀ ਬਹੁਤ ਸਾਰੇ ਸੁਨੇਹੇ ਨੇ ਤੇ ਗੱਲਬਾਤ ਵੀ ਕਰਕੇ ਗਏ ਨੇ। ਪੱਕੇ ਅਕਾਲੀਆਂ ਨੂੰ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ, ਅਕਾਲੀ ਦਲ ਵਰਕਰਾਂ, ਆਈ ਟੀ ਵਿੰਗ ਨੂੰ, ਅਕਾਲ ਤਖ਼ਤ ਸਾਹਿਬ ਦਾ ਹੁਕਮ ਅਨੁਸਾਰ ਗੁਰੂ ਦੋਖੀ, ਪੰਥ ਦੋਖੀ, ਮੁੱਖ ਮੰਤਰੀ ਦੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਛੱਡ ਦੇਣੀਆਂ ਕਹਿੰਦੇ ਚਾਹੀਦੀਆਂ ਨੇ। ਅੱਗੇ ਲਿਖਦੇ ਨੇ ਕਿ ਜੇ ਨਹੀਂ ਛੱਡਦੇ ਤੇ ਹੁਕਮਨਾਮੇ ਦੀ ਉਲੰਘਣਾ ਹੋਵੇਗੀ ਜੀ। ਅੱਗੇ ਕਹਿੰਦੇ ਨੇ ਜੀ ਔਜਲਾ ਸਾਹਿਬ ਜੀ, ਸੈਣੀ ਸਾਹਿਬ ਜੀ, ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਜੀ ਸੈਣੀ ਸਾਹਿਬ ਆਜੋ ਲਵਾਓ ਕਹਿੰਦੇ, ਹਾਜ਼ਰੀ ਹਾਜ਼ਰ ਹੋਵੋ ਜੀ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਪੱਟੀ ਸਾਹਿਬ, ਪਰ ਡੈਸ਼ ਡੈਸ਼ ਡੈਸ਼ ਤੇ ਕੁਐਸਚਨ ਮਾਰਕ ਕੀਤਾ ਉਹਨਾਂ ਨੇ, ਸ਼ਾਊਟ ਮਾਰਕ ਵੀ ਦਿੱਤਾ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਡਾਕਟਰ ਪੱਟੀ ਸਾਹਿਬ ਜੋ ਹੁਕਮ ਜੀ, ਸਿਰਫ 6 ਮਿੰਟ ਰਹਿੰਦੇ ਨੇ ਜੀ, ਪਲੀਜ਼ ਵੇਟ ਸਰ ਜੀ ਕਹਿੰਦੇ। ਕਿਆ ਬਾਤ ਹੈ ਜੀ ਸੈਣੀ ਸਾਹਿਬ, ਕਿਆ ਬਾਤਾਂ, ਸ਼ੁਕਰੀਆ ਜੀ, ਲਵ ਯੂ। ਔਜਲਾ ਸਾਹਿਬ ਕਹਿੰਦੇ ਆ ਇਹ ਤਾਂ ਕਮੇਟੀ ਦੀਆਂ ਜ਼ਮੀਨਾਂ ਖਾ ਗਏ ਸਰਕਾਰ ਤਾਂ। ਤੇ ਅੱਗੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਕਿ ਬਿਲਕੁਲ ਠੀਕ ਆ ਤੁਸੀਂ ਔਜਲਾ ਸਾਹਿਬ ਜੀ। ਤੇ ਔਜਲਾ ਸਾਹਿਬ ਕਹਿੰਦੇ ਪੰਥਕ ਅਕਾਲੀ ਜੋ ਮਨ ਮਰਜ਼ੀਆਂ ਕਰਨ ਸਭ ਮਾਫ ਹੈ ਤੇ ਹੋਰ ਕੋਈ ਸਿੱਖ ਵੀ ਨਹੀਂ ਇਨ੍ਹਾਂ ਤੇ ਬਿਨਾਂ ਜੀ। ਡਾਕਟਰ ਪੱਟੀ ਸਾਹਿਬ ਕਹਿੰਦੇ ਨੇ ਇਹ ਸਭ ਪੁਆੜਾ ਹੀ ਸਿਆਸੀ ਧਾਮੀ ਸਾਹਿਬ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਜਦੋਂ ਬਹਿਬਲ ਕਲਾਂ ਦੇ ਵਿਚ ਬੇਅਦਬੀ ਤੇ ਗੋਲੀ ਕਾਂਡ ਹੋਇਆ ਸੀ ਉਦੋਂ ਧਾਮੀ ਦਾ ਬਿਆਨ ਕਿਉਂ ਨਹੀਂ ਕਹਿੰਦੇ ਆਇਆ ਜੀ। ਔਜਲਾ ਸਾਹਿਬ ਕਹਿੰਦੇ ਕਿਸੇ ਅਸਤੀਫ਼ੇ ਉਦੋਂ ਅਸਤੀਫ਼ਾ ਦਿੱਤਾ ਸੀ ਰਾਜਨ। ਆਪਣੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਉਹ ਟਾਈਮ ਉੱਤੇ ਧਾਮੀ ਸਾਹਿਬ ਦਾ ਜੀਵ ਦਾ ਆਪਰੇਸ਼ਨ ਹੋਇਆ ਸੀ ਕਹਿੰਦੇ, ਇਸ ਦੇ ਲਈ ਉਹ ਨਹੀਂ ਬੋਲੇ, ਹੁਣ ਉਹ ਤੰਦਰੁਸਤ ਨੇ। ਆਪਣੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ, ਮਲਕੀਤ ਸਿੰਘ ਪੱਟੀ ਜੀ ਕਹਿੰਦੇ ਕਿ ਜੇ 2 ਦਸੰਬਰ ਵਾਲਾ ਹੁਕਮਨਾਮਾ ਸਾਜ਼ਿਸ਼ ਹੈ ਬੀਜੇਪੀ ਦੀ
ਅਕਾਲੀ ਦਲ ਦੇ ਅਨੁਸਾਰ ਤੇ ਭਗਵੰਤ ਮਾਨ ਦੇ ਅਨੁਸਾਰ ਇਹ ਸਾਜਿਸ਼ ਹੋ ਸਕਦੀ ਹੈ ਭੁਮੱਕੜਾਂ ਦੇ ਅਨੁਸਾਰ ਕਹਿੰਦੇ ਜੀ। ਪਰਮਿੰਦਰ ਜੀ ਲਿਖਦੇ ਨੇ ਬਰਨ ਆਪਣੇ ਫਗਵਾੜੇ ਤੋਂ ਕਿਤੇ ਮਾਨ ਸਾਹਿਬ ਦਾ ਲੰਗਾਹ ਵਾਂਗੂ ਢਿੱਡ ਨਾ ਕਹਿੰਦੇ ਪਹਿਚਾਨਿਆ ਜਾਵੇ ਜੀ। ਆਪਣੇ ਡਾਕਟਰ ਪਟੀ ਸਾਹਿਬ ਲਿਖਦੇ ਨੇ ਜੀ ਮੁਕੱਦਰ ਸਿੰਘ ਜੀ ਸੈਣੀ ਸਾਹਿਬ ਜੀ ਹਾਂਜੀ ਹਾਂ ਕਹਿੰਦੇ ਜੀ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ ਜੀ, ਸ਼ੁਕਰੀਆ ਜੀ। ਤੇ ਆਪਣੇ ਪਟੀ ਸਾਹਿਬ ਲਿਖਦੇ ਨੇ ਧਾਮੀ ਸਾਹਿਬ ਜੀ ਉਮਰ ਦੇ ਅਖੀਰਲੇ ਪੜਾਅ ਦੇ ਵਿਚ ਨੇ, ਹੁਣ ਉਨ੍ਹਾਂ ਨੂੰ ਸੁਖਬੀਰ ਦੇ ਸਿਪਾਹੀ ਦੇ ਵਜੋਂ ਅਸਤੀਫਾ ਦੇਣਾ ਚਾਹੀਦਾ ਹੈ ਜੀ। ਪਰਮਿੰਦਰ ਜੀ ਲਿਖਦੇ ਸੁਰੇਸ਼ ਸਿੰਘ ਖਾਲਸਾ ਸੈਣੀ ਸਾਹਿਬ ਗੁਰੂ ਵਾਲੇ ਬਣੋ ਕਹਿੰਦੇ ਬਣਿਓ ਵੀਰ ਜੀ ਉਹ ਕਹਿੰਦਾ ਜੀ। ਬਲਰਾਜ ਸੰਧੂ ਅੰਕਲ ਲਿਖਦੇ ਨੇ ਜਗਮਨ ਤਾਂ ਕਹਿੰਦਾ ਸੁਪਰੀਮੋ ਦੀਆਂ ਵੀਡੀਓ ਵੀ ਹੈਗੀਆਂ ਨੇ ਕਹਿੰਦੇ ਮੇਰੇ ਕੋਲ, ਉਹ ਵੀ ਨਸ਼ਰ ਕਰਾਂਗਾ। ਔਜਲਾ ਸਾਹਿਬ ਕਹਿੰਦੇ ਜਿਹਦੀਆਂ ਮਰਜ਼ੀ ਹੋਣ ਸਭ ਮਾਫ਼ ਤੇ ਸਾਫ਼, ਏ ਆਈ ਦਾ ਜ਼ਮਾਨਾ ਅੰਕਲ ਜੀ ਛੋਟੀ ਮੋਰੀ ਰਾਹੀਂ ਨਿਕਲ ਜਾਂਦੇ ਹੈ ਨਿਕਲਦਾ ਹੈ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਨੇ ਜਗਮਨ ਸਮਰੇ ਦੇ ਕੋਲ ਜੇ ਇੰਨਾ ਕੁਝ ਹੈ ਫਿਰ ਸੁਲਾ ਬਹੁਤ ਚੱਲ ਰਿਹਾ ਕਹਿੰਦੇ ਸਲੋਅ ਬਹੁਤ ਚੱਲ ਰਿਹਾ ਸੀ, ਥੋੜੀ ਸਪੀਡ ਵਧਾਵੇ, ਵੋਟਾਂ ਨੇੜੇ ਆ ਰਹੀਆਂ ਨੇ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਆ ਗਲਤੀ ਕਿਹੜਾ ਲੀਡਰ ਦਿਲੋਂ ਮੰਨਦਾ, ਸਾਰੇ ਸਮਾਂ ਟਪਾਉਂਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਬਿਲਕੁਲ ਔਜਲਾ ਸਾਹਿਬ ਠੀਕ ਹੈ ਜੀ। ਤੇ ਡਾਕਟਰ ਪੱਟੀ ਸਾਹਿਬ ਸਾਰੇ ਪੜਦੇ ਖੋਲ ਦਿੰਦੇ ਨੇ ਕਹਿੰਦੇ ਜੀ। ਤੇ ਬਹੁਤ ਵਧੀਆ ਪੱਟੀ ਸਾਹਿਬ, ਬਲਰਾਜ ਸਿੰਘ ਸੰਧੂ ਅੰਕਲ ਪਸੰਦ ਕਰਦੇ ਉਹਨਾਂ ਦੀ ਗੱਲਬਾਤ ਨੂੰ। ਤੇ ਡਾਕਟਰ ਪੱਟੀ ਸਾਹਿਬ ਕਹਿੰਦੇ ਸਤਿਕਾਰਯੋਗ ਸਰਦਾਰ ਬਲਰਾਜ ਸਿੰਘ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਸਰ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਗੱਲ ਸਹੀ ਹੈ ਪੱਟੀ ਸਾਹਿਬ ਜੀ ਦੀ, ਪਰ ਲਾਗੂ ਕਿਸ ਦੇ ਉੱਤੇ ਹੋਵੇ, ਇਨ੍ਹਾਂ ਧਰਮਾਂ ਨੂੰ ਸਮਝ ਲਿਆ ਕਹਿੰਦੇ ਜੀ, ਇਨ੍ਹਾਂ ਨੇ ਧਰਮਾਂ ਨੂੰ ਸਮਝ ਲਿਆ। ਬਲਰਾਜ ਸੰਧੂ ਅੰਕਲ ਲਿਖਦੇ ਨੇ ਕਿ ਅੱਜ ਇੱਕ ਰੇਡੀਓ ਦੇ ਉੱਤੇ ਉਸਨੇ ਇੰਟਰਵਿਊ ਦਿੱਤੀ ਹੈ ਜੀ ਜਗਮਨ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਕਿਸ ਨੇ ਇੰਟਰਵਿਊ ਦਿੱਤੀ ਹੈ ਜੀ ਆਪਣੇ? ਬਲਰਾਜ ਸੰਧੂ ਅੰਕਲ ਕਹਿੰਦੇ ਜਗਮਨ ਨੇ, ਕਹੋ ਤਾਂ ਤੁਹਾਨੂੰ ਭੇਜ ਦਿੰਦਾ ਜੀ। ਔਜਲਾ ਸਾਹਿਬ ਕਹਿੰਦੇ ਬਾਰਨ ਸਾਹਿਬ ਬਿਲਕੁਲ ਰੋਟੀ ਘਰ ਚਲਾਉਣ ਦੇ ਆੜੇ ਪਏ ਹੋਏ ਨੇ ਜੀ, ਦਰੁਸਤ ਫਰਮਾਇਆ ਅੰਕਲ ਜੀ। ਕਹਿੰਦੇ ਜਗਮਨ ਦਾ ਨੰਬਰ ਭੇਜੋ ਮੈਨੂੰ ਕਹਿੰਦੇ ਜੀ ਔਜਲਾ ਸਾਹਿਬ ਨੂੰ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਫਿਨਲੈਂਡ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਜੀਆਂ ਨੂੰ ਜੀ ਸਵਾਗਤ ਹੈ। ਤੇ ਔਜਲਾ ਸਾਹਿਬ ਕਹਿੰਦੇ ਨੇ ਬਹੁਤ ਪਿਆਰੀ ਸਾਂਝ, ਜਿਉਣਾ ਸਿੱਖਣਾ ਚਾਹੀਦਾ ਹੈ ਜੀ। ਤੇ ਆਖਰ ਦੇ ਵਿਚ ਜਿਹੜੀ ਗੱਲਬਾਤ ਸਾਂਝੀ ਕੀਤੀ ਹੈ, ਪਿਆਰ ਮੁਹੱਬਤ ਦਾ ਸੁਨੇਹਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜੀ ਗੱਲਬਾਤ ਸੀ ਜਿਉਣਾ ਸਿੱਖਣ ਦੀ, ਤੇ ਉਹਦੇ ਬਾਰੇ ਉਨ੍ਹਾਂ ਨੇ ਐਪਰੀਸ਼ੀਏਟ ਕੀਤਾ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਪੈਸਾ ਸਭ ਕੁਝ ਨਹੀਂ ਹੁੰਦਾ, ਨਹੀਂ ਹੈ। ਤੇ ਆਪਣੇ ਪੂਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਆਖਰ ਦੇ ਵਿਚ। ਤੇ ਲੋ ਦੋਸਤੋ, ਇਹ ਸਨ ਤੁਹਾਡੇ ਸਭ ਦੇ ਸੁਨੇਹੇ, ਤੇ ਮੈਨੂੰ ਦਿਓ ਆ ਗਿਆ ਤੇ ਹੁਣ ਮੈਂ ਦੇਖਣ ਚੱਲਾਂ ਮੈਚ। ਤੇ ਮੈਚ ਸ਼ੁਰੂ ਹੋ ਚੁੱਕਿਆ ਸਾਡੇ ਆਪਣੇ 9 ਵਜੇ ਦਾ, ਤੇ 9 ਵੱਜ ਗਏ ਆ ਤਕਰੀਬਨ ਐਗਜੈਕਟਲੀ, 2 ਘੰਟੇ ਆਪਾਂ ਨੂੰ ਹੋ ਗਏ ਤੇ 2 ਘੰਟੇ ਆਪਾਂ ਲਾ ਲਏ। ਤੇ ਇਸੇ ਨਾਲ ਹੀ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਨੂੰ ਇੱਥੇ ਸਮੇਟਦੇ ਹਾਂ ਤੇ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਗੱਲਬਾਤ ਸਮਾਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਕੋਈ ਵਿਸ਼ਾ ਲੈ ਕੇ, ਤੇ ਫੀਫਾ ਵਰਲਡ ਕੱਪ ਦੇਖਦੇ ਹਾਂ। 9 ਵਜੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਫਿਨਲੈਂਡ ਦੇ ਮੁਤਾਬਕ, ਤੇ ਫਰਾਂਸ ਵਰਸਿਜ਼ ਸੈਨੇਗਲ ਜਿਹੜਾ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੇ ਚੱਲੇਗਾ ਜੀ 2.25 ਘੰਟੇ, ਦੇਖਦੇ ਹਾਂ ਕਿੰਨਾ ਟਾਈਮ ਚੱਲਦਾ ਹੈ ਤੇ ਕਿੰਨੀ ਕੁ ਟਫ ਫਾਈਟ ਹੁੰਦੀ ਹੈ। ਤੇ ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੇ ਵਿਚ ਵੱਡਾ ਉੱਟ ਫੇਰ ਕਰਕੇ ਕੇਪ ਵਰਡੇ ਜੋ ਕਿ ਆਖਰ ਦੇ ਵਿਚ ਮੰਨੀ ਜਾਂਦੀ ਟੀਮ ਸੀ, ਸਭ ਤੋਂ ਕਮਜ਼ੋਰ ਟੀਮ, ਉਹਨੇ ਸਪੇਨ ਦਾ ਮੈਚ ਜਿਹੜਾ ਡਰਾ ਕਰ ਦਿੱਤਾ ਸਪੇਨ ਦੇ ਨਾਲ। ਤੇ 67ਵੇਂ ਨੰਬਰ ਦੀ ਟੀਮ ਕੇਪ ਵਰਡੇ ਨੇ ਦੂਜੇ ਨੰਬਰ ਦੀ ਟੀਮ ਸਪੇਨ ਦੀ 31 ਮੈਚਾਂ ਦੀ ਜੇਤੂ ਲੈ ਨੂੰ ਜਿਹੜਾ ਰੋਕ ਦਿੱਤਾ, ਲਗਾਤਾਰਤਾ ਦੇ ਵਿਚ 31 ਮੈਚ ਜਿੱਤੇ ਸੀ। ਸਭ ਤੋਂ ਕਮਜ਼ੋਰ ਜਿਹੜੀ ਟੀਮ ਹੈ ਕੇਪ ਵਰਡੇ, ਉਹਨੇ ਜਿਹੜਾ ਇਸ ਨੂੰ ਰੋਕ ਲਾ ਦਿੱਤੀ ਹੈ। ਤੇ ਅੱਜ ਜਿਹੜਾ ਬਰਾਬਰ ਦੇ ਉੱਤੇ ਮੈਚ ਕੱਲ ਜਿਹੜਾ ਉਹਦੇ ਜਿਹੜਾ ਸਮਾਪਤ ਹੋਇਆ, ਤੇ ਹੁਣ ਮੈਚ ਸ਼ੁਰੂ ਹੋ ਚੁੱਕਿਆ ਫਰਾਂਸ ਵਰਸਿਜ਼ ਸੈਨੇਗਲ। ਲੋ ਫਿਰ ਦੇਖਦੇ ਹਾਂ ਫੀਫਾ ਵਰਲਡ ਕੱਪ ਰਲ ਮਿਲ ਕੇ, ਤੇ ਕੱਲ ਨੂੰ ਅਪਡੇਟ ਜ਼ਰੂਰ ਕਰਾਂਗੇ। ਲੋ ਦੋਸਤੋ, ਮੈਨੂੰ ਦਿਓ ਆ ਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਤੇ ਮੈਨੂੰ ਦਿਓ ਆ ਗਿਆ। ਵੱਧ ਘੱਟ ਬੋਲ ਗਏ, ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

0: ದ್ವಾಪರ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਕਾਰਨ ਜਿਹੜਾ ਆ, ਦੁਨੀਆਂ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜ਼ਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ, ਰੁਲ ਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾਲ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
0: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਾਂ ਨੇ ਵਿੱਚ ਹੋ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਖ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਖ

ਗਿਆ ਖੌਰੇ ਕਿਹੜਾ ਰੋਕ ਮੇਰੀ ਜ਼ਿੰਦਗੀ ਨੂੰ ਲੱਗਿਆ ਵੀ ਜ਼ਿੰਦਗੀ ਨੂੰ ਲੱਗਿਆ ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ ਵੀ ਸਾਲਾਂ ਵਾਂਗੂ ਲੰਘਿਆ ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ ਨਾਲੇ ਚਿੱਤ ਨੂੰ ਚਿਤੰਮਣੀ ਜਿਹੀ ਲਾਵੇ ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕਦੀ ਚੰਨ ਚੰਦਰਾ ਜਦੋਂ ਵੀ ਚੜ ਆਵੇ ਹਾਏ ਵੇ ਮੇਰੀ ਜਾਨ ਸੁੱਕਦੀ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਗੱਲ ਸੁਣ ਦਿਲ ਦਾਰਾ ਤੈਨੂੰ ਕਹਿਣਾ ਨੀ ਦੁਬਾਰਾ ਗੱਲ ਸੁਣ ਦਿਲ ਦਾਰਾ ਤੈਨੂੰ ਕਹਿਣਾ ਨੀ ਦੁਬਾਰਾ ਹੁਣ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नु नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ह्यों साहब जी नूं। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਉਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆਂ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾ ਦਾ ਪੁੱਤਰਾ, ਮੈਂ ਤਾਂ ਹੱਡ ਤੁਚਾ ਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਨ ਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਛੱਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ 'ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਰਟਰ ਨਵਾਂ ਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ। ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜਸਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ। ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ। ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨਤ ਮਾਰ ਬੜਕਾਂ। ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ। ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ। ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ। ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ। ਖੋਹੇ ਘੱਟ ਭਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ। ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ। ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ। ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ। ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ। ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਝਟ ਕੇ। ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ। ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ। ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ। ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ। ਕਿਸੇ ਦਾ ਰਾਮ ਕਿਸੇ ਦਾ ਅੱਲਾ, ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ। ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ। ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ। ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸ ਮਰਨ, ਸੱਚਾ ਹੈ ਵਸ ਮਰਨ। ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ। ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ। ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ। ਤਿਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਤਿਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਤੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ। ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ, ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਧ ਜੀ ਨੂੰ। ਬਲਵਿੰਦਰ ਕੌਰ ਸਿੰਧ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਧ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
10: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ

0: ਚੱਕਰ ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰ ਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਸੁਖਰਾਜ ਸਿਕੰਦਰ ਦੁਆਬਾ ਰੇਡੀਓ ਹਰਬੰਸ ਹਿਊ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ

ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਦੋਣੇ। ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ। ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ। ਉਮੀਦ

ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ। ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ

0: ਜਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆ।

0: मैं तैनू प्यार नहीं करदा, क्यों ए शक है मेरे ते तैनू नी अड़िए, क्यों ए शक है मेरे ते तैनू, वे तेरियां इन्हां गल्लां नाल चिंगारी दे शक नहीं मिटने, जे तेरे कम नहीं मुक्कने, हाय वे तेरे कम नहीं मुक्कने, जिंदगी मुक्क जानी है साडी, वे तेरे कम नहीं मुक्कने, हाय वे तेरे कम नहीं मुक्कने, जिंदगी मुक्क जानी है साडी, वे तेरे कम नहीं मुक्कने, हाय वे तेरे कम नहीं मुक्कने, हाय वे तेरे कम नहीं मुक्कने। थैंक यू, शुक्रिया जी।
1: ਕੁਰ ਪੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਕਵਿਤਾ ਪੇਸ਼ ਹੈ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੇ ਫੁੱਲ ਕੁਮਲਾਏ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੇ ਫੁੱਲ ਕੁਮਲਾਏ। ਸੱਜਣ ਜੀ, ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵੀ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੈਗਾਮ ਸਜਾ ਕੇ, ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ, ਅਧੂਰੀ ਔਰਤ, ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ। ਆਸ ਹੈ ਤੁਹਾਨੂੰ ਪਸੰਦ ਆਏਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ। ਸੋ ਹਰਬੰਸ ਸੀਓ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ। ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋਂ ਕੀ ਔਰ, ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ। ਕਹੀ ਪਰਾਈ ਪਨਾਹ ਗਾਰ ਮੇ ਆਪਣਾ, ਕਹੀ ਪਰਾਈ ਪਨਾਹ ਗਾਰ ਮੇ ਆਪਣਾ, ਦਮਹੀ ਨਾ ਚਲਾ ਜਾਏ ਤੁਮ ਸੁਨੋ। ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ, ਮੁਝਸੇ ਯਹਾਂ ਕੁਛ ਕਹਿ ਰਹੀ ਹੈ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇ। ਦੇਖੋ ਪੰਛੀ ਗੀਤ ਸੁਨਾਤੇ ਪਤਸੇ, ਉਸ ਪਾਰ ਸਰਹੱਦ ਕੇ ਜਾ ਰਹੇ ਹੈ। ਬੰਦ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਬੰਦ ਪੜੀ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਜਬ ਉੜਤੇ ਹੂਏ ਸਾਰਸੋਂ ਕੋ ਮੈਨੇ ਦੇਖਾ, ਤਬ ਐ ਆਜ਼ਾਦੀ तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लैके हाजिर हो रही है। एक कविता उसकी अंग्रेजी दे विच लिखी हुई है। रूबी रायपुरी जी तुहाडा स्वागत है।
4: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशनस दे जां भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਵਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Rai Puri to baad, hun main sada den ja reha Babli Sohota ji nu. Babli Sohota ji, apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
5: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ ਸੌਰਤ ਨਾਲ ਆਚਰ ਭਰਨਾ। ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵਿ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਰੀਨਾ ਸਿੰਘ ਨੂੰ। ਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਪੰਜਾਬੀ ਲੋਕ ਗੀਤਾਂ ਦੇ ਨਾਲ, ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਏ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਏ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਪੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

0: LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradyway Suite 436 Renton Washington 98057 washingtonfreightservice.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: जी दोस्तों, सारे दोस्तों का दुआबा रेडियो के मंच उत्ते निघा स्वागत है। लैके हाजिर हाँ तुहाडी कचहरी च नवा नवेला प्रोग्राम जिंदगी नामा हाले दुनिया। आप सब नूं आदाब सलाम नमस्ते ते प्यार भरी निघी सत श्री अकाल। दोस्तों उम्मीद करते हैं सब ठीक ठाक होवोंगे ते गल्लां बातां करन दे लई फिर तो अग च तुहाडे नाल जुड़ चुके हैं। हुण तो लैके तकरीबन 2-2.25 घंटे तुहाडा मेरा राबता इस तरह बरकरार रहेगा ते नाल दी नाल खुल्लियां गल्लां बातां ते सिलसिला ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਅਤੇ ਚਲੰਤ ਮਾਮਲੇ ਜਿਹੜੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਕਾਫੀ ਜਿਹੜਾ ਉਲਝਣਾ ਭਰਿਆ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਨਵੀਂ ਤੋਂ ਨਵੀਂ ਕੁਝ ਨਾ ਕੁਝ ਵੀਡੀਓ ਆ ਰਹੀ ਹੈ ਅਤੇ ਹੋਰ ਸਾਰੀਆਂ ਮਸਲੇ ਸੁਲਝਣ ਦੀ ਬਜਾਏ ਉਲਝ ਰਹੇ ਨੇ। ਅੱਜ 25 ਜੂਨ ਦੋਸਤੋ ਅਤੇ 2026 ਦਾ ਦਿਹਾੜਾ ਅਤੇ ਵੀਰਵਾਰ ਵਾਲਾ ਦਿਨ ਹੈ ਅਤੇ ਗੱਲਾਂ ਬਾਤਾਂ ਕਰਦੇ ਹਾਂ। ਫਿਰ ਸਭ ਤੋਂ ਪਹਿਲਾਂ ਫਿਲਣ ਦੀਆਂ ਘੜੀਆਂ ਦੇ ਉੱਤੇ ਸਮਾਂ ਅਤੇ ਸਥਿਤੀ ਸ਼ਾਮ ਦੇ 7:06 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:06 ਨੇ ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:06 ਦਾ ਘੜੀਆਂ ਦੇ ਉੱਤੇ ਸਮਾਂ ਹੈ ਜੀ। ਭਾਰਤ ਦੇ ਵਿੱਚ ਰਾਤ ਦੇ 9:36 ਹੋ ਗਏ ਨੇ ਅਤੇ ਇਸੇ ਤਰ੍ਹਾਂ ਹੀ UK ਦੇ ਵਿੱਚ ਸ਼ਾਮ ਦੇ 5:06 ਕੈਲੀਫੋਰਨੀਆ ਤੋਂ ਬਾਅਦ ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਅਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:00 ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ ਹੈ। ਅਤੇ ਲਓ ਦੋਸਤੋ ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਘੜੀਆਂ ਨੂੰ ਨਾਲ ਮਿਲਾਵੋ ਅਤੇ ਕੱਲ੍ਹ ਦੇ ਪ੍ਰੋਗਰਾਮ ਨੂੰ ਤੁਸੀਂ ਹੁੰਗਾਰਾ ਭਰਿਆ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਦੋਸਤਾਂ ਦੇ ਬਾਅਦ ਦੇ ਵਿੱਚ ਵੀ ਮੈਸੇਜ ਆਏ, ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਪਸੰਦ ਕਰਨ ਦੇ ਲਈ। ਅਤੇ ਅੱਜ ਵੀ ਉਮੀਦ ਕਰਾਂਗੇ ਉਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਸਾਥ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358-449-7619 ਸਟੂਡੀਓ ਦਾ ਨੰਬਰ ਹੈ। ਅਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਸ਼ੁਰੂਆਤ ਦੇ ਵਿੱਚ ਜਿਨ੍ਹਾਂ ਨੇ ਮਾਈਕ ਸਹਾਇਤਾ ਕਰਦੇ ਨੇ, ਸਪੋਰਟ ਕਰਦੇ ਨੇ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਲਓ ਦੋਸਤੋ ਜ਼ਰੂਰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਨਾਲ ਨਾਲ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਭ ਦੋਸਤਾਂ ਨੂੰ, ਪਰਿਵਾਰ ਨੂੰ ਜੀ। ਅਤੇ ਅੱਗੇ ਵੱਧਦੇ ਹਾਂ ਫਿਰ ਅੱਜ ਸਭ ਤੋਂ ਪਹਿਲਾਂ ਰਿਸ਼ਤੇ ਦੀਆਂ ਖਬਰਾਂ ਦੇ ਨਾਲ ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 25 ਜੂਨ 2026 ਦਾ ਅੱਜ ਦਾ ਵਿਚਾਰ ਕੀ ਕਹਿੰਦਾ? ਨਸ਼ਈ ਦਾ ਚਿਹਰਾ ਕਹਿੰਦੇ, ਜਿਹੜਾ ਨਸ਼ਾ ਬੰਦਾ ਕਰਦਾ ਹੈ ਕੋਈ ਵੀ ਹੋਵੇ, ਨਸ਼ਈ ਦਾ ਚਿਹਰਾ ਤਾਂ ਉਸਦੀ ਮਾਂ ਨੂੰ ਕਹਿੰਦੇ ਵੀ ਚੰਗਾ ਨਹੀਂ ਲੱਗਦਾ। ਅੱਜ ਦਾ ਇਹ ਸੁਨੇਹਾ ਹੈ, ਇਹਨਾਂ ਚੀਜ਼ਾਂ ਨੂੰ ਛੱਡਣਾ ਚਾਹੀਦਾ ਅਤੇ ਹਸਮੁੱਖ ਚਿਹਰੇ ਫੁੱਲਾਂ ਵਾਂਗੂ ਖਿਲਣੇ ਚਾਹੀਦੇ ਹੈ। ਹਰ ਕਿਸੇ ਨੂੰ ਖੁਸ਼ੀ ਦੇਵੇ, ਪਰਿਵਾਰ ਦੇ ਵਿੱਚ ਵੀ, ਰਿਸ਼ਤੇਦਾਰ ਦੇ ਵਿੱਚ, ਦੋਸਤਾਂ ਮਿੱਤਰਾਂ ਦੇ ਵਿੱਚ ਵੀ। ਇਹ ਸਾਨੂੰ ਜਿਹੜਾ ਘੱਟੋ ਘੱਟ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ, ਆਪਣੇ ਪ੍ਰਤੀ ਵੀ, ਆਪਣੀ ਸਿਹਤ ਦੇ ਪ੍ਰਤੀ ਵੀ, ਆਪਣੀ ਦਿਮਾਗੀ ਹਾਲਤ ਦੇ ਪ੍ਰਤੀ ਵੀ, ਅਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਪਰਿਵਾਰਾਂ ਦੇ ਲਈ, ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ, ਅਤੇ ਬੰਦਾ ਫਿਰ ਕਦੇ ਵੀ ਨਾ ਗਲਤ ਜਿਹੜੇ ਰਸਤਿਆਂ ਦੇ ਉੱਤੇ ਨਹੀਂ ਤੁਰਦਾ। ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਅਤੇ ਅੱਜ ਦੇ ਵਿਚਾਰ ਦੇ ਵਿੱਚ ਦੋਸਤੋ ਚੱਲਦੇ ਹਾਂ, ਅਤੇ 25 ਜੂਨ 1658 ਦੇ ਵਿੱਚ ਤੁਹਾਨੂੰ ਲੈ ਚੱਲਦਾ, ਜਦੋਂ ਔਰੰਗਜ਼ੇਬ ਮੁਗਲ ਬਾਦਸ਼ਾਹ ਨੇ ਆਪਣੇ ਪਿਤਾ ਸ਼ਾਹਜਹਾਨ ਖਾਂ ਨੂੰ ਕਿਲ੍ਹੇ ਦੇ ਵਿੱਚ ਕੈਦ ਕਰਾ ਕੇ ਰਾਜਗੱਦੀ ਜਿਹੜੀ ਸੰਭਾਲ ਲਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1658 ਦੇ ਵਿੱਚ। 1932 ਦੇ ਵਿੱਚ ਲੰਡਨ ਦੇ ਵਿੱਚ ਭਾਰਤ ਅਤੇ ਇੰਗਲੈਂਡ ਰਿਕਾਰਡ ਜਿਹੜਾ ਸੀ ਪਹਿਲਾ ਟੈਸਟ ਮੈਚ ਹੋਇਆ ਸੀ, ਅਤੇ 1950 ਦੇ ਵਿੱਚ ਉੱਤਰੀ ਅਤੇ ਦੱਖਣੀ ਕੋਰੀਆ 'ਚ ਘਰੇਲੂ ਜੰਗ ਸ਼ੁਰੂ ਹੁੰਦੀ ਹੈ। 1975 ਦੇ ਵਿੱਚ ਅਲਾਹਾਬਾਦ ਹਾਈ ਕੋਰਟ ਨੇ ਰਾਜ ਨਰਾਇਣ ਦੀ ਜਿਹੜੀ ਸੀ ਪਟੀਸ਼ਨ ਮਨਜ਼ੂਰ ਕਰਕੇ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ, ਅਤੇ ਉਸਨੇ ਜਿਹੜਾ ਸੀ ਅਸਤੀਫਾ ਦੇਣ ਦੀ ਥਾਂ ਦੇ ਉੱਤੇ ਅਗਲੇ ਦਿਨ ਐਮਰਜੈਂਸੀ ਲਾ ਦਿੱਤੀ ਸੀ। ਐਮਰਜੈਂਸੀ ਦਾ ਜ਼ਿਕਰ ਵੀ ਕਰਦੇ ਹਾਂ, ਅੱਜ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਹੈ, ਅਤੇ ਬੱਚਿਆਂ ਨੂੰ ਵੀ ਜਿਹੜਾ ਉਹ ਚੈਪਟਰ ਪੜ੍ਹਾਉਣ ਦੀ ਜਿਹੜੀ ਤਿਆਰੀ ਹੋ ਗਈ ਹੈ। ਅਤੇ ਦੂਸਰੇ ਪਾਸੇ ਗੱਲ ਕਰਦੇ ਹਾਂ, ਹਰ ਵਰੇ ਸੰਸਾਰ ਦੇ ਵਿੱਚ $600 ਅਰਬ ਦੇ ਨਸ਼ਿਆਂ ਦਾ ਜਿਹੜਾ ਵਪਾਰ ਹੁੰਦਾ ਹੈ, ਜੋ ਪੈਟਰੋਲੀਅਮ ਅਤੇ ਹਥਿਆਰਾਂ ਤੋਂ ਬਾਅਦ ਤੀਸਰੇ ਨੰਬਰ ਦੇ ਉੱਤੇ ਆਉਂਦਾ ਹੈ। ਐਡੀ ਵੱਡੀ ਇੰਡਸਟਰੀ ਹੈ, ਅਤੇ ਭਾਈ ਕਿਹਨੇ ਰੋਕਣੀ ਹੈ? ਤਾਂ ਅਗਲੇ ਕਹਿਣਗੇ ਵੀ ਬੱਲੇ ਬੱਲੇ ਕਰਾਵਾਂਗੇ, ਅਤੇ ਆਪਾਂ ਕਾਹਤੋਂ ਪਿੱਛੇ ਹਟਣਾ ਹੈ ਇਹਦੇ ਵਿੱਚੋਂ। ਹਰ ਸਾਲ ਸੰਸਾਰ ਦੇ ਵਿੱਚ $600 ਅਰਬ ਦੇ ਨਸ਼ਿਆਂ ਦਾ ਵਪਾਰ ਹੁੰਦਾ ਹੈ, ਅਤੇ ਪੈਟਰੋਲੀਅਮ ਅਤੇ ਹਥਿਆਰਾਂ ਤੋਂ ਬਾਅਦ ਇਹ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਵੱਡੀ ਇੰਡਸਟਰੀ ਆਉਂਦੀ ਹੈ। 212 ਦੇ ਵਿੱਚ ਭਾਰਤ ਦੇ ਵਿੱਚ 33 ਲੱਖ ਮੌਤਾਂ ਇਕੱਲੀ ਸ਼ਰਾਬ ਪੀਣ ਦੇ ਨਾਲ ਹੋਈਆਂ। ਦੁਨੀਆ ਦੇ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਭਾਰਤ ਦਾ ਸ਼ਰਾਬ ਪੀਣ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਚੌਥਾ ਸਥਾਨ ਆਉਂਦਾ ਹੈ। 214 ਦੇ ਵਿੱਚ ਭਾਰਤ ਦੇ 9.5 ਕਰੋੜ ਲੋਕ ਜਿਹੜੇ ਸਨ ਸਿਰਫ ਸ਼ਰਾਬ ਦੇ ਪੱਕੇ ਆਦੀ, ਅਤੇ 30% ਲੋਕ ਜਿਹੜੇ ਨੇ ਰੋਜ਼ਾਨਾ ਸ਼ਰਾਬ ਪੀਂਦੇ ਨੇ। ਦੇਸ਼ ਦੇ ਵਿੱਚ ਪੰਜਾਬ ਦਾ ਸ਼ਰਾਬ ਪੀਣ ਦੇ ਵਿੱਚ ਚੌਥਾ ਨੰਬਰ ਆਉਂਦਾ ਹੈ, ਜਦਕਿ ਪਹਿਲਾ ਕਰਨਾਟਕ ਹੈ। 1873 ਨੂੰ ਆਬਕਾਰੀ ਵਿਭਾਗ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਲੋਕ ਜਿਹੜੇ ਨੇ ਦੁੱਧ, ਘਿਓ ਅਤੇ ਲੱਸੀ ਜ਼ਿਆਦਾ ਪੀਂਦੇ ਨੇ, ਜਦਕਿ ਸ਼ਰਾਬ ਬਹੁਤ ਘੱਟ ਲੈਂਦੇ ਨੇ। ਅਤੇ 1947 ਦੇ ਵਿੱਚ ਪੰਜਾਬ ਸਰਕਾਰ ਨੂੰ ਠੇਕਿਆਂ ਤੋਂ 3 ਕਰੋੜ ਰੁਪਏ ਆਮਦਨ ਹੋਈ ਸੀ। ਸਾਲ 216 ਅਤੇ 17 ਦੇ ਠੇਕੇ ਖੋਲ੍ਹਣ ਸਮੇਂ 47,035 ਅਰਜ਼ੀਆਂ ਤੋਂ 146 ਕਰੋੜ ਰੁਪਈਏ ਆਮਦਨ ਹੋਈ। ਪੰਜਾਬ ਦੇ ਵਿੱਚ ਲਗਭਗ 6,587 ਠੇਕੇ ਦੇਸੀ ਅਤੇ 3,579 ਅੰਗਰੇਜ਼ੀ ਠੇਕੇ ਨੇ। 215 ਅਤੇ 16 ਦੇ ਵਿੱਚ 4,797 ਕਰੋੜ ਅਤੇ 217-18 ਦੇ ਵਿੱਚ 4,305 ਕਰੋੜ ਰੁਪਏ ਠੇਕੇ ਬੋਲੀ ਦੇ ਉੱਤੇ ਚੜ੍ਹੇ ਸਨ। 218 ਦੇ ਵਿੱਚ ਸਾਲ ਦੇ ਦੌਰਾਨ ਸਭ ਤੋਂ ਵੱਧ ਅਰਜ਼ੀਆਂ ਊਸ਼ਾ ਸਿੰਘਲ ਹੁਣਾਂ ਨੇ 1,054, ਡਿੰਪੀ ਮਲਹੋਤਰਾ ਦੀਆਂ 611 ਸਨ, ਅਤੇ 38,000 ਅਰਜ਼ੀਆਂ ਦੇ ਵਿੱਚੋਂ 4,200 ਔਰਤਾਂ ਦੀਆਂ ਸਨ, ਜਿਸ ਦੇ ਵਿੱਚ ਹਰਵਿੰਦਰ ਸਿੰਘ ਸਰਨਾ ਦੀ ਲੜਕੀ ਜਸਦੀਪ ਕੌਰ ਨੇ ਵੀ 636 ਅਰਜ਼ੀਆਂ ਦਿੱਤੀਆਂ ਸੀ ਠੇਕੇ ਲੈਣ ਨੂੰ। ਹੁਣ ਵੀ ਸ਼ਰਾਬ ਦੇ ਠੇਕੇ ਲੈਣ ਦੇ ਵਿੱਚ ਔਰਤਾਂ ਦੀ ਗਿਣਤੀ ਪਹਿਲੇ ਨੰਬਰ ਦੇ ਉੱਤੇ ਜਿਹੜੀ ਹੈ ਨਾਲੋਂ ਵਧੇਰੇ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਸ਼ਰਾਬ ਦਾ ਹੈ। ਪ੍ਰਾਹੁਣਚਾਰੀ ਵਿਆਹ, ਖੁਸ਼ੀ ਅਤੇ ਪਾਰਟੀਆਂ ਦੇ ਵਿੱਚ ਅੰਡਾ ਮੀਟ ਭਾਵੇਂ ਨਾ ਹੋਵੇ, ਉੱਥੇ ਸ਼ਰਾਬ ਜ਼ਰੂਰ ਹੋਵੇਗੀ। ਪੰਜਾਬੀ ਬੀਅਰ, ਅੰਗਰੇਜ਼ੀ, ਦੇਸੀ, ਵਿਦੇਸ਼ੀ, ਰੂੜੀ ਮਾਰਕਾ ਸਭ ਹਜ਼ਮ ਕਰ ਲੈਂਦੇ ਨੇ, ਕਿਉਂਕਿ ਇਹਨਾਂ ਦੀ ਇਮਿਊਨਿਟੀ ਬਹੁਤ ਹੈ ਜੀ ਸ਼ਰਾਬ। ਇਹਨਾਂ ਨੂੰ ਤਾਂ ਕਰੋਨਾ ਨੇ ਵੀ ਨਹੀਂ ਕੁਛ ਕਿਹਾ। ਸ਼ਰਾਬ ਇੱਕ ਹੁਣ ਪ੍ਰਵਾਨਿਤ ਨਸ਼ਾ ਬਣ ਚੁੱਕਿਆ। ਪੰਜਾਬ ਦੇ ਇੱਕ ਸਾਬਕਾ ਸਿਹਤ ਮੰਤਰੀ ਤਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਸਨ। ਉਹਨਾਂ ਦੀ ਦਲੀਲ ਹੈ ਕਿ ਜਿਹੜੀ ਚੀਜ਼ ਲੋਕਾਂ ਦੀ ਸਿਹਤ ਦੇ ਲਈ ਮਾੜੀ ਹੋਵੇ, ਉਹ ਆਪ ਸਰਕਾਰ ਕਿਵੇਂ ਵੇਚ ਸਕਦੀ ਹੈ? ਸ਼ਰਾਬ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਰਕਾਰ ਨੇ ਪਿੰਡ ਪਿੰਡ ਠੇਕੇ ਖੋਲ੍ਹੇ। ਇਹਨਾਂ ਦੀਆਂ ਅੱਗੇ ਕਈ ਜੜੀਆਂ ਬ੍ਰਾਂਚਾਂ ਬਣ ਗਈਆਂ। ਪੰਚਾਇਤੀ ਚੋਣਾਂ ਤੋਂ ਲੈ ਕੇ MLA, MP, ਕਲੱਬਾਂ, ਯੂਨੀਅਨਾਂ ਦੀਆਂ ਚੋਣਾਂ ਦੇ ਵਿੱਚ ਪਾਬੰਦੀ ਦੇ ਬਾਵਜੂਦ ਸ਼ਰਾਬ ਵੰਡੀ ਅਤੇ ਪਿਆਈ ਜਾਂਦੀ ਹੈ। ਕੁਝ ਗੀਤਕਾਰਾਂ ਵੱਲੋਂ ਵੀ ਸ਼ਰਾਬ ਅਤੇ ਅਸ਼ਲੀਲਤਾ ਨੂੰ ਪ੍ਰਮੋਟ ਕਰਨ ਦੇ ਲਈ ਗੀਤ ਗਾਏ ਜਾ ਰਹੇ ਨੇ, ਜਿਵੇਂ ਦਾਰੂ ਤਾਂ ਨਾਲ ਜੱਟ ਦੇ ਸਵਰਗਾਂ ਤੱਕ ਜਾਏਗੀ, ਬਾਈ ਅਮਰਜੀਤ ਮਿਸ ਪੂਜਾ ਹੋਣਾ ਦਾ ਗੀਤ ਹੈ, ਅਤੇ ਪਊਏ ਜਿੱਡੇ ਕੱਦ ਵਾਲੀਏ ਡੋਲ ਗਈਏ ਦੇਸ ਡੋਲ ਗਈ ਹੈ ਦੇਸੀ ਦਾ ਡਰਾਮਣੀ। ਅੰਮ੍ਰਿਤ ਮਾਨ ਹੁਣਾਂ ਦਾ ਗੀਤ ਹੈ। ਸ਼ਰਾਬ ਦੀ ਬੇਲੋੜੀ ਵਰਤੋਂ ਦੇ ਨਾਲ ਇੱਕ ਪੁਰਾਣੇ ਗੀਤ ਵਿੱਚ ਤੈਨੂੰ ਪੀਣਗੇ ਨਸੀਬਾਂ ਵਾਲੇ, ਨੀ ਦਾਰੂ ਦੀ ਹੈ ਬੰਦ ਬੋਤਲੇ। ਅਤੇ ਬੇਲੋੜੀ ਵਰਤੋਂ ਦੇ ਨਾਲ ਦਿਲ ਦੇ ਦੌਰੇ, TB, ਮਾਨਸਿਕ ਪਰੇਸ਼ਾਨੀਆਂ ਆਦਿ ਰੋਗ, ਘਰਾਂ ਦੇ ਵਿੱਚ ਲੜਾਈ ਝਗੜੇ, ਤਲਾਕ, ਬਲਾਤਕਾਰ, ਐਕਸੀਡੈਂਟ, ਖੁਦਕੁਸ਼ੀ, ਆਰਥਿਕ ਹਾਲਤ ਕਮਜ਼ੋਰ ਹੋਣੇ ਆਦਿ ਹੋਣ ਤੋਂ ਇਲਾਵਾ ਸਮਾਜ ਦੇ ਵਿੱਚ ਇੱਜ਼ਤ ਮਾਣ ਜਿਹੜਾ ਘੱਟਦਾ ਹੈ। ਸ਼ਰਾਬ ਦੂਜੇ ਨਸ਼ੇ ਲਾਉਣ ਦਾ ਜਿਹੜਾ ਦਰਵਾਜ਼ਾ ਹੈ, ਸਭ ਤੋਂ ਵੱਧ ਬੱਚਿਆਂ ਉੱਪਰ ਮਾੜਾ ਅਸਰ ਪੈਂਦਾ ਹੈ। ਪਿਛਲੀ ਸਰਕਾਰ ਵੱਲੋਂ ਨਸ਼ਾ ਵਿਰੋਧੀ ਦਿਵਸ 'ਤੇ ਜਿਹੜਾ ਸੀ ਮੁਲਾਜ਼ਮਾਂ ਨੂੰ ਸਹੁੰ ਖਵਾਈ ਗਈ ਸੀ। ਪਤਾ ਨਹੀਂ ਕਿੰਨਿਆਂ ਨੇ ਸਹੁੰ ਨਿਭਾਈ ਹੈ। ਉਂਝ ਤਾਂ ਸ਼ਰਾਬੀ ਹਰ ਰੋਜ਼ ਦੀ ਸਹੁੰ ਖਾਂਦੇ ਨੇ ਵੀ ਅੱਜ ਛੱਡ ਦੇਣੀ ਹੈ, ਪਰ ਹਰ ਰੋਜ਼ ਹੀ ਨਸ਼ਿਆਂ ਦੇ ਕਾਰਨ ਮੌਤਾਂ, ਲੜਾਈ ਝਗੜਿਆਂ ਦੀ ਗਿਣਤੀ ਵੱਧ ਰਹੀ ਹੈ। ਜਿੰਨਾ ਚਿਰ ਨਸ਼ਿਆਂ ਦੇ ਵੱਡੇ ਦੋ ਸਮਗਲਰਾਂ ਅਤੇ ਸਿਆਸਤਦਾਨਾਂ ਦੇ ਗੱਠਜੁੜ ਦੇ ਖਿਲਾਫ ਸਖਤੀ ਨਹੀਂ ਹੁੰਦੀ, ਉਨਾ ਚਿਰ ਕੋਈ ਫਰਕ ਨਹੀਂ ਪੈਣਾ। ਪੰਜਾਬ ਅੰਦਰ ਕੁੱਲ ਨੌਜਵਾਨ ਵਰਗ ਦਾ 67% ਅੱਜ ਨਸ਼ਿਆਂ ਦਾ ਆਦੀ ਹੈ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੌਂਕ ਅਤੇ ਗਰੀਬਾਂ ਦੇ ਲਈ ਕੰਗਾਲੀ ਦਾ ਕਾਰਨ ਬਣ ਰਿਹਾ। ਅੱਜ ਕੱਲ੍ਹ ਸ਼ਰਾਬ, ਭੰਗ ਆਦਿ ਤੋਂ ਇਲਾਵਾ ਸੁਲਫਾ ਕੈਪਸੂਲ, ਟੀਕੇ, ਗੋਲੀਆਂ, ਕੋਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਝੂਨੇ ਦੀ ਗੈਸ ਵੀ ਜਿਹੜੀ ਹੈ, ਜਾਂ ਇੱਕ ਸਲੋਸ਼ਨ ਆਉਂਦਾ ਹੁੰਦਾ ਸੀ ਆਪਾਂ ਜਿਹੜਾ ਜੋੜਨ ਦੇ ਲਈ, ਉਹ ਚਮੜਾ ਵਗੈਰਾ ਜਾਂ ਸੀਟਾਂ ਵਗੈਰਾ ਜਿਹੜੇ ਜੋੜਦੇ ਨੇ, ਸਪੰਚ ਵਗੈਰਾ ਨੂੰ ਲਾਉਂਦੇ ਆ, ਉਹਦਾ ਵੀ ਕਾਫੀ ਜਿਹੜਾ ਸਮੈਲ ਹੁੰਦੀ ਹੈ ਉਹ ਵੀ ਲੈਂਦੇ ਰਹੇ ਨੇ, ਉਹ ਵੀ ਸ਼ਾਮਲ ਨੇ। ਅਤੇ ਉੱਚੇ ਸਮਾਜ ਦੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਦੇ ਲਈ ਔਰਤਾਂ ਵੀ ਨਸ਼ਿਆਂ ਦੇ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਨੇ। ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਅਤੇ ਸ਼ਹਿਰਾਂ ਦੇ ਵਿੱਚ ਘਰ ਘਰ ਪੁੱਜਦੇ ਜਾ ਰਹੇ ਹੈ। ਅਤੇ ਤਾਜ਼ਾ ਅੰਕੜਿਆਂ ਦੇ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ 'ਚੋਂ 23% ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ। ਇੱਕ ਸਰਵੇਖਣ ਦੇ ਅਨੁਸਾਰ 1995 ਦੇ ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3% ਨਸ਼ਈ, ਇਸ ਵੇਲੇ 65% ਸਮੈਕ ਵਰਤਣ ਵਾਲਿਆਂ ਦੇ ਵਿੱਚ ਜ਼ਿਆਦਾ 18 ਤੋਂ 30 ਸਾਲ ਉਮਰ ਦੇ ਵਾਲੇ ਬੱਚੇ ਹੈ। ਅਤੇ ਸਮੈਕ ਮਹਿੰਗਾ ਨਸ਼ਾ, 700 ਤੋਂ ਲੈ ਕੇ 800 ਰੁਪਏ ਦਾ 1 ਗ੍ਰਾਮ ਮਿਲਦਾ ਹੈ। ਨਸ਼ਈਏ 2 ਤੋਂ 3 ਗ੍ਰਾਮ ਰੋਜ਼ਾਨਾ ਲੈਂਦੇ ਹੈ। ਹਰ ਰੋਜ਼ ਦਾ 1500 ਤੋਂ ਲੈ ਕੇ 2000 ਰੁਪਏ ਦਾ ਜਿਹੜਾ ਖਰਚਾ ਨਸ਼ਈ ਕਿੱਥੋਂ ਕਰਦੇ ਨੇ। ਅਸੀਂ ਰੋਜ਼ਾਨਾ ਮਾਰਧਾੜ, ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਖਬਰਾਂ ਦੇ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ। ਜ਼ਿਆਦਾਤਰ ਇਹਨਾਂ ਨਸ਼ਈਆਂ ਦੇ ਵੱਲੋਂ ਹੁੰਦੀਆਂ ਨੇ ਅਤੇ ਸਮੈਕ ਦੀ ਵਰਤੋਂ ਕਰਨ ਵਾਲੇ ਬਹੁਤ ਘੱਟ ਉਮਰ ਭੋਗਦੇ ਨੇ। ਬਾਕੀ ਇਹਨੂੰ ਆਪਾਂ ਕੰਟੀਨਿਊ ਕਰਾਂਗੇ ਕੱਲ੍ਹ ਨੂੰ। ਅਤੇ ਲਓ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ। ਅਤੇ ਅੱਗੇ ਚੱਲਦੇ ਹਾਂ, ਵਿਸ਼ਵ ਕੱਪ ਦੀ ਗੱਲ ਕਰਦੇ ਹਾਂ। ਫੀਫਾ ਵਰਲਡ ਕੱਪ ਦੀ 2026 25 ਤਰੀਕ ਅਤੇ 26 ਤਰੀਕ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਕਾਫੀ ਫਸਮਾਂ ਮੈਚ ਕੱਲ੍ਹ ਰਿਹਾ ਕੈਨੇਡਾ ਦਾ ਅਤੇ ਆਪਣਾ ਸਵਿਟਜ਼ਰਲੈਂਡ ਦਾ, ਅਤੇ ਜਿੱਤਦੇ ਜਿੱਤਦੇ ਹਾਰਨ ਵਾਲਾ ਕੰਮ ਸੀ ਸਵਿਟਜ਼ਰਲੈਂਡ ਦਾ, ਪਰ ਕਾਫੀ ਜਿਹੜਾ ਬਾਅਦ ਦੇ ਵਿੱਚ ਜਦੋਂ 2 ਗੋਲ ਹੋ ਗਏ ਕੈਨੇਡਾ ਦੇ ਵੱਲ, ਸਵਿਟਜ਼ਰਲੈਂਡ ਜੇਤੂ ਹੋਣ ਲੱਗਿਆ, ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਿਰ ਹੱਥਾਂ ਪੈਰਾਂ ਦੀ ਪਈ ਹੈ। ਫੀਫਾ ਵਿਸ਼ਵ ਕੱਪ ਜਿਹੜਾ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਹੁਣ ਬਹੁਤ ਹੀ ਰੋਮਾਂਚਕ ਮੋੜ ਦੇ ਉੱਤੇ ਪਹੁੰਚ ਚੁੱਕੇ ਹੈ। 25 ਜੂਨ ਨੂੰ ਖੇਡੇ ਗਏ ਹਾਈ ਵੋਲਟੇਜ ਮੈਚਾਂ ਦੇ ਵਿੱਚ ਕਈ ਵੱਡੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ ਨੇ। ਮੋਰੋਕੋ ਨੇ ਜਿਹੜਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਹੈਤੀ ਨੂੰ 4-2 ਦੇ ਵੱਡੇ ਫਰਕ ਦੇ ਨਾਲ ਹਰਾਇਆ, ਜਦਕਿ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਦੀ ਕਰਾਰੀ ਮਾਤ ਦੇ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਜਿਹੜੀ ਪੇਸ਼ ਕੀਤੀ ਹੈ। ਦੂਜੇ ਪਾਸੇ ਮੇਜ਼ਬਾਨ ਮੈਕਸੀਕੋ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚੈੱਕ ਗਣਰਾਜ ਨੂੰ 3-0 ਦੇ ਨਾਲ ਹਰਾਇਆ, ਜਦਕਿ ਦੱਖਣੀ ਅਫਰੀਕਾ ਨੇ ਦੱਖਣੀ ਕੋਰੀਆ 'ਤੇ ਜਿਹੜਾ ਸੀ 1-0 ਦੀ ਬੇਹੱਦ ਰੋਮਾਂਚਕ ਅਤੇ ਮਹੱਤਵਪੂਰਨ ਜਿੱਤ ਜਿਹੜੀ ਦਰਜ ਕਰ ਲਈ ਹੈ। ਇਸ ਦੇ ਨਾਲ ਹੀ ਗਰੁੱਪ ਈ ਹੈ ਜਿਹੜਾ ਅਤੇ ਐੱਫ ਵਿੱਚ ਵੀ ਨਾਕਆਊਟ ਗੇੜ ਦੇ ਲਈ ਜੰਗ ਤੇਜ਼ ਹੋ ਗਈ, ਅਤੇ ਜਰਮਨੀ ਦੀ ਟੀਮ ਪਹਿਲਾਂ ਹੀ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਚੁੱਕੀ ਹੈ। ਪਰ ਇਕਵਾਡੋਰ ਦੇ ਲਈ ਅਗਲੇ ਸਫ਼ਰ ਦੀ ਜਿਹੜੀ ਉਮੀਦ ਜਿਉਂਦੀ ਰੱਖਣ ਦੇ ਲਈ ਜਰਮਨੀ ਨੂੰ ਟੱਕਰ ਦੇਣਾ ਬੇਹੱਦ ਜ਼ਰੂਰੀ ਸੀ। ਟਿਊਨੇਸ਼ੀਆ ਦੇ ਖਿਲਾਫ਼ ਨੀਦਰਲੈਂਡ ਦੀ ਜਿਹੜੀ ਟੀਮ ਹੈ ਉਹ ਵੀ ਮਜ਼ਬੂਤ ਇਰਾਦਿਆਂ ਦੇ ਨਾਲ ਉਤਰੀ ਹੈ, ਜਦਕਿ ਜਪਾਨ ਅਤੇ ਸਵੀਡਨ ਵਿਚਕਾਰ ਖੇਡਿਆ ਗਿਆ ਮੈਚ ਇਸ ਹਫ਼ਤੇ ਦੇ ਸਭ ਤੋਂ ਮਨੋਰੰਜਕ ਮੁਕਾਬਲਿਆਂ ਦੇ ਵਿੱਚੋਂ ਇੱਕ ਜਿਹੜਾ ਰਿਹਾ ਦੱਸਿਆ ਜਾ ਰਿਹਾ, ਕਿਉਂਕਿ ਦੋਵੇਂ ਟੀਮਾਂ ਨਾਕਆਊਟ ਦੀ ਸਿੱਧੀ ਜਿਹੜੀ ਹੈ ਟਿਕਟ ਦੇ ਲਈ ਲੜ ਰਹੀਆਂ ਨੇ। ਅਤੇ ਮੇਜ਼ਬਾਨ ਅਮੈਰੀਕਾ USA ਨੇ ਵੀ ਜਿਹੜਾ ਤੁਰਕੀ ਦੇ ਖਿਲਾਫ਼ ਆਪਣੀ ਜਿੱਤ ਦੀ ਲੈਅ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਪੂਰੀ ਜਾਨ ਜਿਹੜੀ ਲਗਾਈ ਹੋਈ ਹੈ। ਅੱਜ ਦੇ ਜਿਹੜੇ 26 ਜੂਨ ਦੇ ਮੈਚ ਨੇ, ਕੱਲ੍ਹ ਦੇ ਜਿਹੜੇ ਹੋਣ ਵਾਲੇ ਨੇ, ਉਹਨਾਂ ਦੇ ਵਿੱਚ ਨਾਰਵੇ ਬਨਾਮ ਫਰਾਂਸ ਦਾ ਗਰੁੱਪ ਦਾ ਜਿਹੜਾ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਦੇ ਵਿੱਚ, ਅਤੇ ਸੈਨੇਗਲ ਬਨਾਮ ਇਰਾਕ ਦਾ ਮੈਚ ਟੋਰਾਂਟੋ ਸਟੇਡੀਅਮ ਦੇ ਵਿੱਚ, ਉਰਗਵੇ ਬਨਾਮ ਸਪੇਨ ਦਾ ਮੈਚ ਜਿਹੜਾ ਗੁਆਡਾ ਲਹਾਰਾ ਸਟੇਡੀਅਮ ਮੈਕਸੀਕੋ ਦੇ ਵਿੱਚ ਹੋਣਾ ਹੈ, ਅਤੇ ਕੇਪ ਵਰਡੇ ਬਨਾਮ ਸਾਊਦੀ ਅਰਬ, ਅਤੇ ਫਿਰ ਉਹਨਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਕੇਪ ਵਰਡੇ, ਜਿਨ੍ਹਾਂ ਨੇ ਆਪਣੀ ਸਪੇਨ ਨੂੰ ਜਿਹੜਾ ਹੱਥਾਂ ਪੈਰਾਂ ਦੀ ਪਾ ਦਿੱਤੀ। ਹਿਊਸਟਨ ਸਟੇਡੀਅਮ ਦੇ ਵਿੱਚ ਅਮੈਰੀਕਾ 'ਚ ਮੈਚ ਹੋਣਾ ਹੈ, ਅਤੇ ਮਿਸਰ ਬਨਾਮ ਇਰਾਨ, ਸਿਆਟਲ ਸਟੇਡੀਅਮ ਦੇ ਵਿੱਚ ਜਿਹੜਾ ਜਿੱਥੇ ਪੰਜਾਬੀਆਂ ਦੀ ਭਰਮਾਰ ਹੈ, ਉੱਥੇ ਮੈਚ ਜਿਹੜਾ ਅਮੈਰੀਕਾ ਦੇ ਵਿੱਚ ਹੋਵੇਗਾ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਅਤੇ ਕੱਲ੍ਹ ਦੀਆਂ ਜਿਹੜੀਆਂ ਫੀਫਾ ਵਰਲਡ ਕੱਪ ਦੀਆਂ ਗੱਲਾਂ ਬਾਤਾਂ, ਅਤੇ ਕਹਿੰਦੇ ਨੇ ਆਪਣੇ ਸੈਣੀ ਸਾਹਿਬ, ਕਹਿੰਦੇ ਭਾਰਤ ਸਾਹਿਬ ਸ਼ਰਾਬ 'ਤੇ ਰਿਪੋਰਟ ਪੇਸ਼ ਕਰਦੇ ਆਪ ਹੀ ਗਾ ਰਹੇ ਸੀ ਜੀ, ਮੁਕੱਦਰ ਵੀਰ ਜੀ, ਕਿਹਾ ਬਾਤ ਹੈ ਜੀ। ਲਓ ਦੋਸਤੋ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦਾ ਸਿਲਸਿਲਾ ਕੀ ਹੈ, ਬਹੁਤ ਸਾਰੇ ਸਵਾਲ ਮਨ ਦੇ ਵਿੱਚ ਉੱਠੇ ਆ, ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਨਾਲ ਨਾਲ, ਅਤੇ ਫਿਰ ਨਾਲ ਨਾਲ ਲਾਈਨਾਂ ਵੀ ਤੁਹਾਡੀਆਂ ਕਾਲਸ ਵੀ ਲਵਾਂਗੇ, ਅਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੀ ਗੱਲ ਕਰਦੇ ਹਾਂ। ਟੱਪੀਆਂ ਹੱਦਾਂ ਨੇ ਸੀ ਐਮ ਮਾਨ ਸਾਹਿਬ ਨੇ, ਅਤੇ ਧਰਮ ਸੰਕਟ ਦੇ ਵਿੱਚ ਅੜ ਗਈ ਹੈ ਜੀ ਸਿਆਸਤ, ਅਤੇ ਜੋੜ ਲੈ ਸਿਰ ਕਿਸਾਨ ਜਥੇਬੰਦੀਆਂ ਨੇ, ਦੇਖਦੇ ਹਾਂ ਅੱਗੇ ਕਿੱਥੇ ਜਾ ਕੇ ਨਿਬੜਦੀ ਹੈ। ਕਹਿੰਦੇ ਨੇ ਕਿ ਜਦੋਂ ਸੱਚ ਨੂੰ ਸਬੂਤਾਂ ਦੀ ਲੋੜ ਪੈ ਜਾਵੇ ਤਾਂ ਸਮਾਜ ਖਤਰੇ ਦੇ ਵਿੱਚ ਹੁੰਦਾ ਹੈ, ਕਿ ਉਹ ਜੇ ਖਤਰਿਆਂ 'ਚ ਹੁੰਦਾ ਹੈ ਉਹਦਾ ਜ਼ਿਕਰ ਕਰਦੇ ਹਾਂ। ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ, ਸਵਾਲ ਇਹ ਹੈ ਕਿ ਅਸੀਂ ਕੀ ਬਣ ਕੀ ਰਹੇ ਹਾਂ ਜਾਂ ਕਰ ਕੀ ਰਹੇ ਹਾਂ। ਇੱਕ ਪਾਸੇ ਧਰਮ ਦੇ ਨਾਂ ਦੇ ਉੱਤੇ ਸਿਆਸਤ ਹੈ, ਅਤੇ ਦੂਜੇ ਪਾਸੇ ਸਿਆਸਤ ਦੇ ਨਾਂ ਦੇ ਉੱਤੇ ਧਰਮ। ਇੱਕ ਪਾਸੇ ਬੇਅਦਬੀ ਰੋਕਣ ਦੇ ਕਾਨੂੰਨ ਬਣ ਰਹੇ ਨੇ, ਅਤੇ ਦੂਜੇ ਪਾਸੇ ਇਨਸਾਨੀਅਤ ਦੀ ਬੇਅਦਬੀ ਰੁਕਦੀ ਨਹੀਂ। ਕਿਤੇ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਇਸ ਦੀ ਲੜਾਈ ਹੈ, ਅਤੇ ਕਿਤੇ ਸੱਚ ਅਸਲੀ ਹੈ ਜਾਂ ਨਕਲੀ ਹੈ ਇਹ ਪਤਾ ਨਹੀਂ ਲੱਗ ਰਿਹਾ। ਕਿਤੇ ਤਖਤਾਂ ਦੀ ਖੁਦਮੁਖਤਿਆਰੀ ਦਾ ਸਵਾਲ ਖੜ੍ਹਾ ਹੈ, ਅਤੇ ਕਿਤੇ ਲੋਕਤੰਤਰ ਦੀ ਆਜ਼ਾਦੀ ਦਾ। ਕਿਤੇ ਹਥਿਆਰਾਂ ਦੇ ਜ਼ਖੀਰੇ ਫੜੇ ਜਾ ਰਹੇ ਨੇ, ਅਤੇ ਕਿਤੇ ਨਫ਼ਰਤ ਦੇ ਜ਼ਖੀਰੇ ਅਜੇ ਵੀ ਖੁੱਲ੍ਹੇ ਘੁੰਮ ਰਹੇ ਨੇ। ਸਵਾਲ ਇਹ ਵੀ ਹੈ ਕਿ ਅਸੀਂ ਧਰਮ ਬਚਾ ਰਹੇ ਹਾਂ ਜਾਂ ਧਰਮ ਦੇ ਨਾਂ ਦੇ ਉੱਤੇ ਆਪਣੇ ਅਹੰਕਾਰ ਨੂੰ ਬਚਾ ਰਹੇ ਹਾਂ। ਕਿ ਅਸੀਂ ਕਾਨੂੰਨ ਬਣਾ ਰਹੇ ਹਾਂ ਜਾਂ ਆਪਣੇ ਹਿਸਾਬ ਦੇ ਨਾਲ ਸੱਚ ਦੀ ਪਰਿਭਾਸ਼ਾ। ਅੱਜ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇ ਇਨਸਾਨੀਅਤ ਹਾਰ ਗਈ ਤਾਂ ਜਿੱਤ ਕਿਸ ਦੀ ਹੋਏਗੀ। ਇਤਿਹਾਸ ਗਵਾਹ ਹੈ ਕਿ ਆਸਥਾ ਦੇ ਨਾਂ ਦੇ ਉੱਤੇ ਜੰਗਾਂ ਵੀ ਹੋਈਆਂ ਨੇ, ਅਤੇ ਇਨਸਾਨੀਅਤ ਦੇ ਨਾਂ ਦੇ ਉੱਤੇ ਕੁਰਬਾਨੀਆਂ ਵੀ। ਕਿ ਰੱਬ ਤੱਕ ਪਹੁੰਚਣ ਦਾ ਰਾਹ ਇਨਸਾਨਾਂ ਦੇ ਦਿਲਾਂ ਦੇ ਵਿੱਚੋਂ ਲੰਘਦਾ ਹੈ ਜਾਂ ਸਿਰਫ ਧਾਰਮਿਕ ਪਹਿਚਾਨਾਂ ਦੇ ਵਿੱਚੋਂ। ਦੇਖਦੇ ਹਾਂ ਅੱਜ ਦੀ ਚਰਚਾ ਕਿੱਥੇ ਜਿਹੜੀ ਹੈ ਨਿਬੜਦੀ ਹੈ, ਅਤੇ ਆਓ ਫਿਰ ਰਲ ਮਿਲ ਕੇ ਕਰਾਂਗੇ ਅੱਜ ਚਰਚਾ, ਇੱਕ ਖੁੱਲ੍ਹੀ ਚਰਚਾ ਆਸਥਾ ਬਨਾਮ ਇਨਸਾਨੀਅਤ ਦੀ। ਅਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਖਬਰਾਂ ਦੇ ਨਾਲ। ਅੱਜ ਦੀਆਂ ਖਬਰਾਂ ਕੀ ਕਹਿੰਦੀਆਂ। ਅਕਾਲ ਤਖ਼ਤ ਸਾਹਿਬ ਦੇ ਵੱਲੋਂ ਅਧਿਕਾਰਤ ਪੱਤਰ ਜਾਰੀ ਕਰਕੇ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੇ ਜਿਹੜਾ ਭੇਜੇ ਗਏ ਨੇ, ਉਹਨਾਂ ਨੂੰ ਈਮੇਲ ਵਟਸਐਪ ਵੀ ਕੀਤੇ ਗਏ ਨੇ। ਪੰਜਾਬ ਸਰਕਾਰ ਵੱਲੋਂ ਅਪ੍ਰੈਲ 2026 ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਖਾਲਸਾ ਪੰਥ ਦੇ ਨਾਲ ਰਾਏ ਅਤੇ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰਤ ਸੋਧ ਐਕਟ 2026 ਦੇ ਸੰਬੰਧ 'ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਮੂਹ ਸਿੱਖ ਮੈਂਬਰਾਂ ਅਤੇ ਸੂਬਾ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਕੱਤਰਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਦੇ ਲਈ ਅਧਿਕਾਰਤ ਤੌਰ ਦੇ ਉੱਤੇ ਓਫੀਸ਼ੀਅਲ ਜਿਹੜੇ ਨੇ ਪੱਤਰ ਜਾਰੀ ਕੀਤੇ ਜਾ ਚੁੱਕੇ ਹੈ। ਸਕੱਤਰਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਉਹਨਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਅਧਿਕਾਰਤ ਵੈਬਸਾਈਟ ਜਿਹੜੀ ਹੈ www.punjabassembly.government.india.gov.in ਉੱਤੇ ਜਿਹੜਾ ਦਰਜ ਉਹਨਾਂ ਦੇ ਈਮੇਲ ਪਤਿਆਂ ਅਤੇ ਮੋਬਾਈਲ ਨੰਬਰਾਂ ਦੇ ਉੱਤੇ ਵਟਸਐਪ ਦੇ ਰਾਹੀਂ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਪੱਤਰ ਮਿਤੀ 17 June 2026 ਨੂੰ ਭੇਜੇ ਜਾ ਚੁੱਕੇ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਹੁਣਾਂ ਨੂੰ ਪੱਤਰ ਮਿਤੀ 23 June 2026 ਨੂੰ ਭੇਜਿਆ ਗਿਆ। ਉਹਨਾਂ ਕਿਹਾ ਕਿ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਉਹਨਾਂ ਦੇ ਸੰਪਰਕ ਨੰਬਰਾਂ ਦੇ ਉੱਤੇ ਸਕੱਤਰੇਤ ਦੇ ਅਧਿਕਾਰੀਆਂ ਦੇ ਵੱਲੋਂ ਫੋਨ ਕਰਕੇ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਉਹਨਾਂ ਨੂੰ ਅਧਿਕਾਰਤ ਪੱਤਰ ਵੀ ਭੇਜੇ ਗਏ ਨੇ। ਬਗੀਚਾ ਸਿੰਘ ਉਹਨਾਂ ਕਿਹਾ ਕਿ ਕਾਨੂੰਨੀ ਸੋਧ ਦੇ ਨਾਲ ਸੰਬੰਧਿਤ ਮਾਮਲੇ ਦੇ ਉੱਤੇ ਵਿਚਾਰ ਤੇ ਪੱਖ ਸੁਣਨ ਦੇ ਲਈ ਸਮੂਹ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਵੇਰੇ 11 ਵਜੇ ਸ੍ਰੀ ਅੰਮ੍ਰਿਤਸਰ ਸਥਿਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ। ਇਸ ਤੋਂ ਇਲਾਵਾ ਕੈਬਨਿਟ ਦੇ ਗੈਰ ਸਿੱਖ ਮੰਤਰੀਆਂ ਨੂੰ ਵੀ ਪੱਤਰ ਭੇਜੇ ਗਏ ਨੇ, ਜਿਨ੍ਹਾਂ ਨੂੰ ਇਸ ਮਾਮਲੇ ਦੇ ਉੱਤੇ 29 ਜੂਨ ਤੋਂ ਪਹਿਲਾਂ ਆਪਣਾ ਲਿਖਤੀ ਪੱਖ ਜਿਹੜਾ ਭੇਜਣ ਦੇ ਲਈ ਆਖਿਆ ਗਿਆ ਸੀਗਾ ਜੀ। ਉਹ ਦੇਖਦੇ ਹਾਂ ਕੀ ਭੇਜਦੇ ਨੇ। ਦੂਸਰੇ ਪਾਸੇ ਜਿਵੇਂ ਕਿ ਉੱਪਰ ਆਪਾਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚ ਐਮਰਜੈਂਸੀ ਦੀ ਗੱਲ ਕੀਤੀ ਹੈ, ਅਤੇ ਦੂਸਰੇ ਪਾਸੇ ਦੁਨੀਆ ਚੰਦ 'ਤੇ ਪਹੁੰਚ ਰਹੀ ਹੈ ਅਤੇ ਸਾਡੇ ਨਫ਼ਰਤ ਦਾ ਪਹਾੜ ਜਿਹੜਾ ਅਜੇ ਵੀ ਪੜਾਇਆ ਜਾ ਰਿਹਾ ਹੈ। ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਵੱਡੀ ਚੁਣੌਤੀ ਸੀ, ਵਿਦਿਆਰਥੀਆਂ ਨੂੰ ਇਸ ਦੇ ਬਾਰੇ ਜਾਣਨਾ ਕਹਿੰਦੇ ਜ਼ਰੂਰੀ ਹੈ। NCERT ਨੇ ਇਹ ਗੱਲਬਾਤ ਕਹੀ ਹੈ। ਭਾਜਪਾ ਨੇ ਐਮਰਜੈਂਸੀ ਨੂੰ ਸੰਵਿਧਾਨਕ ਇਤਿਹਾਸ ਦਾ ਜਿਹੜਾ ਕਾਲਾ ਅਧਿਆਇ ਦੱਸਿਆ। ਇੰਦਰਾ ਗਾਂਧੀ ਦੇ ਦੌਰ ਦੀਆਂ ਜਿਹੜੀਆਂ ਘਟਨਾਵਾਂ ਦਾ ਵੀ ਜਿਹੜਾ ਜ਼ਿਕਰ ਕੀਤਾ ਹੈ। NCERT ਜਿਹੜੀ ਹੈ ਐਮਰਜੈਂਸੀ ਚੈਪਟਰ ਕਲਾਸ 9 ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਨੇ ਕਲਾਸ 9th ਜਿਹੜੀ ਹੈ ਉਹਦੀ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿੱਚ ਐਮਰਜੈਂਸੀ ਦੇ ਦੌਰ ਦੇ ਬਾਰੇ ਇੱਕ ਚੈਪਟਰ ਸ਼ਾਮਲ ਕੀਤਾ ਹੈ। ਭਾਈ ਵਿਗਿਆਨ ਪੜ੍ਹਾਉਣੀ ਹੈ ਕਿ ਇਹਦੇ ਵਿੱਚ ਕਿਹੜਾ ਵਿਗਿਆਨੀ ਜਿਹੜਾ ਪ੍ਰਯੋਗ ਕੱਢਣਾ ਵਿੱਚੋਂ, ਜਿਹਦੇ ਵਿੱਚ ਇਸ ਨੂੰ ਭਾਰਤੀ ਲੋਕਤੰਤਰ ਸਾਹਮਣੇ ਜਿਹੜਾ ਆਈਆਂ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਇੱਕ ਦੱਸਿਆ ਗਿਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਉਹਨਾਂ ਨੇ NCERT ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਮਰਜੈਂਸੀ ਦੇ ਕਾਰਨਾਮਿਆਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਸ ਸਮੇਂ ਦੀਆਂ ਘਟਨਾਵਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਸਥਿਤੀ ਮੁੜ ਪੈਦਾ ਨਾ ਹੋਵੇ। ਇਹ ਵਿਸ਼ਾ ਸਾਲ 2007 ਦੇ ਵਿੱਚ ਤਤਕਾਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਜਿਹੜਾ UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ 12ਵੀਂ ਜਮਾਤ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਸੀ, ਪਰ ਪਹਿਲੀ ਵਾਰ ਇਸ ਨੂੰ 9ਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੇ ਵਿੱਚ ਸ਼ਾਮਲ ਕੀਤਾ ਗਿਆ। ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਜਿਹੜੀ ਹੈ ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਓਂਡ ਦੇ ਵਿੱਚ ਐਮਰਜੈਂਸੀ ਦੇ ਬਾਰੇ ਅਧਿਆਇ ਦੇ ਵਿੱਚ ਲਿਖਿਆ ਗਿਆ ਕਿ 1975 ਤੋਂ 1977 ਦੇ ਦਰਮਿਆਨ ਲਗਾਈ ਗਈ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਇੱਕ ਵੱਡੀ ਚੁਣੌਤੀ ਸੀ। ਕਿਤਾਬ ਦੇ ਮੁਤਾਬਕ 1970 ਦੇ ਦਹਾਕੇ ਦੀ ਸ਼ੁਰੂਆਤ ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦੇ ਪ੍ਰਤੀ ਲੋਕਾਂ ਦੇ ਵਿੱਚ ਨਾਰਾਜ਼ਗੀ ਵੱਧ ਰਹੀ ਸੀ। ਬੇਰੋਜ਼ਗਾਰੀ, ਮਹਿੰਗਾਈ ਅਤੇ ਕਥਿਤ ਕੁਸ਼ਾਸਨ ਦੇ ਦੋਸ਼ਾਂ ਦੇ ਕਾਰਨ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਅਧਿਆਇ ਦੇ ਵਿੱਚ ਦਰਜ ਹੈ ਕਿ ਜੂਨ 1975 ਦੇ ਵਿੱਚ ਸਰਕਾਰ ਨੇ ਅੰਦਰੂਨੀ ਅਸ਼ਾਂਤੀ ਦਾ ਹਵਾਲਾ ਦੇ ਕੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਦੇ ਦੌਰਾਨ ਬਹੁਤ ਸਾਰੇ ਮੌਲਿਕ ਅਧਿਕਾਰ ਮੁਅੱਤਲ ਕਰ ਦਿੱਤੇ ਗਏ, ਪ੍ਰੈਸ ਦੇ ਉੱਤੇ ਪਾਬੰਦੀਆਂ ਲਗਾਈਆਂ ਗਈਆਂ, ਕਈ ਰਾਜਨੀਤਿਕ ਆਗੂਆਂ ਅਤੇ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਅੱਜ ਜੋ ਹਾਲਾਤ ਨੇ ਦੁਨੀਆ ਦੇ ਉੱਤੇ ਜਾਂ ਇੰਡੀਆ ਦੇ ਵਿੱਚ, ਉਹ ਵੀ ਤਾਂ ਕਿਤੇ ਨਾ ਕਿਤੇ ਪੜਾਉਣੇ ਪੈਣਗੇ ਫਿਰ ਆਉਣ ਵਾਲੇ ਸਮਿਆਂ ਦੇ ਵਿੱਚ ਕਿ ਮੀਡੀਆ ਨੂੰ ਕਿੱਦਾਂ ਕਾਬੂ ਕੀਤਾ ਹੈ, ਕੀ ਗੱਲ ਕਹਿਣੀ ਹੈ ਕੀ ਨਹੀਂ ਕਹਿਣੀ ਹੈ, ਹੋਰ ਸਾਰੀਆਂ ਚੀਜ਼ਾਂ ਕਿਵੇਂ ਰਾਮ ਮੰਦਰ ਬਣਿਆ ਜਾਂ ਹੋਰ ਸਾਰੀਆਂ ਚੀਜ਼ਾਂ। ਧਰਮਿੰਦਰ ਪ੍ਰਧਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ NCERT ਦੇ ਬਿਲਕੁਲ ਸਹੀ ਫੈਸਲਾ ਕੀਤਾ ਅਤੇ ਉਹਨਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਐਮਰਜੈਂਸੀ ਦੇ ਦੌਰ ਦੀਆਂ ਘਟਨਾਵਾਂ ਦੇ ਬਾਰੇ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੇ ਹਾਲਾਤ ਦੁਬਾਰਾ ਨਾ ਕਹਿੰਦੇ ਬਣਨ। ਦੂਸਰੇ ਪਾਸੇ ਭਾਜਪਾ ਆਗੂ ਦੇ ਪੁੱਤਰ ਦੇ ਕੋਲੋਂ AK-47 ਦੇ ਸਹਿਤ ਜਿਹੜਾ ਨਾਲ 26 ਹਥਿਆਰ ਮਿਲਣ ਤੋਂ ਬਾਅਦ ਪਾਰਟੀ ਕੁਝ ਲੈ ਸਕਦੀ ਹੈ ਫੈਸਲਾ ਵੱਡਾ ਦੇਖਦੇ ਹਾਂ। ਭਾਜਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ SSC ਮੋਰਚਾ ਦੇ ਪ੍ਰਧਾਨ ਸ਼ਿਵ ਕੁਮਾਰ ਦੇ ਪੁੱਤਰ ਰੋਹਨ ਖੋਸਲਾ ਦੀ ਹਥਿਆਰ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਪਾਰਟੀ ਦੀ ਕਮੇਟੀ ਅਤੇ ਮੀਟਿੰਗ ਕਰੇਗੀ, ਜਿਸ ਦੇ ਵਿੱਚ ਸ਼ਿਵ ਕੁਮਾਰ ਦੇ ਸੰਗਠਨ ਦੇ ਵਿੱਚ ਭਵਿੱਖ ਦੇ ਬਾਰੇ ਫੈਸਲਾ ਜਿਹੜਾ ਲਿਆ ਜਾ ਸਕਦਾ ਹੈ। ਰੋਹਨ ਖੋਸਲਾ ਨੂੰ 19 ਜੂਨ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਜਿਹੜਾ SSOC ਅਤੇ ਬਾਰਡਰ ਸੁਰੱਖਿਆ ਬਲ ਜਿਹੜਾ BSF ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਨੇ ਉਸਦੇ ਕੋਲੋਂ AK-47 ਅਸਾਲਟ ਰਾਈਫਲ ਦੇ ਸਮੇਤ 26 ਆਧੁਨਿਕ ਹਥਿਆਰ ਬਰਾਮਦ ਕੀਤੇ ਸਨ। ਪੁੱਛਗਿੱਛ ਦੇ ਦੌਰਾਨ ਇਹ ਵੀ ਜਿਹੜਾ ਸਾਹਮਣੇ ਆਇਆ ਕਿ ਉਹ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਕਰ ਚੁੱਕਿਆ ਹੈ। ਫਿਲਹਾਲ ਉਹ ਹੋਰ ਜਿਹੜਾ ਜਾਂਚ ਦੇ ਲਈ ਪੁਲਿਸ ਰਿਮਾਂਡ ਦੇ ਉੱਤੇ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਹੋਣਾ ਨੇ ਕਿਹਾ ਕਿ ਭਾਵੇਂ ਸ਼ਿਵ ਕੁਮਾਰ ਪਿਛਲੇ ਜਿਹੜਾ ਕਈ ਮਹੀਨਿਆਂ ਤੋਂ ਪਾਰਟੀ ਗਤੀਵਿਧੀਆਂ ਦੇ ਵਿੱਚ ਸਰਗਰਮ ਨਹੀਂ ਸਨ, ਪਰ ਇੰਨੇ ਗੰਭੀਰ ਮਾਮਲੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ, ਇਸ ਦੇ ਲਈ ਇਸ ਨੂੰ ਅਣਡਿੱਠਾ ਨਹੀਂ ਛੱਡਿਆ ਜਾ ਸਕਦਾ। ਫਿਲਹਾਲ ਭਾਜਪਾ ਦੇ ਵੱਲੋਂ ਸ਼ਿਵ ਕੁਮਾਰ ਦੇ ਖਿਲਾਫ਼ ਕਿਸੇ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਪਾਰਟੀ ਦੀ ਕੋਰ ਕਮੇਟੀ ਇਸ ਮਾਮਲੇ ਦੇ ਉੱਤੇ ਅੱਜ ਵਿਚਾਰ ਵਟਾਂਦਰਾ ਕਰੇਗੀ। ਇਸ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਵਿਵਾਦ ਵੀ ਛਿੜਿਆ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ 'ਤੇ ਨਿਸ਼ਾਨਾ ਸਿੱਧਦਿਆਂ ਦੋਸ਼ ਲਾਇਆ ਕਿ ਘਟਨਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੇਨਕਾਬ ਕਰਦੀ ਹੈ। ਧਾਲੀਵਾਲ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕੌਮੀ ਜਨਰਲ ਸਕੱਤਰ ਤਰੁਣ ਝੁੱਗ ਤੋਂ ਜਿਹੜਾ ਪੁੱਛਿਆ ਕਿ ਪਾਰਟੀ ਆਪਣੇ ਅੰਦਰਲੇ ਅਪਰਾਧਿਕ ਤੱਤਾਂ ਦੇ ਖਿਲਾਫ਼ ਕਾਰਵਾਈ ਕਰੇਗੀ, ਪਰ ਇਹਦੇ ਵਿੱਚ ਧਾਲੀਵਾਲ ਸਾਹਿਬ ਇਹ ਜੋ ਵਾਰਦਾਤਾਂ ਪੰਜਾਬ 'ਚ ਹੋ ਰਹੀਆਂ ਨੇ ਉਹਦਾ ਵੀ ਤਾਂ ਹਵਾਲਾ ਦੇ ਸਕਦੇ ਸੀ ਕਿ ਚੋਣਾਂ ਦਾ ਹੀ ਸਾਰਾ ਕੁਝ ਦੀਦ ਹੈ, ਆ ਪਿਛਲੇ 4 ਸਾਲਾਂ ਦੇ ਵਿੱਚ ਕੀ ਕੁਝ ਵਾਪਰਿਆ। ਉਹਨਾਂ ਸਰਹੱਦੀ ਸੁਰੱਖਿਆ ਦੇ ਉੱਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ BSF ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੋਣ ਦੇ ਬਾਵਜੂਦ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ। ਧਾਲੀਵਾਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਹੱਦ ਦੇ ਉੱਤੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਵਾਰ ਵਾਰ ਕੀਤੀ ਗਈ ਪਰ ਕੇਂਦਰ ਸਰਕਾਰ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਵਿਸਤਾਰ ਦੇ ਵਿੱਚ ਖ਼ਬਰ ਹੈ ਵਾਇਰਲ ਵੀਡੀਓ ਵਿਵਾਦ ਦੀ। ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਨੂੰ ਤਲਬ ਕਰਨ ਦੀ ਤਿਆਰੀ ਹੋ ਗਈ ਹੈ ਅਤੇ ਗ੍ਰਿਫਤਾਰੀ ਦੇ ਸੰਕੇਤ ਆ ਚੁੱਕੇ ਹੈ। ਗੁਰੂਗ੍ਰਾਮ ਪੁਲਿਸ ਨੇ 2 ਪੰਜਾਬ ਪੁਲਿਸ ਅਧਿਕਾਰੀਆਂ ਦੀ CCTV ਫੋਟੇਜ ਹਾਸਲ ਕੀਤੀ ਹੈ ਜੋ ਕਥਿਤ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਇੱਕ ਵਿਵਾਦਤ ਵੀਡੀਓ ਦੀ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਇੱਥੇ ਇੱਕ ਹੋਟਲ ਦੇ ਵਿੱਚ ਗਏ ਸਨ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਪੁਲਿਸ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਉਣ ਦੀ ਜਿਹੜੀ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇ ਇਹਨਾਂ ਪੰਜਾਬ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਇਹ ਘਟਨਾਕ੍ਰਮ ਇੱਕ ਕਥਿਤ ਇਤਰਾਜ਼ਯੋਗ ਵੀਡੀਓ ਦੇ ਕਾਰਨ ਪੈਦਾ ਹੋਏ ਸਿਆਸੀ ਤੂਫਾਨ ਦੇ ਦਰਮਿਆਨ ਸਾਹਮਣੇ ਆਇਆ ਜਿਸ ਨੂੰ ਲੈ ਕੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੇ 15 ਜੂਨ ਨੂੰ ਮਾਨ ਦੇ ਖਿਲਾਫ਼ ਇੱਕ ਆਦੇਸ਼ ਜਾਰੀ ਕੀਤਾ ਸੀ। ਇਹ ਆਦੇਸ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾਂ ਨੇ ਦਾਅਵਾ ਕਰਨ ਤੋਂ ਬਾਅਦ ਜਾਰੀ ਕੀਤਾ ਸੀ ਕਿ ਉਹ ਵੀਡੀਓ ਜਿਸ ਦੇ ਵਿੱਚ ਮਾਨ ਵਰਗਾ ਦਿਖਣ ਵਾਲਾ ਇੱਕ ਵਿਅਕਤੀ ਹੈ 2 ਫੋਰੈਂਸਿਕ ਲੈਬਾਰਟਰੀਆਂ ਦੁਆਰਾ ਅਸਲੀ ਪਾਈ ਗਈ ਸੀ ਇਹ ਵੀਡੀਓ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੀਡੀਓ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਝੂਠਾ ਪ੍ਰਚਾਰ ਹੈ। ਪੰਜਾਬ ਆਪ ਨੇ ਜਿਹੜਾ ਵੀ ਦਾਅਵਾ ਕੀਤਾ ਸੀ ਕਿ 2 ਲੈਬਾਂ ਦੇ ਦੁਆਰਾ ਕੀਤੇ ਗਏ ਫੋਰੈਂਸਿਕ ਟੈਸਟਾਂ ਤੋਂ ਪਤਾ ਚੱਲਿਆ ਕਿ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮੁੱਖ ਮੰਤਰੀ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੁਰੂਗ੍ਰਾਮ ਪੁਲਿਸ ਨੇ CCTV ਫੋਟੇਜ ਅਤੇ ਹੋਟਲ ਦੇ ਐਂਟਰੀ ਰਜਿਸਟਰ ਤੋਂ ਜਿਹੜਾ ਜਾਣਕਾਰੀ ਹਾਸਲ ਕਰ ਲਈ ਹੈ ਅਤੇ ਜਿੱਥੇ ਪੁਲਿਸ ਅਧਿਕਾਰੀ ਹਾਲ ਹੀ ਦੇ ਵਿੱਚ ਠਹਿਰੇ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਅਧਿਕਾਰੀਆਂ ਦੀ ਮੌਜੂਦਗੀ ਸਿਰਫ ਇੱਕ ਇਤਫਾਕ ਨਹੀਂ ਹੈ ਸਗੋਂ ਇੱਕ ਜਿਹੜਾ ਇਹ ਡੂੰਘੀ ਸਾਜ਼ ਦਾ ਹਿੱਸਾ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਇਹਨਾਂ 2 ਅਧਿਕਾਰੀਆਂ ਨੂੰ ਜਲਦੀ ਹੀ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਰਸਮੀ ਤੌਰ ਦੇ ਉੱਤੇ ਤਲਬ ਕੀਤਾ ਜਾਵੇਗਾ। ਅਸੀਂ ਹੋਟਲ ਦੇ ਵਿੱਚ ਉਹਨਾਂ ਦੇ ਜਾਣ ਦੇ ਉਦੇਸ਼ ਨੂੰ ਜਿਹੜਾ ਸਪਸ਼ਟ ਕਰਨਾ ਚਾਹੁੰਦੇ ਹਾਂ ਅਤੇ ਇਹ ਵੀ ਨਿਰਧਾਰਿਤ ਕਰਨਾ ਚਾਹੁੰਦੇ ਹਾਂ ਕਿ ਉਹ

ਜਿਹੜਾ ਪ੍ਰਿੰਟ ਆਊਟ ਕਿੱਥੋਂ ਪ੍ਰਾਪਤ ਕੀਤੇ ਅਤੇ ਲੈਬ ਦੀ ਈਮੇਲ ਆਈ ਡੀ, ਮੋਹਰਾਂ ਦੀ ਵਰਤੋਂ ਅਤੇ ਹੋਰ ਸੰਬੰਧਿਤ ਜਾਣਕਾਰੀ ਦੇ ਬਾਰੇ ਵੀ ਪੁੱਛਿਆ ਜਾਵੇਗਾ। ਇੱਕ ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਜਾਲੀ ਜਿਹੜੀ ਰਿਪੋਰਟ ਨੂੰ ਤਿਆਰ ਕਰਨ ਦੇ ਵਿੱਚ ਕੋਈ ਹੋਰ ਵੀ ਸ਼ਾਮਲ ਸੀ। ਦੂਸਰੇ ਪਾਸੇ ਕਦੇ ਸਿਆਸੀ ਭਾਈਵਾਲ ਰਹੇ ਰਾਘਵ ਚੱਡਾ ਹੁਣਾਂ ਨੇ ਭਗਵੰਤ ਮਾਨ ਦਾ ਅਸਤੀਫਾ ਮੰਗਿਆ। ਰਾਘਵ ਚੱਡਾ ਨੇ ਵੀਰਵਾਰ ਨੂੰ ਦੋਸ਼ ਲਾਇਆ ਅੱਜ ਕਿ ਪੰਜਾਬ ਸਰਕਾਰ ਨੇ ਉਸ ਅਸਲੀ ਵੀਡੀਓ ਨੂੰ ਲੁਕਾਉਣ ਦੇ ਲਈ ਇੱਕ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਅਤੇ ਜਿਸ ਨੂੰ ਉਹ ਬਿਆਨ ਕਰਦੇ ਨੇ। ਚੱਡਾ ਨੇ ਮਾਨ ਦੇ ਤੁਰੰਤ ਜਿਹੜਾ ਅਸਤੀਫੇ ਦੀ ਮੰਗ ਕੀਤੀ ਅਤੇ ਮੰਗ ਕੀਤੀ ਹੈ ਕਿ ਪੰਜਾਬ ਦੇ ਨਵੇਂ ਬਣੇ ਬੇਅਦਬੀ ਕਾਨੂੰਨ ਦੇ ਤਹਿਤ ਪਹਿਲੀ FIR ਮੁੱਖ ਮੰਤਰੀ ਦੇ ਖਿਲਾਫ਼ ਹੀ ਦਰਜ ਕੀਤੀ ਜਾਵੇ। ਪ੍ਰੈਸ ਨੂੰ ਸੰਬੋਧਨ ਕਰਦਿਆਂ ਚੱਡਾ ਨੇ ਦਾਅਵਾ ਕੀਤਾ ਕਿ ਕਥਿਤ ਫੋਰੈਂਸਿਕ ਰਿਪੋਰਟ ਜਿਹੜੀ ਹੈ ਵੀਡੀਓ ਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਜਿਹੜਾ ਪੈਦਾ ਕਰਨ ਦੇ ਲਈ ਬਣਾਈ ਗਈ ਸੀ, ਪਰ ਇਸ ਨੇ ਉਲਟਾ ਲੋਕਾਂ ਦੇ ਇਸ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕੀਤਾ ਹੈ ਕਿ ਇਹ ਅਸਲੀ ਹੈ। ਦੂਸਰੇ ਪਾਸੇ ਮਾਨ ਸਾਹਿਬ ਅੱਜ ਨਵਾਂ ਮਖੌਟਾ ਪੇਸ਼ ਕਰ ਗਏ ਨੇ। ਜਗਮਨ ਸਮਰਾ ਨੇ ਮਾਸਕ ਲਗਵਾ ਕੇ ਕਹਿੰਦੇ ਕਿਸੇ ਤੋਂ ਫੇਕ ਵੀਡੀਓ ਬਣਵਾਈ ਆ। ਭਗਵੰਤ ਮਾਨ ਸਾਹਿਬ ਨੇ ਅੱਜ ਕਾਨਫਰੰਸ ਵੀ ਕੀਤੀ ਹੈ ਪ੍ਰੈਸ, ਅਤੇ ਉਹਦਾ ਵੀ ਤੁਹਾਨੂੰ ਸੁਣਾਉਂਦੇ ਹਾਂ ਕੁਝ ਪਲ ਅੰਸ਼, ਅਤੇ ਮਜੀਠੀਆ ਸਾਹਿਬ ਵੀ ਫਿਰ ਤੋਂ ਜਿਹੜੇ ਨੇ ਮੈਦਾਨ ਦੇ ਵਿੱਚ ਉੱਤਰ ਆਏ ਉਹਦਾ ਅੰਸ਼ ਵੀ ਸੁਣਾਉਂਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਵੀਡੀਓ ਜਨਤਕ ਕਰਕੇ ਖੁਲਾਸਾ ਕੀਤਾ ਕਿ ਉਹਨਾਂ ਦੇ ਖਿਲਾਫ਼ ਬਣਾਈ ਗਈ ਜਾਲੀ ਵੀਡੀਓ ਜਗਮਨ ਸਮਰਾ ਦੇ ਵੱਲੋਂ ਬਣਾਈ ਗਈ ਹੈ। ਉਹਨਾਂ ਕਿਹਾ ਕਿ ਇਹ ਵੀਡੀਓ ਦੇ ਵਿੱਚ ਜਿਸ ਵਿਅਕਤੀ ਦੇ ਕੋਲੋਂ ਮੇਰੀ ਭੂਮਿਕਾ ਨਿਭਾਈ ਗਈ ਹੈ ਉਸਨੇ ਮਾਸਕ ਲਾਇਆ ਹੋਇਆ ਸੀ। ਉਹਨਾਂ ਇਸ ਮੌਕੇ ਕਾਰ ਦੇ ਵਿੱਚ ਬੈਠੇ ਜਗਮਨ ਸਮਰਾ ਦੀ ਇੱਕ ਵੀਡੀਓ ਵੀ ਜਨਤਕ ਕੀਤੀ ਹੈ ਅਤੇ ਜਿਸ ਦੇ ਵਿੱਚ ਵਿਖਾਇਆ ਗਿਆ ਕਿ ਜਗਮਨ ਸਮਰਾ ਵੱਲੋਂ ਮਾਸਕ ਦੀ ਡਿਲੀਵਰੀ ਹਾਸਲ ਕੀਤੀ ਗਈ ਹੈ ਅਤੇ ਮਾਸਕ ਨੂੰ ਆਪਣੇ ਹੱਥ ਉੱਤੇ ਚੜ੍ਹਾ ਕੇ ਕਹਿੰਦੇ ਹੋਟਲ ਦੇ ਵਿੱਚ ਲੈ ਕੇ ਜਾ ਰਿਹਾ। ਉਹਨਾਂ ਕਿਹਾ ਕਿ ਹੋਟਲ ਦੇ ਕਮਰੇ ਦੇ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਨਹੀਂ ਹੁੰਦੀਆਂ। ਪਰ ਇਹਦੇ ਵਿੱਚ ਇੱਕ ਗੱਲ ਹੋਰ ਦੱਸੀ ਹੈ, ਜੇ ਇਹਨਾਂ ਮੁਲਕਾਂ ਦੇ ਵਿੱਚ ਮਾਸਕ ਬਣਾਇਆ ਗਿਆ ਅਤੇ ਉਹਦੀ ਤਾਂ ਪੈਕਿੰਗ ਹੀ ਚੰਗੀ ਤਰ੍ਹਾਂ ਐਨ ਪੂਰੀ, ਵੀ ਉਹ ਡਿਸਟਰੋਏ ਨਾ ਹੋਵੇ, ਕਿਤੇ ਡੈਮੇਜ ਨਾ ਹੋਵੇ, ਜਦੋਂ ਤਾਜ਼ਾ ਤਾਜ਼ਾ ਬਣਿਆ ਹੁੰਦਾ ਤਾਂ ਅਗਲੇ ਸਾਰਾ ਕੁਝ ਕਰਕੇ ਦਿੰਦੇ ਆ, ਭਾਈ ਹੱਥ 'ਚ ਤੋੜੀ ਵੜਾਉਂਦੇ ਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀਡੀਓ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸੱਚਾਈ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਕਿਸੇ ਦੇ ਵੀ ਚਿਹਰੇ ਦਾ ਮਾਸਕ ਬਣ ਜਾਂਦਾ ਹੈ, ਪਰ ਮਾਸਕ ਦੇ ਵਿੱਚ ਅੱਖਾਂ ਨਹੀਂ ਬਣਦੀਆਂ, ਇਸੇ ਕਰਕੇ ਜਾਲੀ ਵੀਡੀਓ ਦੇ ਵਿੱਚ ਅੱਖਾਂ ਉੱਤੇ ਐਨਕ ਲਾਈ ਹੋਈ ਹੈ। ਉਹਨਾਂ ਕਿਹਾ ਕਿ ਸੰਬੰਧਿਤ ਵੀਡੀਓ ਦੇ ਵਿੱਚ ਉਹਨਾਂ ਦੀ ਠੋਡੀ ਸਾਫ਼ ਹੈ ਅਤੇ ਜਦੋਂ ਕਿ ਉਹਨਾਂ ਦੇ 5 ਸਾਲ ਦੀ ਉਮਰ ਤੋਂ ਇੱਕ ਨਿਸ਼ਾਨ ਬਣਿਆ ਹੋਇਆ। ਇਸੇ ਤਰ੍ਹਾਂ ਸੰਬੰਧਿਤ ਵਿਅਕਤੀ ਦਾ ਕੱਦ ਵੀ ਉਹਨਾਂ ਤੋਂ ਕਹਿੰਦੇ 2 ਫੁੱਟ ਉੱਚਾ ਹੈ। ਮੇਰੇ ਖਿਲਾਫ਼ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਬਣਾਇਆ ਕਹਿੰਦੇ ਸਾਂਝਾ ਮੋਰਚਾ। ਭਗਵੰਤ ਮਾਨ ਇਸ ਮੌਕੇ ਉਹਨਾਂ ਨਾਨਕ ਨਾਮ ਲੇਵਾ ਨੂੰ ਜਿਹੜੀ ਹੈ ਸੰਗਤ ਹੈ ਉਹਨੂੰ ਅਪੀਲ ਕੀਤੀ ਹੈ ਕਿ ਇਹ ਸਾਰੀ ਸਾਜ਼ਿਸ਼ ਉਹਨਾਂ ਨੂੰ ਧਾਰਮਿਕ ਤੌਰ ਦੇ ਉੱਤੇ ਬਦਨਾਮ ਕਰਨ ਦੇ ਲਈ ਰਚੀ ਗਈ ਹੈ, ਕਿਉਂਕਿ ਸਿਆਸੀ ਤੌਰ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਕੋਲ ਕਹਿਣ ਨੂੰ ਕੁਝ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ 2018 ਅਤੇ 2019 ਦੀ ਹੋਣ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ, ਜਦੋਂ ਕਿ ਉਹ ਤਾਂ 2016 ਤੋਂ ਬਾਅਦ ਕਦੇ ਕਹਿੰਦੇ ਕੈਨੇਡਾ ਹੀ ਨਹੀਂ ਗਏ। ਮੁੱਖ ਮੰਤਰੀ ਦਾ ਬਿਆਨ, ਮੁੱਖ ਮੰਤਰੀ ਨੇ ਜਿਹੜਾ ਕਿਹਾ ਕਿ ਵੀਡੀਓ ਕਿਸ ਦੇ ਕਹਿਣ ਦੇ ਉੱਤੇ ਬਣਾਈ ਗਈ ਹੈ, ਇਸਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਕੌਣ ਹੈ, ਇਸਦਾ ਵੀ ਜਿਹੜਾ ਜਲਦੀ ਹੀ ਖੁਲਾਸਾ ਕੀਤਾ ਜਾਏਗਾ। ਨਾਲ ਕਿਹਾ ਕਿ ਜਗਮਨ ਸਮਰਾ ਉਹਨਾਂ ਦਾ ਕਦੇ ਦੋਸਤ ਨਹੀਂ ਰਿਹਾ, ਸਿਰਫ ਇੱਕ ਵਾਰ ਜਦੋਂ ਉਹ PPP ਪਾਰਟੀ ਦੇ ਵਿੱਚ ਸਨ ਉਦੋਂ ਉਹਨਾਂ ਨੂੰ ਉਹ ਜਿਹੜਾ ਮਿਲੇ ਸਨ, ਚਲੋ ਮੰਨ ਤਾਂ ਗਏ ਮਿਲੇ ਸਨ। ਉਹਨਾਂ ਕਿਹਾ ਕਿ ਉਹ ਬਲੈਕ ਮੇਲਰ ਹੈ ਅਤੇ ਉਹਨਾਂ ਖਿਲਾਫ਼ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਦੇ ਵੱਲੋਂ ਹੀ ਵੀਡੀਓ ਬਣਾਈ ਹੋ ਸਕਦੀ ਹੈ। ਕਿਆ ਬਾਤ ਹੈ ਜੀ, SGPC ਕਾਂਗਰਸ, ਅਕਾਲੀ ਦਲ ਅਤੇ ਭਾਜਪਾ 'ਤੇ ਨਿਸ਼ਾਨੇ ਸਾਧੇ ਹੈ। ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜਦੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸਨ ਅਤੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਾਥੀਆਂ ਦੇ ਬਾਈਕਾਟ ਕਰਨ ਦਾ ਜਿਹੜਾ ਗੁਰਦੁਆਰਿਆਂ ਦੇ ਬਾਹਰ ਬੋਰਡ ਕਿਉਂ ਨਹੀਂ ਲਗਾਏ ਗਏ? ਜਿਹੋ ਜਿਹੇ ਬੋਰਡ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰਨ ਦੇ ਲਗਵਾਏ ਜਾ ਰਹੇ ਨੇ? ਉਹਨਾਂ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਦਾ ਬਾਈਕਾਟ ਕਰਨ ਦੇ ਬਿਆਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਕਾਂਗਰਸ ਨੇ ਖੁਦ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਹੋਵੇ, ਤਖ਼ਤ ਉੱਤੇ ਤੋਪਾਂ ਚਲਾਈਆਂ ਹੋਣ, ਉਹ ਕਾਂਗਰਸ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਕਰੇ, ਇਹ ਗੱਲ ਸਮਝ ਤੋਂ ਬਾਹਰ ਹੈ। ਅਕਾਲੀ ਦਲ ਖੁਦ ਬੇਅਦਬੀ ਦਾ ਦੋਸ਼ੀ ਹੈ ਅਤੇ ਸਿੱਖ ਨੌਜਵਾਨਾਂ 'ਤੇ ਗੋਲੀਆਂ ਚਲਾਉਂਦਾ ਰਿਹਾ ਹੈ ਅਤੇ ਉਹ ਕਿਵੇਂ ਉਹਨਾਂ ਨੂੰ ਕਹਿੰਦੇ ਗਲਤ ਠਹਿਰਾ ਸਕਦਾ? ਉਹਨਾਂ ਭਾਜਪਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਜਿਹੜੀ ਹੈ
ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਨੇ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਸਲਾਹ ਦਿੱਤੀ ਸੀ, ਉਹ ਭਾਜਪਾ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ।

0: ਅਤੇ ਉਹਨਾਂ ਕਿਹਾ ਕਿ ਦਰਅਸਲ ਸਾਰੀਆਂ ਪਾਰਟੀਆਂ ਉਹਨਾਂ ਦੇ ਵੱਲੋਂ ਕੀਤੇ ਜਾ ਸਮਾਜਿਕ ਆਰਥਿਕ ਅਤੇ ਧਾਰਮਿਕ ਕੰਮਾਂ ਤੋਂ ਪਰੇਸ਼ਾਨ ਨੇ। ਉਹਨਾਂ ਨੂੰ ਕੋਈ ਪੰਜਾਬੀ ਮੂੰਹ ਨਹੀਂ ਲਾ ਰਿਹਾ, ਜਿਸ ਕਾਰਨ ਉਹ ਕਹਿੰਦੇ ਨੇ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਅਜਿਹੀਆਂ ਸਾਜ਼ਿਸ਼ਾਂ ਰਚ ਰਹੇ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਸਮਰਪਣ ਕਹਿੰਦੇ ਹਾਂ ਮੈਂ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਸਿਰ ਝੁਕਾਉਂਦੇ ਹਨ ਅਤੇ ਉਹਨਾਂ ਦੇ ਸਰਵਉੱਚਤਾ ਪ੍ਰਵਾਨ ਕਰਦੇ ਨੇ, ਅਤੇ ਜੇਕਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਦੁਬਾਰਾ ਤਖਤ ਦੇ ਉੱਤੇ ਬੁਲਾਏਗਾ ਤਾਂ ਨਿਰਸੰਕੋਚ ਕਹਿੰਦੇ ਜਾਣ ਦੇ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਹਿ ਕੇ ਆਏ ਸਨ ਕਿ ਇਸ ਵੀਡੀਓ ਦੇ ਵਿੱਚ ਮੈਂ ਨਹੀਂ ਹਾਂ, ਕੋਈ ਹੋਰ ਹੈ, ਅਤੇ ਅੱਜ ਵੀ ਜਿਹੜਾ ਉਹ ਇਸੇ ਗੱਲ ਦੇ ਉੱਤੇ ਕਾਇਮ ਨੇ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਅਤੇ ਪੰਜਾਬੀਆਂ ਦੇ ਲਈ ਅਨੇਕਾਂ ਕੰਮ ਕੀਤੇ ਨੇ ਅਤੇ ਇਸੇ ਕਰਕੇ ਅੱਜ ਵੀ ਲੋਕ ਉਹਨਾਂ ਦੇ ਨਾਲ ਖੜ੍ਹੇ ਨੇ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾ ਦੇ ਕਹਿਣ ਦੇ ਉੱਤੇ ਮੇਰੇ ਖਿਲਾਫ਼ ਫਤਵੇ ਜਾਰੀ ਕਰਵਾ ਰਹੀ ਹੈ, ਅਤੇ ਉਹਨਾਂ ਕਿਹਾ ਕਿ ਅਕਾਲੀ ਦਲ ਧਰਮ ਯੁੱਧ ਦੀ ਗੱਲ ਕਰਦਾ ਹੈ ਪਰ ਉਹ ਤਾਂ ਹਮੇਸ਼ਾ ਧਰਮ ਦੇ ਵਿਰੁੱਧ ਕਹਿੰਦੇ ਰਹੇ ਨੇ। ਦੂਸਰੇ ਪਾਸੇ ਕਾਨੂੰਨੀ ਕਾਰਵਾਈ 'ਤੇ ਹੋਰ ਸਵਾਲ ਖੜ੍ਹੇ ਹੋਏ ਹੈ। ਗੁੜਗਵਾਓ ਜਿਹੜਾ ਵਿਖੇ ਦਰਜ ਹੋਏ ਪਰਚੇ ਦੇ ਸੰਬੰਧ 'ਚ ਸਵਾਲ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਈਡੀ ਅਤੇ ਪੁਲਿਸ ਨੂੰ ਭੇਜ ਕੇ ਅਤੇ ਦਬਾਅ ਦੇ ਕੇ ਲੈਬਾਰਟਰੀਆਂ ਵਾਲਿਆਂ ਅਤੇ ਹੋਰਨਾਂ ਤੋਂ ਗਲਤ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜਗਮਨ ਸਮਰਾ ਦੇ ਨਾਲ ਸੰਬੰਧਿਤ ਸਮੁੱਚੀ ਤਾਜ਼ਾ ਵੀਡੀਓ ਪੁਲਿਸ ਦੇ ਕੋਲ ਭੇਜੀ ਜਾਵੇਗੀ ਜਾਏਗੀ ਅਤੇ ਉਹਨਾਂ ਦੇ ਖਿਲਾਫ਼ ਸਖ਼ਤ ਜਿਹੜਾ ਕਾਰਵਾਈ ਕਰਦਿਆਂ ਉਹਨਾਂ ਨੂੰ ਭਾਰਤ ਲਿਆਉਣ ਦੇ ਲਈ ਵੀ ਉਪਰਾਲੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ 'ਚ ਉਹ ਤਾਂ ਕਿੰਨਾ ਚਿਰ ਹੋ ਗਿਆ ਜੀ, ਤੁਹਾਡੇ ਪਿੱਛੇ ਹੱਥ ਧੋ ਕੇ ਪਿਆ ਅਤੇ ਉਦੋਂ ਬੁਲਾ ਲੈਣਾ ਸੀ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੇ ਗਏ ਸਿੱਖ ਵਿਧਾਇਕਾਂ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਸੰਬੰਧੀ ਜਿਹੜਾ ਕਿਹਾ ਕਿ ਇਸ ਦੇ ਬਾਰੇ ਵਿਧਾਨ ਸਭਾ ਦੀ ਕਮੇਟੀ ਫੈਸਲਾ ਲਵੇਗੀ। ਲਓ ਦੋਸਤੋ, ਇੱਕ ਦੋ ਅੰਸ਼ ਤੁਹਾਨੂੰ ਸੁਣਾਉਂਦੇ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਸੀਐਮ ਮਾਨ ਸਾਹਿਬ ਕੀ ਕਹਿੰਦੇ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ, ਉਹਨਾਂ ਦੀ ਗੱਲ ਸੁਣਦੇ ਆ।
1: ਕਿ ਉਹ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁਕਮ ਜਾਂ ਆਦੇਸ਼ ਜਾਰੀ ਕਰਦੇ ਨੇ ਜਿਹਦੇ ਨਾਲ ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕੀਤਾ ਜਾ ਸਕੇ, ਜਦਕਿ ਜਿੰਨੇ ਕੰਮ ਪੰਜਾਬ ਦੇ ਲੋਕਾਂ ਦੇ ਸਮਾਜਿਕ ਆਰਥਿਕ ਅਤੇ ਧਾਰਮਿਕ ਵੀ ਜਿੰਨੇ ਅਸੀਂ ਕੀਤੇ ਹੈ, ਇਹ ਸਰਕਾਰ ਨੇ ਕੀਤੇ ਆ, ਉਹਨੇ ਕਿਸੇ ਨੇ ਨਹੀਂ ਕੀਤੇ ਪਹਿਲਾਂ। ਭਾਵੇਂ ਉਹ ਬੇਅਦਬੀ ਦਾ ਕਾਨੂੰਨ ਹੋਵੇ ਜਿਹਦੇ ਵਿੱਚ ਸਖ਼ਤ ਸਜ਼ਾਵਾਂ ਰੱਖੀਆਂ ਗਈਆਂ ਨੇ, ਭਾਵੇਂ ਉਹ ਪਾਲਕੀ ਸਾਹਿਬ ਦੀਆਂ ਸਾਰੀਆਂ ਜਿਹੜੇ ਉਹਦਾ ਟੈਕਸ ਲੱਗਦਾ ਸੀ ਪਾਲਕੀ ਸਾਹਿਬ ਵਾਲੀ ਗੱਡੀ 'ਤੇ ਉਹ ਮਾਫ਼ ਕਰਨ ਦਾ ਹੋਵੇ, ਭਾਵੇਂ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਲੈ ਕੇ ਜਾਣੀ ਹੋਵੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ 350 ਸਾਲਾਂ ਸ਼ਹੀਦੀ ਦਿਵਸ ਦੇ ਮੌਕੇ 'ਤੇ, ਭਾਵੇਂ ਉਹ 3 ਪਵਿੱਤਰ ਸ਼ਹਿਰਾਂ ਦਾ ਦਰਜਾ ਹੋਵੇ, ਉਹ ਇਹਨਾਂ ਚੀਜ਼ਾਂ ਦਾ ਮੁਕਾਬਲਾ ਆਪ ਤਾਂ ਕਰ ਨਹੀਂ ਸਕਦੇ। ਹੁਣ ਉਹ ਸਾਰੀਆਂ ਪਾਰਟੀਆਂ ਰਲ ਕੇ ਸਿਰਫ ਮੇਰੇ ਪਿੱਛੇ ਪੈ ਗਈਆਂ ਕਿ ਬਸ ਭਗਵੰਤ ਮਾਨ ਨੂੰ ਟਾਰਗੇਟ ਕਰੋ, ਕਿਵੇਂ ਨਾ ਕਿਵੇਂ ਝੂਠੀ ਸੱਚੀ ਵੀਡੀਓ ਬਣਾ ਕੇ ਇਹਨੂੰ ਕਿਹੜਾ ਲੋਕਾਂ ਦੇ ਦਿਮਾਗ 'ਚ ਪਾ ਦਿਓ ਤਾਂ ਕਿ ਲੋਕ ਭਗਵੰਤ ਮਾਨ ਨੂੰ ਨਫ਼ਰਤ ਕਰਨ ਲੱਗ ਜਾਣ। ਇਹ ਪੋਸੀਬਲ ਨਹੀਂ ਹੋਊਗਾ ਜੀ, ਕਿਉਂਕਿ ਮੈਂ ਪੁੱਛਣਾ ਚਾਹੁੰਦਾ SGPC ਨੂੰ ਪੁੱਛਣਾ ਚਾਹੁੰਦਾ ਅੱਜ ਕਿ ਉਹ ਗੁਰਦੁਆਰਾ ਸਾਹਿਬਾਂ ਦੇ ਅੱਗੇ ਬੋਰਡ ਲਾ ਰਹੇ ਨੇ ਕਿ ਆਦੇਸ਼ ਹੈ ਅਕਾਲ ਤਖ਼ਤ ਸਾਹਿਬ ਦਾ ਜਿਹਨੂੰ ਮੈਂ ਸਰਵਉੱਚ ਮੰਨਦਾ, ਸਾਰੀ ਦੁਨੀਆ ਮੰਨਦੀ ਹੈ ਕਿ ਜੀ ਭਗਵੰਤ ਮਾਨ ਦਾ ਬਾਈਕਾਟ ਕਰੋ, ਇਹਦੇ ਮੂੰਹ ਨੂੰ ਮੂੰਹ ਨਾ ਲਾਓ। ਇਹੀ ਬੋਰਡ ਜਿਹੜੇ ਉਹ ਸੁਖਬੀਰ ਬਾਦਲ ਦੇ ਕਿਉਂ ਨਹੀਂ ਲੱਗੇ ਜੀ, ਜਿਸ ਵੇਲੇ ਉਹ ਤਨਖਾਹੀਆ ਕਰਾਰ ਸੀਗਾ। ਜਿੰਨੇ ਬੰਦੇ ਵੀ ਸੁਖਬੀਰ ਬਾਦਲ ਦੇ ਨਾਲ ਜਿਹੜੇ 2 ਦਸੰਬਰ ਨੂੰ ਹਾਂਜੀ ਹਾਂਜੀ ਕਰਦੇ ਸੀ, ਉਹਨਾਂ ਦੇ ਬੋਰਡ ਕਿਉਂ ਨਹੀਂ ਲੱਗੇ ਜੀ ਕਿ ਜੀ ਇਹ ਬੇਅਦਬੀਆਂ ਦੇ ਦੋਸ਼ੀ ਨੇ, ਇਹ ਗੋਲੀਆਂ ਚਲਾਉਣ ਵਾਸਤੇ ਜ਼ਿੰਮੇਵਾਰ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪਾਣੀ ਦੀਆਂ ਪਛਾੜਾਂ ਸਿੱਟੀਆਂ ਗਈਆਂ, ਇਹ ਉਹਦੇ ਜ਼ਿੰਮੇਵਾਰ ਨੇ। ਇਹਨਾਂ ਨੂੰ ਮੂੰਹ ਨਾ ਲਾਇਓ, ਇਹਨਾਂ ਦਾ ਬਾਈਕਾਟ ਕਰੋ, ਇਹ ਉਦੋਂ ਕਿਉਂ ਨਹੀਂ ਲੱਗੇ ਜੀ ਬੋਰਡ? ਇਹ ਤਾਂ ਸਿੱਧ ਹੁੰਦਾ ਜਦੋਂ SGPC ਦਾ ਪ੍ਰਧਾਨ ਆਪ ਹੀ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਨਹੀਂ, ਮੈਂ ਤਾਂ ਸੁਖਬੀਰ ਬਾਦਲ ਦਾ ਸਿਪਾਹੀ ਹਾਂ। ਫਿਰ ਉੱਥੋਂ ਤਾਂ ਪਤਾ ਲੱਗ ਹੀ ਜਾਂਦਾ ਕਿ ਉਹ ਕਿਹਦੇ ਆਕਾ, ਉਹਨਾਂ ਦੇ ਆਕਾ ਕਿਹੜੇ ਨੇ। ਸੋ ਇਹ ਵੀਡੀਓ ਜਿਹੜੀ ਹੈ ਮੈਂ ਉਹਦੇ 'ਚ ਜਿਸ ਵੇਲੇ ਮੈਨੂੰ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਸੀ ਮੈਂ ਗਿਆ ਸੀ, ਇੱਕ ਨਿਮਾਣੇ ਸਿੱਖ ਦੇ ਤੌਰ 'ਤੇ ਮੈਂ ਗਿਆ ਸੀ। ਅੱਜ ਵੀ ਜੇ ਮੈਨੂੰ ਕਿਤੇ ਬੁਲਾਇਆ ਜਾਊਗਾ ਮੈਂ ਹਾਜ਼ਰ ਹੋਊਂਗਾ ਉੱਥੇ। ਮੈਂ ਅਕਾਲ ਤਖ਼ਤ ਦੀ ਸਰਬ ਉੱਚਤਾ ਨੂੰ ਕਦੇ ਵੀ ਮੈਂ ਕੋਈ ਚੁਣੌਤੀ ਨਹੀਂ ਦੇ ਸਕਦਾ, ਨਾ ਹੀ ਮੇਰੀ ਔਕਾਤ ਹੈ ਇਸ ਤਰ੍ਹਾਂ ਦੀ। ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਵਿੱਚੋਂ, ਮੈਂ ਤਾਂ ਕਹਿੰਦਾ ਸੀ ਲਾਈਵ ਕਰ ਦਿਉ, ਉਦੋਂ ਲਾਈਵ ਬਾਰੇ ਕਹਿੰਦੇ ਸੀ ਤੁਸੀਂ, ਮੈਂ ਤਾਂ ਬੇਨਤੀ ਕੀਤੀ ਸੀ, ਕਹਿੰਦੇ ਲਾਈਵ ਨਹੀਂ ਕਰ ਸਕਦੇ ਅਸੀਂ, ਸਿਰਫ ਰਿਕਾਰਡਿੰਗ ਪੰਜ ਸਿੰਘ ਸਾਹਿਬਾਨਾਂ ਵਾਸਤੇ ਰੱਖੀ ਹੈ, ਅਤੇ ਹੁਣ ਉਹ ਰਿਲੀਜ਼ ਵੀ ਕਰਨ ਲੱਗ ਗਏ ਉਹਦੇ ਵਿੱਚੋਂ ਐਡੀਟਡ ਜਿਹੜਾ ਪੋਰਸ਼ਨ ਹੈ। ਅਤੇ ਉਹਦੇ ਵਿੱਚ ਵੀ ਮੈਂ ਇਹੀ ਕਹਿਣਾ ਕਿ ਜਿੱਥੋਂ ਮਰਜ਼ੀ ਜਾਂਚ ਕਰਾ ਲਿਓ ਜੀ, ਇਹ ਵੀਡੀਓ 'ਚ ਮੈਂ ਨਹੀਂ ਹੈਗਾ। ਉਸ ਬੰਦੇ ਦੀ ਜਿਹੜਾ ਵੀਡੀਓ ਦੇ ਵਿੱਚ ਹੈ ਉਹਦੀ ਸਰੀਰਕ ਬਾਡੀ ਦਾ ਸਟਰਕਚਰ ਮੇਰੇ ਬਣਾਇਆ ਉਹਨਾਂ ਨੇ, ਭੁੱਲ ਗਏ ਇੱਕ ਉਹ ਮਾਸਕ ਲਾਇਆ ਹੋਇਆ ਅਤੇ ਮਾਸਕ ਨਜ਼ਰ ਆਉਂਦਾ ਹੈ। ਅਜਿਹਾ ਇਸ ਵੀਡੀਓ 'ਚ ਦੇਖਿਓ
0: ਜੀ ਦੋਸਤੋ, ਮਾਸਕ ਦਿਖਾਇਆ ਗਿਆ ਅਤੇ ਅੱਜ ਵੀਡੀਓ ਦਾ ਕਾਫੀ ਚਰਚਾ ਦੇ ਵਿੱਚ ਰਿਹਾ। ਅਤੇ ਦੂਸਰੇ ਪਾਸੇ ਇੱਕ ਛੋਟਾ ਜਿਹਾ ਕਲਿੱਪ ਹੋਰ ਤੁਹਾਨੂੰ ਸੁਣਾਉਂਦੇ ਹਾਂ, ਆਪਣੇ ਬਿਕਰਮ ਮਜੀਠੀਆ ਸਾਹਿਬ ਕੀ ਕਹਿੰਦੇ ਆ।
2: ਲੇਟ ਦਾ ਕਾਰਨ ਵੀ ਹੈ ਕਿਉਂਕਿ ਅੱਜ ਸਾਡੇ, ਮੈਂ ਸਮਝਦਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਇਹਨਾਂ ਨੂੰ ਵਾਸਤੇ ਵੀ ਕੋਈ ਸਪੈਸ਼ਲ ਅਵਾਰਡ ਰਾਸ਼ਟਰਪਤੀ ਸਾਹਿਬ ਨੂੰ ਕਹਿੰਦੇ ਆ ਤਿਆਰ ਕਰਨ, ਔਰ ਸਾਰੀ ਪਾਰਟੀਆਂ ਨੂੰ ਵੀ ਮੈਂ ਕਹਿੰਦਾ ਕਿ ਕੋਈ ਰੈਕਮੈਂਡ ਕਰੀਏ ਕਿ ਜਿਹੜਾ ਸਭ ਤੋਂ ਝੂਠਾ ਜੇ ਕੋਈ ਮੁੱਖ ਮੰਤਰੀ ਇਸ ਧਰਤੀ ਤੇ ਹੈ ਜਾਂ ਆਪਦੇ ਬਿਆਨ ਰੋਜ਼ ਬਦਲਦਾ ਹੈ ਜਾਂ ਆਈ ਵਾਰੀ ਆਪਦੀ ਗੱਲ ਤੋਂ ਬੋਲ ਕੇ ਫਿਰ ਮੁੱਕਰ ਜਾਂਦਾ ਜਾਂ ਸਮਰਸੌਲਟ ਮਾਰਦਾ, ਉਹ ਇੱਕੋ ਹੀ ਹੈ ਭਗਵੰਤ। ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਭਗਵੰਤ ਦੀ ਹੁਣ ਕਿਹੜੀ ਗੱਲ ਸੱਚੀ ਮੰਨੀਏ। ਜਦੋਂ ਇਹ ਵੀਡੀਓ ਆਈ, ਇਹ ਵੀਡੀਓ ਬਾਰੇ ਇਹਨੇ ਜਾ ਕੇ, ਪਹਿਲੀ ਗੱਲ ਵੀਡੀਓ ਆਈ ਕਿਹਦੇ ਕੋਲੋਂ, ਆਪੋਜੀਸ਼ਨ ਪਾਰਟੀ ਨੇ ਨਹੀਂ ਦਿੱਤੀ ਜੀ ਇਹ ਵੀਡੀਓ, ਪਹਿਲਾਂ ਇਹਦਾ ਗੱਲ ਸਮਝ ਲਓ। ਇਹਦੇ ਜਿਗਰੀ ਯਾਰ, ਇਹਦਾ ਬੈਸਟ ਫਰੈਂਡ ਜਿਹੜਾ ਜਿਹਦੇ ਨਾਲ ਇਹ ਉੱਠਦਾ ਬੈਠਦਾ ਸੀ, ਖਾਂਦਾ ਪੀਂਦਾ ਸੀ, ਸੌਂਦਾ ਸੀ, ਕੈਨੇਡਾ ਅਮੈਰੀਕਾ ਦੇ ਟੂਰ ਕਰਦਾ ਸੀ, ਇਹਦਾ ਕੈਸ਼ੀਅਰ ਸੀ, ਇਹਦਾ ਪੀਏ ਸੀ, ਮਤਲਬ ਆਲ ਇਨ ਵਨ ਸੀ ਜਗਮਨ ਸਮਰਾ, ਉਹ ਬੰਦਾ ਇਹ ਵੀਡੀਓ ਲੈ ਕੇ ਆਇਆ ਅਕਤੂਬਰ, ਮੈਨੂੰ ਲੱਗਦਾ 21 ਜਾਂ 23 ਤਰੀਕ।
0: ਜੀ ਦੋਸਤੋ, ਲੋ ਇਹ ਸਨ ਜੀ ਕੁਝ ਵਿਚਾਰ ਮਜੀਠੀਆ ਸਾਹਿਬ ਦੇ, ਅਤੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਅੱਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ। ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਉਹਨਾਂ ਜੀ ਸਵਾਗਤ ਹੈ ਜੀ।
3: ਪਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਜੀ ਉਹਨਾਂ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ?
3: ਹਾਲ ਚਾਲ ਠੀਕ ਹੈ। ਪਹਿਲਾਂ ਮੈਨੂੰ ਇਹ ਦੱਸੋ ਅੱਜ ਮੇਰੀ ਆਵਾਜ਼ ਠੀਕ ਹੈ ਜੀ?
0: ਆਵਾਜ਼ ਤਾਂ ਗੱਜਦੀ ਹੈ ਪੂਰੀ ਦੀ।
3: ਨੈਟਵਰਕ ਠੀਕ ਹੈ ਜੀ?
0: ਬਹੁਤ ਵਧੀਆ ਜੀ।
3: ਮੈਂ ਕਿਹਾ ਕੱਲ ਵਾਲੇ ਜਿਹੜੇ ਹੈਗੇ ਫਿਰ ਗਨਾਹ ਬਖਸ਼ਾਈਏ ਨਾ ਜੀ।
0: ਕੱਲ ਤਾਂ ਦੇਖੋ ਸਿੱਧੀ ਕਾਲ ਲਾਈ ਤਾਂ ਉਹ ਤਾਂ ਉਹਦੇ ਤੋਂ ਵੀ ਭੈੜੀ ਨਿਕਲੀ ਜੀ।
3: ਪਤਾ ਹੀ ਨਹੀਂ ਸੀ ਜੀ, ਨੈਟਵਰਕ ਹੀ ਹੈਂਡੀ ਸੀਗਾ ਜੀ। ਬਿਲਕੁਲ
0: ਜੀ ਜੀ
3: ਜੀ ਭਾਰੇ ਸਾਹਿਬ, ਭਾਰੇ ਸਾਹਿਬ ਪਹਿਲਾਂ ਤਾਂ ਜਨਾਬ ਨੇ ਜਿਹੜਾ ਹੈਗਾ ਆ ਐਮਰਜੈਂਸੀ ਦੀ ਗੱਲ ਕੀਤੀ, ਵੀ ਐਮਰਜੈਂਸੀ ਅੱਜ ਦੇ ਦਿਨ ਲੱਗੀ ਸੀ ਜੀ।
0: ਜੀ
3: ਸਰ, ਵੈਸੇ ਤਾਂ ਜਿਹੜਾ ਹੈਗਾ ਆ ਐਸਾ ਕੋਈ ਦਿਨ ਨਹੀਂ ਹੁੰਦਾ ਜਿਦਨ ਕੋਈ ਮਹੱਤਵਪੂਰਨ ਘਟਨਾ ਨਾ ਘਟੀ ਹੋਵੇ।
0: ਘਟੀ ਹੋਵੇ ਜੀ, ਬਿਲਕੁਲ।
3: ਕੁਛ ਇੱਕ ਚਲੋ ਸਾਨੂੰ ਨਾ ਪਤਾ ਹੋਊਗੀ ਜੀ, ਵੈਸੇ ਤਾਂ ਜਾਣਕਾਰ ਕਹਿੰਦੇ ਆ ਕਿ ਧਰਤੀ ਦੇ ਉੱਤੇ ਜਿੱਥੇ ਵੀ ਅਸੀਂ ਕਦਮ ਰੱਖਦੇ ਹੈਗੇ ਹਾਂ, ਇੱਕ ਕਦਮ ਰੱਖਦੇ ਹਾਂ ਵੀ ਲਗਭਗ 1300 ਬੰਦੇ ਦੀ ਥੱਲੇ ਕਵਰ ਆ
0: ਜੀ।
3: ਵੀ ਜਦੋਂ ਦੀ ਧਰਤੀ ਬਣੀ ਹੈਗੀ ਹੈ, ਇਸ ਧਰਤੀ ਦੇ ਵਿੱਚ ਪਤਾ ਨੀ ਕਿੰਨਾ ਕੁ ਬੰਦਾ ਸਮਾ ਚੁੱਕਾ ਆ
0: ਜੀ।
3: ਸੋ ਇਸ ਕਰਕੇ ਜਿਹੜਾ ਇਹ ਐਮਰਜੈਂਸੀ ਦਾ ਦੌਰ ਆ। ਪਰ ਸਾਹਿਬ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਊਗਾ, ਮੈਨੂੰ ਥੋੜੀ ਬਚਪਨ ਦੀ ਮਾੜੀ ਮਾੜੀ
0: ਸੋਚਦੀ ਹੈ ਜੀ। ਹਾਂਜੀ ਬਿਲਕੁਲ, ਉਸ ਤੋਂ ਬਾਅਦ ਛੋਟਾ ਸੀ।
3: ਓਕੇ ਓਕੇ, ਹਾਂਜੀ ਹਾਂਜੀ ਹਾਂਜੀ, ਤੇ ਉਹ ਅਸੀਂ ਦੇਖਿਆ ਜੀ ਉਸ ਵੇਲੇ ਜਿਹੜਾ ਹੈਗਾ ਆ। ਪਰ ਸਾਹਿਬ ਅਸੀਂ ਬੱਚੇ ਸੀ ਤੇ ਵੱਲੋਂ ਨਾ ਗੱਲਾਂ ਹੁੰਦੀਆਂ ਸੀ, ਉਹ ਗੱਲਾਂ ਸੁਣਦੇ ਸੀ, ਫਲਾਨੇ ਨੂੰ ਵੀ ਚੱਕ ਕੇ ਲੈ ਗਏ, ਉਹ ਟਿੰਪਰੇ ਨੂੰ ਚੱਕ ਕੇ ਲੈ ਗਏ, ਕੋਈ ਕਿਤੇ ਲੁਕਿਆ ਆ ਸੀ ਜੀ, ਜਿਹੜਾ ਕੋਈ ਇਸ ਤਰੀਕੇ ਨਾਲ ਕੋਈ ਪੋਲੀਟੀਕਲ ਲੀਡਰ ਹੁੰਦੇ ਸੀਗੇ ਉਹ ਏਦਾਂ ਕਰਕੇ
0: ਜੀ।
3: ਤੇ ਬਟ ਇੰਨਾ ਆ ਜੀ ਵੀ ਦੁਕਾਨਦਾਰ ਪੂਰਾ ਤੋਲਣ ਲੱਗ ਪਏ ਸੀ ਜੇ ਬੱਚਾ ਚੀਜ਼ ਲੈਣ ਜਾਵੇ ਤੇ ਬੱਚੇ ਨੂੰ ਚੀਜ਼ ਪੂਰੀ ਮਿਲੂਗੀ, ਜੇ ਬਜ਼ੁਰਗ ਜਾਵੇ ਤੇ ਮਤਲਬ ਕਈ ਬੰਦੇ ਐਪਰੀਸ਼ੀਏਟ ਕਰਦੇ ਸੀ, ਪਤਾ ਨਾ ਐਮਰਜੈਂਸੀ ਲੱਗੀ ਹੈਗੀ, ਕਰ ਸਕਦਾ ਕੋਈ ਤੋਲ ਦੇ ਵਿੱਚ ਹੇਰਾ ਫੇਰੀ,
0: ਬਿਲਕੁਲ।
3: ਤੇ ਇਸ ਕਰਕੇ ਮੈਂ ਉਸ ਚੀਜ਼ ਨੂੰ ਦੇਖਦਾ ਹੈਗਾ ਆ। ਬਾਕੀ ਜਿਹੜਾ ਹੈਗਾ ਆ, ਚਲੋ ਕੰਸਟੀਟਿਊਸ਼ਨਲ ਰਾਈਟਸ ਜਿਹੜੇ ਹੈਗੇ ਆ ਸਸਪੈਂਡ ਹੋਣੇ ਜਾਂ ਕਰਟੇਲ ਹੋਣੇ, ਉਹ ਤਾਂ ਮਾੜੇ ਆ
0: ਜੀ। ਉਹ ਇੰਦਰਾ ਗਾਂਧੀ ਦੀ ਚੀਜ਼ਾਂ ਨੂੰ ਚੰਗਾ ਕਹਿ ਵੀ ਨਹੀਂ ਸਕਦੇ, ਮਾੜਾ ਵੀ ਨਹੀਂ ਕਹਿ ਸਕਦੇ ਜੀ। ਸਮੇਂ ਦੇ ਨਾਲ ਜੋ ਜੋ ਹਾਲਾਤ ਬਣੇ ਉਸ ਤਰ੍ਹਾਂ ਦਾ ਵਾਪਰਿਆ, ਪਰ ਹੈਰਾਨਗੀ ਇਹ ਹੁੰਦੀ ਹੈ ਕਿ ਇੱਕ ਆਪਣਾ ਸਿਆਸੀ ਫਾਇਦਾ ਲੈਣ ਦੇ ਲਈ ਬੱਚਿਆਂ ਨੂੰ ਜਿਹੜਾ ਉਹ ਪੋਲੀਟਿਕਸ, ਗੰਦੀ ਪੋਲੀਟਿਕਸ ਦੇ ਵਿੱਚ ਘੜੀਸਣਾ ਜਾਂ ਚੈਪਟਰ ਲਾਉਣੇ ਇਹਨਾਂ ਚੀਜ਼ਾਂ ਦੇ, ਉਹ ਚੈਪਟਰ ਲਾਉਣਾ ਤਾਂ ਤੁਸੀਂ ਲਾਓ ਭਾਈ 1947 ਦੀ ਵੰਡ ਦਾ ਲਾਓ।
3: ਪਰ ਸਭ ਇੱਕ ਵਾਰੀ ਨਾ ਕਿਸੇ ਮੀਟਿੰਗ 'ਚ ਬੈਠੇ
0: ਜੀ,
3: ਬਹੁਤ ਵੱਡਾ ਨੇਤਾ ਸੀਗਾ ਜੀ ਅੱਜ ਦੀ ਰੂਲਿੰਗ ਪਾਰਟੀ ਦਾ, ਬੀਜੇਪੀ ਦਾ ਜੀ
0: ਜੀ
3: ਹਾਂਜੀ। ਮੈਂ ਮਤਲਬ ਉਹਦੀ ਵਰਡਿੰਗ ਦੀ ਮਤਲਬ ਬੋਲੂੰਗਾ, ਮੈਂ ਮਤਲਬ ਉਹ ਚੀਜ਼ ਨਾਲ ਸਹਿਮਤ ਹੋਵਾਂ ਜਾਂ ਨਾ ਸਹਿਮਤ ਹੋਵਾਂ
0: ਜੀ,
3: ਉਹਨਾਂ ਜੀ ਕੋਈ ਮਤਲਬ ਜਿਹੜਾ ਹੈਗਾ ਆ, ਉਹਨੇ ਉਹ ਅਪਲੇ ਕੀਤੀ ਵੀ ਆਈ ਡਿਕਲੇਅਰ ਐਮਰਜੈਂਸੀ ਜਿਹੜੀ ਹੈਗੀ ਨਾ ਜੀ
0: ਜੀ
3: ਹਾਂਜੀ, ਉਹ ਉਹ ਵਰਡਿੰਗ ਜਿਹੜੀ ਹੈਗੀ ਆ ਉਹ ਰਿਕਾਰਡਡ ਵਰਡਿੰਗ ਸੀ, ਉਹ ਮਤਲਬ ਏਦਾਂ ਕਰਕੇ
0: ਜੀ
3: ਇਹਦਾ ਵਾਟ ਇਨ ਨੋਨ ਵਾਟ ਇਨ ਨੌਨਸੈਂਸ ਲੇਡੀ ਜਨਰਲ, ਇਜ਼ ਇਟ ਟੂ ਬੀ ਡਿਕਲੇਅਰਡ ਹਾਂਜੀ, ਪਰ ਕੋਈ ਗਲਤ ਕੰਮ ਕਰਨਾ ਆ ਉਹਨੂੰ ਕਿਤੇ ਡਿਕਲੇਅਰ ਕਰਨ ਦੀ ਲੋੜ ਹੁੰਦੀ ਆ। ਮੈਂ ਸਟਨ ਰਹਿ ਗਿਆ
0: ਜੀ,
3: ਅੱਜ ਰਿਜ਼ਲਟ ਪਤਾ ਲੱਗਦਾ ਆ ਵੀ ਇਹਨਾਂ ਦੀ ਮਾਨਸਿਕਤਾ ਕੀ ਸੀ,
0: ਕਿੱਥੇ ਖੜੀ ਆ।
3: ਬਿਲਕੁਲ ਨਾ ਜੀ, ਅੱਜ ਜਿਹੜਾ ਹੈਗਾ ਆ ਉਸ ਹਾਲਾਤ ਨਾਲੋਂ ਵੀ ਜ਼ਿਆਦਾ, ਅੱਜ ਪੰਜਾਬ 'ਚ ਵੀ ਸਾਡੇ ਹੈਗਾ, ਤੁਸੀਂ ਬੋਲ ਨਹੀਂ ਸਕਦੇ ਫਰੀਲੀ
0: ਜੀ,
3: ਤੁਹਾਨੂੰ ਜਿਹੜੇ ਉਹਦੇ ਕੰਸੀਕੁਐਂਸਿਸ ਭੁਗਤਣੇ ਪੈ ਜਾਣਗੇ
0: ਜੀ,
3: ਪਰ ਤੁਸੀਂ ਲੋਕਤੰਤਰ ਇੰਜੋਏ ਕਰ ਰਹੇ ਹੋ,
0: ਕਰ ਰਹੇ ਹੋ। ਬਿਲਕੁਲ ਹੈ ਜੀ,
3: ਠੀਕ ਹੈ ਜੀ। ਉਹ ਮਤਲਬ ਜਿਹੜਾ ਹੈਗਾ ਤੁਸੀਂ ਦੇਖੋ ਨਾ ਵੀ ਉਹ ਉਹਦੇ ਤਾਂ ਡਿਕਲੇਅਰ ਕਰਕੇ ਤੁਹਾਡੇ ਰਾਈਟਸ ਸਸਪੈਂਡ ਕੀਤੇ, ਇਹਨਾਂ ਨੇ ਤੁਹਾਡੇ ਰਾਈਟਸ ਵੈਸੇ ਹੀ ਜਿਹੜੇ ਹੈਗੇ ਖਤਮ ਕਰ ਦਿੱਤੇ ਹੈਗੇ, ਤੇ ਤੁਹਾਨੂੰ ਬਿਨਾਂ ਦੱਸੇ ਬਿਨਾਂ ਪੁੱਛੇ।
0: ਅੱਜ ਦੇਖੋ ਜੋ ਹਾਲਾਤ ਨੇ ਉਹ ਕੀ ਹੋ ਰਿਹਾ, ਬਾਹਰਲੇ ਮੁਲਕ ਵੀ ਰੌਲਾ ਪਾ ਰਹੇ ਨੇ, ਰੈੱਡ ਲਾਈਨ ਦੇ ਵਿੱਚ ਇੰਡੀਆ ਦੀ ਗੱਲ ਆਉਂਦੀ ਹੈ, ਘੱਟ ਕਮਿਊਨਿਟੀਆਂ ਦੇ ਨਾਲ ਜੋ ਵਿਹਾਰ ਹੋ ਰਿਹਾ, ਤਾਂ ਫਿਰ ਕੱਲ੍ਹ ਨੂੰ ਤਾਂ ਜਦੋਂ ਹੋਰ ਪਾਰਟੀਆਂ ਆਉਣਗੀਆਂ, ਜਦੋਂ ਇਹ ਚੀਜ਼ ਬੀਜੇਪੀ ਦਾ ਸ਼ਾਸਨ ਜਾਂ ਰਾਜ ਕਰਨ ਦੀ ਨੀਤੀ ਅਗਲੇ ਪੰਨੇ ਦਰਜ ਕਰਵਾਉਣਗੇ, ਫਿਰ ਇਹਨਾਂ ਨੂੰ ਵੀ ਤਾਂ ਹੋਏਗਾ ਹੀ ਕਿ ਭਾਈ ਇਹ ਕਾਹਤੋਂ ਕਰਨ ਲੱਗੇ ਹੋ।
3: ਭਾਰੇ ਸਾਹਿਬ, ਮਜੋਰਟੀ ਕਲਾਸ ਦਾ ਇਸ ਤਰੀਕੇ ਨਾਲ ਹੁੰਦਾ
0: ਜੀ,
3: ਮੈਂ ਕਹਿੰਦਾ ਹੈਗਾ ਆ ਵੀ ਇੱਕ ਹਸਬੰਡ ਵਾਈਫ ਵਾਲਾ ਜਿਹੜਾ ਹੈਗਾ ਆ ਵੀ ਮੰਨ ਲਓ ਰਿਸ਼ਤਾ ਹੋਏਗਾ
0: ਜੀ,
3: ਹਾਂਜੀ ਮਜੋਰਟੀ ਕਲਾਸ ਦਾ ਤੇ ਮਨੋਰਟੀ ਕਲਾਸ ਦਾ
0: ਜੀ,
3: ਹੁਣ ਉਹ ਹਸਬੰਡ ਦਾ ਆਪਣੀ ਵਾਈਫ ਨਾਲ ਜਿੰਨਾ ਮਰਜ਼ੀ ਪਿਆਰ ਹੋਵੇ, ਜੋ ਮਰਜ਼ੀ ਹੋਵੇ
0: ਜੀ,
3: ਪਰ ਜੇ ਵਾਈਫ ਨੂੰ ਮਹਿਸੂਸ ਹੁੰਦਾ ਹੈਗਾ ਆ ਕਿ ਆਈ ਐਮ ਨੋਟ ਇਨ ਸੇਫ ਇਨ ਹਿਜ ਹੈਂਡਸ
0: ਜੀ,
3: ਇਹ ਮੇਰੀ ਪ੍ਰੋਟੈਕਸ਼ਨ ਨਹੀਂ ਕਰ ਰਿਹਾ, ਮੈਨੂੰ ਐਕਸਪਲੋਇਟ ਕਰ ਰਿਹਾ ਆ
0: ਜੀ,
3: ਹੁਣ ਗੱਲ ਇਹ ਹੈਗੀ ਆ ਵੀ ਜੇ ਤਾਂ ਉਹ ਬੰਦਾ ਜਿਹੜਾ ਹੈਗਾ ਆ ਵੀ ਵਾਕਈ ਪ੍ਰੋਟੈਕਟ ਕਰਦਾ ਹੋਵੇ
0: ਜੀ,
3: ਫੇਰ ਜਿਹੜਾ ਹੈਗਾ ਆ ਇਹ ਵਿਚਾਰ ਉਹਦੇ ਮਨ ਚ ਕਿਉਂ ਆਇਆ ਜੀ, ਫੇਰ ਤਾਂ ਕਹਿ ਸਕਦੇ ਹਾਂ ਜੀ ਭਰਮ ਆ ਜੀ, ਐਵੇਂ ਇਨਸਿਕਿਉਰਿਟੀ ਫੀਲ ਕਰਦੀ ਹੈ ਜੀ
0: ਜੀ,
3: ਬਟ ਜੇ ਉਹਦੇ ਬੰਦੇ ਦੇ ਆਪਣੇ ਐਕਟ ਐਂਡ ਐਕਸ਼ਨਸ ਇਸ ਤਰੀਕੇ ਦੇ ਹੋਣ ਤੇ ਫੇਰ ਜਿਹੜੀ ਮਨੋਰਟੀ ਕਲਾਸ ਇਨਸਿਕਿਉਰ ਫੀਲ ਕਰੂਗੀ
0: ਜੀ,
3: ਤੇ ਵਿਦੇਸ਼ਾਂ ਵਿੱਚ ਤਾਂ ਗੱਲਾਂ ਹੋਣਗੀਆਂ, ਫਿਰ ਅਮਰੀਕੇ ਦੇ ਵਿੱਚ ਤਾਂ ਗੱਲਾਂ ਹੋਣਗੀਆਂ ਹੀ ਹੁੰਦੀਆਂ।
0: ਬਿਲਕੁਲ ਹੈ ਜੀ,
3: ਹੁਣ ਉਹ ਬਾਹਰਲੇ ਮੁਲਕਾਂ ਦੇ ਵਿੱਚ ਗੱਲਾਂ ਤਾਂ ਹੁੰਦੀਆਂ ਜੀ, ਮੈਂ ਕਹਿੰਦਾ ਹੈਗਾ ਜੇ ਤੁਸੀਂ ਬਿਲਕੁਲ ਜੀ ਤੁਹਾਡੇ ਮਨ ਚ ਕੁਛ ਨੀ ਹੈਗਾ ਜੀ, ਮਜੋਰਟੀ ਕਲਾਸ ਦੇ ਮਨ ਚ ਕੁਛ ਨੀ ਹੈ ਜੀ, ਇੱਥੇ ਮੁਸਲਮਾਨ ਵੀ ਸੁਰੱਖਿਅਤ ਆ, ਇੱਥੇ ਸਿੱਖ ਵੀ ਸੁਰੱਖਿਅਤ ਆ, ਇੱਥੇ ਜਿਹੜੇ ਹੈਗੇ ਆ ਉਹ ਨਿਊਜ਼ੀਲੈਂਡ ਵਾਲੇ ਬੈਠੇ ਹਰਨੇਕ ਸਿੰਘ ਹੁਣੀ ਕਹਿੰਦੇ ਹੈਗੇ ਆ ਵੀ ਜੀ ਤੁਹਾ ਹੋਰ ਕੁਛ ਨੀ, ਇਹ ਲਾਡ ਨਹੀਂ ਰੱਖੀ ਹੈ, ਇਹਨਾਂ ਦੇ ਅਖੇ ਡੰਡਾ ਫਿਰਨਾ ਚਾਹੀਦਾ ਤਾਂ ਕਰਕੇ, ਬਟ ਸਹੀ ਨਹੀਂ ਸਹੀ ਉਹਨਾਂ ਦੀ ਵਰਡਿੰਗ ਹੀ ਬੋਲ ਰਿਹਾ ਮੈਂ ਆਪਣੇ ਕੋਲੋਂ ਕੁਛ ਨੀ ਬੋਲ ਰਿਹਾ
0: ਜੀ,
3: ਹਾਂਜੀ ਉਹ, ਬਟ ਇਹ ਆ ਕਿ ਜੇ ਇੱਥੇ ਰਹਿੰਦੀ ਮਨੋਰਟੀ ਜਿਹੜੀ ਹੈਗੀ ਆ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰੇ ਔਰ ਕਿਤੇ ਆ ਕੇ ਜਿਹੜਾ ਹੈਗਾ ਆ ਵੀ ਉਹ ਰਿਫਲੈਕਟ ਵੀ ਹੁੰਦੀ ਹੋਵੇ
0: ਜੀ,
3: ਫਿਰ ਉਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਾਂਜੀ ਵੀ ਕੁਛ ਨਾ ਕੁਛ ਤਾਂ ਭਾਈ ਗਲਤ ਹੋ ਹੀ ਰਿਹਾ ਹੈਗਾ, ਤੁਸੀਂ ਉਹਦੇ ਵੱਲ ਧਿਆਨ ਦੇ ਲਓ,
0: ਕਿਉਂਕਿ ਉਹ ਇਹਦੇ ਵਿੱਚ ਇਹ ਆ ਨਾ ਕਿ ਉਹ ਸਟੇਟ ਦੀ ਫਿਰ ਗੱਲ, ਜਿੱਦਾਂ ਕਲੋਨੀਆਂ ਸੀਗੀਆਂ ਪਹਿਲਾਂ ਸਟੇਟ ਦੀ ਗੱਲ ਆ ਗਈ, ਸਟੇਟ ਫਿਰ ਕਿਤੇ ਨਾ ਕਿਤੇ ਜੋ ਇੰਡੀਆ ਦੀ ਕਹਿ ਲਓ ਅਜੇ ਵੀ ਉਹ ਸੋਚ ਆ ਜਾਂ ਇੱਕ ਜਿਹੜੀ ਤੜ ਆ ਕਹਿ ਲਓ ਉਹ ਦਿਖਾਉਂਦੇ ਰਹਿੰਦੇ ਆ ਕਿ ਇੱਕ ਸਟੇਟ ਵੀ ਇੱਕ ਮਤਲਬ ਕਿ ਅਸੀਂ ਵੀ ਕੁਝ ਹੈਗੇ ਆ ਨਾ, ਉਹ ਸਟੇਟ ਸ਼ੋਅ ਕਰਦੇ ਆ।
3: ਭਾਰੇ ਸਾਹਿਬ ਉਹ ਗੱਲ ਤੁਹਾਡੀ ਠੀਕ ਹੈਗੀ ਆ ਜੀ, ਗੱਲ ਇਹ ਹੈਗੀ ਆ ਕਿ ਤੁਸੀਂ ਦੇਖੋ ਨਾ ਜਦੋਂ ਨਾ ਇਹ ਬੀਜੇਪੀ ਸਰਕਾਰ ਆਈ ਹੈਗੀ ਜੀ, ਕਾਂਗਰਸ ਰਾਜ ਕਰਦੀ ਸੀ, ਬਿਲਕੁਲ ਠੀਕ ਗੱਲ ਹੈਗੀ ਹੈ ਜੀ, ਉਹਨਾਂ ਨੇ ਜਿਸ ਟਾਈਮ ਤੇ ਜਿਹੜੀਆਂ ਗਲਤੀਆਂ ਕੀਤੀਆਂ ਉਹਦੇ ਕੰਸੀਕੁਐਂਸਿਸ ਭੁਗਤੇ ਹੋਣਗੇ ਜੀ। ਬਟ ਓਵਰਆਲ ਜਿਹੜਾ ਹੈਗਾ ਜੀ ਤੇ ਉਹਨਾਂ ਦਾ ਨਾ ਸੈਕੂਲਰ ਰਾਜ ਰਿਹਾ ਹੈਗਾ ਆ, ਇੱਦਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ, ਨਾ ਓਦਾਂ ਨੇਸ਼ਨ ਦਾ ਕਰੈਕਟਰ ਵੀ ਸੈਕੂਲਰ ਰਿਹਾ ਹੈਗਾ
0: ਜੀ।
3: ਜਿੱਦਾਂ ਹੀ ਇਹ ਆਏ ਹੈਗੇ ਜੀ, ਤੁਹਾਡੇ ਅਵਾਰਾ ਡੰਗਰਾਂ ਦੀਆਂ ਸਮੱਸਿਆਵਾਂ ਵਧੀਆ ਕਿ ਨਹੀਂ ਵਧੀਆ ਜੀ?
0: ਵਧੀਆ। ਨਾਲੇ ਦੇਖੋ ਇੱਕ ਗੱਲ ਹੋਰ ਨਾਲ ਜੋੜਦਾ ਸੈਣੀ ਸਾਹਿਬ, ਮਤਲਬ ਕਿ ਜੇ ਐਮਰਜੈਂਸੀ ਨਾ ਲਾਉਂਦੇ ਤਾਂ ਫਿਰ ਸਿਵਲ ਵਾਰ ਤਾਂ ਹੋਣੀ ਸੀ, ਉਹਨੂੰ ਥੋੜੀ ਰੋਕ ਕੰਟਰੋਲ ਕਰ ਸਕਦੇ ਸੀ ਫਿਰ ਜੀ, ਉਹ ਤਾਂ ਪੂਰਾ ਦੇਸ਼ ਹੀ ਫਿਰ ਅੱਗ ਦੇ ਵਿੱਚ ਜਾਣਾ ਸੀ।
3: ਭਾਰੇ ਸਾਹਿਬ ਇਹ ਤਾਂ ਉਸ ਟਾਈਮ ਦਾ ਜਿਹੜੇ ਬੰਦੇ ਹੈਗੇ ਆ ਨਾ, ਵੀ ਉੱਥੇ ਉਸ ਵੇਲੇ ਕੀ ਹਾਲਾਤ ਸੀ, ਕੀ ਕਿਸ ਤਰੀਕੇ ਦੇ ਸੀ, ਕਿਉਂਕਿ ਕੁਛ ਇੱਕ ਚੀਜ਼ਾਂ ਹੁੰਦੀਆਂ ਇਮੈਜੀਨੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਆ, ਪਰ ਐਕਚੁਅਲੀ ਹੋ ਸਕਦਾ ਕੁਛ ਵੀ ਨਾ ਹੁੰਦਾ ਹੋਵੇ, ਹੋ ਸਕਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੋਵੇ
0: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਚੀਜ਼ਾਂ ਤੁਸੀਂ ਬਿਲਕੁਲ ਅਲੱਗ ਰੱਖ ਲਓ ਜੀ। ਸਵਾਲ ਤਾਂ ਇਹ ਹੈਗਾ ਇੱਥੇ ਜਿੱਦਾਂ ਹੀ ਬੀਜੇਪੀ ਸਰਕਾਰ ਆਈ, ਇੱਥੇ ਗਊ ਰਕਸ਼ਕ ਦਲ, ਉਹ ਪਤਾ ਹੀ ਨੀ ਕਿਥੋਂ
0: ਆ ਗਿਆ
3: ਹੈ ਜੀ,
0: ਉਹ
3: ਜਿਹੜਾ ਹੈਗਾ ਉਹ ਗੱਡੀਆਂ ਦੇ ਵਿੱਚ ਜਿਹੜੀ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੱਡੇ ਵੱਡੇ ਦਾਤਰ ਹੈ ਜੀ। ਫਿਰ ਜਿਹੜਾ ਹੈਗਾ ਉਹ ਦਾਤਰ ਤਾਂ ਜਿਹੜੇ ਹੋਣੇ ਉਹ ਪੰਜ ਸੱਤ ਮਸਲਮੈਨ ਜਿਹੜੇ ਹੁੰਦੇ ਉਹਨਾਂ ਕੋਲ ਹੁੰਦੇ ਸੀ, ਇੱਕ ਉਹਨਾਂ ਦਾ ਭਾਜੀ ਹੁੰਦਾ ਸੀਗਾ ਉਹਦੇ ਕੋਲੋਂ ਵੀ ਜਿਹੜਾ ਹੈਗਾ ਪਿਸਟਲ ਹੁੰਦਾ
0: ਜੀ,
3: ਉਹ ਟਰੱਕ ਘੇਰ ਲਏ ਆ ਜੀ। ਮਤਲਬ ਇਹ ਹੈਗਾ ਕਿ ਲਾ ਐਂਡ ਆਰਡਰ ਦੀ ਕੋਈ ਨਾਂ ਦੀ ਚੀਜ਼ ਹੈ ਸਹੀ
0: ਜੀ,
3: ਵੀ ਤੂੰ ਸਾਨੂੰ ਹੂ ਆਥੋਰਾਈਜ਼ਡ ਯੂ, ਤੁਹਾਨੂੰ ਕਿੰਨੇ ਆਥੋਰਾਈਜ਼ ਕੀਤਾ, ਉਹ ਇੱਕ ਚੀਜ਼ ਹੁੰਦੀ ਆ ਵੀ ਅੰਡਰ ਦਾ ਕਰਟਨ ਜਿਹੜਾ ਆ ਨਾ ਜੀ, ਵੀ ਜਦੋਂ ਰਾਜਸੀ ਸ਼ਕਤੀ ਜਿਹੜੀ ਉੱਭਰਦੀ ਆ ਉਹ ਕੱਲਾ ਜਿਹੜਾ ਹੈਗਾ ਸਿਸਟਮ ਨਾਲ ਨਹੀਂ ਚੱਲਦੀ, ਉਹਦੇ ਥੱਲੇ ਗੁੰਡੇ ਵੀ ਹੁੰਦੇ ਆ ਜੀ।
0: ਬਿਲਕੁਲ ਬਿਲਕੁਲ। ਜਿਵੇਂ ਦੇਖੋ ਜ਼ਿਕਰ ਕਰਕੇ ਹਟਿਆ ਸ਼ੁਰੂ ਦੇ ਵਿੱਚ ਸੈਣੀ ਸਾਹਿਬ ਕਿ ਕਹਿੰਦੇ ਆ ਨਸ਼ਾ ਖਤਮ ਕਰ ਦਿਓ, ਹਰ ਮੁਲਕ ਕਹਿੰਦਾ ਵੀ ਨਸ਼ਾ ਖਤਮ ਕਰੀਏ ਕੰਟਰੋਲ ਕਰੀਏ, ਤਾਂ ਕਿ ਟਰੰਪ ਵੀ ਜਾਂ ਜੋ ਹਾਲਾਤ ਬਣਾਏ ਉਹਨੇ ਵੀ ਸਾਰਾ ਕੁਝ ਕੀਤਾ ਨਸ਼ਾ ਖਤਮ ਕਰਨ ਦੇ ਲਈ, ਵੀ ਤੁਸੀਂ ਆਪਣਾ ਇੱਧਰੋਂ ਕਨੇਡਾ ਤੋਂ ਜਾਂ ਮੈਕਸੀਕੋ ਤੋਂ ਨਸ਼ਾ ਆ ਰਿਹਾ, ਹੁਣ ਦੇਖੋ ਦੁਨੀਆਂ ਦਾ ਸਭ ਤੋਂ ਚੌਥੇ ਨੰਬਰ ਦਾ ਵੱਡਾ ਵਪਾਰ ਹੈ ਜੀ, ਅਤੇ ਉਹਨੂੰ ਕਿੱਦਾਂ ਬੰਦ ਕਰ ਦੇਣਗੇ ਜੀ?
3: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਜੀ, ਉਹ ਤਾਂ ਚਲੋ ਲੀਗਲ ਜਿਹੜਾ ਹੈਗੀਆਂ ਚੀਜ਼ਾਂ ਲੀਗਲ ਤੇ ਇਲੀਗਲ ਦੇ ਸਪੈਨ ਚ ਆ ਜਾਂਦੀਆਂ ਨਾ ਜੀ
0: ਜੀ।
3: ਮੈਨੂੰ ਤਾਂ ਇਹ ਆ ਰਿਹਾ ਸੀ ਜੀ, ਜਨਾਬੀ ਰਿਪੋਰਟ ਕਰ ਰਹੇ ਸੀ ਸ਼ਰਾਬ ਦੇ ਉੱਤੇ ਪਹਿਲਾਂ ਆਉਂਦਿਆਂ ਨਾਲ ਹੀ
0: ਜੀ,
3: ਹਾਂਜੀ, ਤੇ ਜਦੋਂ ਤੁਸੀਂ ਕਰ ਰਹੇ ਸੀ ਤੇ ਮੈਂ ਕਿਹਾ ਹੁਣ ਜਦੋਂ ਭਾਰਤ ਸਾਹਿਬ ਨੇ ਸਪੋਂਸਰਡ ਕਹਿਣਾ ਨਾ ਸਿਕੰਦਰ ਸਿੰਘ ਔਜਲਾ, ਹਾਂਜੀ ਏਦਾਂ ਕਰਕੇ
0: ਤੁਸੀਂ
3: ਆ ਜਿਹੜੀ ਗੱਲ ਕਰਦੇ ਹੈਗੇ ਨਾ, ਇਹ ਸੰਸਾਰ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨਾਲ ਹੀ ਚੱਲਦਾ
0: ਜੀ, ਬਿਲਕੁਲ
3: ਇਕੋਨਮੀ ਇਹਨਾਂ ਚੀਜ਼ਾਂ ਨਾਲ ਹੀ ਚੱਲਦੀ ਹੈ, ਖਾਣ ਪੀਣ ਵਾਲਾ ਖਾਣ ਪੀਣ ਵਾਲਾ ਬੰਦਾ ਜਿਹੜਾ ਹੈਗਾ ਆ ਜੀ ਉਹ ਸੂਮ ਨਹੀਂ ਹੁੰਦਾ, ਪਰਿਵਾਰ ਚ ਵੀ ਚੰਗਾ ਹੁੰਦਾ, ਉਹ ਦੋ ਪੈਸੇ ਪਰਿਵਾਰ ਤੇ ਖਰਚਣ ਲੱਗਿਆ ਚੀਕਾਂ ਨਹੀਂ ਮਾਰਦਾ ਜੀ।
0: ਬਿਲਕੁਲ ਹੈ ਜੀ,
3: ਤੁਸੀਂ ਮੇਰੀ ਗੱਲ ਨੋਟ ਕਰ ਲਓ, ਪਰਖ ਕਰ ਲਿਓ ਕਿਤੇ ਕਿ ਜਿਹੜਾ ਬੰਦਾ ਖਾਂਦਾ ਪੀਂਦਾ ਨਹੀਂ ਹੋਊਗਾ, ਜੇ ਉਹਦੇ ਪਰਿਵਾਰ ਦਾ ਬੱਚਾ ਜਿਹੜਾ ਹੈਗਾ ਨਾ ਕੋਈ ਕੱਪ ਮਤਲਬ ਆਪਣਾ ਕੋਈ ਕੱਪ ਵੀ ਜਿਹੜਾ ਹੈਗਾ ਆ ਉਹ ਟੁੱਟ ਜਾਊਗਾ, ਉਹ ਘਰ ਦੇ ਵਿੱਚ ਹੰਗਾਮਾ ਖੜਾ ਕਰ ਦੂ ਜੀ। ਜਨਾਨੀ ਕੋਲ ਕੋਈ ਨੁਕਸਾਨ ਹੋ ਜਾਏ ਤੇ ਉਹਦੇ ਤੇ ਹੰਗਾਮਾ ਖੜਾ ਕਰ।
0: ਬਿਲਕੁਲ ਹੈ ਜੀ।
3: ਸੋ ਇਸ ਕਰਕੇ ਮੈਂ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰਦਾ ਆ ਵੀ ਇਹ ਜਿਹੜੇ ਬੰਦੇ ਹੁੰਦੇ ਆ ਇਹ ਮਤਲਬ ਥੋੜੇ ਜੇ ਸੋਫਟ ਹਾਰਟਡ ਹੁੰਦੇ ਹੈਗੇ ਆ, ਦੂਜੇ ਦੀਆਂ ਫੀਲਿੰਗ ਵੀ ਸਮਝਦੇ ਆ, ਨਾਲੇ ਵੀ ਸੋਚ ਲੈਂਦੇ ਯਾਰ ਜੇ ਆਪਾਂ ਸ਼ਾਮ ਨੂੰ ਬਹਿ ਜਾਂਦੇ ਤੇ ਇੰਨਾ ਨੁਕਸਾਨ ਤਾਂ ਵੈਸੇ ਕਰ ਜਾਣਾ ਸੀ, ਜੇ ਆਪਣੇ ਬੱਚੇ ਨੇ ਕਰਤਾ ਜਾਂ ਵਾਈਫ ਨੇ ਕਰ ਦਿੱਤਾ ਤੇ ਤਾਂ ਕਿਹੜੀ ਗੱਲ ਹੋ ਗਈ, ਫੇਰ ਕੀ ਹੋ ਗਿਆ, ਸਗੋਂ ਉਲਟਾ ਚਲਾਉਂਦੇ ਫੇਰ ਕੀ ਹੋ ਗਿਆ, ਹੋਰ ਲੈ ਹੋਣਗੇ ਇੰਨੀ ਗੱਲ ਕਹਿੰਦੇ ਇਹ ਜੀ ਹੋ।
0: ਬਿਲਕੁਲ।
3: ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਵੇਸ਼ਾ ਕੰਡੈਮ ਨਾ ਕਰਿਆ ਕਰੋ, ਇਹਦੇ ਗੁਣ ਵੀ ਦੇਖੋ।
0: ਨਹੀਂ ਨਹੀਂ ਕੰਡੈਮ ਨਹੀਂ ਕਰਦੇ, ਚਲੋ ਇਦਾਂ ਦੀ ਗੱਲ ਨਹੀਂ, ਮੈਂ ਤਾਂ ਓਨ ਏਅਰ ਵੀ ਕਹਿੰਦਾ, ਮੈਂ ਵੀ ਕਿਤੇ ਕਿਤੇ ਲਾ ਲਈਦੀ ਆ ਕਰ ਲਈਦਾ, ਇਦਾਂ ਦੀ ਗੱਲ ਨਹੀਂ ਗੀ। ਕੋਈ ਦਿਨ ਹੋ ਗਿਆ, ਤਿਉਹਾਰ ਹੋ ਗਿਆ, ਜਾਂ ਜਿੱਦਣ ਮਨ
3: ਹੋਇਆ ਪੰਜੀ ਸੱਤੀ ਸਾਲ
0: ਕਹਾਣੀ ਪਈ ਆ, ਹਾਂ ਭਾਈ ਪੀਣੀ ਪੀਣੀ ਆ, ਰੋਜ਼ ਹੀ ਪੀਣੀ, ਉਹ ਕੰਮ ਨੀ ਗਾ ਜੀ।
3: ਠੀਕ ਹੈ ਜੀ, ਠੀਕ ਹੈ, ਠੀਕ ਹੈ, ਚਲੋ ਬਹੁਤ ਚੰਗੀ ਗੱਲ ਹੈ ਜੀ, ਚੰਗੀ ਚੀਜ਼ ਹੁੰਦੀ ਹੈ ਜੀ, ਕਿਤੇ ਨਾ ਕਿਤੇ ਬੰਦੇ ਨੂੰ ਇੰਜੋਏ ਕਰਨਾ ਚਾਹੀਦਾ। ਐਨੀਵੇ ਹੁਣ ਆ ਜੀ ਹੈ ਜੀ ਮਾਨ ਸਾਹਿਬ ਦੀ
0: ਜੀ,
3: ਪਰ ਇਹ ਸਭ ਬੜਾ ਦਿਲ ਕਰਦਾ ਮਾਨ ਸਾਹਿਬ ਤੇ ਯਕੀਨ ਕਰ ਲਈਏ
0: ਜੀ, पर दो दो चेहरे हर बंदे दे आम हो
3: पर
0: गए।
3: सवाल यह हैगा यार कि जो डिफेंस तुसी आज दिने हैगी हैं वो कल क्यों नहीं दिता,
0: जदों सामने बैठे ही
3: ते जो
0: जथेदार साहब
3: तुसी
0: दे
3: कल
0: उदों क्यों नहीं दिता जी?
3: उदों क्यों नहीं दिता जी?
0: जी
3: जो कल दे रहे सी वो पहला क्यों नहीं दिता जी?
0: जी
3: और जे ये डिफेंस तुहाडे को मौजूद हैगा सी ते फिर जिहड़ा हैगा इस वीडियो दी टेस्टिंग क्यों कराउण चल गए सी जे मैं है नहीं बैठा
0: जी?
3: तुहानूं तां पता ही होगा ना, तुसी तां कॉन्फिडेंट सी ना भी मैं तां है नहीं गा
0: जी।
3: ठीक है जी, ਇਹਦਾ ਮਤਲਬ ਮੇਰੀ ਬਾਡੀ ਦਾ ਮਾਸਕ ਲਾਇਆ ਹੋਊਗਾ ਜਾਂ ਬਟ ਨੈਚੁਰਲ ਲਿਆ ਤੇ ਮੇਰਾ ਜਿਹੜਾ ਹੈਗਾ। ਠੀਕ ਹੈ ਜੀ
0: ਜੀ,
3: ਇੱਕ ਪਾਸੇ ਤੁਸੀਂ ਨਾਲ ਲਓ ਜੇ ਕਿੰਨਾ ਕਹਿੰਦੇ ਅੱਖਾਂ ਨਹੀਂ ਬਣਦੀਆਂ ਤਾਂ ਕਰਕੇ ਜਿਹੜਾ ਹੈਗਾ ਆ ਤੇ ਉਹਨੇ ਬੰਦੇ ਨੇ ਚਸ਼ਮਾ ਲਾ ਲਿਆ ਤੇ ਇਹ ਦੇਖ ਨਹੀਂ ਰਹੇ ਹੈਗੇ ਆ ਕਿ ਜਿਹੜਾ ਮਾਸਕ ਜਗਮਨ ਸ਼ਾਹਿਬ ਉਹ ਸਮਰੇ ਦੇ ਹੱਥ ਫੜਾਇਆ ਆ ਉਹਦੀਆਂ ਅੱਖਾਂ ਵੀ ਹੈਗੀਆਂ। ਹਾਂਜੀ
0: ਜੀ
3: ਸਰ, ਇਹ ਐਕਸਪਰਟ ਹੈਗੇ ਆ, ਇਹ ਐਕਸਪਰਟ ਹੈਗੇ ਆ ਸਰ। ਨਹੀਂ ਇਹ ਕੁਦਰਤ ਆ, ਕੁਦਰਤ ਬੜੀ ਵੱਡੀ ਚੀਜ਼ ਹੁੰਦੀ ਸਰ,
0: ਬਿਲਕੁਲ
3: ਕੁਦਰਤ ਹੀ ਬੰਦੇ ਕੋਲੋਂ ਜਿਹੜਾ ਹੈਗਾ ਜੇ ਸੱਚਾਈ ਸਾਹਮਣੇ ਲਿਆਉਣ ਤੇ ਆ ਜਾਏ ਨਾ ਕੁਦਰਤ
0: ਜੀ,
3: ਇਹ ਤਾਂ ਸਰ ਲੋਕੀ ਕਿਉਂ ਅਰਦਾਸ ਕਰਦੇ ਹੈਗੇ ਇਹ ਦਾਤਿਆ ਪੜਦੇ ਢੱਕੇ ਰੱਖੀ
0: ਜੀ,
3: ਸਾਰੇ ਇਸ ਹਮਾਮ ਮੈਂ ਸਾਰੇ ਨੰਗੇ ਹੈਗੇ ਆ ਜੀ।
0: ਨਾਲੇ ਸਰ
3: ਪਰਮਾਤਮਾ
0: ਜੀ
3: ਇਹ ਪੜਦਾ
0: ਜੇ
3: ਢੱਕੇ
0: ਤੁਸੀਂ
3: ਰੱਖੇ,
0: ਗਲਤੀ ਕੀਤੀ ਨੇ ਜਾਂ ਕੁਝ ਗਲਤ ਬੋਲਿਆ ਨੇ ਜਾਂ ਤੁਸੀਂ ਉਹਦੇ ਵਿੱਚ ਹੈ ਹੀ ਨਹੀਂ, ਤੁਹਾਨੂੰ ਸਪਸ਼ਟੀਕਰਨ ਦੇਣ ਦੀ ਕੀ ਜ਼ਰੂਰਤ ਹੈ? ਚੁੱਪ ਕਰਕੇ ਬੈਠੇ ਰਹੋ ਆਰਾਮ ਨਾਲ।
3: ਪਰ ਇਹ ਤਾਂ ਹੁਣ ਦੋ ਚੀਜ਼ਾਂ ਆ, ਅੱਜ ਇਹ ਟੁੱਟ ਗਏ ਕਿਉਂਕਿ ਜਿਹੜੇ ਨਾਲ ਵਾਲੇ ਸੀਗਾ ਉਹ ਸਾਥ ਛੱਡ ਗਏ। ਅੱਜ ਕੀ ਕਹਿ ਰਹੇ ਹੈਗੇ ਆ ਕਿ ਮੈਂ ਮਤਲਬ ਜਿਹੜਾ ਹੈਗਾ ਜੇ ਅਕਾਲ ਤਖ਼ਤ ਮੈਨੂੰ ਬੁਲਾਊਗਾ ਮੈਂ ਜਾਣ ਨੂੰ ਤਿਆਰ ਆ, ਤੇ ਮਹਾਰਾਜ ਜਥੇਦਾਰ ਤਾਂ ਉੱਥੇ ਫੇਰ ਉਹੀ ਬੈਠਾ ਹੋਣਾ ਜਿਹਨੂੰ ਤੁਸੀਂ ਕੱਲ ਤੱਕ ਗਾਲਾਂ ਕੱਢਦੇ ਹਟੇ।
0: ਬਿਲਕੁਲ
3: ਹਾਂਜੀ,
0: ਬਾਦਲਾਂ ਦਾ ਲੱਗਿਆ ਕਹਿੰਦੇ,
3: ਤੁਹਾਡੀ ਬਾਦਲਾਂ ਦਾ ਲੱਗਿਆ ਆ, ਤੁਹਾਡੀ ਆਈ ਟੀ ਟੀਮ ਜਿਹੜੀ ਹੈਗੀ ਆ ਉਹਨੇ ਕੀ ਨੀ ਕਿਹਾ ਜਥੇਦਾਰ ਨੂੰ? ਹਾਂਜੀ, ਤੁਸੀਂ ਜਿਹੜਾ ਹੈਗਾ ਕਰੈਕਟਰ ਅਸੈਸੀਨੇਸ਼ਨ ਕਰਨ ਲੱਗੀਆਂ ਤਾਂ ਤੁਹਾਡੀ ਪਾਰਟੀ ਜਿਹੜੀ ਹੈਗੀ ਆ ਕਿਸੇ ਦਾ ਜਿਹੜਾ ਆ ਜਾਂ ਤੁਹਾਡਾ ਆਈ ਟੀ ਵਿੰਗ ਜਿਹੜਾ ਆ ਕੋਈ ਘੱਟ ਨਹੀਂ ਕਰਦਾ ਕਿਸੇ ਦਾ
0: ਜੀ। ਜਿੱਦਾਂ ਦੇ ਦੇਖੋ ਜਥੇਦਾਰ ਸਾਹਿਬ ਬੋਲੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਆਇਆ ਇਸ ਚੀਜ਼ ਦੇ ਉੱਤੇ? ਤੁਸੀਂ ਜਿੰਨੀ ਸਿਆਸਤ ਹੈ ਜਾਂ ਉਹ ਸਾਰੀ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦੇ ਵਿੱਚ ਕਾਂਗਰਸ ਨੂੰ ਜਾਂ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਹੋਣਾ ਨੂੰ ਅਕਾਲੀ ਦਲ ਨੂੰ ਲਿਆ ਰਹੇ ਹੋ ਉਹਦੇ ਵਿੱਚ ਖਿੱਚ ਰਹੇ ਹੋ, ਤੇ ਉਹ ਆਪਣੇ ਜਥੇਦਾਰ ਸਾਹਿਬ ਵੀ ਤਾਂ ਚੁੱਪ ਕਰਕੇ ਬੈਠੇ ਨੇ ਨਾ ਉਦਣ ਦੇ?
3: ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ ਜੀ। ਹੈ ਜੀ ਭਾਰਤ ਸਾਹਿਬ, ਹਰ ਇੱਕ ਚੀਜ਼ ਦੀ ਸੈਂਟੀਟੀ ਹੁੰਦੀ ਆ, ਕੁਛ ਨਾ ਕੁਛ ਸੈਂਟੀਟੀ ਜੁੜੀ ਹੁੰਦੀ ਹੈਗੀ ਆ ਉਸ ਚੀਜ਼ ਦੇ ਨਾਲ
0: ਜੀ।
3: ਕੱਲ ਨਾ ਜੀ, ਕੱਲ ਰਾਤ ਸੁਖਦੇਵ ਸਿੰਘ ਭੌਰ ਹੋਣਾ ਨੇ ਇੱਕ ਪ੍ਰੋਗਰਾਮ ਕੀਤਾ ਜੀ ਉਹਨਾਂ ਨਾਲ, ਹਮੀਰ ਸਿੰਘ ਹੋਣਾ ਨਾਲ
0: ਜੀ।
3: ਸਰ ਉਹਨਾਂ ਦਾ ਵਿਊ ਪੁਆਇੰਟ ਜਿਹੜਾ ਹੈਗਾ ਆ ਦੇਖ ਕੇ ਮੈਂ ਮਤਲਬ ਇੰਪ੍ਰੈਸ ਹੋਇਆ, ਮੈਂ ਟੋਟਲੀ ਜਨਾਬ ਨੂੰ ਦੱਸਦਾ
0: ਜੀ।
3: ਉਹਨਾਂ ਨੇ ਕਿਹਾ ਜੱਜ ਚੰਗਾ ਆ ਜੱਜ ਮਾੜਾ ਆ, ਜਦੋਂ ਸੀਟ ਤੇ ਬੈਠਾ ਉਹ ਜੱਜ ਆ, ਫੈਸਲਾ ਉਹਦਾ ਲਾਗੂ ਹੋਣਾ।
0: ਬਿਲਕੁਲ
3: ਹਾਂਜੀ। ਦੂਜੀ ਗੱਲ ਇਹ ਹੈਗੀ ਆ ਕਿ ਅਸੀਂ ਵੀ ਭਾਰਤ ਸਾਹਿਬ ਅਸੀਂ ਕੋਰਟ ਦੇ ਵਿੱਚ ਕੰਮ ਕਰਦੇ ਹੈਗੇ ਨਾ, ਜੇ ਕੋਈ ਬੰਦਾ ਜਿਹੜਾ ਹੈਗਾ ਕੋਰਟ ਦੇ ਵਿੱਚ ਉੱਚੀ ਬੋਲਦਾ ਹੈਗਾ ਨਾ ਜੀ, ਸਾਨੂੰ ਮਹਿਸੂਸ ਹੁੰਦਾ ਉਹ ਇਸ ਕਰਕੇ ਕਿ ਅੱਜ ਇਹ ਚੇਅਰ ਦੀ ਰਿਸਪੈਕਟ ਨਹੀਂ ਕਰਦਾ ਤੇ ਕੱਲ ਨੂੰ ਇਹਨੇ ਸਾਡੀ ਵੀ ਨਹੀਂ ਕਰਨੀ
0: ਕਰਨੀ ਜੀ। ਬਿਲਕੁਲ,
3: ਜੇ ਤੁਸੀਂ ਆਪਣੇ ਇੰਸਟੀਟਿਊਸ਼ਨ ਦੀ ਰਿਸਪੈਕਟ ਨਹੀਂ ਕਰੋਗੇ ਕੱਲ ਨੂੰ ਤੁਸੀਂ ਧਰਮ ਦੀ ਕੀ ਕਰੋਗੇ ਜੀ?
0: ਬਿਲਕੁਲ ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਤੁਸੀਂ ਇੰਸਟੀਟਿਊਸ਼ਨ ਦੇ ਉੱਤੇ ਜੀ ਜਥੇਦਾਰ ਬਾਦਲਾਂ ਦਾ ਲਾਇਆ ਆ ਤੇ ਫਲਾਨਾ, ਹੁਣ ਅੱਜ ਜਿਹੜਾ ਹੈਗਾ ਆ ਇਹਨਾਂ ਨੇ ਦੇਖਿਆ ਤੇ ਹੁਣ ਫਿਰ ਟਵਿਸਟ ਕਰ ਗਏ ਹੈਗੇ। ਮਜੀਠੀਆ ਸਾਹਿਬ ਦਾ ਕਹਿਣ ਦਾ ਮਤਲਬ ਵੀ ਸੀ ਵੀ ਗਿਰਗਟ ਨਾਲੋਂ ਵੀ ਵੱਧ ਰੰਗ ਬਦਲ।
0: ਇਹਦੇ ਵਿੱਚ ਕਿਤੇ ਨਾ ਕਿਤੇ ਸੈਣੀ ਸਾਹਿਬ ਇਹ ਜਿਹੜਾ ਟਵਿਸਟ ਕੀਤਾ ਜੋ ਕਿ ਹਰਿਆਣੇ ਦੇ ਵੱਲੋਂ ਕਾਰਵਾਈ ਕੀਤੀ ਗਈ ਐਫ ਆਈ ਆਰ ਕੀਤੀ ਗਈ ਜਾਂ ਉਹ ਪੰਜਾਬ ਦੇ ਵਿੱਚ ਆ ਕੇ ਜਿਹੜੇ ਦੋ ਅਧਿਕਾਰੀ ਉੱਥੇ ਮਿਲ ਕੇ ਆਏ ਆ ਹੋਟਲ ਦੇ ਵਿੱਚ ਗੱਲਬਾਤ ਹੋਈ ਹੈ, ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੇ, ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਅਥੋਰਟੀ ਨਹੀਂ ਦੇਣੀ ਇੱਕ ਸੂਬੇ ਨੂੰ ਜਾਂ ਸਰਹੱਦ ਦੇ ਉੱਤੇ ਹੱਦ ਦੇ ਉੱਤੇ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ, ਤਾਂ ਉਹ ਕੀ ਦੇ ਨਹੀਂ ਰਹੀ?
3: ਨਹੀਂ ਭਾਰੇ ਸਾਹਿਬ, ਉਹਨਾਂ ਨੇ ਦੇਣੀ ਵੀ ਨਹੀਂ, ਇਹਨਾਂ ਨੇ ਕੋਆਪਰੇਟ ਵੀ ਨਹੀਂ ਕਰਨਾ। ਇਸ ਕਰਕੇ ਜਿਹੜਾ ਹੈਗਾ ਕੇਸ ਉਹਨਾਂ ਨੇ ਹਰਿਆਣਾ ਸਰਕਾਰ ਨੇ ਲਿਖ ਕੇ ਦੇ ਦੇਣਾ ਕਿ ਸੀਬੀਆਈ ਕੋਲ ਚਲ ਜਾਣਾ ਜੀ, ਇਹਨਾਂ ਨੂੰ ਇਹ ਵੀ ਖਤਰਾ ਪੈ ਗਿਆ ਹੁਣ,
0: ਤਾਂ ਹੀ ਕਰਕੇ ਫਿਰ ਇਹ ਚੀਜ਼ਾਂ ਸਾਹਮਣੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ।
3: ਤੇ ਸੀਬੀਆਈ ਨੂੰ ਦੇਖੋ, ਸੀਬੀਆਈ ਜਿਹੜੀ ਹੈਗੀ ਜਦੋਂ ਕੇਸ ਲੈ ਲਿਆ ਨਾ ਜੀ, ਫਿਰ ਉਹ ਕਿਸੇ ਸਟੇਟ ਦੇ ਵਿੱਚ ਵੀ ਜਾ ਕੇ ਉਹ ਇਨ ਵਿਊ ਆਫ ਦੈਟ ਜਿਹੜਾ ਕੇਸ ਆ ਉਹ ਜਾ ਸਕਦੀ ਹੈ
0: ਜੀ,
3: ਉਹ ਕਿਤੇ ਵੀ ਆਲਰੇਡੀ ਜਾ ਸਕਦੀ ਹੈਗੀ ਜੀ। ਹੁਣ ਕੇਸ ਐਟ ਦਾ ਤੇ ਜੇ ਐਟ ਦਾ ਰਿਕੁਐਸਟ ਆਫ ਹਰਿਆ ਸਟੇਟ ਆਫ ਹਰਿਆਣਾ ਉਹ ਲੈ ਰਹੇ ਹੈਗੇ ਕੇਸ, ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈਗਾ ਹੋਮ ਮਿਨਿਸਟਰੀ ਦੁਆਰਾ, ਤੇ ਉਹ ਜਿੱਦਾਂ ਮਰਜ਼ੀ ਉਹ ਭਾਵੇਂ ਆਈ ਪੀ ਐਸ ਅਫਸਰ ਹੋਵੇ ਚਾਹੇ ਜਿੱਦਾਂ ਮਰਜ਼ੀ ਹੋ ਜਾਏ, ਉਹ ਕਿਸੇ ਨੂੰ ਵੀ ਪੁੱਛਤਾਛ ਕਰਕੇ ਇਫ ਦੇ ਫਾਊਂਡ ਵੀ ਇਹਦੀ ਅਰੈਸਟ ਜ਼ਰੂਰੀ ਆ ਤੇ ਉਹ ਅਰੈਸਟ ਵੀ ਕਰ ਸਕਦੇ ਆ ਜੀ
0: ਜੀ।
3: ਇਹ ਤਾਂ ਸਰ ਜੇ ਮਤਲਬ ਜਿਹੜਾ ਹੈਗਾ ਆ ਸੈਂਟਰ ਇਸ ਚੀਜ਼ ਦੀ ਤਸਦੀਕ ਕਰਨ ਤੇ ਆ ਜਾਣਾ ਜੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਨਾ ਉਹ ਸੜਕ ਤੇ ਆਜੂ ਜੀ
0: ਜੀ ਬਿਲਕੁਲ ਹੈ ਜੀ।
3: ਪਰ ਇਹ ਆ ਵੀ ਹੁਣ ਦੇਖੋ ਵੀ ਸੈਂਟਰ ਕਿਸ ਐਕਸਟੈਂਟ ਤੱਕ ਜਿਹੜਾ ਹੈਗਾ ਆ ਕਿਉਂਕਿ ਉਹਨਾਂ ਨੇ ਆਪਣਾ ਪੈਮਾਨੇ ਨਾਲ ਤੋਲਣਾ ਹੁੰਦਾ ਜੀ ਕਿ ਸਾਡੇ ਕੀਤਿਆਂ ਜਿਹੜਾ ਹੈਗਾ ਆ ਫਿਰ ਲਾਭ ਕਿਹਨੂੰ ਹੁੰਦਾ ਹੈਗਾ ਜੀ ਤੇ ਸਾਨੂੰ ਹੁੰਦਾ ਲਾਭ ਕਿਤੇ ਕਾਂਗਰਸ ਦਾ ਨੀ ਇਹਦਾ ਫਰੂਟ ਇੰਜੋਏ ਕਰ ਲਿਓ
0: ਜੀ।
3: ਸੋ ਇਸ ਕਰਕੇ ਜਿਹੜਾ ਇੰਸਟੀਟਿਊਸ਼ਨ ਆ ਇੱਕ ਨਿਰਮਲ ਸਿੰਘ ਹੋਣੀ ਆ ਉਹ ਈਡੀ ਵਾਲੇ ਆਏ ਸੀ ਉਹਨਾਂ ਦਾ ਵੀ ਪ੍ਰੋਗਰਾਮ ਜਿਵੇਂ ਦੇਖਿਆ ਸੀ ਉਹਨਾਂ ਦਾ ਵੀ ਸਰ ਵਰਸ਼ਨ ਇਹ ਸੀਗਾ ਕਿ ਸਰਕਾਰਾਂ ਜਿਹੜੀਆਂ ਇੰਸਟੀਟਿਊਸ਼ਨਾਂ ਨੂੰ ਜਿਹੜੀਆਂ ਨਾ ਮਤਲਬ ਉਹ ਓਨੀ ਕੁ ਢਿੱਲ ਦਿੰਦੀਆਂ ਹੈਗੀਆਂ ਜਿੰਨੇ ਕੁ ਜਿਹੜਾ ਹੈਗਾ ਆ ਉਹ ਕੰਮ ਕਰਕੇ ਇੱਕ ਟੈਰਰ ਕ੍ਰੀਏਟ ਕਰ ਸਕਣ ਇਹਨੂੰ ਐਜ਼ ਅ ਸਵੋਰਡ ਯੂਜ਼ ਕਰ ਰਹੀਆਂ ਜੀ।
0: ਬਿਲਕੁਲ
3: ਹਾਂਜੀ ਉਹ ਇੰਡੀਪੈਂਡੈਂਟਲੀ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਬਈ
0: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਇਸ ਅੱਜ ਜਿਹੜਾ ਹੈਗਾ ਕਿਉਂਕਿ ਜੇ ਸਰ ਇਹਨਾਂ ਦਾ ਜਿਹੜਾ ਅੱਜ ਵਾਲਾ ਵਰਸ਼ਨ ਹੈ ਨਾ ਉਹ ਕੰਮ ਕਰ ਜਾਂਦਾ ਪਰ ਜੇ ਇਹਨਾਂ ਨੇ ਰਿਪੋਰਟ ਵਾਲਾ ਆਹ ਖੇਡ ਖੇਡੀ ਨਾ ਹੁੰਦੀ
0: ਨਾ ਹੁੰਦੀ
3: ਕੀ ਤੁਹਾਡੇ ਆਫਿਸ ਕਿ ਤੁਹਾਡੇ ਕੋਈ ਤੁਹਾਡੇ ਆਫਿਸਰ ਤੁਸੀਂ ਕਿਉਂ ਨੀ ਤੁਹਾਡੀਆਂ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਮਾਨਤਾ ਪ੍ਰਾਪਤ ਲੈਬ ਹੈਗੀਆਂ ਉਹਨਾਂ ਤੇ ਕਿਉਂ ਨੀ ਰਿਲਾਈ ਫੋਨ ਕੀਤਾ ਜੀ
0: ਜੀ।
3: ਤੁਸੀਂ ਜੋ ਗੁੜਗਾਵਾਂ ਨੂੰ ਚਲ ਗਏ ਜਾਂ ਉਧਰ ਨੂੰ ਚਲ ਗਏ ਤੁਸੀਂ ਪੰਜਾਬ ਚ ਆਪਣੀਆਂ ਲੈਬ ਤੇ ਕਰਾਉਂਦੇ ਜੀ
0: ਜੀ
3: ਠੀਕ ਨੇ ਜੀ। ਜੇ ਤੁਸੀਂ ਜਿਹੜਾ ਹੈਗਾ ਵੀ ਆਹ ਲਓ ਜੀ ਤੁਸੀਂ ਆਹੀ ਜਿਹੜੀ ਆਹ ਚੀਜ਼ ਪੇਸ਼ ਕਰਨੀ ਚਾਹੁੰਦੇ ਸੀ ਇਹਦੇ ਵਿੱਚ ਹੈ ਉਹ ਜਿਹੜੇ ਬੰਦੇ ਨੇ ਹੁਣ ਮਜ਼ੇ ਵਾਲੀ ਗੱਲ ਜਿਹੜੀ ਆ ਕਿ ਜਿਹੜੀ ਗੱਲ ਅੱਜ ਮਾਨ ਸਾਹਿਬ ਕਹਿ ਰਹੇ ਆ ਇਹਨਾਂ ਦੀ ਰਿਪੋਰਟ ਦੇ ਵਿੱਚ ਜਿਹੜੇ 1191 ਐਂਗਲ ਬਣਾਏ ਸੀਗੇ ਤੇ ਉਹਨੇ ਐਂਗਲਾਂ ਤੋਂ ਰਿਪੋਰਟ ਦਿੱਤੀ ਸੀ ਉਹਨੂੰ ਕਿਤੇ ਮਾਸਕ ਨਜ਼ਰ ਹੀ ਨਹੀਂ ਆਇਆ ਜੀ। ਪਰ ਮੈਨੂੰ ਇਹ ਬਹੁਤ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਜੀ ਇਸ ਵੀਡੀਓ ਦਾ ਅੱਜ ਕੱਲ ਐਡੀਟਿੰਗ ਹੋ ਜਾਂਦੀ ਹੈ ਜੀ ਤੇ ਉਹ ਮਤਲਬ ਉਹਦੇ ਉੱਤੇ ਜਿੱਦਾਂ ਮਤਲਬ ਹੈਗਾ ਨਾ ਜੀ ਉਸ ਓਨੇ ਪੋਰਸ਼ਨ ਨੂੰ ਰੈਡਿਸ਼ ਕਰਕੇ ਤੇ ਉਹਤੇ ਕਲਰ ਕਰਕੇ ਉਹ ਕਰ ਦਿੰਦੇ ਆ ਜੀ ਟੈਕਨੀਕ ਵਾਲੇ ਜਿੱਦਾਂ ਹੈਗੇ ਆ ਉਹ ਬਣਾ ਦਿੰਦੇ ਹੈਗੇ ਡਾਊਟਫੁਲ ਜੀ ਤੇ ਲੋਕਾਂ ਨੂੰ ਇਹ ਸਰ ਹੁਣ ਜਿਹੜਾ ਹੈਗਾ ਆ ਲੋਕਾਂ ਦੇ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਹੈਗੀ ਆ ਤੇ ਸਮਝਦਾਰ ਲੋਕ ਤਾਂ ਇਹ ਵੀ ਕਹਿੰਦੇ ਹੈਗੇ ਆ ਕਿ ਚਲੋ ਇਹ ਪਹਿਲਾਂ ਇਹ ਤੇ ਜ਼ੋਰ ਲਾ ਲਓ ਜਿੰਨਾ ਜਾਣਾ ਤੇ ਅਗਲੀ ਵੀ ਅਗਲੇ ਰਜੀਤ ਕਰਨ ਵਾਲੀ ਹੈ ਜੀ ਜਿਹੜੀ ਅਰਦਾਸ ਦੀ ਬੇਅਦਬੀ ਕੀਤੀ ਆ
0: ਬਿਲਕੁਲ ਹੈ ਜੀ।
3: ਸੋ ਇਸ ਕਰਕੇ ਉਹ ਪਹਿਲਾਂ ਹੀ ਅਟੈਸਟ ਕਰਾ ਲਓ ਜਿਹੜੀਆਂ ਜਿਹੜੀਆਂ ਕਰਾਉਣੀਆਂ ਜੀ ਤੇ ਸਰ ਇਹ ਮਾਨ ਸਾਹਿਬ ਨੂੰ ਇਸ ਪਿੱਚ ਤੇ ਨਹੀਂ ਸੀ ਖੇਡਣਾ ਚਾਹੀਦਾ ਉਦਣ ਹੀ ਜਾ ਕੇ ਕਹਿਣਾ ਸੀ ਜੀ ਮੈਨੂੰ ਨਹੀਂ ਪਤਾ ਮੈਂ ਕਮੇਡੀਅਨ ਰਿਹਾ ਹੈਗਾ ਹੈਂਜੀ ਪਤਾ ਨੀ ਕੀ ਕੁਛ ਕਰਾ ਲੈਂਦੇ ਹੈਗੇ ਆ ਜੀ ਤੇ ਉਸ ਵੇਲੇ ਤਾਂ ਲੋਕੀ ਹੱਸ ਕੇ ਚੱਲ ਜਾਂਦੇ ਹੈਗੇ ਆ ਜੀ ਤੇ ਸਾਨੂੰ ਬਾਅਦ ਚ ਬਸ ਇਹ ਆ ਮੈਨੂੰ ਇੰਨਾ ਯਾਦ ਆ ਵੀ ਜੋ ਇਹ ਡਿਫੈਂਸ ਲੈਂਦੇ ਹੈਗੇ ਇਹਦੇ ਵਿੱਚ ਮੈਂ ਹੈ ਨੀਗਾ ਜੀ ਪਰ ਫਿਰ ਵੀ ਕਿਉਂਕਿ ਇਹ ਮੇਰੀ ਸ਼ਕਲ ਵੀ ਹੈਗੀ ਆ ਤਾਂ ਵੀ ਇਹ ਮੇਰੇ ਸਮਾਜ ਨੇ ਮੇਰੀ ਝੋਲੀ ਪਾਉਣੀ ਹੈਗੀ ਆ ਤੁਸੀਂ ਮੈਨੂੰ ਜਿਹੜਾ ਹੈਗਾ ਆ ਵੀ ਮੇਰੀ ਬੇਨਤੀ ਆ ਵੀ ਮੇਰੀ ਮਾਫ਼ੀ ਦੀ ਅਰਦਾਸ ਕਰੋ ਤੇ ਤੁਸੀਂ ਜਿਹੜੀ ਮੈਨੂੰ ਜੇ ਸਜ਼ਾ ਲਾਉਣੀ ਆ ਸਜ਼ਾ ਲਾਓ ਹੈਂਜੀ ਬਾਕੀ ਮੈਂ ਤੁਹਾਡੇ ਤੋਂ ਬਾਹਰਾ ਥੋੜਾ ਜਿਹਾ ਮੈਂ ਜੋ ਮਰਜ਼ੀ ਬਣ ਜਾਵਾਂ ਪਰ ਅਲਟੀਮੇਟਲੀ ਤਾਂ ਮੈਂ ਸੇਫ ਹੀ ਰਹਿਣਾ ਇੱਥੇ ਗੱਲ ਮੁੱਕ ਜਾਂਦੀ ਸੀ ਜੀ ਤੁਸੀਂ ਤੇ ਚੱਲੇ ਹੈਗੇ ਵੀ ਹਾਂ ਠੀਕ ਹੈ ਜੀ ਉਹ ਹੁਣ ਜਿਹੜਾ ਹੈਗਾ ਉਹ ਹੁਣ ਤਾਂ ਸਰ ਮਾਲਵੇ ਦਾ ਇੱਕ ਜਿਹੜੇ ਹੈਗੇ ਆ ਕਿ ਮਾਲਵੇ ਦੇ ਵਿੱਚ ਇਹਨਾਂ ਦੇ ਨਾਂ ਦੇ ਬੋਰਡ ਲੱਗਣ ਲੱਗ ਪਏ ਹਿੱਲੇ ਤਾਂ ਤਾਂ ਆ ਜੀ
0: ਜੀ
3: ਇਹਨਾਂ ਨੂੰ ਮੂੰਹ ਨਾਲ ਲਾਓ
0: ਪਹਿਲਾਂ ਇਹਨਾਂ ਨੂੰ ਮਿਲਿਆ ਸੀ
3: ਹਾਂ ਜੀ ਇਸ ਕਰਕੇ ਥੋੜਾ ਜਿਹਾ ਹੈਗਾ ਆ ਜੀ ਇਸ ਕਰਕੇ ਹੁਣ ਮੈਨੂੰ ਲੱਗਦਾ ਆ ਜੀ ਕਿ ਜਾਂ ਤਾਂ ਕੋਈ ਬੈਕਡੋਰ ਚੈਨਲ ਓਪਰੇਟ ਕਰਦਾ ਪਿਆ ਆ ਜਿਹੜਾ ਇਹ ਕਹਿੰਦੇ ਆ ਵੀ ਮੈਨੂੰ ਹੁਣ ਵੀ ਬੁਲਾਲਣ ਮੈਂ ਹੁਣ ਵੀ ਜਾਣ ਨੂੰ ਤਿਆਰ ਆ ਉਧਰੋਂ ਜਥੇਦਾਰ ਸਾਹਿਬ ਤੱਕ ਵੀ ਸੁਨੇਹ ਲੱਗਦੇ ਹੋਣਗੇ ਵੀ ਹਾਂ ਜੀ ਵੀ ਤੁਸੀਂ ਕਾਹਨੂੰ ਧਿਰ ਬਣਦੇ ਹੈਗੇ ਆ ਜੀ ਉਹ ਕੁਝ ਨਾ ਕੁਝ ਕਰਦੇ ਹੋਣਗੇ ਜੀ ਬਟ ਇਹ ਹੈਗਾ ਇਟ ਇਜ਼ ਟੂ ਲੇਟ ਉਹ ਤਾਂ 5 ਮਹੀਨੇ ਤੁਹਾਨੂੰ ਉਡੀਕਦੇ ਰਹੇ ਉਹਨਾਂ ਨੇ ਤੁਹਾਨੂੰ ਕਿਹਾ ਤੁਸੀਂ ਕਾਨੂੰਨ ਚ ਸੋਧ ਕਰ ਲਓ ਤੁਸੀਂ ਹੰਕਾਰਾ ਹੀ ਇੰਨੇ ਹੈਗੇ ਕਿ ਮੈਂ ਨੀ ਕਰਦਾ ਹੈਂਜੀ ਉਹ ਪਤਾ ਨੀ ਕਿ ਸਾਨੂੰ ਇਹ ਨੀ ਸਮਝ ਆਉਂਦੀ ਵੀ ਇਹਨਾਂ ਨੂੰ ਸ਼ਾਬਾਸ਼ੀ ਕਿਹੜਾ ਬੰਦਾ ਸ਼ਾਬਾਸ਼ੀ ਦੇਈ ਜਾਂਦਾ ਜੀ ਜਿਹੜੇ ਇਹ ਕੰਮ ਲਾਉਂਦੇ ਪਏ ਸਾਰੇ ਸਾਹਿਬ ਉਹਦੇ ਵਿੱਚੋਂ ਦੱਸੋ ਪੰਜਾਬ ਦਾ ਕੀ ਲਾਭ ਆ ਜੀ
0: ਬਿਲਕੁਲ ਹੈ ਜੀ
3: ਪੰਜਾਬ ਦਾ ਕੀ ਫਾਇਦਾ ਹੋਇਆ ਜੀ ਉਸ ਚੀਜ਼ ਦੇ ਨਾਲ
0: ਕੁਛ ਨੀ ਜੀ ਕਲੈਸ਼ ਹੀ
3: ਹੈ ਜਿੱਦਣ ਇਹਨਾਂ ਨੇ ਸਰ ਪਹਿਲਾ ਜਿਹੜਾ ਹੈਗਾ ਆ ਉਹ ਵਿਧਾਨ ਸਭਾ ਦੇ ਵਿੱਚ ਹੁਣ ਵਿਧਾਨ ਸਭਾ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਲਾ ਲਈ ਉਹ ਤੁਹਾਨੂੰ ਕੌਣ ਕਹਿੰਦਾ ਯਾਰ ਵੀ ਤੁਸੀਂ ਵਿਧਾਨ ਸਭਾ ਅਨੰਦਪੁਰ ਲਾ ਲਓ
0: ਜਿੱਥੇ ਬਣੀਆਂ ਉੱਥੇ ਲਾਓ ਜੀ
3: ਸਿੱਖੀ ਦਾ ਘਰ ਹੈਗਾ ਤੁਹਾਡੀ ਵਿਧਾਨ ਸਭਾ ਲਾਉਣ ਨਾਲ ਉਹਦੀ ਇੰਪੋਰਟੈਂਸ ਵੱਧ ਜਾਣੀ ਆ ਉਹ ਗੁਰੂ ਸਾਹਿਬ ਨੇ ਉੱਥੇ ਖਾਲਸਾ ਸਾਜਿਆ ਆ ਤੂੰ ਵਿਧਾਨ ਸਭਾ ਨਾ ਜਿੱਥੇ ਮਰਜ਼ੀ ਲਾ ਜਿੱਦਾਂ ਮਰਜ਼ੀ ਤੇਰੀ ਵਿਧਾਨ ਸਭਾ ਲਾਉਣ ਨਾਲ ਕੀ ਹੋਇਆ ਬੋਲਿਆ ਤਾਂ ਤੁਸੀਂ ਫੇਰ ਝੂਠ ਹੀ ਉੱਥੇ ਹਾਂਜੀ ਤੁਸੀਂ ਆਪਣਾ ਜਿਹੜਾ ਹੈਗਾ ਇਹ ਝੂਠ ਝਾੜ ਬੋਲਣਾ ਜਿਹੜਾ ਹੈਗਾ ਉਹ ਦੂਰ ਚੰਡੀਗੜ੍ਹ ਹੀ ਰੱਖ ਲਓ ਤੁਸੀਂ ਇਹ ਤਾਂ ਸਿੱਖ ਅਸੀਂ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਉਹ ਪਵਿੱਤਰਤਾ ਮਨ ਚ ਹੁੰਦੀ ਹੈਗੀ, ਪਵਿੱਤਰਤਾ ਉੱਥੇ ਗੁਰੂ ਸਾਹਿਬ ਦੇ ਚਰਨ ਪਏ ਆ, ਪਵਿੱਤਰਤਾ ਉਹ ਹੈਗਾ ਹੀ ਆ ਜੀ, ਉਹ ਤਾਂ ਤੁਹਾਡੇ ਕਹਿਣ ਨਾਲ ਥੋੜਾ ਹੋ ਜਾਣਾ ਹੈਗਾ, ਤੁਸੀਂ ਨਾ ਵੀ ਕਹੋ, ਤੁਸੀਂ ਪਵਿੱਤਰ ਸ਼ਹਿਰ ਵੀ ਕਹਿ ਲਓ ਤਾਂ ਵੀ ਜਿਹੜਾ ਹੈਗਾ ਆ ਉੱਥੇ ਗੁਰੂ ਸਾਹਿਬ ਦੇ ਚਰਨਾਂ ਦੀ।
0: ਨਾਲੇ ਸੈਣੀ ਸਾਹਿਬ ਦੇਖੋ, ਗੁਰੂ ਸਾਹਿਬਾਂ ਨੇ ਜਿਹੜੀਆਂ ਜਗ੍ਹਾਵਾਂ ਸਥਾਪਿਤ ਕੀਤੀਆਂ ਨਾ, ਉਹਨਾਂ ਨੇ ਦੁਬਾਰਾ ਮੁੜ ਕੇ ਨਹੀਂ ਦੇਖਿਆ, ਉਹ ਜਦੋਂ ਛੱਡ ਦਿੱਤੀਆਂ ਤਾਂ ਛੱਡ ਦਿੱਤੀਆਂ, ਤੁਸੀਂ ਤਾਂ ਆਪਣੀ ਕੁਰਸੀ ਛੱਡ ਕੇ ਰਾਜੀ ਨੀ।
3: ਦੂਜੀ ਗੱਲ ਭਾਰੇ ਸਾਹਿਬ, ਇਹਨਾਂ ਚੀਜ਼ਾਂ ਨਾ ਆਊਟਪੁੱਟ ਤੁਸੀਂ ਪੰਜਾਬ ਦਾ ਪੈਸਾ ਬਰਬਾਦ ਹੀ ਕੀਤਾ ਨਾ, ਖਰਚਿਆ ਹੀ
0: ਬਿਲਕੁਲ ਹੈ ਜੀ।
3: ਹੁਣ ਅੱਛਾ, ਬਾਕੀ ਸਰਕਾਰਾਂ ਵੀ ਮਤਲਬ ਖਰਚ ਦੀਆਂ ਸੀ ਟੈਕਸ ਪੇਅਰ ਦਾ ਪੈਸਾ, ਉਹ ਕੋਈ ਨਾ ਕੋਈ ਕੰਸਟਰਕਟਿਵ ਵੇ ਤੇ ਖਰਚ ਦੀਆਂ ਸੀ, ਚੱਲ ਕੋਈ ਵਿਰਾਸਤ ਖਾਲਸਾ ਬਣਾ ਤਾ ਜੀ ਨਾਲ, ਏਦਾਂ ਕਰਕੇ ਨਾਲੇ ਆਪਣੀ ਬੰਦੇ ਬੰਦੇ ਕਰਾ ਲਏ, ਨਾਲੇ ਟਿਕਟ ਲਾ ਤੀ ਉੱਥੇ, ਪੈਸੇ ਜਿਹੜੇ ਆਉਣ ਲੱਗ ਪਏ ਸਰਕਾਰ ਨੂੰ, ਹੈਂਜੀ ਕੁਛ ਚੀਜ਼ ਜਿਹੜੀ ਹੈਗੀ ਤੇ ਹਾਂ ਜੀ, ਤੇ ਉਹ ਸਰਕਾਰਾਂ ਇਹ ਦੇਖਦੀਆਂ ਸੀ ਵੀ ਅਸੀਂ ਜਦੋਂ ਛੱਡ ਕੇ ਜਾਵਾਂਗੇ ਜਾਂ ਚੱਲ ਜਾਵਾਂਗੇ ਤੇ ਸਾਡੇ ਨਾਂ ਦੇ ਉੱਤੇ ਕੀ ਯਾਦ ਰੱਖਿਆ ਜਾਊਗਾ, ਵੀ ਆਹ ਚੀਜ਼ਾਂ ਕੈਰੋਂ ਸਾਹਿਬ ਨੇ ਦੇਖੋ ਕਿੰਨੀ ਪ੍ਰੋਗਰੈਸ ਕੀਤੀ ਹੈਗੀ, ਪੀ ਜੀ ਆਈ ਸਾਰਾ ਕੁਛ ਜਿਹੜਾ ਹੈਗਾ ਆ ਇੱਥੇ ਹੈਗਾ, ਹੈਂਜੀ ਹੁਣ ਅਕਾਲੀਆਂ ਦੇ ਵੀ ਬਠਿੰਡੇ ਜਦੋਂ ਏਮਸ ਦੀ ਗੱਲ ਹੋਊਗੀ ਤੇ ਅਕਾਲੀਆਂ ਦਾ ਹੀ ਨਾਂ ਚੱਲੂਗਾ।
0: ਬਿਲਕੁਲ ਹੈ ਜੀ, ਬਿਲਕੁਲ।
3: ਤੁਸੀਂ ਤਾਂ 16 ਮੈਡੀਕਲ ਕਾਲਜ ਗਏ ਸੀਗੇ ਜੀ, ਪਤਾ ਨੀ ਅੱਜ ਤੱਕ ਜਿਹੜਾ ਹੈਗਾ ਜਾਂ ਕਿੰਨਿਆਂ ਦੇ ਲਿੰਟਰ ਪੈ ਗਿਆ ਕਿ ਨਹੀਂ ਪੈ ਗਿਆ
0: ਜੀ,
3: ਹਾਂਜੀ ਉਹ ਸਾਰੀਆਂ ਉੱਥੇ ਉਹਦੇ ਆਲੇ ਦੁਆਲੇ ਝੋਨਾ ਲੱਗਾ ਆ ਜੀ, ਉਹ ਜਿੱਥੇ ਇਹਨਾਂ ਨੇ ਨਾ ਜੀ ਵਰਤੋਂ ਵਾਲੇ ਰੱਖੇ ਆਇਆ ਸੀ ਜੀ, ਉਹ ਉੱਥੇ ਮੀਂਹ ਪੱਥਰ ਦੇ ਨਾਲ ਆਲੇ ਦੁਆਲੇ ਝੋਨਾ ਲੱਗਾ ਆ
0: ਜੀ,
3: ਤੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੀਆਂ ਕਹਿਣ ਦੀ ਗੱਲ ਹੈਗੀ ਆ ਜੀ।
0: ਬਿਲਕੁਲ,
3: ਬਾਕੀ ਭਾਰਤ ਸਾਹਿਬ ਇਸ ਖਬਰ ਦੇ ਉੱਤੇ ਤਾਂ ਵਾਇੰਡ ਅਪ ਇਹਨੂੰ ਇਸੇ ਚੀਜ਼ ਤੇ ਕਰਦੇ ਹੈਗੇ ਆ, ਵੀ ਮਾਨ ਸਾਹਿਬ ਸਾਡਾ ਬਹੁਤ ਦਿਲ ਕਰਦਾ ਆ ਤੁਹਾਡੇ ਤੇ ਯਕੀਨ ਕਰਨ ਨੂੰ, ਪਰ ਕੀ ਕਰੀਏ ਵੀ ਤੁਹਾਡੀ ਕੱਲ ਵਾਲੀ ਗੱਲ ਤੇ ਜੇ ਯਕੀਨ ਕਰੀਏ ਤੇ ਅੱਜ ਵਾਲੀ ਝੂਠੀ ਹੋ ਜਾਂਦੀ ਆ,
0: ਤੇ
3: ਜੇ ਅੱਜ ਵਾਲੀ ਤੇ ਯਕੀਨ ਕਰੀਏ ਤੇ ਕੱਲ ਵਾਲੀ ਝੂਠੀ ਹੋ ਜਾਂਦੀ ਆ, ਤੇ ਉਹਦੇ ਤੇ ਕੱਲ ਵਾਲੀ ਤੇ ਤਾਂ ਪਹਿਲਾਂ ਹੀ ਪਰਚਾ ਦਰਜ ਹੈਗਾ ਆ, ਇੱਥੇ ਹੁਣ ਪਤਾ ਨੀ ਕੀ ਕਾਰਵਾਈ ਹੁੰਦੀ ਆ ਜੀ, ਦੇਖ ਲੈਂਦੇ ਆ ਸਰ।
0: ਬਿਲਕੁਲ,
3: ਹਾਂਜੀ
0: ਜੀ। ਤੇ ਸੈਣੀ ਸਾਹਿਬ, ਵੈਸੇ ਦੇਖਿਆ ਜਾਵੇ ਹਰ ਚੀਜ਼ ਦੇ ਵਿੱਚ ਹੀ ਸਿਆਸਤ ਹੀ ਚੱਲ ਰਹੀ ਆ, ਤਾਂ ਦੇਖੋ ਭਾਜਪਾ ਦਾ ਅੰਮ੍ਰਿਤਸਰ ਤੋਂ ਇੱਕ ਜਿਹੜਾ ਫੜਿਆ ਗਿਆ, ਤਾਂ ਉਹਦੇ ਵਿੱਚ AK-47 ਅਤੇ ਹੋਰ ਜਿਹੜੇ ਐਡਵਾਂਸ ਜਿਹੜੇ ਨੇ ਵੈਪਨ ਨੇ ਉਹ ਫੜੇ ਗਏ ਨੇ, ਪਰ ਉਹਦੇ ਵਿੱਚ ਵੀ ਧਾਲੀਵਾਲ ਸਾਹਿਬ ਦੇਖੋ ਆਮ ਆਦਮੀ ਪਾਰਟੀ ਦੇ ਨੇ ਮੇਰੇ ਖਿਆਲ ਵੀ, ਅਤੇ ਉਹ ਕਹਿੰਦੇ ਨੇ ਭਾਈ ਵੀ ਅਸੀਂ ਤਾਂ ਬਥੇਰਾ ਕਿਹਾ, ਭਾਈ ਮਾਨ ਸਾਹਿਬ ਕਹਿੰਦੇ ਨੇ ਕਿ ਸਾਨੂੰ ਇੱਥੇ ਜਿਹੜੇ ਡਰੋਨ ਜਿਹੜੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਕੀਤੀ ਸੀ ਵਾਰ ਵਾਰ, ਪਰ ਕਹਿੰਦੇ ਕੇਂਦਰ ਸਰਕਾਰ ਜਿਹੜੀ ਆ ਸਹਿਯੋਗ ਨਹੀਂ ਕਰਦੀ ਇਸ ਕਰਕੇ, ਅਤੇ 2027 ਦੀਆਂ ਚੋਣਾਂ ਲੱਗ ਗਏ ਨੇ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਸੂਬੇ ਦੇ ਵਿੱਚ ਖਲਬਲੀ ਮਚਾਉਣਾ ਜਾਂ ਵੋਟਾਂ ਨੂੰ ਡਿਸਟਰਬ ਕਰਨ ਦੇ ਲਈ ਕਹਿੰਦੇ ਇਹ ਸਾਰਾ ਕੁਝ ਹੋ ਰਿਹਾ, ਅਤੇ ਭਾਈ 4.5 ਸਾਲਾਂ ਦੇ ਵਿੱਚ ਕਿੰਨੇ ਥਾਣਿਆਂ ਦੇ ਉੱਤੇ ਕਿੰਨੇ ਜਿਹੜੇ ਵਪਾਰੀ ਨੇ ਉਹਨਾਂ ਦੇ ਉੱਤੇ ਜਾਂ ਸਾਰਾ ਕੁਝ ਹੋ ਗਿਆ, ਉਦੋਂ ਤਾਂ ਹਥਿਆਰ ਨਜ਼ਰ ਨਹੀਂ ਆਏ ਜੀ।
3: ਭਾਰੇ ਸਾਹਿਬ ਇੱਦਾਂ ਆ ਵੀ ਜੇ ਤੁਹਾਡੀ ਗੱਲ ਨਹੀਂ ਮੰਨੀ ਉਹਨਾਂ ਨੇ ਜਾਂ ਨਹੀਂ ਸੁਣੀ ਹੈਗੀ, ਤੁਸੀਂ ਹੋ ਤੁਸੀਂ ਤੁਹਾਡੀ ਪਾਰਟੀ ਤਾਂ ਧਰਨਿਆਂ ਤੋਂ ਉੱਠੀ ਪਾਰਟੀ ਆ, ਚੁੱਪ ਕਰਕੇ ਕੈਬਨਿਟ ਜਾ ਕੇ ਤੇ ਬਾਹਰ ਧਰਨਾ ਲਾ ਦਿੰਦੇ ਹੋਮ ਮਿਨਿਸਟਰ ਦੇ, ਸਾਡੇ ਤੋਂ ਉੱਥੇ ਆਹ ਲਾ ਕੇ ਥਾਣਿਆਂ ਤੇ ਹਮਲਾ ਹੋਣ ਡਿਆ, ਤੇ ਤੁਸੀਂ ਸਾਨੂੰ ਆਹ ਚੀਜ਼ ਨਹੀਂ ਦਿੰਦੇ ਹੈਗੇ, ਐਂਟੀ ਡਰੋਨ ਸਿਸਟਮ ਨਹੀਂ ਦਿੰਦੇ, ਹੈਂਜੀ ਉਹ 50 ਕਿਲੋਮੀਟਰ ਤਾਂ ਵੈਸੇ BSF ਕੋਲ ਆ ਜੀ।
0: ਬਿਲਕੁਲ,
3: ਠੀਕ ਹੈ ਜੀ। ਅੱਛਾ, ਉਹ ਹੁਣ 50 ਕਿਲੋਮੀਟਰ ਤੋਂ ਅੱਗੇ ਨਿਕਲੇ ਆਉਂਦਾ ਹੈਗਾ ਤੇ ਤੁਹਾਡੀ ਹੈਗੀ ਹੈ ਸ਼ੁਰੂ ਹੋ ਜਾਂਦੀ ਜੁਰਿਸਡਿਕਸ਼ਨ
0: ਜੀ,
3: ਤੁਸੀਂ ਕਿੰਨੇ ਕੁ ਅਟੈਂਟਿਵ ਹੈਗੇ ਆ ਉਹ ਪਤਾ ਲੱਗ ਜਾਂਦਾ ਹੈ ਜੀ।
0: ਜੀ
3: ਭਾਰੇ ਸਾਹਿਬ, ਇਹ ਤਾਂ ਇੱਕ ਬੰਦਾ ਫੜਿਆ ਆ, ਇਹ ਇਕੱਲਾ ਹੀ ਥੋੜਾ ਹੋਊਗਾ,
0: ਹੋਰ
3: ਇੱਦਾਂ ਦੇ ਕਰੇ ਬਾਰਡਰ ਤੇ ਕਿੰਨੇ ਬਾਰਡਰ ਤੇ ਬੈਠੇ ਆ ਜੀ, ਜਿਹੜੇ ਤੁਸੀਂ ਦੇਖੋ ਤੁਸੀਂ ਇੰਨਾ ਅਸਲਾ ਆ ਚੁੱਕਾ ਹੈਗਾ ਜੀ, ਉਧਰੋਂ ਵੀ ਆਇਆ ਹੈਗਾ, BJP ਰੂਲਡ ਸਟੇਟ ਦੇ ਵਿੱਚੋਂ ਵੀ ਆਉਂਦਾ ਹੈਗਾ, ਮੱਧ ਪ੍ਰਦੇਸ਼ ਤੋਂ ਉੱਥੋਂ ਵੀ ਬਣ ਕੇ ਆਉਂਦਾ ਹੈ ਜੀ।
0: ਜੀ
3: ਵੱਡੀ ਗੱਲ ਇਹ ਹੈਗੀ ਆ ਵੀ ਇਹਨਾਂ ਨੇ ਕਿੰਨੀ ਕੁ ਵਾਰੀ ਜਿਹੜਾ ਹੈਗਾ ਆ ਤੁਹਾਡੇ, ਜਦੋਂ ਹੁਣ ਤਾਂ ਚਲੋ ਜਿਹੜੇ 6 ਤੁਹਾਡੇ ਰਾਜ ਸਭਾ ਵਾਲੇ ਚੱਲ ਗਏ, ਉਧਰਲੇ ਪਾਸੇ ਬਾਕੀ ਹਜੇ ਵੀ ਤਾਂ ਹੈਗਾ ਹੀ ਆ, ਉੱਥੇ ਐਮਪੀ ਤਾਂ ਤੁਹਾਡੇ ਹੈਗੇ ਹੀ ਆ।
0: ਬਿਲਕੁਲ,
3: ਹਾਂਜੀ ਉੱਥੇ ਉਹਨਾਂ ਨੇ ਗੱਲ ਨੀ ਕੀਤੀ, ਮੀਤ ਹੇਰ ਨੇ ਕਿਉਂ ਨੀ ਗੱਲ ਕੀਤੀ, ਪਾਰਲੀਮੈਂਟ ਚ ਖੜੇ ਹੋ ਕੇ ਗੱਲ ਕਰੋ ਤੁਸੀਂ
0: ਜੀ,
3: ਉਹ ਤਾਂ ਸੈਸ਼ਨ ਚੱਲਦਾ ਹੀ ਰਹਿੰਦਾ ਨਾ ਜੀ, ਉੱਥੇ ਉੱਥੇ ਤਾਂ ਗੱਲ ਕਰੋ ਤੁਸੀਂ।
0: ਬਿਲਕੁਲ
3: ਜੀ, ਭਾਈ ਆ ਦੇਖੋ ਜੀ ਤੁਹਾਡੇ ਹਾਲਾਤ ਆ,
0: ਸੀਚੇਵਾਲ ਸਾਹਿਬ ਇਨਸਾਨੀਅਤ ਦੇ ਕਦਰਦਾਨ ਨੇ, ਕੁਦਰਤ ਦੇ ਕਦਰਦਾਨ ਨੇ, ਉਹਨਾਂ ਦਾ ਤਾਂ ਫਰਜ਼ ਬਣਦਾ ਇਹ ਗੱਲ ਪਹਿਲਾਂ ਰੱਖਣ ਪਈ, ਇੰਨਾ ਕੁਝ ਹੋ ਰਿਹਾ ਜੀ ਸਾਡੇ ਸੂਬੇ 'ਚ, ਤੁਹਾਡੇ ਸੂਬਿਆਂ 'ਚੋਂ ਆਹ ਚੀਜ਼ਾਂ ਆ ਰਹੀਆਂ ਨੇ, ਇਹਨਾਂ ਨੂੰ ਬੰਦ ਕਰੋ ਭਾਈ।
3: ਭਾਰੇ ਸਾਹਿਬ, ਮੈਨੂੰ ਇੱਕ ਸਿਆਸਤਦਾਨ ਨੇ ਕਿਹਾ ਸੀਗਾ
0: ਜੀ,
3: ਮੈਂ ਕਿਹਾ, ਉਹ ਮੈਨੂੰ ਕਹਿੰਦਾ, ਉਹ ਕਿਸੇ ਅੱਗੇ MP ਦਾ ਹੈਗਾ ਸੀਗਾ ਜੀ ਨੇੜੇ, ਉਹ ਮੈਨੂੰ ਕਹਿੰਦਾ ਵੀ ਸੈਣੀ ਸਾਹਿਬ ਤੁਹਾਨੂੰ ਕੀ ਦੱਸੀਏ, ਇਹ ਤਾਂ ਪਾਣੀਪਤ ਅੱਗੇ ਜਾ ਕੇ ਜਿਹੜਾ ਹੈਗਾ ਜਿਹੜਾ ਵੀ ਜ਼ਬਾਨ ਬਾਤ ਹੋਣੀ ਸ਼ੁਰੂ ਹੋ ਜਾਂਦੀ ਆ ਹੈਂਜੀ ਵੀ ਉੱਥੇ ਜਾ ਕੇ ਹਿੰਦੀ ਬੋਲਣੀ ਪੈਣੀ ਆ ਅੰਗਰੇਜ਼ੀ ਬੋਲਣੀ ਪੈਣੀ ਆ ਹਾਲੇ ਕਿ ਕਹਿੰਦਾ ਉੱਥੇ ਗੱਲ ਪੰਜਾਬੀ ਚ ਵੀ ਹੋ ਸਕਦੀ ਆ ਜਿੱਦਾਂ ਮਰਜ਼ੀ ਕਹਿੰਦਾ ਉੱਥੇ ਤੁਸੀਂ ਕਹਿੰਦਾ ਜੋ ਮਰਜ਼ੀ ਕਰ ਲਓ ਕਦੀ ਵੀ ਤੁਹਾਨੂੰ ਪ੍ਰਾਈਮ ਮਿਨਿਸਟਰੀ ਜਿਹੜੀ ਹੈਗੀ ਨਾ ਭਾਈ ਪ੍ਰਾਈਮ ਵਧੀਆ ਮਿਨਿਸਟਰੀ ਜਿਹੜੀ ਆ ਉਹ ਪੰਜਾਬ ਵਾਲਿਆਂ ਦੇ ਖਾਤੇ ਚ ਨਹੀਂ ਆਊਗੀ
0: ਜੀ
3: ਮੈਂ ਕਿਹਾ ਉਹ ਕਿਉਂ ਕਹਿੰਦਾ ਉਹ ਲੈ ਕੇ ਜਾਂਦੇ ਸਾਊਥ ਵਾਲੇ
0: ਜੀ
3: ਜਿਹਨਾਂ ਦੀ ਇੰਗਲਿਸ਼ ਤੇ ਵੀ ਕਮਾਂਡ ਆ ਜਿਹਨਾਂ ਦੀ ਮਤਲਬ ਮੈਥ ਤੇ ਵੀ ਕਮਾਂਡ ਹੈਗੀ ਆ ਹਾਂਜੀ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਹੱਲੇ ਹੈਗੀਆਂ ਕਹਿੰਦਾ ਸਾਡੇ ਬੰਦੇ ਜਿਹੜੇ ਹੈਗੇ ਆ ਇੱਥੇ ਜਿਹੜੀਆਂ ਗੱਲਾਂ ਕਰ ਸਕਦੇ ਆ ਨਾਰੇ ਲਾ ਸਕਦੇ ਹੈਗੇ ਆ ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਤਿਆਰੀ ਕਰਕੇ ਬੋਲਣਾ ਜਿਹੜਾ ਆ ਉਹ ਕਹਿੰਦਾ ਵੀ ਕੁਛ ਹੋਰ ਗੱਲ ਹੈਗੀ ਆ
0: ਦੇਖੋ ਆਪਣੇ ਕਿੰਨੇ ਹੋਣਹਾਰ ਲੋਕ ਨੇ ਮੈਂ ਚਲੋ ਕਿਸੇ ਦੀ ਹਮਾਇਤ ਨਹੀਂ ਕਰਦਾ ਅਸਤ ਅਰਥ ਸ਼ਾਸਤਰੀ ਨੇ ਕਿਸਾਨੀ ਮੁੱਦਿਆਂ ਦੇ ਉੱਤੇ ਸ਼ਰਮਾ ਸਾਹਿਬ ਨੇ ਕਿੰਨੇ ਵਿਦਵਾਨ ਨੇ ਆਪਣੇ ਕਹਿ ਸਕਦੇ ਜਿਹੜੇ ਐਨ ਧਾਕੜ ਕਹਿ ਸਕਦੇ ਹਾਂ ਕਿ ਪੂਰੇ ਪੁਆਇੰਟਾਂ ਦੇ ਨਾਲ ਜਥੇਬੰਦੀਆਂ ਜਿਹੜੀਆਂ ਨੇ ਆਪਣੀਆਂ ਪੰਜਾਬ ਦੀਆਂ ਕਿਸਾਨੀ ਦੀਆਂ ਉਹਦੇ ਵਿੱਚ ਬੁਲਾਰੇ ਜਿਹੜੇ ਨੇ ਕਿੰਨੇ ਉਹ ਤਰਕ ਦੇ ਨਾਲ ਅਤੇ ਕਿੰਨੇ ਅੰਕੜਿਆਂ ਦੇ ਨਾਲ ਗੱਲ ਕਰਦੇ ਆ ਕਿ ਉਹਨਾਂ ਲੋਕਾਂ ਨੂੰ ਨਹੀਂ ਭੇਜਣਾ ਚਾਹੀਦਾ ਕਿ ਸਿਰਫ ਪੈਸਾ ਹੀ ਜਿਹੜਾ ਹੈ ਪੈਸਾ ਲੈ ਕੇ ਉਹਨੂੰ ਦੇਖ ਕੇ ਭੇਜ ਦਿੱਤਾ ਜਾਵੇ
3: ਪਰ ਸਾਹਿਬ ਉਮੀਦ ਤਾਂ ਸੀ ਇਹਨਾਂ ਦੀ ਪਾਰਟੀ ਤੋਂ ਵੀ ਹਾਂ ਜੀ ਕੋਈ ਹਟ ਕੇ ਕੰਮ ਕਰਨਗੇ ਕੋਈ ਮਤਲਬ ਕੋਈ ਟੈਲੈਂਟਡ ਬੰਦੇ ਜਿਹੜੇ ਹੈਗੇ ਆ ਉੱਥੇ ਭੇਜਣਗੇ ਜੀ ਇੰਟੈਲੀਜੈਂਟ ਬੰਦੇ ਜਾਣਗੇ ਉਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ ਜੀ
0: ਵਿਦ
3: ਫੈਕਟਸ ਐਂਡ ਫਿਗਰਸ
0: ਹੈ ਜੀ
3: ਤੇ ਉਹ ਆਪਣੇ ਆਪ ਉਹਦੇ ਨਾਲ ਕੋਈ ਹੱਲ ਹੋਊਗਾ ਜੀ ਬਟ ਇਹਨਾਂ ਦਾ ਜਿਹੜਾ ਹੈਗਾ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਇਹ ਤਾਂ ਹਾਨੀ ਜੀ ਕਿਸੇ ਕੰਮ ਦੇ ਨਹੀਂ ਨਿਕਲੇ ਜੀ ਹੁਣ ਤਾਂ ਇਹ ਵੀ ਕਾਊਂਟਰ ਹੁਣ ਜਿਹੜਾ ਧਾਲੀਵਾਲ ਸਾਹਿਬ ਦਾ ਜਿਹੜਾ ਹੈਗਾ ਆ ਜਿਹਨਾਂ ਨੂੰ ਅਕਸਰ ਟਮਾਟਰ ਮੰਤਰੀ ਵੀ ਕਹਿੰਦੇ ਆ ਉਹਨਾਂ ਦਾ ਤਾਂ ਵੈਸੇ ਏਦਾਂ ਹੀ ਹੈ ਜੀ ਆਹ ਲੋਕਾਂ ਵਾਸਤੇ ਜਿਹੜੇ ਵੀ ਕਾਊਂਟਰ ਅਟੈਕ ਕਰਨ ਦੀ ਗੱਲ ਆ ਬਾਕੀ ਓਦਾਂ ਸਰ ਪਤਾ ਨਹੀਂ ਹੈਗਾ ਜੀ ਵੀ ਚਲੋ ਇੱਕ ਬੰਦੇ ਤੋਂ ਰਿਕਵਰੀ ਹੋਈ ਆ ਖਰੀ ਏਦਾਂ ਦੇ ਕਿੰਨੇ ਹੈਗੇ ਆ ਜੀ
0: ਇਹਦੇ
3: ਸਰ ਇਹ ਜੇ ਕਿਤੇ ਹਾਲਾਤ ਖਰਾਬ ਹੋ ਗਏ ਇੰਨਾ ਅਸਲਾ ਜਿਹੜਾ ਹੈਗਾ ਬਣੂਗਾ ਕੀ ਪੰਜਾਬ ਦਾ
0: ਜੀ ਬਿਲਕੁਲ
3: ਸਰ ਪਰ ਸਾਹਿਬ ਤੁਸੀਂ ਯਕੀਨ ਕਰੋ ਇਸ ਵੇਲੇ ਪੰਜਾਬ ਚ ਉਹ ਬੰਦੇ ਬੈਠੇ ਹੈਗੇ ਆ ਵੀ ਜਿਹੜੇ ਕਿਸੇ ਕਾਰਨ ਵਸ਼ ਬਾਹਰਲੇ ਕੰਟਰੀਆਂ ਦੇ ਵਿੱਚ ਮੂਵ ਨਹੀਂ ਕਰ ਸਕੇ
0: ਜੀ
3: ਅਦਰਵਾਈਜ਼ ਜੇ ਕਿਸੇ ਦਾ ਸਰਦਾ ਆ ਜਾਂ ਕਿਸੇ ਦਾ ਜ਼ਰੀਆ ਹੈਗਾ ਆ ਤੇ ਉਹ ਨਿਕਲ ਰਿਹਾ ਛੇਤੀ ਤੋਂ ਛੇਤੀ ਬਿਜ਼ਨਸਮੈਨ ਤਾਂ ਨਿਕਲ ਰਿਹਾ ਹੈਗਾ ਆ ਜੀ ਬਿਜ਼ਨਸਮੈਨ ਤਾਂ ਇੱਥੋਂ ਬਿਜ਼ਨਸ ਤੁਸੀਂ ਯਕੀਨ ਕਰੋ ਅੱਗੇ ਮਤਲਬ ਜਿਹੜੇ ਹੈਗੇ ਆ ਯੂਪੀ ਬਿਹਾਰ ਤੋਂ ਬੰਦੇ ਆਉਂਦੇ ਹੁੰਦੇ ਸੀਗੇ ਇੱਥੇ ਸਾਡਾ ਉਦਯੋਗ ਜਿਹੜਾ ਹੈਗਾ ਆ ਹੁਣ ਉੱਥੇ ਨੂੰ ਜਾ ਰਿਹਾ
0: ਜੀ
3: ਪੰਜਾਬੀਆਂ ਨੂੰ ਹੱਡ ਹਰਾਮੀ ਬਣਾ ਦਿੱਤਾ ਹੈਗਾ ਜੀ ਵੀ 1000 ਰੁਪਈਆ ਆਊਗਾ ਤਾਂ ਇਹ ਹੋਊਗਾ ਜੀ ਫਰੀ ਵੀਜ਼ ਦੇ ਉੱਤੇ ਜੀ ਤੇ ਨਾ ਤਾਂ ਆਪਾਂ ਇੱਥੇ ਲੇਬਰ ਮਿਲਦੀ ਆ ਜੀ ਤੇ ਨਾ ਸਿਕਿਓਰਡ ਐਟਮੋਸਫੀਅਰ ਮਿਲਦਾ ਹੈਗਾ ਇਸ ਕਰਕੇ ਬਿਜ਼ਨਸ ਵੀ ਦੂਜੀਆਂ ਸਟੇਟਾਂ 'ਚ ਸ਼ਿਫਟ ਹੋ ਰਿਹਾ ਜੀ
0: ਚਲੇ ਗਿਆ ਜੀ ਬਿਲਕੁਲ
3: ਹਾਂਜੀ ਇੱਕ ਚੀਜ਼ ਜ਼ਰੂਰ ਪੋਜ਼ਿਟਿਵ ਖਬਰ
0: ਜੀ
3: ਹਾਂਜੀ ਉਹ ਇਹ ਹੈ ਜੀ ਤੇ ਅੱਜ ਕਿਸਾਨ ਜਿਹੜੀਆਂ ਯੂਨੀਅਨ ਆ ਉਹ
0: ਕੱਸੀਆਂ ਹੋ ਗਈਆਂ
3: ਉਹਨਾਂ ਨੇ ਸਿਰ ਜੋੜ ਲਏ ਹੈਗੇ ਜੀ ਵੀ ਉਹ ਇਸ ਚੀਜ਼ ਦੇ ਮੁੱਦੇ ਤੇ ਵੀ ਆ ਜਿਹੜੀ ਅਮੈਰੀਕਾ ਨਾਲ ਡੀਲ ਹੋਈ ਆ ਇਹਦੇ ਮੁੱਦੇ ਤੇ ਕੀ ਕੰਸੀਕੁਐਂਸਿਸ ਸਰ ਜਦੋਂ ਡੇਅਰੀ ਪ੍ਰੋਡਕਟ ਕਹਿੰਦੇ ਆ ਨਾ ਜੀ ਇਹਨਾਂ ਦੀ ਵੀ ਜਾਨ ਨਿਕਲਦੀ ਹੈਗੀ ਇੱਥੇ ਤੇ ਭਾਈ ਇੱਥੇ ਬਣੂਗਾ ਕੀ
0: ਬਿਲਕੁਲ
3: ਤੇ ਉਹ ਇਸ ਕਰਕੇ ਜਿਹੜਾ ਇਹ ਜੀ ਕੁਛ ਇੱਕ ਚੀਜ਼ਾਂ ਇਹ ਵੀ ਵਿਚਾਰਨ ਵਾਲੀਆਂ ਗੱਲ ਹੈਗੀ ਆ ਵੀ ਡੇਅਰੀ ਪ੍ਰੋਡਕਟ ਤੁਸੀਂ ਕਹਿ ਤਾਂ ਦਿੱਤਾ ਇੱਕ ਪਾਸੇ ਤੁਹਾਡੇ ਜਿਹੜੇ ਹੈਗੇ ਆ ਉੱਥੇ ਦੇ ਮਤਲਬ ਖੁਰਾਕ ਪਸ਼ੂਆਂ ਦੀ ਉੱਥੇ ਨੋਨ ਵੈਜ ਵੀ ਦਿੱਤਾ ਜਾਂਦਾ ਹੈਗਾ
0: ਪਸ਼ੂਆਂ ਨੂੰ
3: ਜੀ ਫਿਰ ਜਿਹੜਾ ਹੈਗਾ ਆ ਫਿਰ ਤੁਸੀਂ ਆਪੋ ਇਸ ਚੀਜ਼ ਦੇ ਉੱਤੇ ਕਹਿੰਦੇ ਹੈਗੇ ਆ ਜੀ ਤੇ ਸਾਡੇ ਸ਼ਾਕਾਹਾਰੀ ਜਿਹੜੀ ਜੀ ਦੁੱਧ ਨੂੰ ਮੰਨਦੇ ਆ ਜੀ ਇਹ ਥੋੜਾ ਕਲਚਰ ਡਿਫਰੈਂਸ ਹੈਗਾ ਥੋੜੇ ਹੋਰ ਚੀਜ਼ਾਂ ਹੈਗੀਆਂ ਜੀ
0: ਘੁੰਮਦਾ ਨੀ ਗਾ ਜਾਂ ਕਿੰਨੇ ਜਿਹੜੇ ਆਪਣੇ ਸ਼ਹਿਦ ਦੀ ਮੱਖੀ ਕਹਿ ਲੋ ਜਾਂ ਹੋਰ ਸਾਰੇ ਜਿੰਨੇ ਇਹ ਹੈਗੇ ਨੇ ਜੀ ਜਿੰਨਾ ਚਿਰ ਉਹਨਾਂ ਦਾ ਇੱਕ ਸੰਗਮ ਨਹੀਂ ਹੁੰਦਾ ਇੱਕ ਦੂਸਰੇ ਦੇ ਨਾਲ ਪੋਲੀਏਸ਼ਨ ਨਹੀਂ ਹੁੰਦੀ ਹੈ ਉਹਨਾਂ ਚਿਰ ਕੋਈ ਵੀ ਫਸਲ ਕੋਈ ਵੀ ਫਲ ਨਹੀਂ ਲੱਗ ਸਕਦਾ ਦਰਖਤ ਨੂੰ ਕੋਈ ਫੁੱਲ ਨਹੀਂ ਖਿੜ ਸਕਦਾ ਜੀ
3: ਪਰ ਇਹ ਸਭ ਬੇਨਤੀ ਇਹ ਹੈਗੀ ਆ ਇਹ ਨਾ ਤੁਸੀਂ ਮਨ ਨੂੰ ਗੱਲ ਹੁੰਦੀ ਆ ਮੈਂ ਅੱਜ ਤੱਕ ਜਿਹੜਾ ਹੈਗਾ ਮੈਂ ਨੋਨ ਵੈਜ ਨਹੀਂ ਖਾਧਾ ਜੀ ਠੀਕ ਹੈ ਜੀ ਉਹ ਮੈਨੂੰ ਕਿਸੇ ਨੇ ਜਿਹੜਾ ਹੈਗਾ ਫੇਸ ਓਇਲ ਦੇ ਕੈਪਸੂਲ ਭੇਜ ਦਿੱਤੇ
0: ਜੀ
3: ਸੱਜਣ ਮਿੱਤਰ ਦਾ ਸਰ ਮੈਂ ਚਾਹ ਕੇ ਵੀ ਨਹੀਂ ਖਾ ਸਕਿਆ ਤੇ ਮੈਂ ਮਤਲਬ ਕਿਸੇ ਗਾਂ ਆਪਣੇ ਸੱਜਣ ਨੂੰ ਦੇਤੇ ਵੀ ਯਾਰ ਤੂੰ ਨੌਨ ਵੈਜ ਯੂਜ਼ ਕਰ ਰਿਹਾ ਮੈਂ ਕਿਹਾ ਤੇ ਤੂੰ ਲੈ ਲੈ
0: ਮੈਂ ਚਾਹੁੰਦਾ ਸੀ ਮੈਂ ਆਪਣੀ ਵੀ ਸੁਣਾਉਂਦਾ ਤੁਹਾਨੂੰ ਮੈਂ ਬਹੁਤ ਔਖਾ ਹੋਇਆ ਸੀ ਜਦੋਂ ਮੈਂ ਨਵਾਂ ਨਵਾਂ ਇੱਥੇ ਆਇਆ ਚਲੋ ਸਾਰੀ ਉਮਰ ਜਿਹੜਾ ਬੀਫ ਨਹੀਂ ਖਾਧਾ ਸੀ ਕਦੇ ਵੀ ਤਾਂ ਉਹ ਕੀ ਹੋਇਆ ਉਹ ਸੱਜਣ ਲੈ ਆਏ ਜੀ ਮਤਲਬ ਕਿ ਪੂਛ ਤੇ ਪਹਿਲੀ ਯਾਰੀ ਜੀ ਤੇ ਉਹ ਜਦੋਂ ਨਾ ਮੈਂ ਬੁਰਕੀ ਭਰਾਂ ਤਰੀ ਦੇ ਨਾਲ ਤੇ ਮੂਹਰੇ ਮੇਰੇ ਮੂਹਰੇ ਪੂਰਾ ਦਾ ਪੂਰਾ ਬੀਫ ਆ ਕੇ ਖੜਾ ਹੋ ਜਾ ਕਰੇ ਜੀ ਉਹ ਮੈਂ ਕਿਹਾ ਭਰਾਵਾ ਲੈ ਜਾਓ ਚੱਕ ਕੇ ਮੇਰੀ ਖਾਂਦਾ ਇਹਨੂੰ ਜੀ ਹਾਲਾਤ ਬਣਦੇ ਨੇ ਜੀ ਇੱਦਾਂ ਦੇ ਬਿਲਕੁਲ ਜਿਹੜੀ ਚੀਜ਼ ਕਦੇ ਨਾ ਖਾਂਦੀ ਹੋਵੇ ਨਾ ਪਹਿਲਾਂ
3: ਅਸੀਂ ਉਹਨਾਂ ਹੱਥਾਂ ਦੇ ਵਿੱਚੋਂ ਨਿਕਲੇ ਹੁੰਨੇ
0: ਜੀ
3: ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਬੈਟਰ ਕਰਦੀ ਆਇਆ ਜੀ
0: ਬਿਲਕੁਲ
3: ਹੋਰ ਕੋਈ ਭਰਾ ਸਾਹਿਬ ਖਬਰ ਹੈ ਤੇ ਲੈ ਲਓ ਜੀ ਹਾਂਜੀ ਫਿਰ
0: ਸੈਣੀ ਸਾਹਿਬ ਜਿਹੜਾ ਹਜ਼ੂਰ ਸਾਹਿਬ ਐਕਟ 1956 ਦਾ ਰੋਲਾ ਪਿਆ ਆ ਉਹਦੇ ਵਿੱਚ ਕਾਫੀ ਜਿਹੜੀ ਅੱਜ ਸਿਆਸੀ ਵੀ ਸ਼ਖਸੀਅਤਾਂ ਤੇ ਸਿੱਖ ਸ਼ਖਸੀਅਤਾਂ ਦੇ ਵੀ ਜਿਹੜੇ ਬਿਆਨ ਆਏ ਹੈ ਮਹਾਰਾਸ਼ਟਰ ਸਰਕਾਰ ਦੀ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜਿਹੜਾ ਐਕਟ ਜਿਹੜਾ 1956 ਨੂੰ ਉਹ ਰੱਦ ਕਰਨ ਅਤੇ ਇਸਦੀ ਥਾਂ ਨਵਾਂ ਕਾਨੂੰਨ ਲਿਆਉਣ ਸੰਬੰਧੀ ਤਜਵੀਜ਼ ਰੱਦ ਕਰ ਦਿੱਤੀ ਹੈ ਅਤੇ ਇਹ ਫੈਸਲਾ ਪੰਜ ਪਿਆਰਿਆਂ ਸੀਨੀਅਰ ਧਾਰਮਿਕ ਅਹਿਲਕਾਰਾਂ ਅਤੇ ਵੱਖ ਵੱਖ ਸਿੱਖ ਧਾਰਮਿਕ ਸੰਸਥਾਵਾਂ ਨੇ ਜਿਹੜੇ ਨੁਮਾਇੰਦੇ ਹੈ ਉਹਨਾਂ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਲਿਆ ਗਿਆ ਅਤੇ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਅੱਜ ਬਿਆਨ ਲੱਗਿਆ ਅਤੇ ਇਸੇ ਤਰ੍ਹਾਂ ਬੁੱਢਾ ਦਲ ਤੋਂ ਜਿਹੜੇ ਨੇ ਆਪਣੇ ਇੱਕ ਮਿੰਟ ਜੀ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹਨਾਂ ਦੇ ਵੀ ਜਿਹੜਾ ਬਿਆਨ ਆਏ ਨੇ ਅਤੇ ਕੰਗ ਹੁਣਾਂ ਦੇ ਆਪਣੇ ਮਾਲਵਿੰਦਰ ਸਿੰਘ ਕੰਗ ਹੁਣਾਂ ਦਾ ਅਤੇ ਇਸੇ ਤਰ੍ਹਾਂ ਆਪਣੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦਾ ਵੀ ਇਹ ਬਿਆਨ ਆਇਆ ਇਹਦੇ ਵਿੱਚ ਇਹਨੂੰ ਰੱਦ ਕੀਤਾ ਜਾਵੇ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਜਿਹੜਾ ਉਹਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਉਹਨਾਂ ਨੇ ਵੀ ਇਸ ਨੂੰ ਜਿਹੜਾ ਇਹਦਾ ਵਿਰੋਧ ਕੀਤਾ ਹੈ ਜੀ
3: ਭਾਰਤ ਸਾਹਿਬ ਗੱਲ ਇੱਦਾਂ ਹੈਗੀ ਆ ਇਹ ਜਿੰਨੀਆਂ ਪੋਲੀਟੀਕਲ ਪਾਰਟੀਆਂ ਉਦੋਂ ਬੋਲੀਆਂ ਆ ਜਦੋਂ ਮੀਡੀਆ ਨੇ ਇਹਨਾਂ ਨੂੰ ਲਾਂਤਾਂ
0: ਪਾਈਆਂ ਜੀ ਬਿਲਕੁਲ
3: ਐਕਚੁਅਲੀ ਇਹ ਜਿਹੜਾ ਹੈਗਾ ਮੁੱਦਾ ਚੱਕਿਆ ਮੀਡੀਆ ਨੇ
0: ਜੀ
3: ਮੀਡੀਆ ਨੇ ਮੁੱਦਾ ਚੱਕ ਕੇ ਦੱਸਿਆ ਵੀ ਭਾਈ ਉਹਨਾਂ ਨੇ ਜਿਹੜਾ ਹੈਗਾ ਆ ਵੀ ਪੁਰਾਣਾ ਐਕਟ ਜਿਹੜਾ ਆ ਉਹ ਅਬੋਲਿਸ਼ ਕਰ ਦਿੱਤਾ
0: ਜੀ
3: ਤੇ ਉਹ ਨਵਾਂ ਐਕਟ ਲਿਆਉਣ ਲੱਗੇ ਹੈਗੇ ਆ ਜੀ
0: ਜੀ
3: ਹੁਣ ਪੁਰਾਣਾ ਅਬੋਲਿਸ਼ ਕਰ ਦਿੱਤਾ ਨਵੇਂ ਦਾ ਜੇ ਡਰਾਫਟ ਆਇਆ ਕੋਈ ਨੀ ਸਰ
0: ਜੀ
3: ਜਦ ਤੱਕ ਨਵਾਂ ਜਿਹਾ ਡਰਾਫਟ ਆਉਂਦਾ ਨੀ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰ ਨਹੀਂ ਸਕਦੇ ਕਿਉਂਕਿ ਲਕੀਰ ਤੇ ਫਕੀਰ ਬਟ ਜੇ ਪੁਰਾਣਾ ਉਹਨਾਂ ਨੇ ਅਬੋਲਿਸ਼ ਕੀਤਾ ਆ ਤੇ ਬਟ ਨੈਚੁਰਲ ਆ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਵੀ ਉੱਥੇ ਦੀ ਸਰਕਾਰ ਦੀ ਇੰਟਰਫੇਰੈਂਸ ਜ਼ਿਆਦਾ ਵਧਾਉਣ ਦੀ ਹੋਏਗੀ ਉੱਥੇ ਜਾਂ ਕੰਟਰੋਲ ਆਪਣੇ ਹੱਥ 'ਚ ਲੈਣ ਦੀ ਹੋਏਗੀ ਜੀ
0: ਜੀ
3: ਸੋ ਇਸ ਕਰਕੇ ਲੈਟ ਅਸ ਸੀ ਕੀ ਡਰਾਫਟ ਆਉਂਦਾ ਹੈਗਾ ਜੀ
0: ਬਿਲਕੁਲ
3: ਉਹ ਤੋਂ ਬਾਅਦ ਪ੍ਰਤੀਕਿਰਿਆ ਦੇਵਾਂਗੇ ਬਟ ਇਹ ਆ ਜੀ ਕਿ ਜੇ ਉਹਨੂੰ ਅਬੋਲਿਸ਼ ਵੀ ਕਰਨਾ ਸੀ ਤੇ ਸਿੱਖ ਸੰਸਥਾਵਾਂ ਨਾਲ ਸਲਾਹ ਕਰ ਲੈਂਦੇ ਐਸ ਜੀ ਪੀ ਸੀ ਨਾਲ ਸਲਾਹ ਕਰ ਲੈਂਦੇ ਇਹ ਚੇਂਜਡ ਹੈਗਾ ਆ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਕੌਨਫੀਡੈਂਸ 'ਚ ਲੈ ਲੈਂਦੇ ਉਸ ਤੋਂ ਬਾਅਦ ਉਹ ਡਰਾਫਟ ਬਣਾ ਕੇ ਪਹਿਲਾਂ ਇਹਨੂੰ ਅਬੋਲਿਸ਼ ਕਰਨ ਵਾਲੀ ਖਬਰ ਪਹਿਲਾਂ ਕਿਉਂ ਆਈ ਹੈਗੀ ਆ ਪਹਿਲਾਂ ਇਹਨਾਂ ਦਾ ਡਰਾਫਟ ਨਵੇਂ ਦਾ ਆ ਜਾਂਦਾ ਔਰ ਸਾਰਿਆਂ ਧਿਰਾਂ ਨੂੰ ਮਨਜ਼ੂਰ ਹੋ ਕੇ ਤੇ ਫਿਰ ਨਾਲ ਹੀ ਅਬੋਲਿਸ਼ ਕਰ ਦਿੰਦੇ ਤੇ ਨਾਲ ਹੀ ਦੂਜਾ ਪਾਸ ਕਰ ਲੈਂਦੇ ਇੰਡੀ ਕਾਹਲੀ ਕੀ ਸੀ
0: ਬਿਲਕੁਲ
3: ਇਹਦੇ ਵਿੱਚ ਇੱਦਾਂ ਲੱਗਦਾ ਹੈਗਾ ਆ ਕਿ ਸਰਕਾਰ ਦੀ ਮਹਿਲਾ ਫਾਈਡ ਆ ਇਹਨਾਂ ਨੂੰ ਇਹ ਹੋਣਾ ਆ ਕਿ ਜੇ ਇਸ ਚੀਜ਼ ਦਾ ਰੌਲਾ ਪੈ ਗਿਆ ਤੇ ਫਿਰ ਜਿਹੜਾ ਆ ਹੋ ਸਕਦਾ ਆ ਵੀ ਪੋਲੀਟੀਕਲੀ ਨੁਕਸਾਨ ਹੋਵੇ ਜੀ ਇਸ ਕਰਕੇ ਇਹਨਾਂ ਨੇ ਜਿਹੜਾ ਆ ਇਹ ਕੰਮ ਕੀਤਾ ਜੀ ਤੇ ਉਹ ਜਿੱਦਾਂ ਡਰਾਫਟ ਜਿੱਦਾਂ ਇੱਥੇ ਨਹੀਂ ਸੀ ਪਤਾ ਲੱਗਿਆ ਉਦਾਂ ਹੀ ਉੱਥੇ ਡਰਾਫਟ ਨਹੀਂ ਆ ਰਿਹਾ ਜਿਸ ਤੋਂ ਸ਼ੰਕਾ ਜਿਹੜੀ ਆ ਹੋਰ ਗਹਿਰੀ ਹੁੰਦੀ ਜਾਂਦੀ ਹੈ ਜੀ
0: ਤੇ ਸੈਣੀ ਸਾਹਿਬ ਰਾਮ ਮੰਦਰ ਮਾਮਲਾ ਜਿਹੜਾ ਜੀ ਉਹ ਡੋਨੇਸ਼ਨ ਦਾ ਮਾਮਲਾ ਹੈ ਉਹਦੇ ਵਿੱਚ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਜਿਹੜਾ 29 ਜੂਨ ਨੂੰ ਮਾਮਲਾ ਰੱਖਣ ਦੇ ਨਿਰਦੇਸ਼ ਦੇ ਦਿੱਤੇ ਹੈ ਸੁਪਰੀਮ ਕੋਰਟ ਨੇ ਜਿਹੜਾ ਸੀ ਵੀਰਵਾਰ ਨੂੰ ਇੱਕ ਪਟੀਸ਼ਨ ਅੱਜ ਜਿਹੜੀ ਹੈ ਉਹਨੂੰ ਕਿਹਾ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੇ ਲਈ ਜਿਹੜਾ ਮਿਲੇ ਦਾਨ ਦੇ ਵਿੱਚ ਕਥਿਤ ਹੇਰਫੇਰ ਦੇ ਮਾਮਲੇ 'ਚ FIR ਦਰਜ ਕਰਨ ਅਤੇ ਨਿਰਪੱਖ ਅਤੇ ਸਮਾਬੰਧ ਜਿਹੜੀ ਹੈ ਜਾਂਚ ਦੀ ਮੰਗ ਵਾਲੀ ਆਪਣੀ ਪਟੀਸ਼ਨ ਦਾ 29 ਜੂਨ ਨੂੰ ਅਦਾਲਤ ਦੇ ਵਿੱਚ ਜ਼ਿਕਰ ਕਰੇ ਇਹੜਾ ਇਹ ਜਿਹੜਾ ਮਾਮਲਾ ਜਸਟਿਸ ਆਪਣੇ ਇੱਕ ਮਿੰਟ ਜੀ ਜਸਟਿਸ BV ਨਗਾਰਥਨਾ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਅੱਗੇ ਜਿਹੜਾ ਜ਼ਰੂਰੀ ਸੁਣਵਾਈ ਦੇ ਲਈ ਰੱਖਿਆ ਗਿਆ ਸੀ ਜੀ ਇਹ ਅਤੇ ਉਹਨਾਂ ਨੇ ਔਡਰ ਕਰ ਦਿੱਤਿਆ ਕਿ ਭਾਈ 29 ਤਰੀਕ ਨੂੰ ਇਹ ਪੇਸ਼ ਕੀਤਾ ਜਾਵੇ ਵੈਸੇ ਰੱਬ ਦੇ ਘਰ ਇਹੋ ਕੁਝ ਹੋ ਰਿਹਾ ਜੀ ਰੱਬ ਨੂੰ ਜਿਹਨੂੰ ਮੰਨਦੇ ਆ ਉਹਦੇ ਉਹਨੂੰ ਹੀ ਕੁੰਡੀ ਲਾਈ ਜਾਂਦੇ ਆ ਜੀ ਫੰਡਿੰਗ ਦੇ ਵਿੱਚੋਂ ਹੀ
3: ਬਿਲਕੁਲ ਜੀ ਬਿਲਕੁਲ, ਜਸਟਿਸ ਡੀਵੀ ਨਾਗਰਤਨ ਹੋਣਾ ਜੀ। ਹਾਂਜੀ ਠੀਕ ਹੈ ਠੀਕ ਹੈ ਜੀ। ਹਾਂਜੀ ਸਰ, ਗੱਲ ਇੱਦਾਂ ਹੈਗੀ ਆ ਜੀ ਕਿ ਜਿਹਨਾਂ ਦੇ ਉੱਤੇ ਦੋਸ਼ ਲੱਗਦੇ ਆ ਉਹ ਵੀ ਕਹਿੰਦੇ ਹੋਣਗੇ ਜੀ ਕਿ ਜਿੱਦਾਂ ਲਾਲੂ ਪ੍ਰਸ਼ਾਦ ਕਹਿੰਦਾ ਸੀਗਾ ਜੀ ਕਿ ਜਿਸ ਕਾ ਹਮਨੇ ਚਾਰਾ ਖਾਇਆ ਵੋ ਤੋ ਬੋਲਤੇ ਨਹੀਂ, ਹੈਂਜੀ ਵੋ ਤੋ ਆਜ ਵੀ ਹਮੇ ਚਾਟਤੇ ਹੈ ਕਹਿੰਦਾ। ਇਹ ਜਿਹੜਾ ਹੈਗਾ ਐਵੇਂ ਰੌਲਾ ਪਾਈ ਜਾਂਦੇ ਆ ਜੀ, ਨਾ ਦੇਖੋ ਆਪਾਂ ਨਾ ਪੰਜੀ ਮੱਥਾ ਟੇਕਿਆ ਤੇ ਨਾ ਸਾਡਾ ਕੁਛ ਗਿਆ ਜੀ, ਨਾ ਪੰਜਾਬ ਮੈਨੂੰ ਮੈਂ ਦਾਵੇ ਨਾਲ ਕਹਿੰਦਾ ਨਾ ਪੰਜਾਬੀਆਂ ਨੇ ਕੋਈ ਉੱਥੇ ਮੱਥਾ ਟੇਕਿਆ ਤੇ ਨਾ ਉਹਨਾਂ ਦਾ ਕੁਛ ਗਿਆ। ਉਹ ਰਾਮ ਭਗਤਾਂ ਦਾ ਰਾਮ ਦੇ ਨਾਂ ਤੇ ਚੜੇ ਆ, ਰਾਮ ਭਗਤਾਂ ਨੇ ਖਾਧੇ ਆ ਜੀ। ਸਰ ਵੱਡੀ ਗੱਲ ਤੇ ਹੈਗੀ ਇਹ ਤਾਂ ਲੜਾਈ ਕਿਸੇ ਦੀ, ਅਸੀਂ ਐਵੇਂ ਆਪਣੀ ਗੱਲ ਪਵਾ ਲਈਏ। ਅੱਛਾ ਜੀ ਮੈਂ ਕਹਿੰਦਾ ਹੈਗਾ ਵੀ ਚੜਾਉਣ ਵਾਲਾ ਤੇ ਖਾਣ ਵਾਲਾ ਦੋਨੇ ਖੜੇ ਕਰ ਦਿਓ, ਤੇ ਸਾਡੇ ਵਰਗਾ ਰੌਲਾ ਪਾਉਣ ਵਾਲਾ ਉਹ ਅਲੱਗ ਖੜਾ ਕਰ ਦਿਓ। ਉਹ ਕਹੂਗਾ ਵੀ ਮੈਂ ਤੇਰੇ ਫੇਵਰ ਦੀ ਗੱਲ, ਤੇਰਾ ਪੈਸਾ ਚੜਾਇਆ ਇਹ ਚੱਕ ਕੇ ਲੈ ਆ ਜਿਹੜਾ ਤੂੰ ਰਾਮ ਜੀ ਨੂੰ। ਉਹ ਕਹੂਗਾ ਤੇਰਾ ਢਿੱਡ ਦੁਖਦਾ ਹੈਗਾ ਆ, ਕਿਉਂਕਿ ਉਹ ਤਾਂ ਅੰਦਰੋਂ ਉਹਨਾਂ ਦੀ ਅੰਦਰੋਂ
0: ਬਿਲਕੁਲ
3: ਹਾਂਜੀ ਪੈਸਾ ਮੇਰਾ ਗਿਆ, ਖਾਧਾ ਇਸ ਮੇਰੇ ਭਰਾ ਦੇ ਹੈਗਾ ਆ, ਰਾਮ ਜੀ ਸਾਡੇ ਆ, ਤੁਸੀਂ ਕੀ ਲੱਗਦੇ ਆ ਫੇਰ ਇਸ ਕਰਕੇ ਜਿਹੜਾ ਹੈਗਾ। ਹਾਂਜੀ ਸੋ ਇਸ ਕਰਕੇ ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤੇ ਉਹਦੇ ਉੱਤੇ ਤਾਂ ਇਹੀ ਕਹਿਣਾ ਪੈਂਦਾ ਵੀ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ। ਹਾਂਜੀ ਤੇ ਬਾਕੀ ਇਹ ਤਾਂ ਸਰ ਲੁੱਟ ਜਿਹੜੀ ਆ ਫੜ ਹੋ ਗਈ ਆ ਜਾਂ ਮਤਲਬ ਪੁਆਇੰਟ ਆਊਟ ਹੋਈ ਆ, ਖਰੇ ਕਿੱਥੇ ਕਿੱਥੇ ਕੌਣ ਕੌਣ ਲੁੱਟੀ ਜਾਂਦਾ ਭਗਵਾਨ ਦੇ ਨਾਂ ਤੇ। ਹਾਂਜੀ ਇੱਥੇ ਤਾਂ ਲੋਟੀ ਭਗਵਾਨ ਦੇ ਨਾਂ ਤੇ ਹੁੰਦੀ ਹੈਗੀ ਆ ਜੀ, ਸਾਰੇ ਹੀ ਕਰਦੇ ਆ। ਉਹ ਜੇ ਚੰਪਤ ਰਾਏ ਜਿਹੜਾ ਚੰਪਤ ਲਾ ਗਿਆ ਤਾਂ ਵੀ ਹੋ ਗਿਆ ਜੀ।
0: ਬਿਲਕੁਲ ਹੈ ਜੀ, ਲੋ ਆਪਾਂ ਔਜਲਾ ਸਾਹਿਬ ਤੋਂ ਸੁਣਦੇ ਆ। ਹਾਂਜੀ ਸਤਿ ਕੀ ਕਹਿੰਦੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ
4: ਸਰੋਤਿਆਂ ਜੀ,
0: ਸਤਿ ਸ੍ਰੀ ਅਕਾਲ
4: ਰਾਜਨ ਜੀ। ਅਸੀਂ ਤਾਂ ਫਿਰ ਪੰਗਾ ਤਾਂ ਲੈਨੇ ਆ ਨਾ, ਅਸੀਂ ਹਨੂਮਾਨ ਦੀ ਲਾਦ ਹੈ ਤੇ ਆਪਦੀ ਬੋਲੀ ਅੱਜ ਲਾਉਣੀ ਲਾਉਣੀ ਹੈ।
0: ਹਾਂ ਸਰ ਭਾਜੀ ਨੇ ਸਿਰੇ ਲਾਤੀ ਵੈਸੇ
3: ਜੀ। ਬਿਲਕੁਲ ਜੀ ਬਿਲਕੁਲ
0: ਜੀ,
4: ਕਹਿੰਦਾ ਸਾਨੂੰ ਉਹਦਾ ਨਾਂ ਸੀ ਮਾਨ, ਉਹਦਾ ਗੋਲ ਸੀ ਕਹਿੰਦਾ ਅਸਲ ਚ ਜੱਟ ਸੀਗਾ ਉਹ,
0: ਪੂਛ ਨੂੰ ਅੱਗ ਲਵਾਈ ਫਿਰਦੇ ਆ।
3: ਬਿਲਕੁਲ ਜੀ ਬਿਲਕੁਲ
0: ਜੀ,
4: ਚਾਹੇ ਅਸੀਂ ਰੁਪਈਆ ਚਾੜਿਆ ਕਿ ਨਹੀਂ ਚਾੜਿਆ ਸਾਨੂੰ ਤਾਂ ਗੱਲ ਲੱਭਣੀ ਚਾਹੀਦੀ
0: ਜੀ।
4: ਤੁਸੀਂ ਆਹ ਦੇਖੋ
3: ਬਿਲਕੁਲ ਜੀ ਬਿਲਕੁਲ,
4: ਕੋਈ ਕਹਿੰਦੇ ਐਪਸਪੋਰਟ ਦੀ ਮੂਵੀ ਹੈ ਜਾਂ ਕਿਤੇ ਦੀ ਹੈ, ਉਹ ਕਹਿ ਰਿਹਾ ਕਿ ਇਹ ਮੂਵੀ ਦਿੱਲੀ ਦੀ ਹੈ। ਜਦੋਂ ਮਾਨ ਸਾਹਿਬ ਐਮ ਪੀ ਸੀ ਉੱਥੇ ਨੂੰ ਕੋਈ ਜਵਾਬ ਦੇ ਰਿਹਾ ਉਸ ਗੱਲ ਦਾ ਜੀ? ਕੋਈ
0: ਨਾ ਜੀ, ਉਹਨਾਂ ਦਾ ਜ਼ੋਰ ਲੱਗਿਆ ਸਾਬਤ ਕਰਨ ਨੂੰ ਕਿ ਭਾਈ ਇਹ ਐਕਸਪੋਰਟ ਦੀ ਆ ਤੇ ਐਕਸਪੋਰਟ ਦੀ ਆ, ਤੇ ਉਹ ਕਹਿੰਦੇ ਦਿੱਲੀ ਦੀ ਆ ਜੀ।
3: ਅਸੀਂ ਤਾਂ ਆਪ ਵੀਰ ਜੀ ਇਹ ਗੱਲ ਕਹਿੰਦੇ ਹੈਗੇ ਆ ਵੀ ਸਾਡਾ ਬਹੁਤ ਦਿਲ ਕਰਦਾ ਆ ਤੇ ਮਾਨ ਸਾਹਿਬ ਜੋ ਕਹਿੰਦੇ ਆ ਉਹ ਗੱਲ ਸੱਚ ਹੋਵੇ, ਮਾਨ ਸਾਹਿਬ ਸੱਚੇ ਹੋਣ, ਪਰ ਕਰੀਏ ਕਿ ਜਿਹੜਾ ਅੱਜ ਸੱਚ ਦੱਸਦੇ ਹੈਗੇ ਉਹ ਕੱਲ ਵਾਲਾ ਜਿਹੜਾ ਝੂਠ ਹੋ ਜਾਂਦਾ, ਜਿਹੜਾ ਕੱਲ ਵਾਲਾ ਤੇ ਡਿਪੈਂਡ ਕਰਦੇ ਆ ਤੇ ਅੱਜ ਵਾਲਾ ਝੂਠ ਹੋ ਜਾਂਦਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਸਮਝਿਆ ਨੀ, ਪਤਾ ਨੀ ਇਹਨਾਂ ਦਾ ਸਟੈਂਡ ਹੀ ਝੂਠ ਵਾਲਾ ਹੋ ਗਿਆ। ਇਸ ਕਰਕੇ ਇਹਦਾ ਮਤਲਬ ਇਹ ਆ ਵੀ ਜੋ ਜਥੇਦਾਰ ਸਾਹਿਬ ਕਹਿੰਦੇ ਉਹੀ ਸੱਚ ਆ, ਬਾਕੀ ਸਭ ਝੂਠ ਹੀ ਆ ਜੀ।
4: ਮੈਂ ਉਹੀ ਗੱਲ ਕਰਦਾ ਵੀ ਉਸ ਗੱਲ ਦਾ ਕੋਈ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਂ ਉਨੇ ਤਾਂ ਗਿਆ ਨਹੀਂ ਉੱਥੇ, ਕੈਨੇਡਾ ਨਹੀਂ ਗਿਆ ਮੈਂ। ਉਹ ਤਾਂ ਕਹਿ ਰਿਹਾ ਕਿ ਇਹ ਤਾਂ ਹੈ ਹੀ ਦਿੱਲੀ ਦੀ ਹੈ, ਜਦੋਂ ਐਮ ਪੀ ਸੀ ਉਹਦੇ ਕਮਰੇ ਦੀ ਬਣੀ ਹੋਈ ਹੈ
0: ਜੀ।
3: ਬਿਲਕੁਲ ਜੀ ਬਿਲਕੁਲ ਬਿਲਕੁਲ, ਦੇਖੋ ਕੋਈ ਬੰਦਾ ਇਸ ਗੱਲ ਦੇ ਉੱਤੇ ਕੰਸਿਡਰ ਨਹੀਂ ਕਰਦਾ, ਕੋਈ ਇਹਨਾਂ ਦਾ ਆਗੂ ਉਸ ਗੱਲ ਤੇ ਪ੍ਰਤੀਕਿਰਿਆ ਨਹੀਂ ਦਿੰਦਾ ਵੀ ਜਰਨੈਲ ਸਿੰਘ ਦੇ ਕਮਰੇ ਦੀ ਆ, ਇੱਥੇ ਦਿੱਲੀ ਦੀ ਹੈਗੀ ਆ। ਉਸ ਵੇਲੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਇਹਦੇ ਸ਼ੁਰੂ ਹੋਈ ਸੀਗੀ ਚੜ, ਤੇ ਉਸ ਵੇਲੇ ਜਿਹੜਾ ਹੈਗਾ ਇਹਨਾਂ ਨੇ ਉਸ ਉਹਦੇ ਕਮਰੇ ਦੇ ਵਿੱਚ ਰਹੇ ਆ
0: ਜੀ।
3: ਐਮ ਐਲ ਏ ਹੋਟਲ ਦੀ ਆ, ਜਰਨੈਲ ਸਿੰਘ ਇਸ ਦੁਨੀਆਂ ਚ ਨਹੀਂ ਹੈਗੀ। ਉਹਨੇ ਇਹ ਦਿੱਤੀ ਹੈਗੀ ਉਹਨੂੰ ਸਵਾਤੀ ਮਾਲੀਵਾਲ ਨੂੰ, ਸਵਾਤੀ ਮਾਲੀਵਾਲ ਨੇ ਜਗਮਨ ਸਮਰੇ ਨੂੰ ਦਿੱਤੇ, ਉਹਨੂੰ ਕਿਹਾ ਸਰ ਵੀ ਮੇਰਾ ਨਾਂ ਨਾ ਲਈ ਵੀ ਜੇ ਮੇਰਾ ਨਾਂ ਲਿਆ ਤੇ ਮੇਰੀ ਸਿਕਿਉਰਿਟੀ ਨੂੰ ਖਤਰਾ ਹੋ ਜਾਊਗਾ
0: ਨਾ। ਉਹ ਮੈਨੂੰ ਥੋੜਾ ਥੋੜਾ ਯਾਦ ਹੁੰਦਾ ਭਾਜੀ ਤੇ ਸ਼ਾਇਦ ਯਾਦ ਹੋਵੇ, ਉਹ ਅਸਲ ਦੇ ਵਿੱਚ ਜੁੱਤੀ ਵੀ ਤਾਂ ਮੇਰੇ ਖਿਆਲ ਨਾਲ ਇਹਨਾਂ ਨੇ ਆਪਣੇ ਕੇਜਰੀਵਾਲ ਤੇ ਕਹਿੰਦੇ ਤੇ ਸਿੱਟੀ ਸੀ
4: ਉਹਦੋਂ, ਚੰਦਰ ਚੰਦਰ ਦੇ
3: ਚਿਦੰਬਰਮ ਤੇ ਸਿੱਟੀ ਉਹ ਤੋਂ ਬਾਅਦ ਉਹਦੋਂ ਪੱਤਰਕਾਰ ਸੀਗਾ ਜੀ ਇਹ।
0: ਹਾਂਜੀ ਪੱਤਰਕਾਰ ਸੀ, ਉਹ ਪੱਤਰਕਾਰ ਫਿਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ
3: ਸਿੱਟੀ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਰਿਵਾਰਡ ਦੇ ਵਿੱਚ ਉਹਨੂੰ ਟਿਕਟ ਦੇ ਕੇ
0: ਨਵਾਜਿਆ, ਟਿਕਟ ਦਿੱਤੀ ਸੀ ਹਾਂਜੀ।
4: ਮਾਜੇ ਫਿਰ ਐਮਐਲਏ ਬਣਿਆ ਸੀ, ਦੂਜੀ ਗੇੜੀ ਨੂੰ ਟਿਕਟ ਨਹੀਂ ਦਿੱਤੀ, ਫਿਰ ਇਹ ਉਸ ਚੱਕਰ ਚ ਇਹਨੇ ਕੋਈ ਨਾ ਕੋਈ ਮੂਵੀ ਬਣਾਈ ਹੈ
0: ਜੀ।
4: ਉਹ ਤਾਂ ਕਹਿੰਦਾ ਕੇਜਰੀਵਾਲ ਦੀ ਵੀ ਇਸੇ ਕਮਰੇ ਦੀਆਂ ਮੂਵੀਆਂ ਨੇ
0: ਜੀ,
4: ਉਹ ਤਾਂ ਇਹ ਵੀ ਕਹਿ ਰਿਹਾ ਜਗਮਨ, ਕਿਉਂਕਿ ਕੇਜਰੀਵਾਲ ਵੀ ਪਤਾ ਹੈ ਅੰਦਰ ਖਾਤੇ ਹੁਣ ਭਗਵੰਤ ਮਾਨ ਤੇ ਦਬਾਅ ਬਣਾ ਰਹੇ ਨੇ ਪੂਰਾ
0: ਜੀ। ਮੈਨੂੰ ਲੱਗਦਾ ਕਿ ਇਹਨਾਂ ਦਾ ਕੀਤਾ, ਆਪਣਿਆਂ ਦਾ ਕੀਤਾ ਕਰਾਇਆ ਜੀ, ਭਈ ਉਹ ਮੇਰੇ ਕੱਦ ਤੋਂ ਉੱਪਰ ਨਾ ਚੱਲ ਜਾਵੇ ਮਾਨ, ਕਿਤੇ ਉਹ ਕਿਤੇ ਨਾ ਕਿਤੇ ਇਹ ਵੀ ਕੁੰਡੀ ਹੋ ਸਕਦੀ।
5: ਪਰ ਸਾਹਿਬ ਜਿਹੜੀਆਂ ਸੀੜੀਆਂ ਮੈਂ ਵਰਤ ਕੇ ਤਾਂ ਚੜਿਆ ਨਾ
0: ਜੀ,
5: ਤੇ ਉਹ ਸੀੜੀਆਂ ਮੇਰੇ ਲਈ ਕੋਈ ਹੋਰ ਵੀ ਵਰਤ ਸਕਦਾ ਹੈ।
0: ਵਰਤ ਸਕਦਾ ਜੀ, ਬਿਲਕੁਲ ਹੈ ਜੀ, ਬਿਲਕੁਲ।
5: ਇਹ ਮੂਵੀ ਵਾਲੀ ਪਾਰਟੀ ਸੀਗੀ, ਦੂਜੇ ਨੂੰ ਥੱਲੇ ਲਾਉਂਦੇ ਜੀ ਭਾਈ, ਫਿਰ ਜੇ ਮੈਂ ਮੇਰੇ ਪਿੱਛੇ ਵੀ ਕੋਈ ਖੜਾ ਬਣਾ ਹੀ ਰਿਹਾ ਹੋਣਾ ਹੈ।
0: ਬਿਲਕੁਲ ਹੈ ਜੀ,
5: ਜੇ ਮੈਂ ਭਾਰਤ ਦੀ ਬਣਾ ਰਿਹਾ ਤਾਂ ਰਾਜ ਨੇ ਮੇਰੇ ਪਿੱਛੇ ਵੀ ਬਣਾਏ ਰਿਹਾ ਹੋਣਾ ਖੜਾ।
0: ਬਿਲਕੁਲ
3: ਬਿਲਕੁਲ ਜੀ, ਬਿਲਕੁਲ ਇਹ ਚੀਜ਼ ਦਾ
5: ਨਾਲ ਰਹਿੰਦਾ। ਹੁਣ ਅਸੀਂ ਆ ਦੁਆਬਾ ਰੇਡੂਆ ਜੁੜੇ ਹਾਂ, ਟਵਾਣਾ ਰੇਡੂਆ ਜੁੜੇ ਹਾਂ, ਜੇ ਅਸੀਂ ਆਪਦਾ ਰੇਡੂਆ ਚਲਾਵਾਂਗੇ ਭਾਈ, ਚਲਾ ਵੀ ਰਹੇ ਨੇ ਬੰਦੇ, ਤੇ 100 ਨਹੀਂ ਤਾਂ 70 ਦਾ ਕੋ ਸਿੱਖਿਆ ਹੀ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਜੇ ਨਾਲ ਰਹੇ ਸੁਣਿਆ ਕਰਿਆ
0: ਜੀ।
5: ਸੋ ਇਸ ਕਰਕੇ ਭਾਈ ਉਹਨਾਂ ਨੇ ਵੀ ਜੇ ਮੂਵੀਆਂ ਬਣਾਈਆਂ ਨੇ ਤੇ ਉਹਨਾਂ ਨੇ ਨਾਲ ਰਹਿੰਦਿਆਂ ਨੇ ਵੀ ਸਾਰਾ ਕੁਝ ਸਿੱਖਿਆ ਵੀ ਭਾਈ ਅੱਜ ਇਹ ਫਲਾਣੇ ਦੀ ਮੂਵੀ ਬਣਾ ਕੇ ਉਹਨੂੰ ਐਂ ਡੋਮਲਾਈਜ਼ ਕਰ ਰਹੇ ਨੇ
0: ਜੀ,
5: ਤੇ ਉਹਦੇ ਲਈ ਆਹ ਕੱਲ ਲਈ ਰੱਖ ਰਹੇ ਨੇ ਵੀ ਕੱਲ ਨੂੰ ਐਂ ਕਰੂਗਾ, ਤਾਂ ਫਿਰ ਅਗਲੇ ਨੇ ਆਪਦੇ ਕੋਲ ਵੀ ਬਣਾ ਕੇ ਰੱਖ ਲਈ ਹੋਣੀਆਂ ਨੇ
0: ਜੀ।
5: ਇੱਕ ਇੱਕ ਗੱਲ ਹੋਰ ਵੀ ਲੱਗਦੀ ਹੈ, ਉਹ ਕੱਲਾ ਅੱਜ ਵਾਲੀ ਗੱਲ ਤੇ ਨਹੀਂ ਰਹਿ ਰਹੇ, ਉਹ ਉਸ ਪਹੇ ਨੂੰ ਵੀ ਰੋ ਰਹੇ ਨੇ
0: ਬਿਲਕੁਲ।
5: ਅਜੇ ਉਹਨਾਂ ਨੂੰ ਪਤਾ ਹੋਣਾ ਹੁਣ ਵੀ ਕਿੱਥੇ ਕਿੱਥੇ ਕੀ ਪਿਆ,
0: ਆਪੇ ਇਹਨੂੰ ਲਾ ਨਹੀਂ ਸਕਦੇ ਕਿਸੇ ਨੂੰ ਅੱਗੇ ਲਾ ਨਹੀਂ ਸਕਦੇ।
5: ਹਾਂਜੀ ਮਾਨ ਸਾਹਿਬ ਇੱਕ ਗੱਲ ਹੋਰ ਤੋਂ ਵੀ ਡਰ ਰਹੇ ਨੇ ਵੀ ਉਹ
3: ਬਿਲਕੁਲ ਤੁਹਾਡੀ ਗੱਲ ਠੀਕ ਹੈ, ਤੇ ਫਿਕਰ ਉਹਨਾਂ ਨੂੰ ਖਾਂਦਾ,
5: ਉਹਨਾਂ ਨੂੰ ਫਿਕਰ ਹੋਰ ਖਾ ਰਿਹਾ
0: ਹੈ, ਕੱਲਾ
5: ਇਹ ਫਿਕਰ ਨਹੀਂ ਇਹ ਮੂਵੀ ਦਾ।
0: ਬਿਲਕੁਲ ਹੈ ਜੀ,
5: ਹੋਰ ਬਹੁਤ ਕੁਝ, ਜਿਵੇਂ ਉਹਦੀ ਉਹਨਾਂ ਦੀ ਵਾਈਫ ਦਾ ਪੜ੍ਹ ਕੇ ਦੇਖੋ ਤੁਸੀਂ, ਉਹ ਕਹਿੰਦੀ ਵੀ ਜਿਹੜੇ ਆਲੇ ਦੁਆਲੇ ਜਿਹੜੇ ਇਹਦੇ ਉਦੋਂ ਵੀ ਦੋਸਤ ਸੀ ਤੇ ਅੱਜ ਵੀ ਨੇ
0: ਜੀ,
5: ਉਹੀ ਦੱਸ ਦੇਣ ਵੀ ਇਹ ਕੀ ਕਰਤੂਤਾਂ ਕਰਦਾ ਰਿਹਾ।
0: ਬਿਲਕੁਲ ਹੈ ਜੀ,
5: ਉਹ ਗੱਲ ਖਲਾਰਾ ਖਾਸਾ ਪਿਆ ਹੋਇਆ। ਗੱਲ ਇਹ ਆ ਵੀ ਹੁਣ ਜੇ ਇਹਨੂੰ ਲਾਉਣਗੇ ਵੀ ਤਾਂ ਵੀ, ਅੱਛਾ ਜਿਹੜੇ ਮਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ ਮੇਰੀਆਂ ਫੋਟੋਆਂ ਲਾ ਰਹੇ ਨੇ
0: ਜੀ,
5: ਦੇਖੋ ਇੱਥੇ ਮੈਂ ਉਹਨਾਂ ਦੀ ਇਸ ਬਿਆਨ ਨਾਲ ਐਗਰੀ ਨਹੀਂ ਕਰਦਾ ਵੀ ਸੁਖਵੀਰ ਦੀਆਂ ਕਿਉਂ ਨਹੀਂ ਲਾਈਆਂ
0: ਜੀ,
5: ਜਦੋਂ ਸੁਖਵੀਰ ਨੂੰ ਤਨਖਾਹੀਆ ਕਰਾਰ ਦਿੱਤਾ ਉਹਨੇ ਮੁੜ ਕੇ ਕੋਈ ਕਾਲ ਤੱਕ ਤੇ ਰਿਐਕਟ ਤਾਂ ਕੀਤਾ ਹੀ ਨਹੀਂ,
0: ਨਹੀਂ ਉਹ ਕੁਛ ਕੇ ਵੀ ਨਹੀਂ ਮੁੜ ਕੇ ਕੋਈ ਗੱਲ ਕੋਈ ਬਿਆਨ
5: ਉਹਨਾਂ ਨੇ ਕੋਈ ਬਿਆਨ ਤਾਂ, ਮੈਂ ਨਹੀਂ ਕਹਿੰਦਾ ਸੁਖਵੀਰ ਸਹੀ ਸੀ, ਮੈਂ ਅੱਜ ਵੀ ਮੈਂ ਤਾਂ ਚਲੋ ਬਹੁਤ ਆਪਾਂ ਉਹਦੇ ਨਾਲ ਸਹਿਮਤ ਕਦੇ ਵੀ ਨਹੀਂ ਰਹੇ।
0: ਬਿਲਕੁਲ ਹੈ ਜੀ,
5: ਪਰ ਉਹਨਾਂ ਨੇ ਉਹਨਾਂ ਜਾਂ ਕਿਸੇ ਵੀ ਬੰਦੇ ਨੇ ਕੋਈ ਰਿਐਕਟ ਕੀਤਾ
0: ਨਹੀਂ ਜੀ,
5: ਤੇ ਇਹਨਾਂ ਦੀ ਬੀਬੀ ਅੱਜ ਜਸੇਦਾਰ ਨੂੰ ਕੀ ਕਹਿ ਰਹੀ ਆ, ਅੰਮ੍ਰਿਤਸਰ ਵਾਲੀ, ਉਹ ਅੰਮ੍ਰਿਤਸਰ ਇੱਕ ਮੋਗੇ ਵਾਲੀ ਆ ਉਹ,
3: ਹਾਂਜੀ
5: ਗਰਾਉਂਡ
0: ਬਣਾ ਰਹੇ ਨਾ, 27 ਦੀ ਗਰਾਉਂਡ ਬਣਾ ਰਹੇ ਆ, ਹੋਰ ਕੁਛ।
5: ਉਹ ਜੇ ਹੁਣ ਮਾਨ ਸਾਹਿਬ ਇਹ ਕਹਿੰਦੇ ਨੇ, ਹੁਣ ਤੁਸੀਂ ਤਾਂ ਹੁਣ ਹੌਲੀ ਹੌਲੀ ਕਹਿ ਰਹੇ ਹੋ ਅਸੀਂ ਮੀਟਿੰਗ ਕਰਾਂਗੇ, ਅਸੀਂ ਸਲਾਹ ਕਰਾਂਗੇ, ਪਹਿਲਾਂ ਕਹਿੰਦੀ ਅਸੀਂ ਜਾਣਾ ਨਹੀਂ, ਸਾਨੂੰ ਬਦਨਾਮ ਕਰਦੇ ਨੇ
0: ਜੀ।
5: ਉਹ ਭਾਈ ਤੁਹਾਡੀਆਂ ਫੋਟੋਆਂ ਤਾਂ ਕਰਕੇ ਲੱਗੀਆਂ, ਜੇ ਉਦਣੇ ਕਹਿੰਦੇ ਜੀ ਹਾਂਜੀ ਅਸੀਂ ਆਵਾਂਗੇ ਕੱਲ ਤੱਕ ਤੇ ਨਵਾਣੇ ਸਿੱਖ ਹੋ ਕੇ ਆਵਾਂਗੇ
0: ਜੀ,
5: ਸੁਖਵੀਰ ਹੋਣਾ ਨੇ ਤਾਂ ਕੋਈ ਬਿਆਨ ਨਹੀਂ ਦਿੱਤਾ ਸੀ,
0: ਉਹਨਾਂ ਨੇ ਕਹਿੰਦੇ ਹਾਂਜੀ
5: ਤੁਸੀਂ ਸਭ ਨੂੰ ਆਵਾਂਗੇ ਅਸੀਂ ਆਵਾਂਗੇ ਜੀ।
0: ਬਿਲਕੁਲ ਉਹਨਾਂ ਨੇ ਭੁਗਤਿਆ ਜੋ ਲੱਗਾ ਸੀਗਾ, ਸਾਰਾ ਕੁਝ ਕੀਤਾ
5: ਹੈਨਾ
0: ਜੀ।
5: ਫਿਰ ਤੁਸੀਂ ਬਿਆਨਬਾਜੀ ਤੁਸੀਂ ਉਹਨੂੰ ਜਸਟੀਫਾਈ ਕਰਨ ਲੱਗ ਗਏ, ਉਦੋਂ ਗਾਹਾਂ ਹੋਰ ਗਾਹਾਂ ਕਰਨ ਲੱਗ ਗਏ
0: ਜੀ,
5: ਫਿਰ ਜੇ ਹੁਣ ਤੁਸੀਂ ਗਾਹਾਂ ਕੋਈ ਕਰੇਂਗੇ ਫਿਰ ਗਾਹਾਂ ਤੋਂ ਕੁਛ ਹੋਊਗਾ ਹੀ ਨਾ।
0: ਬਿਲਕੁਲ ਹੈ ਜੀ,
5: ਹੁਣ ਜਦੋਂ ਆ ਕੇ CBI ਨੇ ਇੱਕ ਵਾਰੀ ਚੱਕੇ ਅਫਸਰ ਤੇ, ਅਫਸਰ ਦਾ ਤੋਤੇ ਵਾਂਗੂ ਬੋਲ ਦੇਣਾ, ਅਫਸਰ ਕਿਹਦੇ ਨੇ, ਅਫਸਰ ਤਾਂ ਉਹਦੇ ਨੇ ਜਿਹਦੇ ਨਾਲ ਹੁੰਦੇ ਨੇ,
0: ਜਿਹਦੀ
5: ਸਰਕਾਰ ਹੁੰਦੀ ਹੈ।
0: ਬਿਲਕੁਲ ਹੈ ਜੀ,
5: ਜਿਵੇਂ ਭੱਲਾ ਸਾਹਿਬ ਕਹਿੰਦੇ ਜੀ, ਕਹਿੰਦਾ 5 ਸਾਲ ਸਲੂਟ ਮਾਰਦੇ ਰਹਿੰਦੇ ਨੇ, ਉਹੀ 5 ਸਾਲ ਬਾਅਦ ਹੱਥਾਂ ਤੁੱਕ ਲੱਗ ਕੇ ਉਹੀ ਚੱਕ ਲੈਂਦੇ ਨੇ
0: ਜੀ,
5: ਜਿਹੜੇ ਨਾਲ ਬੋਡੀਗਾਰਡ ਹੁੰਦੇ ਨੇ
0: ਜੀ,
5: ਵੀ ਤਾਂ ਉਹਦੇ ਪੱਬੂ ਨੇ ਭਾਈ ਜਿਹਦੀ ਸਰਕਾਰ ਹੈ
0: ਜੀ,
5: ਹੁਕਮ ਦੇ ਵੱਧੇ ਹੋਏ ਨੇ।
0: ਬਿਲਕੁਲ ਹੈ।
5: ਸੋ ਜਿਹੜੀ ਗੱਲ ਦੇ ਜਵਾਬ ਆ ਉਹ ਬਾਰ ਬਾਰ ਇੱਕ ਗੱਲ ਕਹਿ ਰਿਹਾ ਕਿ ਭਾਈ ਇਹ ਤਾਂ ਦਿੱਲੀ ਦੀ ਹੈ ਮੂਵੀ, ਐਪੀਸੋਡ ਦੀ ਦੱਸੀ ਜਾਂਦੇ ਨੇ
0: ਜੀ,
5: ਫਿਰ ਮਾਨ ਸਾਹਿਬ ਐਪੀਸੋਡ ਰਹੇ ਹੋਣੇ ਨਾ ਹੋਟਲ 'ਚ ਜੀ।
0: ਬਿਲਕੁਲ ਹੈ ਜੀ, ਬਿਲਕੁਲ,
5: ਤੇ ਇਹਨਾਂ ਨੂੰ ਉਹ ਨਾ ਡਰ ਵੀ ਕੋਈ ਉੱਥੋਂ ਕੋਈ ਹੋਰ ਨਾ ਆ ਜਾਵੇ
0: ਜੀ।
3: ਵੱਡੀ ਗੱਲ ਹੈ ਵੀਰ ਜੀ, ਪੈਰਲਲ ਹੀ ਕੰਮ ਚੱਲਦਾ, ਮਾਨ ਸਾਹਿਬ ਝੁੱਕ ਗਏ ਤੇ ਉਹ ਅੰਮ੍ਰਿਤਸਰ ਵਾਲੀ ਦੇਖੋ ਉਹੀ ਜੋ ਜੋ ਇਹ ਬੋਲਦੇ ਸੀ ਉਹ ਬੋਲਣ ਲੱਗ ਪਏ ਜੀ।
5: ਨਕੋਦਰ ਵਾਲੀ ਮਾਨ ਨੇ, ਇੰਦਰਜੀਤ ਕੌਰ ਮਾਨ,
3: ਬਿਲਕੁਲ ਬਿਲਕੁਲ ਬਿਲਕੁਲ, ਇੰਦਰਜੀਤ ਕੌਰ ਮਾਨ,
5: ਬਾਕੀ ਦੇਖੋ ਜੀ ਕੀ ਹੈ ਕੀ ਨਹੀਂ ਹੋ ਰਿਹਾ ਇਹ, ਪਰ ਬਹੁਤਾ ਨੀ ਜਿਵੇਂ ਅਕਾਲੀਆਂ ਦੇ ਗਲ ਪਈ ਹੋਈ ਆ, ਜੇ ਉਹਨਾਂ ਨਹੀਂ ਵੀ ਤੇ

0: ਉਹਨਾਂ ਨੇ ਹੁਣ ਸੱਦਣਾ ਨੀ,
1: ਸੱਦਣਾ ਨੀ ਜੀ
2: ਬਸ
0: ਇਹਨੂੰ ਥੋੜਾ ਸੱਦਣਾ ਹੈਗਾ, ਤੈਨੂੰ ਕਦ ਨੀ ਸੱਦਣਾ ਹੁਣ ਉਹਨਾਂ ਨੇ, ਤੈਨੂੰ ਦੇਖ ਲਿਆ ਅਗਲਿਆਂ ਨੇ ਤੈਨੂੰ ਸਜ਼ਾ ਲਾ ਤੀ ਹੈਗੀ ਆ, ਤੈਨੂੰ ਦੱਸ ਦਿੱਤਾ ਵੀ ਹਾਂ ਜੀ
1: ਜੀ
2: ਠੀਕ ਹੈ ਜੀ,
1: ਥੈਂਕ ਯੂ ਅਜਨਾ ਸਾਹਿਬ, ਸ਼ੁਕਰੀਆ, ਥੈਂਕ ਯੂ,
0: ਸ਼ੁਕਰੀਆ ਵੀਰ ਜੀ, ਸ਼ੁਕਰੀਆ ਸ਼ੁਕਰੀਆ
1: ਜੀ। ਆਪਣੇ ਸੈਣੀ ਸਾਹਿਬ ਕੁਝ ਹੋਰ ਕਹਿਣਾ ਚਾਹੋਗੇ?
0: ਨਹੀਂ ਸਰ, ਮਿਹਰਬਾਨੀ ਸਰ, ਸ਼ੁਕਰੀਆ ਜੀ
1: ਜੀ,
0: ਥੈਂਕ ਯੂ, ਸਮਾਂ ਦੇਣ ਲਈ
1: ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ ਜੀ। ਲਓ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਅਤੇ ਗੱਲ ਔਜਲਾ ਸਾਹਿਬ ਯੂ ਐੱਸ ਤੋਂ, ਅਤੇ ਗੱਲਾਂ ਬਾਤਾਂ ਹੋਈਆਂ ਨੇ ਰਲ ਮਿਲ ਕੇ ਸਭ ਦੇ ਨਾਲ, ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ। ਤਦ ਤੱਕ ਮੈਂ ਹੋਰ ਜਿਹੜੀਆਂ ਖਬਰਾਂ ਦੇ ਵੱਲ ਨੂੰ ਵੱਧਦਾ, ਫਿਰ ਆਪਾਂ ਕੁਝ ਗੱਲਾਂ ਬਾਤਾਂ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਨਾਲ ਕਰਨ ਵਾਲੀਆਂ ਵੀ, ਅਤੇ ਉਹਦਾ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਰਹੇਗੀ। ਅਤੇ ਧਰਮ ਦੀ ਗੱਲ ਹੋਈ ਹੈ, ਉਹਦੇ ਉੱਤੇ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜ੍ਹਾ ਜਿਹਾ ਚੱਲਦੇ ਹਾਂ। ਅਤੇ ਹਜ਼ੂਰ ਸਾਹਿਬ ਦੀ ਵੀ ਗੱਲ ਕਰ ਲਈ ਆਪਾਂ, ਸਾਰਾ ਕੁਝ ਕਰ ਹੀ ਲਿਆ ਤਕਰੀਬਨ ਕੰਪਲੀਟ, ਅਤੇ ਗੱਲ ਕਰਦੇ ਹਾਂ ਇੰਡੀਆ ਦੀ ਥੋੜ੍ਹੀ ਜਿਹੀ ਪਾਸਪੋਰਟ ਦੇ ਬਾਰੇ। ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਸਬੂਤ ਨਹੀਂ, ਸਰਕਾਰ ਇਹ ਕਹਿੰਦੀ ਹੈ। ਸਰਕਾਰ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਭਾਰਤੀ ਪਾਸਪੋਰਟ ਮੁੱਖ ਤੌਰ ਦੇ ਉੱਤੇ ਇੱਕ ਯਾਤਰਾ ਦਸਤਾਵੇਜ਼ ਹੈ ਅਤੇ ਇਸ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਣਾ ਚਾਹੀਦਾ। ਇੱਕ ਅਜਿਹਾ ਬਿਆਨ ਜਿਸ ਨੇ ਬਹਿਸ ਛੇੜ ਦਿੱਤੀ ਹੈ, ਸਿਆਸੀ ਪ੍ਰਤੀਕਿਰਿਆਵਾਂ ਖਿੱਚੀਆਂ ਨੇ। ਮੀਡੀਆ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਜਿਹੜੇ ਨੇ ਅਧਿਕਾਰੀਆਂ ਨੇ ਪਾਸਪੋਰਟ ਸੇਵਾ ਦਿਵਸ ਦੇ ਉੱਤੇ ਮੌਕੇ 'ਤੇ ਭਾਰਤ ਦੇ ਪਾਸਪੋਰਟ ਅਤੇ ਗਤੀਸ਼ੀਲਤਾ ਇਕੋ ਸਿਸਟਮ ਦੇ ਵਿੱਚ ਵਿਕਾਸ ਨੂੰ ਦਰਸਾਉਂਦੇ ਹੋਏ ਇਹ ਸਪਸ਼ਟ ਕਰਨ ਦੀ ਜਿਹੜੀ ਹੈ ਸਪਸ਼ਟੀਕਰਨ ਦਿੱਤਾ ਹੈ। ਅਧਿਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਕਿਹਾ ਕਿ ਇੱਕ ਜਿਹੜਾ ਪਾਸਪੋਰਟ ਵਿਦੇਸ਼ ਦੇ ਵਿੱਚ ਯਾਤਰਾ ਕਰਨ ਵੇਲੇ ਇੱਕ ਭਾਰਤੀ ਨਾਗਰਿਕ ਦੀ ਕੌਮੀਅਤ ਨੂੰ ਜਿਹੜਾ ਪ੍ਰਮਾਣਿਤ ਕਰਦਾ ਹੈ, ਪਰ ਇਹ ਆਪਣੇ ਆਪ ਦੇ ਵਿੱਚ ਨਾਗਰਿਕਤਾ ਦਾ ਜਿਹੜਾ ਇੱਕ ਦਸਤਾਵੇਜ਼ ਨਹੀਂ ਹੈ। ਨਿਊਜ਼ ਰਿਪੋਰਟਾਂ ਦੇ ਵਿੱਚ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਪਾਸਪੋਰਟ ਸਿਰਫ ਵਿਆਪਕ ਤਸਦੀਕ ਜਿਹੜੀ ਹੈ ਅਤੇ ਕਈ ਸਰਕਾਰੀ ਏਜੰਸੀਆਂ ਨੂੰ ਸ਼ਾਮਲ ਕਰਨ ਵਾਲੀ ਜਿਹੜੀ ਪੜਤਾਲ ਤੋਂ ਬਾਅਦ ਜਾਰੀ ਕੀਤੇ ਜਾਂਦੇ ਨੇ। ਹਾਲਾਂਕਿ ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਦਸਤਾਵੇਜ਼ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਯਾਤਰਾ ਦੀ ਸਹੂਲਤ ਦੇਣਾ ਅਤੇ ਵਿਦੇਸ਼ਾਂ ਦੇ ਵਿੱਚ ਪਛਾਣ ਸਥਾਪਿਤ ਕਰਨਾ ਹੈ। ਇਹ ਸਪਸ਼ਟੀਕਰਨ ਨਾਗਰਿਕਤਾ ਸਥਾਪਿਤ ਕਰਨ ਦੇ ਲਈ ਕਿਹੜੇ ਦਸਤਾਵੇਜ਼ਾਂ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ, ਇਸ ਦੇ ਬਾਰੇ ਚੱਲ ਰਹੀ ਜਨਤਕ ਬਹਿਸ ਦੇ ਵਿਚਕਾਰ ਆਇਆ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਕਈ ਅਦਾਲਤੀ ਫੈਸਲਿਆਂ ਨੇ ਇਹ ਮੰਨਿਆ ਕਿ ਇਹ ਜਿਹੜਾ ਆਪਣਾ ਆਧਾਰ ਕਾਰਡ ਹੈਗਾ, ਵੋਟਰ ਪਛਾਣ ਪੱਤਰ, ਪੈਨ ਕਾਰਡ ਅਤੇ ਹੋਰ ਰਿਕਾਰਡ ਆਪਣੇ ਆਪ ਦੇ ਵਿੱਚ ਨਾਗਰਿਕਤਾ ਦਾ ਜਿਹੜਾ ਨਿਰਣਾਇਕ ਜਿਹੜਾ ਸਬੂਤ ਨਹੀਂ ਨੇ। ਇੱਕ ਹੋਰ ਰਿਪੋਰਟ ਦੇ ਵਿੱਚ ਨੋਟ ਕੀਤਾ ਗਿਆ ਕਿ ਜਨਮ ਤੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ ਕੋਈ ਵੀ ਇੱਕ ਵਿਆਪਕ ਤੌਰ ਦੇ ਉੱਤੇ ਪ੍ਰਮਾਣਿਤ ਨਾਗਰਿਕਤਾ ਦਸਤਾਵੇਜ਼ ਨਹੀਂ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਦੇ ਜਿਹੜਾ ਦਾਅਵੇ ਅਕਸਰ ਨਾਗਰਿਕਤਾ ਐਕਟ ਦੇ ਤਹਿਤ ਰਿਕਾਰਡਾਂ ਅਤੇ ਕਾਨੂੰਨੀ ਵਿਵਸਥਾਵਾਂ ਦੇ ਸੁਮੇਲ ਦੇ ਦੁਆਰਾ ਹੀ ਨਿਰਧਾਰਿਤ ਕੀਤੇ ਜਾਂਦੇ ਨੇ। MEA ਦੀਆਂ ਜਿਹੜੀਆਂ ਨੇ ਟਿੱਪਣੀਆਂ ਨੇ ਸਿਆਸੀ ਆਲੋਚਨਾ ਵੀ ਜਿਹੜੀ ਭੜਕਾਈ ਹੈ। ਸ਼ਿਵ ਸੈਨਾ ਦੇ ਜਿਹੜੇ ਨੇਤਾ ਨੇ ਆਦਿਤਿਆ ਠਾਕਰੇ ਨੇ ਸਪਸ਼ਟੀਕਰਨ ਦੇ ਪਿੱਛੇ ਦੇ ਤਰਕ ਦੇ ਸਵਾਲ ਉਠਾਏ ਨੇ ਅਤੇ ਪੁੱਛਦੇ ਹੋਏ ਕਿਹਾ ਕਿ ਪਾਸਪੋਰਟ ਜਾਰੀ ਕਰਨ ਤੋਂ ਪਹਿਲਾਂ ਕੀਤੀ ਗਈ ਪੁਲਿਸ ਤਸਦੀਕ ਆਪਣੀ ਮਹੱਤਤਾ ਗੁਆ ਦੇਵੇਗੀ ਜੇ ਪਾਸਪੋਰਟ ਨੂੰ ਨਾਗਰਿਕਤਾ ਦਾ ਜਿਹੜਾ ਸਬੂਤ ਨਹੀਂ ਮੰਨਿਆ ਜਾਂਦਾ। ਸਰਕਾਰ ਨੇ ਹਾਲਾਂਕਿ ਬਰਕਰਾਰ ਰੱਖਿਆ ਕਿ ਪਾਸਪੋਰਟ ਇੱਕ ਸੁਰੱਖਿਅਤ ਅਤੇ ਸਖਤੀ ਦੇ ਨਾਲ ਤਸਦੀਕ ਜਿਹੜਾ ਕੀਤਾ ਯਾਤਰਾ ਦਸਤਾਵੇਜ਼ ਬਣਿਆ ਹੋਇਆ। ਅਧਿਕਾਰੀਆਂ ਨੇ ਚਿੱਪ ਆਧਾਰਿਤ ਈ ਪਾਸਪੋਰਟਾਂ ਦੀ ਸ਼ੁਰੂਆਤ ਅਤੇ ਦੇਸ਼ ਭਰ ਦੇ ਵਿੱਚ ਪਾਸਪੋਰਟ ਸੇਵਾਵਾਂ ਨੂੰ ਜਿਹੜਾ ਆਧੁਨਿਕ ਬਣਾਉਣ ਦੇ ਲਈ ਚੱਲ ਰਹੇ ਯਤਨਾਂ ਨੂੰ ਵੀ ਉਜਾਗਰ ਕੀਤਾ ਹੈ। ਦੂਸਰੇ ਪਾਸੇ PM ਮੋਦੀ ਨੂੰ ਮਿਲਣ ਮਗਰੋਂ ਐਮਾਜ਼ੋਨ ਦੇ ਵੱਲੋਂ $13 ਅਰਬ ਦਾ ਹੋਰ ਨਿਵੇਸ਼ ਕੀਤਾ ਗਿਆ। ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ CEO ਐਂਡੀ ਜੈਸੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ 2030 ਤੱਕ ਭਾਰਤ ਦੇ ਵਿੱਚ AI ਅਤੇ ਕਲਾਊਡ ਇਨਫਰਾਸਟ੍ਰਕਚਰ ਜਿਹੜਾ ਦੇ ਵਿਸਤਾਰ ਦੇ ਲਈ ਵਾਧੂ $13 ਅਰਬ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜੈਸੀ ਨੇ ਭਾਰਤ ਪ੍ਰਤੀ ਕੰਪਨੀ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਨਵੇਂ ਨਿਵੇਸ਼ ਦੇ ਨਾਲ 2026 ਤੋਂ 2030 ਦੇ ਦਰਮਿਆਨ ਜਿਹੜਾ ਦੇਸ਼ ਦੇ ਵਿੱਚ ਐਮਾਜ਼ਾਨ ਦਾ ਕੁੱਲ ਪੂੰਜੀ ਨਿਵੇਸ਼ $48 ਅਰਬ ਜਿਹੜਾ ਤੱਕ ਪਹੁੰਚ ਜਾਵੇਗਾ। ਕੰਪਨੀ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਹ ਨਿਵੇਸ਼ ਭਾਰਤ ਦੇ ਵਿੱਚ AI ਅਤੇ ਕਲਾਊਡ ਇਨਫਰਾਸਟ੍ਰਕਚਰ ਦੇ ਵਿਸਤਾਰ ਦੇ ਲਈ 2026 ਤੋਂ 2030 ਦੇ ਦੌਰਾਨ ਐਮਾਜ਼ਾਨ ਦੇ ਕੁੱਲ ਨਿਵੇਸ਼ ਨੂੰ $21 ਅਰਬ ਤੋਂ ਵੱਧ ਕਰ ਦੇਵੇਗਾ, ਜਿਸ ਦੇ ਨਾਲ ਕੰਪਨੀ ਦੇਸ਼ ਦੇ ਵਿੱਚ ਸਭ ਤੋਂ ਵੱਡੇ ਵਿਸ਼ਵ ਪੱਧਰੀ AI ਅਤੇ ਕਲਾਊਡ

0: ਨਿਵੇਸ਼ਕਾਂ ਦੇ ਵਿੱਚ ਸ਼ਾਮਲ ਹੋ ਜਾਵੇਗੀ। ਦੂਸਰੇ ਪਾਸੇ ਇੰਡੀਆ ਅਮਰੀਕਾ ਜਿਹੜੀ ਹੈ ਵੱਲੋਂ ਵਪਾਰ ਸਮਝੌਤੇ ਵੱਲ ਪੇਸ਼ਕਦਮੀ ਕੀਤੀ ਹੈ। ਅਹਿਮ ਪਹਿਲੂਆਂ ਦੇ ਉੱਤੇ ਨਜ਼ਰਸਾਨੀ ਹੋਈ ਹੈ ਅਤੇ ਦੋ ਰੋਜ਼ਾ ਮੰਤਰੀ ਪੱਧਰ ਦੀ ਗੱਲਬਾਤ ਸਮਾਪਤ ਹੋ ਗਈ ਹੈ। ਭਾਰਤ ਅਤੇ ਅਮਰੀਕਾ ਨੇ ਮੰਤਰੀ ਪੱਧਰ ਦੀ ਦੋ ਰੋਜ਼ਾ ਬੈਠਕ ਦੇ ਦੌਰਾਨ ਅੰਤਰਮ ਦੁਵੱਲੇ ਵਪਾਰ ਸਮਝੌਤੇ ਅਤੇ ਗੱਲਬਾਤ ਦੇ ਉੱਤੇ ਪੇਸ਼ਕਦਮੀ ਦੇ ਬਾਰੇ ਸਮੀਖਿਆ ਕੀਤੀ ਹੈ ਅਤੇ ਬਾਜ਼ਾਰ ਜਿਹੜਾ ਪਹੁੰਚ, ਡਿਜੀਟਲ ਵਪਾਰ ਅਤੇ ਗੈਰ ਟੈਰਿਫ ਰੁਕਾਵਟਾਂ ਵਰਗੇ ਅਹਿਮ ਪਹਿਲੂਆਂ ਦੇ ਉੱਤੇ ਚਰਚਾ ਹੋਈ ਹੈ। ਦੋਵਾਂ ਮੁਲਕਾਂ ਦਾ ਟੀਚਾ ਵਾਸ਼ਿੰਗਟਨ ਦੇ ਵੱਲੋਂ ਲਾਏ ਗਏ ਅਸਥਾਈ ਜਿਹੜਾ 10% ਟੈਰਿਫ ਦੇ ਲਈ 24 ਜੁਲਾਈ ਤੱਕ ਦੀ ਨਿਰਧਾਰਤ ਮਿਆਦ ਖਤਮ ਹੋਣ ਤੋਂ ਪਹਿਲਾਂ ਸਮਝੌਤੇ ਨੂੰ ਅੰਤਮ ਰੂਪ ਦੇਣਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਦੇ ਅਧਿਕਾਰਤ ਵਫਦ ਦੀ ਨੁਮਾਇੰਦਗੀ ਕਰ ਰਹੇ ਜੇਮੀਸਨ ਗ੍ਰੇਅਰ 22 ਜੂਨ ਤੋਂ ਨਵੀਂ ਦਿੱਲੀ ਦੇ ਵਿੱਚ ਨੇ। ਗ੍ਰੇਅਰ ਨੇ ਜਿਹੜਾ ਵਣਜ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਦੇ ਨਾਲ ਦੁਵੱਲੇ ਵਪਾਰ ਸਮਝੌਤੇ BTA ਦੇ ਪਹਿਲੇ ਗੇੜ ਦੇ ਬਾਰੇ ਚਰਚਾ ਕੀਤੀ ਹੈ ਅਤੇ ਵਣਜ ਮੰਤਰਾਲੇ ਨੇ ਬਿਆਨ ਦੇ ਵਿੱਚ ਕਿਹਾ ਕਿ ਦੋਵੇਂ ਮੰਤਰੀ ਹੁਣ ਤੱਕ ਕਈ ਗੇੜਾਂ ਦਾ ਵਿਚਾਰ ਵਟਾਂਦਰਾ ਕਰ ਚੁੱਕੇ ਨੇ। ਇਸ ਦੇ ਵਿੱਚ ਦੁਵੱਲੇ ਵਪਾਰ ਸਮਝੌਤੇ ਦੇ ਅਹਿਮ ਪਹਿਲੂਆਂ ਦੀ ਵਿਆਪਕ ਜਿਹੜੀ ਹੈ ਸਮੀਖਿਆ, ਵਧੀ ਹੋਈ ਮਾਰਕੀਟ ਪਹੁੰਚ, ਡਿਜੀਟਲ ਵਪਾਰ, ਸਪਲਾਈ ਚੇਨ ਲਚਕਤਾ, ਗੈਰ ਟੈਰਿਫ ਰੁਕਾਵਟਾਂ ਨੂੰ ਘਟਾਉਣਾ ਅਤੇ ਰਣਨੀਤਿਕ ਖੇਤਰਾਂ ਦੇ ਵਿੱਚ ਸਹਿਯੋਗ ਦਾ ਘੇਰਾ ਵਧਾਉਣਾ ਆਦਿ ਸ਼ਾਮਲ ਨੇ। ਬਿਆਨ ਦੇ ਮੁਤਾਬਕ ਦੋਵਾਂ ਧਿਰਾਂ ਨੇ ਹਾਲੀਆ ਮਹੀਨਿਆਂ ਦੇ ਦੌਰਾਨ ਇਸ ਪਾਸੇ ਅਹਿਮ ਪ੍ਰਗਤੀ ਕੀਤੀ ਹੈ। ਗੱਲਬਾਤ ਦੇ ਦੌਰਾਨ ਦੋਵਾਂ ਮੰਤਰੀਆਂ ਨੇ ਅਜਿਹੇ ਵਪਾਰ ਸਮਝੌਤੇ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ ਜੋ ਸੰਤੁਲਿਤ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਹੋਵੇ ਅਤੇ ਦੋਵਾਂ ਮੁਲਕਾਂ ਦੇ ਕਾਰੋਬਾਰਾਂ, ਕਿਸਾਨਾਂ, ਕਾਮਿਆਂ ਅਤੇ ਖਪਤਕਾਰਾਂ ਦੇ ਲਈ ਠੋਸ ਲਾਭ ਮੁਹੱਈਆ ਕਰਵਾਵੇ। ਇਸ ਤੋਂ ਪਹਿਲਾਂ ਅੱਜ ਦਿਨੇ ਜਿਹੜਾ ਗੋਇਲ ਹੁਣਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਕਿ ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੇ ਉੱਤੇ ਨਜ਼ਰਸਾਨੀ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਮੈਂ ਰਾਜਦੂਤ ਗ੍ਰੀਰਰ ਦੀ ਲੀਡਰਸ਼ਿਪ ਅਤੇ ਦੋਵਾਂ ਧਿਰਾਂ ਵੱਲੋਂ ਆਪਣੀ ਗੱਲਬਾਤ ਨੂੰ ਉਸਾਰੂ ਤਰੀਕੇ ਦੇ ਨਾਲ ਅੱਗੇ ਲਿਜਾਣ ਦੇ ਲਈ ਕੀਤੇ ਜਾ ਰਹੇ ਟਿਕਾਊ ਯਤਨਾਂ ਦੀ ਤਾਰੀਫ ਕਰਦਾ। ਦੋਵੇਂ ਮੁਲਕ ਇਤਿਹਾਸਕ ਵਪਾਰ ਸਮਝੌਤੇ ਦੇ ਬਹੁਤ ਨੇੜੇ ਦੱਸੇ ਜਾ ਰਹੇ ਨੇ। ਵਾਸ਼ਿੰਗਟਨ ਵਿੱਚੋਂ ਜਿਹੜਾ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਇਤਿਹਾਸਕ ਦੁਵੱਲੇ ਵਪਾਰ ਸਮਝੌਤੇ ਨੂੰ ਸਿਰੇ ਚਾੜਨ ਦੇ ਬਹੁਤ ਨੇੜੇ ਨੇ। ਇਸੇ ਸਮਝੌਤੇ ਦੇ ਤਹਿਤ ਆਪਸੀ ਅਤੇ ਇੱਕ ਦੂਜੇ ਦੇ ਲਈ ਲਾਹੇਵੰਦ ਸ਼ਰਤਾਂ ਤਹਿਤ ਅਮਰੀਕੀ ਵਸਤਾਂ ਦੇ ਲਈ 1.4 ਅਰਬ ਦੀ ਆਬਾਦੀ ਵਾਲੇ ਭਾਰਤੀ ਬਾਜ਼ਾਰ ਦਾ ਰਾਹ ਖੁੱਲ੍ਹ ਜਾਏਗਾ। ਅਮਰੀਕਾ ਦੇ ਉਪ ਸਹਾਇਕ ਜਿਹੜੇ ਨੇ ਵਿਦੇਸ਼ ਮੰਤਰੀ ਆਪਣੇ ਬੈਂਥਨੀ ਪਾਉਲੋਸ ਮੋਰੀਸਨ ਨੇ ਇੰਡੀਆ ਅਤੇ ਇੰਡੀਅਨ ਡਾਇਸਪੋਰਾ ਸਟੱਡੀਜ਼ ਦੇ ਬਾਰੇ ਫਾਊਂਡੇਸ਼ਨ FIIDS ਦੇ ਵੱਲੋਂ ਕੈਪੀਟਲ ਹਿੱਲ ਅਮਰੀਕੀ ਸੰਸਦ ਦੇ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਤੀਜਾ ਮੁਖੀ ਰਿਸ਼ਤੇ ਨੂੰ ਜਿਹੜਾ ਅੱਗੇ ਵਧਾ ਰਹੇ ਨੇ। ਇੱਕ ਮਿੰਟ ਹੋਲਡ ਰੱਖਣਾ ਆਪਣੇ ਮੁਕੱਦਰ ਜੀ। ਸੰਯੁਕਤ ਕਿਸਾਨ ਮੋਰਚੇ ਅਤੇ ਹੋਰ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਵੱਖ ਵੱਖ ਥਾਈਂ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਸਮਝੌਤੇ ਦੇ ਤਜਵੀਜ਼ਤ ਖਰੜੇ ਨੂੰ ਕਿਸਾਨਾਂ ਦੇ ਲਈ ਮੌਤ ਦੇ ਵਾਰੰਟ ਦੱਸਿਆ। ਕਿਸਾਨਾਂ ਨੇ ਲੰਘੇ ਦਿਨ ਵੀ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਧਰਨਾ ਲਾ ਕੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਪ੍ਰਦਰਸ਼ਨ ਕਰਦਿਆਂ ਭਾਰਤ ਦੌਰੇ ਦੇ ਉੱਤੇ ਆਏ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰਰ ਸਣੇ ਪੂਰੇ ਵਫਦ ਨੂੰ ਵਾਪਸ ਭੇਜਣ ਸੰਬੰਧੀ ਵੀ ਨਾਅਰੇ ਲਾਏ ਸਨ। ਲਓ ਦੋਸਤੋ, ਇਸ ਦੇ ਨਾਲ ਹੀ ਕੈਨੇਡਾ ਦੀ ਅੱਗੇ ਜਾ ਕੇ ਗੱਲ ਕਰਦੇ ਹਾਂ ਜਿੱਥੋਂ ਲਾਊਡ ਸਪੀਕਰ ਅਤੇ ਅਜ਼ਾਨ ਦੇ ਪ੍ਰਸਾਰਨ ਮਗਰੋਂ ਰੈਜ਼ੀਨਾ ਦੇ ਵਿੱਚ ਤਣਾਅ ਵਧਿਆ। ਨਿਯਮਾਂ ਦੇ ਤਹਿਤ ਮਿਲਿਆ ਪਰਮਿਟ ਅਤੇ ਸ਼ਹਿਰ ਦੇ ਵਿੱਚ ਹਰ ਸਾਲ ਜਾਰੀ ਹੁੰਦੇ ਨੇ ਇਹ ਪਰਮਿਟ ਅਤੇ ਅਜਿਹੇ 100 ਤੋਂ ਵੱਧ ਆਗਿਆ ਪੱਤਰ ਦੱਸੇ ਜਾਂਦੇ ਆ, ਪਰ ਫਿਰ ਵੀ ਵਿਵਾਦ ਜਿਹੜਾ ਛਿੜਿਆ ਅਤੇ ਹਰ ਪਾਸੇ ਧਰਮ ਦਾ ਹੀ ਰੌਲਾ ਹੈ ਜਿੱਥੇ ਮਰਜ਼ੀ ਦੇਖ ਲਓ। ਅਤੇ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਇਸ ਖਬਰ ਨੂੰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ?
0: ਠੀਕ ਠਾਕ ਜੀ, ਲੰਘਿਆ ਹੋ ਜੀ, ਕੀ ਕਹਿਣਾ ਚਾਹੋਗੇ?
1: ਉਹ ਕਹਿੰਦਾ ਤਾਂ ਹੈਗਾ ਸਿੱਧੂ ਮੂਸੇਵਾਲਾ ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ, ਹੈ ਸੱਚ ਬੋਲੇਗਾ ਤਾਂ ਮਿਲੂ 295
0: ਜੀ,
1: ਹੈ ਤੇ ਕਰੇਗਾ ਤਰੱਕੀ ਬਹੁਤ ਹੇਠ ਮਿਲੂਗੀ,
0: ਹੇਠ ਮਿਲੂਗੀ ਜੀ।
1: ਉਹ ਮੈਂ ਤਾਂ ਨਾ, ਚਲੋ ਗੱਲ ਮੈਂ ਲੇਟ ਸੀ ਥੋੜਾ ਜਿਹਾ, ਪਿੱਛੋਂ ਸੁਣਦਾ ਆਉਂਦਾ ਪਿਆ ਸੀ ਆਪਣਾ ਸੈਣੀ ਬਾਈ ਜੋਧਲਾ ਬਾਈ ਜੀ ਲੱਗੇ ਹੋਏ ਸੀ ਗੱਲ ਕਰਨ
0: ਜੀ।
1: ਉਹ ਮੈਂ ਤਾਂ, ਮੈਨੂੰ ਤਾਂ ਹੋਰ ਤਾਂ ਨੀ ਮੈਨੂੰ ਸਮਝ ਆਉਂਦੀ, ਚਲੋ ਆਪਾਂ ਰੱਬ ਦੀ ਗੱਲ ਕਰਦੇ ਪਏ ਸੀ, ਰੱਬ ਜਿਵੇਂ ਬਾਬੇ ਨਾਨਕ ਨੇ ਵੀ ਕਿਹਾ ਸੀ, ਹੁਣ ਗੱਲ ਤਾਂ ਉਹੀ ਹੈ ਨਾ ਵੀ ਹੁਣ ਜੇ ਅਸਲ ਚ ਨਾ ਜੇ ਤਾਂ ਤਰਕ ਨਾਲ ਜੋੜਦੇ ਆ ਫਿਰ ਦੁਕਾਨਦਾਰੀਆਂ ਚੱਲਦੀਆਂ ਨੇ,
0: ਜੀ
1: ਜੇ ਕਰਾਮਾਤਾਂ ਨਾਲ ਜੋੜਦੇ ਆ ਫਿਰ ਉਹੀ ਗੱਲ ਦੁਕਾਨਦਾਰੀਆਂ ਚੱਲਦੀਆਂ ਨੇ।
0: ਜੀ
1: ਹੈਂ, ਜੇ ਤਰਕ ਨਾਲ ਜੋੜ ਦਾਂਗੇ, ਮੇਰੇ ਵਰਗੇ ਨੂੰ ਕੋਈ ਕਹਿ ਦੂ ਵੀ ਯਾਰ ਤੂੰ ਆਪਣੇ ਘਰ ਉਹੀ ਗੱਲ ਆਪਣਾ ਕੰਮ ਕਰ, ਚਲੋ ਜੇ
0: ਜੀ
1: ਨਾਮ ਜਪਣਾ ਜਪ ਤੇ ਆਪਣੀ ਮਿਹਨਤ ਕਰ, ਵੀ ਤੂੰ ਕੀ ਲੈਣਾ ਉਹੀ ਗੱਲ ਇੱਧਰ ਉੱਧਰ ਫਿਰ ਕੇ,
0: ਜੀ
1: ਤੇ ਫਿਰ ਉੱਥੇ ਉੱਥੇ ਉੱਥੇ ਕੌਣ ਜਾਊ ਉਹੀ ਗੱਲ।
0: ਜੀ
1: ਬਾਬੇ ਨਾਨਕ ਨੇ ਵੀ ਕਿਹਾ ਸੀ ਵੀ ਏਤੀ ਮਾਰ ਪਈ ਕਰਲਾਣੇ ਤੈਂ ਕਿਉਂ ਦਰਦ ਨਾ ਆਇਆ ਹੈ।
0: ਬਿਲਕੁਲ,
1: ਉਹ ਭਗਤ ਸਿੰਘ ਨੇ ਵੀ ਉਹੀ ਬਾਬੇ ਨਾਨਕ ਵਾਲੀ ਗੱਲ ਕਹੀ ਵੀ ਜਦੋਂ ਰੱਬਾ ਹੈਗਾ ਤੇ ਫਿਰ ਆ ਜਿੰਨਾ ਦੁਨੀਆਂ ਤੇ ਜ਼ੁਲਮ ਜੋ ਅਤਿਆਚਾਰ ਹੋਣ ਦਿਆ ਮਾਤੜ ਨਾਲ, ਤੇ ਫਿਰ ਤੂੰ
0: ਜੀ
1: ਕਰਦਾ ਕਿਉਂ ਨੀ ਕੁਛ ਹੈ। ਤੇ ਉਹ
0: ਉਹ
1: ਗੱਲ
0: ਇੱਕ
1: ਉਹੀ ਹੈ
0: ਪਾਕਿਸਤਾਨ
1: ਵੀ
0: ਬਾਰੇ ਬਾਈਆਂ ਨੇ ਵੀ ਇੱਕ ਨਾ ਕਵਿਤਾ ਲਿਖੀ ਸੀ ਮੇਰੇ ਖਿਆਲ ਨਾਲ, ਕਿ ਕਲਾਮ
1: ਹਾਂਜੀ
0: ਲਿਖਿਆ ਸੀ ਸ਼ਾਇਦ,
1: ਹਾਂਜੀ
0: ਰੱਬਾ ਥੱਲੇ ਆ ਤੈਨੂੰ ਪੈਣਗੇ ਜੱਬ ਦਾ
1: ਹਾਂ
0: ਲੱਗੂ, ਏਦਾਂ ਕਰਕੇ ਸੀ ਜੀ।
1: ਹਾਂ ਬਿਲ ਨਹੀਂ ਬਿਲਕੁਲ ਬਿਲਕੁਲ
0: ਜੀ
1: ਕੋਈ ਕੋਈ ਸ਼ੱਕ ਨੀ ਵੀ ਜੇ ਜੇ ਹੁਣ ਉਹੀ ਗੱਲ ਵੀ ਜੇ ਰੱਬ ਦਾ ਕੰਮ ਇਹੀ ਹੈ ਵੀ ਉਹ ਮੰਨ ਲਓ ਵੀ ਉੱਤੇ ਗਿਆਨ ਨੂੰ ਹੀ ਉਹਨੇ ਨਫਾ ਨੁਕਸਾਨ ਕੋਈ ਦੇਣਾ ਜਾਂ ਜੋ ਮੰਨ ਲਓ ਲਿਖਿਆ ਜ਼ਿਆਦਾਤਰ ਚੀਜ਼ਾਂ ਦੇ ਵਿੱਚ ਜਾਂ ਜੋ ਲੋਜਿਕ ਦਿੰਦੀ ਹੈ ਜਨਤਾ,
0: ਜੀ
1: ਤੇ ਉਹ ਇੱਥੇ ਵਾਲੇ ਜੋ ਕੁਛ ਕਰੀ ਜਾਂਦੇ ਨੇ ਤੁਸੀਂ ਦੇਖ ਲਓ ਵੀ ਰੋਜ਼ ਦੀ ਰੋਜ਼ ਕਿੰਨੇ ਕਿੰਨੇ ਜ਼ੁਲਮ ਮੰਨ ਲਓ ਮਾਤੜਦੇ ਹੁੰਦੇ ਨੇ, ਕਿੰਨੇ ਰੇਪ ਕਈ ਕਈ ਕੁਛ ਹੁੰਦਾ,
0: ਜੀ
1: ਉਹਨਾਂ ਨੂੰ ਸਜ਼ਾ ਕੌਣ ਦਊ ਜੀ? ਉਹ ਰੱਬ ਚੁੱਪ ਕਿਤੇ ਵੇਖੀ ਜਾਂਦਾ ਉੱਤੇ ਬੈਠਾ ਤੇ ਉਹ ਫਿਰ ਮੁੜ ਕੇ ਜਦੋਂ ਜ਼ਿਆਦਾਤਰ ਤਾਂ ਵੇਖੋ ਰੱਬ ਨੂੰ ਵਰਤਦੇ ਇਹ ਗੱਲ ਇਹ ਚੱਕਰ ਇਹ ਆ ਵੀ ਜਿਹੜੇ ਨਾ ਇਹ ਮੰਨ ਲਓ ਪੈਸੇ ਟਕੇ ਵਾਲੇ ਲਾ ਲਓ ਜਾਂ ਦੂਜੇ ਲਾ ਲਓ ਵੀ ਇਹ ਜਿਹੜੇ ਉਹ ਮਹਾਰਾਸ਼ਟਰ ਵਾਲਾ ਸੀ ਬਾਬਾ, ਉਹ ਹੁਣ ਉਹੀ ਗੱਲ ਕਿੰਨੀਆਂ ਉਹ ਲੇਡੀਜ਼ ਨਾਲ ਉਹਨੇ ਉਹ ਕਰਤਾ,
0: ਜੀ
1: ਤੇ ਰੱਬ ਨੂੰ ਵਰਤਣ ਵਾਲੇ ਇਹੀ ਨੇ,
0: ਜੀ
1: ਰੱਬ ਦੇ ਨਾਂ ਤੇ ਵਰਤਦੇ ਨੇ ਜੀ ਇਹ।
0: ਆ ਦੇਖੋ ਆਪਣੇ ਸ਼ਿਵਕਰਨ ਗਰੇਵਾਲ ਬਾਈ ਜੀ ਨੇ ਇੱਕ ਕਵਿਤਾ, ਚਲੋ ਗੱਲਾਂ ਬੁੱਲੇ ਦੇ ਨਾਲ ਪਾਈ ਹੈ, ਸਾਬਰ ਅਲੀ ਸਾਬਰ ਉਹਨਾਂ ਦੀ ਲਿਖੀ ਹੈ, ਚਲੋ ਦੋ ਕਲਾਈਨਾਂ ਸਾਂਝੀਆਂ ਕਰਦਾ, ਤੁਸੀਂ ਗੱਲ ਵੀ ਉਹੀ ਕਰਦੇ ਹੋ। ਕਹਿੰਦੇ ਕਿ ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜੀ ਮੈਂ ਵਿਚਕਾਰੇ ਖਲੋਤਾ, ਜਨਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ, ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ
1: ਨਿਕਲੇ ਚੋਰ ਬਿਲਕੁਲ ਬਿਲਕੁਲ ਨਹੀਂ ਉਹੀ ਗੱਲ ਹੈ ਜਿਹੜੇ ਹੁਣ ਰਾਮ ਮੰਦਰ ਵਾਲੇ ਮਸਲੇ ਨੇ ਸਾਰੇ ਉਹੀ ਨੇ ਵੀ ਹੁਣ ਜੇ ਰੱਬ ਬੈਠਾ ਤਾਂ ਫਿਰ ਇਹਨਾਂ ਨੂੰ ਡੱਕਦਾ ਕਿਉਂ ਨੀ?
0: ਜੀ
1: ਇਹ ਤਾਂ ਉਸੇ ਉਹੀ ਗੱਲ ਰੱਬ ਦੇ ਘਰ ਚੋਂ ਹੀ ਇਹ ਚੋਰੀ ਕਰੀ ਜਾਂਦੇ ਨੇ,
0: ਜੀ
1: ਗੱਲ ਉਹੀ ਹੈ ਭਾਰਜ ਬਾਈ ਜੀ, ਕਿਸੇ ਨੇ ਨੀ ਡੱਕਣਾ, ਰੱਬ ਦੇ ਨਾਂ ਤੇ ਲੁੱਟ ਕਰਨੀ ਬੜੀ ਸੌਖੀ ਹੈ ਉਹੀ ਗੱਲ ਹੈ। ਤੇ
0: ਬਿਲਕੁਲ
1: ਜਿਹੜੀ ਸਾਡੀ ਤਾਂ ਮੈਂ ਕਿੰਨੀ ਵਾਰੀ ਕਹਿ ਲਿਆ ਵੀ ਸਾਡੀ ਸਿੱਖੀ ਤਾਂ ਹੈ ਹੀ ਇਹਦੇ ਚ ਕੋਈ ਕਰਾਮਾਤ ਦਾ ਕੋਈ ਕੰਸੈਪਟ, ਜੇ ਕਰਾਮਾਤ ਦਾ ਕੰਸੈਪਟ ਹੁੰਦਾ ਫਿਰ ਤਾਂ ਜੋ ਹਿੰਦੂ ਧਰਮ ਦੇ ਵਿੱਚ ਚੱਲੀ ਜਾਂਦਾ ਸੀ ਤੇ ਉਹ ਚੱਲੀ ਹੋਈ ਜਾਂਦਾ, ਫਿਰ ਬਾਬੇ ਨਾਨਕ ਨੂੰ ਕੀ ਲੋੜ ਸੀ ਉਹਦੇ ਉੱਤੇ ਲੌਜਿਕ ਦੇਣ ਦੀ ਵੀ ਜੇ ਤੂੰ ਬ੍ਰਾਹਮਣੀ ਬਾਹਮਣ ਜਾਏ ਤਾਂ ਆਣ ਵਾਟ ਕਿਉਂ ਨਾ ਆਇਆ, ਜਾਂ ਹੋਰ ਕਈ ਚੀਜ਼ਾਂ ਨੇ ਵੀ ਜੇ ਤੂੰ ਵਾਕਈ ਵੱਖਰਾ ਦੁਨੀਆਂ ਤੋਂ ਤਾਂ ਫਿਰ ਤੂੰ ਕੋਈ ਵੱਖਰਾ ਰਾਹ ਨੀ ਆਇਆ, ਜਾਂ ਹੋਰ ਕਿੰਨੇ ਲੌਜਿਕ ਨੇ ਉਹਦੇ ਉੱਤੇ, ਜਿਹੜਾ ਜਿਹੜਾ ਉਹ ਹਰਿਦੁਆਰ ਜਾ ਕੇ ਬ੍ਰਾਹਮਣ ਪਾਣੀ ਦੇਣ ਦੇ ਸੀ ਸੂਰਜ ਨੂੰ ਤੇ ਗੁਰੂ ਨਾਨਕ ਦੇਵ ਆਪਣੇ ਖੇਤਾਂ ਨੂੰ ਦੇਣ ਲੱਗ ਗਏ ਪਾਣੀ, ਪਰ ਉਹ ਗੱਲ ਉਹੀ ਹੈ ਬਾਈ ਜੀ ਇਹਦੇ ਬਿਨਾਂ ਇਹਨਾਂ ਦੀ ਦੁਕਾਨਦਾਰੀ ਨਹੀਂ ਚੱਲਦੀ। ਉਹ ਇਹ ਤਾਂ ਹੁਣ ਮੈਂ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਭਾਰਜ ਬਾਈ ਜੀ, ਆਪਾਂ ਕਹਿ ਦਿੰਦੇ ਹਾਂ ਵੀ ਸਾਡਾ ਵੱਖਰਾ ਧਰਮ ਹੈ ਜੀ, ਹੁਣ ਵੀ ਆ ਚਲੋ ਸਾਰੇ ਹੀ ਕਹੀ ਜਾਂਦੇ ਨੇ, ਪਰ ਅਸੀਂ ਤਾਂ ਹੁਣ ਉਦੋਂ ਵੀ ਥੱਲੇ ਆ ਗਏ ਸਾਰਾ ਕੁਛ, ਅਸੀਂ ਜੋ ਜਿੱਥੋਂ ਬਾਬਾ ਨਾਨਕ ਕੱਢ ਕੇ ਲਿਆਇਆ ਸੀ ਆ ਜਿਹੜੀ ਕੁੱਕੀ ਗਿੱਲ ਦੀ ਖਿਲਾਫਤ ਕਰਦੇ ਨੇ, ਉਹ ਇਹੀ ਗੱਲ ਕਹਿੰਦਾ ਵੀ ਅੱਜ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੁੱਲ ਸੁੱਟਣ ਜਿਹੜੀ ਹੁਣ ਬਾਬੇ ਨਾਨਕ ਨੇ ਆਰਤੀ ਕੀਤੀ ਸੀ, ਮੈਨੂੰ ਇੱਕ ਦਿਨ ਚਲੋ ਮੈਂ ਨਾਂ ਨੀ ਲੈਂਦਾ ਆਪਣੀ ਪਿਆਰੇ ਸੱਜਣ ਨੇ, ਕਈ ਵਾਰੀ ਇਹ ਹੁੰਦਾ ਵੀ ਪਿੰਡਾਂ ਦੀ ਗੱਲ ਹੁੰਦੀ ਆ ਫਿਰ ਕਈ ਵਾਰੀ ਉਹਦੇ ਜੋ ਤੁਹਾਨੂੰ ਪਤਾ ਹੀ ਹੈ ਕਿਵੇਂ ਉਹ ਚੱਲਦਾ, ਤੇ ਉਹ ਮੈਨੂੰ ਉਹਨਾਂ ਨੇ ਵੀਡੀਓ ਭੇਜੀ ਉਹੀ ਗੱਲ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੈ ਕੇ ਆਰਤੀ ਜਗਾ ਕੇ ਮੋਮਬੱਤੀਆਂ ਤੇ ਉੱਥੇ ਫੁੱਲ ਸੁੱਟੀ ਜਾਣ ਤੇ ਆਰਤੀ ਕਰੀ ਜਾਣ,
0: ਜੀ
1: ਪਰ ਹੁਣ ਮੈਨੂੰ ਦੱਸੋ ਵੀ ਜਿਹੜੀ ਬਾਬੇ ਨਾਨਕ ਨੇ ਆਰਤੀ ਕੀਤੀ ਸੀ ਵੀ ਉਹ ਭਾਵ ਖੰਡਨ ਆਰਤੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਉਹ ਆਰਤੀ ਸੀ ਕਿ ਇਹ ਆਰਤੀ ਸੀ ਜਿਹੜੀ ਇਹ ਕਰਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ?
0: ਬਿਲਕੁਲ ਹੈ ਜੀ,
1: ਤੇ ਤੁਸੀਂ ਉਹਨਾਂ ਨੇ ਜਿਹੜੇ ਉਹ ਜਿਹੜੇ ਉਹਨਾਂ ਦੇ ਪਖੰਡ ਸੀ ਉਹਨਾਂ ਨੂੰ ਭੰਡਿਆ ਸੀ ਨਾ ਵੀ ਇਹ ਤਾਂ ਨਹੀਂ ਹੁੰਦਾ,
0: ਜੀ
1: ਤੇ ਉਹ ਹੁਣ ਕੀ ਹੋਣ ਦਿਆ ਸਾਡੇ ਉਹੀ ਗੱਲ ਦਰਬਾਰ ਸਾਹਿਬ ਦੀ ਜਿਹੜੀ ਕੁੱਕੀ ਗੱਲ ਇਹੀ ਤਾਂ ਗੱਲ ਕਹਿੰਦਾ ਵੀ ਉੱਥੇ ਤੁਸੀਂ ਲੱਸੀ ਨਾਲ ਧੋਈ ਆਉਂਦੇ ਹੋ, ਉੱਥੇ ਵੀ ਜਿਹੜੇ ਤੁਸੀਂ ਰੋਜ਼ ਮੋਢਾ ਦੇਣ ਵਾਲੇ ਨੇ ਉਹੀ ਹੁੰਦੇ ਨੇ, ਕਿਸੇ ਦੂਜੇ ਦੀ ਵਾਰੀ ਨੀ ਆਉਣ ਦਿੰਦੇ, ਤੁਸੀਂ ਵੀ ਬਣਾ ਕੇ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੀ ਲੱਗਣਾ ਕਿਸੇ ਨੇ, ਵੀ ਜਦੋਂ ਕਿ ਉਦੋਂ ਤੋਂ ਪੜ੍ਹ ਕੇ ਗਿਆਨ ਲੈਣਾ ਸੀ ਗੁਰੂ ਗ੍ਰੰਥ ਸਾਹਿਬ ਤੋਂ,
0: ਜੀ
1: ਹੈ, ਤੇ ਇਹਨਾਂ ਨੇ ਬਣਾ ਤਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨੇੜੇ ਨੀ ਜਾਣਾ, ਉੱਤੇ ਰੁਮਾਲੇ ਪਾ ਤੇ ਸਾਰਾ ਕੁਛ ਕਰਤਾ, ਉਹੀ ਗੱਲ ਵੀ ਤੁਸੀਂ ਦੂਰ ਰਹਿਣਾ ਹੈ। ਗੱਲ ਤਾਂ ਉਹੀ ਉਹੀ ਉਹਨਾਂ ਨੇ ਗੁਰਬਾਣੀ ਲਿਖੀ ਹੋਈ ਇਸੇ ਕਰਕੇ ਸੀ ਵੀ ਗਿਆਨ ਲੈਣ ਵਾਸਤੇ,
0: ਜੀ
1: ਹੈ, ਤੇ ਇਹਨਾਂ ਨੇ ਉਹੀ ਗੱਲ ਵੀ ਜੇ ਮੰਨ ਲਓ ਉਹਨੂੰ ਪੜ੍ਹਨ ਦੀ ਜਾਂ ਸਮਝਣ ਦਾ ਕੋਈ ਯਤਨ ਕਰੂਗਾ ਤੇ ਫਿਰ ਉਹ ਪੁਜਾਰੀਆਂ ਦੇ ਪਿੱਛੇ ਨੀ ਤੁਰੂਗਾ, ਉਹੀ ਗੱਲ ਵੀ ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੂਗਾ। ਗੁਰਬਾਣੀ ਤਾਂ ਜੀਵਨ ਜਾਚ ਹੈ। ਚਲੋ ਮੈਂ ਜਿਹੜੀਆਂ ਗੱਲਾਂ ਕਰਨ ਦਿਆਂ ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਮੈਂ ਕੋਈ ਵੱਖਰੀ ਨਹੀਂ ਗੱਲ ਕਰਨ,
0: ਬਿਲਕੁਲ,
1: ਪਰ ਗੱਲ ਇਹ ਵੀ ਇਹਨਾਂ ਨੇ ਉਹੀ ਗੱਲ, ਇਹ ਪੁਜਾਰੀਆਂ ਦੀ ਦੁਕਾਨ ਨੀ ਨਾ ਚੱਲਦੀ ਬਾਈ ਜੀ, ਭਾਵੇਂ ਕਿਸੇ ਵੀ ਧਰਮ ਚ ਨੀ, ਮੈਂ ਇਹ ਨੀ ਕਹਿੰਦਾ ਰਾਮ ਮੰਦਿਰ ਚ ਚੱਲਦੀ ਪਈ ਜਾਂ ਭਾਵੇਂ ਹੋਰ ਹੈ, ਇਹ ਚੱਲਦੀ ਹੋਈ ਕਰਾਮਾਤਾਂ ਦੇ ਨਾਂ ਤੇ,
0: ਬਿਲਕੁਲ ਹੈ ਜੀ।
1: ਇਸ ਕਰਕੇ ਵੀ ਇਹ ਤਾਂ ਹੁਣ ਆਪਾਂ ਕਹਿਣ ਨੂੰ ਕਹਿ ਦਿੰਦੇ ਵੀ ਸਾਡਾ ਵੱਖਰਾ ਧਰਮ ਜਾਂ ਕੁਛ, ਅਸੀਂ ਤਾਂ ਉਹ ਉਸੇ ਕੱਚੀ ਰੱਸੀ ਨਾਲ, ਉਹ ਜਿਵੇਂ ਉਹਨੇ ਉਹ ਰਣਜੀਤ ਬਾਵੇ ਨੇ ਕਿਹਾ ਸੀ ਵੀ ਭੁੱਖਿਆਂ ਨੂੰ ਉਹ ਕੀ ਉਹ ਗਾਣਾ ਗਾਇਆ ਸੀ ਜਿਹਦੇ ਉੱਤੇ ਕੇਸ ਵੀ ਹੋ ਗਿਆ ਸੀ ਉਹਦਾ,
0: ਜੀ ਆਪਣਾ, ਹਾਂਜੀ ਮੇਰਾ ਕੀ
1: ਕਸੂਰ, ਉਹ ਉਹਨੇ ਗਾਇਆ ਸੀ ਨਾ, ਹਾਂ ਮੇਰਾ ਕੀ ਕਸੂਰ, ਹਾਂ ਉਹਦੇ ਦੇਖ ਲਓ ਤੁਸੀਂ, ਉਹਨੇ ਕੋਈ ਗੱਲ ਗਲਤ ਥੋੜੀ ਕਹੀ ਸੀ, ਜਿਹੜੇ ਹੁਣ ਤੁਸੀਂ ਦੇਖੋ ਵੀ ਉਸੇ ਦੀਵਾਲੀ ਤੇ ਰਾਮ ਮੰਦਿਰ ਦੇ ਵਿੱਚ ਮੰਨ ਲਓ ਦੀਵੇ ਜਲਦੇ ਹੁੰਦੇ ਨੇ ਅਯੋਧਿਆ ਦੇ ਵਿੱਚ, ਤੇ ਉੱਥੋਂ ਹੀ ਉਹ ਗਰੀਬ ਜਨਤਾ ਉਹ ਬੁੱਝੇ ਹੋਏ ਦੀਵਿਆਂ ਚੋਂ ਤੇਲ ਕੱਢ ਕੇ ਜਾਂਦੀ ਹੈ
0: ਜੀ।
1: ਆਪਾਂ ਜੇ ਹੁਣ ਸੋਚੀਏ ਹੀ ਨਾ ਤਾਂ ਫਿਰ ਬਾਈ ਜੀ ਉਹੀ ਗੱਲ ਹੈ ਵੀ ਅਸੀਂ ਤੁਰੇ ਚੱਲੀਏ ਕਰਾਮਾਤਾਂ ਦੇ ਪਿੱਛੇ, ਵੀ ਇੱਕ ਪਾਸੇ ਬੰਦਾ ਭੁੱਖਾ ਬੈਠਾ, ਇੱਕ ਪਾਸੇ ਅਸੀਂ ਦੁੱਧ ਜਾਂ ਕੱਚੀ ਲੱਸੀ ਰੋੜੀ ਤੁਰੇ ਜਾਂਦੇ ਹਾਂ
0: ਜੀ,
1: ਤੇ ਫਿਰ ਇਨਸਾਨ ਜੇ ਭੁੱਖਾ ਬੈਠਾ ਤੇ ਫਿਰ ਉਹ ਪੱਥਰਾਂ ਦੇ ਉੱਤੇ ਰੋੜਨ ਦਾ ਤਾਂ ਉਹਦਾ ਤਾਂ ਕੋਈ ਤੁੱਕ ਨੀ ਬਣਦਾ ਨਾ ਬਾਈ,
0: ਨਹੀਂ ਬਣਦਾ,
1: ਪਰ ਇੱਥੇ ਸੁਣਨ ਵਾਲਾ ਕੋਈ ਨੀ ਨਾ ਬਾਈ ਜੀ, ਗੱਲ ਉਹੀ ਹੈ ਵੀ ਉਹ ਸਭ ਉਹਦੇ ਬਿਨਾਂ ਨਾ ਇਹਨਾਂ ਦੇ ਦੁਕਾਨਾਂ ਚੱਲਣ ਤੇ ਨਾ ਕੋਈ ਗੱਲ ਹੋਵੇ,
0: ਬਿਲਕੁਲ ਹੈ ਜੀ।
1: ਠੀਕ ਆ ਭਾਰਤ ਬਾਈ ਜੀ, ਮੈਂ ਤਾਂ ਇੰਨੀ ਕੋਈ ਗੱਲ ਕਰਨੀ ਸੀ,
0: ਅੱਗੇ ਜਾ ਕੇ ਗੱਲ ਕਰੂੰਗਾ, ਇੱਕ ਆਰਟੀਕਲ ਮੇਰੇ ਕੋ ਹੈਗਾ, ਮੈਂ ਕੱਲ ਦਾ ਕੋਸ਼ਿਸ਼ ਕਰ ਰਿਹਾ ਇਹਨੂੰ ਸਾਂਝ ਪਾਵਾਂ, ਅੱਜ ਜਾ ਕੇ ਜਾਂਦੇ ਜਾਂਦੇ ਪਾਵਾਂਗਾ, ਆਸਥਾ ਬਨਾਮ ਇਨਸਾਨ
1: ਨਹੀਂ
0: ਤੇ ਜ਼ਰੂਰ,
1: ਬਿਲਕੁਲ ਨਹੀਂ, ਏਦਾਂ ਦੇ ਟੌਪਿਕ ਤੇ ਹੋਣੀ ਵੀ ਚਾਹੀਦੀ ਹੈ ਗੱਲ ਬਾਈ ਜੀ, ਆਸਥਾ ਇਨਸਾਨ ਸਭ ਤੋਂ ਵੱਡਾ ਧਰਮ ਹੀ ਇਨਸਾਨੀਅਤ ਹੈ, ਸਾਡੇ ਬਾਬੇ ਨਾਨਕ ਨੇ ਗੱਲ ਹੀ ਇਨਸਾਨੀਅਤ ਦੀ ਕੀਤੀ ਹੈ ਬਾਈ
0: ਜੀ,
1: ਉਸ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੈਗੀ,
0: ਬਿਲਕੁਲ ਹੈ।
1: ਠੀਕ ਹੈ ਭਾਰਤ ਬਾਈ,
0: ਥੈਂਕ ਯੂ,
1: ਸਤਿ ਸ਼੍ਰੀ ਅਕਾਲ,
0: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਹ ਸਾਂ ਜੀ ਔਲਖ ਸਾਹਿਬ ਜੁੜੇ ਸਨ ਆਪਣੇ ਨਾਲ, ਮੁਕੱਦਰ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਬਾਖੂਬ, ਤੇ ਅਗਲੀ ਗੱਲ ਕੁਝ ਖਬਰਾਂ ਇੱਕ ਦੋ ਹੋਰ ਨੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਤੁਹਾਡੇ ਨਾਲ ਇੱਕ ਆਰਟੀਕਲ ਸਾਂਝਾ ਕਰਦੇ ਹਾਂ, ਆਸਥਾ ਬਨਾਮ ਇਨਸਾਨੀਅਤ। ਤੇ ਕੈਨੇਡਾ ਲਾਊਡ ਸਪੀਕਰ ਦਾ ਰੌਲਾ ਜੋ ਪੈ ਗਿਆ, ਕੈਨੇਡਾ ਜਿਹੜੀ ਗੱਲ ਹੈ ਉਹਦੇ ਵਿੱਚ, ਇੱਕ ਮਿੰਟ ਜੀ, ਹਾਂਜੀ, ਕੈਨੇਡਾ ਦੇ ਸਸਕੈਚਵਨ ਸੂਬੇ ਦੀ ਰਾਜਧਾਨੀ ਰੈਜੀਨਾ ਦੇ ਵਿੱਚ ਸਥਿਤ ਇੱਕ ਮਸਜਿਦ ਨੂੰ ਜਨਤਕ ਤੌਰ ਦੇ ਉੱਤੇ ਅਜ਼ਾਨ ਦਾ ਪ੍ਰਸਾਰਣ ਕਰਨ ਤੋਂ ਬਾਅਦ ਨਫ਼ਰਤ ਅਤੇ ਧਮਕੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਡਾਊਨਟਾਊਨ ਸਥਿਤ ਰਜ਼ੀਨਾ ਸਿਟੀ ਜਾਮੀਆ ਮਸਜਿਦ ਦੇ ਵੱਲੋਂ ਹਾਲ ਹੀ ਦੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਲਾਊਡ ਸਪੀਕਰ ਦੇ ਰਾਹੀਂ ਬਾਹਰ ਅਜ਼ਾਨ ਜਿਹੜੀ ਸੀ ਨਮਾਜ਼ ਦਾ ਸੱਦਾ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤੋਂ ਤੁਰੰਤ ਬਾਅਦ ਮਸਜਿਦ ਪ੍ਰਬੰਧਕਾਂ ਨੂੰ ਫੋਨ, ਜਿਹੜਾ ਈਮੇਲ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਨਫ਼ਰਤ ਭਰੇ ਜਿਹੜੇ ਸੰਦੇਸ਼ ਅਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਘਟਨਾ ਨੇ ਸਥਾਨਕ ਭਾਈਚਾਰੇ ਦੇ ਵਿੱਚ ਡੂੰਘੀ ਚਿੰਤਾ ਪੈਦਾ ਕੀਤੀ। ਮਸਜਿਦ ਦੇ ਨਿਰਦੇਸ਼ਕ ਅਨੀਸੁਰ ਰਹਿਮਾਨ ਹੋਣਾ ਨੇ ਸਪਸ਼ਟ ਕੀਤਾ ਕਿ ਅਜ਼ਾਨ ਰੋਜ਼ਾਨਾ 5 ਵਾਰ ਨਹੀਂ ਬਲਕਿ ਹਫ਼ਤੇ ਦੇ ਵਿੱਚ ਸਿਰਫ 1 ਵਾਰ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਮਹਿਜ 2 ਤੋਂ 3 ਮਿੰਟ ਲਈ ਦਿੱਤੀ ਜਾਂਦੀ ਹੈ। ਉਹਨਾਂ ਕਹਿ ਕੇ ਮਸਜਿਦ ਨੇ ਇਹ ਵੀ ਜਿਹੜਾ ਕਾਰਵਾਈ ਸ਼ਹਿਰ ਦੇ ਨਿਯਮਾਂ ਤਹਿਤ ਜਿਹੜਾ ਪੁਲਿਸ ਅਤੇ ਪ੍ਰਸ਼ਾਸਨ ਤੋਂ ਜਿਹੜਾ ਬਕਾਇਦਾ ਪ੍ਰਵਾਨਗੀ ਲੈ ਕੇ ਹੀ ਸ਼ੁਰੂ ਕੀਤੀ ਸੀ। ਰਹਿਮਾਨ ਦੇ ਮੁਤਾਬਕ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਗਲਤ ਫਹਿਮੀ ਪੈਦਾ ਹੋ ਗਈ ਸੀ ਕਿ ਅਜ਼ਾਨ ਰੋਜ਼ਾਨਾ ਕਈ ਵਾਰ ਉੱਚੀ ਆਵਾਜ਼ ਦੇ ਵਿੱਚ ਚਲਾਈ ਜਾਏਗੀ, ਜਿਸ ਦੇ ਕਾਰਨ ਇਹ ਨਕਾਰਾਤਮਕ ਨੈਗੇਟਿਵ ਜਿਹੜੀ ਪ੍ਰਤੀਕਿਰਿਆ ਵਧੀ ਹੈ। ਅਸੀਂ ਇੱਥੇ ਕਿਸੇ ਨੂੰ ਪਰੇਸ਼ਾਨ ਕਰਨ ਲਈ ਨਹੀਂ ਬਲਕਿ ਆਪਸੀ ਸਾਂਝ, ਗੱਲਬਾਤ ਅਤੇ ਆਪਣੀ ਪਰੰਪਰਾ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਕਹਿੰਦੇ ਹਾਂ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਰਜ਼ੀਨਾ ਪੁਲਿਸ ਜਿਹੜੀ ਆ ਸਰਵਿਸ RPS ਨੇ ਸਖ਼ਤ ਰੁੱਖ ਅਖਤਿਆਰ ਕੀਤਾ ਅਤੇ ਪੁਲਿਸ ਚੀਫ ਲੋਰੀਲੀ ਡੇਵਿਸ ਨੇ ਕਿਹਾ ਕਿ ਸਮਾਜ ਦੇ ਵਿੱਚ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਹਨਾਂ ਦੀ ਮੁੱਖ ਜ਼ਿੰਮੇਵਾਰੀ ਹੈ ਅਤੇ ਪੁਲਿਸ ਨੇ ਮੁਸਲਿਮ ਭਾਈਚਾਰੇ ਦੇ ਇਕੱਠ ਵਾਲੀਆਂ ਥਾਵਾਂ ਅਤੇ ਮਸਜਿਦਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਿਲੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਅਤੇ ਕੈਨੇਡਾ ਦੇ ਸਖ਼ਤ ਨਫ਼ਰਤੀ ਅਪਰਾਧ ਕਾਨੂੰਨਾਂ ਹੇਟ ਕ੍ਰਾਈਮਸ ਜਿਹੜਾ ਹੈ ਦੇ ਤਹਿਤ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਮਸਜਿਦ ਨੂੰ ਦਿੱਤਾ ਗਿਆ ਪਰਮਿਟ ਨਿਯਮਾਂ ਦੇ ਅਨੁਸਾਰ ਹੈ ਜੋ 10 ਜੁਲਾਈ 2026 ਤੱਕ ਵੈਧ ਰਹੇਗਾ। ਇਸ ਤੋਂ ਬਾਅਦ ਸਿਟੀ ਕੌਂਸਲ ਅਤੇ ਪੁਲਿਸ ਦੇ ਵੱਲੋਂ ਇਸ ਦੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਇਹ ਵੀ ਹੈ ਕਿ ਸ਼ਹਿਰ ਦੇ ਵੱਲੋਂ ਹਰ ਸਾਲ ਵੱਖ ਵੱਖ ਕਮਿਊਨਿਟੀ ਗਰੁੱਪਾਂ ਨੂੰ ਅਜਿਹੇ 100 ਤੋਂ ਵੱਧ ਪਰਮਿਟ ਜਾਰੀ ਕੀਤੇ ਜਾਂਦੇ ਹੈ। ਦੂਜੇ ਪਾਸੇ ਯੂਨੀਵਰਸਿਟੀ ਆਫ਼ ਅਰੀਜ਼ੋਨਾ ਦੇ ਮਾਹਰਾਂ ਦਾ ਮੰਨਣਾ ਹੈ ਕਿ ਬਿਨਾਂ ਕਿਸੇ ਵੱਡੇ ਸਮਾਜਿਕ ਸੰਵਾਦ ਦੇ ਅਜਿਹੀਆਂ ਧਾਰਮਿਕ ਪ੍ਰਥਾਵਾਂ ਨੂੰ ਜਿਹੜਾ ਜਨਤਕ ਤੌਰ ਦੇ ਉੱਤੇ ਵਧੇਰੇ ਦ੍ਰਿਸ਼ਮਾਨ ਬਣਾਉਣ ਦੇ ਨਾਲ ਕਈ ਵਾਰ ਪੱਖਪਾਤ ਵੱਧ ਸਕਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੋਸ਼ੀ ਪੰਜਾਬੀ ਟੈਕਸੀ ਡਰਾਈਵਰ ਦੇ ਵੀਜ਼ੇ ਦੇ ਉੱਤੇ ਵਿਵਾਦ ਛਿੜ ਗਿਆ। ਸਰਕਾਰ ਅਤੇ ਟ੍ਰਿਬਿਊਨਲ ਆਹਮੋ ਸਾਹਮਣੇ ਹੋ ਗਿਆ। ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਅਤੇ ਅਦਾਲਤੀ ਫੈਸਲਿਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਅਤੇ ਭਾਰਤੀ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਜਗਦੀਪ ਸਿੰਘ ਹੋਣਾ ਦੇ ਮਾਮਲੇ ਨੇ ਸਰਕਾਰ ਅਤੇ ਪ੍ਰਸ਼ਾਸਕੀ ਅਪੀਲ ਟ੍ਰਿਬਿਊਨਲ ਨੂੰ ਆਹਮੋ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਮਹਿਲਾ ਯਾਤਰੀ ਦੇ ਨਾਲ ਅਸ਼ਲੀਲ ਛੇੜਛਾੜ ਕਰਨ ਦੇ ਦੋਸ਼ ਹੇਠ ਜਗਦੀਪ ਸਿੰਘ ਦਾ ਵੀਜ਼ਾ ਰੱਦ ਦਾ ਜਿਹੜਾ ਕੇਸ ਅਦਾਲਤ ਦੇ ਵਿੱਚ ਹੈ। ਤਤਕਾਲੀ ਇਮੀਗ੍ਰੇਸ਼ਨ ਮੰਤਰੀ ਪੀਟਰ ਡਟਨ ਨੇ ਇਸ ਮਾਮਲੇ ਨੂੰ ਜਨਤਕ ਸੁਰੱਖਿਆ ਲਈ ਖਤਰਾ ਮੰਨਦਿਆਂ ਜਗਦੀਪ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਸੀ, ਪਰ ਇਮੀਗ੍ਰੇਸ਼ਨ ਟ੍ਰਿਬਿਊਨਲ ਦੀ ਮੈਂਬਰ ਮਿਰੀਅਮ ਹੋਲਮਜ਼ ਨੇ ਫੈਸਲਾ ਪਲਟ ਦਿੱਤਾ ਅਤੇ ਜਗਦੀਪ ਸਿੰਘ ਨੂੰ ਆਸਟ੍ਰੇਲੀਆ ਦੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਇੱਕ ਕਮਜ਼ੋਰ ਮਹਿਲਾ ਦੇ ਨਾਲ ਗੰਭੀਰ ਜਿਨਸੀ ਦੁਰਵਿਹਾਰ ਕਰਨ ਦੇ ਬਾਵਜੂਦ ਜਗਦੀਪ ਨੂੰ ਰਾਹਤ ਮਿਲ ਗਈ ਸੀ, ਪਰ ਮਾਮਲਾ ਇੱਥੇ ਨਹੀਂ ਰੁਕਿਆ। ਟ੍ਰਿਬਿਊਨਲ ਜਿਹੜਾ ਉਹਦੇ ਕਾਰਜਕਾਰੀ ਪ੍ਰਧਾਨ ਜਸਟਿਸ ਜੌਨ ਲੋਗਨ ਨੇ ਬਾਅਦ ਦੇ ਵਿੱਚ ਸਿੰਘ ਦੀ ਅਰਜ਼ੀ ਦੇ ਉੱਤੇ ਉਸ ਨੂੰ ਇੱਕ ਨਵਾਂ ਅਸਥਾਈ ਵੀਜ਼ਾ ਜਾਰੀ ਕੀਤਾ, ਜਿਸ ਦੇ ਕਾਰਨ ਸਰਕਾਰ ਨੂੰ ਸਖ਼ਤ ਰੁੱਖ ਅਪਣਾਉਣ ਦੇ ਲਈ ਮਜਬੂਰ ਹੋਣਾ ਪੈ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਪ੍ਰਤੀਨਿਧੀ ਨੇ ਤੁਰੰਤ ਜਗਦੀਪ ਨੂੰ ਜਾਰੀ ਹੋਇਆ ਨਵਾਂ ਵੀਜ਼ਾ ਵੀ ਰੱਦ ਕਰ ਦਿੱਤਾ ਅਤੇ ਜਗਦੀਪ ਨੂੰ ਮੁੜ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਹ ਦੇਸ਼ ਨਿਕਾਲੇ ਦੀ ਉਡੀਕ ਕਰ ਰਿਹਾ। ਇਸ ਮਾਮਲੇ ਤੋਂ ਇਲਾਵਾ ਟ੍ਰਿਬਿਊਨਲ 'ਤੇ ਕਈ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਲ ਦੋਸ਼ੀ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਦੇ ਇਲਜ਼ਾਮ ਲੱਗੇ ਨੇ ਅਤੇ ਜਿਸ ਦੇ ਕਾਰਨ ਇਮੀਗ੍ਰੇਸ਼ਨ ਵਿਭਾਗ ਅਤੇ ਟ੍ਰਿਬਿਊਨਲ ਵਿਚਾਲੇ ਤਕਰਾਰ ਪੈਦਾ ਹੋਣ ਦੇ ਚੱਲਦਿਆਂ ਸਥਿਤੀ ਸਰਕਾਰ ਜਿਹੜੀ ਹੈ ਲਈ ਚਿੰਤਾਜਨਕ ਬਣੀ ਹੋਈ ਹੈ। ਨਸ਼ਾ ਤਸਕਰਾਂ ਦੇ ਟਿਕਾਣਿਆਂ ਤੋਂ ਕਰੋੜਾਂ ਦੀ ਨਕਦੀ ਮਿਲੀ ਹੈ। ਬੰਦੂਕਾਂ ਅਤੇ ਨਸ਼ੇ ਦੀ ਖੇਪ ਬਰਾਮਦ ਹੋਈ ਹੈ, ਕੈਨੇਡਾ ਤੋਂ ਖਬਰ ਹੈ। ਡੈਲਟਾ ਦੇ ਵਿੱਚ ਖੜ੍ਹੇ ਸ਼ੱਕੀ ਟਰੱਕ ਦੇ ਵਿੱਚੋਂ ਨਸ਼ੇ ਅਤੇ ਬੰਦੂਕਾਂ ਮਿਲੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਲਿਸ ਬਲਾਂ ਦੀ ਸਾਂਝੀ ਐਕਸ਼ਨ ਟੀਮ ਨੇ ਲੰਬੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦੀ ਪੈੜ ਨੱਪਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਠਿਕਾਣਿਆਂ ਦੀ ਤਲਾਸ਼ੀ ਦੇ ਦੌਰਾਨ $15 ਲੱਖ ਕਰੰਸੀ ਨੋਟ, ਕਰੀਬ 10 ਕਰੋੜ ਰੁਪਏ, ਕਈ ਮਾਰੂ ਹਥਿਆਰ, ਵੱਡੀ ਮਾਤਰਾ ਦੇ ਵਿੱਚ ਵੱਖ ਵੱਖ ਮਹਿੰਗੇ ਨਸ਼ਿਆਂ ਦੀ ਖੇਪ, ਮਹਿੰਗੀਆਂ ਕਾਰਾਂ, ਟਰੱਕ ਅਤੇ 5 ਆਲੀਸ਼ਾਨ ਘਰ ਆਪਣੇ ਕਬਜ਼ੇ ਦੇ ਵਿੱਚ ਲਏ ਨੇ। ਕਾਬੂ ਕੀਤੇ ਵਿਅਕਤੀਆਂ ਦੇ ਫਰਾਰ ਹੋਏ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੇਸ਼ੱਕ ਕੁਝ ਕਾਨੂੰਨੀ ਅੜਿੱਕਿਆਂ ਦੇ ਕਾਰਨ ਪੁਲਿਸ ਨੇ ਫੜੇ ਅਤੇ ਫਰਾਰ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ, ਪਰ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਵਾਈ ਨੇ ਸਰੀ ਖੇਤਰ ਦੇ ਵਿੱਚ ਵਿਕਦੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਮੀਡੀਆ ਬੁਲਾਰੇ ਜਿਹੜੇ ਨੇ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਸੰਪਰਕਾਂ ਦਾ ਪਤਾ ਵੀ ਲਗਾਇਆ ਜਾ ਸਕੇਗਾ। ਵੈਂਕੂਵਰ ਖੇਤਰ ਤੋਂ ਨਸ਼ਿਆਂ ਦੇ ਖਾਤਮੇ ਲਈ ਹੋਰ ਯਤਨ ਕੀਤੇ ਜਾ ਸਕਣ। ਇਸ ਜਾਂਚ ਦਲ ਨੇ ਜਿਹੜਾ ਇਸ ਨੈੱਟਵਰਕ ਦੀਆਂ ਗਤੀਵਿਧੀਆਂ ਦਾ ਪੂਰਾ ਪਤਾ ਲਾਉਣ ਦੇ ਵਿੱਚ 1 ਸਾਲ ਦਾ ਸਮਾਂ ਲਿਆ ਹੈ। ਫੜੇ ਗਏ ਨਜਾਇਜ਼ ਮਾਰੂ ਹਥਿਆਰਾਂ ਦੇ ਵਿੱਚ 27 ਬੰਦੂਕਾਂ ਅਤੇ ਰਿਵਾਲਵਰਾਂ ਸਮੇਤ ਵੱਡੀ ਗਿਣਤੀ ਗੋਲੀ ਸਿੱਕਾ ਵੀ ਮਿਲਿਆ, ਜਿਸ ਨੂੰ ਉਹ ਕਥਿਤ ਤੌਰ ਦੇ ਉੱਤੇ ਵੇਚਣ ਦਾ ਧੰਦਾ ਵੀ ਜਿਹੜਾ ਕਰਦੇ ਸਨ। ਫੜੀਆਂ ਗਈਆਂ ਲਗਜ਼ਰੀ ਕਾਰਾਂ ਦੇ ਵਿੱਚ ਮੁਲਜ਼ਮਾਂ ਨੇ ਅਜਿਹੀਆਂ ਥਾਵਾਂ ਬਣਾਈਆਂ ਸਨ ਜਿਨ੍ਹਾਂ ਦੇ ਉੱਤੇ ਤਲਾਸ਼ੀ ਮੌਕੇ ਪੁਲਿਸ ਦੀ ਨਜ਼ਰ ਨਹੀਂ ਪੈਂਦੀ ਸੀ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਦੇ ਨਾਲ ਬਣਾਈਆਂ ਜਾਇਦਾਦਾਂ ਹੁਣ ਦੋਸ਼ੀਆਂ ਕੋਲ ਨਹੀਂ ਰਹਿਣਗੀਆਂ ਅਤੇ ਉਹਨਾਂ ਦੱਸਿਆ ਕਿ ਮੁੱਢਲੇ ਤੌਰ ਦੇ ਉੱਤੇ ਮੁਲਜ਼ਮਾਂ ਦੇ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ ਨੇ ਤਾਂ ਜੋ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਤੋਂ ਹੋਰ ਜਾਣਕਾਰੀ ਦੇ ਆਧਾਰ ਦੇ ਉੱਤੇ ਅਦਾਲਤ ਦੇ ਵਿੱਚ ਠੋਸ ਸਬੂਤ ਜਿਹੜੇ ਜੁਟਾਏ ਜਾ ਸਕਣ। ਅਰਥਕੁਇਕ ਆਇਆ ਜੀ, ਕਾਫੀ ਨਿਰਾਸ਼ਾਜਨਕ। ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਅਮਰੀਕਾ ਦੇ ਟਰੰਪ ਸਾਹਿਬ ਵੀ ਕਹਿੰਦੇ ਨੇ ਮਦਦ ਅਸੀਂ ਭੇਜਾਂਗੇ। ਥੋੜ੍ਹਾ ਜਿਹਾ ਕਿਤੇ ਨਾ ਕਿਤੇ ਇਨਸਾਨੀਅਤ ਜਾਗੀ ਹੈ। ਵੈਨਜੁਏਲਾ ਦੇ ਵਿੱਚ ਲਗਾਤਾਰ 2 ਸ਼ਕਤੀਸ਼ਾਲੀ ਭੂਚਾਲ ਆਏ, 32 ਮੌਤਾਂ ਹੋਈਆਂ, 700 ਜ਼ਖਮੀ ਹੋਏ ਆ, ਜੋ ਖਬਰ ਛਪਣ ਤੱਕ ਸੀਗਾ। ਕਰਾਕਸ ਦੇ ਵਿੱਚ ਤਬਾਹੀ ਮਚੀ ਹੈ। ਵੈਨਜੁਏਲਾ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਆਏ 7.2 ਅਤੇ 7.5 ਤੀਬਰਤਾ ਦੇ ਲਗਾਤਾਰ 2 ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਵੀਰਵਾਰ ਸਵੇਰੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰੀਗਜ਼ ਨੇ ਜਿਹੜਾ ਸੀ ਜਾਣਕਾਰੀ ਦਿੱਤੀ ਕਿ ਇਸ ਕੁਦਰਤੀ ਆਫਤ ਦੇ ਵਿੱਚ ਘੱਟੋ ਘੱਟ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 700 ਲੋਕ ਜ਼ਖਮੀ ਨੇ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਮਲਬੇ ਦੇ ਵਿੱਚ ਬਚਾਅ ਕਾਰਜ ਜਾਰੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸਭ ਤੋਂ ਵੱਧ ਪ੍ਰਭਾਵਿਤ ਰਾਜ ਲਾ ਗੁਆਇਰਾ ਦੱਸਿਆ ਜਾ ਰਿਹਾ, ਜਿੱਥੇ ਦਰਜਨਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਅਮਰੀਕੀ ਭੂ ਵਿਗਿਆਨ ਸਰਵੇਖਣ ਜਿਹੜਾ ਦੇ ਉਹਦੇ ਅਨੁਸਾਰ ਪਹਿਲਾਂ 7.2 ਤੀਬਰਤਾ ਦਾ ਭੂਚਾਲ ਕੈਰੇਬੀਅਨ ਤੱਟ ਦੇ ਉੱਤੇ ਮੋਰੋਨ ਸ਼ਹਿਰ ਤੋਂ ਪੱਛਮ ਦੇ ਵੱਲ 22 ਕਿਲੋਮੀਟਰ ਦੀ ਡੂੰਘਾਈ ਦੇ ਉੱਤੇ ਆਇਆ। ਇਸ ਦੇ 1 ਮਿੰਟ ਦੇ ਬਾਅਦ ਹੀ 10 ਕਿਲੋਮੀਟਰ ਦੀ ਡੂੰਘਾਈ ਦੇ ਉੱਤੇ 7.5 ਤੀਬਰਤਾ ਦਾ ਦੂਜਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ। ਇਹ 1 ਸਦੀ ਦੇ ਵਿੱਚ ਵੈਨਜ਼ੂਏਲਾ ਦੇ ਵਿੱਚ ਆਏ ਸਭ ਤੋਂ ਭਿਆਨਕ ਭੂਚਾਲ ਮੰਨੇ ਜਾ ਰਹੇ ਨੇ। ਝਟਕੇ ਇੰਨੇ ਤੇਜ਼ ਸਨ ਕਿ ਬ੍ਰਾਜ਼ਿਲ ਦੇ ਐਮਾਜ਼ਾਨ ਖੇਤਰ ਤੱਕ ਵੀ ਜਿਹੜਾ ਇਮਾਰਤਾਂ ਖਾਲੀ ਕਰਵਾਉਣੀਆਂ ਪੈ ਗਈਆਂ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। +358 44976 ਨਿਬਾੜ ਸਟੂਡੀਓ ਦਾ ਨੰਬਰ ਹੈ ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਆਸਥਾ ਬਨਾਮ ਇਨਸਾਨੀਅਤ ਦੀ। ਅਤੇ ਮੈਂ ਨਜ਼ਮ ਜਿਹੜੀ ਬੜੀ ਪਿਆਰੀ ਲੱਗੀ ਹੈ ਮੈਨੂੰ, ਸ਼ਿਵ ਕੁਮਾਰ ਗਰੇਵਾਲ ਬਾਈ ਜੀ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੈ, ਸਾਬਿਰ ਅਲੀ ਸਾਬਰ ਜੀ ਦੀ। ਅਤੇ ਉਹਨਾਂ ਦੀ ਨਜ਼ਮ ਆਖਰ ਦੇ ਵਿੱਚ ਮੈਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਅਤੇ ਸਭ ਤੋਂ ਪਹਿਲਾਂ ਲਓ ਫਿਰ ਆਪਾਂ ਗੱਲ ਕਰਦੇ ਹਾਂ ਆਸਥਾ ਬਨਾਮ ਇਨਸਾਨੀਅਤ ਦੀ। ਲਖਵਿੰਦਰ ਸਿੰਘ ਰਈਆ ਜੀ ਲਿਖਦੇ ਨੇ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਅਤੇ ਦੁਆਬਾ ਰੇਡੂ ਦਮਾਂ 'ਚ ਪੰਜਾਬੀ ਟ੍ਰਿਬਿਊਨ ਤੋਂ ਇਹ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਕਹਿੰਦੇ ਨੇ ਕਿ ਕਿਹਾ ਜਾਂਦਾ ਹੈ ਕਿ ਸਾਰੀ ਕਾਇਨਾਤ ਹੀ ਇੱਕ ਵਿਸ਼ਵਾਸ ਯਕੀਨ ਦੇ ਟਿੱਕੀ ਹੋਈ ਹੈ। ਇਸ ਵਿਸ਼ਵਾਸ ਅਧੀਨ ਹੀ ਆਪਣੇ ਆਪਣੇ ਹਿੱਸੇ ਆਏ ਫਰਜ਼ ਨਿਭਾਉਣ ਦੇ ਨਾਲ ਜੀਵਨ ਚੱਕਰ ਬਗੈਰ ਕਿਸੇ ਰੋਕ ਟੋਕ ਦੇ ਸਹਿਜ ਭਾਵ ਦੇ ਨਾਲ ਚੱਲ ਰਿਹਾ। ਮਨੁੱਖੀ ਜੀਵਨ ਦੇ ਵਿੱਚ ਵੀ ਵਿਸ਼ਵਾਸ ਦਾ ਬੜਾ ਮਹੱਤਵ ਹੈ। ਕੁਦਰਤ ਦੇ ਵੱਖ ਵੱਖ ਰੰਗਾਂ ਨੇ ਹਰ ਜੀਵਨ 'ਤੇ ਵੀ ਬੜਾ ਪ੍ਰਭਾਵ ਪਾਇਆ। ਕੁਦਰਤ ਦੀ ਅਪਰ ਅਪਾਰ ਸ਼ਕਤੀ ਦੇ ਵੱਖ ਵੱਖ ਰੂਪਾਂ ਦਾ ਮਨੁੱਖ ਨੇ ਵੀ ਡੂੰਘਾ ਪ੍ਰਭਾਵ ਕਬੂਲਿਆ, ਜਿਸ ਕਰਕੇ ਮਨੁੱਖ ਵਿਚਲਾ ਕੁਦਰਤ ਪ੍ਰਤੀ ਅਥਾਹ ਵਿਸ਼ਵਾਸ ਹੀ ਆਸਥਾ ਸ਼ਰਧਾ ਦੇ ਵਿੱਚ ਬਦਲ ਗਿਆ। ਤਰਕ ਭਰਪੂਰ ਅਤੇ ਵਿਵੇਕ ਵਾਲਾ ਵਿਸ਼ਵਾਸ ਕਰਨ ਵਾਲਾ ਪ੍ਰਾਣੀ ਜਰੇ ਜਰੇ ਦੇ ਵਿੱਚ ਕੁਦਰਤ ਦੇ ਕਾਦਰ ਦੇ ਪ੍ਰਤੱਖ ਨੂੰ ਰੂਪ ਦਾ ਜਿਹੜਾ ਅਹਿਸਾਸ ਕਰਦਾ ਹੋਇਆ ਇਨਸਾਨੀਅਤ ਦੇ ਪੱਲੇ ਨੂੰ ਘੁੱਟ ਕੇ ਫੜੀ ਰੱਖਦਾ ਹੈ। ਇਸ ਦੇ ਉਲਟ ਤਰਕਹੀਨ ਅੰਧ ਵਿਸ਼ਵਾਸੀ ਪ੍ਰਾਣੀ ਸਿਰਫ ਕਰਮ ਕਾਂਡਾਂ ਦੇ ਵਿੱਚ ਗਲਤਾਨ ਹੋ ਕੇ ਹੀ ਰਹਿ ਜਾਂਦਾ ਹੈ। ਸਵੈ ਸ਼ਕਤੀ ਦੇ ਅਧੀਨ ਨਿਰੰਤਰ ਚੱਲ ਰਹੀ ਕੁਦਰਤੀ ਪ੍ਰਕਿਰਿਆ ਦੀਆਂ ਵੱਖ ਵੱਖ ਸ਼ਕਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਹੀ ਮਨੁੱਖ ਨੇ ਇਹਨਾਂ ਸ਼ਕਤੀਆਂ ਨੂੰ ਵਿਸ਼ੇਸ਼ ਪ੍ਰਕਾਰ ਦੇ ਨਾਮ ਦਿੰਦਿਆਂ ਇਹਨਾਂ ਅਲੌਕਿਕ ਸ਼ਕਤੀਆਂ ਨੂੰ ਸਿਜਦਾ ਪੂਜਾ ਅਰਚਨਾ ਕਰਨ ਦੇ ਹਿੱਤ ਮਨੁੱਖ ਨੇ ਆਪਣੀ ਕਲਪਨਾ ਮਿੱਥ ਦੇ ਅਨੁਸਾਰ ਕਈ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਫਿਰ ਇਹ ਧਾਰਨਾਵਾਂ ਬਣ ਗਈਆਂ ਕਿ ਸਮੇਂ ਸਮੇਂ ਦੇ ਉੱਤੇ ਇਹ ਸ਼ਕਤੀਆਂ ਪ੍ਰਾਣੀਆਂ ਦੇ ਰੂਪ ਦੇ ਵਿੱਚ ਜਨਮ ਵੀ ਧਾਰ ਲੈਂਦੀਆਂ ਨੇ। ਉੱਤਮ ਗੁਣਾਂ ਦੇ ਧਾਰਨੀ ਵਿਸ਼ੇਸ਼ ਸ਼ਖਸੀਅਤਾਂ ਵਾਲੇ ਪ੍ਰਾਣੀਆਂ ਨੂੰ ਬਹੁਤ ਸਤਿਕਾਰ ਉਪਾਧੀਆਂ ਵਿਸ਼ੇਸ਼ਣਾਂ ਪੀਰ ਪੈਗੰਬਰ ਸੰਤ ਮਹਾਂਪੁਰਸ਼ ਰੱਬੀ ਦੂਤ ਭਗਵਾਨ ਗੁਰੂ ਮਹਾਤਮਾ ਆਦਿ ਦੇ ਨਾਲ ਸੰਬੋਧਨ ਕੀਤਾ ਗਿਆ। ਉਹਨਾਂ ਦਾ ਵਿਸ਼ੇਸ਼ ਆਦਰ ਮਾਣ ਦਿੱਤਾ ਜਾਣ ਲੱਗ ਪਿਆ। ਇਹਨਾਂ ਦੇ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਕੁਦਰਤ ਦੀ ਅਸੀਮ ਸ਼ਕਤੀ ਰੱਬ ਦੇ ਅਧੀਨ ਮੰਨਿਆ ਅਤੇ ਕੁਝ ਕੁ ਨੇ ਖੁਦ ਨੂੰ ਹੀ ਅਸੀਮ ਸ਼ਕਤੀ ਮੰਨ ਲਿਆ। ਆਪਣੀ ਆਪਣੀ ਮਤ ਦੇ ਅਨੁਸਾਰ ਲੋਕਾਈ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੀ ਮਤ ਦੇ ਅਨੁਸਾਰ ਚੱਲਣ ਵਾਲੇ ਲੋਕ ਸਮੂਹਾਂ ਨੂੰ ਵੱਖ ਵੱਖ ਧਰਮਾਂ ਦਾ ਨਾਮ ਦਿੱਤਾ ਜਾਣ ਲੱਗ ਪਿਆ। ਧਰਮ ਸ਼ਬਦ ਨੂੰ ਨਿਖੇੜ ਕੇ ਧਰਮ ਜਾਣੀ ਕਿ ਧੱਦੇ ਦੇ ਪੈਰ ਦੇ ਵਿੱਚ ਰਾਰਾ ਅਤੇ ਪਲੱਸ ਮੰਮਾ ਧਰਮ ਧਰਮ ਵੇਖੀਏ ਤਾਂ ਧੱਦੇ ਦੇ ਪੈਰ ਰਾਰਾ ਦਾ ਜਿਹੜਾ ਅਰਥ ਰੱਖਣਾ ਟਿਕਾਉਣਾ ਅਤੇ ਮੰਮਾ ਮੈਂ ਜਾਣੀ ਕਿ ਮਨ ਧਰਮ ਦਾ ਜਿਹੜਾ ਮਤਲਬ ਇਹੀ ਬਣਦਾ ਹੈ ਪੂਰੇ ਦਾ ਕਿ ਇਨਸਾਨੀਅਤ ਦੇ ਖਾਸ ਸਿਧਾਂਤਕ ਗੁਣਾਂ ਦੇ ਵਿੱਚ ਮਨ ਰੱਖ ਟਿਕਾ ਕਿ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਜੀਵਨ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਭਿਆਸ ਤੌਰ ਦੇ ਉੱਤੇ ਕਾਰ ਵਿਹਾਰ ਕਰਦਿਆਂ ਵਿਚਰਨਾ ਹੈ। ਸਰਸਰੀ ਨਜ਼ਰ ਦੇ ਨਾਲ ਘੋਖਿਆ ਜਾਵੇ ਤਾਂ ਲਗਭਗ ਸਭ ਧਰਮਾਂ ਦੇ ਉਪਦੇਸ਼ ਮਨੁੱਖ ਦੀ ਭਲਾਈ ਦੇ ਕੁਦਰਤੀ ਸੰਤੁਲਨ ਬਹਾਲ ਰੱਖਣ ਦਾ ਦਾਅਵਾ ਕਰਦੇ ਹੋਏ ਵੀ ਅਮਲ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਨੇ, ਪਰ ਤਰਾਸਦੀ ਹੈ ਕਿ ਧਰਮਾਂ ਦੇ ਵਿੱਚ ਪੁੱਠੀ ਮੱਤ ਮਨ ਮੱਤ ਵਾਲਿਆਂ ਦੀ ਵੱਡੀ ਪੱਧਰ ਦੇ ਉੱਤੇ ਹੋ ਚੁੱਕੀ ਘੁਸਪੈਠ ਨੇ ਆਪਣਾ ਉੱਲੂ ਸਿੱਧਾ ਕਰਨ ਦੇ ਲਈ ਅੰਧ ਵਿਸ਼ਵਾਸ ਅਤੇ ਪਖੰਡਵਾਦ ਨੂੰ ਪੂਰੀ ਤੂਲ ਦਿੱਤੀ ਹੋਈ ਹੈ। ਇੱਕ ਪਾਸੇ ਲਾਲਚ ਦੇਣਾ ਸ਼ੁਰੂ ਕੀਤਾ ਹੋਇਆ ਕਿ ਫਲਾਨੇ ਫਲਾਨੇ ਕਰਮ ਕਾਂਡ ਦੇ ਨਾਲ ਮਨੁੱਖ ਦੀ ਹਰ ਚਾਹਤ ਪੂਰੀ ਹੋ ਸਕਦੀ ਹੈ, ਅਤੇ ਦੂਜੇ ਪਾਸੇ ਅਜਿਹੇ ਕਰਮ ਕਾਂਡ ਨਾ ਕਰਨ ਦੇ ਉੱਤੇ ਮਹਾਂਪਾਪੀ ਬਣ ਜਾਣ ਕਰਕੇ ਵੱਡੀਆਂ ਵੱਡੀਆਂ ਸਜ਼ਾਵਾਂ ਮਿਲਣ ਦਾ ਵੀ ਡਰ ਪੈਦਾ ਕੀਤਾ ਹੋਇਆ। ਸੋ ਅਚੇਤ ਮਨ ਦੇ ਵਿੱਚ ਘੁਸੇੜੇ ਜਾ ਰਹੇ ਕਲਪਿਤ ਇਸ ਲਾਲਚ ਅਤੇ ਡਰ ਦੇ ਨਾਲ ਆਤਮ ਵਿਸ਼ਵਾਸ ਨੂੰ ਖੋਰਾ ਲਾ ਕੇ ਮਨੁੱਖੀ ਬਿਰਤੀ ਨੂੰ ਅੰਧ ਵਿਸ਼ਵਾਸ ਦੀ ਡੂੰਘੀ ਖੱਡ ਦੇ ਵਿੱਚ ਸੁੱਟਣ ਦਾ ਰੁਝਾਨ ਵੱਡੀ ਪੱਧਰ ਦੇ ਉੱਤੇ ਜਾਰੀ ਹੈ, ਜਿਹਦੇ ਵਿੱਚ ਅਨਪੜ੍ਹਤਾ ਕੀ ਪੜ੍ਹੇ ਲਿਖੇ ਵੀ ਇਸ ਤੋਂ ਨਹੀਂ ਬਚ ਸਕੇ ਅਤੇ ਬਹੁ ਗਿਣਤੀ ਧਰਮ ਦੇ ਅਸਲ ਅਸੂਲਾਂ ਤੋਂ ਬੇਮੁੱਖ ਹੋ ਕੇ ਤਰਕਹੀਨ ਕਰਮ ਕਾਂਡਾਂ ਦੇ ਸ਼ਿਕਾਰ ਬਣੇ ਹੋਏ ਨੇ। ਇਸ ਤੋਂ ਵੀ ਅੱਗੇ ਜਿਹੜਾ ਸਿਤਮ ਜ਼ਰੀਫੀ ਵੇਖ ਲਓ ਕਿ ਕਈ ਥਾਈਂ ਤਾਂ ਮਨੁੱਖੀ ਸਿਹਤ ਦੇ ਲਈ ਵਰਜਿਤ ਅਜਿਹੇ ਪਦਾਰਥ ਜੋ ਸਿੱਧੇ ਅਸਿੱਧੇ ਤੌਰ ਦੇ ਉੱਤੇ ਨਸ਼ਿਆਂ ਦਾ ਹੀ ਰੂਪ ਹੁੰਦੇ ਨੇ ਵਰਤੇ ਵਰਤਾਏ ਜਾਂਦੇ ਨੇ। ਅੰਨੀ ਸ਼ਰਧਾ ਨੂੰ ਕੈਸ਼ ਕਰਨ ਦੇ ਲਈ ਪਖੰਡੀ ਲੁਟੇਰੇ ਵਰਗ ਨੇ ਸਾਧ ਸੰਤਾਂ ਦੇ ਭੇਜ ਦੇ ਵਿੱਚ ਅਸਲ ਗੁਰਮੁਖ ਫਕੀਰੀ ਸੰਤ ਸਾਧ ਪੁਣੇ ਦੇ ਕਿਰਦਾਰਾਂ ਨੂੰ ਵੀ ਵਿਖਾਵੇ ਅਡੰਬਰਾਂ ਦੀ ਲਿਫਾਫੇਬਾਜ਼ੀ ਦੇ ਨਾਲ ਦਾਗੋ ਦਾਗ ਕੀਤਾ ਹੋਇਆ। ਵਿਗਿਆਨਕ ਖੋਜਾਂ ਦੀ ਜਿਹੜੀ ਵਰਤੋਂ ਕਰਕੇ ਵਿਗਿਆਨਕ ਤੌਰ ਤਰੀਕਿਆਂ ਖਾਸ ਕਰਕੇ ਤਰਕ ਨੂੰ ਹੀ ਭੰਡਣ ਦੇ ਅਕ੍ਰਿਤ ਕਣ ਬੰਨਣੂ ਬੰਨੇ ਜਾ ਰਹੇ ਨੇ। ਸੱਚ ਰੂਪੀ ਸੂਰਜ ਨੂੰ ਝੂਠ ਦੇ ਕੂੜ ਕਬਾੜ ਦੇ ਨਾਲ ਢੱਕਣ ਦੇ ਪੁਰਜ਼ੋਰ ਯਤਨ ਹੋ ਰਹੇ ਨੇ। ਧਰਮ ਦੇ ਨਾਂ ਦੇ ਹੇਠ ਫਿਰਕੂ ਨਫ਼ਰਤਾਂ ਸਿਖਰਾਂ 'ਤੇ ਹੋਣ ਕਰਕੇ ਸੰਕਟ ਮੋਚਨ ਧਰਮ ਨੂੰ ਹੀ ਸੰਕਟ ਦੇ ਵਿੱਚ ਦੱਸ ਕੇ ਕਿਤੇ ਨਾ ਕਿਤੇ ਦੰਗੇ ਫਸਾਦਾਂ ਦਾ ਸਿਰ ਜਿਹੜਾ ਚੁਕਾਈ ਹੀ ਰੱਖਦੇ ਹੈ। ਬਦੀ ਉੱਤੇ ਨੇਕੀ ਦੀ ਜਿੱਤ ਦੇ ਜਸ਼ਨ ਜ਼ਰੂਰ ਮਨਾਏ ਜਾਂਦੇ ਨੇ, ਪਰ ਬਦੀ ਹੋਰ ਵੀ ਵੱਧ ਰਹੀ ਹੁੰਦੀ ਹੈ। ਇਹ ਸਭ ਕੁਝ ਮਨੁੱਖਤਾ ਦੀ ਸ਼ਰਮ ਹਯਾ ਦੇ ਪਤਨ ਦਾ ਜਿਹੜਾ ਇੱਕ ਵੱਡਾ ਕਾਰਨ ਬਣ ਰਿਹਾ। ਵਿਕਾਸ ਦੇ ਨਾਂ ਦੇ ਉੱਤੇ ਵਿਨਾਸ਼ ਸਹੇੜਦਿਆਂ ਰੁੱਖਾਂ ਦਾ ਬੇਤਹਾਸ਼ਾ ਉਜਾੜਾ ਕਰਕੇ ਧਰਤ ਮਾਂ ਨੂੰ ਸਿਰੋਂ ਨੰਗੀ ਕੀਤਾ ਜਾ ਰਿਹਾ। ਚਿੱਟੇ ਵਜੋਂ ਆਲਮ ਦੇ ਵਿੱਚ ਤਪਸ਼ ਦਾ ਵਧਣਾ ਜਾਰੀ ਹੈ। ਅੰਨੀ ਆਸਥਾ ਦੀ ਆੜ ਦੇ ਵਿੱਚ ਮਨ ਮਤੀਆਂ ਦੇ ਨਾਲ ਧਾਰਮਿਕ ਸਥਾਨਾਂ ਦੇ ਵਿੱਚੋਂ ਕੁਦਰਤੀ ਅਤੇ ਇਤਿਹਾਸਕ ਸੂਝ ਖਤਮ ਕਰਕੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਨੇ। ਫਿਰ ਇਹਨਾਂ ਦੇ ਸੰਗ ਮਰਮਰੀ ਫਰਸ਼ਾਂ ਪੱਥਰਾਂ ਦੀ ਦੁੱਧਾਂ ਦੇ ਨਾਲ ਨੁਹਾਈ ਧੁਆਈ ਕਰਵਾਈ ਜਾ ਰਹੀ ਹੈ ਅਤੇ ਅੰਮ੍ਰਿਤ ਰੂਪੀ ਕੁਦਰਤ ਤੋਹਫੇ ਪਾਣੀ ਦੀ ਬੇਅਦਬੀ ਭਰੀ ਬਰਬਾਦੀ ਕਰਨ ਨੂੰ ਹੀ ਅਸਲ ਆਸਥਾ ਸ਼ਰਧਾ ਮੰਨ ਕੇ ਸੇਵਾ ਕਮਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੁੱਕੀ ਸਾਫ਼ ਸਫਾਈ ਡਰਾਈ ਕਲੀਨ ਦੀ ਥਾਂ ਵਾਰ ਵਾਰ ਧੁਆਈ ਦੇ ਲਈ ਬੇਹਿਸਾਬਾ ਜਲ ਰੋੜਿਆ ਜਾ ਰਿਹਾ ਹੈ। ਦੁਸਹਿਰੇ ਦੀਵਾਲੀ ਵਰਗੇ ਬਹੁਤ ਸਾਰੇ ਪਾਕ ਪਵਿੱਤਰ ਦਿਨ ਦਿਹਾੜਿਆਂ ਪੂਰਬਾਂ ਦੇ ਉੱਤੇ ਬੇਹੱਦ ਬੇਹੁਦਾ ਸ਼ੋਰ ਸ਼ਰਾਬਾ ਪ੍ਰਦੂਸ਼ਣ ਫੈਲਾਓ ਸਾਧਨਾ ਆਤਿਸ਼ਬਾਜ਼ੀ ਅਤੇ ਹੋਰ ਕਰਮ ਕਾਂਡਾਂ ਦੇ ਨਾਲ ਸ਼ਾਂਤੀ ਭੰਗ ਕਰਨ ਦੇ ਉੱਤੇ ਅਤੇ ਵਾਤਾਵਰਨ ਦੇ ਧੂੰਆਂ ਖਣ ਨੂੰ ਹੀ ਜਿਹੜਾ ਸੇਵਾ ਮੰਨਣਾ ਵੀ ਸੱਚੀ ਸ਼ਰਧਾ ਦੀ ਇੱਕ ਵੱਡੀ ਨਰਾਦਰੀ ਹੈ। ਇੱਥੇ ਬਸ ਨਹੀਂ ਸਗੋਂ ਸਿਆਸਤ ਵੀ ਇਸ ਲੋਕ ਆਸਥਾ ਨੂੰ ਹਰ ਹਾਲਤ ਦੇ ਵਿੱਚ ਕੈਸ਼ ਕਰਨ ਦੇ ਵਿੱਚ ਰੁੱਝੀ ਹੋਈ ਹੈ। ਅਦਾਲਤਾਂ ਦੇ ਵੱਲੋਂ ਐਲਾਨੇ ਦੋਸ਼ੀਆਂ ਖੋਤੀ ਬਾਬਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਕੈਦ ਦੇ ਵਿੱਚੋਂ ਖੁੱਲ੍ਹਾ ਛੱਡ ਕੇ ਵੋਟਾਂ ਪੱਕੀਆਂ ਕਰਨ ਦੇ ਪੂਰੇ ਯਤਨ ਕੀਤੇ ਜਾਂਦੇ ਨੇ। ਇੱਕ ਪਾਸੇ ਮਹਾਂਲੰਗਰਾਂ ਦੀਆਂ ਸ਼ੋਸ਼ੇਬਾਜ਼ੀਆਂ ਅਤੇ ਦੂਜੇ ਪਾਸੇ ਝੂਠ ਮੂਠ ਕੂੜ ਕਬਾੜ ਦੇ ਵਿੱਚੋਂ ਕੁਝ ਲੱਭ ਕੇ ਢਿੱਡ ਨੂੰ ਝੁਲਕਾ ਦੇਣ ਦੀਆਂ ਝਲਕੀਆਂ ਅਖੋਤੀ ਸਿਆਸਤ ਦੀਆਂ ਗਲਤ ਨੀਤੀਆਂ ਦਾ ਮੂੰਹ ਚੜਾ ਰਹੀਆਂ ਨੇ। ਪਰ ਰਾਜ ਗੱਦੀਆਂ ਦੇ ਉੱਤੇ ਕਾਬਜ਼ ਬਹੁਤ ਸਾਰੀਆਂ ਸ਼ਕਤੀਆਂ ਮਹਾਂਸ਼ਕਤੀਆਂ ਲੂੰਬੜ ਚਾਲਾਂ ਦੇ ਨਾਲ ਆਮ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਦੰਗਿਆਂ ਫਸਾਦਾਂ ਜੰਗਾਂ ਯੁੱਧਾਂ ਦੇ ਵਿੱਚ ਉਲਝਾ ਕੇ ਆਪਣੀਆਂ ਗੱਦੀਆਂ ਨੂੰ ਪੱਕਾ ਕਰਨ ਅਤੇ ਮਨੁੱਖਤਾ ਦਾ ਸੱਤਿਆਨਾਸ਼ ਕਰਨ ਵਾਲੇ ਮਾਰੂ ਹਥਿਆਰਾਂ ਦੀ ਵਿਕਰੀ ਕਰਨ ਦੇ ਹਿੱਤ ਕੋਝੇ ਯਤਨ ਕੀਤੇ ਜਾ ਰਹੇ ਹੈ। ਵੈਸੇ ਪਿੰਡਾਂ ਕਸਬਿਆਂ ਸ਼ਹਿਰਾਂ ਦਾ ਵਿਕਾਸ ਕਰਨਾ ਸਰਕਾਰ ਦਾ ਨੈਤਿਕ ਫਰਜ਼ ਹੁੰਦਾ ਹੈ, ਪਰ ਉਹਦੇ ਉੱਤੇ ਇਹ ਦਾਅਵਾ ਕਰ ਰਹੇ ਨੇ। ਪਰ ਵੱਖ ਵੱਖ ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਸਹੂਲਤਾਂ ਸੜਕਾਂ ਰੇਲ ਪਹਾੜੀ ਖੇਤਰਾਂ 'ਚ ਏਅਰਲਿਫਟ ਮੁਫਤ ਬੱਸਾਂ ਗੱਡੀਆਂ ਰਾਹੀਂ ਯਾਤਰਾਵਾਂ ਦੇ ਝਾਂਸੇ ਵੀ ਸ਼ਰਧਾ ਆਸਥਾ ਵੱਟੇ ਵੋਟਾਂ ਵਟੋਰੂ ਇੱਕ ਰਾਜਨੀਤਿਕ ਵਣਜ ਹੀ ਹੈ ਜੋ ਰਾਜਨੀਤੀ ਦੇ ਵਿੱਚ ਵੱਡੇ ਨਿਗਾਰ ਦੀ ਨਿਸ਼ਾਨੀ ਨੇ। ਜਾਣੀ ਕਿ ਸ਼ਕਲ ਮਨੁੱਖ ਦੀ ਪਰ ਕਰਤੂਤ ਪਸ਼ੂ ਦੀ ਦਾ ਵਰਤਾਰਾ ਵਰਤ ਰਿਹਾ ਹੁੰਦਾ ਹੈ। ਕੁਚੱਜੇ ਵਿਹਾਰ ਦੇ ਨਿੱਤ ਜਿਹੜੇ ਨੇ ਵਾਪਰ ਦੇ ਕਾਲੇ ਕਾਰਨਾਮੇ ਅਸਲ ਨਰਕ ਕਲਯੁੱਗ ਦਾ ਭੁਲੇਖਾ ਪਾ ਜਾਂਦੇ ਹੈ, ਪਰ ਇਸ ਦੇ ਐਨ ਉਲਟ ਕੁਝ ਸੰਪਰਦਾਵਾਂ ਦੇ ਵਿੱਚ ਸਚਿਆਰਤਾ ਦੇ ਸਭ ਗੁਣਾਂ ਨੂੰ ਆਪਣਾ ਜਿਹੜਾ ਅਪਣਾ ਕੇ ਚੱਲਿਆ ਜਾਂਦਾ ਹੈ ਅਤੇ ਇਨਸਾਨੀਅਤ ਧਰਮ ਦੇ ਅਸੂਲਾਂ ਦੇ ਉੱਤੇ ਅਭਿਆਸੀ ਪਹਿਰਾ ਦਿੰਦਿਆਂ ਆਪਣੇ ਮਹਾਂਪੁਰਖਿਆਂ ਦੇ ਇਨਸਾਨੀਅਤ ਭਰੇ ਸੱਚੇ ਅਸੂਲਾਂ ਨੂੰ ਇਨਸਾਨੀਅਤ ਭਰੇ ਵਿਹਾਰ ਦੇ ਅਭਿਆਸੀ ਯਤਨਾਂ ਦੇ ਨਾਲ ਸਿਜਦਾ ਕਰ ਰਹੇ ਹੁੰਦੇ ਨੇ। ਬੁੱਧੀਮਾਨੀ ਵਿਦਵਾਨੀ ਦੀ ਅਨੁਸ਼ਾਸਨ ਭਰੀ ਸੇਵਾ ਦੇ ਵਿੱਚੋਂ ਚੱਜ ਵਿਹਾਰ ਉਪਜਦਾ ਹੈ ਅਤੇ ਮਨੁੱਖ ਦੀ ਸ਼ਕਲ ਦੇ ਵਿੱਚ ਇਨਸਾਨੀਅਤ ਦੇ ਚੱਜ ਵਿਹਾਰ ਦੇ ਕਾਰਜ ਸਿਰ ਚੜ੍ਹ ਬੋਲਦੇ ਨੇ। ਕੁਦਰਤ ਦੇ ਨਾਲ ਅਥਾਂ ਪ੍ਰੇਮ ਦੀ ਝਲਕ ਵੀ ਰੂਪਮਾਨ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਵੇਖਦਿਆਂ ਤੱਕਦਿਆਂ ਆਨੰਦ ਮਹਿਸੂਸ ਹੋਣ ਲੱਗ ਪੈਂਦਾ ਹੈ। ਇਨਸਾਨੀਅਤ ਦੇ ਧਰਮ ਦੇ ਅਨੁਆਈ ਲੋਕਾਂ ਦੇ ਵਿੱਚ ਕਿਸੇ ਵੀ ਖਾਸ ਧਰਮ ਪ੍ਰਤੀ ਨਾ ਕੱਟੜਤਾ ਭਰਿਆ ਲਗਾਅ ਹੁੰਦਾ ਹੈ ਅਤੇ ਨਾ ਹੀ ਨਫ਼ਰਤ ਹੁੰਦੀ ਹੈ। ਇਹ ਸਾਵੇਪਨ ਦੇ ਮੁਦਈ ਕੁਦਰਤ ਪ੍ਰੇਮੀ ਹੋਣ ਦੇ ਨਾਲ ਨਾਲ ਵਿਕਾਸ ਨੂੰ ਵੀ ਜਿਹੜਾ ਜ਼ਰੂਰ ਅਪਣਾਉਂਦੇ ਨੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ, ਬਾ ਕਮਾਲ ਗੱਲਬਾਤ, ਮੈਨੂੰ ਤਾਂ ਲੱਗੀ ਹੈ ਬਹੁਤ ਕੁਝ ਸਿਖਾਉਂਦੀ ਹੈ। ਆਸਥਾ ਬਨਾਮ ਇਨਸਾਨੀਅਤ, ਲਖਵਿੰਦਰ ਸਿੰਘ ਰਈਆ ਜੀ ਉਹਨਾਂ ਦੀ ਕਲਮ ਅਤੇ ਉਹਨਾਂ ਦਾ ਸੰਪਰਕ ਨੰਬਰ 9867464858। ਹੱਲਾ ਸ਼ੇਰੀ ਦਿਆ ਕਰੋ ਇਸ ਤਰ੍ਹਾਂ ਦੀ ਲਿਖਤਾਂ ਨੂੰ ਦੋਸਤੋ ਜ਼ਰੂਰ। ਅਤੇ ਬਾ ਕਮਾਲ ਗੱਲਬਾਤ ਉਹਨਾਂ ਦੀ ਆਸਥਾ ਬਨਾਮ ਇਨਸਾਨੀਅਤ, ਬਹੁਤ ਕੁਝ ਸਿਖਾ ਜਾਂਦੀ ਹੈ ਜੀ। ਅਤੇ ਲਓ ਦੋਸਤੋ, ਇਹ ਆਖਰ ਦੇ ਵਿੱਚ ਵਾਅਦਾ ਕੀਤਾ ਸੀ ਜਾਂਦੇ ਜਾਂਦੇ ਇਸ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਨੂੰ ਜਿਹੜੀ ਹੈ ਸ਼ਿਵਕਰਨ ਗਰੇਵਾਲ ਬਾਈ ਜੀ, ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦਾ। ਇਹਦੇ ਨਾਲ ਜੁੜਦੀ ਗੱਲਬਾਤ ਹੈ, ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜ਼ੀ ਮੈਂ ਵਿਚਕਾਰੇ ਖਲੋਤਾ, ਜਰਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ, ਬੁੱਲਿਆ ਮੇਰੀ ਬੁੱਕਲ ਦੇ ਵਿੱਚੋਂ ਕਿਸਰਾ ਨਿਕਲੇ ਚੋਰ, ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ, ਸੱਚ ਨਾ ਸੱਚ ਨਪੀਚਾ ਸ਼ਰਮਾ ਧਰਮਾਂ ਅਤੇ ਅਨਾਵਾਂ ਥੱਲੇ, ਧਰਤੀ ਦੇ ਰੱਬ ਆਏ ਪਏ ਨੇ ਆਪ ਬਲਾਵਾਂ ਥੱਲੇ, ਸੂਰਜ ਲੁਕਣ ਮਿਟੀ ਖੇਡੇ ਧੁੱਪਾਂ ਛਾਵਾਂ ਥੱਲੇ, ਆਪਣੀ ਭਲਕ ਦੇ ਆਪ ਹਾਂ ਵੈਰੀ ਸਾਨੂੰ ਦੱਸੇ ਕੌਣ, ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਮਨ ਦੇ ਨਹੀਂ ਦਲੀਲਾਂ ਅਕਲੋਂ ਬਾਹਰ ਇਹ ਗੱਲਾਂ ਕਰਦੇ, ਸਾਪਣਾ ਵੇਖਣ ਲੀਹਾਂ ਕੁੱਟਣ ਇਹ ਰੀਤਾਂ ਦੇ ਵਰਦੇ, ਇਹਨਾਂ ਅੱਗੇ ਕੁਸਕ ਨਾ ਸਕੀਏ ਕਾਫਰ ਹੋਣ ਤੋਂ ਡਰਦੇ, ਡਰ ਦੋਜਖ ਦਾ ਪੂਰੀ ਜਾਵੇ ਸੋਚਾਂ ਦੀ ਡੰਗਿਆਈ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ 'ਤੇ ਆਹੋ ਆਹੋ ਕਹਿ ਕੇ ਜੇ ਮੈਂ ਵੀ ਟਾਲ ਗਿਆ, ਬਲਦਾ ਕਿੰਜ ਰਵੇਗਾ ਜੋ ਤੂੰ ਦੀਵਾ ਬਾਲ ਗਿਆ, ਜੇ ਭੇਤ ਨਾ ਖੋਲਾਂ ਤਾਂ ਫਿਰ ਮੇਰਾ ਹਾਲ ਗਿਆ, ਸੱਚ ਦਾ ਮੱਚ ਮਚਾਵਾਂ ਜਾਂ ਫਿਰ ਅਲਫੋਂ ਹੋਵਾਂ ਬੇ, ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ 'ਤੇ, ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਵਾਰ, ਰੋਜ਼ੇ ਹੱਜ ਜ਼ਕਾਤ ਨਮਾਜ਼ਾਂ ਬਖਸ਼ਿਸ਼ ਦੇ ਸਭ ਹੀਲੇ, ਕਰ ਕਰਕੇ ਬਖਸ਼ਾਈ ਜਾਵਣ ਘੜ ਘੜ ਨਵੇਂ ਵਸੀਲੇ, ਅੰਦਰ ਬੈਠਾ ਪਾਪ ਦਾ ਫਨੀਅਰ, ਅੰਦਰ ਬੈਠਾ ਪਾਪ ਦਾ ਫਨੀਅਰ, ਕਿਹੜਾ ਜੋਗੀ ਕੀਲੇ, ਜ਼ੁਲਮਾਂ ਦੇ ਦਰਵਾਜ਼ੇ ਖੁੱਲ੍ਹੇ ਧਰਮਾਂ ਦੇ ਦਰਬਾਰ, ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਫਾਰ। ਆਖਰੀ ਲਿਖਦੇ ਨੇ ਕਿ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ, ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ, ਕਿਉਂ ਗੰਗਾ ਵਿੱਚ ਗੋਤੇ ਖਾਈਏ, ਕਿਉਂ ਕਰ ਜਾਈਏ ਮੱਕੇ, ਮੋਨ ਮੁਨਾ ਕੇ ਫਿਰੀਏ, ਕਾਹਨੂੰ ਰੱਖੀਏ ਪੰਜੇ ਕੱਕੇ, ਕਾਫਰ ਕਹੀਏ ਕੁੱਲ ਦੀ ਗੱਲ ਕਰਨ ਤੋਂ ਜਿਹੜਾ ਡੱਕੇ, ਖੂਹ ਦੇ ਡੱਡੂ ਵਰਗਾ ਜੀਵਨ ਕਿਉਂ ਕਰ ਹੋਰ ਹੰਢਾਈਏ, ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ, ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ। ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ, ਅਤੇ ਸ਼ਿਵ ਕਰਨ ਗਰੇਵਾਲ ਬਾਈ ਜੀ ਨੇ ਇਹ ਸਾਂਝੀ ਕੀਤੀ ਹੈ ਬਾਕਮਾਲ ਗੱਲਬਾਤ, ਅਤੇ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਜੀ। ਅਤੇ ਲਓ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜੇ ਲਾਈਨ ਖੁੱਲ੍ਹੀ ਹੈ ਤੁਹਾਡੇ ਲਈ ਕਾਲ ਕਰਨੀ ਚਾਹੁੰਦਾ ਤਾਂ ਸਵਾਗਤ ਹੈ। ਸਮਾਂ ਤਾਂ ਤਕਰੀਬਨ ਆਪਣਾ ਸਮਾਪਤੀ ਵਾਲਾ ਹੋ ਹੀ ਗਿਆ ਹੈ, ਪਰ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਦੋਸਤੋ, ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ, ਸਭ ਤੋਂ ਪਹਿਲਾਂ ਦੁਆਬਾ ਪਰਿਵਾਰ ਨੂੰ ਜੀ, ਅਤੇ ਰਾਜਨ ਸੈਣੀ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਲਾਈਕ ਨੰਬਰ 3, ਅਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਸਤਿ ਸ਼੍ਰੀ ਅਕਾਲ ਹੈ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਹੈ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੈ ਖਬਰਾਂ ਅੱਜ ਰਹਿਣ ਹੀ ਦਿਓ, ਕਹਿੰਦੇ ਚੱਕ ਲਓ ਗੌਣ ਪਾਣੀ ਦੀ ਭਾਰਤ ਸਾਹਿਬ। ਅਤੇ ਮੁਕੱਦਰ ਜੀ ਕਹਿੰਦੇ ਹੈ ਸਤਿ ਸ਼੍ਰੀ ਅਕਾਲ ਪਿਆਰਿਓ, ਅਤੇ ਮੁਕੱਦਰ ਜੀ ਕਹਿੰਦੇ ਅੱਜ ਇਹ ਖਿਆਲ ਕਿਉਂ ਆਇਆ ਸੈਣੀ ਬਾਈ ਜੀ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ 'ਤੇ ਰਿਪੋਰਟ ਪੇਸ਼ ਕਰਦੇ ਹੈ, ਅਤੇ ਆਪ ਹੀ ਕਹਿੰਦੇ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ। ਅਤੇ ਮੁਕੱਦਰ ਜੀ ਕਹਿੰਦੇ ਹੈ ਕਿ ਸੈਣੀ ਬਾਈ ਜੀ ਸ਼ੰਮੀ ਬਾਈ ਜੀ ਦਾ ਵੀ ਪਤਾ ਲੈ ਲਿਓ, ਇੰਨੇ ਲਾਰੇ ਤਾਂ ਕਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਨਹੀਂ ਸੁਣੇ ਸੀਗੇ, ਵੇਖੇ ਜਿੰਨੇ ਸ਼ੰਮੀ ਬਾਈ ਨੇ ਲਾਤੇ ਨੇ, ਕਹਿੰਦੇ ਜੀ ਲਾਰਾ ਲੱਪਾ ਲਾ ਹੀ ਰੱਖਦੇ ਜੀ। ਉਹ ਗੀਤ ਬੜਾ ਮਸ਼ਹੂਰ ਹੋਇਆ ਸੀ ਜਦੋਂ ਟੀਨੇਜਰ ਹੁੰਦੇ ਸੀ, ਹੈ ਨਾ, ਚੇਤੇ ਆ ਗਿਆ ਹੋਣਾ ਤੁਹਾਨੂੰ। ਅਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਮੈਂ ਥੋੜ੍ਹਾ ਲੇਟ ਹੋ ਗਿਆ ਸੈਣੀ ਬਾਈ ਜੀ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਕੇਸਰ ਕਸ਼ਮੀਰ ਦੇ ਵਿੱਚ ਪਾਇਆ ਜਾਂਦਾ ਮੁਕੱਦਰ ਵੀਰ ਜੀ, ਹਾ ਹਾ ਹਾ। ਅਤੇ ਮੁਕੱਦਰ ਜੀ ਕਹਿੰਦੇ ਆ ਇੱਕ ਪੈਗ ਪਹਿਲਾਂ ਫਿਰ ਆਮ ਹੁੰਦੇ ਗਏ, ਦਿਨੋ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ, ਹੋਸ਼ ਜਦੋਂ ਆਈ ਮਸ਼ਹੂਰ ਹੋ ਗਏ, ਪਰ ਹੁਸਨਾਂ ਦੇ ਪਾਰਕੂ ਜ਼ਰੂਰ ਹੋ ਗਏ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ ਕਿਆ ਬਾਤਾਂ ਨੇ ਜੀ। ਅਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਜੀ ਗ੍ਰੇਟ ਜੀ, ਹੱਸ ਰਹੇ ਨੇ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜਿਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ, ਅਤੇ ਸੁਣ ਰਹੇ ਨੇ ਪ੍ਰੋਗਰਾਮ, ਗੁਲਾਬ ਦੇ ਫੁੱਲ ਭੇਜੇ ਆ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਠੇਕੇ 'ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨਹੀਂ। ਔਜਲਾ ਸਾਹਿਬ ਕਹਿੰਦੇ ਨੇ ਰਾਜਨ ਜੀ ਦਾ ਗੁੱਸਾ ਠੀਕ ਹੈ, ਇਕੱਲਾ ਸ਼ਰਾਬ ਹੀ ਨਸ਼ਾ ਨਵੀਂ ਹੋਂਦ ਵੀ ਨੇ, ਉਸ ਦੀ ਗੱਲ ਕਿਉਂ ਨਹੀਂ ਕਰਦੇ, ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਨੇ ਵੀਡੀਓ ਦਿੱਲੀ ਦੀ ਹੈ, ਇਹ ਕਿਉਂ ਕੈਨੇਡਾ ਦੀ ਕਹਿ ਰਹੇ ਨੇ ਜੀ। ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਕਹਿੰਦੇ ਭਾਰਤ ਵੀਰ ਇਹੋ ਜਿਹਾ ਵਿਸ਼ਾ ਸਵੇਰ ਵੇਲੇ ਦਾਏ ਇਸ ਵਕਤ ਦਾ, ਕਹਿੰਦੇ ਤੁਹਾਨੂੰ ਸੁਣਨ ਤੋਂ ਪਹਿਲਾਂ ਹੀ ਇਹ ਕੰਮ ਹੋ ਗਿਆ ਜੀ। ਨਹੀਂ ਜੀ, ਇੱਥੇ ਹੁਣ ਕੈਨੇਡਾ ਅਮਰੀਕਾ ਵਾਲੇ ਜਿਹੜੇ ਸੁਣਦੇ ਉਹਨਾਂ ਦਾ ਦੁਪਹਿਰ ਹੋਈ ਹੈ, ਕਿਤੇ ਤੜਕਾ ਸਵੇਰ ਹੋਈ ਹੈ, ਉਹਨਾਂ ਦੇ ਲਈ ਜ਼ਰੂਰ ਹੋ ਜਾਂਦਾ ਹੈ, ਪਰ ਤੁਹਾਡੇ ਬਿਲਕੁਲ ਹੈ ਜੀ, ਇੰਡੀਆ ਦੇ ਵਿੱਚ ਰਾਤ ਦਾ ਸਮਾਂ ਹੋ ਜਾਂਦਾ ਹੈ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਜਿਨ੍ਹਾਂ ਦੇ ਕਿਸੇ ਸਮੇਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਸਨ, ਉਹਨਾਂ ਨੇ ਕਦੇ ਅਫੀਮ ਨੂੰ ਮੂੰਹ ਲਾ ਕੇ ਨਹੀਂ ਸੀ ਦੇਖਿਆ ਜੀ। ਲੀਕਰ ਸਟੋਰ ਵਾਲੇ ਆਪ ਨਹੀਂ ਪੀਂਦੇ, ਬਸ ਵੇਚਦੇ ਫੈਲਾਉਂਦੇ ਹੀ ਨੇ ਜੀ। ਅਤੇ ਪਰਮਿੰਦਰ ਬਰਨੇ ਜੀ ਫਗਵਾੜੇ ਤੋਂ ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ, ਜੀਆਂ ਨੂੰ ਜੀ। ਪਰਮਿੰਦਰ ਜੀ ਸਵਾਗਤ ਹੈ ਜੀ ਤੁਹਾਡਾ ਵੀ। ਔਜਲਾ ਸਾਹਿਬ ਲਿਖਦੇ ਨੇ ਕਿ ਅਸੀਂ ਉਹ ਠੇਕੇਦਾਰ ਨਹੀਂ, ਆਪ ਵੀ ਸਵਾਦ ਚੱਖਦੇ ਹਾਂ। ਅਤੇ ਕਹਿੰਦੇ ਨੇ ਵੈਸੇ ਆਡੀਓ ਕਲਿੱਪ ਪਲੇ ਨਾ ਕਰਿਓ ਜੀ, ਉਹ ਮਾਫ਼ੀ ਚਾਹੁੰਦਾ ਜੀ, ਮੈਂ ਪਹਿਲਾਂ ਪੜ੍ਹਿਆ ਨਹੀਂ ਸੀ ਸੁਣੇ ਹਾਂ। ਔਜਲਾ ਸਾਹਿਬ ਕਹਿੰਦੇ ਤਕਰੀਬਨ ਸਾਰਿਆਂ ਨੂੰ ਸੁਣ ਹੀ ਲਿਆ ਪਹਿਲਾਂ ਜੀ। ਅਤੇ ਮੁਕੱਦਰ ਜੀ ਹਿੰਦੀ ਦੇ ਵਿੱਚ ਲਿਖਦੇ ਆ, ਜਿਹਦੇ ਵਿੱਚ ਮੇਰਾ ਹੱਥ ਟਾਈਟ ਹੈ ਜੀ, ਅਤੇ ਵੈਸੇ ਪੜ੍ਹਨ ਦੀ ਕੋਸ਼ਿਸ਼ ਕਰਦਾ ਗਲਤ ਮਲਤ ਹੀ। ਬਾਰਿਸ਼ ਕੇ ਦਿਨ ਸ਼ਰਾਬ ਕੋ ਪੀਣਾ ਸ਼ਬਾਬ ਹੈ, ਬਾਰਿਸ਼ ਕੋ ਉਲਟਾ ਕਰ ਦੇਖੋ ਤੋ ਬਣਤੀ, ਕਹਿੰਦੇ ਸ਼ਰਾਬ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਉਹ। ਪਰਮਿੰਦਰ ਬਰਨ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ। ਤੇ ਆਪਣੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ। ਔਜਲਾ ਸਾਹਿਬ ਕਹਿੰਦੇ ਅਮਰੀਕਾ ਦੇ ਵਿੱਚ ਤੰਬਾਕੂ ਤੇ ਸ਼ਰਾਬ ਵਾਲੀਆਂ ਕੰਪਨੀਆਂ ਪਾਰਟੀਆਂ ਨੂੰ ਦਾਨ ਤੇ ਟੈਕਸ ਸਭ ਤੋਂ ਵੱਧ ਦਿੰਦੇ ਨੇ ਜੀ। ਬਿਲਕੁਲ ਇਹ ਤਾਂ ਹੈ ਜੀ। ਤੇ ਕਹਿੰਦੇ ਨੇ ਕਿ ਖੰਘ ਦੀ ਦਵਾਈ ਵਾਂਗ। ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਪੀਂਦੇ ਅਸੀਂ ਆਏ ਗਏ ਤੇ ਹਾਂ ਸੁੱਖ ਦੇ ਨਾਲ ਆਇਆ ਗਿਆ ਸਾਡੇ ਰੋਜ਼ ਹੀ ਰਹਿੰਦਾ ਜੀ ਕਹਿੰਦੇ। ਕਿਆ ਬਾਤ ਹੈ ਜੀ ਪਰਮਿੰਦਰ ਜੀ, ਸਿਰਾਈ ਲਾਤਾ ਜੀ। ਅਤੇ ਸੁਰਜੀਤ ਭਾਰਤ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ। ਜਗਤਾਰ ਭਾਰਤ ਜੀ ਕਹਿੰਦੇ ਸਤਿ ਸ਼੍ਰੀ ਅਕਾਲ। ਮੁਕੱਦਰ ਜੀ ਗ੍ਰੇਟ ਕਹਿੰਦੇ ਨੇ ਜੀ। ਔਜਲਾ ਸਾਹਿਬ ਲਿਖਦੇ ਨੇ ਪਹਿਲਾਂ 3 ਕੁਇੰਟਲ ਫੀਮ ਹੁਣ ਡਰੱਗ ਅਤੇ ਬਹੁਤਾਤ ਡਾਲਰ, ਪੰਜਾਬੀ ਦੱਬਦੇ ਕਿੱਥੋਂ ਆ ਕਹਿੰਦੇ ਜੀ। ਬਿਲਕੁਲ ਹੈ ਜੀ। ਹਾਂ 1 ਸਾਲ ਲਾਇਆ ਜੀ ਦੇਖੋ ਇਹ ਸਾਰਾ ਕੁਝ ਫੜਨ ਦੇ ਲਈ, ਕਿਉਂਕਿ ਉੱਥੇ ਬਹੁਤ ਹੈ। ਮੈਂ ਵੀ ਦੇਖ ਕੇ ਆਇਆ, ਇੱਕ ਗਿਆ ਮੌਕਾ ਮਿਲਿਆ ਇੱਕ ਵਾਰੀ ਜਾਣ ਦਾ, ਆਪਣਾ ਵੈਨਕੂਵਰ ਬ੍ਰਿਟਿਸ਼ ਕੋਲੰਬੀਆ, ਸਰੀ ਜਾਂ ਡੈਲਟਾ ਦੇ ਵਿੱਚ ਕਾਫੀ ਇਹ ਰੁਝਾਨ ਹੈਗੇ ਨੇ ਜੀ। ਪਰ ਦੇਖੋ ਉਹਨਾਂ ਦਾ ਵੀ ਧੰਨ ਜਿਗਰਾ, 1 ਸਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਹੈ ਅਤੇ ਉਸ ਤੋਂ ਬਾਅਦ ਪੱਕੇ ਹੱਥੀਂ ਫਿਰ ਪੱਕੇ ਪੈਰੀਂ ਜਿਹੜਾ ਹੱਥ ਪਾਇਆ ਜੀ। ਮੁਕੱਦਰ ਜੀ ਕਹਿੰਦੇ ਬਿਲਕੁਲ ਭਾਰਤ ਬਾਈ ਜੀ, ਸਵਰਗ ਅਤੇ ਨਰਕ ਦੇ ਚੱਕਰ ਦੇ ਵਿੱਚ ਸਾਡਾ ਜੀਵਨ ਨਰਕ ਕੀਤਾ ਹੋਇਆ। ਅਤੇ ਔਜਲਾ ਸਾਹਿਬ ਕਹਿੰਦੇ ਕਿਉਂਕਿ ਅੱਗੇ ਸਵਰਗ ਦੇ ਵਿੱਚ ਜਾਣਾ ਮੁਕੱਦਰ ਵੀਰੇ। ਅਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਨਿਬੇੜ ਦਿੰਦੇ ਨੇ ਪੰਜਾਬੀ, ਮਾੜੀ ਚੀਜ਼ ਰੱਖਦੇ ਨਹੀਂ। ਅਤੇ ਔਜਲਾ ਸਾਹਿਬ ਕਹਿੰਦੇ ਇੱਥੋਂ ਕੱਢ ਲਵੋ ਔਖਾ ਸਮਾਂ ਫੇਰ ਨਜ਼ਾਰੇ। ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ ਇਸ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਿਆਂ ਨੂੰ ਵੀ ਕੋਈ ਸਜ਼ਾ ਮਿਲੇਗੀ ਜਾਂ ਅਗਲੇ ਜਨਮ ਦਾ ਇੰਤਜ਼ਾਰ ਕਰਨਾ ਪਵੇਗਾ। ਮੁਕੱਦਰ ਬਹੁਤ ਵਧੀਆ ਲਿਖਿਆ ਜੀ ਆਰਟੀਕਲ ਜਿਹੜਾ ਸਾਂਝਾ ਕੀਤਾ, ਸ਼ੁਕਰੀਆ ਜੀ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ ਜਿਹਦਾ ਲੋਟ ਲੱਗ ਗਿਆ ਉਹਦਾ ਸਵਰਗ ਹੈ, ਮਿਹਨਤਾਂ ਵਾਲਿਆਂ ਨੂੰ ਤਾਂ ਰੋਜ਼ ਮਾਰ ਜ਼ਿੰਦਗੀ ਨੇ ਹੀ ਕਹਿੰਦੇ ਉਲਝਾ ਲਿਆ ਜੀ। ਮੁਕੱਦਰ ਜੀ ਕਹਿੰਦੇ ਇਸ ਸਮਾਜ ਦੀਆਂ ਰੀਤਾਂ ਰਸਮਾਂ ਨੇ ਬੜੀਆਂ ਜ਼ਿੰਦਗੀਆਂ ਉਜਾੜ ਸੁੱਟੀਆਂ ਨੇ, ਘੁੱਟ ਘੁੱਟ ਕੇ ਮੌਤ ਦਾ ਇੰਤਜ਼ਾਰ ਕਰਨ ਦੇ ਲਈ ਮਜਬੂਰ ਕਰ ਦਿੱਤੀਆਂ ਨੇ। ਬਿਲਕੁਲ ਔਜਲਾ ਬਾਈ ਜੀ ਕਹਿੰਦੇ ਮੁਕੱਦਰ ਜੀ ਆਖਰ ਦੇ ਵਿੱਚ। ਅਤੇ ਔਜਲਾ ਸਾਹਿਬ ਤੋਂ ਬਾਅਦ ਕੋਈ ਸੁਨੇਹਾ ਨਹੀਂ ਹੈ ਅਤੇ ਆਪਣੇ ਮੁਕੱਦਰ ਜੀ ਦੇ ਸੁਨੇਹੇ ਨੇ ਦੋ ਆਖਰ ਦੇ ਵਿੱਚ। ਬਹੁਤ ਵਧੀਆ ਗੱਲਬਾਤ ਜੀ। ਅਤੇ ਸਾਡੇ ਕੋਲ ਸ਼ਾਮ ਵੀ ਖੂਬ ਹੈ ਕਹਿੰਦੇ, ਪਰ ਪਾਸ ਕੁਐਸਚਨ ਮਾਰਕ ਕਰ ਦਿੱਤਾ। ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ, ਅਤੇ ਫਰਾਈਡੇ ਵਾਲਾ ਦਿਨ ਹੈ ਅਤੇ ਕੱਲ੍ਹ ਨੂੰ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਰਲ ਮਿਲ ਕੇ। ਅਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇ ਪ੍ਰੋਗਰਾਮ, ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦਿਆ ਕਰੋ। ਇਸੇ ਉਮੀਦ ਦੇ ਨਾਲ ਫਿਰ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਰਲ ਮਿਲ ਕੇ ਬੈਠਾਂਗੇ, ਫਿਰ ਕੋਈ ਨਾ ਕੋਈ ਗੱਲ ਕਰਾਂਗੇ। ਅਤੇ ਨਾਵਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਂਝਾ ਨਹੀਂ ਕਰ ਸਕੇ, ਪਿਛਲੇ ਵੀਕਐਂਡ ਦੇ ਉੱਤੇ ਛੁੱਟੀ ਮਾਰਨੀ ਪੈ ਗਈ ਫਰਾਈਡੇ ਵਾਲੇ ਦਿਨ ਨੂੰ। ਅਤੇ ਅੱਜ ਜਿਹੜਾ ਫਿਰ ਆਪਾਂ ਅਗਲੇ ਕੱਲ੍ਹ ਨੂੰ ਜਾਣੀ ਕਿ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਰਲ ਮਿਲ ਕੇ ਬਹਿੰਦੇ ਹਾਂ ਅਤੇ ਨਾਵਲ ਦੀ ਅੱਗੇ ਸਾਂਝ ਪਾਵਾਂਗੇ। ਅਤੇ ਔਰੰਗਜ਼ੇਬ ਤੋਂ ਮਾਊਂਟਬੈਟਨ ਦਾ ਇਤਿਹਾਸ ਤੁਹਾਨੂੰ ਸੁਣਾਵਾਂਗੇ। ਅਤੇ ਲਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੇ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਮੁਕੱਦਰ ਜੀ ਗੱਲ ਕਰਕੇ ਗਏ ਸੀ ਇੱਕ ਗੀਤ ਦੀ, ਅਤੇ ਉਹ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ, ਮੇਰਾ ਕੀ ਕਸੂਰ ਜੇ ਮੈਂ ਇਸ ਘਰ ਜੰਮਿਆ। ਅਤੇ ਉਹ ਗੀਤ ਤੁਹਾਡੇ ਨਾਲ ਰਣਜੀਤ ਬਾਬਾ ਜੀ ਦੀ ਆਵਾਜ਼ ਦੇ ਵਿੱਚ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਨਿੱਗੀ ਇਸ ਦੇ ਨਾਲ ਹੀ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ।

0: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
1: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ ਜਿਹਦੇ ਵਿੱਚ ਅਖਬਾਰ ਮੈਗਜ਼ੀਨਸ ਆ ਜਾਂਦੀਆਂ ਨੇ ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ
0: ਅੱਛਾ ਜੀ
1: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ
0: ਅੱਛਾ ਜੀ
1: ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ ਤੇ
0: ਠੀਕ ਹੈ ਜੀ
1: ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ
0: ਬਿਲਕੁਲ ਜੀ ਹਾਂ ਜੀ
1: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ
0: ਹਾਂਜੀ ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ
1: ਹਾਂਜੀ
0: ਗਿਆਨ ਹੋਣਾ
1: ਹਾਂ
0: ਤੇ ਜਾਂ
1: ਬਿਲਕੁਲ
0: ਕੰਪਿਊਟਰ ਟਾਈਪਿੰਗ ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ
1: ਹਾਂਜੀ ਬਿਲਕੁਲ ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ ਜ਼ਿਆਦਾ ਭਾਸ਼ਾ ਆਉਂਦੀਆਂ ਨੇ ਜਿਵੇਂ ਉਸਨੂੰ ਇੰਗਲਿਸ਼ ਪੰਜਾਬੀ ਹਿੰਦੀ ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ
0: ਸਹੀ ਗੱਲ ਹੈ ਜੀ
1: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕਸਪ੍ਰੈਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ
0: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਾਪਦੇ ਆ ਜਾਂ ਸਟੇਟ ਪੱਧਰ ਤੇ ਛਾਪਦੇ ਆ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ
1: ਹਾਂਜੀ
0: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
0: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਹ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
1: ਜੀ ਹਾਂਜੀ
0: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ
1: ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ ਉਹ ਆਫਰ ਕਰਦਾ ਹੈ ਬੀ ਏ ਜੇ ਐਮ ਸੀ ਗ੍ਰੈਜੂਏਸ਼ਨ ਹਾਂਜੀ ਬੀ ਏ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਬੀ ਏ ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ ਬੀ ਜੇ ਐਮ ਸੀ ਕਰਵਾਉਂਦਾ ਹੈ ਇਹ ਜਿਹੜੀ ਬੀ ਜੇ ਐਮ ਸੀ ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮ ਦੇ ਵਿੱਚ ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ
0: ਹਾਂਜੀ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ ਉਹ ਵੀ ਦੱਸੋ
1: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ

0: ग्रेजुएशन तो बाद, जिदा मतलब बच्चे ग्रेजुएशन कंप्लीट करते हैं या पोस्ट ग्रेजुएशन कंप्लीट करते हैं मास मीडिया स्टडीज दे विच, तां उन्हां दा अक्सर ये कंसर्न हुंदा है कि हुण असीं प्रिंट मीडिया ज्वाइन करिए या फिर इलेक्ट्रॉनिक मीडिया ज्वाइन करिए। बेसिकली इन्हां
1: हाँ जी
0: दोनों तरह के मीडिया च कम करन दे लई कोर्सेज तां डिफरेंट डिफरेंट नहीं हुंदे, सेम ही कोर्सेज हुंदे हैं,
1: अच्छा
0: बस
1: जी
0: चॉइस दा थोड़ा फर्क पै जांदा है कि कोई बच्चा प्रिंट च जाना चाहुंदा है ते कोई इलेक्ट्रॉनिक च जाना चाहुंदा है। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂ ਜੀ
0: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ, ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ, ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ
1: ਹਾਂ
0: ਉਹ
1: ਜੀ
0: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ, ਗੱਲ ਨੂੰ
0: ਲਿਖਣ
1: ਪੇਸ਼
0: ਦਾ,
1: ਕਰਨ ਦੀ,
0: ਹਾਂਜੀ,
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
0: ਰਾਈਟਿੰਗ
1: ਇੱਕ
0: ਸਕਿੱਲ,
1: ਵਧੀਆ ਲਿਖਾਰੀ ਹੋਣਾ ਚਾਹੀਦਾ।
0: ਜੀ
1: ਤੇ
0: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
0: ਜੀ
1: ਉਹਨੂੰ
0: ਹਾਂਜੀ
1: ਗੱਲਬਾਤ
0: ਹਾਂ
1: ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ ਹੈ।
0: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
0: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
0: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ, ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ, ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
0: ਦੇਰ
1: ਹਾਂਜੀ
0: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
0: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
0: ਜੀ
1: ਦੌਰ
0: ਸੋਸ਼ਲ,
1: ਹੈਗਾ, ਸੋਸ਼ਲ
0: ਹਾਂਜੀ
1: ਮੀਡੀਆ ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
0: ਹਾਂਜੀ
1: ਸੋਸ਼ਲ
0: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
0: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
0: ਜਿੱਦਾਂ
1: ਜੀ
0: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
0: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ,
1: ਹਾਂਜੀ
0: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ,
1: ਅੱਛਾ
0: ਤਾਂ
1: ਜੀ
0: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
0: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ,
1: ਅੱਛਾ
0: ਜਿੰਨੇ
1: ਜੀ
0: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ, ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ, ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
1: ਹਾਂਜੀ
0: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ
1: ਹਾਂਜੀ
0: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ, ਇਸ ਕਰਕੇ
1: ਠੀਕ
0: ਉਹ
1: ਹੈ
0: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
1: ਅੱਛਾ
0: ਆਪਣੇ
1: ਜੀ
0: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ, ਤਾਂ
1: ਹਾਂ
0: ਇਸ ਦੇ ਵਿੱਚ
1: ਜਦੋਂ
0: ਵੀ
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
0: ਬਿਲਕੁਲ
1: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ
0: ਜੀ
1: ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
0: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
0: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
0: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
1: ਹਾਂਜੀ
0: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ।
0: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
0: ਹਾਂਜੀ
1: ਕੰਮਕਾਰ ਦੀ, ਉਹ
0: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
0: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
0: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
1: ਹਾਂਜੀ
0: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
0: ਵਿੱਚ ਵੀ
1: ਹਾਂਜੀ
0: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ,
1: ਬਿਲਕੁਲ ਜੀ
0: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
1: ਹਾਂਜੀ
0: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ, ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ,
1: ਬਿਲਕੁਲ
0: ਤਾਂ
1: ਜੀ
0: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
0: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
0: ਹਾਂਜੀ ਹਾਂ
1: ਸਰਕਾਰੀ
0: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ।
0: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
0: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
0: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
0: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
1: ਬਿਲਕੁਲ
0: ਫਿਊਚਰ
1: ਜੀ,
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈਬ ਚੈਨਲ ਆ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੀ ਵੀਡੀਓ
0: ਬਿਲਕੁਲ,
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ,
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ,
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹ
1: ਜਾਂ ਉਹਨਾਂ ਦੇ ਵਿਊ ਜ਼ਿਆਦਾ ਹੁੰਦੇ ਆ,
0: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵੇਸਟ ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ,
0: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ ਤੁਸੀਂ ਇੱਕ ਐਂਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ,
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ ਹਾਂਜੀ
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ, ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਜਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨਿਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨਿਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ

0: ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅੱਛ ਅੱਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸੁਰਜੀਤ ਵਿੰਦਰਕੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿੱਚ ਆਪਣਾ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿੱਚ ਲਿਖੀ ਹੋਈ ਏ ਤੇ ਇਸ ਦੇ ਵਿੱਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿੱਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸ਼ਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸੈਦੋ ਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ, ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਗੁਰਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਜੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ। ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵੱਜਦੇ ਹਨ। ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ। ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ। ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੱਖਮਲ

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੇਓਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੇਓਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੇਓਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੇਓਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੇਓਕੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੇਓਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: Harpiz safritom vardı. Una da dost, una da hamsafer, te una de dadaji diyan rachnama kon bada. Jila hai Sherpur, de sher gardi bada da. Gaik Rinku Shah Diwana. Rinku Shah Diwana. Harpreet Bang ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਹੈ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਹੈ ਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਹੈ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਹੈ। ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ, ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦਿਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ। ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ, ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲੀਆ ਨਿਹਾਲ ਡੱਕ ਲੇ ਨਿਹਾਲੀਆ ਨਿਹਾਲ ਡੱਕ ਲੇ ਨਿਹਾਲੀਆ ਨਿਹਾਲ ਡੱਕ ਲੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਧੰਨਵਾਦ
0: ਦੇ ਪਿਆਰੇ ਸਰੋਤਿਓ। ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਵਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

होने कर कोई ऐसा कार तेरियां तू ही जाने होने कर कोई

ਪਲ ਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਜਿੰਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਤੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਤਾਂ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ਰੇਡੀਓ ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵੱਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ

0: ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈਂ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
1: ਤਲੱਦੜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਦ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ। ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੂ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ। ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਬੰਗਾਰਦੇ। ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ

0: ਵਿੱਚ ਸੜਕਾਂ ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ ਸਾਨੂੰ ਨਹੀਂ ਮਨਜ਼ੂਰ, ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ। ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ। ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪਤੋ।
1: ਪ੍ਰੀਤ ਪਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ, ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹਿਯੋਗ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ, ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ, ਇਹ ਪਿੱਠ ਦਿਖਾ ਕੇ ਭੱਜਦੇ ਨਹੀਂ। ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਵਸਦੇ ਵਿੱਚ ਪਰਦੇਸੀ ਵੀ, ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ, ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿਰੇ ਜਾਂਦੀਆਂ ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ, ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ, ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ, ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ, ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ, ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥ,
4: ਬਹੁਤ ਹੀ ਸਤਿਕਾਰਯੋਗ ਹਰਵੰਸ ਜੀ ਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ, ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਕਿਰਨਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ। ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
6: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੋਰ ਦੇ ਪਿੰਡ ਰਤੇਵਾਲ ਦੇ ਮਾਸਟਰ ਮਨਾਸੀ ਦਾਸ ਰਤੇਵਾਲ ਜੀ ਨੂੰ, ਉਹ ਵੀ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ, ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ। ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ। ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ, ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ, ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਝੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਝੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ, ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ, ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
9: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ

जिंदगी का सफर ये सुहाना बने, छोड़ दे तू अगर सारे शिकवे गिले।

0: जी दी रचना तो बाद हूँ मैं फरीदकोट बस्ती साढ़े शहर सुखविंदर कौर जी सदा दिन जा रहा वो आन ते अपनी रचना लैके हाजिर हूँ। सुखविंदर कौर जी इस बार साढ़े कवि दरबार के जो आ रहे हैं वह बठिंडा के शायर कुलदीप सिंह मंगी जी की एक गजल लैके हाजिर हो रहे हैं। सुखविंदर कौर जी दुआबा रेडियो के हफ्तावारी कवि दरबार के निघा स्वागत है।
1: ਦੋਸਤੋ ਮੈਂ ਸੁਖਵਿੰਦਰ ਕੌਰ ਫਰੀਦਕੋਟ ਆਪ ਜੀ ਦੀ ਨਜ਼ਰ ਮਾਲਵੇ ਦੀ ਸ਼ਾਨ ਬਠਿੰਡੇ ਜ਼ਿਲ੍ਹੇ ਦਾ ਮਾਣ ਕੁਲਦੀਪ ਸਿੰਘ ਬੰਗੀ ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ

ਇੱਦਾਂ ਪਿੜ ਜੁਦਾਈ ਦਾ ਫਿਰ ਹੁੰਦਾ ਨਾ ਇਹ ਸਾਸ ਕਦੇ।

கொண்டாட்சிக்கும் டூண்டி ஜாமா சுண் மேரி ஹரிதாசிக்கு தே.

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ

0: ਸਕਦੇ ਹੋ। ਥੈਂਕ ਯੂ।
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰ ਹੋਂਦ ਖਾਤਰ ਪੇਚਾ ਫਸਾਇਆ ਹੈ। ਕਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਪੂਸਿਆਂ 'ਚੋਂ ਪਾਇਆ ਹੈ, ਕਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੋਈ ਹੋਰ ਹੁੰਦਾ ਦਸਵੀਂ ਤੱਕ।
0: ਹਾਂਜੀ।
1: ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਤੇ ਬੇਸ 'ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ।
0: ਬਿਲਕੁਲ।
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਉਹ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ। ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ, ਇਹਦੇ
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ, ਪਰ ਉਹ ਇੱਕ ਵਧੀਆ

0: अल्टीमेटली मैं उन ज्यादा सफल चीजों को समझने, सफलता का मतलब ये ज्यादा पैसे कमाना नहीं,
1: बिल्कुल ठीक है सर।
0: सफलता मतलब है तुसी अपने कल नू जॉब करनी है, उस जॉब नू दा मजा लेना, उस जॉब नू एंजॉय करना, उस जॉब दे विच खुपना, ते ओ ज्यादा चांस है कि तुसी ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
1: ਕੋਈ ਵੀ ਤੁਸੀਂ ਕਰ ਲਿਆ, ਕੋਈ ਜਿਹੜਾ ਮਰਜ਼ੀ ਕਿੱਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
0: ਬਿਲਕੁਲ
1: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
0: ਹਾਂਜੀ,
1: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
0: ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
1: ਹਾਂਜੀ,
0: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
1: ਬਿਲਕੁਲ ਜੀ,
0: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ,
1: ਬਿਲਕੁਲ,
0: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
1: ਬਿਲਕੁਲ ਬਿਲਕੁਲ ਜੀ,
0: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
1: ਨਾ,
0: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
1: ਜੀ,
0: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
1: ਅੱਛਾ ਕੰਮ ਕਰ ਰਹੇ ਨੇ, ਆਪਣੇ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ,
0: ਬਿਲਕੁਲ ਜੀ,
1: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
0: ਹਾਂਜੀ ਹਾਂਜੀ ਹਾਂਜੀ,
1: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
0: ਹਾਂਜੀ ਹਾਂਜੀ,
1: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
0: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
1: ਹਾਂਜੀ,
0: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
1: ਜੀ,
0: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
1: ਠੀਕ ਹੈ,
0: ਬਾਜ਼ਾਰ ਗਿਆ,
1: ਹਾਂਜੀ,
0: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
1: ਸਹੀ ਹੈ,
0: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ,
1: ਓਕੇ,
0: ਬੈਠਾ ਉਹਨੇ ਰਸਗੁੱਲੇ ਖਾਧੇ
1: ਜੀ,
0: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
1: ਹਾਂ ਠੀਕ ਹੈ ਜੀ,
0: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
1: ਨਹੀਂ ਲੈ ਸਕਿਆ,
0: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ,
1: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
0: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
1: ਹਾਂਜੀ ਹਾਂਜੀ, ਬਿਲਕੁਲ ਜੀ,
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ,
1: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ, ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
0: ਜੀ। ਬਿਲਕੁਲ,
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
0: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
1: ਹਾਂਜੀ,
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ,
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
1: ਡੋਰ ਭੋਰ ਹੋ ਜਾਂਦੇ,
0: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
1: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਬਣੇ।
0: ਹਾਂਜੀ,
1: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ,
0: ਬਿਲਕੁਲ ਬਿਲਕੁਲ,
1: ਥੋੜਾ ਅਭਿਆਸ ਜ਼ਰੂਰੀ ਹੈ।
0: ਹਾਂਜੀ ਹਾਂਜੀ ਹਾਂਜੀ,
1: ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
0: ਹਾਂਜੀ ਹਾਂਜੀ,
1: ਉਹ ਵੀ ਪੜ੍ਹਾਈ ਕਰਕੇ।
0: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
1: ਹਾਂਜੀ,
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
1: ਜੀ,
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ,
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
1: ਜੀ,
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
0: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।

0: ਬਿਲਕੁਲ ਬਿਲਕੁਲ ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
1: ਪਤਾ ਨਹੀਂ,
0: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ, ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
1: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ
0: ਕਿਉਂਕਿ
1: ਮੇਰਾ ਮੁੰਡਾ, ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
0: ਬਿਲਕੁਲ ਜੀ ਬਿਲਕੁਲ,
1: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
0: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
1: ਬਹੁਤ ਵਧੀਆ ਗੱਲ ਹੈ।
0: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼ਰੂਤੀ
0: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ।
1: ਜੀ ਜੀ ਜੀ ਜੀ।
0: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ,
0: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
1: ਉਹ ਗੱਲ ਹੀ ਨਹੀਂ ਕਰਦਾ,
0: ਗੱਲ ਹੀ ਨਹੀਂ ਕਰਦਾ,
1: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
0: ਹਾਂਜੀ ਬਿਲਕੁਲ ਜੀ,
1: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
0: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
1: ਡਾਂਟ ਹੀ ਨਾ ਦੇਣ ਕਿਤੇ।
0: ਹਾਂਜੀ ਹਾਂਜੀ,
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
0: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
0: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ।
1: ਜੀ
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ।
1: ਜੀ ਜੀ ਜੀ।
0: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ।
1: ਜੀ ਜੀ ਜੀ।
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣਿਆ ਜਾਵੇ,
1: ਡਾਕਟਰ ਬਣੇ,
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ।
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ। ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ।
0: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ।
0: ਸਾਇੰਟੀਫਿਕ ਅਪਰੋਚ।
1: ਬਿਲਕੁਲ।
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ।
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
0: ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
0: ਹੈ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ ਜਿਹੜੇ ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ PCM ਰੱਖਿਆ ਆਪਾਂ।
0: ਹਾਂਜੀ ਹਾਂਜੀ।
1: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ, ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਹੈ ਟੈਸਟ ਦੇਣ ਜਾਂਦੇ ਐਨ ਡੀ ਏ ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ,
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ,
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
0: ਕਮੀ ਰਹਿ ਗਈ, ਕਮੀ ਰਹਿੰਦੀ,
1: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
0: ਦੇ ਪਾਉਂਦੇ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
0: ਦੂਜਾ ਕਮਜ਼ੋਰ ਕਰ ਲਿਆ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਖੇਡਾਂ ਦਾ, ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ BTECH ਕਰਦੇ ਆ, ਫਾਈਨਲ ਈਅਰ 'ਚ ਹੁੰਦੇ, MTECH ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ ਜਿਹੜਾ
0: ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: IELTS ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ,
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ,
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ
0: ਠੀਕ ਠੀਕ ਠੀਕ
1: ਮੈਂ ਕਿਹਾ ਜੀ ਕੀ ਗੱਲ ਹੈ ਜੀ ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ
0: ਹਾਂਜੀ ਹਾਂਜੀ
1: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ
0: ਬਿਲਕੁਲ ਬਿਲਕੁਲ
1: ਔਰ ਆਫੀਸਰ ਬੋਲਡ ਚਾਹੀਦੀ ਆ ਕਿਵੇਂ ਉਹ ਚ ਲੱਗਣੀ ਚਾਹੀਦੀ ਉਹਦੇ ਅੰਦਰ ਇੱਕ ਅੱਗ ਚਾਹੀਦੀ
0: ਹਾਂਜੀ ਹਾਂਜੀ ਬਿਲਕੁਲ
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ
0: ਬਿਲਕੁਲ
1: ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ ਸਾਰਾ ਕੁਝ ਨਹੀਂ ਸੁੱਟ ਕੇ ਆ ਜੇ
0: ਮਿਲਟਰੀ ਦੀ ਜੇ ਉਹ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ
1: ਬਿਲਕੁਲ ਜੀ ਅੱਛਾ
0: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ
1: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ
0: ਹਾਂਜੀ ਹਾਂਜੀ
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ 25 ਕੁੜੀਆਂ ਦਾ ਬੈਚ ਹੈ ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ
0: ਠੀਕ ਠੀਕ
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ ਉਹਦੇ ਵਿੱਚੋਂ ਵੀ ਸੇਮ ਚੀਜ਼ ਆ ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ ਉਹ ਵਾਪਸ ਆ ਜਾਂਦਾ ਉਹ ਭੱਜ ਕੇ ਆ ਜਾਂਦੇ ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨੀ ਹੋਣਾ ਕੁਛ ਵੀ
0: ਠੀਕ ਠੀਕ ਠੀਕ ਠੀਕ
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ
0: ਹਾਂਜੀ
1: ਇੱਕ ਜੇ ਉਹ ਬੱਚਾ 10th ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ
0: ਬਹੁਤ ਬ੍ਰਾਈਟ ਫਿਊਚਰ
1: ਆ ਜਾਂਦਾ ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ
0: ਬਿਲਕੁਲ
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਓਨਰਸ ਇਹਨਾਂ ਦੇ ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ
1: ਕਾਫੀ ਮੰਗ ਹੈ
0: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ
0: ਹਾਂਜੀ ਬਿਲਕੁਲ ਜੀ ਬਿਲਕੁਲ
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ
0: ਹਾਂਜੀ ਹਾਂਜੀ
1: ਮੈਥ ਕੀ ਰੋਲ ਪਲੇ ਕਰਦਾ ਜੀ
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ
0: ਆਤਮਾ ਹੈ ਕੰਟਰੋਲਰ ਟੋਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜਿਕਸ ਸਮਝ ਆ ਜਾਵੇ
1: ਠੀਕ ਹੈ ਜੀ
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ
0: ਬਿਲਕੁਲ ਬਿਲਕੁਲ ਬਿਲਕੁਲ
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ ਹੈ
0: ਹਾਂਜੀ ਹਾਂਜੀ
1: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
0: ਬਿਲਕੁਲ ਜੀ ਬਿਲਕੁਲ ਬਿਲਕੁਲ
1: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ ਦੇ
2: ਬਿਲਕੁਲ
1: ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ,
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ,
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ,
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ,
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ,
1: ਨਾਲ,
2: ਹਾਂਜੀ
1: ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ
1: ਹਾਂਜੀ
2: ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ.
1: ਬਿਲਕੁਲ
2: ਤਾਂ
1: ਜੀ,
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ.
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ. ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ, ਰਾਜ ਸਭਾ, ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ. ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ.
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ. ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ.
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ. ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ. ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ.
2: ਬਿਲਕੁਲ,
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ.
2: ਬਿਲਕੁਲ,
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ. ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ.
2: ਜੀ,
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ.
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ. ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ.
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ. ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ. ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ. ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ. ਰੀਜ਼ਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ.
1: ਬਿਲਕੁਲ ਜੀ.
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ. ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ. ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ. ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ. ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ. ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ.
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ.
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ. ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ. ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ. ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ. ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उसदे विच बना के पोस्ट करे जा रहा है, तो उसनों लाइक्स आंदे हैं, तो उसदे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगी आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां
2: हाँ
1: बारे वीडियो
2: जी
1: बणा के वी पा सकदे हां।
2: बिल्कुल बिल्कुल
1: ते इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ीआं उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल
1: हाँ जी, इहदे बारे वी जे तुसीं थोड़ा ही विस्तार च गल करो तो वधिया होगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है तां
1: जहाँ
2: उहनां
1: उन्हां दे
2: नू,
1: व्यू ज़्यादा होंगे है।
2: हाँ जी व्यूज ज्यादा होंगे हैं, तां वो उहनां नू हायर भी, मतलब उहनां नू एडवरटाइजमेंट लई यूज भी करते हैं।
1: हाँ जी
2: हाँ जी, तो उहदे विच कोई अच्छे प्रोडक्ट दी एडवरटाइजिंग दे लई वो यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम टाइम ते जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओह तां एक तरह नाल अपना फ्यूचर करियर सब कुछ बना के सेट ने ऑलरेडी, उन्हां ओना दे पिछे अपना टाइम वेस्ट करन तो अच्छा है ओना दे पिछे अपने अपने रिलेशंस अपने फ्रेंड्स नाल लड़ाई झगड़े करके झगड़े करके मतलब
1: हाँ
2: दुनिया
1: जी
2: बना नालों अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है,
1: बिल्कुल
2: अपने
1: जी
2: करियर दा एक गोल एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करदे हां। ते अखीर दे विच मैं चाहांगा भी जे कोई होर तुसीं गल खास गल इस खेतर बारे करनी चाहो तां जरूर सांझी करो 1 मिनट दे विच।
2: थैंक यू, मैं भी बहुत धन्नवाद करदी हाँ जी दुआबा रेडियो दा कि तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं तो उहनां नू सिर्फ एक इही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੈਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ

0: ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਤਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ੈਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ, ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਲਿਜਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ, ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ, ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ, ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ, ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ, ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ, ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐੱਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ, ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ ਐੱਮ ਏ ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ, ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ, ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ, ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ

0: ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ, ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ, ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ, ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ, ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ, ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ, ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਜੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
2: ਬਿਲਕੁਲ ਸਹੀ।
3: ਤੇ ਇਸ ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
2: ਜੀ ਜੀ ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ, ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਆ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
2: ਜੀ
3: ਵਿਲ
2: ਜੀ
3: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
2: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
3: ਬਿਲਕੁਲ,
2: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ।
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ। ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ, ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
2: ਐਡ ਹੋ ਗਈ, ਚਲੋ
3: ਕੋਈ ਗੱਲ ਨਹੀਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
2: ਹਾਂਜੀ,
3: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
2: ਪੈਂਦੀ, ਲੀਹ ਤੇ ਆ ਗਈ,
3: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ
2: ਸੀ।
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਅਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤਾਂ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ ਸਰ,
3: ਸਪਨਾ
2: ਠੀਕ ਹੈ ਠੀਕ
3: ਪੇਰੈਂਟਸ
2: ਹੈ।
3: ਦਾ ਸੀਗਾ, ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
2: ਆਪ
3: ਬਣ
2: ਹੀ ਤੁਸੀਂ ਸੋਚ ਆਪਣਾ
3: ਬਿਲਕੁਲ
2: ਇਹਨੂੰ ਆਪਣਾ ਸੁਪਨਾ ਬਣਾ ਲਿਆ
3: ਬਿਲਕੁਲ
2: ਠੀਕ
3: ਕਿ ਬਣਨਾ ਹੈਗਾ, ਮੈਡੀਕਲ ਲੈ
2: ਜੀ
3: ਲਈ ਨਾਲ, ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ ਆਪਸ਼ਨਲ ਰੱਖ ਲਈ ਦੋਨੋਂ।
2: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
2: ਠੀਕ ਠੀਕ ਹੈ।
3: ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ, ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
2: ਸਹੀ
3: ਅਪ
2: ਟਰੈਕ
3: ਕਰੋ,
2: ਤੇ ਜਾ ਰਹੇ ਸੀ
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ।
2: ਜੀ ਜੀ ਜੀ
3: ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ, ਮੈਂ ਕਿਸੇ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ ਹੈ। ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
2: ਬਿਲਕੁਲ
3: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
2: ਹਾਂਜੀ,
3: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
2: ਹਾਂਜੀ,
3: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ।
2: ਬਿਲਕੁਲ,
3: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ, ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ, ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ,
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਲਓ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਆ ਜਿਹੜੀ ਆ ਰਹੀ ਹੈ, ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਅਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
2: ਹਾਂਜੀ ਹਾਂਜੀ,
3: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ, ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਇਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, DC ਤੋਂ
2: ਆਪ ਹੀ ਬਣ ਗਏ,
3: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ DC ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
2: ਹਾਂ ਦੈਟਸ
3: ਤੇ
2: ਗ੍ਰੇਟ।
3: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
2: ਬਿਲਕੁਲ ਬਿਲਕੁਲ।
3: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
2: ਬਿਲਕੁਲ
3: ਤੁਸੀਂ ਐਕਟਿੰਗ
2: ਬਿਲਕੁਲ
3: ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
2: ਬਿਲਕੁਲ।
3: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
2: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
4: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੋਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
2: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
3: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਹੈ।
2: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
3: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈ।
2: ਉਹਨਾਂ ਦੀ ਟ੍ਰੇਨਿੰਗ
3: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
2: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
3: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
2: ਉਸ ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
3: ਮਿਟਦੀ ਨਹੀਂ
2: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
3: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
2: ਜੀ ਜੀ ਜੀ,
3: ਕੋਚਿੰਗ ਦੇ ਵਿੱਚ ਵੀ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
2: ਬਿਲਕੁਲ ਬਿਲਕੁਲ,
3: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
2: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਕਿ ਹੈ ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
3: ਬਿਲਕੁਲ,
2: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
3: ਆਪਣੇ ਆਪ ਜੁਟਾ ਲੈਂਦਾ,
2: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
3: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
2: ਜੀ ਜੀ ਜੀ,
3: ਲਹਿਰੋਂ ਕੋ ਸ਼ਾਨ ਦੇਖ ਕਰ
2: ਜੀ
3: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
2: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
3: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
2: ਜੀ ਜੀ,
3: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
2: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
3: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
2: ਜੀ ਜੀ ਜੀ,
3: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
2: ਜ਼ਰੂਰੀ ਹੈ।
3: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਕੁਛ ਹੋਰ ਦੇ ਦਿੰਦਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਰੋਕ ਹੀ ਨਹੀਂ ਸਕਦਾ।
2: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੋਂ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
3: ਬਿਲਕੁਲ
2: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
3: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
2: ਜੀ
3: ਜ਼ਮਾਨੇ ਦੇ ਵਿੱਚ।
2: ਜੀ ਜੀ ਜੀ
3: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
2: ਹਾਂ ਜੀ
3: ਕੋਟਾ
2: ਹਾਂ ਜੀ
3: ਦਿੱਲੀ ਇੱਕ ਹੱਬ ਬਣ
2: ਉਹਦੇ
3: ਗਿਆ ਹੈ,
2: ਪੂਰਾ ਕੋਚਿੰਗ ਜੰਗਲ ਬਣ
3: ਉਹਦੇ
2: ਗਿਆ।
3: ਉੱਥੇ ਹੱਬ ਬਣ ਗਿਆ ਹੈ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
2: ਜੀ
3: ਬਟ
2: ਜੀ ਜੀ
3: ਤੁਸੀਂ ਪਰਸੈਂਟੇਜ ਵੇਖੋ
2: ਜੀ
3: ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
2: ਓ ਜੀ ਬਿਲਕੁਲ
3: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
2: ਨਿਕਾਲਤਾ
3: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
2: ਬਿਲਕੁਲ
3: ਮੇਰਾ
2: ਜੀ
3: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
2: ਹਾਂਜੀ ਹਾਂਜੀ
3: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
2: ਨਹੀਂ
3: ਆਪਣੇ
2: ਨਹੀਂ
3: ਕਰੀਅਰ 'ਚ ਨਹੀਂ ਨਿਕਲਦੇ ਪਏ,
2: ਹਾਂਜੀ
3: ਕਿ
2: ਹਾਂਜੀ
3: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
2: ਜੀ ਜੀ
3: ਡਿਸਪਰਸ ਹੋ
2: ਜੀ
3: ਜਾਂਦੇ ਨੇ,
2: ਹਾਂ
3: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
2: ਜੀ ਜੀ ਜੀ
3: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ ਬਹੁਤ ਜ਼ਰੂਰੀ ਹੈਗਾ,
2: ਇੱਕ ਬੈਕਅਪ ਪਲਾਨ,
3: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤਾਂ ਤੁਸੀਂ ਪਲਾਨ ਵੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
2: ਜੀ ਜੀ ਜੀ
3: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ,
2: ਬੜੇ ਅੱਛੇ
3: ਤੁਸੀਂ
2: ਪ੍ਰੋਗਰਾਮ
3: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
2: ਬਿਲਕੁਲ
3: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ ਖਤਮ
2: ਹੈ। ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ
3: ਬਿਲਕੁਲ
2: ਇਹੀ ਜ਼ਿੰਦਗੀ ਆ,
3: ਬਿਲਕੁਲ।
2: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ, ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਝ ਘੱਟ ਗਿਆ ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
3: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
2: ਹਾਂਜੀ ਹਾਂਜੀ
3: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
2: ਸੈਲਫ ਕਾਉਂਸਲਿੰਗ,
3: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
2: ਹਾਂਜੀ ਹਾਂਜੀ
3: ਖੇਡ ਖੇਡਣਾ ਇੱਕ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ,
2: ਬਿਲਕੁਲ ਬਿਲਕੁਲ,
3: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
2: ਜੀ ਜੀ ਜੀ
3: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
2: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉੱਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
3: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
2: ਬਿਲਕੁਲ ਬਿਲਕੁਲ ਬਿਲਕੁਲ,
3: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
2: ਚੇਂਜਸ ਆ ਰਹੇ,
3: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
2: ਬਿਲਕੁਲ,
3: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
2: ਠੀਕ ਹੈ,
3: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
2: ਸਹੀ ਗੱਲ ਹੈ,
3: ਤੇ ਕਹਿਣ ਦਾ ਭਾਵ ਇਹੀ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣਗੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
2: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
3: ਜਿੰਨੇ ਅਬ ਤੁਸੀਂ
2: ਉਜਾਲਾ ਆ ਰਿਹਾ,
3: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
2: ਫਿਰ ਗੱਲ ਹੀ ਖਤਮ ਹੋ ਜਾਊ
3: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
2: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
3: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡਾ ਟਾਈਮ ਵੀ, ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ
2: ਉਹ ਇੱਕ ਹਾਂ ਬਿਲਕੁਲ
3: ਮੋਬਾਈਲਸ ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
2: ਜੀ ਜੀ
3: ਸਕੂਲ ਦੇ
2: ਜੀ
3: ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
2: ਹਾਂਜੀ
3: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ,
2: ਹਾਂਜੀ ਹਾਂਜੀ
3: ਇਹ ਵੀ ਮੈਂ
2: ਠੀਕ
3: ਉਹਨਾਂ
2: ਹੈ,
3: ਨੂੰ ਦੱਸਦਾ ਹੁੰਦਾ ਸੀਗਾ। ਤੇ
2: ਕਿਆ
3: ਇਸ
2: ਬਾਤ
3: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਐਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
2: ਜੀ ਜੀ
3: ਉਹ
2: ਜੀ
3: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕਿ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
2: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
3: ਥੈਂਕ ਯੂ
2: ਸੋ
3: ਮਚ ਜੀ, ਥੈਂਕ ਯੂ।
2: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।
5: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ, ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਅੱਗ 'ਚ ਤੁਹਾਡੇ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2 ਸਵਾ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਤੇ ਨਾਲ ਦੀ ਨਾਲ ਖੁੱਲੀਆਂ ਗੱਲਾਂ ਬਾਤਾਂ ਤੇ ਸਿਲਸਿਲਾ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੇ ਚਲੰਤ ਮਾਮਲੇ ਜਿਹੜੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਕਾਫੀ ਜਿਹੜਾ ਉਲਝਣਾ ਭਰਿਆ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ, ਨਵੀਂ ਤੋਂ ਨਵੀਂ ਕੁਝ ਨਾ ਕੁਝ ਵੀਡੀਓ ਆ ਰਹੀ ਹੈ ਤੇ ਹੋਰ ਸਾਰੀਆਂ ਮਸਲੇ ਸੁਲਝਣ ਦੀ ਬਜਾਏ ਉਲਝ ਰਹੇ ਨੇ। ਅੱਜ 25 ਜੂਨ ਦੋਸਤੋ ਤੇ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ, ਤੇ ਗੱਲਾਂ ਬਾਤਾਂ ਕਰਦੇ ਆ। ਫਿਰ ਸਭ ਤੋਂ ਪਹਿਲਾਂ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸਮਾਂ ਤੇ ਸਥਿਤੀ, ਸ਼ਾਮ ਦੇ 7:06 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:06 ਨੇ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:06 ਦਾ ਘੜੀਆਂ ਦੇ ਉੱਤੇ ਸਮਾਂ ਹੈ ਜੀ। ਭਾਰਤ ਦੇ ਵਿੱਚ ਰਾਤ ਦੇ 9:36 ਹੋ ਗਏ ਨੇ, ਤੇ ਇਸੇ ਤਰ੍ਹਾਂ ਹੀ UK ਦੇ ਵਿੱਚ ਸ਼ਾਮ ਦੇ 5:06, ਕੈਲੀਫੋਰਨੀਆ ਤੋਂ ਬਾਅਦ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:00 ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ। ਤੇ ਲਓ ਦੋਸਤੋ, ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਘੜੀਆਂ ਨੂੰ ਨਾਲ ਮਿਲਾਵੋ, ਤੇ ਕੱਲ੍ਹ ਦੇ ਪ੍ਰੋਗਰਾਮ ਨੂੰ ਤੁਸੀਂ ਹੁੰਗਾਰਾ ਭਰਿਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਦੋਸਤਾਂ ਦੇ ਬਾਅਦ ਦੇ ਵਿੱਚ ਵੀ ਮੈਸੇਜ ਆਏ, ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਪਸੰਦ ਕਰਨ ਦੇ ਲਈ। ਤੇ ਅੱਜ ਵੀ ਉਮੀਦ ਕਰਾਂਗੇ ਉਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਸਾਥ ਬਰਕਰਾਰ ਰਹੇਗਾ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਸ਼ੁਰੂਆਤ ਦੇ ਵਿੱਚ ਜਿਨ੍ਹਾਂ ਨੇ ਮਾਈਕ ਸਹਾਇਤਾ ਕਰਦੇ ਨੇ, ਸਪੋਰਟ ਕਰਦੇ ਨੇ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਦੋਸਤੋ, ਜ਼ਰੂਰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਨਾਲ ਨਾਲ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਭ ਦੋਸਤਾਂ ਨੂੰ, ਪਰਿਵਾਰ ਨੂੰ ਜੀ। ਤੇ ਅੱਗੇ ਵੱਧਦੇ ਹਾਂ ਫਿਰ ਅੱਜ ਸਭ ਤੋਂ ਪਹਿਲਾਂ ਦਿਸ਼ਤੇ ਦੀਆਂ ਖ਼ਬਰਾਂ ਦੇ ਨਾਲ। ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 25 ਜੂਨ 2026 ਦਾ ਅੱਜ ਦਾ ਵਿਚਾਰ ਕੀ ਕਹਿੰਦਾ? ਨਸ਼ਈ ਦਾ ਚਿਹਰਾ, ਕਹਿੰਦੇ ਜਿਹੜਾ ਨਸ਼ਾ ਬੰਦਾ ਕਰਦਾ ਹੈ ਕੋਈ ਵੀ ਹੋਵੇ, ਨਸ਼ਈ ਦਾ ਚਿਹਰਾ ਤਾਂ ਉਸਦੀ ਮਾਂ ਨੂੰ ਕਹਿੰਦੇ ਵੀ ਚੰਗਾ ਨਹੀਂ ਲੱਗਦਾ। ਅੱਜ ਦਾ ਇਹ ਸੁਨੇਹਾ ਹੈ, ਇਹਨਾਂ ਚੀਜ਼ਾਂ ਨੂੰ ਛੱਡਣਾ ਚਾਹੀਦਾ ਹੈ ਤੇ ਹਸਮੁੱਖ ਚਿਹਰੇ ਫੁੱਲਾਂ ਵਾਂਗੂ ਖਿਲਣੇ ਚਾਹੀਦੇ ਹੈ। ਹਰ ਕਿਸੇ ਨੂੰ ਖੁਸ਼ੀ ਦੇਵੇ, ਪਰਿਵਾਰ ਦੇ ਵਿੱਚ ਵੀ, ਰਿਸ਼ਤੇਦਾਰ ਦੇ ਵਿੱਚ, ਦੋਸਤਾਂ ਮਿੱਤਰਾਂ ਦੇ ਵਿੱਚ ਵੀ। ਇਹ ਸਾਨੂੰ ਜਿਹੜਾ ਘੱਟੋ ਘੱਟ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ, ਆਪਣੇ ਪ੍ਰਤੀ ਵੀ, ਆਪਣੀ ਸਿਹਤ ਦੇ ਪ੍ਰਤੀ ਵੀ, ਆਪਣੀ ਦਿਮਾਗੀ ਹਾਲਤ ਦੇ ਪ੍ਰਤੀ ਵੀ, ਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਪਰਿਵਾਰਾਂ ਦੇ ਲਈ, ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਤੇ ਬੰਦਾ ਫਿਰ ਕਦੇ ਵੀ ਨਾ ਗਲਤ ਜਿਹੜੇ ਰਸਤਿਆਂ ਦੇ ਉੱਤੇ ਨਹੀਂ ਤੁਰਦਾ। ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਤੇ ਅੱਜ ਦੇ ਵਿਚਾਰ ਦੇ ਵਿੱਚ ਦੋਸਤੋ ਚੱਲਦੇ ਹਾਂ, ਤੇ 25 ਜੂਨ 1658 ਦੇ ਵਿੱਚ ਤੁਹਾਨੂੰ ਲੈ ਚੱਲਦਾ ਜਦੋਂ ਔਰੰਗਜ਼ੇਬ ਮੁਗਲ ਬਾਦਸ਼ਾਹ ਨੇ ਆਪਣੇ ਪਿਤਾ ਸ਼ਾਹਜਹਾਨ ਖਾਨ ਨੂੰ ਕਿਲ੍ਹੇ ਦੇ ਵਿੱਚ ਕੈਦ ਕਰਾ ਕੇ ਰਾਜਗੱਦੀ ਜਿਹੜੀ ਸੰਭਾਲ ਲਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1658 ਦੇ ਵਿੱਚ। 1932 ਦੇ ਵਿੱਚ ਲੰਡਨ ਦੇ ਵਿੱਚ ਭਾਰਤ ਤੇ ਇੰਗਲੈਂਡ ਰਿਕਾਰਡ ਜਿਹੜਾ ਸੀ ਪਹਿਲਾ ਟੈਸਟ ਮੈਚ ਹੋਇਆ ਸੀ ਤੇ 1950 ਦੇ ਵਿੱਚ ਉੱਤਰੀ ਤੇ ਦੱਖਣੀ ਕੋਰੀਆ ਚ ਘਰੇਲੂ ਜੰਗ ਸ਼ੁਰੂ ਹੁੰਦੀ ਹੈ। 1975 ਦੇ ਵਿੱਚ ਅਲਾਹਾਬਾਦ ਹਾਈ ਕੋਰਟ ਨੇ ਰਾਜ ਨਰਾਇਣ ਦੀ ਜਿਹੜੀ ਸੀ ਪਟੀਸ਼ਨ ਮਨਜ਼ੂਰ ਕਰਕੇ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਤੇ ਉਸਨੇ ਜਿਹੜਾ ਸੀ ਅਸਤੀਫਾ ਦੇਣ ਦੀ ਥਾਂ ਦੇ ਉੱਤੇ ਅਗਲੇ ਦਿਨ ਐਮਰਜੈਂਸੀ ਲਾ ਦਿੱਤੀ ਸੀ। ਐਮਰਜੈਂਸੀ ਦਾ ਜ਼ਿਕਰ ਵੀ ਕਰਦੇ ਅੱਜ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਹੈ ਤੇ ਬੱਚਿਆਂ ਨੂੰ ਵੀ ਜਿਹੜਾ ਉਹ ਚੈਪਟਰ ਪੜ੍ਹਾਉਣ ਦੀ ਜਿਹੜੀ ਤਿਆਰੀ ਹੋ ਗਈ ਹੈ। ਤੇ ਦੂਸਰੇ ਪਾਸੇ ਗੱਲ ਕਰਦੇ ਆ ਹਰ ਵਰੇ ਸੰਸਾਰ ਦੇ ਵਿੱਚ 600 ਅਰਬ ਡਾਲਰ ਦੇ ਨਸ਼ਿਆਂ ਦਾ ਜਿਹੜਾ ਵਪਾਰ ਹੁੰਦਾ ਹੈ ਜੋ ਪੈਟਰੋਲੀਅਮ ਤੇ ਹਥਿਆਰਾਂ ਤੋਂ ਬਾਅਦ ਤੀਸਰੇ ਨੰਬਰ ਦੇ ਉੱਤੇ ਆਉਂਦਾ ਹੈ। ਐਡੀ ਵੱਡੀ ਇੰਡਸਟਰੀ ਹੈ ਤੇ ਭਾਈ ਕਿਹਨੇ ਰੋਕਣੀ ਹੈ ਤਾਂ ਅਗਲੇ ਕਹਿਣਗੇ ਵੀ ਬੱਲੇ ਬੱਲੇ ਕਰਾਵਾਂਗੇ ਤੇ ਆਪਾਂ ਕਾਹਤੋਂ ਪਿੱਛੇ ਹਟਣਾ ਹੈ ਇਹਦੇ ਵਿੱਚੋਂ। ਹਰ ਸਾਲ ਸੰਸਾਰ ਦੇ ਵਿੱਚ 600 ਅਰਬ ਡਾਲਰ ਦੇ ਨਸ਼ਿਆਂ ਦਾ ਵਪਾਰ ਹੁੰਦਾ ਹੈ ਤੇ ਪੈਟਰੋਲੀਅਮ ਤੇ ਹਥਿਆਰਾਂ ਤੋਂ ਬਾਅਦ ਇਹ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਵੱਡੀ ਇੰਡਸਟਰੀ ਆਉਂਦੀ ਹੈ। 2012 ਦੇ ਵਿੱਚ ਭਾਰਤ ਦੇ ਵਿੱਚ 33 ਲੱਖ ਮੌਤਾਂ ਇਕੱਲੀ ਸ਼ਰਾਬ ਪੀਣ ਦੇ ਨਾਲ ਹੋਈਆਂ। ਦੁਨੀਆਂ ਦੇ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਭਾਰਤ ਦਾ ਸ਼ਰਾਬ ਪੀਣ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਚੌਥਾ ਸਥਾਨ ਆਉਂਦਾ ਹੈ। 2014 ਦੇ ਵਿੱਚ ਭਾਰਤ ਦੇ 9.5 ਕਰੋੜ ਲੋਕ ਜਿਹੜੇ ਸਨ ਸਿਰਫ ਸ਼ਰਾਬ ਦੇ ਪੱਕੇ ਆਦੀ ਤੇ 30% ਲੋਕ ਜਿਹੜੇ ਨੇ ਰੋਜ਼ਾਨਾ ਸ਼ਰਾਬ ਪੀਂਦੇ ਨੇ। ਦੇਸ਼ ਦੇ ਵਿੱਚ ਪੰਜਾਬ ਦਾ ਸ਼ਰਾਬ ਪੀਣ ਦੇ ਵਿੱਚ ਚੌਥਾ ਨੰਬਰ ਆਉਂਦਾ ਹੈ ਜਦਕਿ ਪਹਿਲਾ ਕਰਨਾਟਕ ਹੈ। 1873 ਨੂੰ ਆਬਕਾਰੀ ਵਿਭਾਗ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਲੋਕ ਜਿਹੜੇ ਨੇ ਦੁੱਧ ਘਿਓ ਤੇ ਲੱਸੀ ਜ਼ਿਆਦਾ ਪੀਂਦੇ ਨੇ ਜਦਕਿ ਸ਼ਰਾਬ ਬਹੁਤ ਘੱਟ ਲੈਂਦੇ ਨੇ। 1947 ਦੇ ਵਿੱਚ ਪੰਜਾਬ ਸਰਕਾਰ ਨੂੰ ਠੇਕਿਆਂ ਤੋਂ 3 ਕਰੋੜ ਰੁਪਏ ਆਮਦਨ ਹੋਈ ਸੀ। ਸਾਲ 2016 ਤੇ 2017 ਦੇ ਠੇਕੇ ਖੋਲਣ ਸਮੇਂ 47,035 ਅਰਜ਼ੀਆਂ ਤੋਂ 146 ਕਰੋੜ ਰੁਪਏ ਆਮਦਨ ਹੋਈ। ਪੰਜਾਬ ਦੇ ਵਿੱਚ ਲਗਭਗ 6,587 ਠੇਕੇ ਦੇਸੀ ਤੇ 3,579 ਅੰਗਰੇਜ਼ੀ ਠੇਕੇ ਨੇ। 2015 ਤੇ 2016 ਦੇ ਵਿੱਚ 4,797 ਕਰੋੜ ਤੇ 2017-18 ਦੇ ਵਿੱਚ 4,305 ਕਰੋੜ ਰੁਪਏ ਠੇਕੇ ਬੋਲੀ ਦੇ ਉੱਤੇ ਚੜੇ ਸਨ। 2018 ਦੇ ਵਿੱਚ ਸਾਲ ਦੇ ਦੌਰਾਨ ਸਭ ਤੋਂ ਵੱਧ ਅਰਜ਼ੀਆਂ ਊਸ਼ਾ ਸਿੰਘਲ ਹੁਣਾਂ ਨੇ 1,054, ਡਿੰਪੀ ਮਲਹੋਤਰਾ ਦੀਆਂ 611 ਸਨ ਤੇ 38,000 ਅਰਜ਼ੀਆਂ ਦੇ ਵਿੱਚੋਂ 4,200 ਔਰਤਾਂ ਦੀਆਂ ਸਨ ਜਿਸਦੇ ਵਿੱਚ ਹਰਵਿੰਦਰ ਸਿ੘ ਸਰਨਾ ਦੀ ਲੜਕੀ ਜਸਦੀਪ ਕੌਰ ਨੇ ਵੀ 636 ਅਰਜ਼ੀਆਂ ਦਿੱਤੀਆਂ ਸੀ ਠੇਕੇ ਲੈਣ। ਹੁਣ ਵੀ ਸ਼ਰਾਬ ਦੇ ਠੇਕੇ ਲੈਣ ਦੇ ਵਿੱਚ ਔਰਤਾਂ ਦੀ ਗਿਣਤੀ ਪਹਿਲੇ ਨੰਬਰ ਦੇ ਉੱਤੇ ਜਿਹੜੀ ਹੈ ਨਾਲੋਂ ਵਧੇਰੇ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਸ਼ਰਾਬ ਦਾ ਹੈ। ਪ੍ਰਾਹੁਣਚਾਰੀ ਵਿਆਹ ਖੁਸ਼ੀ ਤੇ ਪਾਰਟੀਆਂ ਦੇ ਵਿੱਚ ਅੰਡਾ ਮੀਟ ਭਾਵੇਂ ਨਾ ਹੋਵੇ ਉੱਥੇ ਸ਼ਰਾਬ ਜ਼ਰੂਰ ਹੋਵੇਗੀ। ਪੰਜਾਬੀ ਬੀਅਰ ਅੰਗਰੇਜ਼ੀ ਦੇਸੀ ਵਿਦੇਸ਼ੀ ਰੂੜੀ ਮਾਰਕਾ ਸਭ ਹਜ਼ਮ ਕਰ ਲੈਂਦੇ ਨੇ ਕਿਉਂਕਿ ਇਹਨਾਂ ਦੀ ਇਮਿਊਨਿਟੀ ਬਹੁਤ ਹੈ ਜੀ। ਇਹਨਾਂ ਨੂੰ ਤਾਂ ਕਰੋਨਾ ਨੇ ਵੀ ਨਹੀਂ ਕੁਛ ਕਿਹਾ। ਸ਼ਰਾਬ ਇੱਕ ਹੁਣ ਪ੍ਰਵਾਨਿਤ ਨਸ਼ਾ ਬਣ ਚੁੱਕਿਆ। ਪੰਜਾਬ ਦੇ ਇੱਕ ਸਾਬਕਾ ਸਿਹਤ ਮੰਤਰੀ ਤਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਸਨ। ਉਨ੍ਹਾਂ ਦੀ ਦਲੀਲ ਹੈ ਕਿ ਜਿਹੜੀ ਚੀਜ਼ ਲੋਕਾਂ ਦੀ ਸਿਹਤ ਦੇ ਲਈ ਮਾੜੀ ਹੋਵੇ ਉਹ ਆਪ ਸਰਕਾਰ ਕਿਵੇਂ ਵੇਚ ਸਕਦੀ ਹੈ। ਸ਼ਰਾਬ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਰਕਾਰ ਨੇ ਪਿੰਡ ਪਿੰਡ ਠੇਕੇ ਖੋਲੇ। ਇਨ੍ਹਾਂ ਦੀਆਂ ਅੱਗੇ ਕਈ ਜੜੀਆਂ ਬ੍ਰਾਂਚਾਂ ਬਣ ਗਈਆਂ। ਪੰਚਾਇਤੀ ਚੋਣਾਂ ਤੋਂ ਲੈ ਕੇ MLA MP ਕਲੱਬਾਂ ਯੂਨੀਅਨਾਂ ਦੀਆਂ ਚੋਣਾਂ ਦੇ ਵਿੱਚ ਪਾਬੰਦੀ ਦੇ ਬਾਵਜੂਦ ਸ਼ਰਾਬ ਵੰਡੀ ਤੇ ਪਿਆਈ ਜਾਂਦੀ ਹੈ। ਕੁਝ ਗੀਤਕਾਰਾਂ ਵੱਲੋਂ ਵੀ ਸ਼ਰਾਬ ਤੇ ਅਸ਼ਲੀਲਤਾ ਨੂੰ ਪ੍ਰਮੋਟ ਕਰਨ ਦੇ ਲਈ ਗੀਤ ਗਾਏ ਜਾ ਰਹੇ ਨੇ ਜਿਵੇਂ ਦਾਰੂ ਤਾਂ ਨਾਲ ਜੱਟ ਦੇ ਸਵਰਗਾਂ ਤੱਕ ਜਾਏਗੀ, ਬਾਈ ਅਮਰਜੀਤ ਮਿਸ ਪੂਜਾ ਹੁਣਾਂ ਦਾ ਗੀਤ ਹੈ, ਤੇ ਪਊਏ ਜਿੱਡੇ ਕੱਦ ਵਾਲੀਏ ਡੋਲ ਗਈ ਹੈ ਦੇਸੀ ਦਾ ਡਰਾਮਣੀ, ਅੰਮ੍ਰਿਤ ਮਾਨ ਹੁਣਾਂ ਦਾ ਗੀਤ ਹੈ। ਸ਼ਰਾਬ ਦੀ ਬੇਲੋੜੀ ਵਰਤੋਂ ਦੇ ਨਾਲ ਇੱਕ ਪੁਰਾਣੇ ਗੀਤ ਵਿੱਚ ਤੈਨੂੰ ਪੀਣਗੇ ਨਸੀਬਾਂ ਵਾਲੇ ਨੀ ਦਾਰੂ ਦੀ ਬੰਦ ਬੋਤਲੇ, ਤੇ ਬੇਲੋੜੀ ਵਰਤੋਂ ਦੇ ਨਾਲ ਦਿਲ ਦੇ ਦੌਰੇ, ਟੀਬੀ, ਮਾਨਸਿਕ ਪਰੇਸ਼ਾਨੀਆਂ ਆਦਿ ਰੋਗ, ਘਰਾਂ ਦੇ ਵਿਚ ਲੜਾਈ ਝਗੜੇ, ਤਲਾਕ, ਬਲਾਤਕਾਰ, ਐਕਸੀਡੈਂਟ, ਖੁਦਕੁਸ਼ੀ, ਆਰਥਿਕ ਹਾਲਤ ਕਮਜ਼ੋਰ ਹੋਣੇ ਆਦਿ ਹੋਣ ਤੋਂ ਇਲਾਵਾ ਸਮਾਜ ਦੇ ਵਿਚ ਇੱਜ਼ਤ ਮਾਣ ਜਿਹੜਾ ਘਟਦਾ ਹੈ, ਸ਼ਰਾਬ ਦੂਜੇ ਨਸ਼ੇ ਲਾਉਣ ਦਾ ਜਿਹੜਾ ਦਰਵਾਜ਼ਾ ਹੈ, ਸਭ ਤੋਂ ਵੱਧ ਬੱਚਿਆਂ ਉਪਰ ਮਾੜਾ ਅਸਰ ਪੈਂਦਾ ਹੈ। ਪਿਛਲੀ ਸਰਕਾਰ ਵੱਲੋਂ ਨਸ਼ਾ ਵਿਰੋਧੀ ਦਿਵਸ ਤੇ ਜਿਹੜਾ ਸੀ ਮੁਲਾਜ਼ਮਾਂ ਨੂੰ ਸਹੁੰ ਖਵਾਈ ਗਈ ਸੀ, ਪਤਾ ਨਹੀਂ ਕਿੰਨਿਆਂ ਨੇ ਸਹੁੰ ਨਿਭਾਈ ਹੈ। ਉਂਝ ਤਾਂ ਸ਼ਰਾਬੀ ਹਰ ਰੋਜ਼ ਦੀ ਸਹੁੰ ਖਾਂਦੇ ਨੇ ਵੀ ਅੱਜ ਛੱਡ ਦੇਣੀ ਹੈ, ਪਰ ਹਰ ਰੋਜ਼ ਹੀ ਨਸ਼ਿਆਂ ਦੇ ਕਾਰਨ ਮੌਤਾਂ, ਲੜਾਈ ਝਗੜਿਆਂ ਦੀ ਗਿਣਤੀ ਵੱਧ ਰਹੀ ਹੈ। ਜਿੰਨਾ ਚਿਰ ਨਸ਼ਿਆਂ ਦੇ ਵੱਡੇ ਦੋ

ਸੀਟਾਂ ਵਗੈਰਾ ਜਿਹੜੇ ਜੋੜਦੇ ਨੇ ਸਰਪੰਚ ਵਗੈਰਾ ਨੂੰ ਲਾਉਂਦੇ ਆ ਉਹਦਾ ਵੀ ਕਾਫੀ ਜਿਹੜਾ ਸਮੈਲ ਹੁੰਦੀ ਹੈ ਉਹ ਵੀ ਲੈਂਦੇ ਰਹੇ ਨੇ ਉਹ ਵੀ ਸ਼ਾਮਲ ਨੇ ਤੇ ਉੱਚੇ ਸਮਾਜ ਦੇ ਪੱਛਮੀ ਸਭਿਅਤਾ ਦਾ ਵਿਖਾਵਾ ਕਰਨ ਦੇ ਲਈ ਔਰਤਾਂ ਵੀ ਨਸ਼ਿਆਂ ਦੇ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਨੇ ਨਸ਼ੇ ਹੁਣ ਸਕੂਲਾਂ ਕਾਲਜਾਂ ਪਿੰਡ ਤੇ ਸ਼ਹਿਰਾਂ ਦੇ ਵਿੱਚ ਘਰ ਘਰ ਪੁੱਜਦੇ ਜਾ ਰਹੇ ਐ ਤੇ ਤਾਜ਼ਾ ਅੰਕੜਿਆਂ ਦੇ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਚੋਂ 23% ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ ਇੱਕ ਸਰਵੇਖਣ ਦੇ ਅਨੁਸਾਰ 1995 ਦੇ ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3% ਨਸ਼ਈ ਇਸ ਵੇਲੇ 65% ਸਮੈਕ ਵਰਤਣ ਵਾਲਿਆਂ ਦੇ ਵਿੱਚ ਜ਼ਿਆਦਾ 18 ਤੋਂ 30 ਸਾਲ ਉਮਰ ਦੇ ਵਾਲੇ ਬੱਚੇ ਐ ਤੇ ਸਮੈਕ ਮਹਿੰਗਾ ਨਸ਼ਾ 700 ਤੋਂ ਲੈ ਕੇ 800 ਰੁਪਏ ਦਾ 1 ਗ੍ਰਾਮ ਮਿਲਦਾ ਹੈ ਨਸ਼ਈਏ 2 ਤੋਂ 3 ਗ੍ਰਾਮ ਰੋਜ਼ਾਨਾ ਲੈਂਦੇ ਐ ਹਰ ਰੋਜ਼ ਦਾ 1500 ਤੋਂ ਲੈ ਕੇ 2000 ਰੁਪਏ ਦਾ ਜਿਹੜਾ ਖਰਚਾ ਨਸ਼ਈ ਕਿੱਥੋਂ ਕਰਦੇ ਨੇ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਖਬਰਾਂ ਦੇ ਵਿੱਚ ਪੜ੍ਹਦੇ ਹਾਂ ਸੁਣਦੇ ਹਾਂ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਦੇ ਵੱਲੋਂ ਹੁੰਦੀਆਂ ਨੇ ਤੇ ਸਮੈਕ ਦੀ ਵਰਤੋਂ ਕਰਨ ਵਾਲੇ ਬਹੁਤ ਘੱਟ ਉਮਰ ਭੋਗਦੇ ਨੇ ਬਾਕੀ ਇਹਨੂੰ ਆਪਾਂ ਕੰਟੀਨਿਊ ਕਰਾਂਗੇ ਕੱਲ੍ਹ ਨੂੰ ਤੇ ਲੋ ਦੋਸਤੋ ਇਹ ਨੇ ਜੀ ਹਾਲਾਤ ਦੁਨੀਆਦਾਰੀ ਤੇ ਅੱਗੇ ਚੱਲਦੇ ਹਾਂ ਵਿਸ਼ਵ ਕੱਪ ਦੀ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਦੀ 25 ਤਰੀਕ ਤੇ 26 ਤਰੀਕ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ ਕਾਫੀ ਫਸਮਾਂ ਮੈਚ ਕੱਲ੍ਹ ਰਿਹਾ ਕੈਨੇਡਾ ਦਾ ਤੇ ਆਪਣਾ ਸਵਿਟਜ਼ਰਲੈਂਡ ਦਾ ਤੇ ਜਿੱਤਦੇ ਜਿੱਤਦੇ ਹਾਰਨ ਵਾਲਾ ਕੰਮ ਸੀ ਸਵਿਟਜ਼ਰਲੈਂਡ ਦਾ ਪਰ ਕਾਫੀ ਜਿਹੜਾ ਬਾਅਦ ਦੇ ਵਿੱਚ ਜਦੋਂ 2 ਗੋਲ ਹੋ ਗਏ ਕੈਨੇਡਾ ਦੇ ਵੱਲ ਸਵਿਟਜ਼ਰਲੈਂਡ ਜੇਤੂ ਹੋਣ ਲੱਗਿਆ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਿਰ ਹੱਥਾਂ ਪੈਰਾਂ ਦੀ ਪਈ ਹੈ ਫੀਫਾ ਵਿਸ਼ਵ ਕੱਪ ਜਿਹੜਾ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਹੁਣ ਬਹੁਤ ਹੀ ਰੋਮਾਂਚਕ ਮੋੜ ਦੇ ਉੱਤੇ ਪਹੁੰਚ ਚੁੱਕੇ ਹੈ 25 ਜੂਨ ਨੂੰ ਖੇਡੇ ਗਏ ਹਾਈ ਵੋਲਟੇਜ ਮੈਚਾਂ ਦੇ ਵਿੱਚ ਕਈ ਵੱਡੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ ਨੇ ਮੋਰੋਕੋ ਨੇ ਜਿਹੜਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਹੈਤੀ ਨੂੰ 4-2 ਦੇ ਵੱਡੇ ਫਰਕ ਦੇ ਨਾਲ ਹਰਾਇਆ ਜਦਕਿ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਦੀ ਕਰਾਰੀ ਮਾਤ ਦੇ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਜਿਹੜੀ ਪੇਸ਼ ਕੀਤੀ ਹੈ ਦੂਜੇ ਪਾਸੇ ਮੇਜ਼ਬਾਨ ਮੈਕਸੀਕੋ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚੈੱਕ ਗਣਰਾਜ ਨੂੰ 3-0 ਦੇ ਨਾਲ ਹਰਾਇਆ ਜਦਕਿ ਦੱਖਣੀ ਅਫਰੀਕਾ ਨੇ ਦੱਖਣੀ ਕੋਰੀਆ ਤੇ ਜਿਹੜਾ ਸੀ 1-0 ਦੀ ਬੇਹੱਦ ਰੋਮਾਂਚਕ ਅਤੇ ਮਹੱਤਵਪੂਰਨ ਜਿੱਤ ਜਿਹੜੀ ਦਰਜ ਕਰ ਲਈ ਹੈ ਇਸ ਦੇ ਨਾਲ ਹੀ ਗਰੁੱਪ ਈ ਹੈ ਜਿਹੜਾ ਤੇ ਐਫ ਵਿੱਚ ਵੀ ਨਾਕਆਊਟ ਗੇੜ ਦੇ ਲਈ ਜੰਗ ਤੇਜ਼ ਹੋ ਗਈ ਤੇ ਜਰਮਨੀ ਦੀ ਟੀਮ ਪਹਿਲਾਂ ਹੀ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਚੁੱਕੀ ਹੈ ਪਰ ਇਕਵਾਡੋਰ ਦੇ ਲਈ ਅਗਲੇ ਸਫ਼ਰ ਦੀ ਜਿਹੜੀ ਉਮੀਦ ਜਿਉਂਦੀ ਰੱਖਣ ਦੇ ਲਈ ਜਰਮਨੀ ਨੂੰ ਟੱਕਰ ਦੇਣਾ ਬੇਹੱਦ ਜ਼ਰੂਰੀ ਸੀ ਟਿਊਨੇਸ਼ੀਆ ਦੇ ਖਿਲਾਫ਼ ਨੀਦਰਲੈਂਡ ਦੀ ਜਿਹੜੀ ਟੀਮ ਹੈ ਉਹ ਵੀ ਮਜ਼ਬੂਤ ਇਰਾਦਿਆਂ ਦੇ ਨਾਲ ਉਤਰੀ ਹੈ ਜਦਕਿ ਜਪਾਨ ਤੇ ਸਵੀਡਨ ਵਿਚਕਾਰ ਖੇਡਿਆ ਗਿਆ ਮੈਚ ਇਸ ਹਫ਼ਤੇ ਦੇ ਸਭ ਤੋਂ ਮਨੋਰੰਜਕ ਮੁਕਾਬਲਿਆਂ ਦੇ ਵਿੱਚੋਂ ਇੱਕ ਜਿਹੜਾ ਰਿਹਾ ਦੱਸਿਆ ਜਾ ਰਿਹਾ ਕਿਉਂਕਿ ਦੋਵੇਂ ਟੀਮਾਂ ਨਾਕਆਊਟ ਦੀ ਸਿੱਧੀ ਜਿਹੜੀ ਹੈ ਟਿਕਟ ਦੇ ਲਈ ਲੜ ਰਹੀਆਂ ਨੇ ਤੇ ਮੇਜ਼ਬਾਨ ਅਮਰੀਕਾ USA ਨੇ ਵੀ ਜਿਹੜਾ ਤੁਰਕੀ ਦੇ ਖਿਲਾਫ਼ ਆਪਣੀ ਜਿੱਤ ਦੀ ਲੈਅ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਪੂਰੀ ਜਾਨ ਜਿਹੜੀ ਲਗਾਈ ਹੋਈ ਹੈ ਅੱਜ ਦੇ ਜਿਹੜੇ 26 ਜੂਨ ਦੇ ਮੈਚ ਨੇ ਕੱਲ੍ਹ ਦੇ ਜਿਹੜੇ ਹੋਣ ਵਾਲੇ ਨੇ ਉਨ੍ਹਾਂ ਦੇ ਵਿਚ ਨਾਰਵੇ ਬਨਾਮ ਫਰਾਂਸ ਦਾ ਗਰੁੱਪ ਦਾ ਜਿਹੜਾ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਦੇ ਵਿਚ ਤੇ ਸੈਨੇਗਲ ਬਨਾਮ ਇਰਾਕ ਦਾ ਮੈਚ ਟੋਰਾਂਟੋ ਸਟੇਡੀਅਮ ਦੇ ਵਿਚ ਉਰਗਵੇ ਬਨਾਮ ਸਪੇਨ ਦਾ ਮੈਚ ਜਿਹੜਾ ਗੁਆਡਾ ਲਹਾਰਾ ਸਟੇਡੀਅਮ ਮੈਕਸੀਕੋ ਦੇ ਵਿਚ ਹੋਣਾ ਹੈ ਤੇ ਕੇਪ ਵਰਡੇ ਬਨਾਮ ਸਾਊਦੀ ਅਰਬ ਤੇ ਫਿਰ ਉਨ੍ਹਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਕੇਪ ਵਰਡੇ ਜਿਨ੍ਹਾਂ ਨੇ ਆਪਣੀ ਸਪੇਨ ਨੂੰ ਜਿਹੜਾ ਹੱਥਾਂ ਪੈਰਾਂ ਦੀ ਪਾ ਦਿੱਤੀ ਹਿਊਸਟਨ ਸਟੇਡੀਅਮ ਦੇ ਵਿਚ ਅਮਰੀਕਾ ਚ ਮੈਚ ਹੋਣਾ ਹੈ ਤੇ ਮਿਸਰ ਬਨਾਮ ਇਰਾਨ ਸਿਆਟਲ ਸਟੇਡੀਅਮ ਦੇ ਵਿਚ ਜਿਹੜਾ ਜਿੱਥੇ ਪੰਜਾਬੀਆਂ ਦੀ ਭਰਮਾਰ ਹੈ ਉਥੇ ਮੈਚ ਜਿਹੜਾ ਅਮਰੀਕਾ ਦੇ ਵਿਚ ਹੋਵੇਗਾ ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਤੇ ਕੱਲ੍ਹ ਦੀਆਂ ਜਿਹੜੀਆਂ ਫੀਫਾ ਵਰਲਡ ਕੱਪ ਦੀਆਂ ਗੱਲਾਂ ਬਾਤਾਂ ਤੇ ਕਹਿੰਦੇ ਨੇ ਆਪਣੇ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ ਤੇ ਰਿਪੋਰਟ ਪੇਸ਼ ਕਰਦੇ ਆਪ ਹੀ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ ਕਿਹਾ ਬਾਤ ਹੈ ਜੀ ਲੋ ਦੋਸਤੋ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਅੱਜ ਦਾ ਸਿਲਸਿਲਾ ਕੀ ਹੈ ਬਹੁਤ ਸਾਰੇ ਸਵਾਲ ਮਨ ਦੇ ਵਿੱਚ ਉੱਠੇ ਆ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਨਾਲ ਨਾਲ ਤੇ ਫਿਰ ਨਾਲ ਨਾਲ ਲਾਈਨਾਂ ਵੀ ਤੁਹਾਡੀਆਂ ਕਾਲਸ ਵੀ ਲਵਾਂਗੇ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੀ ਗੱਲ ਕਰਦੇ ਹਾਂ ਟੱਪੀਆਂ ਹੱਦਾਂ ਨੇ ਸੀਐਮ ਮਾਨ ਸਾਹਿਬ ਨੇ ਤੇ ਧਰਮ ਸੰਕਟ ਦੇ ਵਿੱਚ ਅੜ ਗਈ ਹੈ ਜੀ ਸਿਆਸਤ ਤੇ ਜੋੜ ਲੈ ਸਿਰ ਕਿਸਾਨ ਜਥੇਬੰਦੀਆਂ ਨੇ ਦੇਖਦੇ ਆ ਅੱਗੇ ਕਿੱਥੇ ਜਾ ਕੇ ਨਿਬੜਦੀ ਹੈ ਕਹਿੰਦੇ ਨੇ ਕਿ ਜਦੋਂ ਸੱਚ ਨੂੰ ਸਬੂਤਾਂ ਦੀ ਲੋੜ ਪੈ ਜਾਵੇ ਤਾਂ ਸਮਾਜ ਖਤਰੇ ਦੇ ਵਿੱਚ ਹੁੰਦਾ ਹੈ ਕਿ ਉਹ ਜੇ ਖਤਰਿਆਂ 'ਚ ਹੁੰਦਾ ਹੈ ਉਹਦਾ ਜ਼ਿਕਰ

0: ਕਰਦੇ ਹਾਂ। ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਸਵਾਲ ਇਹ ਹੈ ਕਿ ਅਸੀਂ ਕੀ ਬਣ ਕੀ ਰਹੇ ਹਾਂ ਜਾਂ ਕਰ ਕੀ ਰਹੇ ਹਾਂ। ਇੱਕ ਪਾਸੇ ਧਰਮ ਦੇ ਨਾਂ ਦੇ ਉੱਤੇ ਸਿਆਸਤ ਹੈ ਤੇ ਦੂਜੇ ਪਾਸੇ ਸਿਆਸਤ ਦੇ ਨਾਂ ਦੇ ਉੱਤੇ ਧਰਮ। ਇੱਕ ਪਾਸੇ ਬੇਅਦਬੀ ਰੋਕਣ ਦੇ ਕਾਨੂੰਨ ਬਣ ਰਹੇ ਨੇ ਤੇ ਦੂਜੇ ਪਾਸੇ ਇਨਸਾਨੀਅਤ ਦੀ ਬੇਅਦਬੀ ਰੁਕਦੀ ਨਹੀਂ। ਕਿਤੇ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਇਸਦੀ ਲੜਾਈ ਹੈ ਤੇ ਕਿਤੇ ਸੱਚ ਅਸਲੀ ਹੈ ਜਾਂ ਨਕਲੀ ਹੈ ਇਹ ਪਤਾ ਨਹੀਂ ਲੱਗ ਰਿਹਾ। ਕਿਤੇ ਤਖਤਾਂ ਦੀ ਖੁਦਮੁਖਤਿਆਰੀ ਦਾ ਸਵਾਲ ਖੜਾ ਹੈ ਤੇ ਕਿਤੇ ਲੋਕਤੰਤਰ ਦੀ ਆਜ਼ਾਦੀ ਦਾ। ਕਿਤੇ ਹਥਿਆਰਾਂ ਦੇ ਜ਼ਖੀਰੇ ਫੜੇ ਜਾ ਰਹੇ ਨੇ ਤੇ ਕਿਤੇ ਨਫ਼ਰਤ ਦੇ ਜ਼ਖੀਰੇ ਅਜੇ ਵੀ ਖੁੱਲ੍ਹੇ ਘੁੰਮ ਰਹੇ ਨੇ। ਸਵਾਲ ਇਹ ਵੀ ਹੈ ਕਿ ਅਸੀਂ ਧਰਮ ਬਚਾ ਰਹੇ ਹਾਂ ਜਾਂ ਧਰਮ ਦੇ ਨਾਂ ਦੇ ਉੱਤੇ ਆਪਣੇ ਅਹੰਕਾਰ ਨੂੰ ਬਚਾ ਰਹੇ ਹਾਂ। ਕਿ ਅਸੀਂ ਕਾਨੂੰਨ ਬਣਾ ਰਹੇ ਹਾਂ ਜਾਂ ਆਪਣੇ ਹਿਸਾਬ ਦੇ ਨਾਲ ਸੱਚ ਦੀ ਪਰਿਭਾਸ਼ਾ। ਅੱਜ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਇਨਸਾਨੀਅਤ ਹਾਰ ਗਈ ਤਾਂ ਜਿੱਤ ਕਿਸ ਦੀ ਹੋਏਗੀ। ਇਤਿਹਾਸ ਗਵਾਹ ਹੈ ਕਿ ਆਸਥਾ ਦੇ ਨਾਂ ਦੇ ਉੱਤੇ ਜੰਗਾਂ ਵੀ ਹੋਈਆਂ ਨੇ ਤੇ ਇਨਸਾਨੀਅਤ ਦੇ ਨਾਂ ਦੇ ਉੱਤੇ ਕੁਰਬਾਨੀਆਂ ਵੀ। ਕਿ ਰੱਬ ਤੱਕ ਪਹੁੰਚਣ ਦਾ ਰਾਹ ਇਨਸਾਨਾਂ ਦੇ ਦਿਲਾਂ ਦੇ ਵਿੱਚੋਂ ਲੰਘਦਾ ਹੈ ਜਾਂ ਸਿਰਫ਼ ਧਾਰਮਿਕ ਪਹਿਚਾਨਾਂ ਦੇ ਵਿੱਚੋਂ। ਦੇਖਦੇ ਹਾਂ ਅੱਜ ਦੀ ਚਰਚਾ ਕਿੱਥੇ ਜਿਹੜੀ ਹੈ ਨਿਬੜਦੀ ਹੈ ਤੇ ਆਓ ਫਿਰ ਰਲ ਮਿਲ ਕੇ ਕਰਾਂਗੇ ਅੱਜ ਚਰਚਾ, ਇੱਕ ਖੁੱਲ੍ਹੀ ਚਰਚਾ ਆਸਥਾ ਬਨਾਮ ਇਨਸਾਨੀਅਤ ਦੀ। ਤੇ ਲਓ ਦੋਸਤੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਖ਼ਬਰਾਂ ਦੇ ਨਾਲ। ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ? ਅਕਾਲ ਤਖ਼ਤ ਸਾਹਿਬ ਦੇ ਵੱਲੋਂ ਅਧਿਕਾਰਤ ਪੱਤਰ ਜਾਰੀ ਕਰਕੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ ਜਿਹੜਾ ਭੇਜੇ ਗਏ ਨੇ ਉਹਨਾਂ ਨੂੰ ਈਮੇਲ ਵਟਸਐਪ ਵੀ ਕੀਤੇ ਗਏ ਨੇ। ਪੰਜਾਬ ਸਰਕਾਰ ਵੱਲੋਂ ਅਪ੍ਰੈਲ 2026 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਖਾਲਸਾ ਪੰਥ ਦੇ ਨਾਲ ਰਾਏ ਅਤੇ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰਤ ਸੋਧ ਐਕਟ 2026 ਦੇ ਸਬੰਧ ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਮੂਹ ਸਿੱਖ ਮੈਂਬਰਾਂ ਤੇ ਸੂਬਾ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਦੇ ਲਈ ਅਧਿਕਾਰਤ ਤੌਰ ਦੇ ਉੱਤੇ ਆਫੀਸ਼ੀਅਲ ਜਿਹੜੇ ਨੇ ਪੱਤਰ ਜਾਰੀ ਕੀਤੇ ਜਾ ਚੁੱਕੇ ਐ। ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਅਧਿਕਾਰਤ ਵੈਬਸਾਈਟ ਜਿਹੜੀ ਹੈ www.punjabassembly.government.india.gov.in ਉੱਤੇ ਜਿਹੜਾ ਦਰਜ ਉਨ੍ਹਾਂ ਦੇ ਈਮੇਲ ਪਤਿਆਂ ਤੇ ਮੋਬਾਈਲ ਨੰਬਰਾਂ ਦੇ ਉੱਤੇ ਵਟਸਐਪ ਦੇ ਰਾਹੀਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਪੱਤਰ ਮਿਤੀ 17 ਜੂਨ 2026 ਨੂੰ ਭੇਜੇ ਜਾ ਚੁੱਕੇ ਐ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਹੁਣਾਂ ਨੂੰ ਪੱਤਰ ਮਿਤੀ 23 ਜੂਨ 2026 ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਸਮੂਹ ਵਿਧਾਇਕਾਂ ਤੇ ਮੰਤਰੀਆਂ ਨੂੰ ਉਨ੍ਹਾਂ ਦੇ ਸੰਪਰਕ ਨੰਬਰਾਂ ਦੇ ਉੱਤੇ ਸਕੱਤਰੇਤ ਦੇ ਅਧਿਕਾਰੀਆਂ ਦੇ ਵੱਲੋਂ ਫੋਨ ਕਰਕੇ ਵੀ ਜਾਣਕਾਰੀ ਦੇ ਦਿੱਤੀ ਗਈ ਐ। ਉਨ੍ਹਾਂ ਨੂੰ ਅਧਿਕਾਰਤ ਪੱਤਰ ਵੀ ਭੇਜੇ ਗਏ ਨੇ। ਬਗੀਚਾ ਸਿੰਘ ਉਨ੍ਹਾਂ ਕਿਹਾ ਕਿ ਕਾਨੂੰਨੀ ਸੋਧ ਦੇ ਨਾਲ ਸਬੰਧਤ ਮਾਮਲੇ ਦੇ ਉੱਤੇ ਵਿਚਾਰ ਤੇ ਪੱਖ ਸੁਣਨ ਦੇ ਲਈ ਸਮੂਹ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਵੇਰੇ 11 ਵਜੇ ਸ੍ਰੀ ਅੰਮ੍ਰਿਤਸਰ ਸਥਿਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ। ਇਸ ਤੋਂ ਇਲਾਵਾ ਕੈਬਨਿਟ ਦੇ ਗੈਰ ਸਿੱਖ ਮੰਤਰੀਆਂ ਨੂੰ ਵੀ ਪੱਤਰ ਭੇਜੇ ਗਏ ਨੇ ਜਿਨ੍ਹਾਂ ਨੂੰ ਇਸ ਮਾਮਲੇ ਦੇ ਉੱਤੇ 29 ਜੂਨ ਤੋਂ ਪਹਿਲਾਂ ਆਪਣਾ ਲਿਖਤੀ ਪੱਖ ਜਿਹੜਾ ਭੇਜਣ ਦੇ ਲਈ ਆਖਿਆ ਗਿਆ ਸੀਗਾ ਜੀ। ਉਹ ਦੇਖਦੇ ਹਾਂ ਕੀ ਭੇਜਦੇ ਨੇ। ਦੂਸਰੇ ਪਾਸੇ ਜਿਵੇਂ ਕਿ ਉਪਰ ਆਪਾਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚ ਐਮਰਜੈਂਸੀ ਦੀ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਦੁਨੀਆਂ ਚੰਦ ਤੇ ਪਹੁੰਚ ਰਹੀ ਹੈ ਤੇ ਸਾਡੇ ਨਫ਼ਰਤ ਦਾ ਪਹਾੜ ਜਿਹੜਾ ਅਜੇ ਵੀ ਪੜਾਇਆ ਜਾ ਰਿਹਾ ਹੈ। ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਵੱਡੀ ਚੁਣੌਤੀ ਸੀ। ਵਿਦਿਆਰਥੀਆਂ ਨੂੰ ਇਸ ਦੇ ਬਾਰੇ ਜਾਣਨਾ ਕਹਿੰਦੇ ਜ਼ਰੂਰੀ ਹੈ। NCERT ਨੇ ਇਹ ਗੱਲਬਾਤ ਕਹੀ ਹੈ। ਭਾਜਪਾ ਨੇ ਐਮਰਜੈਂਸੀ ਨੂੰ ਸੰਵਿਧਾਨਕ ਇਤਿਹਾਸ ਦਾ ਜਿਹੜਾ ਕਾਲਾ ਅਧਿਆਇ ਦੱਸਿਆ। ਇੰਦਰਾ ਗਾਂਧੀ ਦੇ ਦੌਰ ਦੀਆਂ ਜਿਹੜੀਆਂ ਘਟਨਾਵਾਂ ਦਾ ਵੀ ਜਿਹੜਾ ਜ਼ਿਕਰ ਕੀਤਾ। NCERT ਜਿਹੜੀ ਹੈ ਐਮਰਜੈਂਸੀ ਚੈਪਟਰ ਕਲਾਸ 9 ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਨੇ ਕਲਾਸ 9 ਜਿਹੜੀ ਹੈ ਉਹਦੀ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿੱਚ ਐਮਰਜੈਂਸੀ ਦੇ ਦੌਰ ਦੇ ਬਾਰੇ ਇੱਕ ਚੈਪਟਰ ਸ਼ਾਮਲ ਕੀਤਾ। ਭਾਈ ਵਿਗਿਆਨ ਪੜ੍ਹਾਉਣੀ ਹੈ ਕਿ ਇਹਦੇ ਵਿੱਚ ਕਿਹੜਾ ਵਿਗਿਆਨੀ ਜਿਹੜਾ ਪ੍ਰਯੋਗ ਕੱਢਣਾ ਵਿੱਚੋਂ, ਜਿਹਦੇ ਵਿੱਚ ਇਸ ਨੂੰ ਭਾਰਤੀ ਲੋਕਤੰਤਰ ਸਾਹਮਣੇ ਜਿਹੜਾ ਆਈਆਂ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਇੱਕ ਦੱਸਿਆ ਗਿਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਹੋਣਾ ਨੇ NCERT ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਮਰਜੈਂਸੀ ਦੇ ਕਾਰਨਾਮਿਆਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਸ ਸਮੇਂ ਦੀਆਂ ਘਟਨਾਵਾਂ ਨੂੰ ਸਮਝਣਾ ਚਾਹੀਦੈ ਤਾਂ ਜੋ ਭਵਿੱਖ ਦੇ ਵਿਚ ਅਜਿਹੀ ਸਥਿਤੀ ਮੁੜ ਪੈਦਾ ਨਾ ਹੋਵੇ। ਇਹ ਵਿਸ਼ਾ ਸਾਲ 2007 ਦੇ ਵਿਚ ਤਤਕਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਜਿਹੜਾ UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ 12ਵੀਂ ਜਮਾਤ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਸੀ, ਪਰ ਪਹਿਲੀ ਵਾਰ ਇਸ ਨੂੰ 9ਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੇ ਵਿਚ ਸ਼ਾਮਲ ਕੀਤਾ ਗਿਆ। ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਜਿਹੜੀ ਹੈ ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਓਂਡ ਦੇ ਵਿਚ ਐਮਰਜੈਂਸੀ ਦੇ ਬਾਰੇ ਅਧਿਆਇ ਦੇ ਵਿਚ ਲਿਖਿਆ ਗਿਆ ਕਿ 1975 ਤੋਂ 1977 ਦੇ ਦਰਮਿਆਨ ਲਗਾਈ ਗਈ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਇਕ ਵੱਡੀ ਚੁਣੌਤੀ ਸੀ। ਕਿਤਾਬ ਦੇ ਮੁਤਾਬਕ 1970 ਦੇ ਦਹਾਕੇ ਦੀ ਸ਼ੁਰੂਆਤ ਦੇ ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦੇ ਪ੍ਰਤੀ ਲੋਕਾਂ ਦੇ ਵਿਚ ਨਾਰਾਜ਼ਗੀ ਵੱਧ ਰਹੀ ਸੀ। ਬੇਰੋਜ਼ਗਾਰੀ, ਮਹਿੰਗਾਈ ਅਤੇ ਕਥਿਤ ਕੁਸ਼ਾਸਨ ਦੇ ਦੋਸ਼ਾਂ ਦੇ ਕਾਰਨ ਦੇਸ਼ ਭਰ ਦੇ ਵਿਚ ਵੱਡੇ ਪੱਧਰ ਦੇ ਉਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਅਧਿਆਇ ਦੇ ਵਿਚ ਦਰਜ ਹੈ ਕਿ ਜੂਨ 1975 ਦੇ ਵਿਚ ਸਰਕਾਰ ਨੇ ਅੰਦਰੂਨੀ ਅਸ਼ਾਂਤੀ ਦਾ ਹਵਾਲਾ ਦੇ ਕੇ ਦੇਸ਼ ਦੇ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਦੇ ਦੌਰਾਨ ਬਹੁਤ ਸਾਰੇ ਮੌਲਿਕ ਅਧਿਕਾਰ ਮੁਅੱਤਲ ਕਰ ਦਿੱਤੇ ਗਏ, ਪ੍ਰੈਸ ਦੇ ਉਤੇ ਪਾਬੰਦੀਆਂ ਲਗਾਈਆਂ ਗਈਆਂ, ਕਈ ਰਾਜਨੀਤਿਕ ਆਗੂਆਂ ਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਅੱਜ ਜੋ ਹਾਲਾਤ ਨੇ ਦੁਨੀਆਂ ਦੇ ਉਤੇ ਜਾਂ ਇੰਡੀਆ ਦੇ ਵਿਚ, ਉਹ ਵੀ ਤਾਂ ਕਿਤੇ ਨਾ ਕਿਤੇ ਪੜਾਉਣੇ ਪੈਣਗੇ ਫਿਰ ਆਉਣ ਵਾਲੇ ਸਮਿਆਂ ਦੇ ਵਿਚ, ਕਿ ਮੀਡੀਆ ਨੂੰ ਕਿੱਦਾਂ ਕਾਬੂ ਕੀਤਾ ਹੈ, ਕੀ ਗੱਲ ਕਹਿਣੀ ਹੈ ਕੀ ਨਹੀਂ ਕਹਿਣੀ ਹੈ, ਹੋਰ ਸਾਰੀਆਂ ਚੀਜ਼ਾਂ, ਕਿਵੇਂ ਰਾਮ ਮੰਦਰ ਬਣਿਆ ਜਾਂ ਹੋਰ ਸਾਰੀਆਂ ਚੀਜ਼ਾਂ। ਧਰਮਿੰਦਰ ਪ੍ਰਧਾਨ ਹੋਣਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ NCERT ਦੇ ਬਿਲਕੁਲ ਸਹੀ ਫੈਸਲਾ ਕੀਤਾ ਤੇ ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਐਮਰਜੈਂਸੀ ਦੇ ਦੌਰ ਦੀਆਂ ਘਟਨਾਵਾਂ ਦੇ ਬਾਰੇ ਪੜ੍ਹਨਾ ਤੇ ਸਮਝਣਾ ਚਾਹੀਦੈ ਤਾਂ ਜੋ ਭਵਿੱਖ ਦੇ ਵਿਚ ਅਜਿਹੇ ਹਾਲਾਤ ਦੁਬਾਰਾ ਨਾ ਕਹਿੰਦੇ ਬਣਨ। ਦੂਸਰੇ ਪਾਸੇ ਭਾਜਪਾ ਆਗੂ ਦੇ ਪੁੱਤਰ ਦੇ ਕੋਲੋਂ AK-47 ਦੇ ਸਹਿਤ ਜਿਹੜਾ ਨਾਲ 26 ਹਥਿਆਰ ਮਿਲਣ ਤੋਂ ਬਾਅਦ ਪਾਰਟੀ ਕੁਝ ਲੈ ਸਕਦੀ ਹੈ ਫੈਸਲਾ ਵੱਡਾ ਦੇਖਦੇ ਆਂ। ਭਾਜਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ SSC ਮੋਰਚਾ ਦੇ ਪ੍ਰਧਾਨ ਸ਼ਿਵ ਕੁਮਾਰ ਦੇ ਪੁੱਤਰ ਰੋਹਨ ਖੋਸਲਾ ਦੀ ਹਥਿਆਰ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਪਾਰਟੀ ਦੀ ਕਮੇਟੀ ਤੇ ਮੀਟਿੰਗ ਕਰੇਗੀ, ਜਿਸ ਦੇ ਵਿਚ ਸ਼ਿਵ ਕੁਮਾਰ ਦੇ ਸੰਗਠਨ ਦੇ ਵਿਚ ਭਵਿੱਖ ਦੇ ਬਾਰੇ ਫੈਸਲਾ ਜਿਹੜਾ ਲਿਆ ਜਾ ਸਕਦਾ ਹੈ। ਰੋਹਨ ਖੋਸਲਾ ਨੂੰ 19 ਜੂਨ ਨੂੰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਜਿਹੜਾ SSOC ਤੇ ਬਾਰਡਰ ਸੁਰੱਖਿਆ ਬਲ ਜਿਹੜਾ BSF ਦੇ ਵੱਲੋਂ ਸਾਂਝੇ ਅਪਰੇਸ਼ਨ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਨੇ ਉਸਦੇ ਕੋਲੋਂ AK-47 ਅਸਾਲਟ ਰਾਈਫਲ ਦੇ ਸਮੇਤ 26 ਆਧੁਨਿਕ ਹਥਿਆਰ ਬਰਾਮਦ ਕੀਤੇ ਸਨ। ਪੁੱਛਗਿੱਛ ਦੇ ਦੌਰਾਨ ਇਹ ਵੀ ਜਿਹੜਾ ਸਾਹਮਣੇ ਆਇਆ ਕਿ ਉਹ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਕਰ ਚੁੱਕਿਆ ਹੈ। ਫਿਲਹਾਲ ਉਹ ਹੋਰ ਜਿਹੜਾ ਜਾਂਚ ਦੇ ਲਈ ਪੁਲਿਸ ਰਿਮਾਂਡ ਦੇ ਉੱਤੇ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਹੋਣਾ ਨੇ ਕਿਹਾ ਕਿ ਭਾਵੇਂ ਸ਼ਿਵ ਕੁਮਾਰ ਪਿਛਲੇ ਜਿਹੜਾ ਕਈ ਮਹੀਨਿਆਂ ਤੋਂ ਪਾਰਟੀ ਗਤੀਵਿਧੀਆਂ ਦੇ ਵਿਚ ਸਰਗਰਮ ਨਹੀਂ ਸਨ, ਪਰ ਇੰਨੇ ਗੰਭੀਰ ਮਾਮਲੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ, ਇਸ ਦੇ ਲਈ ਇਸ ਨੂੰ ਅਣਡਿੱਠਾ ਨਹੀਂ ਛੱਡਿਆ ਜਾ ਸਕਦਾ। ਫਿਲਹਾਲ ਭਾਜਪਾ ਦੇ ਵੱਲੋਂ ਸ਼ਿਵ ਕੁਮਾਰ ਦੇ ਖਿਲਾਫ਼ ਕਿਸੇ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ ਤੇ ਪਾਰਟੀ ਦੀ ਕੋਰ ਕਮੇਟੀ ਇਸ ਮਾਮਲੇ ਦੇ ਉੱਤੇ ਅੱਜ ਵਿਚਾਰ ਵਟਾਂਦਰਾ ਕਰੇਗੀ। ਇਸ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਵਿਵਾਦ ਵੀ ਛਿੜਿਆ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ਤੇ ਨਿਸ਼ਾਨਾ ਸਿੱਧਦਿਆਂ ਦੋਸ਼ ਲਾਇਆ ਕਿ ਘਟਨਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੇਨਕਾਬ ਕਰਦੀ ਹੈ। ਧਾਲੀਵਾਲ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਕੌਮੀ ਜਨਰਲ ਸਕੱਤਰ ਤਰੁਣ ਝੁੱਗ ਤੋਂ ਜਿਹੜਾ ਪੁੱਛਿਆ ਕਿ ਪਾਰਟੀ ਆਪਣੇ ਅੰਦਰਲੇ ਅਪਰਾਧਿਕ ਤੱਤਾਂ ਦੇ ਖਿਲਾਫ਼ ਕਾਰਵਾਈ ਕਰੇਗੀ, ਪਰ ਇਹਦੇ ਵਿਚ ਧਾਲੀਵਾਲ ਸਾਹਿਬ ਇਹ ਜੋ ਵਾਰਦਾਤਾਂ ਪੰਜਾਬ ਚ ਹੋ ਰਹੀਆਂ ਨੇ ਉਹਦਾ ਵੀ ਤਾਂ ਹਵਾਲਾ ਦੇ ਸਕਦੇ ਸੀ ਕਿ ਚੋਣਾਂ ਦਾ ਹੀ ਸਾਰਾ ਕੁਝ ਦੀਦਾ ਹੈ, ਪਿਛਲੇ 4 ਸਾਲਾਂ ਦੇ ਵਿਚ ਕੀ ਕੁਝ ਵਾਪਰਿਆ। ਉਨ੍ਹਾਂ ਸਰਹੱਦੀ ਸੁਰੱਖਿਆ ਦੇ ਉਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ BSF ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੋਣ ਦੇ ਬਾਵਜੂਦ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵਿਚ ਪਹੁੰਚ ਰਹੇ ਨੇ। ਧਾਲੀਵਾਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਹੱਦ ਦੇ ਉਤੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਵਾਰ ਵਾਰ ਕੀਤੀ ਗਈ, ਪਰ ਕੇਂਦਰ ਸਰਕਾਰ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਵਿਸਤਾਰ ਦੇ ਵਿਚ ਖ਼ਬਰ ਹੈ ਵਾਇਰਲ ਵੀਡੀਓ ਵਿਵਾਦ ਦੀ। ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਨੂੰ ਤਲਬ ਕਰਨ ਦੀ ਤਿਆਰੀ ਹੋ ਗਈ ਹੈ ਤੇ ਗ੍ਰਿਫ਼ਤਾਰੀ ਦੇ ਸੰਕੇਤ ਆ ਚੁੱਕੇ ਹੈ। ਗੁਰੂਗ੍ਰਾਮ ਪੁਲਿਸ ਨੇ 2 ਪੰਜਾਬ ਪੁਲਿਸ ਅਧਿਕਾਰੀਆਂ ਦੀ CCTV ਫੁਟੇਜ ਹਾਸਲ ਕੀਤੀ ਹੈ ਜੋ ਕਥਿਤ ਤੌਰ ਦੇ ਉਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਇਕ ਵਿਵਾਦਤ ਵੀਡੀਓ ਦੀ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਇੱਥੇ ਇਕ ਹੋਟਲ ਦੇ ਵਿਚ ਗਏ ਸਨ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਪੁਲਿਸ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਬੁਲਾਉਣ ਦੀ ਜਿਹੜੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਪੰਜਾਬ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਇਹ ਘਟਨਾਕ੍ਰਮ ਇਕ ਕਥਿਤ ਇਤਰਾਜ਼ਯੋਗ ਵੀਡੀਓ ਦੇ ਕਾਰਨ ਪੈਦਾ ਹੋਏ ਸਿਆਸੀ ਤੂਫਾਨ ਦੇ ਦਰਮਿਆਨ ਸਾਹਮਣੇ ਆਇਆ, ਜਿਸ ਨੂੰ ਲੈ ਕੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ 15 ਜੂਨ ਨੂੰ ਮਾਨ ਦੇ ਖਿਲਾਫ਼ ਇਕ ਆਦੇਸ਼ ਜਾਰੀ ਕੀਤਾ ਸੀ। ਇਹ ਆਦੇਸ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਨੇ ਦਾਅਵਾ ਕਰਨ ਤੋਂ ਬਾਅਦ ਜਾਰੀ ਕੀਤਾ ਸੀ ਕਿ ਉਹ ਵੀਡੀਓ ਜਿਸਦੇ ਵਿਚ ਮਾਨ ਵਰਗਾ ਦਿਖਣ ਵਾਲਾ ਇਕ ਵਿਅਕਤੀ ਹੈ, ਦੋ ਫੋਰੈਂਸਿਕ ਲੈਬਾਰਟਰੀਆਂ ਦੁਆਰਾ ਅਸਲੀ ਪਾਈ ਗਈ ਸੀ ਇਹ ਵੀਡੀਓ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੀਡੀਓ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਝੂਠਾ ਪ੍ਰਚਾਰ ਹੈ। ਪੰਜਾਬ ਆਪ ਨੇ ਜਿਹੜਾ ਵੀ ਦਾਅਵਾ ਕੀਤਾ ਸੀ ਕਿ ਦੋ ਲੈਬਾਂ ਦੇ ਦੁਆਰਾ ਕੀਤੇ ਗਏ ਫੋਰੈਂਸਿਕ ਟੈਸਟਾਂ ਤੋਂ ਪਤਾ ਚੱਲਿਆ ਕਿ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਮੁੱਖ ਮੰਤਰੀ ਨਹੀਂ ਸੀ। ਅਧਿਕਾਰੀਆਂ ਨੇ ਦਸਿਆ ਕਿ ਗੁਰੂਗ੍ਰਾਮ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਟਲ ਦੇ ਐਂਟਰੀ ਰਜਿਸਟਰ ਤੋਂ ਜਿਹੜਾ ਜਾਣਕਾਰੀ ਹਾਸਲ ਕਰ ਲਈ ਹੈ ਤੇ ਜਿੱਥੇ ਪੁਲਿਸ ਅਧਿਕਾਰੀ ਹਾਲ ਹੀ ਦੇ ਵਿਚ ਠਹਿਰੇ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਮੌਜੂਦਗੀ ਸਿਰਫ਼ ਇਕ ਇਤਫ਼ਾਕ ਨਹੀਂ ਹੈ, ਸਗੋਂ ਇਕ ਜਿਹੜਾ ਇਹ ਡੂੰਘੀ ਸਾਜ਼ ਦਾ ਹਿੱਸਾ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਇਨ੍ਹਾਂ ਦੋ ਅਧਿਕਾਰੀਆਂ ਨੂੰ ਜਲਦੀ ਹੀ ਜਾਂਚ ਦੇ ਵਿਚ ਸ਼ਾਮਲ ਹੋਣ ਲਈ ਰਸਮੀ ਤੌਰ ਦੇ ਉਤੇ ਤਲਬ ਕੀਤਾ ਜਾਵੇਗਾ। ਅਸੀਂ ਹੋਟਲ ਦੇ ਵਿਚ ਉਨ੍ਹਾਂ ਦੇ ਜਾਣ ਦੇ ਉਦੇਸ਼ ਨੂੰ ਜਿਹੜਾ ਸਪਸ਼ਟ ਕਰਨਾ ਚਾਹੁੰਦੇ ਹਾਂ ਤੇ ਇਹ ਵੀ ਨਿਰਧਾਰਿਤ ਕਰਨਾ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਦਾ ਜਿਹੜਾ ਇਸ ਮਾਮਲੇ ਦੇ ਵਿਚ ਗ੍ਰਿਫ਼ਤਾਰ ਕੀਤੇ ਗਏ ਜਿਹੜਾ ਮੁਲਜ਼ਮਾਂ ਦੇ ਨਾਲ ਜਿਹੜਾ ਕੀ ਸੰਬੰਧ ਹੈ, ਉਨ੍ਹਾਂ ਨੂੰ ਇਸ ਕੇਸ ਦੇ ਵਿਚ ਸਹਿ ਮੁਲਜ਼ਮ ਬਣਾਉਣ ਦਾ ਫੈਸਲਾ ਉਨ੍ਹਾਂ ਦੇ ਜਵਾਬਾਂ ਅਤੇ ਪੁੱਛਗਿੱਛ ਦੇ ਦੌਰਾਨ ਮਿਲੇ ਸਬੂਤਾਂ ਦੇ ਆਧਾਰ ਦੇ ਉਤੇ ਲਿਆ ਜਾਏਗਾ। ਜੇ ਉਨ੍ਹਾਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦੈ। ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਦੇ ਸ਼ਿਕਾਇਤਕਰਤਾ ਜਸਪ੍ਰੀਤ ਉਰਫ ਜੱਸੀ ਨੂੰ ਇਕ ਸੁਰੱਖਿਅਤ ਘਰ ਦੇ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਸੀਨੀਅਰ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹੈ। ਪੁਲਿਸ ਜਿਹੜੇ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਕਿ ਰਿਪੋਰਟ ਕਿੱਥੇ ਅਤੇ ਕਿਵੇਂ ਤਿਆਰ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਇਹ ਵੀ ਜਿਹੜਾ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਜਿਹੜਾ ਪ੍ਰਿੰਟ ਆਊਟ ਕਿੱਥੋਂ ਪ੍ਰਾਪਤ ਕੀਤੇ ਤੇ ਲੈਬ ਦੀ ਈਮੇਲ ਆਈਡੀ, ਮੋਹਰਾਂ ਦੀ ਵਰਤੋਂ ਅਤੇ ਹੋਰ ਸਬੰਧਤ ਜਾਣਕਾਰੀ ਦੇ ਬਾਰੇ ਵੀ ਪੁੱਛਿਆ ਜਾਵੇਗਾ। ਇਕ ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਜਾਲੀ ਜਿਹੜੀ ਰਿਪੋਰਟ ਨੂੰ ਤਿਆਰ ਕਰਨ ਦੇ ਵਿਚ ਕੋਈ ਹੋਰ ਵੀ ਸ਼ਾਮਲ ਸੀ। ਦੂਸਰੇ ਪਾਸੇ ਕਦੇ ਸਿਆਸੀ ਭਾਈਵਾਲ ਰਹੇ ਰਾਘਵ ਚੱਡਾ ਹੋਣਾ ਨੇ ਭਗਵੰਤ ਮਾਨ ਦਾ ਅਸਤੀਫ਼ਾ ਮੰਗਿਆ। ਰਾਘਵ ਚੱਡਾ ਨੇ ਵੀਰਵਾਰ ਨੂੰ ਦੋਸ਼ ਲਾਇਆ ਅੱਜ ਕਿ ਪੰਜਾਬ ਸਰਕਾਰ ਨੇ ਉਸ ਅਸਲੀ ਵੀਡੀਓ ਨੂੰ ਲੁਕਾਉਣ ਦੇ ਲਈ ਇਕ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਤੇ ਜਿਸ ਨੂੰ ਉਹ ਬਿਆਨ ਕਰਦੇ ਨੇ। ਚੱਡਾ ਨੇ ਮਾਨ ਦੇ ਤੁਰੰਤ ਜਿਹੜਾ ਅਸਤੀਫੇ ਦੀ ਮੰਗ ਕੀਤੀ ਤੇ ਮੰਗ ਕੀਤੀ ਹੈ ਕਿ ਪੰਜਾਬ ਦੇ ਨਵੇਂ ਬਣੇ ਬੇਅਦਬੀ ਕਾਨੂੰਨ ਦੇ ਤਹਿਤ ਪਹਿਲੀ FIR ਮੁੱਖ ਮੰਤਰੀ ਦੇ ਖਿਲਾਫ਼ ਹੀ ਦਰਜ ਕੀਤੀ ਜਾਵੇ। ਪ੍ਰੈਸ ਨੂੰ ਸੰਬੋਧਨ ਕਰਦਿਆਂ ਚੱਡਾ ਨੇ ਦਾਅਵਾ ਕੀਤਾ ਕਿ ਕਥਿਤ ਫੋਰੈਂਸਿਕ ਰਿਪੋਰਟ ਜਿਹੜੀ ਹੈ ਵੀਡੀਓ ਦੀ ਪ੍ਰਮਾਣਿਕਤਾ ਦੇ ਉਤੇ ਸ਼ੱਕ ਜਿਹੜਾ ਪੈਦਾ ਕਰਨ ਦੇ ਲਈ ਬਣਾਈ ਗਈ ਸੀ, ਪਰ ਇਸ ਨੇ ਉਲਟਾ ਲੋਕਾਂ ਦੇ ਇਸ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕੀਤਾ ਹੈ ਕਿ ਇਹ ਅਸਲੀ ਹੈ। ਦੂਸਰੇ ਪਾਸੇ ਮਾਨ ਸਾਹਿਬ ਅੱਜ ਨਵਾਂ ਮਖੌਟਾ ਪੇਸ਼ ਕਰ ਗਏ ਨੇ। ਜਗਮਨ ਸਮਰਾ ਨੇ ਮਾਸਕ ਲਗਵਾ ਕੇ ਕਹਿੰਦੇ ਕਿਸੇ ਤੋਂ ਫੇਕ ਵੀਡੀਓ ਬਣਵਾਈ ਹੈ। ਭਗਵੰਤ ਮਾਨ ਸਾਹਿਬ ਨੇ ਅੱਜ ਕਾਨਫਰੰਸ ਵੀ ਕੀਤੀ ਹੈ ਪ੍ਰੈਸ ਤੇ ਉਹਦਾ ਵੀ ਤੁਹਾਨੂੰ ਸੁਣਾਉਂਦੇ ਹਾਂ ਕੁਝ ਪਲ ਅੰਸ਼ ਤੇ ਮਜੀਠੀਆ ਸਾਹਿਬ ਵੀ ਫਿਰ ਤੋਂ ਜਿਹੜੇ ਨੇ ਮੈਦਾਨ ਦੇ ਵਿਚ ਉਤਰ ਆਏ ਉਹਦਾ ਅੰਸ਼ ਵੀ ਸੁਣਾਉਂਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਅੱਜ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਕ ਵੀਡੀਓ ਜਨਤਕ ਕਰਕੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਖਿਲਾਫ਼ ਬਣਾਈ ਗਈ ਜਾਲੀ ਵੀਡੀਓ ਜਗਮਨ ਸਮਰਾ ਦੇ ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਦੇ ਵਿਚ ਜਿਸ ਵਿਅਕਤੀ ਦੇ ਕੋਲੋਂ ਮੇਰੀ ਭੂਮਿਕਾ ਨਿਭਾਈ ਗਈ ਹੈ ਉਸਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾਂ ਇਸ ਮੌਕੇ ਕਾਰ ਦੇ ਵਿਚ ਬੈਠੇ ਜਗਮਨ ਸਮਰਾ ਦੀ ਇਕ ਵੀਡੀਓ ਵੀ ਜਨਤਕ ਕੀਤੀ ਹੈ ਤੇ ਜਿਸ ਦੇ ਵਿਚ ਵਿਖਾਇਆ ਗਿਆ ਕਿ ਜਗਮਨ ਸਮਰਾ ਵੱਲੋਂ ਮਾਸਕ ਦੀ ਡਿਲੀਵਰੀ ਹਾਸਲ ਕੀਤੀ ਗਈ ਹੈ ਤੇ ਮਾਸਕ ਨੂੰ ਆਪਣੇ ਹੱਥ ਉਤੇ ਚੜਾ ਕੇ ਕਹਿੰਦੇ ਹੋਟਲ ਦੇ ਵਿਚ ਲੈ ਕੇ ਜਾ ਰਿਹਾ। ਉਨ੍ਹਾਂ ਕਿਹਾ ਕਿ ਹੋਟਲ ਦੇ ਕਮਰੇ ਦੇ ਵਿਚ ਗੁਰੂ ਸਾਹਿਬ ਦੀਆਂ ਤਸਵੀਰਾਂ ਨਹੀਂ ਹੁੰਦੀਆਂ। ਪਰ ਇਹਦੇ ਵਿਚ ਇਕ ਗੱਲ ਹੋਰ ਦੱਸੀ ਹੈ, ਜੇ ਇਨ੍ਹਾਂ ਮੁਲਕਾਂ ਦੇ ਵਿਚ ਮਾਸਕ ਬਣਾਇਆ ਗਿਆ ਤੇ ਉਹਦੀ ਤਾਂ ਪੈਕਿੰਗ ਹੀ ਚੰਗੀ ਤਰ੍ਹਾਂ ਐਨ ਪੂਰੀ ਭਈ ਉਹ ਡਿਸਟਰੋਏ ਨਾ ਹੋਵੇ, ਕਿਤੇ ਡੈਮੇਜ ਨਾ ਹੋਵੇ। ਜਦੋਂ ਤਾਜ਼ਾ ਤਾਜ਼ਾ ਬਣਿਆ ਹੁੰਦਾ ਤਾਂ ਅਗਲੇ ਸਾਰਾ ਕੁਝ ਕਰਕੇ ਦਿੰਦੇ ਆ, ਭਾਈ ਹੱਥ ਚ ਥੋੜੀ ਵੜਾਉਂਦੇ ਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਚਿਹਰੇ ਦਾ ਮਾਸਕ ਬਣ ਜਾਂਦਾ ਹੈ ਪਰ ਮਾਸਕ ਦੇ ਵਿਚ ਅੱਖਾਂ ਨਹੀਂ ਬਣਦੀਆਂ। ਇਸੇ ਕਰਕੇ ਜਾਲੀ ਵੀਡੀਓ ਦੇ ਵਿਚ ਅੱਖਾਂ ਉਤੇ ਐਨਕ ਲਾਈ ਹੋਈ ਹੈ। ਉਨਾਂ ਕਿਹਾ ਕਿ ਸੰਬੰਧਤ ਵੀਡੀਓ ਦੇ ਵਿਚ ਉਨਾਂ ਦੀ ਠੋਡੀ ਸਾਫ਼ ਹੈ ਤੇ ਜਦੋਂ ਕਿ ਉਨਾਂ ਦੇ 5 ਸਾਲ ਦੀ ਉਮਰ ਤੋਂ ਇਕ ਨਿਸ਼ਾਨ ਬਣਿਆ ਹੋਇਆ। ਇਸੇ ਤਰ੍ਹਾਂ ਸੰਬੰਧਤ ਵਿਅਕਤੀ ਦਾ ਕੱਦ ਵੀ ਉਨਾਂ ਤੋਂ ਕਹਿੰਦੇ 2 ਫੁੱਟ ਉੱਚਾ ਹੈ। ਮੇਰੇ ਖਿਲਾਫ਼ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਬਣਾਇਆ ਕਹਿੰਦੇ ਸਾਂਝਾ ਮੋਰਚਾ। ਭਗਵੰਤ ਮਾਨ ਇਸ ਮੌਕੇ ਉਨਾਂ ਨਾਨਕ ਨਾਮ ਲੇਵਾ ਨੂੰ ਜਿਹੜੀ ਹੈ ਸੰਗਤ ਹੈ ਉਹਨੂੰ ਅਪੀਲ ਕੀਤੀ ਹੈ ਕਿ ਸਾਰੀ ਸਾਜਿਸ਼ ਉਨ੍ਹਾਂ ਨੂੰ ਧਾਰਮਿਕ ਤੌਰ ਦੇ ਉੱਤੇ ਬਦਨਾਮ ਕਰਨ ਦੇ ਲਈ ਰਚੀ ਗਈ ਹੈ ਕਿਉਂਕਿ ਸਿਆਸੀ ਤੌਰ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਕੋਲ ਕਹਿਣ ਨੂੰ ਕੁਝ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ 218 ਤੇ 19 ਦੀ ਹੋਣ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਜਦੋਂ ਕਿ ਉਹ ਤਾਂ 216 ਤੋਂ ਬਾਅਦ ਕਦੇ ਕਹਿੰਦੇ ਕੈਨੇਡਾ ਹੀ ਨਹੀਂ ਗਏ। ਮੁੱਖ ਮੰਤਰੀ ਦਾ ਬਿਆਨ, ਮੁੱਖ ਮੰਤਰੀ ਨੇ ਜਿਹੜਾ ਕਿਹਾ ਕਿ ਵੀਡੀਓ ਕਿਸ ਦੇ ਕਹਿਣ ਦੇ ਉੱਤੇ ਬਣਾਈ ਗਈ ਹੈ, ਇਸਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਕੌਣ ਹੈ, ਇਸਦਾ ਵੀ ਜਿਹੜਾ ਜਲਦੀ ਹੀ ਖੁਲਾਸਾ ਕੀਤਾ ਜਾਏਗਾ। ਨਾਲ ਕਿਹਾ ਕਿ ਜਗਮਨ ਸਮਰਾ ਉਨ੍ਹਾਂ ਦਾ ਕਦੇ ਦੋਸਤ ਨਹੀਂ ਰਿਹਾ, ਸਿਰਫ਼ ਇਕ ਵਾਰ ਜਦੋਂ ਉਹ ਪੀ ਪੀ ਪੀ ਪਾਰਟੀ ਦੇ ਵਿਚ ਸਨ ਉਦੋਂ ਉਨ੍ਹਾਂ ਨੂੰ ਉਹ ਜਿਹੜਾ ਮਿਲੇ ਸਨ, ਚਲੋ ਮਾਨਤਾ ਗਏ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਬਲੈਕ ਮੇਲਰ ਹੈ ਤੇ ਉਨ੍ਹਾਂ ਖਿਲਾਫ਼ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਦੇ ਵੱਲੋਂ ਹੀ ਵੀਡੀਓ ਬਣਾਈ ਹੋ ਸਕਦੀ ਹੈ। ਕਿਆ ਬਾਤ ਹੈ ਜੀ। ਐਸ ਜੀ ਪੀ ਸੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੇ ਨਿਸ਼ਾਨੇ ਸਾਧੇ ਹੈ। ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜਦੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸਨ ਤੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੇ ਬਾਈਕਾਟ ਕਰਨ ਦਾ ਜਿਹੜਾ ਗੁਰਦੁਆਰਿਆਂ ਦੇ ਬਾਹਰ ਬੋਰਡ ਕਿਉਂ ਨਹੀਂ ਲਗਾਏ ਗਏ? ਜਿਹੋ ਜਿਹੇ ਬੋਰਡ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰਨ ਦੇ ਲਗਵਾਏ ਜਾ ਰਹੇ ਨੇ। ਉਨ੍ਹਾਂ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਦਾ ਬਾਈਕਾਟ ਕਰਨ ਦੇ ਬਿਆਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਕਾਂਗਰਸ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਹੋਵੇ, ਤਖ਼ਤ ਉੱਤੇ ਤੋਪਾਂ ਚਲਾਈਆਂ ਹੋਣ, ਉਹ ਕਾਂਗਰਸ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਕਰੇ, ਇਹ ਗੱਲ ਸਮਝ ਤੋਂ ਬਾਹਰ ਹੈ। ਅਕਾਲੀ ਦਲ ਖੁਦ ਬੇਅਦਬੀ ਦਾ ਦੋਸ਼ੀ ਹੈ ਤੇ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਉਂਦਾ ਰਿਹਾ ਤੇ ਉਹ ਕਿਵੇਂ ਉਨ੍ਹਾਂ ਨੂੰ ਕਹਿੰਦੇ ਗਲਤ ਠਹਿਰਾ ਸਕਦਾ? ਉਨ੍ਹਾਂ ਭਾਜਪਾ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਜਿਹੜੀ ਹੈ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਨੇ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਸਲਾਹ ਦਿੱਤੀ ਸੀ, ਉਹ ਭਾਜਪਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ? ਤੇ ਉਨ੍ਹਾਂ ਕਿਹਾ ਕਿ ਦਰਅਸਲ ਸਾਰੀਆਂ ਪਾਰਟੀਆਂ ਉਨ੍ਹਾਂ ਦੇ ਵੱਲੋਂ ਕੀਤੇ ਜਾ ਸਮਾਜਿਕ, ਆਰਥਿਕ ਤੇ ਧਾਰਮਿਕ ਕੰਮਾਂ ਤੋਂ ਪਰੇਸ਼ਾਨ ਨੇ। ਉਨ੍ਹਾਂ ਨੂੰ ਕੋਈ ਪੰਜਾਬੀ ਮੂੰਹ ਨਹੀਂ ਲਾ ਰਿਹਾ, ਜਿਸ ਕਾਰਨ ਉਹ ਕਹਿੰਦੇ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਅਜਿਹੀਆਂ ਸਾਜਿਸ਼ਾਂ ਰਚ ਰਹੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਸਮਰਪਣ ਕਹਿੰਦੇ ਹਾਂ ਮੈਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਹਨ ਤੇ ਉਨ੍ਹਾਂ ਦੇ ਸਰਵਉੱਚਤਾ ਪ੍ਰਵਾਨ ਕਰਦੇ ਨੇ ਤੇ ਜੇਕਰ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਦੁਬਾਰਾ ਤਖ਼ਤ ਦੇ ਉੱਤੇ ਬੁਲਾਏਗਾ ਤਾਂ ਨਿਰਸੰਕੋਚ ਕਹਿੰਦੇ ਜਾਣ ਦੇ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਹਿ ਕੇ ਆਏ ਸਨ ਕਿ ਇਸ ਵੀਡੀਓ ਦੇ ਵਿਚ ਮੈਂ ਨਹੀਂ ਹਾਂ, ਕੋਈ ਹੋਰ ਹੈ, ਤੇ ਅੱਜ ਵੀ ਜਿਹੜਾ ਉਹ ਇਸੇ ਗੱਲ ਦੇ ਉੱਤੇ ਕਾਇਮ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਦੇ ਲਈ ਅਨੇਕਾਂ ਕੰਮ ਕੀਤੇ ਨੇ ਤੇ ਇਸੇ ਕਰਕੇ ਅੱਜ ਵੀ ਲੋਕ ਉਨ੍ਹਾਂ ਦੇ ਨਾਲ ਖੜੇ ਨੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾ ਦੇ ਕਹਿਣ ਦੇ ਉੱਤੇ ਮੇਰੇ ਖਿਲਾਫ਼ ਫਤਵੇ ਜਾਰੀ ਕਰਵਾ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਯੁੱਧ ਦੀ ਗੱਲ ਕਰਦਾ ਹੈ ਪਰ ਉਹ ਤਾਂ ਹਮੇਸ਼ਾ ਧਰਮ ਦੇ ਵਿਰੁੱਧ ਕਹਿੰਦੇ ਰਹੇ ਨੇ। ਦੂਸਰੇ ਪਾਸੇ ਕਾਨੂੰਨੀ ਕਾਰਵਾਈ ਤੇ ਹੋਰ ਸਵਾਲ ਖੜੇ ਹੋਏ ਹੈ। ਗੁੜਗਵਾਓ ਜਿਹੜਾ ਵਿਖੇ ਦਰਜ ਹੋਏ ਪਰਚੇ ਦੇ ਸੰਬੰਧ ਚ ਸਵਾਲ ਦੇ ਜਵਾਬ ਦੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਈਡੀ ਅਤੇ ਪੁਲਿਸ ਨੂੰ ਭੇਜ ਕੇ ਤੇ ਦਬਾਅ ਦੇ ਕੇ ਲੈਬਾਰਟਰੀਆਂ ਵਾਲਿਆਂ ਅਤੇ ਹੋਰਨਾਂ ਤੋਂ ਗਲਤ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਗਮਨ ਸਮਰਾ ਦੇ ਨਾਲ ਸੰਬੰਧਿਤ ਸਮੁੱਚੀ ਤਾਜ਼ਾ ਵੀਡੀਓ ਪੁਲਿਸ ਦੇ ਕੋਲ ਭੇਜੀ ਜਾਵੇਗੀ ਜਾਏਗੀ ਤੇ ਉਨ੍ਹਾਂ ਦੇ ਖਿਲਾਫ਼ ਸਖ਼ਤ ਜਿਹੜਾ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਭਾਰਤ ਲਿਆਉਣ ਦੇ ਲਈ ਵੀ ਉਪਰਾਲੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਚ ਉਹ ਤਾਂ ਕਿੰਨਾ ਚਿਰ ਹੋ ਗਿਆ ਜੀ, ਤੁਹਾਡੇ ਪਿੱਛੇ ਹੱਥ ਧੋ ਕੇ ਪਿਆ ਤੇ ਉਦੋਂ ਬੁਲਾ ਲੈਣਾ ਸੀ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਗਏ ਸਿੱਖ ਵਿਧਾਇਕਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਣ ਸਬੰਧੀ ਜਿਹੜਾ ਕਿਹਾ ਕਿ ਇਸ ਦੇ ਬਾਰੇ ਵਿਧਾਨ ਸਭਾ ਦੀ ਕਮੇਟੀ ਫੈਸਲਾ ਲਵੇਗੀ। ਲਓ ਦੋਸਤੋ, ਇੱਕ ਦੋ ਅੰਸ਼ ਤੁਹਾਨੂੰ ਸੁਣਾਉਂਦੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਸੀਐਮ ਮਾਨ ਸਾਹਿਬ ਕੀ ਕਹਿੰਦੇ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ, ਉਹਨਾਂ ਦੀ ਗੱਲ ਸੁਣਦੇ ਆ।
1: ਕਿ ਉਹ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁਕਮ ਜਾਂ ਆਦੇਸ਼ ਜਾਰੀ ਕਰਦੇ ਨੇ ਜਿਹਦੇ ਨਾਲ ਮੈਨੂੰ ਧਾਰਮਿਕ ਤੌਰ ਤੇ ਬਦਨਾਮ ਕੀਤਾ ਜਾ ਸਕੇ, ਜਦਕਿ ਜਿੰਨੇ ਕੰਮ ਪੰਜਾਬ ਦੇ ਲੋਕਾਂ ਦੇ ਸਮਾਜਿਕ ਆਰਥਿਕ ਤੇ ਧਾਰਮਿਕ ਵੀ ਜਿੰਨੇ ਅਸੀਂ ਕੀਤੇ ਆ ਇਹ ਸਰਕਾਰ ਨੇ ਕੀਤੇ ਆ, ਉਹਨੇ ਕਿਸੇ ਨੇ ਨਹੀਂ ਕੀਤੇ ਪਹਿਲਾਂ। ਭਾਵੇਂ ਉਹ ਬੇਅਦਬੀ ਦਾ